0: ਬੈਠਕਾਂ ਨਾ ਲਮਕਾਵੋ, ਦੇਸ਼ ਭਗਤਾਂ ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ, ਕਿਰਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚ ਨਾ ਫਸਾਵੋ, ਦੇਸ਼ ਭਗਤਾਂ ਨੂੰ ਭੰਬਲ ਭੂਸਿਆਂ 'ਚੋਂ ਪਾਇਆ ਹੈ, ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ, ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਅਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ। ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ। ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ। ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ। ਨਾ ਸੋਚੀ ਕਿ ਠੰਡਾ 'ਚ ਠਰ ਜਾਣਗੇ, ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਘੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਘੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਘੋਲ ਜਿਹੜਾ ਇਸ ਵੇਲੇ ਲੋਕ ਘੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਅਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਹੈ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ಇದು ಅಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਮਾਫੀ ਚਾਹੁੰਦੇ ਹਾਂ, 5-7 ਮਿੰਟ ਨੀ 14 ਮਿੰਟ ਲੇਟ ਹਾਂ, ਤਾਂ ਟੈਕਨੀਕਲ ਇਸ਼ੂ ਕਈ ਵਾਰੀ ਬਣ ਜਾਂਦੇ ਨੇ ਵਿੱਚ ਵਿੱਚ, ਤੇ ਉਹਨਾਂ ਨੂੰ ਨਾਲ ਹੱਲ ਕਰਦੇ ਰਹੇ, ਤੇ ਫਿਰ ਵੀ ਰਾਬਤਾ ਹੋ ਚੁੱਕਿਆ। ਸਮਾਂ ਖਰਾਬ ਨਾ ਕਰਦੇ ਹੋਏ, ਤੁਹਾਨੂੰ ਪਤਾ ਹੀ ਹੈ ਪ੍ਰੋਗਰਾਮ ਦੀ ਸ਼ੁਰੂਆਤ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਸ਼ੁਰੂ ਹੋ ਜਾਂਦੀ ਹੈ, ਤੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ। ਤੇ ਅੱਜ ਦਾ ਖਾਸ ਵਿਸ਼ਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਅੱਜ ਗੱਲਬਾਤ ਕਰਾਂਗੇ ਗੀਤਕਾਰੀ ਦੇ ਉੱਤੇ, ਸਮਾਜ, ਸੋਚ ਤੇ ਮਾਨਸਿਕਤਾ ਦਾ ਜਿਹੜਾ ਦਰਪਣ ਹੈ। ਕਹਿੰਦੇ ਨੇ ਕਿ ਸੱਭਿਆਚਾਰ ਜਿਹੜਾ ਸਾਡਾ ਜਾਂ ਪਿਛੋਕੜ ਹੈ, ਉਸ ਵਿਰਸੇ ਵਿਰਾਸਤ ਦੇ ਗੀਤ ਸਾਨੂੰ ਦੇ ਦਿਓ, ਤੇ ਉਹਦੇ ਵਿੱਚੋਂ ਸਾਡੀ ਸਾਈਕੋਲੋਜੀ, ਸਾਡੀ ਮਾਨਸਿਕਤਾ ਦਾ ਪਤਾ ਲੱਗ ਜਾਂਦਾ ਹੈ ਕਿ ਸਾਡਾ ਸਮਾਜ ਤੇ ਸਾਡਾ ਖਿੱਤਾ ਜਿਹੜਾ ਕਿਸ ਸਥਾਨ ਦੇ ਉੱਤੇ ਖੜਾ ਹੈ। ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ, ਤੇ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਉਹਦੀ ਵੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਆਖਰ ਦੇ ਵਿੱਚ ਤੁਹਾਨੂੰ ਖ਼ਬਰਾਂ ਵੀ ਸੁਣਾਵਾਂਗੇ, ਤੇ ਨਵੀਂ ਅਪਡੇਟ ਜੋ ਹੈ, ਚੰਗੀਆਂ ਖ਼ਬਰਾਂ ਵੀ ਆ ਰਹੀਆਂ ਨੇ ਅਮਰੀਕਾ ਦੀਆਂ ਤੇ ਇਰਾਨ ਦੀਆਂ। ਕਿਤੇ ਨਾ ਕਿਤੇ ਸਮਝੌਤੇ ਦੀ ਵੀ ਗੱਲਬਾਤ ਚੱਲ ਰਹੀ ਹੈ, ਤੇ ਸਮਝੌਤਾ ਹੁਣ ਤਾਂ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ, ਕੁਝ ਚੀਜ਼ਾਂ ਦੇ ਉੱਤੇ ਸਹਿਮਤੀ ਬਣੀ ਹੈ। ਇਸੇ ਤਰ੍ਹਾਂ ਪੰਜਾਬ ਤੋਂ ਲੈ ਕੇ ਹੋਰ ਵਿਦੇਸ਼ੀ ਖ਼ਬਰਾਂ ਤੇ ਦੇਸ਼ੀ ਖ਼ਬਰਾਂ ਦੇ ਉੱਤੇ ਵੀ ਝਾਤ ਰਹੇਗੀ, ਪਰ ਅੱਜ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ ਗੀਤਕਾਰੀ ਦੇ ਉੱਤੇ, ਤੇ ਗੀਤਕਾਰੀ ਦਾ ਆਗਾਜ਼ ਕਰਨ ਦੀ ਸ਼ੁਰੂਆਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਅੱਜ ਦਾ ਵਿਚਾਰ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ। ਤੇ ਸਿਗਮੰਡ ਫਰਾਇਡ ਦਾ ਨਾਂ ਵੀ ਅੱਜ ਚੇਤਿਆਂ ਦੇ ਵਿੱਚ ਆਉਂਦਾ ਹੈ। ਕਹਿੰਦੇ ਨੇ ਕਿ ਅੱਜ 6 ਮਈ ਦਾ ਦਿਹਾੜਾ, ਕਹਿੰਦੇ ਨੇ ਕਿ ਹੈਗੀ ਹੈ, 6 ਮਈ 2026 ਦਾ ਦਿਨ ਹੈ ਤੇ ਬੁੱਧਵਾਰ ਵਾਲਾ ਦਿਨ ਹੈ। ਮਾਨਸਿਕ ਤੌਰ ਦੇ ਉੱਤੇ ਤੰਦਰੁਸਤ ਵਿਅਕਤੀ ਹੀ ਸਰੀਰਕ ਤੌਰ ਦੇ ਉੱਤੇ ਠੀਕ ਰਹਿ ਸਕਦਾ ਹੈ, ਸਿਗਮੰਡ ਫਰਾਇਡ ਹੋਣਾ ਦੀ ਲਿਖਤ ਹੈ। ਅੱਜ ਦੇ ਦਿਹਾੜੇ ਦੇ ਉੱਤੇ 1856 ਦੇ ਵਿੱਚ ਮਨੋਵਿਗਿਆਨੀ ਸਿਗਮੰਡ ਫਰਾਇਡ ਦਾ ਜਿਹੜਾ ਜਨਮ ਹੋਇਆ ਸੀ। 1840 ਦੇ ਵਿੱਚ ਇੰਗਲੈਂਡ ਦੇ ਵਿੱਚ ਪਹਿਲੀ ਡਾਕ ਟਿਕਟ ਜਾਰੀ ਕੀਤੀ ਗਈ। 1856 ਦੇ ਵਿੱਚ ਰਾਬਰਟ ਪੈਰੀ ਉੱਤਰੀ ਧਰੁਵ ਦੇ ਉੱਤੇ ਪਹੁੰਚਣ ਵਾਲਾ ਪਹਿਲਾ ਅਮਰੀਕਨ ਵਿਅਕਤੀ ਜਿਹੜਾ ਬਣ ਗਿਆ।

ਮੰਨਿਆ ਜਾਂਦਾ ਹੈ ਮਹਾਨ ਸ਼ਖਸੀਅਤਾਂ ਦੇ ਵਿੱਚੋਂ। ਦੂਜੇ ਦੋ ਚਿੰਤਕ ਡਾਰਵਿਨ ਹੋਏ ਨੇ ਤੇ ਆਈਨਸਟਾਈਨ। ਉਹ ਮਨੋਰੋਗਾਂ ਦਾ ਡਾਕਟਰ ਸੀ ਜਿਸ ਨੇ ਮਨੋਵਿਗਿਆਨਕ ਤੇ ਮਨੋ ਵਿਸ਼ਲੇਸ਼ਣ ਦੇ ਖੇਤਰ ਦੇ ਵਿੱਚ ਯੁੱਗ ਪਲਟਾ ਜਿਹੜਾ ਸੀ ਉਹਨੇ ਆਪਣੇ ਵਿਚਾਰ ਦਿੱਤੇ ਤੇ ਬਹੁਤ ਸਾਰੀਆਂ ਕਿਤਾਬਾਂ ਮਨੋਵਿਗਿਆਨਕ ਸੰਬੰਧੀ ਲਿਖੀਆਂ। ਸਿਗਮੰਡ ਫਰਾਇਡ ਦਾ ਜਨਮ 6 ਮਈ 1856 ਨੂੰ ਕਸਬੇ ਮੋਰਵੀਆ ਚੈਕੋਸਲਵਾਕੀਆ ਦੇ ਵਿੱਚ ਹੁੰਦਾ ਹੈ। ਪਹਿਲਾਂ ਆਸਟਰੀਆ ਦੇ ਵਿੱਚ ਸੀ ਉਹ ਤੇ ਫਰਾਇਡ ਨੇ ਇੱਕ ਮੱਧ ਸ਼੍ਰੇਣੀ ਦੇ ਯਹੂਦੀ ਪਰਿਵਾਰ ਦੇ ਵਿੱਚ ਜਨਮ ਲਿਆ। ਉਸਦੀ ਜਿਹੜੀ ਸੀ ਮਾਂ ਉਸਦੇ ਪਿਤਾ ਦੀ ਦੂਜੀ ਪਤਨੀ ਸੀ। ਫਰਾਇਡ ਉਪਰੰਤ ਉਸਦੀ ਮਾਂ ਨੇ 7 ਹੋਰ ਪੁੱਤਰਾਂ ਤੇ ਧੀਆਂ ਨੂੰ ਜਨਮ ਦਿੱਤਾ। ਜਦੋਂ ਫਰਾਇਡ ਦਾ ਜਨਮ ਹੋਇਆ ਤਾਂ ਉਸਦਾ ਪਿਤਾ ਜਿਹੜਾ ਸੀ ਜੈਬਰ ਫਰਾਇਡ 40 ਸਾਲਾਂ ਤੋਂ ਵੱਡਾ ਸੀ ਤੇ ਉਸਦੇ ਵਪਾਰੀ ਵਜੋਂ ਉਸਦੀ ਆਮਦਨ ਸਧਾਰਨ ਜਿਹੜੀ ਸੀ ਪ੍ਰਕਾਰ ਦੀ ਸੀ। ਫਰਾਇਡ ਦੀ ਮਾਂ ਦੀ ਉਮਰ ਜਿਹੜੀ ਸੀ ਫਰਾਇਡ ਦੇ ਜਨਮ ਸਮੇਂ ਅੱਧੀ ਸੀ ਭਾਵ ਕੇਵਲ 20 ਵਰੇ ਤੇ ਪਿਓ ਜਿਹੜਾ ਉਹਨਾਂ ਦਾ ਸੀ 40 ਵਰਿਆਂ ਦਾ। ਫਰਾਇਡ ਦੇ ਮਨ ਦੇ ਵਿੱਚ ਆਪਣੇ ਪਿਤਾ ਦੇ ਪ੍ਰਤੀ ਸਾੜੇ ਨਫ਼ਰਤ ਤਰਸ ਤੇ ਪਿਆਰ ਦੇ ਮਿਲੇ ਜੁਲੇ ਭਾਵ ਸਨ। ਉਹ ਆਪਣੀ ਮਾਂ ਵੱਲ ਵਧੇਰੇ ਝੁਕਿਆ ਹੋਇਆ ਸੀ। ਆਪਣੇ ਸਕੂਲ ਵਿਚਲੇ 8 ਸਾਲਾਂ ਦੇ ਵਿੱਚੋਂ ਅੰਤਲੇ 6 ਵਰੇ ਫਰਾਇਡ ਸਦਾ ਆਪਣੀ ਜਮਾਤ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਉਂਦਾ ਰਿਹਾ। ਵਿਆਨਾ ਆਸਟਰੀਆ ਦੀ ਜਿਹੜੀ ਰਾਜਧਾਨੀ ਹੈ ਯੂਰਪ ਦੇ ਵਿੱਚ ਪੈਂਦਾ ਮੁਲਕ ਆਸਟਰੀਆ। ਵਿਆਨਾ ਦੇ ਵਿੱਚ ਯਹੂਦੀਆਂ ਦੇ ਲਈ ਕੰਮ ਧੰਦਿਆਂ ਦੀ ਚੋਣ ਬੜੀ ਸੀਮਤ ਸੀ ਕਿਉਂਕਿ ਹਿਟਲਰ ਜਿਹੜਾ ਸੀ ਅਸਲ ਦੇ ਵਿੱਚ ਇਸੇ ਮੁਲਕ ਨੂੰ ਬਿਲੋਂਗ ਕਰਦਾ ਸੀ, ਉਹਦਾ ਜਨਮ ਉੱਥੇ ਹੈ। ਫਰਾਇਡ ਨੇ ਮਨੋਚਿਕਿਤਸਾ ਵਿਗਿਆਨ ਦਾ ਜਿਹੜਾ ਖੇਤਰ ਚੁਣਿਆ। ਬਚਪਨ ਦੇ ਵਿੱਚ ਫਰਾਇਡ ਦੇ ਮਨ ਦੇ ਵਿੱਚ ਮਾਨਵ ਜਾਤੀ ਦੇ ਦੁੱਖਾਂ ਕਲੇਸ਼ਾਂ ਪ੍ਰਤੀ ਧਿਆਨ ਦੇਣ ਦੀ ਬਿਰਤੀ ਨਹੀਂ ਸੀ, ਪਰ ਜਵਾਨੀ ਦੇ ਵਿੱਚ ਇਹ ਭਾਵਨਾ ਜਿਹੜੀ ਸੀ ਉਤਪੰਨ ਜਿਹੜੀ ਹੁੰਦੀ ਗਈ ਤੇ ਉਸਦੇ ਮਨ ਦੇ ਵਿੱਚ ਮਾਨਵ ਜਾਤੀ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਸਮਝਣ ਤੇ ਉਹਨਾਂ ਦੇ ਹੱਲ ਲੱਭਣ ਦੀ ਜਗਿਆਸਾ ਜਿਹੜੀ ਜਾਗੀ। ਜਗਿਆਸਾ ਦੇ ਨਾਲ ਉਹ 1863 ਦੇ ਵਿੱਚ 1873 ਤੋਂ ਲੈ ਕੇ 1881 ਤੱਕ ਚਿਕਿਤਸਾ ਵਿਗਿਆਨ ਦਾ ਜਿਹੜਾ ਸੀ ਅਧਿਐਨ ਕਰਨ ਲੱਗ ਪਿਆ। ਇਹ ਇੱਕ ਜਿਹੜਾ ਨਿਪੁੰਨ ਲੇਖਕ ਸੀ ਤੇ ਆਪਣੀ ਲੇਖਣੀ ਦੇ ਨਾਲ ਉਸਨੇ ਆਪਣੇ ਵਿਚਾਰਾਂ ਨੂੰ ਆਧੁਨਿਕ ਯੁੱਗ ਦਾ ਇੱਕ ਵਾਦ ਬਣਾ ਕੇ ਰੱਖ ਦਿੱਤਾ। ਉਸਦਾ ਮਨੋ ਵਿਸ਼ਲੇਸ਼ਣ ਉਸਦੇ ਆਪਣੇ ਮਨ ਵਿਚਲੇ ਡਰਾਂ ਤੇ ਭੈਣਾਂ ਭੈਵਾਂ ਦੇ ਨਾਲ ਅੰਤਰਪਤ ਇੱਛਾਵਾਂ ਦੱਬੀਆਂ ਘੁੱਟੀਆਂ ਖਾਹਿਸ਼ਾਂ ਹਾਰ ਗਈਆਂ ਤਾਂਘਾਂ ਉਮੰਗਾਂ ਦਾ ਹੀ ਵਿਸ਼ਲੇਸ਼ਣ ਹੈ। ਭਾਵੇਂ ਉਸਦੇ ਆਪਣੇ ਸਮਕਾਲੀਆਂ ਤੇ ਸਾਥੀਆਂ ਦੇ ਨਾਲ ਵਿਚਾਰਾਂ ਦੇ ਪੱਖ ਜਿਹੜੇ ਸੀ ਮਤਭੇਦ ਰਹੇ ਨੇ ਪੈਦਾ ਹੁੰਦੇ ਰਹੇ। ਐਡਲਰ ਯੁੰਗ ਰੈਂਕ ਸਟੈਕਲ ਆਦਿ ਜਿਹੜੇ ਸਨ ਉਸਦਾ ਸਾਥ ਛੱਡ ਗਏ। ਫਰਾਇਡ ਆਪਣੇ ਵਿਚਾਰਾਂ ਦੇ ਪੱਖੋਂ ਦ੍ਰਿੜ ਰਿਹਾ। ਹਰ ਨਵੇਂ ਮਨੋਵਿਗਿਆਨੀ ਨੂੰ ਪਹਿਲਾਂ ਇਹ ਸਪਸ਼ਟ ਕਰਨਾ ਪੈਂਦਾ ਹੈ ਕਿ ਉਹ ਫਰਾਇਡ ਦੇ ਪੱਖ ਦੇ ਵਿੱਚ ਖਲੋਤਾ ਹੈ ਜਾਂ ਵਿਰੋਧ ਦੇ ਵਿੱਚ ਹੈ। 23 ਸਤੰਬਰ 1939 ਨੂੰ ਇਹ ਮਨੋਵਿਗਿਆਨੀ ਸੰਸਾਰ ਨੂੰ ਜਿਹੜਾ ਅਲਵਿਦਾ ਕਹਿ ਜਾਂਦਾ ਹੈ। ਫਿਰ ਗੱਲ ਆਉਂਦੀ ਹੈ ਸਿਕੰਦਰਾਬਾਦ ਅਤੇ ਹੈਦਰਾਬਾਦ ਦੀ। ਥੋੜੀ ਗੱਲ ਕਰਕੇ ਫਿਰ ਆਪਾਂ ਅੱਜ ਦਾ ਵਿਸ਼ੇ ਨੂੰ ਤੋਰਦੇ ਹਾਂ। ਦੋਵੇਂ ਜੁੜਵੇਂ ਸ਼ਹਿਰ ਨੇ ਸਿਕੰਦਰਾਬਾਦ ਤੇ ਹੈਦਰਾਬਾਦ। ਬਸ ਹੁਸੈਨ ਸਾਗਰ ਝੀਲ ਨੇ ਹੀ ਇਨ੍ਹਾਂ ਨੂੰ ਅਲੱਗ ਕਰ ਦਿੱਤਾ। ਹੈਦਰਾਬਾਦ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਮੁਸਲਮਾਨ ਵਸੋਂ ਦੇ ਵੱਧ ਅਤੇ ਤਹਿਜੀਬ ਵੀ ਉਹੀ ਹੈ ਜਦੋਂ ਕਿ ਸਿਕੰਦਰਾਬਾਦ ਆਧੁਨਿਕ ਸ਼ਹਿਰ ਹੈ। ਦੋਵੇਂ ਆਬਾਦੀ ਰਹਿਣ ਸਹਿਣ ਤੌਰ ਤਰੀਕਿਆਂ ਤੇ ਚਾਲ ਢਾਲ ਤੋਂ ਬਿਲਕੁਲ ਅਲੱਗ ਅਲੱਗ ਨੇ। ਹੈਦਰਾਬਾਦ ਇੱਕ ਵੱਡਾ ਸ਼ਹਿਰ ਹੈ ਜੋ ਮੂਸੀ ਦਰਿਆ ਕਿਨਾਰੇ ਦੇ ਉੱਤੇ ਵਸਿਆ ਹੋਇਆ। 1591 ਦੇ ਵਿੱਚ ਮੁਹੰਮਦ ਕੁਲੀ ਕੁਤਬ ਸ਼ਾਹ ਉਹਨਾਂ ਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ ਸੀ। ਇਸ ਹਕੂਮਤ ਦੇ ਅਧੀਨ ਇਸ ਸ਼ਹਿਰ ਨੇ ਮੁਗਲਾਂ ਤੇ ਨਿਜ਼ਾਮ ਸ਼ਾਹੀ ਵੀ ਆਪਣੇ ਪਿੰਡੇ ਉੱਤੇ ਹੰਢਾਈ ਹੋਈ ਹੈ। 1948 ਦੇ ਵਿੱਚ ਇਸ ਰਿਆਸਤ ਨੂੰ ਭਾਰਤ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਫਿਰ 1956 ਦੇ ਵਿੱਚ ਇਸ ਨੂੰ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਬਣਾ ਦਿੱਤਾ ਗਿਆ। 2014 ਦੇ ਵਿੱਚ ਆਂਧਰਾ ਪ੍ਰਦੇਸ਼ ਨੂੰ ਵੰਡ ਕੇ ਤੇਲੰਗਾਨਾ ਨਵਾਂ ਸੂਬਾ ਬਣ ਗਿਆ। ਹੈਦਰਾਬਾਦ ਹੁਣ ਨਵੇਂ ਬਣੇ ਰਾਜ ਤੇਲੰਗਾਨਾ ਦੀ ਰਾਜਧਾਨੀ ਹੈ। ਸਿਕੰਦਰਾਬਾਦ ਸ਼ਹਿਰ ਦਾ ਨਾਂ ਆਸਿਫ ਸ਼ਾਹੀ ਖਾਨਦਾਨ ਦੇ ਤੀਜੇ ਨਿਜ਼ਾਮ ਸਿਕੰਦਰ ਜਾਹ ਜਿਹੜੇ ਸਨ ਉਹਨਾਂ ਦੇ ਨਾਂ ਦੇ ਉੱਤੇ ਪਿਆ ਸੀ। 1806 ਦੇ ਵਿੱਚ ਇਸ ਦੀ ਸਥਾਪਨਾ ਅੰਗਰੇਜ਼ੀ ਛਾਉਣੀ ਦੇ ਵਜੋਂ ਹੋ ਗਈ। ਇਸ ਸ਼ਹਿਰ ਦਾ ਸਭ ਤੋਂ ਦਿਲ ਖਿੱਚ ਪੱਕ ਇਸਦਾ ਰੇਲਵੇ ਸਟੇਸ਼ਨ ਹੈ ਜੋ ਰੇਲ ਹੱਬ ਹੈ। ਜਿਵੇਂ ਕਿ ਬਠਿੰਡਾ ਰੇਲਾਂ ਆਉਂਦੀਆਂ ਨੇ, ਗੱਡੀ ਇੱਕ ਜਾਵੇ ਇੱਕ ਆਵੇ, ਵੱਡਾ ਸਟੇਸ਼ਨ ਮੰਨਿਆ ਜਾਂਦਾ ਜਿਵੇਂ ਕਿ ਪਹਿਲਾਂ ਰਾਜਧਾਨੀ ਰਿਹਾ। ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ। ਰੇਲਵੇ ਸਟੇਸ਼ਨ ਦੇ 10 ਪਲੇਟਫਾਰਮ ਨੇ। ਭੀੜ ਇੰਨੀ ਜਿਵੇਂ ਕਿ
ਸਾਰਾ ਦੇਸ਼ ਇੱਥੇ ਘੁੰਮ ਰਿਹਾ ਹੋਵੇ।

0: ਅੰਗਰੇਜ਼ੀ ਰਾਜ ਵੇਲੇ 1874 ਦੇ ਵਿਚ ਹੈਦਰਾਬਾਦ ਦੇ ਨਿਜ਼ਾਮ ਨੇ ਇਸ ਨੂੰ ਜਿਹੜਾ ਬਣਾਇਆ। ਇਸ ਦੀ ਸ਼ਕਲ ਇਕ ਕਿਲੇ ਵਰਗੀ ਹੈ ਤੇ ਸੈਲਾਨੀਆਂ ਦੇ ਲਈ ਸਭ ਤੋਂ ਜਿਹੜੀ ਹੈ ਢੁਕਵੀਂ ਤੇ ਦਿਲਚਸਪ ਅਤੇ ਆਕਰਸ਼ਕ ਜਗ੍ਹਾ ਹੈ। ਸਰਕਾਰੀ ਪੈਮਾਨੇ ਦੇ ਮੁਤਾਬਕ ਹੈਦਰਾਬਾਦ ਤੇ ਸਿਕੰਦਰਾਬਾਦ ਸ਼ਹਿਰਾਂ ਦੇ ਵਿਚ 8 ਕਿਲੋਮੀਟਰ ਦੀ ਦੂਰੀ ਹੈ, ਪਰ ਉਂਝ ਇਹ ਜੁੜਵੇਂ ਹੀ ਹਨ। ਇਨ੍ਹਾਂ ਵਿਚਾਲਿਓਂ ਲੰਘਦੀ ਹੁਸੈਨ ਸਾਗਰ ਝੀਲ ਜਿਹੜੀ ਹੈ ਉਹ ਜਿਹੜੀ ਹੈ ਇਹਨਾਂ ਨੂੰ ਵੱਖ ਕਰਦੀ ਹੈ, ਅੱਡ ਕਰ ਦਿੰਦੀ ਹੈ। ਸਿਕੰਦਰਾਬਾਦ ਹੈਦਰਾਬਾਦ ਦਾ ਹੀ ਹਿੱਸਾ ਹੈ। ਦੋਵੇਂ ਇੱਕ ਹੀ ਮਿਊਂਸੀਪਲ ਇਕਾਈ ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਅਧੀਨ ਵੀ ਆਉਂਦੇ ਨੇ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਅੱਜ ਦਾ ਵਿਸ਼ਾ ਹੈ ਸਾਡਾ ਗੀਤਕਾਰੀ, ਜਿਸ ਦੇ ਵਿੱਚ ਸਾਡੇ ਨਾਲ ਜੁੜ ਗਏ ਨੇ ਜੀ ਸਮਰਜੀਤ ਸਿੰਘ ਸ਼ੰਮੀ ਜੀ, ਸਾਡੇ ਸਹਿਯੋਗੀ, ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਆਪਾਂ ਸ਼ੁਰੂਆਤ ਕਰਦੇ ਹਾਂ। ਗੀਤਕਾਰੀ ਸੰਗੀਤ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ, ਸਗੋਂ ਇਹ ਸਾਡੀ ਜ਼ਿੰਦਗੀ, ਮਾਨਸਿਕਤਾ ਤੇ ਸੋਚ ਦੇ ਉੱਤੇ ਡੂੰਘਾ ਅਸਰ ਵੀ ਪਾਉਂਦਾ ਹੈ। ਚੰਗੇ ਗੀਤ ਸਾਡੇ ਮਨ ਨੂੰ ਸ਼ਾਂਤੀ ਵੀ ਦਿੰਦੇ ਹੈ ਤੇ ਸਾਡਾ ਜਿਹੜਾ ਸੋਸ਼ਲ ਸਰਕਲ ਹੈ, ਜਿੱਦਾਂ ਜਿਸ ਤਰ੍ਹਾਂ ਦੇ ਗੀਤ ਤੁਹਾਨੂੰ ਮਤਲਬ ਕਿ ਪਸੰਦ ਨੇ ਸੁਣਨੇ, ਤਾਂ ਉਸ ਤਰ੍ਹਾਂ ਦਾ ਸਾਡਾ ਸਰਕਲ ਵੀ ਬਣਦਾ ਹੈ, ਸੋਸ਼ਲ ਜਿਹੜਾ ਇੱਕ ਦੂਸਰੇ ਦੇ ਨਾਲ ਰਾਬਤਾ ਬਣਦਾ ਹੈ। ਚੰਗੇ ਗੀਤ ਸਾਡੇ ਮਨ ਨੂੰ ਸ਼ਾਂਤੀ ਦਿੰਦੇ ਹੈ, ਸਾਡੇ ਵਿਚਾਰਾਂ ਨੂੰ ਨਵੀਂ ਦਿਸ਼ਾ ਦਿੰਦੇ ਹੈ, ਸਮਾਜਿਕ ਮੁੱਲਾਂ ਨੂੰ ਜਿਹੜਾ ਮਜ਼ਬੂਤ ਵੀ ਕਰਦੇ ਹੈ। ਪਰ ਕੀ ਅਸੀਂ ਕਦੇ ਸੋਚਿਆ ਕਿ ਇਹ ਸੁੰਦਰ ਗੀਤ ਲਿਖਣ ਵਾਲੇ ਲੇਖਕਾਂ ਦੀ ਸਾਡੇ ਸਮਾਜ ਦੇ ਵਿੱਚ ਕੀ ਮਹੱਤਤਾ ਹੈ, ਕਿ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ ਜਿਨ੍ਹਾਂ ਦੇ ਸ਼ਬਦ ਸਾਡੀ ਰੂਹ ਨੂੰ ਛੂਹ ਲੈਂਦੇ ਨੇ। ਇਸ ਚਰਚਾ ਦੇ ਵਿੱਚ ਗੱਲਬਾਤ ਆਪਾਂ ਕਰਾਂਗੇ ਤੇ ਇਹਨਾਂ ਵੱਖਰੇ ਵੱਖਰੇ ਪੱਖਾਂ ਨੂੰ ਜਿਹੜਾ ਵਿਚਾਰਨ ਦੀ ਕੋਸ਼ਿਸ਼ ਰਹੇਗੀ। ਗੀਤਕਾਰੀ ਸਾਡੀ ਸੰਸਕ੍ਰਿਤੀ ਦਾ ਅਹਿਮ ਜਿਹੜਾ ਹਿੱਸਾ ਵੀ ਹੈ, ਖਿੱਤੇ ਦੀ ਗੱਲ ਉਹ ਆਪਣੀ ਪਹਿਚਾਣ ਵੀ ਹੈ, ਕਿਵੇਂ ਇਹ ਸਮਾਜਿਕ ਸੋਚ ਨੂੰ ਪ੍ਰਭਾਵਿਤ ਕਰਦੀ ਹੈ, ਇਸ ਮੁੱਦਿਆਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ, ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਕੀ ਹਾਲ ਚਾਲ ਨੇ ਜੀ?
1: ਹਾਂਜੀ, ਬਹੁਤ ਵਧੀਆ ਭਰਤ ਸਾਹਿਬ। ਤੇ ਅੱਜ ਗੀਤਕਾਰੀ ਦਾ ਜਿਹੜਾ ਆਪਾਂ ਚਰਚਾ ਦਾ ਵਿਸ਼ਾ ਲੈ ਕੇ ਬੈਠੇ ਹਾਂ ਤੇ ਬਹੁਤ ਹੀ ਕਮਾਲ ਦਾ ਵਿਸ਼ਾ ਏ, ਤੇ ਸ਼ਾਮਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਸਤਿਕਾਰ ਤੇ ਜੀ ਆਇਆਂ ਨੂੰ ਜੀ।
0: ਥੈਂਕ ਯੂ ਜੀ, ਥੈਂਕ ਯੂ ਜੀ, ਤੁਹਾਡਾ ਸ਼ੁਕਰੀਆ, ਤੁਸੀਂ ਸਮਾਂ ਕੱਢਿਆ ਸਾਡੇ ਲਈ, ਸਭ ਦੇ ਲਈ। ਸ਼ੰਮੀ ਜੀ, ਅੱਜ ਕੱਲ ਵਿਛੜੀ ਰੂਹ ਦਾ ਵੀ ਜ਼ਿਕਰ ਥੋੜਾ ਜਿਹਾ ਕਰਨਾ ਬਣਦਾ ਹੈ, ਤੇ ਅੱਜ ਜਿਹੜਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਵੀ ਦਿਨ ਹੈ ਜੇ ਦੇਖਿਆ ਜਾਵੇ ਤਾਂ, ਤਬਾਰੀਕ ਦਾ ਆਪਾਂ ਜ਼ਿਕਰ ਕਰਦੇ ਹਾਂ ਤੇ ਉਹਨਾਂ ਦਾ ਜ਼ਿਕਰ ਵੀ ਕਰਾਂਗੇ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਜਦੋਂ ਗੱਲ ਕਰਦੇ ਹਾਂ ਆਪਾਂ, ਸਭ ਤੋਂ ਪਹਿਲਾਂ ਕੱਲ ਵਿਛੋੜਾ ਦੇ ਗਏ, ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ, ਮਲਕੀਤ ਸਿੰਘ ਹੁਣਾਂ ਦਾ ਸੁਪਰ ਡੁਪਰ ਹਿੱਟ ਗੀਤ, ਇਸੇ ਤਰ੍ਹਾਂ ਹੋਰ ਫਿਲਮਾਂ ਦੇ ਵਿੱਚ ਉਹਨਾਂ ਦੀਆਂ ਗੀਤ ਜਿਹੜੇ ਬਾਕਮਾਲ ਕਹਿ ਸਕਦੇ ਹਾਂ। ਪਰ 97 ਸਾਲਾਂ ਦੀ ਉਮਰ ਦੇ ਵਿੱਚ ਸਾਹਿਤਕ ਸਫ਼ਰ ਨੂੰ ਜਿਹੜਾ ਅਲਵਿਦਾ ਕਹਿ ਗਏ ਨੇ ਚੰਨ ਗੁਰਾਇਆਂ ਵਾਲੇ ਜੀ।
1: ਚੰਨ ਗੁਰਾਇਆਂ ਵਾਲਾ ਸਾਹਿਬ, ਵਾਕਿਆ ਜੀ ਕਿਆ ਬਾਤਾਂ, ਗੀਤਾਂ ਦੀ ਰੋਸ਼ਨੀ ਤੇ ਦੀਪਮਾਲਾ ਕਰਕੇ ਉਹਨਾਂ ਨੇ ਰੂਹਾਂ ਨੂੰ ਰੁਸ਼ਨਾਇਆ ਹੈ
0: ਜੀ,
1: ਤੇ ਆਪਣਾ ਇੱਕ ਮੁਕਾਮ ਜਿਹੜਾ ਕਾਇਮ ਕੀਤਾ ਹੈ
0: ਜੀ,
1: ਬਹੁਤ ਹੀ ਕਮਾਲ। ਅਸੀਂ ਉਹਨਾਂ ਨੂੰ ਪੂਰੀ ਟੀਮ ਵੱਲੋਂ ਸ਼ਰਧਾ ਤੇ ਫੁੱਲ ਭੇਟ ਕਰਦੇ ਹਾਂ। ਪਰ ਸਾਹਿਬ, ਵੈਸੇ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਅੱਗੇ ਗੱਲ ਕਰੀਏ, ਪਰ ਅੱਜ ਮੈਂ ਆਪਣੇ ਆਪ ਨੂੰ ਬਹੁਤ ਹੀ ਕਹਿ ਲਓ ਵੀ ਲੱਕੀ ਮਹਿਸੂਸ ਕਰ ਰਿਹਾ, ਬਹੁਤ ਹੀ ਬਲੈਸਡ ਮਹਿਸੂਸ ਕਰ ਰਿਹਾ, ਕਿਉਂਕਿ ਆਪਣੇ ਨਾਲ ਇਸ ਵੇਲੇ ਮੇਰੇ ਅਧਿਆਪਕ ਵੀ ਨੇ, ਉਸਤਾਦ ਨੇ, ਤੇ ਪੰਜਾਬੀ ਸਾਹਿਤ ਦੇ ਇੱਕ ਕਹਿ ਲਓ ਵੀ ਸੁਪਰ ਸਟਾਰ ਨੇ ਡਾਕਟਰ ਸੁਰਿੰਦਰ ਮੰਡ ਸਾਹਿਬ।
0: ਕਿਆ ਬਾਤ ਹੈ ਜੀ,
1: ਅਤੇ ਉਹ ਮੌਜੂਦ ਨੇ ਤੇ ਉਸਤਾਦ ਜੀ ਦੇ ਹੁੰਦੇ ਹੋਏ ਜੇ ਸ਼ਗਿਰਦ ਬੋਲੀ ਜਾਣ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ। ਮੈਂ ਉਹਨਾਂ ਕੋਲੋਂ ਇਜਾਜ਼ਤ ਲਈ ਸੀ ਪਹਿਲਾਂ ਕਿ ਸਰ ਅੱਜ ਆਪਾਂ ਤੁਹਾਡੇ ਕੋਲੋਂ ਹੀ ਗੀਤਕਾਰੀ ਤੇ ਜਿਹੜਾ ਵਿਸ਼ਾ ਰੱਖਿਆ ਹੋਇਆ ਹੈ
0: ਜੀ,
1: ਤੇ ਉਹ ਚਾਨਣਾ ਜ਼ਰੂਰ ਚਾਹਵਾਂਗੇ ਕਿ ਤੁਸੀਂ ਉਹ ਤੇ ਪਾਓ
0: ਜੀ,
1: ਤੇ ਬਿਨਾਂ ਕਿਸੇ ਦੇਰੀ ਤੋਂ ਤੁਹਾਡੀ ਇਜਾਜ਼ਤ ਦੇ ਨਾਲ ਮੈਂ ਪ੍ਰੋਫੈਸਰ ਸੁਰਿੰਦਰ ਮਾਨ ਸਾਹਿਬ ਨੂੰ ਇਹ ਜਿਹੜਾ ਮਾਈਕ ਹੈ ਉਹਨਾਂ ਦੇ ਹਵਾਲੇ ਕਰਦਾ ਹਾਂ
0: ਜ਼ਰੂਰ,
1: ਤੇ ਉਹਨਾਂ ਕੋਲੋਂ ਹੀ ਆਪਾਂ ਇਹ ਬਰੀਕੀਆਂ ਤੇ ਇਹਦੇ ਬਾਰੇ ਚਰਚਾ ਜਿਹੜੀ ਹੈ ਉਹ ਆਪਾਂ ਸੁਣਨ ਦੀ ਜਿਹੜੀ ਆ ਕਹਿ ਲਓ ਵੀ ਕੋਸ਼ਿਸ਼ ਕਰਦੇ ਆ ਤੇ ਸਵਾਗਤ ਕਰਦੇ ਆ ਮਾਨ ਸਾਹਿਬ ਆਪ ਜੀ ਦਾ। ਓਵਰ ਟੂ ਮਾਨ ਸਾਹਿਬ।
0: ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਭੁਪਿੰਦਰ ਭਾਰਤ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ। ਸ਼ਮੀ ਜੀ ਦੇ ਪ੍ਰੋਗਰਾਮਾਂ ਦੇ ਦੌਰਾਨ ਵੀ ਤੇ ਪਰ ਅੱਜ ਸਿੱਧਾ ਰਾਬਤਾ ਸ਼ਮੀ ਜੀ ਦਾ ਵੀ ਸ਼ੁਕਰੀਆ ਕਰਦੇ ਆ, ਤੁਹਾਡਾ ਵੀ ਧੰਨਵਾਦ ਹੈ, ਤੁਸੀਂ ਸਿੱਧੀਆਂ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਜੁੜੇ ਹੋ ਤੇ ਦੁਆਬਾ ਰੇਡ ਦੇ ਮੰਚ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ।
2: ਚਲੋ ਮੈਨੂੰ ਬੜੀ ਖੁਸ਼ੀ ਆ ਵੀ ਸ਼ਮੀ ਨੇ ਦੱਸਿਆ ਸੀ ਅੱਜ ਵੀ ਸ਼ਮੀ ਮੇਰਾ ਵਿਦਿਆਰਥੀ ਆ।
0: ਜੀ ਹਾਂਜੀ।
2: ਤੇ ਹਾਂ ਬੜਾ ਪਿਆਰਾ ਵਿਦਿਆਰਥੀ ਆ, ਬੜਾ ਮਿਹਨਤੀ ਆ
0: ਜੀ।
2: ਤੇ ਹਾਂ ਤੇ ਇੱਕ ਦੂਜੇ ਤੋਂ ਆਪਾਂ ਸਾਰੇ ਪ੍ਰੇਰਨਾ ਲੈਂਦੇ ਆ, ਹਨਾ।
0: ਬਿਲਕੁਲ ਹੈ ਜੀ।
2: ਤੇ ਉਹ ਮੈਨੂੰ ਇਹਨੇ ਦੱਸਿਆ ਵੀ ਅੱਜ ਏਦਾਂ ਸਾਡਾ ਤੇ ਕੋਈ ਹੈ, ਤੇ ਮੈਂ ਆਖਿਆ ਵੀ ਚਲੋ ਮੈਂ ਵੇਟ ਕਰ ਲੈਣਾ ਤੇ ਦੋ ਮਿੰਟ ਮੰਮੀ ਵਿੱਚ ਆਪਣੀ ਹਾਜ਼ਰੀ ਲਵਾ ਲੂੰਗਾ।
0: ਜੀ ਜ਼ਰੂਰ ਜੀ।
2: ਪਹਿਲਾਂ ਤੇ ਮੈਂ ਨਾ ਆਪਣੇ ਦੁਆਬਾ ਰੇਡੀਓ ਦੇ ਜਿੰਨੇ ਵੀ ਆਪਣੇ ਸਾਰੇ ਸੁਣਨ ਵਾਲੇ ਆ ਸਾਰੀ ਦੁਨੀਆਂ ਵਿੱਚ
0: ਜੀ,
2: ਮੈਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਹਿੰਦਾ।
0: ਸਤਿ ਸ੍ਰੀ ਅਕਾਲ ਜੀ।
2: ਤੇ ਹਾਂ ਤੇ ਉਹਨਾਂ ਸਾਰਿਆਂ ਵਾਸਤੇ ਮੈਂ ਨਾ ਇੱਕ ਆਪਣੀਆਂ ਨਾ ਸ਼ੁਭ ਇਛਾਵਾਂ ਤੇ ਦੁਆਵਾਂ ਆਪਣੀਆਂ ਨਾ ਪੇਂਟ ਕਰਦਾ।
0: ਜ਼ਰੂਰ।
2: ਤੇ ਹਾਂ ਅੱਜ ਤੁਹਾਡਾ ਜਿਹੜਾ ਟੌਪਿਕ ਇਹਨੇ ਦੱਸਿਆ ਨਾ ਗੀਤਕਾਰੀ
0: ਜੀ,
2: ਤੇ ਉਹ ਮੈਨੂੰ ਬੜਾ ਰੈਲੇਵੈਂਟ ਜਿਹਾ ਲੱਗਿਆ। ਯਾਨੀ ਇਹਨੂੰ ਮੈਂ ਸਮਝਦਾ ਵੀ ਗੀਤਕਾਰੀ ਵੀ ਆ ਤੇ ਗੀਤਕਾਰ ਵੀ ਆ।
0: ਵੀ ਆ ਜੀ, ਬਿਲਕੁਲ ਹੈ ਜੀ,
2: ਕਿਉਂਕਿ ਗੀਤਕਾਰ ਹੀ ਗੀਤਕਾਰੀ ਕਰਦੇ ਆ ਨਾ।
0: ਵੈਸੇ ਅੱਜ ਕੱਲ ਮਨ ਸਾਹਿਬ ਜ਼ਿਆਦਾ ਗੀਤਕਾਰਾਂ ਕੋਲ ਕਾਰ ਹੋ ਗਈ ਆ ਜੀ,
2: ਕੋਈ ਗੱਲ ਨੀ, ਤੇ ਜਿਹੜੇ ਵਸਦੇ ਰਹਿਣ।
0: ਬਿਲਕੁਲ ਹੈ
2: ਜੀ, ਕੋਈ ਨੀ, ਕਦੇ ਗੀਤਕਾਰੀ ਵੀ ਕਰਨਗੇ ਕੋਈ।
0: ਬਿਲਕੁਲ ਹੈ ਜੀ।
2: ਤੇ ਇੰਜ ਹੈ ਵੀ ਇਹ ਨਾ ਮਤਲਬ ਜਦੋਂ ਆਪਾਂ ਇਹਦੇ ਬਾਰੇ ਆਮ ਲੋਕਾਂ ਨਾਲ ਗੱਲ ਕਰਦੇ ਆ ਨਾ, ਜਿਹੜੇ ਵੀ ਲੋਕੀ ਸਾਰੇ ਆਪਾਂ ਨੂੰ ਸੁਣ ਰਹੇ ਆ
0: ਜੀ,
2: ਚਾਹੇ ਕੋਈ ਬੰਦਾ ਸਾਹਿਤ ਨਾਲ ਜੁੜਿਆ ਹੋਇਆ ਤੇ ਚਾਹੇ ਕੋਈ ਬੰਦਾ ਸਾਹਿਤ ਨਾਲ ਨਹੀਂ ਜੁੜਿਆ ਹੋਇਆ, ਚਾਹੇ ਉਹ ਸਕੂਲੇ ਗਿਆ ਇੱਕ ਦਿਨ ਵੀ ਤੇ ਚਾਹੇ ਉਹਨੇ ਐਮ ਏ ਕੀਤੀ ਹੋਈ ਆ,
0: ਬਿਲਕੁਲ ਜੀ,
2: ਉਹਨਾਂ ਸਾਰਿਆਂ ਦਾ ਨਾ ਗੀਤ ਦੇ ਨਾਲ ਬਹੁਤ ਹੀ ਗਹਿਰਾ ਤਾਲੁਕ ਹੈ।
0: ਬਿਲਕੁਲ ਹੈ ਜੀ।
2: ਮਤਲਬ ਪੋਇਟਰੀ ਦੇ ਨਾਲ, ਜਿਹੜੀ ਕਾਵਿਕ ਸ਼ਬਦਾਵਲੀ ਦੇ ਨਾਲ ਉਹਨਾਂ ਦਾ ਬੜਾ ਗਹਿਰਾ ਰਿਸ਼ਤਾ
0: ਵਾਸਤਾ ਹੈ ਜੀ, ਹਰ ਪੱਖ ਤੋਂ ਹੀ ਹੈ ਜੀ।
2: ਹਾਂਜੀ, ਜਦੋਂ ਵੇਖੋ ਜਦੋਂ ਬੱਚਾ ਜੰਮਦਾ ਨਾ
0: ਜੀ,
2: ਤੇ ਉਹ ਅਜੇ 2-4 ਮਹੀਨਿਆਂ ਦਾ ਹੀ ਹੋਇਆ ਹੁੰਦਾ, 6 ਮਹੀਨਿਆਂ ਦਾ, ਜਦੋਂ ਉਹਨੂੰ ਅਜੇ ਕੁਛ ਨੀ ਪਤਾ ਹੁੰਦਾ ਵੀ ਭਾਸ਼ਾ ਕੀ ਹੁੰਦੀ ਹੈ
0: ਜੀ,
2: ਉਹਨੂੰ ਕੁਛ ਨੀ ਪਤਾ ਵੀ ਹੋਰ ਸਾਰਾ ਦੁਨੀਆਂ ਦਾ ਕੀ ਸਿਸਟਮ ਚੱਲਦਾ। ਖਰੇ ਇਨ ਬਿਲਟ ਉਹਨੂੰ ਪਤਾ ਹੀ ਹੋਊਗਾ, ਇਨ ਬਿਲਟ ਤੇ ਉਹਨੂੰ ਪਤਾ ਹੀ ਹੁੰਦਾ।
0: ਦੇਖੋ ਲਾਡ
2: ਅਜੇ ਉਹ ਮੂੰਹ ਬੋਲਣ ਜੋਗਾ ਨਹੀਂ ਹੁੰਦਾ
0: ਜੀ,
2: ਤੇ ਸੁਣਨ ਜੋਗਾ ਤੇ ਹੁੰਦਾ ਨਾ
0: ਜੀ। ਬਿਲਕੁਲ ਹੈ ਜੀ।
2: ਤੇ ਉਹ ਜਦੋਂ ਸੁਣਨ ਜੋਗਾ ਹੁੰਦਾ ਤੇ ਉਹਨੂੰ ਆਪਾਂ ਸਭ ਤੋਂ ਪਹਿਲਾਂ ਕੀ ਸੁਣਾਉਂਦੇ ਆ
0: ਜੀ,
2: ਆਪਾਂ ਉਹਨੂੰ ਸਭ ਤੋਂ ਪਹਿਲਾਂ ਸੁਣਾਉਂਦੇ ਆ ਸੰਗੀਤ ਸੁਣਾਉਂਦੇ ਆ, ਪੋਇਟਰੀ ਸੁਣਾਉਂਦੇ ਆ, ਉਹਨੂੰ ਗੀਤ ਆ ਸਾਡੇ ਗੀਤ ਹੀ ਆ ਨਾ ਜਿਹੜੀਆਂ ਲੋਰੀਆਂ ਵੀ।
0: ਬਿਲਕੁਲ ਹੈ ਜੀ।
2: ਸੌਂ ਜਾ ਕਾਕਾ ਤੂੰ ਤੇਰੇ ਬੋਦੇ ਲੱਗੀ ਜੂ।
0: ਬਿਲਕੁਲ ਹੈ ਜੀ।
2: ਹਨਾ, ਕੱਢਣ ਵਾਲੀਆਂ ਮਾਸੀਆਂ ਤੇ ਕਢਾਉਣ ਵਾਲਾ ਤੂੰ।
0: ਬਿਲਕੁਲ ਹੈ ਜੀ।
2: ਉਹ ਇੰਨੀ ਗੱਲ ਸੁਣ ਕੇ ਤੇ ਸੌਂ ਜਾਂਦਾ, ਮਤਲਬ ਉਹ ਸਮਝਦਾ ਇਹ ਗੱਲ ਨੂੰ, ਅਸੀਂ ਸਮਝਦੇ ਖਰੇ ਨਿਆਣਾ, ਇਹਨੂੰ ਪਤਾ ਹੀ ਨੀ ਇਹ ਗੱਲ ਤਾਂ
0: ਜੀ।
2: ਉਹਨੂੰ ਤੁਸੀਂ ਉਂਝ ਆਖੀ ਆ, ਉਹ ਹਾਂ ਗੋਦੀ ਚ ਪਾ ਕੇ ਸੌਂ ਜਾਓ, ਨਿਆਣਿਆਂ ਸੌਂ ਜਾਓ, ਇਹ ਟਾਈਮ ਹੋ ਗਿਆ ਸੰਜੋ ਸੌਂਦਾ ਉਹ
0: ਨਾ। ਬਿਲਕੁਲ ਹੈ।
2: ਉਹ ਤੁਹਾਡੀ ਉਹ ਰਿਦਮ ਨੂੰ, ਤੁਹਾਡੀ ਪੋਇਟਰੀ ਨੂੰ, ਤੁਹਾਡੀ ਸੰਗੀਤ ਨੂੰ ਉਹ ਸਮਝਦਾ ਵਾ।
0: ਬਿਲਕੁਲ ਹੈ ਜੀ।
2: ਉਹ ਤੁਹਾਡੀ ਭਾਸ਼ਾ, ਖਰੇ ਤੁਹਾਡੀ ਭਾਸ਼ਾ ਨੂੰ ਵੀ ਸਮਝਦਾ ਹੋਵੇ, ਆਪਾਂ ਨੂੰ ਵੀ ਪਤਾ ਵੀ ਸਮਝਦਾ ਕਿ ਨਹੀਂ
0: ਜੀ।
2: ਸੋ ਮਤਲਬ ਏਦਾਂ ਬੱਚਾ ਜੰਮਦਿਆਂ ਸਾਰ ਹੀ ਵੇਖੋ ਗੀਤ ਨਾਲ ਤੇ ਸੰਗੀਤ ਨਾਲ ਕਿੱਦਾਂ ਜੁੜਿਆ
0: ਜੁੜ ਗਿਆ ਜੀ,
2: ਹਨਾ। ਤੇ ਜੇ ਤੁਸੀਂ ਸਾਰੇ ਆਪਣੇ ਗੀਤ ਦਾ ਸੰਬੰਧ ਜਿਹੜਾ ਨਾ ਉਹ ਸੰਗੀਤ ਨਾਲ ਵੀ ਆ
0: ਜੀ,
2: ਕਿਉਂਕਿ ਗੀਤ ਉਹਨੂੰ ਆਪਾਂ ਕਹਿੰਦੇ ਆ ਮੋਟੇ ਜੇ ਤੌਰ ਤੇ ਦੇਸੀ ਜੇ, ਜਿਹਨੂੰ ਸੰਗੀਤ ਨਾਲ ਵੀ ਆਪਾਂ ਜੋੜ ਸਕਦੇ ਹੋਈਏ
0: ਜੀ,
2: ਹਨਾ। ਤੇ ਜੇ ਗੀਤ ਨੂੰ ਆਪਾਂ ਸੰਗੀਤ ਨਾਲ ਜੋੜ ਸਕਦੇ ਹੋਈਏ ਤੇ ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ। ਇਹ ਨਹੀਂ ਵੀ ਮੈਂ ਕਹਿੰਦਾ ਵੀ ਜਿਹਨੂੰ ਗਾਇਆ ਨਹੀਂ ਜਾ ਸਕਦਾ ਵੀ ਉਹ ਗੀਤ ਹੀ ਨਹੀਂ ਹੁੰਦਾ, ਮੈਂ ਇਹ ਨਹੀਂ ਕਹਿੰਦਾ
0: ਜੀ,
2: ਪਰ ਮੈਂ ਇਹ ਕਹਿੰਦਾ ਵੀ ਜੇ ਗੀਤ ਸੰਗੀਤ ਨਾਲ ਜੁੜ ਸਕਦਾ ਹੋਵੇ ਤੇ ਉਹ ਸੋਨੇ ਤੇ ਸੁਹਾਗਾ ਹੋ ਜਾਂਦਾ।
0: ਬਿਲਕੁਲ ਹੈ ਜੀ,
2: ਠੀਕ ਆ ਨਾ
0: ਜੀ।
2: ਇਸ ਕਰਕੇ ਬੱਚਾ ਜੰਮਦਿਆਂ ਸਾਰ ਹੀ ਵੇਖੋ, ਮਤਲਬ ਇਹ ਜਿਹੜੀ ਸੰਗੀਤ ਤੇ ਗੀਤ ਦੀ ਭਾਸ਼ਾ ਜਿਹੜੀ ਹੈ
0: ਜੀ
2: ਉਹਦੇ ਨਾਲ ਜੁੜਿਆ ਹੁੰਦਾ
0: ਜੀ,
2: ਤੇ ਇਹ ਗੱਲ ਵੱਖਰੀ ਆ ਵੀ ਉਹਨੂੰ ਜਿਉਂ ਜਿਉਂ ਵੱਡਾ ਹੁੰਦਾ ਤੇ ਅਸੀਂ ਹੋਰ ਇੰਨਾ ਕੁਛ ਉਹਦੇ ਦਿਮਾਗ ਚ ਭਰ ਦਿੰਦੇ ਵੀ ਕਈ ਵਾਰ ਇਹਦੇ ਤੋਂ ਦੂਰ ਹੀ ਚਲਾ ਜਾਂਦਾ।
0: ਜਦੋਂ ਰੋਂਦਾ ਵੀ ਹੈ ਜੀ, ਜਦੋਂ ਪਹਿਲੀ ਚੀਕ ਮਾਰਦਾ ਦੇਖ ਲੋ ਉਦੋਂ ਵੀ ਸੁਰ ਦੇ ਵਿੱਚ ਹੀ ਮਾਰਦਾ ਜੀ।
2: ਹਾਂ
0: ਜੀ,
2: ਹਾਂ ਕੱਲੀ ਬੱਚੇ ਦੀ ਗੱਲ ਨੀ
0: ਜੀ,
2: ਬੱਚਾ ਤੇ ਸੁਰ ਵਿੱਚ ਮਾਰਦਾ ਹੀ ਹੈ
0: ਜੀ।
2: ਤੁਸੀਂ ਕੁੱਲ ਪੰਛੀਆਂ ਨੂੰ ਸਵੇਰੇ ਸੁਣ ਲੋ, ਸਵੇਰੇ ਉੱਠ ਕੇ ਕੋਈ ਤੇ ਸਵੇਰੇ ਜਿਆਦਾ ਪੰਛੀ ਬੋਲਦੇ ਸਵੇਰੇ ਸਵੇਰੇ, ਉਹਨਾਂ ਦੀ ਆਵਾਜ਼ ਵੀ ਜਿਆਦਾ ਸੁਣਦੀ, ਮੁੜ ਕੇ ਰੌਲੇ ਚ ਆਪਾਂ ਨੇ ਆਵਾਜ਼ ਲੋਪ ਹੋ ਜਾਂਦੀ।
0: ਬਿਲਕੁਲ ਹੈ ਜੀ,
2: ਤੁਹਾਨੂੰ ਕਦੇ ਵੀ ਪੰਛੀ ਬੇਸੁਰੇ ਨਹੀਂ ਲੱਗਣਗੇ
0: ਜੀ।
2: ਤੁਹਾਨੂੰ ਇੰਜ ਲੱਗੂ ਵੀ ਯਾਰ ਹਰ ਪੰਛੀ ਨੂੰ ਮਤਲਬ ਸੁਰ ਦੀ ਸਮਝ ਹੈਗੀ ਵੀ ਕਿੰਨੀ ਸੁਰ ਵਿਚ ਬੋਲਣ ਡੇ।
0: ਬਿਲਕੁਲ ਜੀ, ਕੁਝ ਤਾਂ ਪੰਛੀ ਇਸ ਤਰ੍ਹਾਂ ਦੇ ਵੀ ਆ ਮਨ ਸਾਹਿਬ ਕਿ ਉਹ ਬਹੁਤ ਭਾਂਤ ਭਾਂਤ ਦੀਆਂ ਮਤਲਬ ਕਿ ਵੱਖਰੇ ਵੱਖਰੇ ਰਾਗ ਜਿਹੜੇ ਨੇ ਗੁਣਗੁਣਾਉਂਦੇ ਨੇ ਜੀ, ਬੋਲਦੇ ਨੇ ਜੀ,
2: ਬਾਜਾ ਕਰਦੇ ਨੇ। ਤੇ ਇਹ ਆਪਣੀਆਂ ਗੱਲਾਂ ਦਾ ਇਹ ਮਤਲਬ ਹੈ ਵੀ ਆਪਾਂ ਕੋਈ ਕਾਰਡ ਨਹੀਂ ਕੱਢਣ ਡੇ, ਆਪਾਂ ਜਿਹੜੀ ਦੋਵੇਂ ਜਣੇ ਗੱਲ ਕਰਨ ਡੇ ਨਾ,
0: ਬਿਲਕੁਲ
2: ਆਪਾਂ ਕੋਈ ਨਵੀਂ ਕਾਰਡ ਨਹੀਂ ਕੱਢਣ ਡੇ,
0: ਬਿਲਕੁਲ
2: ਆਪਾਂ ਤੇ ਜੋ ਪਹਿਲਾਂ ਹੈਗਾ ਹੀ ਆ ਨਾ ਇਨ ਬਿਲਟ ਕੁਦਰਤ ਵਿਚ ਉਹਦੀ ਗੱਲ ਕਰ,
0: ਬਿਲਕੁਲ ਜੀ,
2: ਪਹਿਲਾਂ ਹੀ ਜਿਹੜਾ ਮੌਜੂਦ ਹੈ ਜਿਹੜਾ ਕੁਦਰਤ ਨੇ ਸਾਡੇ ਵਿਚ ਹੀ ਪਾਇਆ ਹੋਇਆ ਸਾਰਿਆਂ ਦੇ ਸਾਡੇ ਚ ਜੀਵ ਜੰਤੂਆਂ ਪੰਛੀਆਂ ਸਾਰਿਆਂ ਚ, ਆਪਾਂ ਉਹਦੀ ਗੱਲ ਕਰ,
0: ਬਿਲਕੁਲ।
2: ਸੋ ਇਸ ਕਰਕੇ ਇਹਦੀ ਬੜੀ ਵੈਲਿਊ ਆ, ਇਹਦੀ ਬੰਦੇ ਨੂੰ ਇਹਦੀ ਸਮਝ ਹੋਣੀ ਬੜੀ, ਇਹਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ
0: ਜੀ।
2: ਤੇ ਹੁਣ ਅਗਲੀ ਗੱਲ ਹੋ ਗਈ ਗੀਤਕਾਰੀ ਦੀ, ਗੀਤਕਾਰਾਂ ਦੀ। ਗੀਤਕਾਰਾਂ ਵਿਚਾਰਿਆਂ ਨੂੰ ਕੁਛ ਨਾ ਆਪਾਂ ਕਹੀਏ, ਵਿਚਾਰੇ ਆਪਦਾ ਬੜਾ ਟਾਈਮ ਲਾ ਕੇ ਟੱਕਰਾਂ ਮਾਰਦੇ, ਕੋਈ ਏਦਾਂ ਕੋਈ ਜੋ ਵੀ ਕਰਦੇ ਆ
0: ਜੀ,
2: ਕੋਈ ਉਹਨਾਂ ਤੋਂ ਚੰਗਾ ਹੋ ਜਾਂਦਾ, ਕੋਈ ਚੰਗਾ ਨਹੀਂ ਹੁੰਦਾ ਹੋਊਗਾ ਜਿੰਦੇ ਵਸਦੇ ਰਹਿਣ
0: ਜੀ,
2: ਲੇਕਿਨ ਆਪਾਂ ਗੱਲ ਕਰ ਰਹੇ ਹਾਂ ਗੀਤਕਾਰੀ।
0: ਬਿਲਕੁਲ,
2: ਜਿਹੜੀ ਵੇਖੋ ਜਿਹੜੀ ਵੀਰ ਗੀਤਕਾਰੀ ਹੈ ਇਹ ਨਾ ਇਹਦਾ ਸੰਬੰਧ ਬਹੁਤ ਸਾਰੀਆਂ ਗੱਲਾਂ ਦੇ ਨਾਲ ਹੈ
0: ਜੀ।
2: ਇਹਦਾ ਸੰਬੰਧ ਮਤਲਬ ਨਾ ਸਮਝ ਲੋ ਵੀ ਸਾਹਿਤ ਦੇ ਨਾਲ ਵੀ ਆ
0: ਜੀ,
2: ਇਹ ਸਾਹਿਤ ਦਾ ਹਿੱਸਾ ਵੀ ਆ ਜਿਹੜੀ ਗੀਤਕਾਰੀ ਆ
0: ਜੀ,
2: ਇਹ ਕਵਿਤਾ ਦਾ ਹਿੱਸਾ ਵੀ ਆ।
0: ਬਿਲਕੁਲ,
2: ਗੀਤਕਾਰੀ ਜਿਹੜੀ ਆ ਉਹ ਸੰਗੀਤ ਦਾ ਹਿੱਸਾ ਵੀ ਆ
0: ਜੀ,
2: ਗੀਤਕਾਰੀ ਜਿਹੜੀ ਆ ਉਹ ਆਵਾਜ਼ ਦਾ ਹਿੱਸਾ ਵੀ ਆ
0: ਜੀ,
2: ਜਿਹੜੀ ਗੀਤਕਾਰੀ ਉਹ ਸਾਜ਼ ਦਾ ਹਿੱਸਾ ਵੀ ਆ
0: ਜੀ।
2: ਜਦੋਂ ਇਹ ਸਾਰੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਬਣਦਾ ਨਾ ਤੇ ਇਹਦਾ ਇਹ ਮਿਊਜ਼ੀਕਲ ਕੰਪੋਜੀਸ਼ਨ ਦਾ ਹਿੱਸਾ ਵੀ ਆ
0: ਜੀ,
2: ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਤੇ ਫਿਰ ਗੀਤ ਬਣਦਾ।
0: ਬਿਲਕੁਲ,
2: ਜਿਹੜਾ ਗੀਤ ਹੈ ਉਹ ਨਾ ਕੋਈ ਬੋਲ ਨਹੀਂ ਹੁੰਦਾ
0: ਜੀ,
2: ਗੀਤ ਜਜ਼ਬਾਤ ਹੁੰਦਾ ਵਾ ਜਿਹੜੇ ਬੰਦੇ ਦੇ ਅੰਦਰ ਹੁੰਦੇ ਆ
0: ਜੀ।
2: ਤੁਸੀਂ ਕਹੇ ਵੀ ਗਾਣੇ ਨੂੰ ਸੁਣੋ, ਬਹੁਤ ਪਾਪੂਲਰ ਗਾਣੇ ਕੋਈ ਨਾ, ਤੁਹਾਨੂੰ ਲੱਗੂਗਾ ਯਾਰ ਇਹ ਜਿਹੜਾ ਗਾਣਾ ਮੈਂ ਸੁਣਿਆ ਮੈਨੂੰ ਤੇ ਬੜਾ ਚੰਗਾ ਲੱਗਣ ਡਿਆ
0: ਜੀ,
2: ਪਰ ਇਹ ਗਾਣਾ ਗਾਉਂਦਾ ਤੇ ਕੋਈ ਬੰਦਾ ਨੀ, ਅਸੀਂ ਕਦੀ ਵੀ ਸੁਣਿਆ ਗਲੀਆਂ ਚ ਗਾਉਂਦਾ ਫਿਰਦਾ ਹੋਵੇ
0: ਜੀ,
2: ਓਦਾਂ ਇਹ ਬੋਲ ਚੰਗੇ ਬੜੇ ਲੱਗ ਰਹੇ, ਜਿਦਾਂ ਵੀ ਜਿਦਾਂ ਮੇਰੇ ਹੀ ਬੋਲ ਹੁੰਦੇ, ਮੇਰੇ ਅੰਦਰ ਦੇ ਬੋਲ ਹੁੰਦੇ
0: ਜੀ,
2: ਬਹਾਰੋ ਫੁੱਲ ਬਰਸਾਓ ਮੇਰਾ ਮਹਿਬੂਬ ਆਇਆ ਹੈ।
0: ਬਿਲਕੁਲ,
2: ਅਸੀਂ ਕੋਈ ਬੰਦਾ ਗਲੀ ਚ ਤੁਰਿਆ ਜਾਂਦਾ ਵੇਖਿਆ ਨੀ ਵੀ ਜਿਹੜਾ ਦੂਜੇ ਨੂੰ ਆਂਦਾ ਹੋਵੇ ਵੀ ਇਹ ਫੂਲੋ ਕੀ ਰਾਣੀ ਬਹਾਰੋ ਕੀ ਮਲਕਾ ਤੇਰਾ ਮੁਸਕਰਾਣਾ ਗਜ਼ਬ ਹੋ ਗਿਆ, ਅਸੀਂ ਕੋਈ ਬੰਦੇ ਨੂੰ ਤਾਂ ਨੀ ਏਦਾਂ ਗਾਉਂਦੇ ਨੇ ਵੇਖਿਆ, ਬੰਦੇ ਦੇ ਅੰਦਰ ਇਹ ਹੋ ਸਕਦਾ ਜਜ਼ਬਾਤ ਹੋਣ
0: ਜੀ,
2: ਬਾਹਰੋਂ ਮੂੰਹੋਂ ਤਾਂ ਨੀ ਨਾ ਸੁਣਿਆ ਕਦੀ ਕਿਸੇ ਨੂੰ ਗਾਉਂਦਿਆਂ
0: ਨਹੀਂ ਜੀ।
2: ਸੋ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਗੀਤ ਹੁੰਦਾ ਨਾ ਤੁਸੀਂ ਸਾਰੇ ਗੀਤਾਂ ਦਾ ਨਿਚੋੜ ਕੱਢੋਗੇ ਤੁਹਾਨੂੰ ਲੱਗੂਗਾ ਵੀ ਜਿਹੜੇ ਗੀਤ ਅਸਲ ਵਿੱਚ ਬੋਲ ਨਹੀਂ ਹੁੰਦੇ
0: ਜੀ,
2: ਗੀਤ ਬੰਦੇ ਦੇ ਅੰਦਰਲੇ ਜਜ਼ਬਾਤ ਹੁੰਦੇ ਆ ਤੇ ਉਹਨਾਂ ਜਜ਼ਬਾਤਾਂ ਨੂੰ ਬੋਲ ਗੀਤ ਦਿੰਦੇ ਆ।
0: ਬਿਲਕੁਲ ਜੀ,
2: ਇੱਕ ਮੈਂ ਤੁਹਾਨੂੰ ਹੋਰ ਦੱਸਦਾ ਗੱਲ ਰਾਜ ਦੀ, ਉਹ ਹੋ ਸਕਦਾ ਕਿਸੇ ਨੂੰ ਬਹੁਤੀ ਚੰਗੀ ਲੱਗੇ ਤੇ ਕਿਸੇ ਨੂੰ ਨਾ ਲੱਗੇ, ਪਰ ਮੈਂ ਕਰਨੀ ਜ਼ਰੂਰੀ ਸਮਝਦਾ
0: ਜੀ,
2: ਉਹ ਇਹ ਵੀ ਜਿਹੜੇ ਗੀਤ ਹੁੰਦੇ ਆ ਨਾ
0: ਜੀ,
2: ਜਿਹੜੇ ਬੰਦੇ ਦੇ ਅੰਦਰ ਦੱਬੇ ਹੋਏ ਜਜ਼ਬਾਤ ਹੁੰਦੇ ਆ ਨਾ
0: ਜੀ,
2: ਉਹਨਾਂ ਨੂੰ ਬਾਹਰ ਲਿਆਉਣ ਦਾ ਇੱਕ ਨਾ ਤਰੀਕਾ ਹੁੰਦੇ
0: ਜੀ,
2: ਜਿਹੜਾ ਬੰਦਾ ਬੋਲ ਕੇ ਉਹ ਗੱਲ ਨਹੀਂ ਕਹਿ ਸਕਦਾ ਨਾ ਆਪ ਜ਼ਿੰਦਗੀ ਚ ਕਈ ਨੀ ਕਦੀ ਕਿਸੇ ਨੂੰ,
0: ਬਿਲਕੁਲ ਜੀ,
2: ਹਿੰਮਤ ਹੀ ਨਹੀਂ ਉਹਦੀ ਹੈਗੀ, ਜਾਂ ਕਲਚਰ ਨਹੀਂ ਆਗਿਆ ਦਿੰਦਾ, ਜਾਂ ਉਹਦਾ ਆਲਾ ਦੁਆਲਾ ਨਹੀਂ ਆਗਿਆ ਦਿੰਦਾ, ਜਾਂ ਉਹਦੇ ਨਿਆਣੇ ਜਾਂ ਉਹਦਾ ਸਮਾਜ ਉਹਦਾ ਪਰਿਵਾਰ ਉਹਦਾ ਭਾਈਚਾਰਾ ਉਹ ਕਹਿੰਦੇ ਯਾਰ ਤੂੰ ਕੀ ਬੋਲਣ ਡਿਆ
0: ਜੀ,
2: ਉਹ ਕਹਿੰਦਾ ਕੋਈ ਨੀ ਜੇ ਤੁਸੀਂ ਸਾਰੇ ਆਗਿਆ ਨਹੀਂ ਦਿੰਦੇ ਤੇ ਪਾਓ ਟੱਟੇ ਖੂਹ ਚ। ਮੈਂ ਇਹਦੀ ਕਥਾਰਸ ਜਿਹਨੂੰ ਕਹਿੰਦੇ ਆ ਪੂਰਤੀ ਜਿਹੜੀ ਜਿਹਨੂੰ ਕਹਿੰਦੇ ਮੈਂ ਹੋਰ ਤਰ੍ਹਾਂ ਕਰ ਲੈਂਦਾ
0: ਜੀ।
2: ਉਹ ਜਿਹੜੇ ਉਹਦੇ ਅੰਦਰ ਜਜ਼ਬਾਤ ਹੁੰਦੇ ਨਾ ਦੱਬੇ ਹੋਏ
0: ਜੀ,
2: ਉਹਨਾਂ ਨੂੰ ਪ੍ਰਗਟ ਕਰਨ ਲਈ ਉਹ ਜੇ ਗੀਤ ਰਿਕਾਰਡ ਕਰਦਾ ਫਿਰ ਆਪਦੀ ਉਹਦੇ ਚ ਆਪਦੇ ਜਿਹੜੇ ਸੁਣਦਾ ਰੋਜ਼।
0: ਬਿਲਕੁਲ ਹੈ ਜੀ,
2: ਉਹ ਉਹਨਾਂ ਦਾ ਉਹਦਾ ਕਥਾਰਸਿਤ ਕਰ ਲੈਂਦਾ
0: ਜੀ
2: ਹਨਾ। ਉਹਦੇ ਨਾਲ ਫਿਰ ਇਹ ਵੀ ਨੀ ਉਹਦੇ ਤੇ ਇਲਜ਼ਾਮ ਆਉਂਦਾ ਵੀ ਉਹ ਆਪ ਗਾਉਣ ਡਿਆ
0: ਜੀ,
2: ਲੇਕਿਨ ਉਹ ਗਾਉਂਦਾ ਵੀ ਨਾਲ ਨਾਲ ਹੌਲੀ ਹੌਲੀ ਗੁਣਗੁਣਾ ਵੀ ਲੈਂਦਾ ਕਈ ਵਾਰ।
0: ਬਿਲਕੁਲ ਹੈ ਜੀ
2: ਹਨਾ। ਸੋ ਇੰਜ ਕਰਕੇ ਨਾ ਗੀਤ ਸਾਡੇ ਜਜ਼ਬਿਆਂ ਨੂੰ ਬੋਲ ਦਿੰਦੇ ਆ
0: ਜੀ।
2: ਤੇ ਇਹ ਸਦੀਆਂ ਤੋਂ ਇਹ ਵੇਖੋ ਇਹਨਾਂ ਚ ਇਹ ਨੀ ਵੀ ਗੀਤ ਸਿਰਫ ਜਜ਼ਬਿਆਂ ਨੂੰ ਬੋਲ ਦਿੰਦੇ, ਇਹਨਾਂ ਚ ਗਿਆਨ ਵੀ ਆ।
0: ਬਿਲਕੁਲ ਹੈ,
2: ਸਾਡੇ ਸਾਡੇ ਲੋਕ ਗੀਤਾਂ ਵਿਚ ਕਿੰਨਾ ਗਿਆਨ ਹੈ ਵੀ ਆਪਾਂ ਸਮਾਜ ਵਿਚ ਕਿੱਦਾਂ ਰਹਿਣਾ, ਅਸੀਂ ਭੈਣਾਂ ਭਰਾਵਾਂ ਨਾਲ ਕਿੱਦਾਂ ਰਹਿਣਾ, ਅਸੀਂ ਵੋਟੀ ਨਾਲ ਕਿੱਦਾਂ ਰਹਿਣਾ, ਅਸੀਂ ਸਾਡਾ ਆਲਾ ਦੁਆਲਾ ਕੀ ਹੈ, ਸਾਡੀਆਂ ਸਮੱਸਿਆਵਾਂ ਕੀ ਹੈ, ਸਾਡੀਆਂ ਰੀਝਾਂ ਕੀ ਹੈ, ਸਾਡੇ ਜਿੰਨੀਆਂ ਵੀ ਬੰਦੇ ਦੀਆਂ ਡਿਮੈਂਸ਼ਨ ਹੈਗੀਆਂ ਨਾ ਸੋਚਣ ਦੀਆਂ ਸਾਰੀਆਂ, ਉਹਨਾਂ ਸਾਰੀਆਂ ਨੂੰ ਬੋਲ ਸਾਡੇ ਲੋਕ ਗੀਤ ਦਿੰਦੇ ਆ।
0: ਬਿਲਕੁਲ ਹੈ,
2: ਉਹਨਾਂ ਬਾਰੇ ਤਾਂ ਕੋਈ ਵਾਦ ਵਿਵਾਦ ਹੈ ਹੀ ਨੀ। ਕੋਈ ਬੰਦਾ ਅੱਜ ਤੱਕ ਤੁਹਾਨੂੰ ਇੱਕ ਨੀ ਮਿਲਿਆ ਹੋਊਗਾ ਜਿਹੜਾ ਇਹ ਕਵੇ ਵੀ ਯਾਰ ਲੋਕ ਗੀਤਾਂ ਚ ਕੋਈ ਆਹ ਖਰਾਬੀ ਹੈ।
0: ਬਿਲਕੁਲ ਹੈ ਜੀ,
2: ਇੱਕ ਨੀ ਮਿਲਿਆ। ਲੇਕਿਨ ਜਿਹੜੇ ਗੀਤਕਾਰ ਹੈ, ਜਿਹੜੇ ਆ ਬੰਦੇ ਆਪਾਂ ਗੀਤ ਲਿਖਦੇ ਹਾਂ ਤੇ ਮੁੜ ਕੇ ਆਪਣੇ ਮਸ਼ਹੂਰ ਹੋ ਜਾਂਦੇ, ਉਹਨਾਂ ਨੂੰ ਪੈਸਾ ਵੀ ਲਾ ਦਿੰਦੇ ਆ, ਉਹਨਾਂ ਨੂੰ ਉਹ ਚ ਮਸ਼ਹੂਰ ਵੀ ਕਰ ਲੈਂਦੇ ਆ, ਇਹਨਾਂ ਉੱਤੇ ਕੋਈ ਨਾ ਕੋਈ ਲੋਕਾਂ ਨੂੰ ਇਤਰਾਜ਼ ਕਈ ਵਾਰ ਹੋ ਜਾਂਦਾ ਵੀ ਯਾਰ ਪਲਾਣਾ ਜਿਹੜਾ ਉਹ ਕਿੱਦਾਂ ਦੇ ਗੀਤ ਲਿਖੀ ਜਾਂਦਾ ਜਾਂ ਆ ਕਿਹੋ ਜਿਹਾ ਗਾਣਾ ਮਸ਼ਹੂਰ ਹੋ ਗਿਆ ਜੇ ਜੇ। ਸੋ ਆਪਣੀ ਇੱਕ ਚਿੰਤਾ ਵਾ ਜਿਹਦੇ ਬਾਰੇ ਜਿਹਦਾ ਕਰਕੇ ਆਪਾਂ ਇਹ ਪ੍ਰੋਗਰਾਮ ਰੱਖਿਆ ਹੋਇਆ।
0: ਬਿਲਕੁਲ ਹੈ ਜੀ,
2: ਗੀਤਕਾਰੀ
0: ਜੀ,
2: ਗੀਤਕਾਰੀ ਜਿਹੜੀ ਕਿਹੋ ਜਿਹੀ ਹੋਣੀ ਚਾਹੀਦੀ ਆ
0: ਜੀ,
2: ਇਹ ਹੈ ਕੀ। ਸੋ ਮੇਰਾ ਖਿਆਲ ਮੁਤਾਬਕ ਇਹਦੇ ਬਾਰੇ ਸਿਰਫ ਇੱਕੋ ਹੀ ਹੈ ਵਾਕ
0: ਜੀ
2: ਵੀ ਯਾਰ ਗੀਤਕਾਰੀ ਏਦਾਂ ਦੀ ਹੋਵੇ, ਗੀਤ ਏਦਾਂ ਦੇ ਸਾਡੇ ਹੋਣ ਜਿਨ੍ਹਾਂ ਨੂੰ ਆਪਾਂ ਨਾ ਆਪਣੇ ਧੀਆਂ ਪੁੱਤਾਂ ਨਾਲ ਆਪਣੀ ਮਾਂ ਭੈਣ ਨਾਲ ਬੈਠ ਕੇ ਸੁਣ ਸਕਦੇ ਹੋਈਏ।
0: ਬਿਲਕੁਲ ਹੈ ਜੀ
2: ਹਨਾ, ਉਹ ਗੀਤ ਅੱਛੇ ਆ। ਉਹ ਜਿਹੜੇ ਮਰਜ਼ੀ ਟੋਪਿਕ ਤੇ ਬੰਦੇ ਨੇ ਲਿਖੇ ਹੋਣ, ਚਾਹੇ ਜਿਹੜੇ ਮਰਜ਼ੀ ਟੋਪਿਕ ਤੇ ਲਿਖੇ ਹੋਣ, ਲੇਕਿਨ ਆਪਾਂ ਆਪਣੇ ਪਰਿਵਾਰ ਵਿਚ ਬੈਠ ਕੇ ਉਹਨੂੰ ਸੁਣ ਸਕਦੇ
0: ਜੀ।
2: ਸੋ ਇਹ ਸਾਡੀ ਗੀਤਕਾਰੀ ਏਦਾਂ ਦੀ ਹੋਵੇ, ਸਾਡੇ ਗੀਤ ਏਦਾਂ ਦੇ ਹੋਣ ਤੇ ਸਾਡਾ ਸਗੋਂ ਯੂਰਪ ਦੇ ਜਾਂ ਹੋਰ ਕਈ ਬਹੁਤ ਸਾਰੇ ਮੁਲਕਾਂ ਨਾਲੋਂ ਇਹ ਫਰਕ ਹੈ ਵੀ ਸਾਡੀ ਗੀਤਕਾਰੀ, ਸਾਡੇ ਗੀਤ, ਸਾਡਾ ਸੰਗੀਤ, ਸਾਡੇ ਲਿਟਰੇਚਰ ਦਾ ਸੰਗੀਤ ਨਾਲ ਜਿਹੜਾ ਸੰਬੰਧ ਹੈ ਉਹ ਬਹੁਤ ਸਾਰੇ ਸੰਸਾਰ ਤੋਂ ਬਾਕੀ ਨਾਲੋਂ ਅਲੱਗ ਹੈ ਤੇ ਬੜਾ ਮਜ਼ਬੂਤ ਹੈ ਤੇ ਬੜਾ ਇੱਕ ਚਰਚਿਤ ਔਰ ਮਾਨਤਾ ਪ੍ਰਾਪਤ ਹੈ।
0: ਬਿਲਕੁਲ ਹੈ ਜੀ,
2: ਇਹ ਸਾਡੀ ਭਾਸ਼ਾ ਦੀ ਅਮੀਰੀ ਹੈ, ਸਾਡੀ ਪੰਜਾਬੀ ਜ਼ਬਾਨ ਦੀ ਅਮੀਰੀ ਹੈ, ਸਾਡੀ ਉਰਦੂ ਜ਼ਬਾਨ ਦੀ ਅਮੀਰੀ ਹੈ, ਸਾਡੀ ਹਿੰਦੀ ਜ਼ਬਾਨ ਦੀ ਅਮੀਰੀ ਹੈ, ਸਾਡੀਆਂ ਭਾਰਤੀ ਭਾਸ਼ਾਵਾਂ ਦੀ ਖੂਬੀ ਹੈ ਬਹੁਤ ਸਾਰੀਆਂ ਦੀ।
0: ਮਨਸਰ ਦੇਖੋ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਜਿਹੜਾ ਚਲੋ ਅਸੀਂ ਉਹ ਸਮਾਂ ਤਾਂ ਨਹੀਂ ਦੇਖਿਆ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਦੋਂ ਗੀਤਕਾਰੀ ਕਹਿ ਸਕਦੇ ਆ ਕਿ ਕਰਦੇ ਸੀ ਤਾਂ ਸਟੇਜ ਦੇ ਉੱਤੇ ਲੋਕ ਉਹਨਾਂ ਦੇ ਮੂਹਰੇ ਬੈਠ ਕੇ ਕਿੱਦਾਂ ਸਕੂਨ ਦੇ ਨਾਲ ਸੁਣਦੇ ਸੀ। ਜਿਹੜੇ ਮੁਲਕ ਮੇਰੇ ਖਿਆਲ ਨਾਲ ਅਸੀਂ ਵੀ ਨਹੀਂ ਸੁਣੇ ਹੋਣਗੇ ਉਹਨਾਂ ਸਮਿਆਂ ਦੇ ਵਿੱਚ, ਨਾਰਵੇ, ਸਵੀਡਨ, ਇੱਦਾਂ ਦੇ ਮੁਲਕ, ਇੰਗਲੈਂਡ ਜਾਂ ਕਹਿ ਲਓ ਤਾਂ ਆਮ ਹੀ ਚਲੋ ਕਹਿ ਦਿੰਦੇ ਆਪਾਂ ਕਿ ਵਲੈਤ ਨੂੰ ਗਏ ਹੋਏ, ਪਰ ਉਹਨਾਂ ਨੇ ਦੇਖੋ ਉਹਨਾਂ ਸਮਿਆਂ ਦੇ ਵਿੱਚ ਆਪਣਾ ਮੁਕਾਮ ਹਾਸਲ ਕੀਤਾ ਤੇ ਉਹ ਚਾਹੇ ਉਰਦੂ ਜ਼ਬਾਨ ਹੈ, ਚਾਹੇ ਪੰਜਾਬੀ ਜ਼ਬਾਨ ਹੈ, ਚਾਹੇ ਉਹ ਵੱਡੇ ਵੱਡੇ ਲੋਕਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦਾ ਮੁਕਾਮ ਦੇਖੋ ਕਿੱਡਾ ਵੱਡਾ ਹੈ ਜੀ।
2: ਇੱਕ ਚੀਜ਼ ਹੋਰ ਹੈ, ਆਪਾਂ ਨੂੰ ਨਾ ਥੋੜਾ ਜਿਹਾ ਪਿੱਛੇ ਵੀ ਨਿਗਾਹ ਮਾਰਨੀ ਚਾਹੀਦੀ ਹੈ
0: ਜੀ,
2: ਬਈ ਸਾਡਾ ਬਾਬਾ ਫਰੀਦ ਤੋਂ ਸਾਡਾ ਸ਼ੁਰੂਆਤ ਹੁੰਦੀ ਹੈ।
0: ਹਾਂਜੀ,
2: ਅਸੀਂ ਬਾਬਾ ਫਰੀਦ ਦੇ ਸ਼ਲੋਕਾਂ ਨੂੰ ਗਾ ਸਕਦੇ ਹਾਂ
0: ਜੀ,
2: ਲੋਕਾਂ ਨੇ ਗਾਇਆ ਵੀ, ਮੈਂ ਆਪਦੀ ਆਵਾਜ਼ ਵਿਚ ਵੀ ਰਿਕਾਰਡ ਕੀਤੇ ਹੋਏ
0: ਜੀ,
2: ਆਪੇ ਘਰੇ ਹੀ ਓਦਾਂ ਕੋਈ ਉਹ ਨੀ ਮਸ਼ਹੂਰ ਨੂੰ ਕੀਤੇ।
0: ਹਾਂਜੀ,
2: ਅੱਛਾ ਦੂਜੀ ਗੱਲ ਵੀ ਸਾਡਾ ਬਾਬਾ ਨਾਨਕ ਹੈ ਉਹ ਯਾਰ ਨਾਲ ਮਰਦਾਨਾ ਰਬਾਬ ਵਜਾਉਂਦਾ, ਸਾਡਾ ਪਹਿਲਾ ਮਹਾਨ ਸੰਗੀਤਕਾਰ ਉਹ ਕਹਿੰਦਾ ਮਰਦਾਨਿਆ ਬਾਣੀ ਆਈ ਰਬਾਬ ਵਜਾ।
0: ਬਿਲਕੁਲ ਹੈ ਜੀ
2: ਹਨਾ, ਸਾਡੇ ਸਾਡੀ ਸਾਰੀ ਬਾਣੀ ਜਿਹੜੀ ਹੈ ਗੁਰਬਾਣੀ ਉਹ ਰਾਗਾਂ ਵਿੱਚ ਹੈ
0: ਜੀ,
2: ਸਾਡਾ ਤੇ ਗੀਤ ਦੇ ਨਾਲ, ਸੰਗੀਤ ਦੇ ਨਾਲ, ਸਾਹਿਤ ਦਾ ਸੰਗੀਤ ਦੇ ਨਾਲ ਇੰਨਾ ਜ਼ਿਆਦਾ ਤਾਲੁਕ ਡੂੰਘਾ ਵੀ ਗੀਤ ਤੇ ਅੱਗੋਂ ਉਹਦੀ ਇੱਕ ਇੱਕ ਕੈਟਾਗਰੀ ਹੈ ਨਾ ਵੀ ਸੰਗੀਤ ਵਿੱਚ ਤੇ ਬਹੁਤ ਚੀਜ਼ਾਂ ਆਉਂਦੀਆਂ ਤੇ ਉਹਦੇ ਵਿੱਚ ਗੀਤ ਇੱਕ ਉਹਦੀ ਕੈਟਾਗਰੀ ਹੈ ਹਨਾ ਜਿਹਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ
0: ਬਿਲਕੁਲ
2: ਸੋ ਮੈਂ ਐਵੇਂ ਨਵੀਂ ਬਹੁਤੀ ਗੱਲ ਕਰਨ ਦੀ ਬਜਾਏ ਮੈਂ ਇਹੋ ਕਹੂੰਗਾ ਸਾਰਿਆਂ ਨੂੰ ਬੇਨਤੀ ਕਰੂੰਗਾ ਗੀਤਕਾਰਾਂ ਨੂੰ ਬਈ ਵੀਰੋ ਨਾ ਇੱਕ ਤੇ ਪੜਿਆ ਜ਼ਿਆਦਾ ਕਰੋ
0: ਜੀ
2: ਇੱਕ ਤੇ ਪੜਿਆ ਜ਼ਿਆਦਾ ਕਰੋ ਸਮਾਜ ਨੂੰ ਵੀ ਪੜਿਆ ਕਰੋ ਮਨੋ ਵਿਗਿਆਨ ਵੀ ਦੁਨੀਆਂ ਦਾ ਪੜਿਆ ਕਰੋ ਤੇ ਬਹੁਤ ਐਵੇਂ ਨਿੱਜੀ ਪੈਸੇ ਦਾ ਹਿੱਤ ਜਾਂ ਉਹ ਮਸ਼ਹੂਰੀ ਇਹਨਾਂ ਨੂੰ ਦੂਜੇ ਨੰਬਰ ਤੇ ਰੱਖੋ ਤੇ ਮੇਨ ਆਪਣੇ ਪਹਿਲੇ ਨੰਬਰ ਤੇ ਰੱਖੋ ਵੀ ਤੁਹਾਨੂੰ ਅੱਜ ਤੋਂ 20 ਸਾਲ 40 ਸਾਲ 50 ਸਾਲ 100 ਸਾਲ ਬਾਅਦ ਲੋਕ ਯਾਦ ਕਰਨਗੇ
0: ਬਿਲਕੁਲ
2: ਇਸ ਗੱਲ ਨੂੰ ਜ਼ਿਆਦਾ ਧਿਆਨ ਚ ਰੱਖੋ
0: ਜੀ
2: ਸੋ ਏਦਾਂ ਸਾਰਿਆਂ ਵਾਸਤੇ ਮੇਰੀ ਬਈ ਸ਼ੁਭ ਇਛਾਵਾਂ ਨੇ ਤੇ ਗੀਤਕਾਰਾਂ ਵਾਸਤੇ ਵੀ ਜਿੰਨੇ ਵੀ ਸਾਰੇ ਲਿਖ ਰਹੇ ਆ ਜੇ ਕੋਈ ਇਹਦੇ ਵਿੱਚ ਕੋਈ ਊਣਤਾਈ ਉਹਨੂੰ ਲੱਗਦੀ ਉਹ ਆਪਣਾ ਆਪੇ ਹੀ ਸੈਲਫ ਐਨਾਲਿਸਿਸ ਕਰੇ ਆਪਾਂ ਨਾ ਉਹਦੀ ਆਲੋਚਨਾ ਕਰੀਏ ਗੁੱਸਾ ਕਰਦਾ ਏਦਾਂ ਬੰਦਾ ਯਾਰ ਮੈਨੂੰ ਫਲਾਣਿਆਂ ਨੇ ਮੇਰੀ ਆਲੋਚਨਾ ਕੀਤੀ
0: ਬਿਲਕੁਲ
2: ਆਪੇ ਹੀ ਆਪਣੇ ਅੰਦਰ ਝਾਤੀ ਮਾਰ ਕੇ ਸੋਹਣਾ ਲਿਖੋ ਤਾਂ ਕਿ ਉਹ ਨਾਲੇ ਸਮੇਂ ਚ ਲੋਕ ਆਖਣ ਵਾਹ ਪੀ ਵਾਹ ਫਲਾਣਾ ਬੰਦਾ ਹੋਇਆ ਤੇ ਏਦਾਂ ਕਰਕੇ ਤੇ ਆਪਣੇ ਗੀਤਕਾਰੀ ਪੰਜਾਬੀ ਜਿਹੜੀ ਆ ਉਹਦੇ ਲਈ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਦੁਆਵਾਂ ਤੇ ਹੁਣ ਮੇਰਾ ਵਿਦਿਆਰਥੀ ਸ਼ਮੀ ਮੇਰੇ ਕੋਲ ਬੈਠਾ ਹੁਣ ਮੈਂ ਉਹਨੂੰ ਦੇਣਾ ਆਪਣਾ ਤੇ ਤੁਹਾਨੂੰ ਭਰਾਵਾ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਆਪਣੇ ਮੈਨੂੰ ਨਾ ਇਹ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਕਰਾਇਆ
0: ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਛੁੱਟੀ ਲੈਣ ਤੋਂ ਪਹਿਲਾਂ ਨਾ ਆਪਣੇ ਨਾਲ ਰਾਜਨ ਸੈਣੀ ਸਾਹਿਬ ਐਡਵੋਕੇਟ ਦਸੂਹਾ ਤੋਂ ਜੁੜੇ ਨੇ ਉਹਨਾਂ ਦੀ ਗੱਲਬਾਤ ਸ਼ਾਇਦ ਵਿਚਾਰ ਹੋਣਗੇ ਤਾਂ ਉਹਨਾਂ ਦੀ ਵੀ ਗੱਲ ਸੁਣਦੇ ਆ ਤੇ ਤੁਹਾਡੇ ਕੋਲ ਕੁਝ ਨਾ ਕੁਝ ਆਪਣੀ ਲਿਖਤ ਦੇ ਵਿੱਚ ਵੀ ਸੁਣਾਂਗੇ ਜੀ ਕੁਝ ਤੇ ਉਹਦਾ ਵੀ ਆਨੰਦ ਮਾਣਾਂਗੇ ਹਾਂਜੀ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਸਵਾਗਤ ਹੈ ਜੀ
2: ਓਕੇ ਜੀ
3: ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਪ੍ਰੋਫੈਸਰ ਮੰਡ ਸਾਹਿਬ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ
3: ਸਰ ਮੈਂ ਤੁਹਾਡੇ ਦਰਸ਼ਨ ਕੀਤੇ ਸੀ ਜੀ ਜਦੋਂ ਰਜੋ ਕਮਲੀ ਦੇ ਉਦਘਾਟਨ ਦੇ ਉੱਤੇ ਆਪਾਂ ਪਹੁੰਚੇ ਸੀ ਜੀ ਤੇ ਜਨਾਬ ਨੂੰ ਸੁਣਿਆ ਸੀ ਤੇ ਮੈਨੂੰ ਇਹ ਸੀਗਾ ਕਿ ਮੈਂ ਕਾਲ ਅਜੇ ਠਹਿਰ ਕੇ ਕਰਨੀ ਸੀ ਪਰ ਮੈਨੂੰ ਇਹ ਲੱਗਿਆ ਕਿ ਤੁਸੀਂ ਮਾਈਕ ਛੱਡ ਕੇ ਤੇ ਜਾ ਰਹੇ ਹੋ ਤਾਂ ਕਰਕੇ ਮੈਂ ਫਟਾਫਟ ਜਿਹੜਾ ਹੈਗਾ ਮੈਂ ਕਿਹਾ ਭਾਈ ਜ਼ਰੂਰ ਜੀ ਦੋ ਬੋਲਾਂ ਦੀ ਸਾਂਝ ਜ਼ਰੂਰ ਪਾ ਕੇ ਜਾਣੀ ਹੈ ਜੀ ਪਹਿਲਾਂ
0: ਜ਼ਰੂਰ ਜੀ
2: ਨਹੀਂ ਮੈਂ ਦੋ ਚਾਰ ਮਿੰਟ ਬੈਠ ਜਾਣਾ ਤੁਹਾਡਾ ਕਰਕੇ ਕੋਈ ਗੱਲ ਨਹੀਂ
3: ਸ਼ੁਕਰੀਆ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਗੀਤਕਾਰ ਤੇ ਗੀਤਕਾਰੀ ਦਾ ਜਿਹੜਾ ਹੈਗਾ ਨਾ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਨਿੱਜੀ ਜਿਹੜੀ ਦੱਸ ਰਿਹਾ ਹੈਗਾ ਜੀ ਕਿ ਮੈਂ ਇੱਕ ਗੀਤ ਸੁਣਿਆ ਸਰਦਾਰ ਸਿਕੰਦਰ ਸਿੰਘ ਔਜਲਾ ਹੋਣਾ ਦਾ ਉਹਨਾਂ ਨੇ ਗੀਤ ਲਿਖਿਆ ਸੀਗਾ ਜੀ ਹਵਾਏ ਜਾਂਦੀ ਏ ਹਵਾਏ ਮੇਰੇ ਦੇਸ਼ ਨੂੰ ਜੀ ਉਤੇ ਉਹਨਾਂ ਨੇ ਆਪਣੇ ਜਜ਼ਬਾਤ ਜਿਹੜੇ ਸੀਗੇ ਕਿ ਮੇਰੇ ਘਰ ਨੂੰ ਜਾਈ ਮੇਰੀ ਮਾਂ ਦਰਵਾਜ਼ੇ ਚ ਖਲੋਤੀ ਹੋਊਗੀ ਜੀ ਉਹ ਸਾਰੇ ਜਿਹੜੇ ਜਜ਼ਬਾਤ ਉਹ ਜਦੋਂ ਮੈਂ ਸੁਣਿਆ ਨਾ ਜੀ ਮੈਂ ਇੰਨਾ ਕਾਇਲ ਹੋ ਗਿਆ ਮੈਂ ਕਿਹਾ ਦੇਖੋ ਕਿ ਕਿੰਨੀ ਇਮੈਜੀਨੇਸ਼ਨ ਤਕੜੀ ਹੈਗੀ ਆ ਮੈਂ ਕਿਹਾ ਜੀ ਮੈਂ ਉਸ ਵੇਲੇ ਜਾਣਦਾ ਨੀ ਸੀ ਮੈਂ ਕਿਹਾ ਵੀ ਇਹ ਬੰਦੇ ਕੌਣ ਆ ਬਈ ਭਾਈ ਇੰਨੀ ਜਿਹੜੀ ਇਮੈਜੀਨੇਸ਼ਨ ਜਿਸ ਬੰਦੇ ਦੀ ਤਕੜੀ ਹੈਗੀ ਆ ਜੀ ਉਹ ਕੁਦਰਤੀ ਫਿਰ ਜਿਹੜਾ ਹੈਗਾ ਆ ਉਹਨਾਂ ਨਾਲ ਰਾਬਤਾ ਹੋ ਗਿਆ ਦੋ ਚਾਰ ਦਿਨ ਬਾਅਦ ਹੀ ਉਹਨਾਂ ਦਾ ਮੈਨੂੰ ਫੋਨ ਆਇਆ ਕੋਈ ਤੇ ਆਪਣਾ ਜਿਹੜਾ ਪਿਆਰ ਪਿਆ ਗਿਆ ਉਹ ਤੋਂ ਬਾਅਦ ਮੈਂ ਉਹਨਾਂ ਨੂੰ ਪੜਿਆ ਕੀ ਆ ਕਿ ਇੱਕ ਤਾਂ ਜਿਹੜਾ ਹੈਗਾ ਆ ਗੀਤਕਾਰ ਉਹਦੇ ਕੋਲ ਵੋਕੈਬਲਰੀ ਜਿਹੜੀ ਹੁੰਦੀ ਆ ਨਾ ਜੀ ਉਹ ਬਹੁਤ ਜ਼ਿਆਦਾ ਹੁੰਦੀ ਆ
0: ਜੀ
3: ਇਹ ਕੁਦਰਤੀ ਫਨ ਆ ਕੁਦਰਤੀ ਆਰਟ ਆ ਇੱਕ ਜੀ ਤੇ ਮੈਂ ਮਤਲਬ ਬਹੁਤੇ ਬੰਦਿਆਂ ਨੂੰ ਤਾਂ ਨਹੀਂ ਜਾਣਦਾ ਪਰ ਉਹਨਾਂ ਨੂੰ ਜਿਹੜਾ ਮੈਂ ਚੰਗੀ ਤਰ੍ਹਾਂ ਪੜਿਆ ਹੈਗਾ ਆ ਵੀ ਹੁਣ ਮੈਮਰੀ ਜਿਹੜੀ ਹੁੰਦੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਆ ਜੀ
0: ਜੀ
3: ਫਿਰ ਜਿਸ ਤਰ੍ਹਾਂ ਕੱਪੜਾ ਜਿਹੜਾ ਹੈਗਾ ਆ ਵੀ ਇੱਕ ਬਜਾਜੀ ਵਾਲਾ ਕੱਪੜਾ ਤਹਿ ਦੇ ਉੱਤੇ ਤਹਿ ਲਾਈ ਜਾਂਦਾ ਹੈਗਾ ਜੀ ਭਾਵਾਂ ਧਿਆਨ ਉਹਦਾ ਦੂਜੇ ਪਾਸੇ ਹੋਵੇ ਇਸੇ ਤਰ੍ਹਾਂ ਹੀ ਗੀਤਕਾਰ ਜਿਹੜਾ ਹੈਗਾ ਸ਼ਬਦ ਜਿਹੜੇ ਬੋਲਦਾ ਆ ਜੀ ਉਹ ਇਸੇ ਤਰੀਕੇ ਨਾਲ ਤਹਿ ਲੱਗ ਲੱਗ ਕੇ ਆਪਣੇ ਆਪ ਆਉਂਦੇ ਰਹਿੰਦੇ ਮੂੰਹ ਦੇ ਵਿੱਚੋਂ ਤੇ ਜੇ ਕਹਿੰਦਾ ਕਿ ਇਹ ਗੁਣ ਆਮ ਬੋਲ ਨਹੀਂ ਹੋ ਸਕਦਾ ਜੀ
0: ਬਿਲਕੁਲ
3: ਤੋ ਇਸ ਕਰਕੇ ਬਾਕੀ ਇਹ ਜਜ਼ਬਾਤਾਂ ਦੀ ਸਾਂਝ ਹੈਗੀ ਆ ਜੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਵੀ ਆ ਕੇ ਇੱਥੇ ਜਿਹੜਾ ਹੈਗਾ ਆਪਣੀ ਇਨਪੁਟ ਪਾਈ ਜਿਹੜੀ ਤੁਸੀਂ ਆਹ ਗੱਲ ਕਹੀ ਆ ਕਿ ਗੀਤਕਾਰਾਂ ਨੂੰ ਵੀ ਪੜ੍ਹਨਾ ਚਾਹੀਦਾ ਹੈਗਾ ਆ ਜੀ ਵਾਕਈ ਜੀ ਜਿਹੜੇ ਬੰਦੇ ਹੈਗੇ ਨੋ ਡਾਊਟ ਕਿ ਗੀਤਕਾਰ ਜਿਹੜੇ ਹੈਗੇ ਆ ਉਹ ਜ਼ਿਆਦਾ ਨਾਮੀ ਉਹ ਹੋ ਜਾਂਦੇ ਹੈਗੇ ਆ ਜਿਹੜੇ ਉਸੇ ਪੇਸ਼ੇ ਦੇ ਉੱਤੇ ਜਿਹੜੇ ਆ ਕੰਸਨਟ੍ਰੇਟ ਰਹਿੰਦੇ ਆ ਜਿਹਨਾਂ ਦਾ ਫਿਰ ਆਪਣਾ ਜਿਹੜੇ ਦੂਜੇ ਕੰਮਾਂ ਕਾਰਾਂ ਦਾ ਖਲਾਰਾ ਹੁੰਦਾ ਹੈਗਾ ਜੀ ਉਹ ਫਿਰ ਸੀਮਿਤ ਹੋ ਜਾਂਦੇ ਹੈਗੇ ਆ ਜਾਂ ਉਹਨਾਂ ਦੀਆਂ ਲਿਮਿਟੇਸ਼ਨ ਹੋ ਜਾਂਦੀਆਂ ਹੈਗੀਆਂ ਪਰ ਉਹ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦੇ ਵੀ ਹਾਂਜੀ ਉਹਨਾਂ ਜਜ਼ਬਾਤ ਦੇ ਉੱਤੇ ਤੇ ਬਾਕੀ ਆਪਣੀ ਆਪਣੀ ਸੋਚ ਹੈਗੀ ਆ ਜੀ। ਤੇ ਵੀਰ ਜੀ ਮੈਂ ਹੁਣ ਆਪਣੇ ਅੰਦਾਜ਼ ਵਿੱਚ ਵੀ ਦੱਸ ਦਿਆਂ ਕਿ ਮੈਨੂੰ ਸਾਰਿਆਂ ਨੂੰ ਗੀਤ ਕਿੰਨਾ ਵਧੀਆ ਲੱਗਿਆ, ਕਿਹੜੇ ਜਜ਼ਬਾਤ ਉਹਨੇ ਦੱਸੇ ਹੈ ਜੀ। ਉਹ ਕਹਿੰਦੀ ਤੈਨੂੰ ਰੱਜ ਕੇ ਰਵਾਂ ਕਿਤੇ ਟੱਕਰੇ ਜੇ ਕੱਲਾ, ਹੈ ਜੀ। ਦੇਖੋ ਕਿੰਨੇ ਵਧੀਆ ਜਜ਼ਬਾਤ ਪ੍ਰਗਟ ਕੀਤੇ ਹੈਗੇ ਆ ਜੀ। ਸੋ ਇਸ ਕਰਕੇ ਹਰ ਇੱਕ ਤਰ੍ਹਾਂ ਦਾ ਜਜ਼ਬਾਤ ਜਿਹੜਾ ਆ ਉਹ ਗੀਤਕਾਰ ਦੇ ਤੈਨੂੰ ਰੱਜ ਕੇ ਰਵਾਵਾ ਕਿਤੇ ਟੱਕਰੇ ਜੇ ਕੱਲਾ, ਹਾਂਜੀ
2: ਰਾਬੀਆਂ ਕੀਤੀਆਂ ਹੋਣੀਆਂ ਕੋਈ ਉਹਨੇ ਤਾਂ ਹੀ ਬਾਕੀਆਂ ਦੇ ਸਾਹਮਣੇ ਤੇ ਰਵਾਇਆ ਨੀ ਜਾਂਦਾ, ਫਿਰ ਕੱਲਾ ਟੱਕਰੂ ਫਿਰ ਹੀ ਰਵਾਉ ਨਾ। ਹੁਣ
0: ਇਹ ਬਦਲਾ ਲਓ ਗੀਤ ਹੈ ਜੀ।
2: ਹਾਂਜੀ
3: ਬਿਲਕੁਲ ਜੀ, ਬਿਲਕੁਲ ਬਿਲਕੁਲ ਠੀਕ ਹੈ ਜੀ। ਮੈਂ ਬਸ ਇੰਨੀ ਸਾਂਝ ਪਾਉਣੀ ਸੀ। ਥੈਂਕ ਯੂ, ਸ਼ੁਕਰੀਆ ਤੁਹਾਡੇ, ਤੁਸੀਂ ਆਏ, ਧੰਨਵਾਦ ਸ਼ਮੀ ਜੀ, ਮਿਹਰਬਾਨੀ, ਸ਼ੁਕਰੀਆ ਜੀ,
0: ਥੈਂਕ ਯੂ ਜੀ, ਥੈਂਕ ਯੂ,
2: ਠੀਕ ਹੈ ਵੀਰੇ, ਠੀਕ,
0: ਸ਼ੁਕਰੀਆ ਜੀ। ਮਾਨ ਸਾਹਿਬ
4: ਤੇ ਸ਼ਮੀ ਮੇਰੇ ਕੋਲ
5: ਜੀ,
0: ਹਾਂਜੀ ਜੀ
5: ਸ਼ਮੀ ਜੀ, ਲਹਿਰ ਬਹਿਰ ਹੋ ਗਈ ਆ ਤੇ ਮਾਨ ਸਾਹਿਬ ਹੋਰਾਂ ਦਾ ਆਸ਼ੀਰਵਾਦ ਵੀ ਮਿਲਿਆ ਤੇ ਉਹਨਾਂ ਵੱਲੋਂ ਜਿਹੜੀ ਆ ਇਸ ਵਿਸ਼ੇ ਦੇ ਉੱਤੇ, ਕਿਉਂਕਿ ਪਹਿਲਾਂ ਤੇ ਅਸੀਂ ਵਿਚਾਰ ਹੀ ਕਰ ਰਹੇ ਸੀ ਕਿ ਇਹਦੇ ਉੱਤੇ ਕੀ ਗੱਲ ਆਪਾਂ ਕਰ ਸਕਦੇ ਹਾਂ
0: ਜੀ,
5: ਪਰ ਜਦੋਂ ਉਸਤਾਦ ਲੋਕ ਬੈਠੇ ਹੋਣ ਤੇ ਉਹਨਾਂ ਕੋਲੋਂ ਜਿਹੜੀ ਆ ਜਬਰਦਸਤ ਤੇ ਪਿਆਰੀ ਇਨਪੁਟ ਮਿਲੇ ਤੇ ਕਿਆ ਹੀ ਬਾਤ ਆ। ਹੁਸੈਨੀ ਸਾਹਿਬ ਹੋਰਾਂ ਨੇ ਵੀ ਇਸ ਗੱਲ ਦੀ ਤਾਈਦ ਕੀਤੀ ਆ ਤੇ ਮੈਨੂੰ ਲੱਗਦਾ ਔਜਲਾ ਸਾਹਿਬ ਵੀ ਜਰੂਰ ਉਹਨਾਂ ਨੇ ਫੋਨ ਨੂੰ ਹੱਥ ਪਾ ਲਿਆ ਹੋਣਾ ਤੇ ਜਰੂਰ ਤਾਲਮੇਲ ਉਹਨਾਂ ਦਾ ਵੀ ਹੋਏਗਾ
0: ਜੀ।
5: ਇਹ ਸੱਚੀ ਗੱਲ ਹੈ ਭਾਰਤ ਸਾਹਿਬ ਕਿ ਜਿਵੇਂ ਮਾਨ ਸਾਹਿਬ ਨੇ ਗੱਲ ਕੀਤੀ ਨਾ ਕਿ ਗੀਤ ਜਿਹੜੇ ਆ ਅਸਲ ਚ ਤਾਂ ਜਜ਼ਬਾਤ ਨੇ, ਉਹਨਾਂ ਦੀ ਤਰਜਮਾਨੀ ਹੈ ਤੇ ਸ਼ਬਦ ਜਿਹੜੇ ਆ ਜਦੋਂ ਢੁਕਵੇਂ ਸ਼ਬਦ ਦੇ ਵਿੱਚ ਉਹ ਆ ਜਾਏ ਸਾਹਮਣੇ ਗੱਲ ਤੇ ਉਹ ਅਸਰ ਵੀ ਕਰਦੀ ਆ
0: ਜੀ।
5: ਉਹ ਜਜ਼ਬਾਤ ਵਾਕਈ ਦਿਲ ਨੂੰ ਵੀ ਟੁੰਬਦੇ ਨੇ ਤੇ ਉਹਨਾਂ ਦਾ ਅਸਰ ਵੀ ਹੁੰਦਾ ਹੈ
0: ਜੀ,
5: ਵਾਕਈ ਬਾ ਕਮਾਲ ਗੱਲ ਹੈ ਜੀ,
0: ਬਿਲਕੁਲ।
5: ਇੱਕ ਹੋਰ ਬਹੁਤ ਜਬਰਦਸਤ ਗੱਲ ਜਿਹੜੀ ਉਹ ਮਾਨ ਸਾਹਿਬ ਨੇ ਕੀਤੀ ਕਿ ਭਾਈ ਅੱਜ ਤੋਂ 10-20-50 ਸਾਲ ਬਾਅਦ ਕੌਣ ਚੇਤੇ ਕਰ ਰਿਹਾ ਵੀ ਕਿਹਨੇ ਕੀ ਲਿਖਿਆ,
0: ਕੀ ਲਿਖਿਆ,
5: ਕਿੰਨਾ ਪਾਏਦਾਰ ਲਿਖਿਆ
0: ਜੀ।
5: ਹੁਣ ਤੁਸੀਂ ਵੇਖੋ ਜਿਹੜਾ ਇੱਕ ਮਿਊਜ਼ੀਸ਼ੀਅਨ ਹੈ ਜਿਹੜਾ ਮਿਲਟਰੀ ਬੈਂਡ ਦੇ ਲਈ ਉਹਨਾਂ ਨੇ ਬੜੇ ਵੱਡੇ ਵੱਡੇ ਮਾਰਚ ਲਿਖੇ ਆ, ਜੌਨ ਫਿਲਿਪ ਸੂਜ਼ਾ ਅਮੈਰੀਕਨ ਦੇ ਸੀਗੇ ਔਰ ਉਹ ਇੰਨਾ ਨੌਜਵਾਨ ਬੰਦਾ ਸੀ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹ ਮਿਲਟਰੀ ਦਾ ਵੱਡਾ ਅਫਸਰ ਬਣਿਆ ਮਿਊਜ਼ਿਕ ਡਾਇਰੈਕਟਰ ਦੇ ਤੌਰ ਤੇ
0: ਜੀ।
5: ਸੂਜ਼ਾ ਉਹਨੂੰ ਮੁੱਛ ਵੀ ਰੱਖਣੀ ਪਈ, ਦਾੜੀ ਵੀ ਰੱਖਣੀ ਪਈ ਕਿਉਂਕਿ ਉਹ ਐ ਨਾ ਉਹ ਤਾਂ ਰੱਖੀ ਵੀ ਮੈਨੂੰ ਨਿਆਣਾ ਨਾ ਸਮਝ ਲੈਣ ਕਿਤੇ, ਪਰ ਹੈਗਾ ਉਹ ਲੱਗਦਾ ਹੀ ਛੋਟਾ ਹੈ ਹੀ, ਬਹੁਤ ਛੋਟੀ ਉਮਰ ਦਾ ਸੀ, ਯੰਗ ਸੀ
0: ਜੀ।
5: ਉਹਨਾਂ ਨੂੰ ਵੇਖੋ ਕਿਹੜੇ ਵੇਲੇ 1860 ਤੋਂ ਬਾਅਦ ਦੀ ਕਹਾਣੀ ਹੈ ਉਹਨਾਂ ਦੀ, ਮਾਰਚ ਕਿੰਗ ਦਾ ਉਹਨਾਂ ਨੂੰ ਜਿਹੜਾ ਰੁਤਬਾ ਮਿਲਿਆ
0: ਜੀ,
5: ਇਹ ਬੰਦੇ ਨੇ ਇੰਨੇ ਮਾਰਚ ਲਿਖੇ ਮਿਲਟਰੀ ਦੇ ਕਿ ਉਹ ਸਾਰੇ ਪਾਪੂਲਰ ਆ, ਯੂਟਿਊਬ ਤੇ ਮਿਲ ਜਾਂਦੇ ਉਹਨਾਂ ਦੇ
0: ਬਿਲਕੁਲ
5: ਜਿਹੜੇ ਉਹਨਾਂ ਨੇ ਲਿਖੇ ਹੋਏ ਨੇ, ਕਿਉਂਕਿ ਉਹ ਆਰਮੀ ਨੂੰ, ਨੇਵੀ ਨੂੰ ਜਾਂ ਏਅਰਫੋਰਸ ਨੂੰ ਜਾਂ ਹੋਰ ਵੀ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈ ਉਹਨਾਂ ਸਾਰਿਆਂ ਕੋਲ ਆਪਣੇ ਆਪਣੇ ਬੈਂਡ ਆ, ਮਿਊਜ਼ਿਕ ਤੋਂ ਮਿਊਜ਼ਿਕ ਤਾਂ ਹਰ ਜਗ੍ਹਾ ਚ ਆ, ਜਿਵੇਂ ਸਰ ਗੱਲ ਕਰ ਰਹੇ ਸੀਗੇ ਕਿ ਇਹ ਤਾਂ ਚੱਪੇ ਚੱਪੇ ਚ ਆ, ਜਰੇ ਜਰੇ ਦੇ ਵਿੱਚ ਆ
0: ਜੀ, ਬਿਲਕੁਲ
5: ਜੀ। ਇਹਦਾ ਇੱਕ ਆਪਣਾ ਇੱਕ ਕਹਿ ਲੋ ਵੀ ਇਸ ਤੋਂ ਬਿਨਾਂ ਆਪਾਂ ਲਾਈਫ ਦੀ ਇਮੈਜੀਨੇਸ਼ਨ ਵੀ ਨਹੀਂ ਕਰ ਸਕਦੇ ਸ਼ਾਇਦ
0: ਜੀ।
5: ਪੰਛੀਆਂ ਦੀ ਉਦਾਹਰਨ ਜਿਵੇਂ ਉਹਨਾਂ ਨੇ ਦਿੱਤੀ ਸੀ ਕਿ ਕਿਆ ਬਾਤ ਆ, ਉਹ ਕਦੇ ਲੱਗਦਾ ਹੀ ਨੀ ਕਿ ਪੰਛੀ ਬੇਸੁਰੇ ਬੋਲਣ ਦੇ,
0: ਬੋਲਣ ਦੇ,
5: ਉਹ ਲੱਗਦਾ ਕਿ ਇਹੀ ਸੁਰ ਦੇ ਵਿੱਚ ਹੈ ਹੀ ਇਹੀ ਨੇ
0: ਜੀ ਜੀ
5: ਜੀ। ਪਰ ਸਾਹਿਬ
0: ਜੀ, ਸ਼ਮੀ ਜੀ, ਬੜਾ ਵਧੀਆ ਤੁਸੀਂ ਜ਼ਿਕਰ ਕੀਤਾ ਸਾਰੀ ਗੱਲਬਾਤ ਦਾ, ਤੇ ਮੈਂ ਤਾਂ ਚਾਹੁੰਦਾ ਸੀ ਮਾਨ ਸਾਹਿਬ ਤੋਂ ਉਹਨਾਂ ਦੀ ਲਿਖਤ ਦਾ ਵੀ ਇੱਕ ਆਨੰਦ ਮਾਣ ਹੀ ਲਈਏ, ਪਰ ਸ਼ਾਇਦ ਜੇ ਤੁਹਾਡੇ ਲਾਗੇ ਆ ਤਾਂ ਜੀ। ਸ਼ਮੀ ਜੀ, ਆਵਾਜ਼ ਪਹੁੰਚ ਰਹੀ ਤੁਹਾਡੇ ਤਾਈ
5: ਜੀ? ਮਾਫੀ ਚਾਹੁੰਦਾ ਕਿ ਥੋੜਾ ਮਾਈਕ ਦਾ ਹੋ ਗਿਆ ਸੀ
0: ਜੀ।
5: ਦੇਖੋ ਬਿਲਕੁਲ ਜੀ, ਉਹਨਾਂ ਨੂੰ ਜਰੂਰ ਅਸੀਂ ਬੇਨਤੀ ਵੀ ਕਰਾਂਗੇ
0: ਜੀ,
5: ਤੇ ਉਹ ਜਿਹੜੀਆਂ ਉਹਨਾਂ ਦੀਆਂ ਬੁੱਕਸ ਨੇ, ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ, ਨਿਬੰਧ ਵਿਸ਼ੇਸ਼ ਤੌਰ ਤੇ ਉਹਨਾਂ ਨੇ ਲਿਖੇ ਨੇ, ਤੇ ਪੋਇਟਰੀ ਦੇ ਵਿੱਚ ਉਹਨਾਂ ਨੇ ਜਿਵੇਂ ਢਾਡੀ ਵਾਰਾਂ ਗਾਉਂਦੇ ਨੇ ਨਾ, ਉਸ ਤਰ੍ਹਾਂ ਹੀ ਉਹਨਾਂ ਨੇ ਧਰਤੀ ਦੀ ਵਾਰ
0: ਜੀ,
5: ਇਹ ਇੱਕ ਬਹੁਤ ਹੀ ਸ਼ਾਨਦਾਰ ਜਿਹੜੀ ਪੁਸਤਕ ਰੂਪ ਦੇ ਵਿੱਚ
1: ਤੁਸੀਂ ਵੇਖੋ ਵੀ ਪੂਰੇ ਬ੍ਰਹਿਮੰਡ ਦੇ ਵਿਚ ਇਕ ਆਪਾਂ ਕੰਸੈਪਟ ਲੈ ਕੇ ਚਲੀਏ ਜੋ ਉਹਨਾਂ ਨੇ ਉਹਦੇ ਵਿਚ ਧਰਤੀ ਨੂੰ ਇੰਨਾ ਪਰਸੋਨੀਫਾਈ ਕਰਕੇ ਪੇਸ਼ ਕੀਤਾ ਕਿ ਬਈ ਧਰਤੀ ਅਰਦਾਸ ਕਰ ਰਹੀ ਹੈ, ਧਰਤੀ ਜਿਹੜੀ ਹੈ ਉਹ ਕਹਿ ਰਹੀ ਹੈ ਦੂਜੀਆਂ ਧਰਤੀਆਂ ਨੂੰ ਜਾਂ ਦੂਜੀਆਂ ਧਰਤੀਆਂ ਇਸ ਧਰਤੀ ਨੂੰ ਕਹਿ ਰਹੀਆਂ ਨੇ, ਵਾਰਤਾਲਾਪ ਹੋ ਰਹੀ ਉਹਨਾਂ ਦੀ, ਗੁਫ਼ਤਗੂ ਕੀਤੀ ਹੈ ਇੱਕ ਵੱਡੇ ਜਿਹੜਾ ਯੂਨੀਵਰਸਲ ਦੇ ਉਹਦੇ ਫਲਸਫੇ ਦੇ ਵਿਚ
0: ਜੀ।
1: ਉਹ ਬਹੁਤ ਕਮਾਲ ਦੀ ਹੈ ਔਰ ਵੱਡੀ ਵੱਡੇ ਆਕਾਰ ਦੀ ਪੁਸਤਕ ਹੈ
0: ਜੀ।
1: ਮੈਨੂੰ ਲੱਗਦਾ ਕਿ ਕਿਸੇ ਢਾਡੀ ਜਥੇ ਨੇ ਜਾਂ ਕਿਸੇ ਨੇ ਵੀ ਇੰਨੀ ਲੰਬੀ ਕੋਈ ਵਾਰ ਨੀ ਲਿਖੀ ਹੋਣੀ ਜਿੰਨੀ ਉਹਨਾਂ ਨੇ ਧਰਤੀ ਦੀ ਵਾਰ ਦੇ ਵਿਚ ਵੱਡੀ ਗੱਲ ਕੀਤੀ ਹੈ, ਯੂਨੀਵਰਸਲ ਅਪੀਲ ਕੀਤੀ ਹੈ
0: ਜੀ।
1: ਔਰ ਉਹ ਖੰਡ ਬ੍ਰਹਿਮੰਡ ਤੋਂ ਵੀ ਅੱਗੇ ਚੱਲ ਜਾਂਦੀ ਗੱਲ, ਬਹੁਤ ਹੀ ਜ਼ਬਰਦਸਤ ਹੈ।
0: ਕੀ ਬਾਤ ਹੈ ਜੀ,
1: ਆਪਾਂ ਸਰ ਨੂੰ ਜ਼ਰੂਰ ਕਵਾਂਗੇ ਕਿ ਉਹਦੇ ਵਿਚ ਭਾਵੇਂ ਇੱਕ ਦੋ ਲਾਈਨਾਂ ਜ਼ਰੂਰ ਸੁਣਾਉਣਗੇ ਜਦੋਂ ਵੀ ਫ੍ਰੀ ਹੁੰਦੇ ਜੀ। ਲੋ ਜੀ, ਉਹਨਾਂ ਨੇ ਬੇਨਤੀ ਪ੍ਰਵਾਨ ਕਰ ਲਈ ਹੈ, ਮਾਈਕ ਉਹਨਾਂ ਨੂੰ ਦਿੰਦੇ ਹਾਂ
0: ਜ਼ਰੂਰ ਜੀ। ਜੀ
2: ਹਾਂਜੀ ਭਰਾ ਜੀ,
0: ਜੀ ਮਾਨ ਸਰ,
2: ਧਰਤੀ ਦੀ ਵਾਰ ਵਿਚ ਨਾ 22 ਵਾਰਾਂ ਉਹ ਆ ਜਿਹੜੀਆਂ ਧਰਤੀ ਕੀ ਸੋਚਦੀ ਹੈ
0: ਜੀ,
2: ਜੋ ਬੰਦਾ ਧਰਤੀ ਉੱਤੇ ਕਰ ਰਿਹਾ
0: ਜੀ।
2: ਤੇ ਅੱਧ ਅੱਧ ਪੁਸਤਕ ਦਾ ਅੱਧਾ ਹਿੱਸਾ ਇਹ ਆ ਤੇ ਅੱਧਾ ਹਿੱਸਾ ਇਹ ਆ ਵੀ ਜੋ ਧਰਤੀ ਉੱਤੇ ਬੰਦਾ ਕਰ ਰਿਹਾ ਉਹਦੇ ਬਾਰੇ ਮੈਂ ਜਿਹੜਾ ਕਿਤਾਬ ਲਿਖਣ ਵਾਲਾ ਮੈਂ ਕੀ ਸੋਚਦਾ।
0: ਕੀ ਬਾਤ ਹੈ,
2: ਅੱਧਾ ਹਿੱਸਾ ਕਿਤਾਬ ਦਾ ਇਹ ਆ, 100 ਕੁ ਪੇਜ ਇਹ ਆ ਜਿਹੜਾ ਧਰਤੀ ਕਿਆ ਸੋਚਦੀ ਆ ਜੋ ਉਹਦੇ ਉੱਤੇ ਬੰਦਾ ਕਰ ਰਿਹਾ
0: ਜੀ।
2: 100 ਕੁ ਪੇਜ ਇਹ ਆ ਵੀ ਜਿਹੜਾ ਬੈਂਤ ਛੰਦ ਵਿਚ ਹੈ
0: ਜੀ,
2: ਬਈ ਮੈਂ ਉਹਦੇ ਬਾਰੇ ਕੀ ਸੋਚਦਾ
0: ਜੀ।
2: ਤੇ ਉਹ ਜਿਹੜਾ ਧਰਤੀ ਸੋਚਦੀ ਆ ਨਾ ਉਹਦੇ ਵਿੱਚੋਂ ਇੱਕ ਵਾਰ ਹੈ ਜਿਹੜੀ ਮੇਰੀ ਬੇਟੀਆਂ ਨੇ ਗਾਈ, ਵੈਸੇ ਜਿੱਦਣ ਕਿਤਾਬ ਰਿਲੀਜ਼ ਹੋਈ ਸੀ ਨਾ ਪੰਜਾਬੀ ਯੂਨੀਵਰਸਿਟੀ ਪਟਿਆਲੇ
0: ਜੀ,
2: ਉਦੋਂ ਉਹਨਾਂ ਨੇ ਗਾਈ ਸੀ, ਉਹਨਾਂ ਦੀ ਆਵਾਜ਼ ਬੜੀ ਸੋਹਣੀ ਆ
0: ਜੀ,
2: ਮੇਰੀ ਤਾਂ ਉਨੀ ਸੋਹਣੀ ਭਾਵੇਂ ਨਹੀਂ ਹੈ, ਲੇਕਿਨ ਉਹ ਉਹਦੀ ਇਹ ਆ ਵੀ ਜਦੋਂ ਲੱਖਾਂ ਕਰੋੜਾਂ ਸਾਲ ਪਹਿਲਾਂ
0: ਜੀ
2: ਜਿੰਨੀਆਂ ਵੀ ਧਰਤੀਆਂ ਬ੍ਰਹਿਮੰਡ ਵਿਚ ਹੈਗੀਆਂ
0: ਜੀ,
2: ਉਹਨਾਂ ਵਿਚੋਂ ਜਦੋਂ ਧਰਤੀ ਉੱਤੇ ਜੀਵਨ ਪਨਪਿਆ ਜਦੋਂ
0: ਜੀ,
2: ਕਿਉਂਕਿ ਜੀਵਨ ਦੀ ਦਾਤ ਤਾਂ ਆਪਣੇ ਵਾਲੀ ਧਰਤੀ ਨੂੰ ਮਿਲੀ ਨਾ, ਹੋਰ ਤੇ ਜੇ ਕਿਤੇ ਜੀਵਨ ਹਾਲੇ ਤੱਕ ਲੱਭਾ ਨੀ ਗਾ
0: ਜੀ,
2: ਜਦੋਂ ਆਪਣੇ ਵਾਲੀ ਧਰਤੀ ਨੂੰ ਉਹ ਜੀਵਨ ਦੀ ਦਾਤ ਮਿਲੀ ਤਾਂ ਇਹਨੇ ਉਹ ਆਪਣੀ ਖੁਸ਼ੀ ਨੂੰ ਹੋਈ ਨਾ ਵੀ ਵੇਖੋ ਵੀ ਮੈਨੂੰ ਜੀਵਨ ਦੀ ਦਾਤ ਮਿਲੀ, ਹੋਰ ਤਾਂ ਕਿਸੇ ਨੂੰ ਅਜੇ ਮਿਲੀ ਨੀ
0: ਜੀ।
2: ਤੇ ਸਾਡੇ ਵਾਲੀ ਧਰਤੀ ਨੇ ਕਰੋੜਾਂ ਸਾਲ ਪਹਿਲਾਂ, ਪਤਾ ਨੀ ਅਰਬਾਂ ਸਾਲ ਪਹਿਲਾਂ, ਪਤਾ ਨੀ ਕਿੰਨਾ ਚਿਰ ਪਹਿਲਾਂ
0: ਜੀ,
2: ਉਹ ਜਿਹੜੀ ਆਪਣੀ ਖੁਸ਼ੀ ਸੀ ਉਹ ਆਪਣੀਆਂ ਹੋਰ ਜਿਹੜੀਆਂ ਹਾਨਣਾ ਧਰਤੀਆਂ ਨਾ ਉਹਨਾਂ ਨਾਲ ਕਿਵੇਂ ਸਾਂਝੀ ਕੀਤੀ
0: ਜੀ
2: ਬਾਕੀ ਦੀਆਂ ਨਾਲ, ਵੀ ਵੇਖੋ ਮੈਨੂੰ ਵੀ ਕਿੰਨੀ ਖੁਸ਼ੀ ਆ ਵੀ ਮੈਨੂੰ ਆ ਦਾਤ ਮਿਲੀ, ਮੇਰੇ ਉੱਤੇ ਜੀਵਨ ਪਨਪਿਆ ਤੇ ਮੇਰੇ ਉੱਤੇ ਬੰਦਾ
0: ਜੀ
2: ਪੈਦਾ ਹੋਇਆ
0: ਜੀ।
2: ਇਸ ਕਰਕੇ ਮੈਨੂੰ ਉਹਦੇ ਚੋਂ ਜਿਹੜੀਆਂ 2 ਜਾਂ 4 ਲਾਈਨਾਂ ਯਾਦ ਆ ਮੈਂ ਤੁਹਾਨੂੰ
0: ਜ਼ਰੂਰ
2: ਉਹਦਾ ਇੱਕ ਜਰਾ ਕੁ ਮਾੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰ ਲਈ
0: ਜ਼ਰੂਰ ਜੀ।
2: ਉਹ ਢਾਡੀ ਵਾਰਾਂ ਦੀ ਤਰਜ ਉੱਤੇ ਹੀ ਹੈ
0: ਜੀ,
2: ਤੇ

0: मेरे ता जाग पे पाग जिमे खुद रब ने दिता वरदान पैनो। आओ नी सयो रल दियो बधाइया मेरी गोदी च खेडे इंसान पैनो। तुसी वेखो नी बंदे दी चाल सोनी चाल सोनी चाल सोनी। तुसी वेखो नी बंदे दी चाल सोनी के मैं वंडदा फिरे ज्ञान पैनो। दूजे सारे ही जीव ने सिर्फ खांदे पर ए जानदा होर बनान पैनो। आओ नी सयो रल दियो बधाइया मेरी गोदी च खेडे इंसान पैनो। धन्यवाद।
1: क्या बात है जी मन साहब, क्या बात है जी। एक वखरी दुनिया दे विच लै गए तुसी सानू सब नू जी, बहुत बाकमाल है जी।
2: दुख भावुक हो चुके हैं, भावुक हो चुके पात साहब। मैं तो लगता भी दू बाद मेरे तो भी कोई गल नहीं होनी, ये तो एंड ही हो गया।
1: बिलकुल है जी, बिलकुल है जी। क्या बात है जी, बहुत खूब। ते शमी जी, थोड़ा जा जिक्र करना चाहवांगा। चलो समा भी बड़ा तेजी दे नाल भजदा जांदा है, होर 10 मिनट तुहाडे लावांगा मैं। जो अज दी गीतकारी है कह सकदे आं ਜਾਂ ਸੰਗੀਤ ਹੈ, ਚਲੋ ਹਿਪ ਹੋਪ ਹੋ ਗਿਆ, ਸਾਡੇ ਮੁਲਕਾਂ ਚ ਵੀ ਝਾਤ ਮਾਰਦੇ ਆ ਤਾਂ ਇਹਨਾਂ ਮੁਲਕਾਂ ਦੇ ਵਿਚ ਵੀ ਮੈਟਲ ਮਿਊਜ਼ਿਕ ਜਾਂ ਉਹ ਇੱਥੇ ਤਾਂ ਆਪਾਂ ਤਾਂ ਕਹਾਂਗੇ ਕਿ ਗਲਾ ਫਾੜ ਫਾੜ ਕੇ ਮਤਲਬ ਕਿ ਚੀਕਾਂ ਮਾਰ ਮਾਰ ਕੇ ਵੀ ਗਾਉਂਦੇ ਆ ਇੱਦਾਂ ਦਾ ਮਿਊਜ਼ਿਕ।
2: ਸਾਡੇ ਤਾਂ ਮਾਨ ਸਾਹਿਬ ਨੇ ਗੁਰਦਾਸ ਮਾਨ ਨੇ ਪਹਿਲਾਂ ਲਿਖਿਆ ਭਾਂਡੇ ਭੰਨ ਜਦੋਂ ਸੰਗੀਤ ਚੱਲੇ, ਭਾਂਡੇ ਭੰਨ ਸੰਗੀਤ ਹੀ ਹੋ ਗਿਆ
1: ਜੀ। ਬਿਲਕੁਲ ਹੈ ਜੀ। ਤੇ ਉਹ ਚੀਜ਼ਾਂ ਨੂੰ ਜਦੋਂ, ਚਲੋ ਹਰ ਖਿੱਤੇ ਦਾ ਇੱਕ ਆਪਣਾ ਰੰਗ ਹੈ ਜਿਵੇਂ ਮਨ ਸਾਹਿਬ ਨੇ ਜ਼ਿਕਰ ਵੀ ਕੀਤਾ, ਤੇ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣਦੇ ਜਾ ਰਹੇ ਨੇ ਜਾਂ ਸਮੇਂ ਦੇ ਨਾਲ ਨਾਲ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਵੀ ਆ ਗਈ, ਪਹਿਲਾਂ ਢੋਲ ਜਾਂ ਸਾਜ਼ ਜਿਹੜੇ ਸੀ ਉਹ ਵਜਾ ਕੇ ਬਕਾਇਦਾ ਸਜਿੰਦੇ ਜਿਹੜੇ ਸੀਗੇ ਤੇ ਉਹ ਮਿਊਜ਼ਿਕ ਬਣਦਾ ਸੀਗਾ ਤੇ ਤਰਨਮਾਨ ਬਣਦੀ ਸੀ, ਸਾਰਾ ਕੁਝ ਬਣਦਾ ਸੀ। ਤਾਂ ਉਸ ਤੋਂ ਬਾਅਦ ਤਵੇ ਹੁੰਦੇ, ਤਵਿਆਂ ਦੇ ਉੱਤੇ ਗੀਤ ਜਿਹੜਾ ਚੜ੍ਹਦਾ ਸੀ ਤੇ ਉਹ ਤੋਂ ਬਾਅਦ ਸੀਡੀਆਂ, ਹਾਰਡਵੇਅਰ ਹੋਰ ਚੇਂਜ ਹੋ ਗਿਆ, ਜਿਹੜੀਆਂ ਨੇ ਆਪਣੀਆਂ ਪਿੰਨਾਂ ਆ ਗਈਆਂ ਛੋਟੀਆਂ ਛੋਟੀਆਂ, ਮੈਂਬਰੀ ਸਟਿਕ ਆ ਗਈਆਂ। ਇਹ ਸਮਾਂ ਬੜੀ ਤੇਜ਼ੀ ਦੇ ਨਾਲ ਤਬਦੀਲੀ ਜਿਹੜੀ ਹੋਈ ਹੈ। ਕਦੇ ਆਪਾਂ ਦੂਰਦਰਸ਼ਨ ਦੇ ਉੱਤੇ ਗੀਤ ਸੁਣਦੇ ਹੁੰਦੇ ਸੀਗੇ, ਮੈਨੂੰ ਅੱਜ ਵੀ ਚੇਤੇ ਆਉਂਦਾ, ਬੜਾ ਮਸ਼ਹੂਰ ਗੀਤ ਹੋਇਆ ਸੀ, ਸੌਂ ਜਾ ਬੱਬੂ ਆ ਮਾਣੋ ਬਿੱਲੀ ਆਈ ਹੈ, ਤੁਹਾਨੂੰ ਵੀ ਚੇਤੇ ਹਾਂਜੀ ਹਾਂਜੀ, ਤੇ ਉਹ ਆਵਾਜ਼ ਵੀ ਬਿਲਕੁਲ ਉਸੇ ਤਰ੍ਹਾਂ ਕੱਢਦੇ ਸੀ। ਫਿਰ ਉਹ ਇੱਕ ਗੀਤ ਸੀਗਾ ਪਾਸੇ ਹੋ ਜਾ ਸੋਣੀਏ ਸਾਡੀ ਰੇਲ ਗੱਡੀ ਆਈ,
2: ਰੇਲ ਗੱਡੀ ਆਈ
1: ਹਾਂਜੀ
2: ਜੀ ਜੀ।
1: ਤੇ ਇੱਦਾਂ ਹੀ ਆਪਣੇ ਬਹੁਤ ਸਾਰੇ ਦੂਰਦਰਸ਼ਨ ਦੀਆਂ ਯਾਦਾਂ ਨੇ ਤੇ ਉਹ ਚੀਜ਼ਾਂ ਦੇਖੋ, ਕਿਤੇ ਨਾ ਕਿਤੇ ਮਿਊਜ਼ਿਕ ਦਾ ਇੰਨਾ ਸ਼ੋਰ ਸ਼ਰਾਬਾ ਨਹੀਂ ਹੁੰਦਾ ਸੀ, ਪਰ ਅੱਜ ਦਾ ਮਿਊਜ਼ਿਕ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਿੰਗਰ ਦੀ ਥੋੜੀ ਜਿਹੀ ਕਿਤੇ ਘਾਟ ਵੀ ਹੈ ਜਾਂ ਕੁਝ ਵੀ ਹੈ ਉਹਨੂੰ ਕਵਰ ਕਰ ਜਾਂਦਾ ਹੈ। ਪਰ ਪਹਿਲਾਂ ਹਿੱਕ ਦੇ ਜ਼ੋਰ ਦੇ ਨਾਲ, ਅੱਜ ਆਪਣੇ ਵੱਡੇ ਲੜਕੇ ਦੇ ਨਾਲ ਗੱਲ ਕਰਦਾ ਸੀ, ਚਲੋ ਸਾਈਕੋਲੋਜੀ ਨੂੰ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਪੜ੍ਹਦਾ ਇਸ ਵਕਤ, ਤੇ ਮੈਂ ਉਹਨੂੰ ਇਹੀ ਸਵਾਲ ਪੁੱਛਿਆ ਕਿ ਮੈਂ ਕਿਹਾ ਅੱਜ ਸਾਡਾ ਜਿਹੜਾ ਵਿਸ਼ਾ ਹੈ ਉਹ ਹੈਗਾ ਗੀਤਕਾਰੀ, ਮਤਲਬ ਕਿ ਸੰਗੀਤ ਦੇ ਨਾਲ ਜੁੜਿਆ ਹੋਇਆ, ਤੇ ਮੈਂ ਕਿਹਾ ਮਤਲਬ ਕਿ ਮੈਂ ਕੀ ਪੁੱਛ ਸਕਦਾ ਤੈਨੂੰ, ਮਤਲਬ ਕਿ ਕਿਉਂ ਲੋਕ ਮਤਲਬ ਕਿ ਕਾਹਤੋਂ ਸੁਣਦੇ ਨੇ ਮਿਊਜ਼ਿਕ ਹਨਾ। ਉਹ ਕਹਿੰਦਾ ਕਿ ਸਭ ਤੋਂ ਵੱਡਾ ਮਿਊਜ਼ਿਕ ਸੁਣਨ ਦਾ ਜਾਂ ਇੱਕ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਨਾ ਜਾਂ ਸਮਾਜ ਹੈ, ਇੱਕ ਜਿਹੜਾ ਸਾਡਾ ਸੋਸ਼ਲ ਸਰਕਲ ਹੈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਜ਼ਬੂਤ ਕਰਦਾ ਹੈ। ਜਿਹੜਾ ਸੁਰ ਹੈ, ਰਾਗ ਹੈ, ਉਹਦਾ ਜਿੱਦਾਂ ਮਨ ਸਾਹਿਬ ਦਾ ਜ਼ਿਕਰ ਕਰਕੇ ਗਏ ਨੇ ਪਹਿਲਾਂ ਡਾਕਟਰ ਸਾਹਿਬ, ਕਿ ਉਹਦਾ ਤਾਣਾ ਬਾਣਾ ਜਿਹੜਾ ਸਾਡੀ, ਚਾਹੇ ਉਹ ਕੁਦਰਤ ਦੀ ਗੱਲ ਕਰਕੇ ਗਏ ਨੇ ਚਾਹੇ ਉਹ ਸਾਜ਼ਾਂ ਦੀ ਗੱਲ ਕੀਤੀ ਹੈ, ਤੇ ਹੁਣ ਦੇਖੋ ਜਿਹੜੇ ਪੰਛੀ ਨੇ ਜਾਂ ਕੁਝ ਐਸੇ ਜਾਨਵਰ ਨੇ, ਦੁੱਖ ਉਹਨਾਂ ਨੂੰ ਵੀ ਹੁੰਦਾ ਜਦੋਂ ਉਹਨਾਂ ਦਾ ਕੋਈ ਵੀ ਜੀ ਜਾਂਦਾ ਹੈ ਦੁਨੀਆਂ ਤੋਂ ਜਾਂ ਕੋਈ ਹੈਪਨ ਹੋ ਜਾਂਦਾ, ਤੇ ਉਹ ਵੀ ਦੇਖੋ ਵਿਰਲਾਪ ਕਰਦੇ ਨੇ ਜੀ ਜੀ।
2: ਕੋਈ ਸ਼ੱਕ ਨੀ ਜੀ, ਦੇਖੋ ਇਹ ਉਹੀ ਤਾਂ ਗੱਲ ਨੇ ਜਿਹੜੀ ਜਿਵੇਂ ਹੁਣ ਚਰਚਾ ਹੋਈ, ਮਨ ਸਾਹਿਬ ਹੋਰਾਂ ਨੇ ਜਿਵੇਂ ਗੱਲ ਕੀਤੀ ਹੈ ਕਿ ਇਹ ਭਾਵਨਾਵਾਂ ਨੇ, ਭਾਵਨਾਵਾਂ ਨੂੰ ਸ਼ਬਦੀ ਜਿਹੜਾ ਰੂਪ ਦੇ ਕੇ ਉਹਨੂੰ ਸਾਂਝ ਪਾਉਣ ਦੀ ਜਿਹੜੀ ਕਲਾਕ੍ਰਿਤੀ ਹੈ ਜਾਂ ਜਿਹੜੇ ਰਾਗਾਂ ਦੀ ਗੱਲ ਕਰ ਲੋ, ਰਾਗ ਵੀ ਸਾਡੀਆਂ ਭਾਵਨਾਵਾਂ ਨੂੰ ਉਹਦੇ ਵਿੱਚ ਵਹਿਣ ਚ ਲੈ ਕੇ ਜਾਂਦੇ ਆ, ਪਰ ਕੁੱਲ ਮਿਲਾ ਕੇ ਜਿਹੜੀ ਆਪਾਂ, ਕਿਉਂਕਿ ਆਪਾਂ ਮੁੱਖ ਤੌਰ ਤੇ ਆਪਾਂ ਗੀਤਕਾਰ ਦੀ ਗੱਲ ਕਰ ਰਹੇ ਹਾਂ, ਸ਼ਬਦ ਚ ਮੇਨ ਚੀਜ਼ ਆ ਜਾਂਦੀ ਆ, ਉਹ ਸ਼ਬਦਾਂ ਨੇ ਸਾਡੇ ਜਿਹੜੇ ਆ ਭਾਵਨਾਵਾਂ ਨੂੰ ਉਹ ਪਰੋ ਕੇ ਜਿਹੜਾ ਇੱਕ ਤਰ੍ਹਾਂ ਦਾ ਇੱਕ ਸ਼ਬਦ ਮਨ ਸਾਹਿਬ ਨੇ ਜਿਹੜਾ ਕਿਹਾ ਸੀਗਾ ਉਹ ਸੀ ਕਥਾਰਸਿਸ, ਕਿ ਭਾਈ ਇਹ ਸਾਡਾ ਇੱਥੇ ਨਿਪਟਾਰਾ ਹੋ ਰਿਹਾ, ਇਹਦੇ ਉੱਤੇ ਸਾਡੀ ਜਿਹੜੀ ਆ ਰੂਹਾਂ ਨੂੰ ਠੰਡ ਪੈ ਰਹੀ ਹੈ ਆਹ ਗੱਲ ਕਰਕੇ, ਜੋ ਜੋ ਜੋ ਅਸੀਂ ਕਹਿਣਾ ਚਾਹੁੰਦੇ ਹਾਂ, ਜੋ ਜੋ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ, ਉਹ ਇਹਨਾਂ ਸ਼ਬਦਾਂ ਨੂੰ ਸੁਣ ਕੇ ਇਹਨਾਂ ਸ਼ਬਦਾਂ ਦੇ ਨਾਲ ਕਰਕੇ ਉਹ ਕੰਪਲੀਟ ਹੋ ਰਹੀ ਹੈ। ਇਹੀ ਗੀਤਕਾਰੀ ਦੀ, ਇਹੀ ਗੀਤਕਾਰੀ ਦਾ ਹਾਸਲ ਹੈ ਸੱਚੀ ਗੀਤਕਾਰੀ ਦਾ। ਬਾਕੀ ਤਾਂ ਊਂ ਕਹਿ ਲੋ ਵੀ ਤੁਕ ਤੁਕਾਂਤ ਕਰਕੇ ਜਾਂ ਹੋਰ ਜੇ ਉਹ ਆਪਾਂ ਕਹਿ ਕੇ ਵੀ ਤੋੜ ਜੋੜ ਕਰਕੇ ਕਰ ਲਈਏ, ਜਾਂ ਐਵੇਂ ਕਹਿ ਲੋ ਕਮਲਾ ਬੋਲੀ ਬਿਮਲਾ ਸੀ ਫੋਨ ਆਇਆ ਹੈ ਸ਼ਿਮਲਾ ਸੀ, ਵੀ ਇਹ ਵੀ ਗੀਤ ਗੀਤ ਲਿਖੀ ਜਾਂਦੇ ਆ ਵੀ ਤੁਕ ਲਗਾ ਕੇ ਜੀ ਰਾਈਮ ਕਰਕੇ ਕਰ ਲੇ, ਪਰ ਉਹ ਗੱਲ ਨੀ।
1: ਗੱਡੀ ਵਿਚੋਂ ਫੇਮ ਲੱਭੀ
2: ਜਦੋਂ
1: ਘੱਗਰੇ ਤੇ
2: ਗੱਡੀ ਚੋਂ ਫੇਮ ਲੱਭੀ ਆ, ਬਿਲਕੁਲ ਪੈ ਗਈ ਸ਼ਿਵ ਦੇ ਘਰ ਨਾਲ ਯਾਰੀ, ਕਹਿੰਦੇ ਮੇਰੇ ਸ਼ਹਿਰ ਬਟਾਲੇ ਪੇਸ਼ੀ ਆ,
1: ਬਿਲਕੁਲ
2: ਉਹ ਕਹਿੰਦੇ ਉਹ ਬਟਾਲੇ ਦੇ ਵਿੱਚ ਕਿਤੇ ਪੇਸ਼ੀ ਪੈ ਗਈ, ਇਸ ਕਰਕੇ ਮੈਂ ਵੀ ਬਟਾਲੇ ਵੀ ਬਣ ਗਿਆ। ਇਹ ਇਹ ਗੱਲਾਂ ਤਾਂ ਹਲਕੀਆਂ ਨੇ, ਕਹਿੰਦੇ ਤੇਰੇ ਟੈਡੀਆਂ ਦੀ ਬਾਲ ਕੇ ਧੂਣੀ ਦੀ ਚਿਕਨ ਫਰਾਈ ਕਰਾਂਗੇ, ਇਹੋ ਜਿਹੇ ਗੀਤ ਵੀ ਆ ਰਹੇ ਨੇ। ਹੁਣ ਕੀ ਆ ਵੀ ਉਹ ਜਿਹੜਾ ਟੁੱਟ ਗਿਆ ਤੇ ਟੈਡੀ ਗਿਫਟ ਆਉਣ ਡੇ ਤੇ ਉਹਦਾ ਹੁਣ ਗੱਲ ਕੱਢੀ ਹੈ, ਇਹ ਕੋਈ ਗੱਲਾਂ ਇਹ ਗੱਲਾਂ ਨੀ। ਗੱਲ ਤਾਂ ਉਹ ਆ ਕਿ ਕਚੜਾ ਸਕ੍ਰੈਪ ਉਹਨਾਂ ਨੂੰ ਫਿਲਟਰ ਆਊਟ ਕਰਨ ਵਾਸਤੇ ਜਿਹੜਾ ਮਨੁੱਖ ਦਾ ਮਨ ਆਟੋ ਮੋਡ ਤੇ ਲੱਗਾ ਹੋਇਆ, ਜੋ ਸਾਨੂੰ ਰੂਹ ਦੇ ਵਿੱਚ ਜਿਹੜੀ ਸਾਡੀ ਰੂਹ ਨੂੰ ਚੰਗਾ ਲੱਗਦਾ ਹੈ ਉਹ ਵਾਕਈ ਬਹੁਤ ਦੇਰ ਤੱਕ ਅਸਰ ਰਹਿੰਦਾ ਉਹਦਾ, ਤੇ ਉਹਦੀ ਗੂੰਜ ਵੀ ਕਹਿ ਲੋ ਵੀ ਸਾਲਾਂ ਬੱਧੀ ਸੁਣਦੀ ਰਹਿੰਦੀ ਹੈ, ਤੇ ਅਸੀਂ ਉਹਦਾ ਆਨੰਦ ਮਾਣਦੇ ਆ।
1: ਬਿਲਕੁਲ,
2: ਇਹੀ ਜਿਹੜਾ ਮੈਨੂੰ ਲੱਗਦਾ ਹੈ ਕਿ ਗੀਤਕਾਰੀ ਦਾ, ਸਫਲ ਗੀਤਕਾਰ ਦਾ ਜਿਹੜਾ ਉਹ ਹਾਸਲ ਵੀ ਹੈ ਜੋ ਇਸ ਮੁਕਾਮ ਤੇ ਆ ਜਾਂਦਾ
1: ਹੈ। ਦੇਖੋ
2: ਤੁਸੀਂ, ਵੇਖੋ ਫਿਲਮ ਇੰਡਸਟਰੀ ਨੂੰ ਦੇਖੋ।
1: ਹਾਂਜੀ
2: ਜੀ ਜੀ
1: ਜੀ
2: ਹਾਂ, ਫਿਲਮ ਇੰਡਸਟਰੀ ਨੂੰ ਦੇਖੋ ਤੁਸੀਂ, ਉੱਥੇ ਆਨੰਦ ਬਖਸ਼ੀ ਸਾਹਿਬ ਦਾ ਗੀਤ ਜਿਹੜਾ ਨਾਮ ਹੈ ਕਿਵੇਂ ਖੜਕਦਾ ਪੂਰਾ,
1: ਬਿਲਕੁਲ
2: ਇੰਨੇ ਸਧਾਰਨ ਸ਼ਬਦਾਂ ਚ ਲਿਖੇ ਹੋਏ ਗੀਤ ਆ ਉਹਨਾਂ ਦੇ, ਜਿਹੜੇ ਐ ਸਿੱਧਾ ਠਾ ਦਿਲ ਚ ਵੱਜਦੇ ਆ ਗਏ ਕਿ ਠੀਕ ਹੈ ਜੀ, ਜਦੋਂ ਕੋਈ ਕਹਿੰਦਾ ਵੀ ਹਾਂ ਜੀ ਗੀਤ ਲਿਖਿਆ ਆਨੰਦ ਬਖਸ਼ੀ ਨੇ, ਤਾਂ ਬੰਦਾ ਸਮਝ ਜਾਂਦਾ ਵੀ ਇਹ ਤਾਂ ਬਈ ਆਪਣਾ ਹੀ ਬੰਦਾ, ਉਹ ਕਿੰਨੇ ਪਿਆਰੇ ਗੀਤ ਆ। ਹੁਣ ਹੋਰ ਵੀ ਸਾਰਿਆਂ ਨੇ ਲਿਖੇ, ਇੰਦੀਵਰ ਸਾਹਿਬ ਨੇ ਲਿਖੇ ਨੇ, ਸਾਹਿਰ ਲੁਧਿਆਣਵੀ ਸਾਹਿਬ ਨੇ ਲਿਖੇ, ਔਰ ਉਹ ਫਿਲਮੀ ਦੁਨੀਆਂ ਦੇ ਰਾਹੀਂ, ਫਿਲਮ ਦੇ ਮਾਧਿਅਮ ਦੇ ਰਾਹੀਂ ਉਹ ਗੀਤ ਆਏ
1: ਜੀ।
2: ਉਹਨਾਂ ਨੇ ਇਸ ਗੱਲ ਤੇ ਕੋਈ ਬਹੁਤਾ ਜ਼ੋਰ ਨਹੀਂ ਦਿੱਤਾ ਕਿ ਕਲਾਸੀਕਲ ਰਾਗ ਆ ਰਿਹਾ ਜਾਂ ਕੁਛ ਹੋ ਰਿਹਾ ਜਾਂ ਬੜਾ ਹਨੇਰੀ ਆ ਰਹੀ ਜੋ ਕੁਛ ਹੋ ਰਿਹਾ, ਬੜਾ ਡੀਪ ਗੱਲ ਹੋ ਰਹੀ, ਉਹ ਨੀ ਸੰਗੀਤ, ਉਹਨਾਂ ਨੇ ਸਧਾਰਨ ਸ਼ਬਦਾਂ ਵਿਚ ਹੀ ਬਹੁਤ ਗਹਿਰੀਆਂ ਗੱਲਾਂ ਕਰ ਦਿੱਤੀਆਂ।
1: ਦੇਖੋ ਮੈਨੂੰ ਯਾਦ ਆਉਂਦਾ ਤੁਹਾਡੀ ਇਸ ਗੱਲ ਤੋਂ ਥੋੜਾ ਜਿਹਾ ਅੱਗੇ ਵਧਾਵਾਂ ਤਾਂ ਆਪਣੇ ਗਜ਼ਲ ਗੋਹ ਦੇ ਨਾਂ ਦੇ ਨਾਲ ਜਾਣੇ ਜਾਂਦੇ ਨੇ ਬਾਬੂ ਰਜਬ ਅਲੀ ਸਾਹਿਬ ਜੀ, ਕਿੰਨਾ ਸਿੰਪਲ ਲਿਖਿਆ ਉਹਨਾਂ ਨੇ ਜੀ।
2: ਪਰ ਸਭ ਗੱਲ ਤੇ ਉਹੀ ਹੈ ਨਾ ਕਿ ਜਿਹੜਾ ਸਿੰਪਲ ਲਿਖਣਾ ਜਿਆਦਾ ਟਫ ਹੈ, ਜਿਆਦਾ ਔਖਾ ਹੈ, ਔਖਾ ਲਿਖਣਾ ਸੌਖਾ ਹੈ, ਡਿਕਸ਼ਨਰੀ ਚੁੱਕੋ ਔਖੇ ਔਖੇ ਸ਼ਬਦ ਲੱਭੋ ਜੋੜੋ ਤੋੜੋ ਤੇ ਰਾਈਮ ਕਰੋ ਤੇ ਹੋ ਗਏ
1: ਜੀ,
2: ਵੀ ਉਹ ਬੰਦਾ ਕਵੇ ਕਿ ਹੁਣ ਇਹਨੂੰ ਤੋੜ ਕੇ ਦਿਖਾਓ ਜੀ, ਇਹ ਕਿਲਾ ਮੈਂ ਬਣਾਤਾ ਇੱਕ
1: ਜੀ,
2: ਉਹ ਸ਼ਬਦਾਂ ਨੂੰ ਕਰਨਾ ਕਿ ਇੰਨੇ ਭਾਰੀ ਹੋਣ ਇੰਨੇ। ਇੱਕ ਵਾਰੀ ਇੱਕ ਮੈਂ ਪ੍ਰੋਗਰਾਮ ਚ ਗਿਆ ਕਿਸੇ ਯੂਨੀਵਰਸਿਟੀ ਦੇ ਵਿਚ ਸੀ, ਮੈਂ ਨਾਂ ਨੀ ਲਾਂਗ ਕਿਸੇ ਦਾ, ਵੱਡਾ ਪ੍ਰੋਗਰਾਮ ਸੀ, ਉਹਦੇ ਵਿਚ ਦੁਨੀਆਂ ਭਰ ਤੋਂ ਵਿਦਵਾਨ ਆਏ ਹੋਏ ਸਨ ਤੇ ਮੈਂ ਬਤੌਰ ਉੱਥੇ ਸਰੋਤਾ ਹੀ ਸੀ ਤੇ ਉਹਨਾਂ ਨੂੰ ਸੁਣ ਰਿਹਾ, ਤੇ ਮੈਂ ਪੱਤਰਕਾਰਾਂ ਵਾਲੀ ਟੀਮ ਦੇ ਵਿਚ ਸੀ, ਲੇਕਿਨ ਉਹਨਾਂ ਨੇ ਮੈਨੂੰ ਇਹ ਭੈੜੀ ਯਾਦ ਹੈ ਕਿ ਮੈਂ ਜਿੱਥੇ ਮੈਨੂੰ ਬਿਠਾਇਆ ਜਾਂਦਾ ਮੈਂ ਲਗਭਗ ਇੱਧਰ ਉੱਧਰ ਹੋ ਕੇ ਮੈਂ ਆਡੀਅੰਸ ਦੇ ਵਿਚ ਹੀ ਬੈਠਾ ਜਾ ਕੇ, ਕਿਉਂਕਿ ਉੱਥੇ ਮੈਨੂੰ ਜ਼ਿਆਦਾ ਲਾਈਵ ਫੀਡਬੈਕ ਮਿਲ ਸਕਦੀ ਸੀ। ਹਾਂ, ਫੀਡਬੈਕ ਵੀ ਮਿਲਦੀ ਹੈ ਵੀ ਦੇਖੋ ਜੇ ਬੰਦਾ ਤਵਾ ਵੀ ਲਾਉਣ ਡਿਆ ਉੱਥੇ ਲੱਗਣੇ ਆ, ਜਿਹੜੀ ਪੱਤਰਕਾਰ ਦੀ ਗੱਲ ਤਾਂ ਵੱਖਰੀ ਆ, ਉਹਦੇ ਵੱਖਰਾ ਮੰਜਾ ਡਾਇਆ ਹੋਇਆ ਹੁੰਦਾ, ਉੱਥੇ ਤਾਂ ਕੋਈ ਆਉਣੀ ਨੀ ਗੱਲ, ਉੱਥੇ ਤਾਂ ਜੋ ਹੋ ਰਿਹਾ ਸਟੇਜ ਉਹੀ ਉਹ ਆਪਣੀ ਵਿਊ ਦੇ ਸਕਦਾ, ਲੇਕਿਨ ਆਡੀਅੰਸ ਦਾ ਇੱਕ ਰਿਐਕਸ਼ਨ ਮੈਂ ਚਾਹੁੰਦਾ ਸੀ ਤੇ ਇਸ ਕਰਕੇ ਮੈਂ ਆਡੀਅੰਸ ਚ ਬੈਠਾ
1: ਜੀ,
2: ਤੇ ਉਹ ਵਿਦਵਾਨ ਸਾਹਿਬ ਲੱਗੇ ਨੇ, ਉਹਨਾਂ ਨੇ ਕੋਈ ਚਰਚਾ ਕੀਤੀ ਕਿਸੇ ਵਿਸ਼ੇ ਦੇ ਉੱਤੇ, ਬਹੁਤ ਚਰਚਾ ਕੀਤੀ ਤੇ ਵੱਡਾ ਮਾਹੌਲ ਬਣਿਆ ਹੋਇਆ, ਲੇਕਿਨ ਉਹ ਲੈਂਦੇ ਪੰਜਾਬ ਤੋਂ ਕੁਝ ਵਿਦਵਾਨ ਆਏ ਸਨ, ਉਹ ਵੀ ਯੂਨੀਵਰਸਿਟੀ ਦੇ ਸਨ, ਮੈਂ ਨਾ ਹੁਣ ਕਿਸੇ ਦਾ ਵੀ ਨੀ ਲਵਾਂਗਾ
1: ਜੀ,
2: ਤੇ ਉਹ ਆਪਸ ਚ ਗੱਲਾਂ ਕਰਨ, ਉਹਨਾਂ ਨੇ ਕਿਹਾ ਉਹ ਭਾਈ ਮੇਰੀ ਗੱਲ ਸੁਣ, ਆਪਾਂ ਆਏ ਪੰਜਾਬੀ ਵਾਲੇ ਸੰਮੇਲਨ ਚ ਆ ਜਾਂ ਕੀ ਚੱਕਰ ਹੈ? ਕਹਿੰਦਾ ਕਹਿੰਦਾ ਭਾਈ ਸਾਹਿਬ ਪੰਜਾਬੀ ਚ ਹੀ ਆ। ਉਹ ਕਹਿੰਦਾ ਵੀ ਇਹ ਫਿਰ ਜਿਹੜੀ ਬੋਲਣ ਡੇ ਭਾਸ਼ਾ ਇਹ ਕਿਹੜੀ ਆ? ਕਹਿੰਦੇ ਐ ਤਾਂ ਵੀ ਪੰਜਾਬੀ ਇਹ ਵਿਦਵਾਨਾਂ ਵਾਲੀ ਆ, ਫਿਰ ਪਤਾ ਜਿਆਦਾ ਹਾਵੀ ਹੋ ਗਈ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇਹੋ ਜਿਹੇ ਔਖੇ ਸ਼ਬਦ ਪੰਜਾਬੀ ਦੇ ਵਿੱਚੋਂ ਕੱਢ ਕੇ ਲਾਉਣ ਡੇ ਆ
1: ਜੀ।
2: ਜਿਹੜਾ ਉੱਤੇ ਜਿਹੜਾ ਵਿਦਿਆਰਥੀ ਬੈਠਾ ਹੋਊਗਾ ਉਹ ਤਾਂ ਇਹ ਸੋਚਦਾ ਹੋਊਗਾ ਉਹ ਨਾ ਭਾਈ ਇਹ ਤਾਂ ਬਾਹਲੀ ਬਿਪਤਾ ਵਾਲਾ ਕੰਮ ਆ, ਹਾਂ ਸਾਡੇ ਪਾਸ ਦਾ ਕੰਮ ਨੀ, ਇਹ ਤਾਂ ਬਾਹਲਾ ਕੋਈ ਬਹੁਤ ਹੀ ਵੱਡੀ ਬਿਪਤਾ ਚਾਹੀਦੀ ਹੈ ਤਾਂ ਆਪਾਂ ਇਹ ਦੇਖਾਂਗੇ
1: ਜੀ। ਬਿਲਕੁਲ,
2: ਉਹ ਹੈਰਾਨ ਹੋਏ ਕਹਿੰਦੇ ਪੰਜਾਬੀ ਨੂੰ ਪੰਜਾਬੀ ਚ ਨੀ ਬੋਲ ਰਹੇ ਯਾਰ, ਇਹ ਹੋ ਕੀ ਰਿਹਾ
1: ਜੀ? ਬਿਲਕੁਲ ਜੀ,
2: ਇਹ ਇੱਕ ਵਰਤਾਰਾ
1: ਵਰਤਾਰਾ।
2: ਪਰ ਜਿਹੜੇ ਤੁਸੀਂ ਇਹ ਦੇਖੋ ਹੁਣ ਵਾਰਿਸ ਸ਼ਾਹ ਹੋਰਾਂ ਦੀ ਜਿਹੜੀ ਹੀਰ ਵੀ ਆ ਉਹ ਇੰਨੀ ਸਧਾਰਨ ਸ਼ਬਦਾਂ ਦੇ ਵਿੱਚ ਇੰਨੀ ਪ੍ਰਭਾਵਸ਼ਾਲੀ ਸ਼ਬਦਾਂ ਚ ਲਿਖੀ ਹੋਈ ਰਚਨਾ
1: ਜੀ
2: ਕਿ ਕਿਆ ਇਹ ਬਤਾ, ਉਹ ਜਿਹੜਾ ਮਰਜ਼ੀ ਗਾਏ ਉਹਨੂੰ
1: ਜੀ,
2: ਔਰ ਇੱਕ ਬੰਦਾ ਗਾ ਰਿਹਾ ਦੂਜਾ ਸੁਣ ਰਿਹਾ ਦੂਜਾ ਵੀ ਉਹਨੂੰ ਇੰਨ ਬਿੰਨ ਸਿਹਾਰੀ ਬਿਹਾਰੀ ਸਮੇਤ ਉਹਨੂੰ ਯਾਦ ਹੋ ਜੂ
1: ਜੀ ਉਸ ਮੁਕਾਮ ਦੇ ਉੱਤੇ ਜਾਂ ਉਸ ਸਟੇਜ ਦੇ ਉੱਤੇ ਲੈ ਕੇ ਜਾਣਾ ਸਰੋਤੇ ਨੂੰ ਜਾਂ ਜਿਹੜਾ ਸੁਣਨ ਵਾਲਾ ਹੈ ਉਹ ਉਹਦਾ ਫਿਰ ਕਲਾਕਾਰੀ ਉਹਦੇ ਵਿੱਚ ਵੀ ਉਹਦੀ ਹੁੰਦੀ ਹੈ ਨਾ ਤਕਰੀਬਨ। ਜੇ ਹੁਣ ਆਪਾਂ ਕਹਿੰਦੇ ਕਿ ਹੀਰ ਨੋਰਮਲ ਜੀ ਹਰ ਕੋਈ ਕਿਸੇ ਦਾ ਵੱਸ ਵੀ ਨਹੀਂ ਹੈ, ਜਦੋਂ ਹੀਰ ਗਾਈ ਜਾਂਦੀ ਹੈ ਤੇ ਉਹ ਦੇਖਦੇ ਆ ਜਦੋਂ ਸੂਫੀ ਜਾਂ ਹੋਰ ਸਾਰੇ ਲੋਕ ਉਹ ਜਿਹੜੇ ਮਾਨ ਸਾਹਿਬ ਹੈਗੇ ਨੇ ਆਪਣੇ ਗੁਰਦਾਸ ਮਾਨ ਸਾਹਿਬ ਨੇ ਵੀ ਗਾਈ ਹੈ, ਹੋਰ ਸਾਰਿਆਂ ਨੇ ਗਾਈ
2: ਬਿਲਕੁਲ ਬਿਲਕੁਲ ਭਾਰ ਸਾਹਿਬ ਤੁਸੀਂ, ਮੈਨੂੰ ਲੱਗਦਾ ਹੈ ਕਿ ਜਿੰਨੇ ਦੋਸਤ ਆਪਣੇ ਦੁਆਬਾ ਰੇਡੀਓ ਚੈਨਲ ਨੂੰ ਸੁਣ ਰਹੇ ਨੇ ਜੇ ਇਹਨਾਂ ਨੇ ਸਾਰੇ ਦੋਸਤਾਂ ਨੇ ਯੂਟਿਊਬ ਦੇ ਵਿੱਚ ਵੀ ਫੋਲਾਫਾਲੀ ਕੀਤੀ ਹੋਏ ਉਹਦੇ ਵਿੱਚ ਇੱਕ ਮੁਲਾਕਾਤ ਜਾਂ ਸਤਰੰਗੀ ਫਿਲਮ ਪ੍ਰੋਗਰਾਮ ਦੇ ਵਿੱਚ ਉਹਨਾਂ ਦੋਸਤਾਂ ਨੂੰ ਮਿਲੂਗਾ ਇੱਕ ਇੱਕ ਪ੍ਰੋਗਰਾਮ ਸੁਰਿੰਦਰ ਸ਼ਿੰਦਾ ਭਾਜੀ ਦੇ ਨਾਲ ਰਿਕਾਰਡ ਕੀਤਾ ਹੋਇਆ। ਉਹ ਅੱਛਾ ਉਹਨਾਂ ਨੇ ਨਾ ਗੱਲ ਕੀਤੀ ਸੀ, ਮੈਂ ਉਹਨਾਂ ਨੂੰ ਇਹੋ ਜਿਹਾ ਸਵਾਲ ਕੀਤਾ ਕਿ ਭਾਈ ਇਹੋ ਜਿਹੇ ਭੈੜੇ ਗੀਤ ਵੀ ਕਿਉਂ ਆ ਰਹੇ ਨੇ ਜੀ, ਜੇ ਚੰਗੇ ਗੀਤ ਆਣੇ ਚਾਹੀਦੇ ਜਾਂ ਭੈੜੇ ਵੀ ਆ ਜਾਂਦੇ? ਉਹ ਕਹਿੰਦੇ ਵੀ ਕੋਈ ਨੀ ਸਾਰੇ ਠੀਕ ਹੀ ਆ
1: ਜੀ,
2: ਪਰ ਜੇ ਭੈੜੇ ਆ ਰਹੇ ਆ ਜਿਵੇਂ ਤੁਸੀਂ ਕਹਿੰਦੇ ਹੋ
1: ਜੀ
2: ਤਾਂ ਉਹਨਾਂ ਨੇ ਆਪਣੇ ਸਟਾਈਲ ਜਵਾਬ ਦਿੱਤਾ, ਤੁਸੀਂ ਸੁਣ ਵੀ ਸਕਦੇ ਹੋ ਯੂਟਿਊਬ ਤੇ ਪ੍ਰੋਗਰਾਮ ਪਿਆ ਆਪਣਾ। ਤੇ ਉਹ ਕਹਿੰਦੇ ਇਹਦੇ ਲਈ ਪੰਜ ਬੰਦੇ ਜ਼ਿੰਮੇਵਾਰ ਨੇ
1: ਜੀ।
2: ਪਹਿਲਾ ਬੰਦਾ ਉਹਨਾਂ ਨੇ ਪਹਿਲਾ ਬੰਦਾ ਅੱਜ ਗਿਣਿਆ ਗੀਤਕਾਰ ਨੂੰ
1: ਜੀ,
2: ਉਹਨੇ ਇਹੋ ਜਿਹਾ ਗੀਤ ਲਿਖਿਆ ਕਿਉਂ
1: ਜੀ
2: ਜਿਹੜਾ ਜਿਹਨੂੰ ਭੈੜਾ ਸਮਝ ਰਹੇ ਸਾਰੇ
1: ਜੀ,
2: ਪਰ ਚਲੋ ਲਿਖਤਾ ਉਹਨੇ। ਫਿਰ ਦੂਜਾ ਜਿਹੜਾ ਗੁਨਾਹਗਾਰ ਹੈਗਾ ਉਹ ਜਿਹੜਾ ਗਾਇਕ ਆ ਉਹਨੇ ਗਾਇਆ ਕਿਉਂ
1: ਜੀ,
2: ਚਲੋ ਤੀਜਾ ਫਿਰ ਗੁਨਾਹਗਾਰ ਉਹ ਹੈ ਮਿਊਜ਼ਿਕ ਡਾਇਰੈਕਟਰ ਜੇ ਉਹ ਜੇ ਭਾਈ ਗਾਇਕ ਮੰਨ ਗਿਆ ਤੁਹਾਨੂੰ ਬਣਾਇਆ ਕਾਹਦੇ ਵਾਸਤੇ ਆ
1: ਜੀ।
2: ਤੇ ਚੌਥਾ ਉਹ ਕੰਪਨੀ
1: ਜਿਹਨੂੰ
2: ਪਤਾ ਵੀ ਇਹ ਸਹੀ ਨੀ ਹੈਗਾ ਕੁਝ ਵੀ ਤੇ ਉਹ ਉਹਨੂੰ ਰਿਲੀਜ਼ ਕਰ ਰਹੀ ਹੈ ਪੈਸੇ ਲੈ ਕੇ। ਚਾਰ
1: ਪੰਜਵੇਂ ਅਸੀਂ
2: ਉਹ ਗੁਨਾਹਗਾਰ ਹੈ ਤੇ ਪੰਜਵੇਂ ਉਹ ਸਰੋਤੇ ਅਸੀਂ ਸੁਣਨ ਵਾਲੇ ਆ
1: ਜੀ।
2: ਇੱਕ ਬੰਦੇ ਦਾ ਕੰਮ ਹੈ ਨੀ ਇਹ ਚ, ਘੱਟੋ ਘੱਟ ਪੰਜ ਜਾਣੇ ਲੱਗਦੇ ਆ ਇੱਕ ਸੁਪਰ ਹਿੱਟ ਹੋਣ ਨੂੰ ਜਾਂ ਇੱਕ ਸੁਪਰ ਫਲੋਪ ਹੋਣ ਨੂੰ
1: ਜੀ,
2: ਇੱਕੋ ਹੀ ਮਤਲਬ ਉਹ ਪੰਜ ਤੇ ਰਾਹੀਂ ਜ਼ਿੰਮੇਵਾਰ ਨੇ
1: ਜੀ। ਬਿਲਕੁਲ
2: ਪ੍ਰੋਡਕਸ਼ਨ ਕਰ ਰਿਹਾ ਨਾ ਇੱਕ ਪ੍ਰੋਡਕਸ਼ਨ ਹਾਊਸ ਆ ਉਹ ਪ੍ਰੋਡਿਊਸ ਕਰ ਰਿਹਾ ਗੀਤ ਲੈ ਕੇ ਆ ਰਿਹਾ ਜੀ, ਮੈਂ ਪੇਸ਼ ਕਰ ਰਿਹਾ ਜੀ ਆਹ ਗੀਤ ਸਾਡੀ ਆਹ ਬੈਨਰ ਹੈ ਜੀ ਸਾਡਾ ਲੇਬਲ ਆ ਗਿਆ ਜੀ।
1: ਬਿਲਕੁਲ
2: ਉਹ ਹੁਣ ਕਰ ਕੀ ਰਿਹਾ ਪਰ ਇਹ ਤਾਂ ਦੇਖ ਨੀ ਰਹੇ
1: ਜੀ। ਬਿਲਕੁਲ ਹੈ
2: ਉਹਦਾ ਅਸਰ ਕੀ ਹੋ ਰਿਹਾ ਹੈ।
1: ਹਾਂਜੀ ਸ਼ਮੀ ਜੀ ਆਪਣੇ ਨਾਲ ਆਪਾਂ ਗੀਤਕਾਰਾਂ ਦੀ ਗੱਲ ਕਰਦੇ ਹਾਂ ਤੇ ਯੂ ਐਸ ਤੋਂ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ ਤਕਰੀਬਨ 7 ਮਿੰਟ 8 ਮਿੰਟ ਉਹਨਾਂ ਦੀ ਵੀ ਰਾਏ ਗੱਲ ਬਸ ਸੁਣਦੇ ਆ ਜੀ ਨਾਲ ਦੇ ਨਾਲ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਬਾਰੀ ਵੀ ਸ਼ਮੀ ਭਾਜੀ ਸਰਕਾਰ ਸਰੋਤੇ,
1: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ,
2: ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ।
3: ਮੈਂ ਕਹਿਣਾ ਤਾਂ ਕੁਛ ਹੋਰ ਸੀ ਪਰ ਤੁਹਾਡੀ ਆਖਰੀ ਪੰਜ ਬੰਦੇ ਜ਼ਿੰਮੇਵਾਰਾਂ ਨੇ ਮੇਰਾ ਲਹਿਜਾ ਗੱਲ ਦਾ ਬਦਲਤਾ ਜੀ
1: ਜੀ।
3: ਮੈਂ ਸਾਰਿਆਂ ਨੂੰ ਵੱਡਾ ਇਹਦੇ ਵਿੱਚ ਕਸੂਰਵਾਰ ਗਾਉਣ ਵਾਲੇ ਨੂੰ ਸਮਝਦਾ
1: ਜੀ ਜੀ।
3: ਗਾਉਣ ਵਾਲਾ ਜੇ ਗੀਤ ਫੜੇ ਨਾ ਤੇ ਗੀਤ ਆਊਗਾ ਕਿਵੇਂ ਜੀ
1: ਜੀ?
3: ਬਾਕੀ ਚਾਰ ਬੰਦੇ ਤਾਂ ਬਾਅਦ ਚ ਆਉਂਦੇ ਨੇ ਜੀ।
1: ਉਹ ਮਾਨਕ ਸਾਹਿਬ ਕਹਿੰਦੇ ਹੁੰਦੇ ਸੀ ਨਾ ਲਿਖਣ ਵਾਲੇ ਨੇ ਲਿਖਤਾ ਆਪਾਂ ਗਾਤਾ, ਗਾਉਣ ਵਾਲੇ ਨੇ ਗਾਤਾ।
3: ਨਹੀਂ ਉਹ ਤਾਂ ਚਲੋ ਇਹ ਨੀ ਗੱਲ ਹੈ, ਐ ਤਾਂ ਕਿੰਨੇ ਫਿਰ ਗੀਤ ਉਹਨਾਂ ਨੇ ਗਾਏ ਹੀ ਨੀ ਜਿਹੜੇ
1: ਨਹੀਂ ਗਾਏ
3: ਹੁੰਦੇ ਲੋਕਾਂ ਦੀ ਕਿਤਾਬਾਂ ਚ ਵੀ ਪਏ ਰਹਿ ਗਏ ਹੁਣ
1: ਜੀ।
3: ਸਵਾਲ ਇਹ ਨੀ ਕਿ ਗੀਤਕਾਰ ਨੇ ਲਿਖਤਾ ਜੇ ਉਹ ਦਰ ਦਰ ਲਈ ਫਿਰਦਾ ਤੇ ਕੋਈ ਫੜਦਾ ਹੀ ਨੀ ਗੀਤ, ਫਿਰ ਗੀਤ ਆਊ ਕਿਵੇਂ ਜੀ ਸਮਾਜ?
1: ਬਿਲਕੁਲ ਹੈ ਜੀ,
3: ਸਾਰਿਆਂ ਨੂੰ ਵੱਡਾ ਕਸੂਰਵਾਰ ਗਾਇਕ ਹੈ
1: ਜੀ।
3: ਮੈਨੂੰ ਇੱਕ ਵਾਰ ਨਿਊਯਾਰਕ ਬੈਠੇ ਤਿੰਨੇ ਜਾਣੇ, ਸਵੇਰ ਦੀ ਗੱਲ ਹੈ, ਭਾਬੀ ਮੇਥੇ ਵਾਲੇ ਪਰੌਂਠੇ ਲਾਉਂਦੀ, ਸਾਨੂੰ ਅਸੀਂ ਜੀ ਜਿਹੜੇ ਸ਼ੌਕ ਹੁੰਦੇ ਕੱਲੇ ਰਹਿੰਦੇ ਹੁੰਦੇ ਸੀ, ਮੈਂ ਮੇਥੇ ਲੈ ਆਵਾਂ ਭਾਬੀ ਰਾਹੀ, ਕਹਿੰਦਾ ਬਾਈ ਗੀਤ ਲਿਖੇ ਬਣਾ ਇੱਕ ਦਗਾਣਾ, ਕੀ ਕਹਿੰਦਾ ਇਹਦੇ ਤੇ, ਮੈਂ ਗੀਤ ਲਿਖਤਾ
1: ਜੀ,
3: ਮਹਾਂ ਯਾਰ ਰਾਹੀ ਇਹਦਾ ਗੀਤ ਬਹੁਤ ਮਾੜਾ ਵੀ, ਮੈਂ ਨਾ ਤਾਂ ਜੀ ਨਾ ਪਾਉਣਾ ਔਰ ਜੇ ਨਾ ਤਾਂ ਸਟੇਜ ਤੇ ਮੇਰਾ ਉਹ ਲੈਣਾ
1: ਜੀ,
3: ਮਹਾਂ ਨੰਬਰ ਤੋਂ ਮੈਨੂੰ ਜਿੱਥੇ ਕੁ ਲੱਗਦਾ ਜਦੋਂ ਤੂੰ ਗਾਏਗਾ ਤੇਰੇ ਡਾਂਗ ਜਰੂਰ ਫਿਰੂ
1: ਜੀ।
3: ਮੈਂ ਕਿਹਾ ਯਾਰ ਕੋਈ ਚਾਚੀ ਪਿੱਛੇ ਭਾਬੀ ਆ ਗਈ, ਕਹਿੰਦੀ ਕਿਹੜਾ ਵਿਖਾ ਦੇਖਦਾ ਭਾਬੀ ਇਹਦਾ ਮਤਲਬ ਕੀ ਨਿਕਲਦਾ ਗੱਲ
1: ਜੀ,
3: ਕੱਲਾ ਉਹ ਦੋ ਲਾਈਨਾਂ ਨੀ, ਦੋ ਲਾਈਨਾਂ ਤਾਂ ਹਰੇਕ ਬੰਦਾ ਗਾਉਂਦਾ ਤੇ ਉਹ ਜਦੋਂ ਦੋ ਲਾਈਨਾਂ ਨੂੰ ਲੈ ਕੇ ਕਹਾ ਤੁਸੀਂ ਗੱਲ ਵੀ ਬਣਾਉਣੀ ਹੈ
1: ਜੀ,
3: ਕਿਉਂਕਿ ਗੀਤ ਵੀ ਇੱਕ ਲੇਖ ਹੁੰਦਾ ਨਾ,
1: ਬਿਲਕੁਲ ਹੈ ਜੀ,
3: ਇੱਕ ਕਹਾਣੀ ਹੁੰਦੀ ਹੈ
1: ਜੀ
2: ਬਿਲਕੁਲ।
3: ਮੈਂ ਲਿਖਤਾ ਸੀ ਗੀਤ ਪਰ ਮੈਂ ਪਾੜਤਾ ਜੀ
1: ਜੀ,
3: ਮੈਂ ਕਿਹਾ ਵੀ ਨਹੀਂ ਰਾਈ, ਪਰ ਮੈਂ ਕਿਹਾ ਮੈਂ ਪਹਿਲਾਂ ਤਾਂ ਮੈਨੂੰ ਆਪ ਨੂੰ ਨੀ, ਕਿਉਂਕਿ ਮੈਂ ਤਾਂ ਚਲੋ ਸ਼ੁਰੂ ਤੋਂ ਆਉਣਾ ਸੁਭਾਅ ਦੇ ਹੋ ਰਿਹਾ, ਪਰ ਮੈਂ ਕਹਿੰਦਾ ਗੀਤਕਾਰ ਨੂੰ ਵੱਧ ਗਾਇਕ ਦਾ ਕਸੂਰ ਆਈ ਜੇ ਗਾਇਕ ਨਾ ਫੜੇ ਉਸ ਗੀਤ,
1: ਬਿਲਕੁਲ ਹੈ ਜੀ,
2: ਉਹ ਗੱਲ ਵੱਧਦੀ ਨੀ ਅੱਗੇ ਜੀ, ਬਿਲਕੁਲ ਸਹੀ ਹੈ,
1: ਸਟਾਪ
3: ਲੱਗੇ ਨੀ ਬਸ ਸਕੀ ਜੀ, ਗੱਲ ਉੱਥੇ ਹੀ ਠੱਪ ਹੋ ਗਈ ਜੀ,
1: ਬਿਲਕੁਲ ਹੈ ਜੀ
2: ਜੀ ਜੀ ਜੀ ਜੀ ਸਹੀ ਹੈ।
3: ਮੈਂ ਹੁਣ ਕਾਹਨੂੰ ਆਪਣਾ, ਚਲੋ ਮਾਧਵੇਂ ਇਹੋ ਜਿਹਾ ਦੋ ਚੀਜ਼ਾਂ ਭਾਉਣ ਜੱਟ ਨੂੰ, ਜਵਾਕ ਆਪਣਾ ਮਤਲਬ, ਮੈਂ ਜਦੋਂ ਗੀਤ ਨੂੰ ਕਹਾਣੀਆਂ ਘੁਟਾਲੇ ਆਪਦੇ ਅੰਦਰ, ਮੈਂ ਕਿਹਾ ਯਾਰ ਇਹ ਤਾਂ ਕਿੱਧਰ ਨੂੰ ਚੱਲੀ ਆ ਕਹਾਣੀਆਂ, ਮੈਂ ਕਿਹਾ ਤੇਰੇ ਡਾਂਗ ਫਰੀ ਫਿਰੂ ਗਰੰਟੀ ਹੈ
1: ਜੀ,
3: ਤੇ ਉਹ ਇਸ ਕਰਕੇ ਨਾ ਇਹ ਨੀ ਹੈ ਮੈਂ ਜਾਣੀ ਕਸੂਰਵਾਰ ਗਾਇਕ ਦਾ ਵੱਧ ਸਮਝਦਾ
1: ਜੀ,
3: ਕਈ ਕਿੰਨੇ ਵਧੀਆ ਗੀਤ ਗਾਇਕ ਅਨਗੋਲੇ ਕਰ ਦਿੰਦੇ ਨੇ, ਹੁਣ ਕਈ ਗੀਤ ਇਹੋ ਜਿਹੇ ਨੇ ਗੀਤਕਾਰ ਦੇ ਨਾਂ ਨੂੰ ਇਹ ਗਾਏ ਜਾਂਦੇ ਨੇ, ਨਿਕਲਣ ਨੂੰ ਕੱਢਣ ਨੂੰ ਉਹਦੇ ਵਿੱਚ ਕੁਛ ਵੀ ਨੀ ਹੁੰਦਾ ਜੀ,
1: ਬਿਲਕੁਲ ਹੈ ਜੀ,
3: ਪੰਜਾਬ ਬੋਲਦਾ
1: ਹਾਂਜੀ, ਪੰਜਾਬ ਬੋਲਦਾ
3: ਕਿੰਨਾ ਚਰਚਾ ਚ ਗੀਤ ਆਇਆ,
1: ਵੀਡੀਓ ਬੜੀ ਵਧੀਆ ਬਣੀ ਉਹਦੀ ਜੀ, ਹਾਂਜੀ
3: ਸਾਰਾ ਕੁਛ ਉਹਦੇ ਵਿੱਚ, ਕੋਈ ਚੀਜ਼ ਦਾ ਵੀ ਘਾਟ ਨੀ,
1: ਸੁਣਿਆ ਕਿੰਨਾ ਕ ਉਹਨੂੰ,
3: ਹਰ ਪੰਜਾਬ ਦੇ ਵਸਿੰਦੇ ਦੇ ਚਾਹੇ ਉਹ ਪ੍ਰਦੇਸ਼ ਬੈਠਾ ਚਾਹੇ ਕਿਤੇ ਬੈਠਾ, ਉਹਦੇ ਮੂੰਹ ਤੇ ਚਪੇੜ ਆਈ,
1: ਬਿਲਕੁਲ ਆਈ, ਲੂ ਕੱਢੇ ਕੱਢੇ ਕਰਦਾ, ਬਿਲਕੁਲ ਸੋਚਣ ਨੂੰ ਮਜਬੂਰ ਕਰਦਾ,
3: ਫਿਰ ਜੇ ਉਹ ਗੀਤ ਨੂੰ ਮਤਲਬ ਵੀ ਨਵਾਂ ਮੁੰਡਾ ਹੀ ਪਾੜ ਕੇ ਪਰੇ ਸਿੱਟ ਦੋ ਤੇ ਫਿਰ ਉਹ ਫਿਰ ਗੀਤ ਕਿਹਨੇ ਸੁਣਨਾ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹ ਹਾਂਜੀ ਬਿਲਕੁਲ, ਉਹ ਗੱਡੀ ਫਿਰ ਲਿਓ ਲੱਥਣੀ ਲੱਥਣੀ ਹੈ ਜੀ,
3: ਲੱਥਣੀ ਓ ਲੱਥਣੀ ਹੈ ਨਾ, ਫਿਰ ਇਹ ਇਦੋਂ ਗੰਦਾ ਗੀਤ ਕੋਈ ਨਾਮ ਭਰ ਗਾਇਕ ਲਈ ਗੀਤਕਾਰ ਲਿਖ ਦੇਵੇ, ਉਹਦਾ ਝੱਟ ਗਾ ਦਿੰਦੇ ਨੇ ਜੀ ਫੜ ਕੇ,
1: ਹੁਣ ਦੇਖੋ ਦਲੇਰ ਮਹਿੰਦੀ ਹੁਣੀ ਸੀਗੇ ਜਾਂ ਹੋਰ ਬਹੁਤ ਸਾਰੇ ਸੀਗੇ ਸਿੰਗਰ, ਉਹਨਾਂ ਨੇ ਰੁੱਖ ਇਹਨਾਂ ਚੀਜ਼ਾਂ ਨੂੰ ਕਾਹਤੋਂ ਕੀਤਾ, ਦੇਖੋ ਕੀਰਤਨ ਕਰਦੇ ਹੁੰਦੇ ਸੀ, ਲਾਈਨ ਚੇਂਜ ਕਰਨੀ ਪਈ,
3: ਚਲੋ ਕਮਾਈ ਸੀ ਨਾ, ਕਮਾਈ ਦਾ ਸਾਧਨ, ਆਪਾਂ ਗੀਤਕਾਰੀ ਦੀ ਗੱਲ ਕਰਦੇ ਹਾਂ
1: ਜੀ,
3: ਮਤਲਬ ਕਈ ਇੰਨੇ ਹੌਲੇ ਲਫ਼ਜ਼ ਵੀ ਗਾਏ ਜਾਂਦੇ ਨੇ, ਹੁਣ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ
1: ਜੀ,
3: ਅਸੀਂ ਇਹੋ ਜਿਹੇ ਗੀਤਾਂ ਨੂੰ ਵੀ ਪ੍ਰਮੋਟ ਅਸੀਂ ਉਹ ਕੀਤਾ ਨਾ,
1: ਬਿਲਕੁਲ ਹੈ ਜੀ,
2: ਓਜਲਾ ਸਾਹਿਬ ਇੱਕ ਨਾ ਜਿਵੇਂ ਜਿਵੇਂ ਹੁਣ ਆਪਾਂ ਜਿੰਦਾ ਭਾਈ ਦੀ ਗੱਲ ਕੀਤੀ ਸਾਂਝੀ ਕਿ ਉਹ ਵੀ ਚਲੋ ਆਪਣੀ ਵੀਡੀਓ ਪਈ ਆ, ਇੱਕ ਪਾਲੀ ਦੇਤ ਵਾਲੀ ਸਾਹਿਬ ਨਾਲ ਵੀ ਗੱਲਬਾਤ ਰਿਕਾਰਡ ਹੋਈ ਆ, ਉਹ ਵੀ ਉਸੇ ਸੀਰੀਜ਼ ਦੇ ਵਿੱਚ ਆ
1: ਜੀ,
2: ਉਹ ਦੇਤ ਵਾਲੀ ਸਾਹਿਬ ਨੂੰ ਵੈਸੇ ਹੀ ਮੇਰੇ ਪਤਾ ਨੀ ਕਿਵੇਂ ਮਨ ਚ ਆਇਆ, ਮੈਂ ਪੁੱਛਿਆ, ਮੈਂ ਕਿਹਾ ਭਾਜੀ ਕੋਈ ਇਹੋ ਜਿਹਾ ਗੀਤ ਹੈਗਾ ਜਿਹੜਾ ਤੁਹਾਨੂੰ ਲਿਖ ਕੇ ਬੜਾ ਅਫਸੋਸ ਹੋਇਆ ਜਿੰਦਗੀ ਚ, ਉਹ ਬੜੇ ਕਹਿੰਦੇ ਭਾਈ ਯਾਰ ਹੈਗਾ ਬਾਈ ਹੈਗੇ ਆ, ਪਰ ਹੁਣ ਕਹਿੰਦੇ ਵੀ ਜਦੋਂ ਬੰਦਾ ਸ਼ੁਰੂ ਚ ਹੁੰਦਾ ਨਾ, ਸ਼ੁਰੂ ਚ ਸਟਰਗਲ ਚ ਹੁੰਦਾ, ਉਹ ਬੰਦਾ ਉਸ ਵੇਲੇ ਉਹਦੀ ਅਵਸਥਾ ਹੋਰ ਆ, ਉਹ ਸੋਚਦਾ ਕਿ ਮੈਂ ਕਿਵੇਂ ਹਿੱਟ ਹੋ ਜਾ, ਆਹ ਕਰਨਾ ਉਹ ਕਰਨਾ, ਹਰ ਕੰਧ ਨੂੰ ਟੱਕਰ ਮਾਰਦਾ
1: ਜੀ,
2: ਪਰ ਪਤਾ ਹੁੰਦਾ ਉਹਨੂੰ ਵੀ ਇਹ ਠੀਕ ਨੀ ਹੈਗੀ ਗੱਲ
1: ਜੀ,
2: ਪਰ ਉਹ ਕਹਿੰਦਾ ਵੀ ਮੈਂ ਦੇਖਿਆ ਵੀ ਇਹ ਯਾਰ ਚਲੋ ਹੁਣ ਹੈਗਾ, ਪਰ ਫਿਰ ਇੱਕ ਟਾਈਮ ਆਇਆ ਜਦੋਂ ਸਥਾਪਿਤ ਹੋ ਗਏ, ਸਭ ਹੋ ਗਿਆ ਪੈਰਾਂ ਤੇ ਆਪਾਂ ਆ ਗਏ, ਉਦੋਂ ਬਾਅਦ ਫਿਰ ਬੰਦਾ ਸੋਚ ਸਕਦਾ, ਬੰਦਾ ਕਹਿੰਦਾ ਵੀ ਹੁਣ ਮੈਂ ਜਿਸ ਪੋਜੀਸ਼ਨ ਤੇ ਆ, ਹੁਣ ਮੈਂ ਆਪਣੀ ਮਰਜ਼ੀ ਦੇ ਇਸ ਤਰ੍ਹਾਂ ਦੇ ਹੀ ਗੀਤ ਲਿਖੂਗਾ
1: ਜੀ,
3: ਪੂਰੀ ਚੜਾਈ ਚ ਚਿੰਦਾ ਦਗਾਣਾ ਜੋੜੀ ਜੀ ਗੁਲਸ਼ਨ ਕੋਮਲ ਨਾਲ ਚੜਾਈ ਸੀ ਸੰਧੀਲਾ ਸਾਹਿਬ ਗੀਤਕਾਰੀ ਚ, ਬਾਅਦ ਚ ਉਦੋਂ ਗਾਇਕੀ ਚ ਆਏ ਨੇ, ਤੇ ਇਹੋ ਜਿਹਾ ਘਟੀਆ ਗੀਤ ਹੈ ਕਿ ਜਾਣੀ ਸੁਣ ਕੇ ਸ਼ਰਮ ਆਉਂਦੀ ਹੈ, ਮੈਂ ਤੇ ਸ਼ਿੰਦੇ ਨੇ ਗਾਇਆ ਜੀ ਦਗਾਣਾ ਜੇਠ ਭਰਜਾਈ ਦਾ ਸੀਗਾ ਜੀ, ਤੇ
2: ਗਾਇਆ ਜੀ ਬਿਲਕੁਲ ਬਿਲਕੁਲ,
3: ਸ਼ਿਕਾਗੋ ਬੈਠੇ ਮੈਂ ਸੰਧੀਲਾ ਸਾਹਿਬ ਨੂੰ ਪੁੱਛਿਆ, ਮੈਂ ਸੀ ਸਾਹਿਬ ਕਹਿੰਦੇ ਹਾਂ, ਮੈਂ ਕਿਹਾ ਜੀ ਮੈਂ ਤਾਂ ਸਭ ਤੋਂ ਛੋਟਾ ਹੈ, ਕਹਿੰਦਾ ਹਾਂ ਬਾਈ ਦੱਸ, ਮਖਾ ਗੀਤ, ਕਹਿੰਦਾ ਕੀ ਹੈ, ਮੈਂ ਜਦ ਉਹਨੂੰ ਆਖਰੀ ਪੈਰ ਉਹਦਾ ਸਿਰਾਜੀ ਨਾਲ ਸੰਧੀਲੇ ਦਾ ਨਾਂ, ਕਹਿੰਦਾ ਹਾਂ, ਕਹਿੰਦਾ ਉਹ ਜਵਾਨੀ ਟਾਈਮ ਦੀ ਗੱਲ ਹੈ,
1: ਜੀ
3: ਓਹਦੇ ਵਿਚ ਕੀ ਸੀ ਕਿ ਗੀਤਕਾਰ ਦਾ ਨਾਂ ਵੀ ਪੂਰਾ ਸੀ ਤੇ ਸ਼ਿੰਦਾ ਜੀ ਦਾ ਵੀ ਨਾਂ ਸੀ ਗਾਇਆ ਗਿਆ ਜੀ ਉਹ
1: ਬਿਲਕੁਲ
3: ਜੇ ਓਹੀ ਗੀਤਕਾਰ ਗਾਇਕ ਕਿਸੇ ਆਮ ਬੰਦੇ ਨੇ ਲਿਖਿਆ ਹੁੰਦਾ
1: ਜੀ
3: ਓਹਦਾ ਗਾ ਦਿੰਦਾ ਸ਼ਿੰਦਾ ਗੀਤ ਜੀ ਉਹ
1: ਬਿਲਕੁਲ
3: ਸਵਾਲ ਇੱਥੇ ਵੀ ਖੜਾ ਹੁੰਦਾ
1: ਜੀ
2: ਇਹੀ ਆਪਾਂ ਸਿੰਦੀਰਾ ਸਾਹਿਬ ਨੂੰ ਵੀ ਜਦੋਂ ਰਿਕਾਰਡ ਕੀਤਾ ਨਾ ਉਹਨਾਂ ਨੇ ਵੀ ਇਹ ਗੱਲ ਇਨ ਬਿਨ ਇਹੀ ਕਿਹਾ ਕਹਿੰਦੇ ਬਈ ਐ ਹੋਇਆ ਉਹ ਕਹਿੰਦੇ ਵੀ ਮੈਂ ਜਦੋਂ ਗੀਤਕਾਰ ਬਣਨਾ ਚਾਹੁੰਦਾ ਸੀ ਨਾ ਤੇ ਮੈਂ ਆਪਣੇ ਇੱਕ ਮਿੱਤਰ ਨੂੰ ਨਾਲ ਬਿਠਾਇਆ ਤੇ ਉਹ ਕਹਿੰਦੇ ਵੀ ਇੱਥੇ ਲੁਧਿਆਣੇ ਸਾਰੇ ਗੀਤ ਜਿਹੜੇ ਗਾਇਕਾਂ ਦੇ ਦਫ਼ਤਰ ਹੁੰਦੇ ਸੀ ਤੇ ਮੈਂ ਉਹਨਾਂ ਕੋਲ ਗਿਆ ਤੇ ਆਪਣੇ ਗੀਤ ਲੈ ਕੇ ਕਾਪੀ ਲੈ ਕੇ ਵੀ ਭਾਈ ਮੈਂ ਗੀਤ ਲਿਖਿਆ ਉਹ ਕਿਸੇ ਨੇ ਭਾਈ ਸਾਨੂੰ ਕੋਈ ਬਾਹਰ ਖੜਾ ਰੱਖੇ ਕੁਛ ਰੱਖੇ ਮੈਂ ਲੋਕ ਇਹਨੇ ਵੀ ਅੰਦਰ ਵੜਨ ਦੇਣ ਫਿਰ ਉਹ ਚਲੋ ਇੱਕ ਕਹਿੰਦੇ ਵੀ ਦਿਨ ਸਾਡੇ ਇੱਕ ਦਿਨ ਇਹੋ ਜਿਹਾ ਸੀਗਾ ਵੀ ਸਾਡੇ ਪਿੰਡ ਚ ਹੀ ਉਹ ਬੀਬੀ ਜਗਮੋਹਨ ਕੌਰ ਤੇ ਕੇਦੀ ਭੂਰਾ ਦਾ ਖੜਾ ਲੱਗਿਆ ਤੇ ਸਾਡੇ ਪਿੰਡ ਦੇ ਬੰਦੇ ਨੇ ਉਹਨਾਂ ਨੂੰ ਕਿਹਾ ਗਾਇਕ ਜੋੜੀ ਨੂੰ ਕਿ ਭਾਈ ਇਹ ਸਾਡੇ ਪਿੰਡ ਦਾ ਮੁੰਡਾ ਬੜਾ ਘੈਂਟ ਲੱਗਦਾ ਇਹਦਾ ਵੀ ਸੁਣੋ
1: ਜੀ
2: ਉਹ ਜਦੋਂ ਉਹਨਾਂ ਨੇ ਸੁਣਿਆ ਤੇ ਕਹਿੰਦੇ ਵੀ ਉਹ ਮੈਡਮ ਜਗਮੋਹਨ ਕੌਰ ਨੂੰ ਗੀਤ ਬੜਾ ਪਸੰਦ ਆਇਆ ਉਹ ਕਹਿੰਦੇ ਵੀ ਕੋਠੀ ਆ ਜੀ ਸਵੇਰੇ

0: ਪਰ ਆਪ ਓਹਨੂੰ ਉਸ ਲੈਵਲ ਦੇ ਉੱਤੇ ਜਿਹੜੇ ਆ ਪੈਸੇ ਜਾਂ ਰੋਇਲਟੀ ਜਾਂ ਕੁਛ ਆ ਉਹ ਉਸ ਓਹਨੂੰ ਸਮਝਦੇ ਨੀ ਕਿ ਇਹਨੂੰ ਵੀ ਭਾਈ ਆਪਣਾ ਬਣਦਾ ਕਿੰਨੇ ਸਾਡੇ ਗੀਤਕਾਰ ਆ ਕਿੰਨੇ ਗੀਤਕਾਰ ਆ ਵੱਡੇ ਗੀਤਕਾਰ ਆ ਨਾਮਵਰ ਗੀਤਕਾਰ ਆ ਜਿਹਨਾਂ ਨੇ ਬੜੇ ਮਹਾਨ ਗੀਤ ਲਿਖੇ ਔਰ ਪਾਪੂਲਰ ਹੋਏ ਬਟ ਉਹ ਗੁਮਨਾਮੀ ਦੇ ਆਲਮ ਦੇ ਵਿਚ ਉਹਨਾਂ ਨੇ ਆਪਣੀ ਜਿੰਦਗੀ ਨੂੰ ਜੀਆ ਤੇ ਐਸ਼ੋ ਆਰਾਮ ਤੋਂ ਵੀ ਵਾਂਝੇ ਰਹੇ ਤੇ ਉਹ ਉਹਨਾਂ ਨੂੰ ਸੋਚ ਵੀ ਹੋਇਆ ਬਾਅਦ ਚ ਕਹਿੰਦੇ ਯਾਰ ਐ ਸਾਨੂੰ ਫਾਇਦਾ ਕੀ ਹੋਇਆ ਲਿਖ ਕੇ
1: ਮਾਇਕ ਜਿਹੜਾ ਜਿਹੜਾ ਮੈਂ ਇੱਕ ਗੱਲ ਕਹਿਣਾ ਜੀ ਜਿਹੜੇ ਗੀਤਕਾਰ ਨਾਲ ਮਸ਼ਹੂਰ ਹੋਇਆ ਕੋਈ ਗਾਇਕ ਕੋਈ ਵੀ ਉਹਨਾਂ ਆਪਦੇ ਖਾੜੇ ਦਾ ਹੀ 1% ਗੀਤਕਾਰ ਤੱਕ ਪਹੁੰਚਦਾ ਕਰ ਦੇਵੇ ਨਾ
2: ਬਿਲਕੁਲ
1: ਮੈਂ ਕਹਿੰਦਾ ਵਾਧੂ ਹੈ ਜੀ
0: ਵੱਡੀ ਗੱਲ ਹੈ ਬਹੁਤ ਵੱਡੀ ਗੱਲ
1: 1% ਬਹੁਤ ਹੈ ਜੀ
2: ਬਿਲਕੁਲ ਹੈ ਜੀ
1: ਪਰ ਉਹ ਗੱਲ ਤਾਂ ਇਹ ਹੈ ਕਿ ਇਹਦਾ ਆਪ ਦਰ ਦਰ ਮੰਗਦੇ ਫਿਰਦੇ ਨੇ ਇਹਨਾਂ ਨੂੰ ਵੱਡਾ ਮੰਗਤਾ ਕੌਣ ਹੋਊਗਾ ਜੀ
2: ਜੀ
1: ਮੰਗਤਾ ਵੀ
0: ਉਹਨੂੰ ਭੁੱਲ ਹੀ ਜਾਂਦੇ ਵੀ ਕਿੱਥੋਂ ਆਈ ਗੱਲ
1: ਬਿਲਕੁਲ ਜੀ ਉਹ ਮਰ ਗਿਆ ਪਿੱਛੇ ਜੀ ਨੇ ਬਲਕਾਰ ਸਿੱਧੂ ਖੰਡ ਮਿਸ਼ਰੀ ਸਾਰੇ ਗੀਤ ਉਹਨੇ ਲਿਖੇ ਹੋਏ ਨੇ ਗਿੱਲ ਮੈਂ ਨਾਂ ਭੁੱਲ ਗਿਆ ਗਿੱਲ ਗਿੱਲਾਂ ਵਾਲਾ
2: ਸਰਬਜੀਤ ਚੀਮਾ ਸਾਹਿਬ ਦਾ ਸੁਪਰ ਡੁਪਰ ਹਿੱਟ ਰਿਹਾ ਦੇਖੋ ਗੀਤ
1: ਮੇਰਾ ਹੁਣ ਪਿੱਛੇ ਜੇ MLA ਆਏ ਜੇ MLA ਮੈਨੂੰ ਬਠਿੰਡੇ ਕੈਂਸਰ ਦਾ ਉਹ ਬਣਾਉਣਾ ਸੀ ਮੈਂ ਕਾਰਡ ਆਪਦਾ
2: ਜੀ
1: ਕਹਿੰਦਾ ਮੇਰਾ ਇਹਨੇ ਨਹੀਂ ਬਣਾ
0: ਜੀ
2: ਜੀ
1: ਅਰੇ ਇੰਨਾ ਬੋਲਿਆ ਉਹਦੇ ਵਿਰੁੱਧ ਸ਼ਰਮ ਕਹਿੰਦਾ ਕਹਿ ਦਿਓ ਜੀ ਉਹਨੂੰ ਸੁਣਾ ਦਿਓ ਜਾ ਕੇ ਉਹ ਕਹਿੰਦਾ ਵੀ ਤੁਸੀਂ ਕਦੇ ਮੰਗੇ ਨੀ ਪੈਸੇ ਉਹ ਕਹਿੰਦਾ ਜਿਹੜਾ ਮੰਗਤਾ ਵੀ ਉਹ ਤੋਂ ਕੀ ਮੰਗਣਾ ਕਹਿੰਦਾ ਇਹਨਾਂ ਨੂੰ ਵੱਡੇ ਮੰਗਤੇ ਕੌਣ ਨੇ
2: ਬਿਲਕੁਲ ਹੈ ਜੀ
1: ਮੈਂ ਤਾਂ ਵਿਚ ਰਿਹਾ ਜੀ ਇਹਨਾਂ ਦੇ ਵਿੱਚ ਮਤਲਬ ਤੁਸੀਂ ਚਲੋ ਹੈ ਹੀ ਨਹੀਂ ਇਹ ਜਿਗਰਾ ਕਰਨਗੇ ਤਾਂ ਬਹੁਤ ਕੁਛ ਹੈ ਜੀ ਕੱਢਣ ਨੂੰ
2: ਜੀ
0: ਨੂਰਪੁਰੀ ਸਾਹਿਬ ਦੀ ਗੱਲ ਹੈ ਬਿਲਕੁਲ ਤੁਸੀਂ ਸਾਡੇ ਰੂਹ ਦੀ ਗੱਲ ਜਿਹੜੀ ਫੜ ਲਈ
1: ਰੰਮੀ
0: ਉਹ ਦੇਖੋ ਕਿੱਡਾ ਵੱਡਾ ਉਹ ਇੱਕ ਧੱਪਾ ਹੈ
1: ਰੰਮੀ ਗੋਵਾਲੇ ਨੇ ਨਹਿਰ ਚ ਛਾਲ ਮਾਰੀ ਸੀ
2: ਖੂਹ ਚ ਛਾਲ ਮਾਰਨੀ ਪੈ ਗਈ
1: ਨਹਿਰ ਚ ਛਾਲ ਮਾਰਦੀ ਨੇ ਰੰਮੀ ਗੋਵਾਲੇ ਨੇ
2: ਜੀ
0: ਵੇਖੋ
1: ਜਿਉਂਦੇ ਦੀ ਅਸੀਂ ਦੇਖੋ ਇਹ ਗੀਤ ਦੇ ਵਿੱਚ ਵੀ ਇਹ ਕਿਹਾ ਹੋਇਆ ਜਿਹੜਾ ਪੰਜਾਬ ਬੋਲਦਾ ਕਿ ਵੀ ਜਿਉਂਦਿਆਂ ਨੂੰ ਅਸੀਂ ਪੁੱਛਦੇ ਨੀ ਮਰਿਆਂ ਦੇ ਮੇਲੇ ਲਾਉਂਦੇ ਹਾਂ ਸਾਡੇ ਤਾਂ ਮਰਨਾ ਸਾਡੇ ਚ ਮਰਨਾ
0: ਬਿਲਕੁਲ
2: ਪਿਛਲੇ ਦਿਨਾਂ ਦੇ ਵਿੱਚ ਆਪਣੇ
1: ਮਰਨਾ ਪੈਂਦਾ ਸਾਬਤ ਕਰਨ ਲਈ ਸਾਨੂੰ ਖੁਦ ਨੂੰ ਮਰਨਾ ਪੈਂਦਾ ਸਾਨੂੰ ਸਾਬਤ ਕਰਨ ਲਈ ਹੋਰ ਕੁਛ ਨੀ ਕਰਨਾ ਪੈਂਦਾ
2: ਔਜਲਾ ਸਾਹਿਬ ਪਿਛਲੇ ਦਿਨਾਂ ਚ ਆਪਾਂ ਚਲੋ ਆ ਸਮਾਪਤੀ ਵੀ ਕੀਤੀ ਹੈ ਜੰਗਲਨਾਮਾ ਜਿਹੜਾ ਆਪਣਾ ਨਾਵਲ ਹੈ ਚਲੋ ਵੀ ਇਸੇ ਕੈਟਾਗਰੀ ਚ ਆਉਂਦੇ ਨੇ ਲੇਖਕ ਜਿਹੜੇ ਨੇ ਤਾਂ ਉਹਨਾਂ ਨੇ ਦੇਖੋ ਸਤਨਾਮ ਜੀ ਨੇ ਆਖਰ ਦੇ ਵਿਚ ਮੈਂ ਹੈਰਾਨ ਰਹਿ ਗਿਆ ਚਲੋ ਪਿਛਲੇ ਵੀਕ ਦੇ ਵਿਚ ਉਹਨਾਂ ਦਾ ਜਿਹੜਾ ਮੌਤ ਦਾ ਜਦੋਂ ਮੈਂ ਪੜਿਆ ਮੈਨੂੰ ਪਹਿਲਾਂ ਨੀ ਸੀ ਪਤਾ ਕਿ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ ਚਲੋ ਕੰਟਰੋਵਰਸੀ ਦਾ ਵਿਸ਼ਾ ਥੋੜਾ ਹੈਗਾ ਪਰ ਹਜੇ ਕੁਝ ਸਪਸ਼ਟ ਨਹੀਂ ਹੈ ਪਰ ਦੇਖੋ ਕਿੱਡੀ ਵੱਡੀ ਦੇਣ ਆ ਉਹ ਜੰਗਲਨਾਮਾ ਨਾਵਲ ਵੀ ਤਾਂ ਉਹਦੇ ਵਿਚ ਇੰਨਾ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਉਹ ਬਸਤਰਬੰਦ ਦੇ ਜਿਹੜੇ ਜੰਗਲ ਨੇ ਉਹਨਾਂ ਦੇ ਆਦਿਵਾਸੀਆਂ ਦੇ ਹਾਲਾਤ ਨੇ ਉਹਨਾਂ ਨੇ ਪ੍ਰਗਟ ਕੀਤੇ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਵਿਚ ਉਹ ਨਾਵਲ ਛਪਿਆ ਪਰ ਆਖਰ ਦੇ ਵਿਚ ਕੀ ਵਾਪਰਿਆ ਉਹਦੇ ਨਾਲ ਵੀ ਦੇਖੋ
1: ਬਿਲਕੁਲ ਇਹ ਗਾਇਕ ਬਹੁਤ ਵੱਡੇ ਜ਼ਿੰਮੇਵਾਰ ਨੇ ਜੀ ਬਹੁਤ ਜ਼ਿਆਦੇ ਪੇਰਾ ਲੈ ਗਿਆ ਸੀ ਜਨ ਚੜੀ ਅਮਲੀ ਦੀ ਹੋਰ ਉਹਦੇ
0: ਕਿੰਨੇ ਰੋਟੀ ਨੂੰ
2: ਬਿਲਕੁਲ
1: ਰੋਟੀ ਨੂੰ
0: ਹੁਣ ਅਸੀਂ ਸ਼ੁਰੂ ਚ ਔਜਲਾ ਸਾਹਿਬ ਗੱਲ ਕੀਤੀ ਸੀ ਚੰਨ ਗੁਰਾਇਆ ਵਾਲਾ ਸਾਹਿਬ ਦੀ ਦੇਖੋ ਕਿੰਨੇ ਵੱਡੇ ਗੀਤ ਉਹਨਾਂ ਨੇ ਲਿਖੇ ਆ ਔਰ ਕਿੰਨੇ ਪਿਆਰੇ ਗੀਤ ਲਿਖੇ ਉਹਨਾਂ ਨੇ ਔਰ ਪੰਜਾਬੀਆਂ ਦੇ ਕਹਿ ਲੋ ਵੀ ਪੰਜਾਬੀ ਸੱਭਿਆਚਾਰ ਦੀ ਰੂਹ ਦੀ ਧੜਕਣ ਹੈ ਨਾਮ ਉਹਨਾਂ ਦਾ
1: ਮੈਂ ਕਹਿੰਦਾ ਪਹਿਲੀਆਂ ਫਿਲਮਾਂ ਦੇ ਪਿੱਛੇ ਗੀਤ ਲਿਖਣ ਵਾਲੇ ਸਾਰਿਆਂ ਨੂੰ ਪਹਿਲੇ ਉਹੀ ਨੇ ਜੀ ਸਾਰਿਆਂ ਨੂੰ ਬਾਅਦ ਉਹਨਾਂ ਨੇ ਗੀਤ ਲਿਖਦੇ ਫਿਲਮਾਂ ਲਈ ਉਹ
0: ਤੁਸੀਂ ਵੇਖੋ ਕਿੰਨੇ ਹਲਕੇ ਫੁਲਕੇ ਤੇ ਸਿੱਧੇ ਦਿਲ ਤੋਂ ਦਿਲ ਤੱਕ ਆਉਣ ਵਾਲੇ ਗੀਤ ਆ ਉਹਨਾਂ ਦੇ ਸਾਰੇ ਜਿਹੜਾ ਮਰਜ਼ੀ ਦੇਖ
1: ਬਿਲਕੁਲ ਇਹ ਇੱਕ ਨੇ ਛੰਮੀ ਭਾਜੀ ਦੇਖੋ ਚਮਕੀਲੇ ਦਾ ਮਸ਼ਹੂਰ ਹੋਣਾ ਕੀ ਸੀ ਉਹਦੇ ਗੀਤ ਸਿੱਧੇ ਸੀ
2: ਬਿਲਕੁਲ ਹੈ ਜੀ
1: ਸਾਡੀ ਜਵਾਨ ਦੇ ਗੀਤ ਸੀਗੇ ਜੀ ਉਹਦੇ ਜੋ ਅਸੀਂ ਆਮ ਗੱਲਾਂ ਕਰਦੇ ਸੀ ਆਪ ਸਰਲ ਗੀਤ ਸੀ ਉਹਦੇ ਸਿੱਧੇ
2: ਬਿਲਕੁਲ ਹੈ ਜੀ ਔਜਲਾ ਸਾਹਿਬ ਹੋਲਡਰ ਕਰਾਈ ਦਾ ਜੀ ਹਰਵਿੰਦਰ ਜੋਲ ਭੈਣ ਜੀ ਜੁੜੇ ਹੋਏ ਨੇ ਕਾਫੀ ਸਮੇਂ ਤੋਂ ਤੇ ਮੈਂ ਉਹਨਾਂ ਦੀ ਗੱਲ ਲੈ ਲਵਾਂ ਨਾਲ ਜੋਲ ਭੈਣ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ
3: ਹਾਂਜੀ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਭੈਣ ਜੀ ਸਵਾਗਤ ਹੈ
3: ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ
2: ਜੀ ਹਾਂ ਜੀ
0: ਸਤਿ ਸ੍ਰੀ ਅਕਾਲ ਜੀ
3: ਮੈਂ ਥੋੜਾ ਲੇਟ ਸੁਣਨਾ ਸ਼ੁਰੂ ਕੀਤਾ ਪਰ ਉਹ ਜਿਹੜੀ ਮਨ ਸਾਹਿਬ ਨੇ ਆਪਣੀ ਵਾਰ ਪੜ੍ਹੀ ਆ ਕਿਤੇ ਉਹ ਇਹ ਜਿਹੜੇ ਲੋਕ ਨੇ ਜਿਹੜੇ ਰਾਈਟਰ ਨੇ ਤੇ ਚਾਹੇ ਗੀਤ ਲਿਖਣ ਵਾਲਾ ਚਾਹੇ ਕੁਛ ਵੀ ਲਿਖਣ ਵਾਲਾ ਰਾਈਟਰ ਆ ਜਿਹੜਾ ਇਹ ਇਹਨਾਂ ਦਾ ਦਿਮਾਗ ਪਤਾ ਨੀ ਕਿੱਥੋਂ ਤੇ ਮੈਂ ਇਹ ਬਸ ਮੈਂ ਤਾਂ ਇਹੀ ਸੋਚੀ ਨੇ ਵੀ ਇਹ ਸੋਚਦੇ ਕਿੱਥੇ ਤੱਕ ਨੇ ਹਨਾ

0: ਬਿਲਕੁਲ
1: ਬਾਕਮਾਲ ਹੈ
2: ਜੀ। ਮੈਨੂੰ ਤਾਂ ਉਸੇ ਸੋਚ ਨੇ ਸੋਚ ਛੁਪਾਇਆ ਹੋਇਆ ਮੈਨੂੰ ਵੀ, ਇਹ ਕਿੱਥੇ ਤੱਕ ਜਾਂਦੀ ਹੈ ਇਹਨਾਂ ਦੀ ਸੋਚ, ਕਿਵੇਂ ਇਮੈਜਿਨ ਕਰਦੇ ਨੇ ਸਾਰੀਆਂ ਚੀਜ਼ਾਂ ਨੂੰ, ਗਾਹ ਪੜ੍ਹਦੇ ਨੇ ਜਿਹੜਾ ਆਪਾਂ ਤਾਂ ਸੋਚਦੇ ਵੀ ਨਹੀਂ, ਇਹ ਉੱਥੋਂ ਅੱਗੇ ਤੱਕ ਪੜ੍ਹ ਲੈਂਦੇ ਨੇ।
0: ਬਿਲਕੁਲ ਹੈ ਜੀ।
2: ਤੇ ਹੁਣ ਜਿਵੇਂ ਭਾਜੀ ਦੇ ਵੀ ਔਜਲਾ ਭਾਜੀ ਦੇ ਗੀਤ ਦੀ ਵੀ ਗੱਲ ਆਪਾਂ ਕੀਤੀ ਆ ਤੁਸੀਂ, ਹਾਂਜੀ, ਬਾਕੀ ਜਿਹੜੀ ਹੁਣ ਤੁਸੀਂ ਗੱਲ ਕਰਦੇ ਸੀ, ਇਹ ਰਾਈਟਰ ਨੇ ਜਿਹੜੇ, ਚਾਹੇ ਕੋਈ ਗੀਤਕਾਰ ਆ ਚਾਹੇ ਕੁਛ ਵੀ ਲਿਖਣ ਵਾਲਾ, ਇਹ ਬਹੁਤ ਇਮੋਸ਼ਨਲ ਬੰਦੇ ਹੁੰਦੇ ਨੇ।
0: ਬਿਲਕੁਲ ਹੈ ਜੀ।
2: ਹਨਾ, ਇਹ ਉਸ ਟਾਈਮ ਜਿਹੜੇ ਹੁਣ ਗਾਉਣ ਵਾਲੇ ਨੇ ਆ, ਉਹ ਤਾਂ ਇੱਕ ਵਪਾਰ ਬਣਾ ਲੈਂਦੇ ਨੇ, ਹਾਂਜੀ, ਇਹ ਇਮੋਸ਼ਨ ਦੇ ਵਿੱਚ ਹੋ ਗਏ। ਤੇ ਹੁਣ ਤੁਸੀਂ ਜਿਵੇਂ ਹੁਣੇ ਤੁਸੀਂ ਉਹ ਸਤਨਾਮ ਜੀ ਉਹਨਾਂ ਦੀ ਜੰਗਲਨਾਮਾ, ਉਹਨਾਂ ਦਾ ਵੀ ਜਿਵੇਂ ਸੀਗਾ ਕਿ ਉਹਨਾਂ ਨੇ ਵੀ ਸੁਸਾਈਡ ਕੀਤਾ, ਤੇ ਕਿਉਂਕਿ ਇਹ ਇਹਨਾਂ ਦੀਆਂ ਸੋਚਾਂ ਤੇ ਇਹਨਾਂ ਦੀ ਇਮੈਜਿਨ ਇੰਨੀ ਦੂਰ ਤੱਕ ਹੁੰਦੀ ਹੈ, ਜਦੋਂ ਸਮਾਜ ਕਹਿ ਲਓ ਜਾਂ ਕੋਈ ਵੀ ਹਾਲਾਤ ਇਹਨਾਂ ਦੇ ਮਤਲਬ ਨੇੜੇ ਵੀ ਉਸ ਸੋਚ ਦੇ ਮੁਤਾਬਕ ਨਹੀਂ ਪਹੁੰਚਦੇ, ਫਿਰ ਇਹਨਾਂ ਨੂੰ ਦੁੱਖ ਲੱਗਦਾ।
0: ਬਿਲਕੁਲ,
2: ਤੇ ਹਾਂਜੀ, ਜਿਵੇਂ ਨੰਦ ਲਾਲ ਨੂਰਪੁਰੀ ਨੇ ਵੀ ਦੇਖੋ ਉਹ ਕੀਤੀ ਸੀਗੀ, ਹੈ ਖੁਦਕੁਸ਼ੀ ਕੀਤੀ ਸੀ, ਹਾਂਜੀ। ਤੇ ਆ ਲਾਲ ਸਿੰਘ ਦੇਲਾ ਕਿੰਨੀਆਂ ਵਧੀਆ ਪੋਇਮ, ਕਿਹੜੀ ਉਹਨਾਂ ਨੇ ਗੁਰਬਤ ਦੀ ਜ਼ਿੰਦਗੀ ਜਿਉਈ ਸੀਗੀ, ਕਿੱਥੇ ਜਿਹੜੇ ਆਪਣੇ ਆਪਾਂ ਉਹਨਾਂ ਨੂੰ ਸਾਂਝੀ ਸੀਰੀ ਕਹਿ ਦਿੰਦੇ ਆ, ਓਵੇਂ ਦੀ ਰਲ ਕੇ ਓਵੇਂ ਕਰਕੇ, ਹਨਾ
0: ਜੀ।
2: ਤੇ ਇਸੇ ਤਰ੍ਹਾਂ ਇਹ
0: ਸਾਰੇ ਕਵੀ ਹੋਏ ਨੇ ਭੈਣ ਜੀ, ਬਹੁਤ ਸਾਰੇ ਦੇਖੋ ਉਹਨਾਂ ਦੇ ਵਿੱਚੋਂ ਵੀ ਚੇਤੇ ਆਉਂਦੇ ਆ,
2: ਹਾਂਜੀ, ਸਾਰੇ ਇਹਨਾਂ ਨੇ ਬੜੀ ਗੁਰਬਤ ਦੀ ਜ਼ਿੰਦਗੀ ਤੇ ਬੜਾ ਅਖੀਰ ਨੂੰ ਨਿਰਾਸ਼ ਹੋ ਜਾਂਦੇ ਨੇ, ਜਿਹੜਾ ਕੁਛ ਥੋੜਾ ਬਹੁਤਾ ਵੀ ਜਿਹੜੀ ਆਪਣੀ ਸੋਚ ਦਾ ਹਿੱਸਾ ਕਹਿੰਦੇ ਨੇ ਵੀ ਕਿਤੇ ਸਮਾਜ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਆਵੇ, ਜਦੋਂ ਨਹੀਂ ਆਉਂਦਾ ਤਾਂ ਫੇਰ ਇਹ ਨਿਰਾਸ਼ ਹੋ ਜਾਂਦੇ ਨੇ, ਹਨਾ। ਤੇ ਇਹ ਜਿਹੜੇ ਗੀਤਕਾਰ ਵੀ ਨੇ, ਮੈਂ ਸੁਣਦੀ ਹੁੰਦੀ ਆ, ਪੜ੍ਹਦੀ ਵੀ ਹੁੰਦੀ ਆ, ਵੀ ਇਹ ਜਦੋਂ ਆਪਣਾ ਗੀਤ ਇੰਨਾ ਵਧੀਆ ਲਿਖਦੇ ਨੇ, ਇਹ ਤਾਂ ਸਿਰਫ ਉਸ ਟਾਈਮ ਪਰਵਾਹ ਹੀ ਨੀ ਕਰਦੇ ਕਿ ਅਸੀਂ ਵੇਚੀਏ ਇਸ ਨੂੰ, ਹਨਾ, ਪਰ ਉਹ ਜਿਹੜੇ ਅੱਗੇ ਵਾਲੇ ਨੇ ਉਹ ਇਹਨਾਂ ਦੀਆਂ ਜਿਹੜੀਆਂ ਫੀਲਿੰਗ ਨੇ, ਇਹਨਾਂ ਦੀਆਂ ਭਾਵਨਾਵਾਂ ਨੇ, ਉਹਦਾ ਹੀ ਵਪਾਰ ਕਰਕੇ ਉਹਦੇ ਤੋਂ ਹੀ ਪੈਸੇ ਕਮਾ ਲੈਂਦੇ ਨੇ।
0: ਬਿਲਕੁਲ।
2: ਤੇ ਹੈ ਤਾਂ ਬਹੁਤ ਇਹ ਉਦਾਸ ਕਰਨ ਵਾਲੀ, ਮਤਲਬ ਕਿ ਇੱਕ ਤੁਸੀਂ ਕਹੋ ਵੀ ਜਿਹਨੂੰ ਅੰਗਰੇਜ਼ੀ ਚ ਕਹਿ ਦਿੰਦੇ ਆ ਕਰੂਲਟੀ ਵਾਲੀ ਗੱਲ ਆ, ਉਹਨੂੰ ਪਤਾ ਨੀ ਪੰਜਾਬੀ ਚ ਆਪਾਂ ਕੀ ਵਰਡ ਯੂਜ ਕਰਾਂਗੇ, ਹਾਂਜੀ। ਤੇ ਤੁਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਭਾਵਨਾਵਾਂ ਦਾ ਇਹੀ ਵਪਾਰ ਕਰੋ ਤੁਸੀਂ, ਏਦੋਂ ਮਾੜੀ ਗੱਲ ਕੀ ਹੋਊਗੀ, ਹਨਾ।
0: ਬਿਲਕੁਲ ਹੈ ਜੀ।
2: ਤੇ ਹਾਂਜੀ, ਤੇ ਬਾਕੀ ਸੁਣੀ ਜਾਂਦੀ ਆ ਮੈਂ, ਪਰ ਹੁਣ ਇਹ ਚੱਲਦਾ ਅੱਜ ਕੱਲ ਤਾਂ ਸਾਰਾ ਕੁਛ ਇਹੀ ਚੱਲਦਾ, ਸਭ ਜਿਹੜੇ ਇਹ ਵਿਚਾਰੇ ਲੋਕ ਹੁੰਦੇ ਨੇ, ਵਿਚਾਰੇ ਤਾਂ ਮਤਲਬ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ, ਇਮੋਸ਼ਨ ਲੋਕ ਹੁੰਦੇ, ਉਹਨਾਂ ਨੂੰ ਤਾਂ ਦੱਬ ਕੇ ਲੋਕੀ ਗਾਹ ਉੱਪਰ ਨਿਕਲ ਜਾਂਦੇ ਨੇ।
0: ਬਿਲਕੁਲ ਹੈ ਜੀ।
2: ਤੇ ਇਹਨਾਂ ਉਹਨਾਂ ਦੇ ਇਮੋਸ਼ਨ ਦੀ ਕੋਈ ਵੈਲਿਊ ਨੀ ਹੈਗੀ, ਅੱਜ ਕੱਲ ਤਾਂ ਸਮਾਜ ਚ ਕਿਸੇ ਦੀ ਵੀ ਇਮੋਸ਼ਨ ਦੀ ਵੈਲਿਊ ਹੈ ਹੀ ਨੀਗੀ, ਪੱਥਰ ਹੋਏ ਪਏ ਆ ਅਸੀਂ ਸਾਰੇ ਪੱਥਰਾਂ ਦਾ। ਕਹਿੰਦੇ ਸੀਗੇ ਪੁਰਾਣੇ ਟਾਈਮ ਚ ਪੱਥਰ ਯੁੱਗ ਸੀਗਾ, ਪਰ ਪੱਥਰ ਯੁੱਗ ਤਾਂ ਮੈਨੂੰ ਲੱਗਦਾ
0: ਹੋਣਾ
2: ਜਦੋਂ, ਹਾਂਜੀ, ਹੁਣ ਚੱਲ ਰਿਹਾ ਉਸ ਟਾਈਮ ਤਾਂ
1: ਇਹ ਬਿਲਕੁਲ ਉਵੇਂ ਦੀ ਗੱਲ ਬਣ ਜਾਏਗੀ ਜਿਵੇਂ ਆਪਾਂ ਐ ਕਹਿ ਲਈ ਵੀ ਜਿਹੜਾ ਕੋਈ ਸੁਪਰ ਹਿੱਟ ਗਾਇਕ ਆ ਉਹ ਜੇ ਉਹ ਤਾਜ ਮਹਿਲ ਆ ਤਾਂ ਜਿਹੜਾ ਗੀਤਕਾਰ ਆ ਉਹਦੇ ਤਾਜ ਮਹਿਲ ਦੇ ਨੀਂਹ ਦਾ ਪੱਥਰ ਬਣ ਕੇ ਰਹਿ ਜਾਂਦਾ।
2: ਬਸ ਬਸ ਇਹ ਸੱਚੀ ਇਹੀ ਆ, ਉਹ ਜਿਵੇਂ ਉਹ ਤਾਜ ਮਹਿਲ ਨੇ ਬਾਦਸ਼ਾਹ ਨੇ ਕਹਿੰਦੇ ਨੇ ਵੀ ਉਹ ਜਿੰਨੇ ਵੀ ਕਾਰੀਗਰ ਸੀ ਉਹਨਾਂ ਦੇ ਬਾਹਾਂ ਕਟਵਾ
0: ਦਿੱਤੀਆਂ
2: ਸੀਗੀਆਂ, ਹੱਥ ਕਢਵਾ ਤੇ ਸੀਗੇ, ਹਨਾ। ਤੇ ਬਸ ਉਹ ਇਹੀ ਕੁਛ ਅੱਜ ਕੱਲ ਬਲਕਿ, ਹਾਂਜੀ, ਬਸ ਮੈਂ ਸੁਣਦੀ ਹਾਂ, ਬਹੁਤ ਸੋਹਣਾ ਪ੍ਰੋਗਰਾਮ, ਬਹੁਤ ਵਧੀਆ।
3: ਸਤਿ ਸ੍ਰੀ ਅਕਾਲ ਭੈਣ ਜੀ।
2: ਪੱਥਰ ਯੁੱਗ ਤਾਂ ਹੀ ਸਾਡੀਆਂ ਫੀਲਿੰਗਾਂ ਦਾ ਕੋਈ ਮਤਲਬ ਹੀ ਨੀ ਹੈਗਾ, ਉਹ ਬਸ ਹਾਂਜੀ ਸਾਰਾ ਕੁਛ ਹੀ ਵਪਾਰ ਹੋ ਗਿਆ। ਹੁਣ ਤਾਂ ਜਦੋਂ ਤੁਸੀਂ ਮਾਵਾਂ ਹੁਣ ਬੱਚੇ ਨੂੰ ਜਨਮ ਨੀ ਦੇਣਾ ਚਾਹੁੰਦੀਆਂ, ਉਹ ਕਹਿੰਦੀਆਂ ਨੇ ਵੀ ਕਿਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਕੋਈ ਜਨਮ ਦੇ ਦੇਵੇ, ਉਹ ਤੁਹਾਡੀਆਂ ਉਹ ਫੀਲਿੰਗ ਆਪੇ ਉੱਥੇ ਖਤਮ ਹੋਣ ਲੱਗ
0: ਗਈਆਂ, ਰੋਬੋਟਿਕ ਸਿਸਟਮ ਹੋ
2: ਗਿਆ। ਹਾਂਜੀ, ਤੇ ਆਪੇ ਇਮੋਸ਼ਨ ਤਾਂ ਖਤਮ ਹੋ ਗਏ, ਜਿਹੜੇ ਬੱਚੇ ਜਿਨ੍ਹਾਂ ਨੇ ਪੈਦਾ ਕੀਤੇ ਨੇ ਮਾਵਾਂ ਨੇ, ਉਹਨਾਂ ਦੇ ਉੱਤੇ ਤਾਂ ਇਹ ਜਿਹੜਾ ਇੰਨਾ ਪੱਥਰ ਯੋਗਾ ਚੱਲ ਰਿਹਾ ਉਹਨਾਂ ਨੇ ਕੰਟਰੋਲ ਕਰ ਲਿਆ, ਬਾਕੀ ਕਿਉਂਕਿ ਮਾਵਾਂ ਦੀਆਂ ਵੀ ਪੱਥਰਾਂ ਵਰਗੀਆਂ ਹੋਈ ਜਾਂਦੀਆਂ ਨੇ, ਹਾਂਜੀ, ਫੀਲਿੰਗ ਹੈ ਨਹੀਂ, ਤੇ ਤਾਂ ਕਰਕੇ ਸਾਰਾ ਕੁਛ ਹੀ ਬਹੁਤ ਉਦਾਸ ਕਰਨ ਵਾਲਾ।
3: ਜਿਹੜੀ ਗੱਲ ਕਰੀ ਨਾ ਭੈਣ ਜੀ, ਮੈਂ ਤੁਹਾਨੂੰ ਸਾਜਨ ਰੈਕੋਟੀ ਦੀ ਗੱਲ ਸੁਣਾ ਇੱਕ ਮਿੰਟ ਚ। ਇੱਥੇ ਇੱਕ ਗਰੁੱਪ ਆਇਆ ਜੀ, ਨੌਣਾ ਗੀਤ ਚੱਲਦਾ ਸੀ ਵੀ ਫਲਾਣੇ ਦਾ ਲਿਖਿਆ ਕਹਿੰਦੇ ਵੀ ਲੁਧਿਆਣੇ ਦੀ ਇੱਕ ਬਸਤੀ ਦੇ ਵਿੱਚ ਉਹ ਇੰਨੀ ਗੰਦੀ ਬਸਤੀ ਮੈਨੂੰ ਉਹਨਾਂ ਨੇ ਸਿੱਧਾ ਬੈਠਿਆ ਸੀ ਹੂ ਮੇਰੇ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਭਾਜੀ ਵੀ ਤੁਸੀਂ ਯਕੀਨ ਨੀ ਕਰਨਾ ਵੀ ਉੱਥੇ ਨਾ ਖੜਨਾ ਮੁਸ਼ਕਲ ਹੋਇਆ ਪਿਆ ਸੀ ਉਹ ਇਹੋ ਜਿਹੀ ਬਸਤੀ ਚ ਰਹਿ ਰਿਹਾ ਸੀ ਇੰਨੇ ਗੰਦੇ ਕਹਿੰਦੀ ਮੇਰੇ ਦਿਮਾਗ ਚ ਪਿਕਚਰ ਕੋਈ ਹੋਰ ਸੀ ਸਾਜਨ ਰਹਿ ਕੁੱਟੀ ਦੀ
2: ਜੀ
3: ਦੇਖੋ ਵੀ ਮਤਲਬ ਕਿੱਡਾ ਗੀਤਕਾਰ ਹੋਇਆ ਉਹ
0: ਬਿਲਕੁਲ
3: ਜਗੌਣ ਕੌਰ ਉਹਦਾ ਗੀਤ ਗਾ ਕੇ ਘੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ ਹੋਰ ਉਹਦੇ ਕਿੰਨੇ ਕਲਾਕਾਰਾਂ ਨੇ ਗੀਤ ਗਾਏ
0: ਜੀ
3: ਤੇ ਉਹਨੂੰ ਦਿੱਤਾ ਕੀ ਚਰਨ ਸਿੰਘ ਸਫਰੀ ਜਦੋਂ ਅਮੈਰੀਕਾ ਆਇਆ ਤੇ ਉਹਦਾ ਮਕਾਨ ਉਦੋਂ ਪਿਆ ਤੇ ਉਹ ਕਹਿੰਦਾ ਮੇਰੇ ਤੋਂ ਬੋਤਲ ਬੱਤੀ ਗੀਤ ਲੈ ਕੇ ਜਾਂਦੇ ਰਹੇ ਨੇ
0: ਜੀ
3: ਦੇਵ ਤਰੀਕੇ ਵਾਲਾ ਜਿਹੜਾ ਜਾਂ ਬਾਬੂ ਸਿੰਘ ਮਾਨ ਸੀ ਬਾਬੂ ਸਿੰਘ ਮਾਨ ਜੋਬ ਕਰਦੇ ਸੀ ਨਾਲ ਜਾਇਦਾਦ ਚੰਗੀ ਸੀ ਤੇ ਦੇਵ ਤਰੀਕੇ ਵਾਲਾ ਸਾਹਿਬ ਟੀਚਰ ਸੀਗੇ ਇਹ ਤਾਂ ਸਥਾਪਿਤ ਰਹਿ ਗਏ ਜੀ
0: ਬਿਲਕੁਲ
3: ਕਿਉਂਕਿ ਘਰ ਦਾ ਗੁਜ਼ਾਰਾ ਹੋਈ ਗਿਆ
0: ਜੀ
3: ਦੋ ਮਿਲਾਂ ਸੀ ਦੋ ਪੈਟਰੋਲ ਪੰਪ ਸੀ ਇੱਕ ਖੰਨੇ ਗੋਬਿੰਦਗੜ੍ਹ ਦੋ ਮਿਲਾਂ ਸੀ ਗੋਬਿੰਦਗੜ੍ਹ ਤਕੜਾ ਸੀ ਜੀ ਚਲੋ ਲਿਖਿਆ ਤਾਂ ਉਹਨੇ ਜੋ ਮਰਜ਼ੀ ਹੈ ਮੈਂ ਇਸ ਪਿੱਛੇ ਨਹੀਂ ਜਾਂਦਾ ਉਹਨੇ ਚਰਨਜੀਤ ਦੂਜਾ ਸਿੱਧਾ ਹੀ ਖਰੀਦ ਲਿਆ ਉਹ ਕਿਸੇ ਦੇ ਪਿੱਛੇ ਗਿਆ ਹੀ ਨੀ ਉਹ ਉਹਨਾਂ ਸਿੱਧਾ ਚਰਨਜੀਤ ਦੂਜਾ ਖਰੀਦਿਆ
0: ਬਿਲਕੁਲ
3: ਬਾਕੀ ਉਥੋਂ ਜੋ ਕੁਝ ਹੋਈ ਗਿਆ ਚੱਲੀ ਗਿਆ ਜੀ ਇੰਨੇ ਗੀਤ ਵੀ ਕੋਈ ਲਿਖ ਨਹੀਂ ਸਕਦਾ ਹੁੰਦਾ
0: ਜੀ
3: ਕਾਹਤੋਂ ਮੇਤੋਂ ਤੇ ਮਤਲਬ ਇਸ ਕਰਕੇ ਪੈਸਾ ਜਿੱਥੇ ਪੈਸਾ ਰਿਹਾ ਤਾਂ ਜਿਹੜਾ ਆਤਮ ਨਿਰਭਰ ਰਹੇ ਉਹ ਕਾਮਯਾਬ ਰਹਿ ਗਏ ਤੇ ਬਾਕੀ ਵਿਚਾਰੇ ਮਾਰੇ ਗਏ ਕਈਆਂ ਦੇ ਗੀਤ
0: ਉਹ ਸਰਬਜੀਤ ਸਿੰਘ ਚੀਮਾ ਦਾ ਗੀਤ ਸਰਬਜੀਤ ਚੀਮੇ ਦਾ ਗੀਤ ਨੀ ਆਈ ਜਿੱਥੋਂ ਉਹਦੀ ਚਲੋ ਪ੍ਰਫੁੱਲਤਾ ਵੀ ਹੋਈ ਹੈ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ ਉਹ ਵੀ ਦੇਖੋ ਆ ਗਰਾਇਆ ਸਾਹਿਬ ਦਾ ਹੀ ਲਿਖਿਆ ਹੋਇਆ ਸੀ ਪਰ ਉਹ ਕਿਸੇ ਨੂੰ ਪਤਾ ਹੋਏਗਾ ਕਿ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ
3: ਬਿਲਕੁਲ
0: ਜੀ
3: ਦੇਖੋ ਸਿਰਮੌਰ ਗਾਇਕ ਉਦੋਂ ਚਰਨਜੀਤ ਦੂਜਾ ਦੇ ਗਰੁੱਪ ਚ ਹੁੰਦੇ ਪੰਜ ਛੇ
0: ਜੀ
3: ਤੇ ਪੰਜ ਛੇ ਦੀ ਜੇ ਕੈਸਟ ਆਉਂਦੀ ਚਾਰ ਪੰਜ ਗੀਤ ਦਵਿੰਦਰ ਦੇ ਹੁੰਦੇ ਸੀਗੇ ਕੱਲੇ ਦੇ
0: ਬਿਲਕੁਲ
3: ਉਦੋਂ ਦੀਪੀ ਨੂੰ ਲਿਖਣਾ ਨੀ ਆਉਂਦਾ ਗੁਣਾ ਚੌਰੀ ਨੂੰ ਲਿਖਣਾ ਆਉਂਦਾ ਕਿ ਵਿਜੇ ਧੰਮੀ ਨੂੰ ਲਿਖਣਾ ਨੀ ਸੀ ਆਉਂਦਾ
0: ਜੀ
3: ਤੇ ਉਹਨੇ ਖਰੀਦਿਆ ਚਰਨਜੀਤ ਦੂਜਾ ਆਇਆ ਸੀਗਾ ਜੀ
0: ਬਿਲਕੁਲ ਜੀ
3: ਫਿਰ ਨਚਾਈ ਗਿਆ ਜਿਹਨੂੰ ਨਚਾਉਣਾ ਸੀ ਉਹਨੇ
0: ਬਿਲਕੁਲ ਜੀ
2: ਇਸ ਕਰਕੇ ਤਾਂ ਹੁਣ ਤਾਂ ਹੈ ਹੀ ਨੀ ਗਾ ਇਹ ਸਭ ਨੂੰ ਆਪੋ ਧਾਪੀ ਆਪਦੀ ਆਪਦੀ ਪਈ ਹੋਈ ਆ ਕਿਸੇ ਦਾ ਕਿਸੇ
3: ਹੁਣ ਤਾਂ ਕਈ ਮਿੰਟਾਂ ਐ ਲੱਗਦਾ ਕਈ ਗਾਇਕ ਏ ਆਈ ਤੋਂ ਗੀਤ ਬਣਾ ਕੇ ਆਵੇ ਗਾਇਕ ਨੇ ਆਵੇ ਗੀਤ ਕਰ ਰਹੇ
0: ਜੀ
3: ਮਿਊਜ਼ਿਕ
0: ਤਾਂ ਬਣੀ ਜਾਂਦਾ ਤਕਰੀਬਨ
2: ਨਾਲੇ ਤੁਸੀਂ ਇਹ ਦੇਖੋ ਹੁਣ ਤੋਂ ਤੁਸੀਂ ਥੋੜਾ ਜਿਹਾ 15 ਕੁ ਸਾਲ ਪਿੱਛੇ ਨੂੰ ਚਲੇ ਜਾਓ ਆਪਣੇ ਸੋਰੀ ਮੈਂ ਵੈਸੇ ਕਹਿਣਾ ਨੀ ਮੈਨੂੰ ਚਾਹੀਦਾ ਜਿਹੜਾ ਇਹ ਜੱਟ ਭਾਈਚਾਰਾ ਹੁੰਦਾ ਸੀਗਾ ਇਹਦੇ ਵਿੱਚੋਂ ਤਾਂ ਗਾਉਣ ਵਾਲੇ ਨਿਕਲਦੇ ਹੀ ਨੀ ਸੀਗੇ
0: ਬਿਲਕੁਲ
2: ਘੱਟ ਨਿਕਲਦੇ ਸੀ ਬਹੁਤ ਥੋੜੇ ਨਿਕਲਦੇ ਸੀਗੇ ਹੁਣ ਤਾਂ ਮੈਨੂੰ ਇਹ ਨੀ ਸਮਝਿਆ ਵੀ ਪੋਲੂਸ਼ਨ ਇੰਨਾ ਹੋਇਆ ਹੈ ਇਨਵਾਇਰਮੈਂਟ ਇੰਨਾ ਪੋਲੂਟਿਡ ਹੋਇਆ ਪਿਆ ਇਹ ਪੰਜਾਬ ਵਾਲਿਆਂ ਦੀ ਆਵਾਜ਼ ਇੰਨੀ ਸੁਰੀਲੀ ਕਿਉਂ ਹੋਈ ਜਾਂਦੀ ਹੈ ਹੁਣ ਇਸ ਜ਼ਮਾਨੇ ਚ
3: ਜਿੰਨਾ ਚਿਰ ਆੜਤ ਵਾਲਿਆਂ ਦੇ ਹੱਥ ਰਹੀ ਨਾ
0: ਜੀ ਉਹਨਾਂ ਚ ਜ਼ਮੀਨਾਂ ਬਚੀਆਂ ਰਹੀਆਂ ਜੀ
3: ਉਹਨਾਂ ਚਿਰ ਜੱਟ ਵੀ ਕਾਮਯਾਬ ਸੀ ਜੱਟ ਵੀ ਨੀ ਸੀ ਮਰੇ ਤੇ ਆੜਤੀ ਵੀ ਨੀ ਸੀ ਮਰੇ
0: ਨਹੀਂ ਮਰੇ ਜੀ
3: ਤੇ ਜਿਹੜੇ ਕੰਮ ਚ ਆਪਣੀ ਕੌਮ ਆ ਜਾਵੇ ਨਾ
0: ਉਹ ਅਰਸ਼ ਤੇ ਜਾਂ ਫਰਸ਼ ਤੇ ਜੀ ਉਹ ਅਰਸ਼ ਤੇ ਜਾਂ ਫਿਰ ਫਰਸ਼ ਤੇ ਜੀ ਬਿਲਕੁਲ ਥੈਂਕ ਯੂ ਭੈਣ ਜੀ ਬਹੁਤ ਬਹੁਤ
2: ਸ਼ੁਕਰੀਆ
3: ਸਾਨੂੰ ਲੋੜ
0: ਬਿਲਕੁਲ ਜੀ ਬਿਲਕੁਲ ਜੀ
3: ਅੱਗੇ ਗੀਤਕਾਰ ਹੁੰਦੇ ਸੀ ਤੇ ਗਾਇਕ ਇਹੀ ਹੁੰਦੇ ਸੀ ਸਾਰੇ
0: ਜੀ ਬਿਲਕੁਲ ਜੀ
3: ਇਸ ਕਰਕੇ ਨਾਲੇ ਇੱਕ ਚੀਜ਼ ਅੱਗੇ ਜਿਹੜਾ ਸੀ ਇੱਕ ਮਨੋਰੰਜਨ ਦਾ ਸਾਧਨ ਵੀ ਸੀ ਚਲੋ ਹੈ ਤਾਂ ਸੀਗਾ ਮੈਂ ਇਹ ਨੀ ਕਹਿੰਦਾ ਵੀ ਉਹ ਚ ਪੈਸਾ ਨਹੀਂ ਸੀਗਾ ਪਰ ਮਨੋਰੰਜਨ ਦਾ ਸਾਧਨ ਜ਼ਿਆਦਾ ਸੀ
0: ਹੁਣ
3: ਧੰਦਾ ਵੱਧ ਬਣ ਗਿਆ ਜੀ
0: ਬਿਲਕੁਲ
3: ਧੰਦੇ ਦਾ ਜਦੋਂ ਜਿਹੜੀ ਚੀਜ਼ ਧੰਦਾ ਬਣ ਜਾਵੇ ਉਹਦਾ ਤੁਹਾਨੂੰ ਪਤਾ ਹੀ ਹੈ
0: ਬਿਲਕੁਲ
3: ਠੀਕ ਹੈ ਸੁਣਦੇ ਆ ਲੈ ਲਓ ਹੋਰ ਮੁਕੰਦਰ ਜੀ ਸ਼ਾਇਦ
0: ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਤੇ ਛੰਮੀ ਜੀ ਜਾਂਦੇ ਜਾਂਦੇ ਮੁਕੱਦਰ ਜੀ ਦੀ ਵੀ ਗੱਲ ਸੁਣ ਲਈ ਹੈ 16-17 ਮਿੰਟ ਹੋ ਗਏ ਉਹਨਾਂ ਨੂੰ ਹੋਲਡ ਦੇ ਉੱਤੇ ਵੀ ਜੀ ਤੇ ਫਿਰ ਮੈਂ ਅੱਗੇ ਲੈਣਾ ਤੁਹਾਡੇ ਤੋਂ ਸਤਿ ਸ਼੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ
4: ਸਤਿ ਸ਼੍ਰੀ ਅਕਾਲ ਭਰਜ ਬਾਈ ਜੀ ਛੰਮੀ ਬਾਈ ਜੀ
0: ਸਤਿ ਸ਼੍ਰੀ ਅਕਾਲ
4: ਸਾਰੇ ਪਿਆਰੇ ਸੱਜਣਾਂ ਨੂੰ ਵੀ
0: ਸਤਿ ਸ਼੍ਰੀ ਅਕਾਲ ਜੀ ਆਵਾਜ਼ ਟੁੱਟਾ ਟੁੱਟਾ ਆ ਰਹੀ ਹੈ ਤੁਸੀਂ ਦੇਖਿਓ ਚੈੱਕ ਕਰਿਓ ਮੁਕੱਦਰ ਜੀ
4: ਸ਼ਮੀ ਬਾਈ ਜੀ ਨਾਲ ਸਾਡੀ ਵਿਚਾਲੇ ਆਲੇ ਪੜਾ ਤੇ ਜਰੂਰ ਸਾਂਝ ਪਵਾ ਦਿਆ ਕਰੋ
0: ਜੀ।
4: ਫਿਰ ਅਗਲਾ ਪੜਾ ਸੌਖਾ ਆ ਜਾਂਦਾ ਸ਼ਨੀਵਾਰ
0: ਵਾਲਾ,
4: ਉਹ ਫਿਰ ਕਈ ਵਾਰੀ ਫਰਲੋ ਮਾਰ ਜਾਂਦੇ ਨੇ ਇਹ
0: ਜੀ,
4: ਫਿਰ ਹੋਰ ਔਖਾ ਹੋ ਜਾਂਦਾ
0: ਜੀ।
4: ਤੇ ਇਸ ਕਰਕੇ ਚਲੋ ਬਾਈ ਜੀ ਤੁਸੀਂ ਗੀਤਕਾਰੀ ਦੀ ਅੱਜ ਗੱਲ ਕਰ ਦਿਓ। ਚਲੋ ਮੈਂ ਟਾਈਮ ਸ਼ਮੀ ਬਾਈ ਦਾ ਮੈਨੂੰ ਲੱਗਦਾ ਜਿਆਦਾ ਹੀ ਹੋਇਆ ਪਿਆ, ਤੇ ਮੈਂ ਆਪਣੇ ਕਿਉਂਕਿ ਗੀਤਕਾਰੀ ਵੇਖੋ ਜਜ਼ਬਾਤ ਵੀ ਸਾਂਝੇ ਕਰਦੀ ਆ ਆਪਾਂ, ਮੰਨ ਲਓ ਇੱਕ ਦੂਜੇ ਦੇ ਜਜ਼ਬਾਤ ਵੀ ਲੈ ਕੇ ਜਾਂਦੇ ਨੇ ਇੱਕ ਦੂਜੇ ਤੱਕ
0: ਜੀ।
4: ਹੈਂ ਉਹ ਜਿਵੇਂ ਉਹ ਪਹਿਲਾਂ ਮੈਨੇ ਪਿਆਰ ਕੀ ਫਿਲਮ ਚ ਗਾਣਾ ਆਇਆ ਸੀ ਨਾ, ਕਹਿੰਦਾ ਕਬੂਤਰ ਜਾ ਜਾ ਜਾ ਪਹਿਲੇ ਪਿਆਰ ਕੀ ਪਹਿਲੀ ਚਿੱਠੀ ਸਾਜਨ ਕੋ ਦੇ ਆ।
0: ਬਿਲਕੁਲ
4: ਤੇ ਉਹ ਜਜ਼ਬਾਤਾਂ ਦਾ ਵੀ ਇਹਦੇ ਚ ਹੁੰਦਾ ਜੀ। ਦੇਖੋ ਚਲੋ ਮੈਂ ਗੀਤਕਾਰ ਤਾਂ ਨੀ
0: ਜੀ,
4: ਪਰ ਮੈਂ ਜਿੰਨਾ ਕੁ ਮਾੜਾ ਮੋਟਾ ਗਾ ਕੇ ਆਪਣੇ ਜਜ਼ਬਾਤ ਪੇਸ਼ ਕਰ ਸਕਦਾ ਮੈਂ ਓਨੇ ਕੁ ਕਰ ਸਕਦਾ ਜਿੰਨੇ ਕੁ ਵੀ ਹੋ ਸਕਦਾ
0: ਜੀ।
4: ਤੇ ਮੈਂ ਸ਼ਮੀ ਬਾਈ ਜੀ ਨਾਲ ਕਰਦਾ ਆਪਣੇ ਜਜ਼ਬਾਤ ਸਾਂਝੇ
0: ਜੀ।
1: ਮਾਸਟਰ
4: ਸਲੀਮ ਦਾ ਤੁਹਾਨੂੰ ਇੱਕ ਛੋਟਾ ਜਿਹਾ ਸੁਣਾਉਣਾ ਮੈਂ, ਦੋ ਕੁ ਲਾਈਨਾਂ
0: ਜੀ।
4: ਉਹ ਕਹਿੰਦਾ
5: ਅੱਜ ਬੜੇ ਚਿਰਾਂ ਬਾਅਦ ਸਾਡੀ ਆ ਗਈ ਕਿਵੇਂ ਯਾਦ,

0: क्या बात है,
1: जी बाप रे हो,
0: क्या बात है, बहुत खूब
1: जी बाप
0: मुकद्दर जी,
1: रे
0: हर बार की तरह थैंक यू
1: हो।
0: जी।
1: मैं शमी शमी भाई जी का थोड़ा जा पड़ा नेड़े लियाने की कोशिश की है।
0: जी बिल्कुल है जी, बिल्कुल है जी।
2: क्या ही बता, व्हाट अ ब्यूटी ऑन ड्यूटी भाई।
0: पर मैनू अपना पड़ा चेते आ गया जिंदगी दा, जदों मैं टीनेजर हुंदा सी मंगी माल लोहार
1: वाह
0: पर
1: जी
0: तापरा
1: वाह,
0: पिंड, ते ओ साडे भुआ जी दा लड़का, ए सारे कठे हुंदे सी जी। अपना मक्खण हो गया, ते ए सारे खालसा कॉलेज दे विद्यार्थी रहे ने, ते ओ पिंड साडे
1: बिल्कुल
0: उथे भुआ दे गुआंढ च ही रहिंदे सीगे सारे जाने इह, ते अज भी चलो सारा कुछ उसे तरह बरकरार है। हुण तां आप भी गाउण लग गए ने मंगी माल होनी
1: नहीं, यही तो जज्बात ने भारज भाई जी। वेखो
0: जी।
1: थोड़े किते पहुंच गए, साडे हो सकता किते पहुंच गए हुण, है जी।
0: साडे तां
1: ते
0: वांटे
1: ए तुसी
0: वांटे मंगी माल होना दे, ओ वांटे ही खेड़दे
1: बिलकुल
0: रहे।
1: बिलकुल, असल च ना बहुत मेनू अगे ना ओजला बाई जी ने मेनू एक गल चेता आउंदी हुंदी है, कहिंदे वी सैड सोंग वी आपणे खित्ते च ही क्यों लिखे गए। मान
0: जी
1: लो जां सैड ला लो जां दूजे ला लो भी, क्योंकि असीं जज्बाती लोक आ, असीं इहनां नाल
0: जी
1: जुड़े होए आ। मान लो
0: बिल्कुल है जी
1: इसे करके नहीं जो ओथे हुण, मान लो जिथे ओजला बाई जी रहिंदे ने, जां ओथे क्यों नहीं आ भी घट ने, हो सकदा कुछ कुछ लिखिया गया होवे,
0: जी।
1: पर ओह गल ओही आ बाई
0: असल
1: जी।
0: च ना
1: ये भी
0: विछोड़े
1: एक
0: दे
1: एक
0: विचों ए चीजा निकलदियां ने, ओ विछोड़ा
2: लिखिया
0: बहुत
2: जरूर
0: चीजा
2: हो, पर
0: सिखाउंदा जी।
2: ओ उन्हां ने भाषा अंग्रेजी च लिखता,
0: अंग्रेजी
2: बस
0: च लिख
2: चक्कर ही
0: दिता
2: पै गया।
0: सैड है ना, इन्हां
1: हाँ
0: मुल्कां च भी हैगे
1: ओ
0: आ,
1: साडे
0: सैड वाले
1: नहीं, ओ
0: हैगे आ,
1: साडे
0: प्यार वाले
1: नहीं, हो
0: हैगे आ,
1: सकदा साडे समझ ना आउंदी,
0: नहीं
1: नहीं तो
0: गाला
1: इतनी
0: वाले
1: गल नहीं, माड़ी मोटी तो समझ ही सकदे हैं।
0: गाला वाले भी
1: हाँ
0: हैगे आ, कॉफी दे उत्ते बने ने,
2: जी
0: की तो दारू दे उत्ते बने आ, सारियां
1: जी
0: चीजां ते बने ने
1: हाँ नहीं, मेनू ना गल ओजला बाई जी ने कीती सी, हो
0: जी
1: सकदा मेरे को कुछ अगे पिछे होण शब्द, इन्हां ने कुछ कहा सी उन्हां चीजां बारे, कुछ
0: जी
1: प्यार बारे, जां कोई भी ये जज्बात जेड़े ने भी वो इसे खिते ज्यादा सांझे
0: बिल्कुल
1: होए
0: है जी,
1: ने,
0: बिल्कुल है,
1: हो सकता है चलो होए तो उधर भी
2: इस चीज में
1: होणगे,
2: कोई शक नहीं,
1: भाषा दा
0: शक
1: भी
0: नहीं, बिल्कुल
1: हो
0: बिल्कुल जी
1: सकदा। थोड़ी गल सुनो, अपना शमी
0: जी
1: बाई जी दी गल सुनो, भी सानू ना समझ आउंदे होण,
0: जी
1: अंग्रेजी च ही हो कही जांदे होण सारा कुछ
0: जी बिल्कुल है
2: ओते चिंगा मिंगा लिंगा हो रही होवे
0: हो रही
2: जी।
0: होवे बिल्कुल है
1: हाँ
0: जी
1: हाँ बिल्कुल
0: जी
1: नहीं, बहुत बहुत बढ़िया बाई जी। देखो तुसी ए बड़ा वधिया, तुसी तां साडा जरिया, साडे तां ना तुसी ओ बने होए हो, कहिंदा कबूतर जा जा, ओ ही गल है थोड़ा प्रोग्राम
0: सुने ही देख लो,
2: देते
0: अपन
2: आते
0: डाकिया
2: हैं
0: डाकिया बनाता हूं इन्होंने देख लो है। पर असि तुहानू ए नहीं पता, असि कां भी रखे हुए इदां दे खतरनाक, जिन्हां तो कतल करा दिता जांदा सी जी कबूतर। साडे इत्थे पहाड़ी कां बहुत आ जेहड़े काले ऐन शाह दे आ जी, ओह कबूतर मारदे जांदे सी जेहड़े खुफिया तंत्र दे विच जांदे हुंदे सी।
1: असीं हुण पुल ते खड़े हुंदे आ, साडे संदेश वी ते साडियां शिकायतां वी घरे पहुंचदियां हुंदियां, असीं अपने मुंड दूर गए हुंदे चलो उत्थे जा के गावांगे, घरे ना पहुंचे।
0: मैनूं लगदा मैनूं इन्ना कु पार्ट कट के पाउणा पिया करूगा स्पैशल।
2: बाकी अच्छा वेखो औलख साहब किवें, मतलब जेड़ा सिंगर आ ओह जां जेड़ा जेड़े गीतकार आ
0: जी,
2: जो सिंगर दा रोल भी बाद च आया क्योंकि म्यूजिक डायरेक्टर ने एदी कंपोजिशन बनाती, फिर उन्हां नूं समझाया कि भाई ऐ गाउणा
0: जी,
2: तां ऐ उतरा चढ़ा होणगे, इत्थे होके लैणे आ, इत्थे ऐ करना, इत्थे पॉज लैणा, ओह सारा हो गया
0: जी।
2: पर उह लिखिया जेड़े बाई ने, ਤੁਸੀਂ ਵੇਖੋ ਅਗਲਾ ਕਹਿਣ ਕੀ ਡਿਆ ਵੀ ਦੁੱਖ ਦੇਣੀ ਏ, ਗੱਲ ਤਾਂ ਇੱਥੋਂ ਸ਼ੁਰੂ ਹੋਣ ਡਈ
0: ਜੀ,
2: ਦੁੱਖ ਹੀ
1: ਦੇਣੀ,
2: ਹੋਰ ਕੋਈ ਰੋਲ ਹੀ ਨੀ ਛੱਡਿਆ ਉਹਦੇ ਲਈ, ਜਮਾਂ ਹੀ ਐਂਡ ਕਰਤਾ ਜੀ
0: ਜੀ। ਜਿੱਦਾਂ ਸੈਣੀ ਸਾਹਿਬ ਕਹਿੰਦੇ ਰਲਾਉ
2: ਜਿਵੇਂ
0: ਰੋਣ ਵਾਲਾ ਗੀਤ ਨੀ, ਕਹਿੰਦੀ ਗਿਣ ਗਿਣ ਬਦਲੇ ਲਾਉਂਗੀ ਤੇਰੇ ਕੋਲੋਂ, ਤੈਨੂੰ ਵੀ ਰਵਾਉਂਗੀ, ਆ ਤਾਂ ਸਹੀ ਤੇਰਾ ਜੀ।
2: ਜਿਵੇਂ ਇੱਕ ਉਹ ਕਹਿੰਦੇ ਜੀ ਉਂਝ ਗਿਰਦੀ ਤੇ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਕੇ ਕੀ
1: ਕਰੀਏ
2: ਭਾਈ,
0: ਉਂਝ ਸਿੱਟੀ ਦੇ ਕੋਈ ਸੱਟ ਲੱਗ
2: ਜਾਂਦੀ
0: ਕਿਤੇ, ਕੌਣ ਹੁੰਦਾ ਦੇਣਦਾਰ ਹੈ ਦੱਸੋ।
1: ਨਹੀਂ ਤੁਸੀਂ ਵੇਖੋ ਨਾ ਬਾਈ ਜੀ, ਵੇਖੋ ਤੁਸੀਂ ਤੁਸੀਂ ਸਾਡੇ ਸੈਡ ਸੌਂਗਾਂ ਚੋ ਹਾਸਾ ਕੱਢੀ ਆਉਂਦੇ ਹੋ, ਕਦੇ ਕੁਛ ਕੱਢੀ ਜਾਂਦੇ ਹੋ, ਪਰ ਉਹ ਕਬੂਤਰ ਜੇ ਅੱਪੜਨਾ ਹੁੰਦਾ ਉੱਥੇ ਉਹ ਉੱਥੇ ਅੱਪੜ ਜਾਂਦਾ ਚੋਰੀ ਚੋਰੀ, ਉਹ ਗੱਲ ਉਹ ਜਾ ਕੇ ਆਪਣਾ ਸੰਦੇਸ਼ਾ ਦੇ ਆਉਂਦਾ।
0: ਅੱਜ ਤੋਂ ਭਾਈ ਅਸੀਂ ਕਾਂ ਕੱਢ ਲਏ ਆਪਣੇ,
2: ਕਬੂਤਰ ਨੀ ਹਟਦਾ,
0: ਖੂਫੀਆ ਕਾਂ ਕੱਢ ਲਏ, ਉਹਨਾਂ ਨੂੰ ਵੀ ਸਾਨੂੰ ਰੀਚਾਰਜ ਕਰਨਾ ਪੈਣਾ ਲਾਈਫ ਦਾ
1: ਚੰਗਾ ਨੀ ਲੱਗਦਾ ਜਦੋਂ ਕਈ ਵਾਰੀ ਮਹਿਫਲ ਮਿੱਤਰਾਂ ਦੀ ਜੇ ਸੀਰੀਅਸ ਹੋ ਜਾਈਦਾ ਤਾਂ ਹੀ ਤੁਹਾਨੂੰ ਇਹ ਤਵਾ ਆਈਦਾ ਵੀ ਭਾਰਜ ਬਾਈ ਜੀ ਇਹ ਸੀਰੀਅਸ ਨਾ ਹੋਇਆ ਕਰੋ
0: ਮੈਂ ਇੰਨਾ ਸੀਰੀਅਸ
1: ਨਹੀਂ ਅੱਜ ਰੌਣਕ ਰੌਣਕ ਲੱਗ ਗਿਆ ਨਾ ਵਧੀਆ
0: ਥੈਂਕ ਯੂ ਜੀ ਥੈਂਕ ਯੂ ਮੁਕੰਦਰ ਜੀ ਸ਼ੁਕਰੀਆ ਜੀ ਪਿਆਰ ਮੁਹੱਬਤ ਜੀ
1: ਠੀਕ ਹੈ ਜੀ ਸ਼ਮੀ ਬਾਈ ਜੀ ਭਾਰਜ ਬਾਈ ਜੀ ਸਾਰੇ ਸੱਜਣ ਜੁੜਦੇ ਅਗਲੇ ਪੜਾਅ ਤੇ ਜੀ
0: ਮੁਹੱਬਤ
1: ਜ਼ਿੰਦਗੀ
0: ਜ਼ਿੰਦਗੀ ਜਿੰਦਾਬਾਦ
2: ਜ਼ਿੰਦਗੀ ਜਿੰਦਾਬਾਦ ਜੀ ਬਹੁਤ ਬਹੁਤ ਸ਼ੁਕਰੀਆ
0: ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਸਾਲ ਜੀ ਮੁਕੰਦਰ ਜੀ ਔਜਲਾ ਸਾਹਿਬ ਤੇ ਜੋਲ ਭੈਣ ਜੀ ਜੁੜੇ ਸੀ ਤੇ ਸ਼ਮੀ ਜੀ ਜਾਂਦੇ ਜਾਂਦੇ ਇੱਕ ਦੋ ਗੱਲਬਾਤ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਸੰਖੇਪ ਦੇ ਵਿਚ ਹੀ ਅੱਜ ਦੀ ਗਾਇਕੀ ਦੇ ਵਿਚ ਜੋ ਹਾਲਾਤ ਬਣਦੇ ਨਜ਼ਰ ਆਉਂਦੇ ਆ ਹਰ ਪਾਸੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਟਰੋਵਰਸੀ ਛਿੜ ਜਾਂਦੀ ਹੈ ਬਾਹਰਲੇ ਮੁਲਕਾਂ ਦੇ ਵਿਚ ਅਸਲ ਦੇ ਵਿਚ ਤਾਂ ਚਲੋ ਜਿਹੜੇ ਕੰਸਰਟ ਆ ਸੁਣਦੇ ਨੇ ਜਾਂ ਚਲੋ ਪ੍ਰਮੋਟਰ ਜਿਹੜੇ ਨੇ ਕਰਾਉਂਦੇ ਨੇ ਉਨ੍ਹਾਂ ਦਾ ਬਿਜ਼ਨਸ ਵੀ ਹੈਗਾ ਸਾਰਾ ਕੁਝ ਹੈ ਪਰ ਜਿਹੜੇ ਆਮ ਲੋਕ ਨੇ ਜਿਹੜੇ ਇਨ੍ਹਾਂ ਕੰਸਰਟਾਂ ਨੂੰ ਬਾਹਰਲੇ ਮੁਲਕਾਂ ਦੇ ਵਿਚ ਬੈਠ ਕੇ ਮਾਨਣਾ ਚਾਹੁੰਦੇ ਨੇ ਇਕ ਸਮਾਂ ਕੱਢ ਕੇ ਫੈਮਿਲੀ ਦੇ ਨਾਲ ਜਾਂਦੇ ਆ ਚਾਹੇ ਕੁਝ ਕੰਸਰਟਾਂ ਐਸੀਆਂ ਹੋ ਜਾਂਦੀਆਂ ਨੇ ਕਿ ਆਪਣੇ ਵਾਦ ਵਿਵਾਦ ਜਿਹੜੇ ਨੇ ਉਹ ਕਿਤੇ ਨਾ ਕਿਤੇ ਕਿਸੇ ਜਗ੍ਹਾ ਦੇ ਵਿਚ ਜਾ ਕੇ ਖਲਲ ਵੀ ਮਚਾਇਆ ਜਾਂਦਾ ਹੋਰ ਸਾਰੀਆਂ ਚੀਜ਼ਾਂ ਨੇ ਪਰ ਉਹ ਜੋ ਹਾਲਾਤ ਬਣਦੇ ਜਾ ਰਹੇ ਨੇ ਜਾਂ ਪਿਛਲੇ ਦਿਨਾਂ ਦੇ ਵਿਚ ਮੈਂ ਸੁਣ ਰਿਹਾ ਚਲੋ ਜਿੱਦਾਂ ਮਾਨ ਸਾਹਿਬ ਦਾ ਵੀ ਪਿਛਲੇ ਸਮਿਆਂ ਦੇ ਵਿਚ ਕੰਟਰੋਵਰਸੀ ਹੋਈ ਉਨ੍ਹਾਂ ਦੀ ਪੰਜਾਬੀ ਨੂੰ ਕਿੰਨੀ ਦੇਣ ਹੈ ਜਾਂ ਕੋਈ ਉਨ੍ਹਾਂ ਦੇ ਗੀਤ ਦੇ ਉੱਤੇ ਕੋਈ ਉਂਗਲੀ ਨਹੀਂ ਚੱਕ ਸਕਦਾ ਤੇ ਇਸੇ ਤਰ੍ਹਾਂ ਹੁਣ ਜਿਹੜਾ ਜੇ ਕਹਿ ਲੋ ਕਿ ਦਲਜੀਤ ਅੱਜ ਦੀ ਦੁਨੀਆਂ ਦੇ ਵਿਚ ਜੇ ਦੇਖਿਆ ਜਾਵੇ ਉਹ ਚਾਹੇ ਅਮਰੀਕਾ ਦੀ ਲੇਡੀ ਗਾਗਾ ਹੋ ਗਈ ਤੇ ਚਾਹੇ ਭਾਰਤ ਦਾ ਆਪਣਾ ਪੰਜਾਬ ਦਾ ਜੰਮਿਆ ਪਲਿਆ ਦੁਸਾਂਝ ਦਲਜੀਤ ਹੋ ਜਾਵੇ ਤਾਂ ਉਹ ਜਿਹੜਾ ਕੁਝ ਉਹਨਾਂ ਨੂੰ ਜਦੋਂ ਮੈਂ ਆਪਣੇ ਨਜ਼ਰੀਏ ਦੇ ਨਾਲ ਦੇਖਦਾ ਹਾਲੀਵੁੱਡ ਬਾਲੀਵੁੱਡ ਇੱਥੇ ਤੱਕ ਕਿ ਬਹੁਤ ਸਾਰੀਆਂ ਐਸੀਆਂ ਉਹਨਾਂ ਦੇ ਮੈਂ ਹੈਰਾਨ ਰਹਿ ਗਿਆ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੈਂ ਇਸ ਸਾਲ ਜਿਹੜਾ ਸੀ ਕੋਸ਼ਿਸ਼ ਕਰ ਰਿਹਾ ਸੀ ਕਿ ਆਪਣਾ ਸਰੀਰ ਹੀ ਛੱਡ ਦਵਾਂ ਕਹਿੰਦੇ ਉਹ ਚੀਜ਼ਾਂ ਕਈ ਵਾਰੀ ਮਤਲਬ ਕਿ ਹੈਰਾਨ ਵੀ ਕਰਦੀਆਂ ਨੇ ਪਰ ਸੋਚਣ ਨੂੰ ਵੀ ਮਜਬੂਰ ਕਰਦੀਆਂ ਨੇ ਕਿ ਇਹ ਸੁਰ ਜਿਹੜੇ ਨੇ ਇਹ ਵੀ ਸੁਰ ਜਿਹੜੇ ਨੇ ਕਿੱਥੋਂ ਉੱਠਦੇ ਨੇ ਤੇ ਉਹ ਚੀਜ਼ ਨੂੰ ਮੈਂ ਥੋੜਾ ਜਿਹਾ ਡਿਸਕਸ ਕਰਨਾ ਚਾਹਾਂਗਾ ਤੁਹਾਨੂੰ ਵੀ ਪਤਾ ਕਿ ਜਿਹੜੇ ਕਹਿ ਸਕਦੇ ਬਹੁਤ ਵੱਡੇ ਇਹਦੇ ਪਿੱਛੇ ਇਨਵੈਸਟਰ ਕਹਿ ਲਓ ਜਾਂ ਬਹੁਤ ਸਾਰੀਆਂ ਵੱਡੀਆਂ ਟੀਮਾਂ ਕਹਿ ਲਓ ਜਿਹੜੀਆਂ ਵਰਲਡ ਵਾਈਡ ਕੰਮ ਵੀ ਕਰਦੀਆਂ ਨੇ ਉਹ ਲੇਡੀ ਗਾਗਾ ਦੇ ਪਹਿਰਾਵੇ ਦੀ ਗੱਲ ਕਰ ਲਓ ਇਸ਼ਾਰਿਆਂ ਦੀ ਗੱਲ ਕਰ ਲਓ ਹੋਰ ਸਪੈਸ਼ਲ ਚੀਜ਼ਾਂ ਨੇ ਪਰ ਉਹ ਚੀਜ਼ਾਂ ਨੂੰ ਤਾਂ ਹੀ ਸਮਝ ਸਕਾਂਗੇ ਜੇ ਉਹਨਾਂ ਚੀਜ਼ਾਂ ਨੂੰ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਉਹਨਾਂ ਦੇ ਵਿਹਾਰ ਦੀ ਉਹਦੀ ਬੋਡੀ ਲੈਂਗੁਏਜ ਦੀ ਸਾਰੀ ਆਪਾਂ ਨੂੰ ਜਾਣ ਪਛਾਣ ਹੈ ਮੈਂ ਹੈਰਾਨ ਸੀ ਕਿ ਉਹਨੇ ਇਹ ਗੱਲ ਕਹਿ ਦਿੱਤੀ ਕਿ ਮਤਲਬ ਕਿ ਮੇਰਾ ਰੱਬ ਤਾਂ ਕੋਈ ਹੋਰ ਹੀ ਹੈ
2: ਪਰ ਜਿਹੜੀ ਨਾ ਇਹ ਆਪਾਂ ਜਿਹੜੀ ਚਰਚਾ ਹੁਣ ਛੇੜ ਰਹੇ ਹਾਂ ਇਹਦਾ ਅਰਥ ਮੈਨੂੰ ਥੋੜਾ ਜਿਹਾ ਅਲੱਗ ਨਜ਼ਰ ਆਉਂਦਾ ਹੈ ਕਿ ਜਿਹੜਾ ਕੋਈ ਕਲਾਕਾਰ ਹੈ ਜਿਵੇਂ ਹੁਣ ਦਲਜੀਤ ਦੁਸਾਂਝ ਸਾਹਿਬ ਨੇ ਉਹ ਬਹੁਤ ਹੀ ਵਰਸਟਾਈਲ ਇੱਕ ਪਰਸਨੈਲਿਟੀ ਦੇ ਮਾਲਕ ਆ ਕੁਦਰਤ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਆ ਉਹ ਇੱਕ ਬਹੁਤ ਹੀ ਵਧੀਆ ਅਦਾਕਾਰ ਵੀ ਨੇ ਫਿਲਮਾਂ ਦੇ ਵਿੱਚ ਉਹਨਾਂ ਨੂੰ ਆਪਾਂ ਵੇਖਦੇ ਹਾਂ ਤੇ ਉਹ ਘੁਲ ਮਿਲ ਜਾਂਦੇ ਕਿਰਦਾਰ ਨੂੰ ਐ ਲੱਗਦਾ ਕਿ ਸਹੀ ਬਿਲਕੁਲ ਸਹੀ ਐ ਹੋ ਸਕਦਾ ਸੀ ਜੋ ਇਹਨਾਂ ਨੇ ਕੀਤਾ ਬਾਰਡਰ 2 ਆਈ ਏ ਉਹਦੇ ਵਿੱਚ ਉਹ ਸਾਰਾ ਮੇਲਾ ਹੀ ਉਹ ਲੁੱਟ ਕੇ ਲੈ ਗਏ ਆ ਤੇ ਜਿਹੜੇ ਕੰਸਰਟਸ ਦੀ ਆਪਾਂ ਗੱਲ ਕਰਦੇ ਆ ਉਹ ਵੱਡੇ ਪੱਧਰ ਦੇ ਉੱਤੇ ਹਾਲਾਂਕਿ ਅੱਜ ਆਪਾਂ ਗੀਤਕਾਰੀ ਦੀ ਗੱਲ ਕਰ ਰਹੇ ਹਾਂ ਔਰ ਦੁਸਾਂਝ ਸਾਹਿਬ ਗੀਤਕਾਰ ਨਹੀਂ ਹੈਗੇ ਉਹ ਇੱਕ ਬਹੁਤ ਹੀ ਵੱਡੇ ਫਨਕਾਰ ਨੇ ਉਹ ਇੱਕ ਗਾ ਰਹੇ ਨੇ ਔਰ ਉਹਨਾਂ ਦੇ ਗੀਤਾਂ ਦੀ ਚੋਣ ਉਹ ਆਪ ਕਰਦੇ ਆ ਜਾਂ ਉਹਨਾਂ ਦੀ ਟੀਮ ਕਰਦੀ ਹੈ ਇਹ ਤਾਂ ਰੱਬ ਜਾਣਦਾ ਪਰ ਕਿਉਂਕਿ ਇੱਕ ਮਾਰਕੀਟਿੰਗ ਟੀਮ ਵੀ ਹੁੰਦੀ ਹੈ ਉਹਨਾਂ ਨੇ ਦੇਖਣਾ ਹੈ ਕਿ ਉਹ ਜਿਹੜਾ ਗ੍ਰਾਫ ਹੈ ਉਹ ਠੀਕ ਰਹੇ
0: ਬਿਲਕੁਲ
2: ਜੋ ਆਰਟਿਸਟ ਆ ਉਹ ਉਹਨਾਂ ਨੂੰ ਕੋਈ ਘਾਟਾ ਨਾ ਪਵੇ ਚੱਲਦਾ ਰਹੇ
0: ਉਸ ਮੁਕਾਮ ਦੇ ਉੱਤੇ ਲਗਾਤਾਰਤਾ ਦੇ ਵਿਚ ਰਹਿਣ ਦੀ ਜਿਹੜੀ ਹੈ ਚਾਹਤ ਹੈ ਕਹਿ ਲੋ ਜਾਂ ਉਹ ਵੀ ਕਿਤੇ ਨਾ ਕਿਤੇ ਬਣੀ ਰਹਿੰਦੀ ਹੈ ਕਲਾਕਾਰ
2: ਇਹ ਤਾਂ ਭਾਰਤ ਸਾਹਿਬ ਕੱਲੀ ਕਲਾਕਾਰੀ ਨੀ ਇਹ ਕੋਈ ਵੀ ਫੀਲਡ ਲੈ ਲੋ ਇੱਕ ਤਰ੍ਹਾਂ ਦੇ ਪਿਰਾਮਿਡ ਦੀ ਤਰ੍ਹਾਂ ਹੀ ਹੁੰਦਾ ਹੈ ਪਿਰਾਮਿਡ ਦਾ ਜਿਹੜਾ ਬੇਸ ਹੈ ਉੱਥੇ ਬਹੁਤ ਸਾਰੀ ਸਪੇਸ ਹੁੰਦੀ ਹੈ ਉੱਥੇ ਬਹੁਤ ਲੋਕ ਰਹਿ ਸਕਦੇ ਆ ਪਰ ਜਿਉਂ ਜਿਉਂ ਆਪਾਂ ਉੱਪਰ ਨੂੰ ਉੱਠਦੇ ਆ ਜਿਉਂ ਜਿਉਂ ਆਪਾਂ ਉੱਪਰ ਵੱਧਦੇ ਆ ਤਾਂ ਜਗ੍ਹਾ ਘਟਦੀ ਜਾਂਦੀ ਹੈ ਤੇ ਜਦੋਂ ਆਪਾਂ ਟੋਪ ਤੇ ਜਾਂਦੇ ਆ ਉੱਥੇ ਸਿਰਫ ਇੱਕ ਅੱਧਾ ਬੰਦਾ ਹੀ ਰਹਿ ਸਕਦਾ ਜਦੋਂ ਅਸੀਂ ਉਸ ਸਿਖਰ ਤੇ ਆ ਭਾਰਤ ਸਾਹਿਬ ਜਦੋਂ ਸਿਖਰ ਪ੍ਰਾਪਤ ਕਰ ਲਿਆ ਤਾਂ ਉਸ ਸਿਖਰ ਦੇ ਪ੍ਰਾਪਤ ਕਰਨਾ ਇੱਕ ਪ੍ਰਾਪਤੀ ਹੋ ਗਈ ਠੀਕ ਆ ਪਰ ਉਸ ਨੂੰ ਬਰਕਰਾਰ ਰੱਖਣਾ, ਉਹ ਸਿਖਰ ਦੇ ਉੱਤੇ ਬਣੇ ਰਹਿਣਾ
0: ਜੀ,
2: ਇੱਕ ਚੈਲੰਜ ਹੈ।
0: ਬਿਲਕੁਲ,
2: ਇਹਨੂੰ ਕਿਵੇਂ ਰੱਖ ਸਕਦੇ ਆ, ਕਿਵੇਂ ਉਹ ਜਿਹੜੀ ਲਗਾਤਾਰਤਾ ਬਣੀ ਰਹੇ ਕਿ ਉਹ ਉੱਥੇ ਹੀ ਰਹੇ ਬੰਦਾ, ਉਹ ਥੱਲੇ ਨੀ ਹੋਣਾ ਚਾਹੁੰਦਾ, ਫਿਰ
0: ਬਿਲਕੁਲ
2: ਬੇਸ ਦੇ ਵਿੱਚ ਨੀ ਹੋਣਾ ਚਾਹੁੰਦਾ
0: ਜੀ,
2: ਉਹ ਫਿਰ ਬਕਾਇਦਾ ਉਹਨਾਂ ਕੋਲ ਇੱਕ ਪ੍ਰੋਫੈਸ਼ਨਲ ਟੀਮ ਹੋਏਗੀ, ਸਭ ਕੁਛ ਹੋਏਗਾ
0: ਜੀ।
2: ਜਿਹੜੀ ਆਪਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਗੁਰਦਾਸ ਮਾਨ ਸਾਹਿਬ ਦਾ ਤੇ ਦੁਸਾਂਝ ਸਾਹਿਬ ਦਾ, ਜਿਹੜੀ ਉਹਨਾਂ ਦੇ ਕੰਸਰਟਸ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ
0: ਜੀ,
2: ਉਹ ਆਡੀਅੰਸ ਦੇ ਵਿੱਚ ਕੁਝ ਕਹਿ ਲੋ ਵੀ ਸ਼ਰਾਰਤੀ ਲੋਕ ਹੋਣਗੇ, ਕਈ ਤਰ੍ਹਾਂ ਦੇ ਲੋਕ ਨੇ, ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ, ਜਿਹੜਾ ਸਾਰਿਆਂ ਨੂੰ ਖੁਸ਼ ਕਰੇ ਉਹ ਤਾਂ ਰੱਬ ਹੀ ਹੈ।
0: ਬਿਲਕੁਲ,
2: ਇਨਸਾਨ ਜਿਹੜਾ ਉਹ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ, ਉੱਤੇ ਜਿਹੜੇ ਆ ਜਿਹੜੇ ਸੈਟਿਸਫਾਈਡ ਨਹੀਂ ਹੋਏ ਲੋਕ ਉਹ ਵੀ ਹੋਣਗੇ, ਜਿਹੜੇ ਦੁਖੀ ਲੋਕ ਵੀ ਹੋਣਗੇ, ਕਈ ਤਰ੍ਹਾਂ ਦੇ ਲੋਕ ਹੋਣਗੇ, ਆਲੋਚਕ ਵੀ ਹੋਣਗੇ, ਚਿੰਤਕ ਵੀ ਹੋਣਗੇ, ਕਈ ਤਰ੍ਹਾਂ ਦੇ ਹੋਣਗੇ। ਹੁਣ ਗੁਰਦਾਸ ਮਾਨ ਸਾਹਿਬ ਹੋਰਾਂ ਨੇ ਜੋ ਪੰਜਾਬੀ ਦੀ ਸੇਵਾ ਕੀਤੀ ਆ ਮਾਂ ਬੋਲੀ ਦੀ, ਉਹਦਾ ਕੋਈ ਆਰ ਪਾਰ ਨਹੀਂ, ਉਹ ਬਹੁਤ ਹੀ ਇੱਕ ਆਪਣਾ ਉਹਨਾਂ ਦਾ ਇਜਾਮ ਹੈ
0: ਜੀ,
2: ਉਹ ਇੱਕ ਐਡੀ ਕੁ ਬਾਰ ਉਹਨਾਂ ਨੇ ਹਾਈ ਕੀਤੀ ਆ ਕਿ ਉਸ ਪੱਧਰ ਤੇ ਆਉਣਾ ਮੈਨੂੰ ਲੱਗਦਾ ਕਿ ਸੁਪਨਾ ਹੀ ਹੋਊਗਾ ਕਿਸੇ ਦਾ, ਵੀ ਬੰਦਾ ਖੁਦ ਲਿਖ ਰਿਹਾ, ਖੁਦ ਗਾ ਰਿਹਾ, ਖੁਦ ਪਰਫੋਰਮ ਕਰ ਰਿਹਾ, ਇਹ ਤਾਂ ਉਹਨਾਂ ਦੇ ਹਿੱਸੇ ਹੀ ਆਇਆ
0: ਜੀ,
2: ਉਹ ਸਟੇਜ ਨੂੰ ਪੂਰਾ ਛਾ ਜਾਂਦੇ ਆ
0: ਜੀ,
2: ਸਟੇਜ ਕੀ ਮਤਲਬ ਬਿਨਾਂ ਤੇ ਛਾ ਜਾਂਦੇ ਆ
0: ਜੀ,
2: ਉਹਨਾਂ ਦੇ ਬੋਲ ਜਿਹੜੇ ਆ, ਕੋਈ ਗਾਣੇ ਤੁਸੀਂ ਉਂਗਲੀ ਨੀ ਉਠਾ ਸਕਦੇ ਕਿ ਐ ਕਰ ਲੈ ਜੀ, ਹੁਣ ਉੱਥੇ ਆ ਕੇ ਉਹਨਾਂ ਨੂੰ ਕੋਈ ਕਹੇ ਕਿ ਤੁਸੀਂ ਜੀ ਐ ਕਰ ਲੈ ਜੀ, ਤਖਤੀਆਂ ਲੈ ਖੜੇ ਹੋ ਜਾਓ ਉਹਦੇ ਅੱਗੇ ਵੀ ਤੁਸੀਂ ਐ ਕਰਤਾ, ਵਾਹ ਕਰਤਾ ਜੀ, ਤੁਸੀਂ ਹਿੰਦੀ ਨੂੰ ਐ ਕਰਤਾ, ਪੰਜਾਬੀ ਨੂੰ ਐ ਕਰਤਾ, ਅੰਗਰੇਜ਼ੀ ਨੂੰ ਐ ਕਰਤਾ, ਉਹ ਕਹਿ ਕੀ ਰਹੇ, ਉਹ ਤਾਂ ਸੁਣ ਨੀ ਰਿਹਾ ਕੋਈ, ਕਿਉਂਕਿ ਲੋਕ ਤਾਂ ਆਪਣੀ ਸੁਣਾਉਣ ਆਏ।
0: ਬਿਲਕੁਲ,
2: ਕਹਿ ਤਾਂ ਉਹ ਭਾਈ ਉਹ ਰਹੇ ਆ ਕਿ ਪੰਜਾਬੀ ਤਾਂ ਭਾਈ ਮਾਂ ਬੋਲੀ ਆ, ਜੇ ਹਿੰਦੀ ਮਾਸੀ ਮੈਂ ਕਹਿਤੀ ਕੀ ਰੋਣਾ ਪੈ ਗਿਆ।
0: ਬਿਲਕੁਲ,
2: ਭਾਸ਼ਾਵਾਂ ਨੇ, ਤੁਸੀਂ ਹਿੰਦੀ ਛੋਲੇ ਫਿਲਮ ਦੇਖ ਕੇ ਬੁਲਬੁਲੀਆਂ ਮਾਰ ਰਹੇ ਹੋ, ਤੁਸੀਂ ਕੁਰਬਾਨੀ ਦੇਖ ਰਹੇ ਹੋ ਤੇ ਫਲਾਣਾ ਦੇਖ ਰਹੇ ਹੋ, ਤੇ ਉਹ ਚ ਕੀ ਰੋਲ ਹੈ? ਭਾਸ਼ਾ ਤੋਂ ਉਹ ਇੱਕ ਮਾਧਿਅਮ ਹੈ ਆਪਣੀ ਭਾਵਨਾਵਾਂ ਨੂੰ ਕਹਿਣ ਦਾ, ਉਹਨਾਂ ਤੋਂ ਵੱਧ ਕਿਹਨੇ ਕਹਿਣੀਆਂ ਨੇ, ਜਿਹੜੀ ਉਹਨਾਂ ਨੇ ਆਪ ਆਖੀਆਂ ਨੇ ਜਾਂ ਗਾਈਆਂ ਨੇ ਜਾਂ ਲਿਖੀਆਂ ਨੇ ਹੰਡਾਈਆਂ ਨੇ।
0: ਪਹਿਲਾਂ ਜੋ ਫਿਲਮਾਂ ਬਣਦੀਆਂ ਸੀ ਜਾਂ ਨਾਟਕ ਬਣਦੇ ਸੀਗੇ, ਉਹ ਮਤਲਬ ਕਿ
2: ਹੁਣ ਉਹ ਬੰਦੇ ਨੇ
0: ਅੰਨੇ ਘੋੜੇ ਦਾ ਦਾਨ, ਦੇਖੋ ਕਿੰਨਾ ਉਹਨੂੰ ਅਵਾਰਡ ਮਿਲਿਆ ਵੱਡਾ, ਦੇਖੋ ਉਹਦੇ ਵਿੱਚ ਬੋਲਦਾ ਹੀ ਕੋਈ ਨੀ ਕੁਛ ਵੀ।
2: ਪਰ ਸਾਹਿਬ ਵੀ ਉਹ ਬੰਦੇ ਹੁਣ ਬੰਦਾ ਖੇਡ ਸਕਦਾ, ਬੰਦੇ ਨੂੰ ਗੁੱਸਾ ਆ ਸਕਦਾ, ਉਹਨਾਂ ਨੇ ਗੁੱਸੇ ਚ ਕਹਿਤਾ ਭਾਈ ਤੂੰ ਆ ਜਿਹੜੀ ਇਹਦੇ ਐ ਕਰਕੇ ਐ ਕਰਨਾ, ਉਹ ਹੁਣ ਰੌਲਾ ਪੈ ਗਿਆ, ਉਹ ਜਿਹੜਾ ਸ਼ਬਦ ਦੇਤਾ ਉਹਨਾਂ ਨੇ
0: ਜੀ,
2: ਦੇਖੋ ਸ਼ਬਦ ਚ ਕਿੰਨੀ ਪਾਵਰ ਹੈ,
0: ਪਾਵਰ ਹੈ ਜੀ,
2: ਲੋਕਾਂ ਨੇ ਉਹਨਾਂ ਦੇ ਮੂੰਹੋਂ ਹੀ ਉਹ ਸ਼ਬਦ ਕਢਾ ਲਿਆ ਕਿ ਐ ਕਰ ਲੋ ਜੀ, ਇਹਨਾਂ ਨੇ ਤਾਂ ਐ ਕਹਿਤਾ ਜੀ, ਸਾਨੂੰ ਆਪਣਾ ਆਪਣੀ ਕਤੂਤ ਨੀ ਦੱਸੀ ਕਿ ਅਸੀਂ ਕਰਨ ਡੇ ਉੱਥੇ।
0: ਬਿਲਕੁਲ,
2: ਤੁਸੀਂ ਉਹਨਾਂ ਦੇ ਗੀਤ ਸੁਣ ਥੋੜੋ ਗਏ ਹੋ, ਤੁਸੀਂ ਤੇ ਉੱਥੇ ਕੁਝ ਹੋਰ ਕਰਨ ਗਏ ਹੋ, ਤੁਸੀਂ ਤੇ ਅਗਲੇ ਦਾ ਜਲੂਸ ਕੱਢਣ ਗਏ ਹੋ, ਉਹ ਆਪਣੀ ਕਰਤੂਤ ਨਹੀਂ ਦੱਸੀ ਪਰ ਉਹਨਾਂ ਦੀ ਦੱਸਤੀ, ਕਿਉਂਕਿ ਭਾਰਤ ਸਾਹਿਬ ਗੱਲ ਇਹ ਹੁੰਦੀ ਹੈ, ਲੰਬੜਦਾਰ ਨੇ ਕਿਸੇ ਦੇ ਚਪੇੜ ਮਾਰੀ, ਓਕੇ ਰਿਪੋਰਟ ਆ, ਪਰ ਉਹ ਲੰਬੜਦਾਰ ਦੇ ਕੋਈ ਚਪੇੜ ਮਾਰ ਗਿਆ ਉਹ ਵੱਡੀ ਗੱਲ ਹੋ ਜਾਂਦੀ ਹੈ, ਕਿ ਏਡੇ ਪ੍ਰਸਿੱਧ ਬੰਦੇ ਨੂੰ ਕੋਈ ਬੰਦਾ ਕਹਿ ਗਿਆ ਕੋਈ ਗੱਲ, ਉਹ ਬੰਦੇ ਉਸ ਪੱਧਰ ਤੇ ਚਲ ਜਾਂਦੇ ਆ।
0: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਕਿ ਜੇ ਪਬਲਿਸਿਟੀ ਗਾਇਕ ਜਾਂ ਸਿੰਗਰ ਲੈਂਦੇ ਨੇ ਤਾਂ ਉਹਦੇ ਵਿੱਚ ਪਬਲਿਸਿਟੀ ਜਿਹੜੀਆਂ ਇਹ ਧਿਰਾਂ ਵੀ ਤਾਂ ਜਿਹੜੀਆਂ ਅਗੇਂਸਟ ਨੇ ਜਾਂ ਆਪਣੇ ਆਪ ਨੂੰ ਪ੍ਰਮੋਟ ਕਰਨ ਦੇ ਲਈ ਵੱਡੇ ਕੋਈ ਸਿਤਾਰੇ ਦੇ ਨਾਲ ਜਾਂ ਹਸਤੀ ਦੇ ਨਾਲ ਜੋੜ ਕੇ, ਕਿਉਂਕਿ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਉਹਦਾ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਚੱਲਦਾ, ਉਹਨੂੰ ਇੱਕ ਵੱਡਾ ਪਲੇਟਫਾਰਮ ਮਿਲ ਜਾਂਦਾ ਹੈ।
2: ਪਰ ਸਾਹਿਬ ਜਿਹੜੀ ਸੋਚ ਆ, ਜਿਹੜੀ ਜਿਹੜੀ ਆਪਣਾ ਪ੍ਰਗਟਾਵਾ ਹੈ
0: ਜੀ,
2: ਜੋ ਆਪਾਂ ਚਾਹੁੰਦੇ ਆ, ਹਰੇਕ ਦੀ ਵੱਖਰੀ ਸੋਚ ਹੈ ਨਾ,
0: ਸੋਚ ਹੈ ਜੀ,
2: ਕੋਈ ਕਹਿ ਲੋ ਯੂਨੀਫਾਰਮਿਟੀ ਨੀ ਹੈਗੀ, ਆਪਾਂ ਕਹਿ ਲਈ ਫਿਰ ਤਾਂ ਕੋਈ ਕਹਿ ਲੋ ਧਰਤੀ ਦਾ ਕੋਈ ਮਤਲਬ ਨੀ ਰਹਿ ਗਿਆ, ਜੇ ਸਾਰੇ ਇੱਕੋ ਇੱਕੋ ਇੱਥੇ ਇੱਕ ਰੰਗ ਦੇ ਫੁੱਲ ਨਹੀਂ ਖਿੜ ਸਕਦੇ
0: ਜੀ,
2: ਇੱਥੇ ਸਾਰੇ ਆਪਾਂ ਕਹੀਏ ਮੈਨੂੰ ਗੁਲਾਬ ਪਸੰਦ ਹੈ, ਸਿਰਫ ਗੁਲਾਬ ਤੋਂ ਇਲਾਵਾ ਕੋਈ ਫੁੱਲ ਨੀ ਖਿੜੂਗਾ, ਏਦਾਂ ਨੀ ਹੋਣਾ, ਉੱਥੇ ਕੰਡੇ ਵੀ ਹੋਣਗੇ, ਉੱਥੇ ਸਭ ਕੁਝ ਹੋਊਗਾ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ, ਪਰ ਮਸਲਾ ਇਹ ਹੈ ਕਿ ਉਹ ਆਪਾਂ ਧਿਆਨ ਕਿਹਦੇ ਉੱਤੇ ਦੇ ਰਹੇ ਜਿਆਦਾ
0: ਜੀ,
2: ਧਿਆਨ ਤਾਂ ਜੋ ਮੰਨ ਲਓ ਹੁਣ ਆਪਾਂ ਹੰਸਰਾਜ ਹੰਸ ਦੀ ਗੱਲ ਕਰੀਏ
0: ਜੀ,
2: ਕਿ ਜੇ ਉਹ ਇੱਕ ਮਹਾਨ ਕਲਾਕਾਰ ਹੈ, ਬਤੌਰ ਕਲਾਕਾਰ ਉਹਨਾਂ ਦਾ ਕੋਈ ਸਾਨੀ ਨਹੀਂ,
0: ਬਿਲਕੁਲ
2: ਉਹ ਆਪਣੇ ਫੀਲਡ ਦੇ ਮਾਹਰ ਨੇ, ਉਹ ਮਤਲਬ ਕਲਾਸੀਕਲ ਕੁਛ ਕਹਿ ਲਓ ਉਹਨਾਂ ਦਾ, ਅੱਜ ਵੀ ਉਹ ਗਾਉਣਾ ਸ਼ੁਰੂ ਕਰਦੇ ਨੇ ਤੇ ਉਹ ਮਤਲਬ ਕਹਿ ਲਓ ਵੀ ਛਾਏ ਹੋਏ ਰੂਹ ਦੇ ਵਿੱਚ ਵਸੇ ਪੰਜਾਬੀਆਂ ਦੇ, ਸਿੱਧੂ ਸਿਕੰਦਰ ਸਾਹਿਬ ਉਹਨਾਂ ਦਾ ਜ਼ਿਕਰ ਬਹੁਤ ਹੋਇਆ ਤੇ ਉਹ ਦੇਖੋ ਕਿੱਡੇ ਮਹਾਨ ਲੋਕ ਨੇ ਤੇ ਕਿਸੇ ਵੀ ਸਾਡੇ ਫਨਕਾਰ ਨੂੰ ਲੈ ਲਓ, ਦਿਲਜੀਤ ਦੋਸਾਂਝ ਸਾਹਿਬ ਦੀ ਗੱਲ ਹੋ ਰਹੀ ਹੈ ਜਾਂ ਆਪਣੇ ਚਮਕੀਲਾ ਜੀ ਦੀ ਗੱਲ ਹੋ ਰਹੀ, ਸਰਤਾਜ ਸਾਹਿਬ ਦੀ ਗੱਲ ਹੋ ਰਹੀ, ਇਹ ਸਾਰੇ ਮਹਾਨ ਇਹ ਬਲੈਸਡ ਨੇ
0: ਜੀ।
2: ਕਰਤਾਜ ਹੋਰੀ ਤੇ ਕਹਿ ਲੋ ਜਿਵੇਂ ਗੁਰਦਾਸ ਮਾਨ ਸਾਹਿਬ ਆਪ ਲਿਖਦੇ ਆਪ ਗਾਉਂਦੇ ਆ, ਉਹ ਵੀ ਆਪ ਲਿਖਦੇ ਆਪ ਗਾਉਂਦੇ, ਸ਼ਾਇਰੀ ਦੀ ਆਮਦ ਹੁੰਦੀ ਹੈ
0: ਜੀ,
2: ਇਹ ਹਰੇਕ ਦੇ ਉੱਤੇ ਨਹੀਂ ਹੁੰਦੀ,
0: ਬਿਲਕੁਲ
2: ਕਿ ਬੰਦਾ ਕੋਈ ਆਪ ਲਿਖ ਵੀ ਰਿਹਾ ਤੇ ਉਹਨੂੰ ਪੇਸ਼ਕਸ਼ ਵੀ ਕਰ ਰਿਹਾ, ਇਹ ਗੀਤਕਾਰੀ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹਦੇ ਉੱਤੇ ਤੇ ਢੁਕਦੇ ਆ ਪੂਰੇ,
0: ਬਿਲਕੁਲ
2: ਕਿ ਆਪ ਹੀ ਲਿਖ ਕੇ ਆਪ ਹੀ ਪੇਸ਼ ਵੀ ਕਰ ਰਹੇ
0: ਆ, ਇਹ
2: ਵੱਡੀ ਗੱਲ ਹੈ। ਬਾਕੀ ਕੰਟਰੋਵਰਸੀ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ
0: ਜੀ,
2: ਇਹ ਤਾਂ ਚਲੋ ਹਾਥੀ ਤੁਰਿਆ ਤੇ ਪਿੱਛੇ ਕੋਈ ਚੈ ਚੈ ਹੋਣ ਡੀ ਪੈ ਪੈ ਹੋਣ ਡੀ, ਉਹਨੂੰ ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜਿਹੜਾ ਸਾਡਾ ਫੋਕਸ ਆ ਅਸੀਂ ਦੇਖਣਾ ਕੀ ਚਾਹੁੰਦੇ ਆ, ਅਸੀਂ ਉਸ ਸਾਰੀ ਦੁਨੀਆਂ ਦੇ ਵਿੱਚ ਜੋ ਖਲਾਰਾ ਪਿਆ ਹੋਇਆ ਉਹਦੇ ਵਿੱਚੋਂ ਹਰ ਚੀਜ਼ ਥੋੜਾ ਆਪਾਂ ਆਪਣੇ ਘਰ ਦੇ ਵਿੱਚ ਲੈ ਆਵਾਂਗੇ ਜੋ ਕੇ,
0: ਬਿਲਕੁਲ
2: ਇਹ ਥੋੜਾ ਕਿ ਬਾਹਰ ਬਾਹਰ ਕੂੜਾ ਕਰਕਟ ਬਹੁਤ ਖਿਲ ਰਿਹਾ ਪਿਆ ਸੀ, ਮੈਂ ਸੋਚਿਆ ਫ੍ਰੀ ਚ ਹੀ ਪਿਆ ਚੱਕ ਕੇ ਆਪਣੇ ਘਰ ਲਿਆਵਾਂ, ਐ ਥੋੜਾ ਹੋਣਾ ਹੋਣੀ ਚਾਹੀਦੀ ਹੈ, ਚੰਗੇ ਚੰਗੀਆਂ ਚੀਜ਼ਾਂ ਦੀ ਸਾਂਝ ਪਾਉਣੀ ਚਾਹੀਦੀ ਹੈ। ਠੀਕ ਆ ਕਿਸੇ ਨੇ ਕੁਛ ਗਲਤ ਕਹਿਤਾ ਮਲਤ ਕਹਿਤਾ, ਆਪਾਂ ਉਹ ਨਾ ਰੱਖੋ
0: ਜੀ,
2: ਉਹਨੂੰ ਛੱਡ ਦੋ, ਜਿਹੜਾ ਉਹਨੇ ਚੰਗਾ ਕੀਤਾ ਉਹਨੂੰ ਰੱਖੋ,
0: ਉਹਨੂੰ ਰੱਖ ਲੋ, ਬਿਲਕੁਲ ਬਿਲਕੁਲ ਹੈ,
2: ਭੈੜੇ ਤੋਂ ਭੈੜੇ ਬੰਦੇ ਵਿੱਚ ਵੀ ਕੋਈ ਚੰਗੀ ਗੱਲ ਹੋਏਗੀ, ਉਹ ਵੀ ਕੋਈ ਚੰਗਾ ਸਿਖਾ ਕੇ ਜਾਊਗੀ,
0: ਬਿਲਕੁਲ ਹੈ,
2: ਉਹ ਰਿਸੀਵ ਕਰਨ ਜੋਗੇ ਤਾਂ ਹੋ ਜਾਈਏ,
0: ਬਿਲਕੁਲ ਹੈ, ਬਿਲਕੁਲ ਦਰੁਸਤ ਸ਼ਬਦ।
2: ਤੇ ਇਹੀ ਗੀਤਕਾਰੀ ਤੇ ਗੀਤਕਾਰੀ ਦਾ ਜਾਂ ਸ਼ਾਇਰੀ ਦਾ ਜਿਹੜਾ ਅੰਜਾਮ ਹੈ ਇਹਦਾ ਵੀ ਪਰਪਜ਼ ਮੈਨੂੰ ਲੱਗਦਾ ਇਹੀ ਹੈ ਭਰ ਸਾਹਿਬ
0: ਜੀ,
2: ਜੋ ਜਿਵੇਂ ਤੁਸੀਂ ਮਿੱਥ ਕੇ ਗੱਲ ਕੀਤੀ ਨਾ ਸ਼ੁਰੂ ਦੇ ਵਿੱਚ ਵੀ, ਕਿ ਸਮਾਜ ਦੀ ਸਾਡੀ ਮਾਨਸਿਕਤਾ ਦੀ ਜੇ ਸਭਿਆਚਾਰ ਦੀ ਜਾਂ ਇਤਿਹਾਸ ਦੀ ਗੱਲ ਜਿੰਨੀ ਜੋ ਵੀ ਆਪਾਂ ਜਿਹੜੇ ਵੀ ਐਂਗਲ ਤੇ ਉਹਨੂੰ ਦੇਖੀਏ ਤਾਂ ਇਹ ਵਾਕਈ ਬਹੁਤ ਮਹੱਤਵਪੂਰਨ ਹੈ, ਇਹ ਤੇ ਚਰਚਾ ਚੱਲਦੀ ਰਹਿਣੀ ਚਾਹੀਦੀ ਹੈ, ਜਾਰੀ ਰਹਿਣੀ ਚਾਹੀਦੀ ਹੈ। ਬੜੀ ਮੈਂ ਤੇ ਇੱਕ ਵਾਰੀ ਫੇਰ ਸ਼ੁਕਰੀਆ ਅਦਾ ਕਰਨਾ ਚਾਹੁੰਗਾ, ਬਹੁਤ ਹੀ ਕੱਲੋ ਲਾਟਰੀ ਜਿਵੇਂ ਨਿਕਲਦੀ ਹੁੰਦੀ ਆਈ ਮਾਨ ਸਾਹਿਬ ਅੱਜ ਸ਼ਾਮਿਲ ਹੋਏ ਤੇ ਉਹਨਾਂ ਨੇ
0: ਜਿਹੜੀ ਅੱਜ ਰਾਹ
2: ਦਿਖਾ ਗਏ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਸਰ ਤੁਸੀਂ ਜ਼ਰੂਰ ਸ਼ਾਮਿਲ ਹੁੰਦੇ ਰਹੋ ਤੇ ਸਾਨੂੰ ਗਾਈਡ ਕਰਦੇ ਰਹੋ ਜ਼ਰੂਰ, ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਹੈ, ਕਹਿੰਦੇ ਬਿਲਕੁਲ ਬਹੁਤ ਅੱਛਾ ਲੱਗਿਆ ਅੱਜ ਗੱਲਬਾਤ ਕਰਕੇ,
0: ਬਿਲਕੁਲ
2: ਤੇ ਭਰ ਸਾਹਿਬ ਤੁਹਾਡਾ ਸ਼ੁਕਰੀਆ, ਬਹੁਤ ਬਹੁਤ
0: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸ਼ਮੀ ਜੀ, ਇਸ ਵਿਸ਼ੇ ਦੇ ਵਿਚ ਲੈ ਕੇ ਆਉਣ ਦੀ ਤੇ ਗੱਲਬਾਤ ਕਰਨ ਦੀ ਵੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਮਾਨ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਜੁੜਦੇ ਆ ਫਿਰ ਨਵਾਂ ਪ੍ਰੋਗਰਾਮ ਲੈ ਕੇ ਅਗਲੇ ਹਫਤੇ ਵੀ, ਤੇ ਉਸ ਤੋਂ ਪਹਿਲਾਂ ਵੀਕਐਂਡ ਦੀ ਉਡੀਕ ਰਵੇਗੀ ਜੀ,
2: ਜਰੂਰ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮੁਹੱਬਤ ਜਿੰਦਾਬਾਦ
0: ਤੇ ਜ਼ਿੰਦਗੀ ਜਿੰਦਾਬਾਦ ਜੀ, ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ ਤੇ ਅੱਜ ਗੱਲਬਾਤ ਹੋਈ ਹੈ ਗੀਤਕਾਰੀ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਸਮਾਜ ਸੋਚ ਤੇ ਮਾਨਸਿਕਤਾ ਦਾ ਸਾਡਾ ਦਰਪਣ, ਤੇ ਗੱਲਾਂ ਬਾਤਾਂ ਇਹ ਇੱਥੇ ਸਮਾਪਤ ਕਰਦੇ ਹਾਂ। ਜੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੋਗੇ ਇਸ ਮਸਲੇ ਦੇ ਉੱਤੇ ਤਾਂ ਤੁਹਾਡਾ ਨਿੱਘਾ ਸਵਾਗਤ ਰਹੇਗਾ। ਇੱਕ ਘੰਟਾ ਤਕਰੀਬਨ 45 ਮਿੰਟ 47 ਮਿੰਟ ਇਹਦੇ ਉੱਤੇ ਗੱਲਬਾਤ ਹੋਈ ਹੈ, ਤੇ ਹੋਰ ਆਪਣੇ ਕੋਲ 15 ਮਿੰਟ ਦਾ ਸਮਾਂ ਹੈਗਾ, ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਅੱਜ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਖਾਸ ਦਿਹਾੜਾ ਵੀ ਜੀ, ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਜ਼ਿਕਰ ਕਰਨ ਤੋਂ ਬਗੈਰ ਮੈਨੂੰ ਲੱਗਦਾ ਕਿ ਇਹ ਪ੍ਰੋਗਰਾਮ ਅਧੂਰਾ ਵੀ ਰਹੇਗਾ, ਤੇ ਇਹਨਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਫਿਰ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਸਮਾਪਤੀ ਵੱਲ ਨੂੰ ਲੈ ਕੇ ਚੱਲਦੇ ਹਾਂ, ਕਿਉਂਕਿ ਅੱਜ ਦੇ ਦਿਹਾੜੇ ਦੇ ਉੱਤੇ ਜਦੋਂ ਦੇਖਦੇ ਹਾਂ ਝਾਤ ਮਾਰਦੇ ਹਾਂ ਤਾਂ ਇਸ ਦੁਨੀਆਂ ਨੂੰ ਉਹ ਅਲਵਿਦਾ ਕਹਿ ਕੇ ਗਏ ਸੀ, ਤੇ ਗੱਲਾਂ ਬਾਤਾਂ ਉਹਨਾਂ ਦੀਆਂ ਕੁਝ ਸਮਾਂ ਕਰਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1976 ਸਟੂਡੀਓ ਦਾ ਨੰਬਰ ਹੈ, ਤੇ ਕੁਝ ਹੀ ਪਲਾਂ ਤੱਕ ਆਪਾਂ ਸ਼ੁਰੂਆਤ ਕਰਦੇ ਹਾਂ ਸ਼ਿਵ ਕੁਮਾਰ ਹੁਣ ਆਪਣੇ ਬਟਾਲਵੀ ਸਾਹਿਬ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਬਾਈ ਜੀ, ਤੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਬਲਵੀਰ ਸਿੰਘ ਸੈਣੀ ਜੀ, ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅਗਲੀ, ਤੇ ਖ਼ਬਰਾਂ ਜਿਹੜੀਆਂ ਨੇ ਦੋਸਤੋ ਬਾਅਦ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਾਂਗਾ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਖਲਲ ਮਚੇਗਾ ਜੇ ਆਪਾਂ ਖ਼ਬਰਾਂ ਦੀ ਸਾਂਝ ਪਾਈ ਤਾਂ ਹੁਣ, ਤੇ ਸਾਹਿਤਕ ਹੀ ਗੱਲਬਾਤ ਹੋ ਰਹੀ ਹੈ ਤੇ ਵਿਰਸੇ ਵਿਰਾਸਤ ਦੀ ਬਾਤ ਚੱਲ ਰਹੀ ਹੈ, ਤੇ ਉਹਦੇ ਵਿੱਚ ਹੀ ਆਪਾਂ ਅੱਗੇ ਇਸ ਗੱਲਬਾਤ ਨੂੰ ਵਧਾਉਂਦੇ ਹਾਂ। ਤੇ ਜਾਂਦੇ ਜਾਂਦੇ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ ਜੀ ਆਪਾਂ। ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਆਪਾਂ ਜਿੱਥੋਂ ਸ਼ੁਰੂਆਤ ਕੀਤੀ ਸੀ, ਤੇ ਇੱਕ ਗੱਲਬਾਤ ਵੈਸੇ ਹੋਰ ਸੀ, ਲਾਇਬ੍ਰੇਰੀ ਕਲਚਰ ਜਿਹੜਾ ਹੈ, ਡਿਸਲਾਈਨ ਜਿਹੜਾ, ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਆ? ਲੱਗਦਾ ਕਿ ਇਸ ਦੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਇਹ ਵੀ ਜਾਂਦਾ ਜਾਂਦਾ ਗੱਲਬਾਤ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗਾ। ਪਰ ਉਸ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਅੱਜ ਦੇ ਜਿੱਥੋਂ ਮਨ ਦੇ ਵਿੱਚ ਵਿਚਾਰ ਆਏ ਗੱਲਬਾਤ ਦੇ ਉੱਤੇ ਕਰਨੀ ਚਾਹੀਦੀ ਹੈ। ਬੁਲੰਦ ਆਵਾਜ਼ ਖਾਮੋਸ਼ ਹੋਈ ਹੈ, ਉੱਗੇ ਗੀਤਕਾਰ ਚੰਨ ਗੁਰਾਇਆ ਦਾ ਦੇਹਾਂਤ ਹੋਇਆ, 97 ਸਾਲ ਦੀ ਉਮਰ ਦੇ ਵਿੱਚ ਜਿਹੜੇ ਸਨ, ਸਾਹਿਤਕ ਸਫ਼ਰ ਨੂੰ ਵਿਰਾਮ ਲੱਗਿਆ ਤੇ ਚੰਡੀਗੜ੍ਹ ਰਹਿਣ ਵਾਲੀਏ ਵਰਗੇ ਜਿਹੜੇ ਸਨ ਯਾਦਗਾਰੀ ਗੀਤਾਂ ਨੇ ਉਹਨਾਂ ਨੇ ਸਾਨੂੰ ਦਿੱਤੇ ਨੇ। ਸੰਖੇਪ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦਾ, ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਉੱਗੇ ਗੀਤਕਾਰ ਤੇ ਲੇਖਕ ਭੁੱਲਾ ਰਾਮ, ਜਿਨ੍ਹਾਂ ਨੂੰ ਦੁਨੀਆਂ ਜਿਹੜੀ ਸੀ ਚੰਨ ਗੁਰਾਇਆ ਦੇ ਨਾਂ ਦੇ ਨਾਲ ਜਾਣਦੀ ਹੈ, ਅੱਜ ਕਾਲ ਚਲਾਨਾ ਕੱਲ ਬੀਤੇ ਚ ਕਰ ਗਏ। 97 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਉਮਰ ਸੰਬੰਧੀ ਬਿਮਾਰੀਆਂ ਦੇ ਨਾਲ ਜੂਝ ਰਹੇ ਸਨ। ਉਹਨਾਂ ਦੇ ਦੇਹਾਂਤ ਦੇ ਨਾਲ ਪੰਜਾਬੀ ਸਾਹਿਤ ਦੇ ਇੱਕ ਸੁਨਹਿਰੀ ਯੁੱਗ ਦਾ ਜਿਹੜਾ ਅੰਤ ਹੋਇਆ। ਚੰਨ ਗੁਰਾਇਆ ਦਾ ਜਨਮ ਕਸਬਾ ਗੁਰਾਇਆ ਵਿਖੇ ਹੁੰਦਾ ਹੈ, ਆਪਣਾ ਫਗਵਾੜੇ ਤੋਂ ਅਗਲਾ ਪਿੰਡ ਸ਼ਹਿਰ ਜਿਹੜਾ ਗੁਰਾਇਆ ਖੰਨੇ ਦੇ ਵਿਚਕਾਰ, ਤੇ ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਪੰਜਾਬੀ ਸੱਭਿਆਚਾਰ ਤੇ ਮਨੁੱਖੀ ਜਜ਼ਬਾਤਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਪੇਸ਼ ਕੀਤਾ। ਉਹਨਾਂ ਦਾ ਲਿਖਿਆ ਗੀਤ ਚੰਡੀਗੜ੍ਹ ਰਹਿਣ ਵਾਲੀਏ, ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ, ਅੱਜ ਵੀ ਹਰ ਪੰਜਾਬੀ ਦੀ ਜ਼ੁਬਾਨ ਦੇ ਉੱਤੇ ਹੈ। ਗੀਤਕਾਰੀ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਇੱਕ ਦਰਜ਼ਨ ਤੋਂ ਵੱਧ ਜਿਹੜਾ ਕਿਤਾਬਾਂ ਪਾਈਆਂ। ਪ੍ਰਸਿੱਧ ਪੰਜਾਬੀ ਫਿਲਮ ਬਲਬੀਰੋ ਭਾਬੇ ਦਾ ਨਿਰਮਾਣ ਵੀ ਕੀਤਾ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਬਿਮਾਰ ਸਨ ਤੇ ਜ਼ੇਰੇ ਇਲਾਜ ਚੱਲ ਰਹੇ ਸਨ। ਉਹਨਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਲੇਖਕਾਂ, ਕਲਾਕਾਰਾਂ, ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜੀ ਹੈ। ਵੱਖ ਵੱਖ ਸਾਹਿਤਕ ਸਭਾਵਾਂ ਦੇ ਵਿੱਚ ਵੀ ਤੇ ਸੱਭਿਆਚਾਰਕ ਸੰਸਥਾਵਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਚੰਨ ਗੁਰਾਇਆ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਮਾਂ ਬੋਲੀ ਦੇ ਲੇਖੇ ਲਾ ਦਿੱਤੀ। ਉਹਨਾਂ ਦੀ ਨਿਮਰਤਾ ਤੇ ਸਾਹਿਤ ਪ੍ਰਤੀ ਜਿਹੜਾ ਸਮਰਪਣ ਹੈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਜਿਹੜਾ ਬਣਿਆ ਰਹੇਗਾ। ਤੇ ਲੋ ਅੱਗੇ ਗੱਲਬਾਤ ਵਧਾਉਂਦੇ ਹਾਂ, ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸ਼ਿਵ ਕੁਮਾਰ ਬਟਾਲਵੀ ਸਾਹਿਬ ਹੁਣਾਂ ਨੇ ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਿਵੇਂ ਬਣਾ ਦਿੱਤਾ, ਲੂਣਾ ਦੇ ਬਾਰੇ ਲੋਕਾਂ ਦੀ ਸੋਚ ਕਿਵੇਂ ਬਦਲ ਗਈ। ਗੱਲਬਾਤ ਲਿਖ ਰਹੇ ਨੇ ਨਵਦੀਪ ਕੌਰ ਗਰੇਵਾਲ BBC ਤੋਂ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਦੀ ਸੂਝ ਕਲਮ ਤੇ ਰੋਸ਼ਨ ਜ਼ਹਿਨ ਨੇ ਆਮ ਜਿਹੜਾ ਜਿਹੇ ਸ਼ਬਦਾਂ ਦੇ ਨਵੇਂ ਪ੍ਰਤੀਮਾਨ ਸਿਰਜੇ, ਦਹਾਕਿਆਂ ਬਾਅਦ ਵੀ ਉਹਨਾਂ ਦੇ ਲਿਖੇ ਗੀਤ, ਗਜ਼ਲਾਂ, ਨਾਟਕ ਪ੍ਰਸੰਗਿਕ ਜਾਪਦੇ ਨੇ। ਸ਼ਿਵ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੀ ਉਸ ਸ਼ਾਹਕਾਰ ਮੰਨੀ ਜਾਂਦੀ ਰਚਨਾ ਦੇ ਬਾਰੇ ਜਾਣਦਿਆਂ, ਜਿਸ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਸਭ ਤੋਂ ਛੋਟੀ ਉਮਰ ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਜਿਹੜਾ ਸੀ ਹਾਸਲ ਕਰਨ ਵਾਲਾ ਲੇਖਕ ਬਣਾ ਦਿੱਤਾ। 1965 ਦੇ ਵਿੱਚ ਲਿਖੇ ਗਏ ਮਹਾਂਕਾਵ ਲੂਣਾ ਲਈ ਸ਼ਿਵ ਨੂੰ 1967 ਦੇ ਵਿੱਚ ਇਸ ਸਨਮਾਨ ਦੇ ਨਾਲ ਨਵਾਜਿਆ ਗਿਆ। ਇਹ ਅਵਾਰਡ ਮਿਲਣ ਵੇਲੇ ਸ਼ਿਵ ਮਹਿਜ 31 ਵਰਿਆਂ ਦੇ ਸਨ। ਸ਼ਿਵ ਦਾ ਮਹਾਂਕਾਵ ਲੂਣਾ ਆਖਰ ਕਿਉਂ ਖਾਸ ਸੀ? ਸਦੀਆਂ ਤੋਂ ਮਾੜੇ ਚਰਿੱਤਰ ਦੇ ਦੋਸ਼ ਝੱਲ ਰਹੀ ਲੂਣਾ ਨੂੰ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਲੋਕਾਂ ਸਾਹਮਣੇ ਲਿਆ ਕੇ ਸ਼ਿਵ ਨੇ ਪ੍ਰਗਤੀਵਾਦੀ ਕਲਮ ਦੀ ਜਿਹੜੀ ਮਿਸਾਲ ਪੇਸ਼ ਕੀਤਾ ਸੀ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਵਿੱਚ ਹੀ ਨਵੇਂ ਅਰਥ ਸਥਾਪਿਤ ਜਿਹੜੇ ਸੀ ਹੋ ਜਾਂਦੇ ਨੇ। ਸ਼ਿਵ ਦਾ ਮਹਾਂਕਾਵ ਲੂਣਾ ਕਾਦਰ ਯਾਰ ਵੱਲੋਂ ਲਿਖੇ ਪੂਰਨ ਭਗਤ ਦੇ ਕਿੱਸੇ ਨੂੰ ਆਧਾਰ ਬਣਾ ਕੇ ਲਿਖਿਆ ਗਿਆ। ਇਸ ਕਿੱਸੇ ਦੇ ਮੁਤਾਬਕ ਸਿਆਲਕੋਟ ਦੇ ਰਾਜਾ ਸਲਵਾਨ ਤੇ ਰਾਣੀ ਇੱਛਰਾ ਦੇ ਘਰ ਪੂਰਨ ਨਾਮ ਦਾ ਪੁੱਤਰ ਪੈਦਾ ਹੁੰਦਾ ਹੈ, ਜਿਸ ਨੂੰ ਨਜੂਮੀਆਂ ਦੇ ਕਹਿਣ ਦੇ ਉੱਤੇ 12 ਸਾਲ ਦੇ ਲਈ ਭੋਰੇ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਉੱਥੇ ਹੀ ਹਰ ਤਰ੍ਹਾਂ ਦੀ ਵਿੱਦਿਆ ਦਿੱਤੀ ਜਾਂਦੀ ਹੈ। ਪੂਰਨ ਦੇ ਭੋਰੇ ਤੋਂ ਬਾਹਰ ਆਉਣ ਤੱਕ ਰਾਜਾ ਸਲਵਾਨ ਆਪਣੇ ਤੋਂ ਉਮਰ ਦੇ ਵਿੱਚ ਛੋਟੀ ਗਰੀਬ ਘਰ ਦੀ ਲੜਕੀ ਲੂਣਾ ਦੇ ਨਾਲ ਵਿਆਹ ਕਰਵਾ ਲੈਂਦਾ ਹੈ। ਪੂਰਨ ਨੂੰ ਆਪਣੇ ਹਾਨ ਦਾ ਦੇਖ ਕੇ ਲੂਣਾ ਉਸਦੇ ਉੱਤੇ ਮੋਹਿਤ ਹੋ ਜਾਂਦੀ ਹੈ, ਪਰ ਪੂਰਨ ਆਪਣੇ ਬਾਪ ਦੀ ਪਤਨੀ ਹੋਣ ਦੇ ਲਿਹਾਜ਼ ਦੇ ਨਾਲ ਉਸਦੇ ਨਾਲ ਇਕਰਾਰ ਨਹੀਂ ਕਰਦਾ। ਬਦਲਾ ਲੈਣ ਦੇ ਲਈ ਲੂਣਾ ਰਾਜੇ ਸਲਵਾਨ ਦੇ ਕੋਲ ਝੂਠ ਬੋਲਦੀ ਹੈ ਕਿ ਪੂਰਨ ਨੇ ਉਸਦੇ ਉੱਤੇ ਬੁਰੀ ਅੱਖ ਰੱਖੀ ਤੇ ਪੂਰਨ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਕਾਦਰ ਯਾਰ ਦੇ ਕਿੱਸੇ ਦੀ ਕਹਾਣੀ ਇਸ ਤੋਂ ਅੱਗੇ ਵੀ ਚੱਲਦੀ ਹੈ, ਪਰ ਸ਼ਿਵ ਨੇ ਸਜ਼ਾ ਦੇ ਵਜੋਂ ਪੂਰਨ ਦੇ ਹੱਥ ਪੈਰ ਕੱਟੇ ਜਾਣ ਤੱਕ ਹੀ ਕਹਾਣੀ ਲਈ ਹੈ, ਕਿਉਂਕਿ ਜੋ ਨਜ਼ਰੀਆ ਉਹ ਪੇਸ਼ ਕਰਨਾ ਚਾਹੁੰਦੇ ਸੀ ਉਸਦੇ ਲਈ ਉਹਨਾਂ ਨੂੰ ਅਗਲੀ ਕਹਾਣੀ ਦੀ ਬਹੁਤੀ ਲੋੜ ਜਾਂ ਜ਼ਰੂਰਤ ਨਹੀਂ ਲੱਗੀ। ਚੰਡੀਗੜ੍ਹ ਦੇ ਜੀ ਜੀ ਡੀ ਐਸ ਟੀ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਹਰਪ੍ਰੀਤ ਕੌਰ ਕਹਿੰਦੇ ਨੇ ਕਿ ਜਿਹੜਾ ਲੂਣਾ ਦਾ ਕਿਰਦਾਰ ਸਾਡੇ ਰਵਾਇਤੀ ਕਿੱਸੇ ਪੂਰਨ ਭਗਤ ਦੇ ਵਿੱਚ ਲਿਖਿਆ ਹੋਇਆ ਹੈ ਉਹ ਨਾ ਪੱਖੀ ਹੈ। ਉਸਦਾ ਜਿਹੜਾ ਅਕਸ ਉੱਭਰ ਕੇ ਆਉਂਦਾ ਹੈ ਉਹ ਸਾਡੇ ਮਨਾਂ ਦੇ ਵਿੱਚ ਲੂਣਾ ਦੇ ਲਈ ਨਫ਼ਰਤ ਪੈਦਾ ਕਰਦਾ ਹੈ। ਸ਼ਿਵ ਕੁਮਾਰ ਨੇ ਲੂਣਾ ਨੂੰ ਆਪਣੇ ਮਹਾਂਕਾਵਿ ਦੇ ਵਿੱਚ ਪੇਸ਼ ਕੀਤਾ ਤੇ ਉਸਦੇ ਨਾਲ ਸਾਰੇ ਪੜ੍ਹਨ ਵਾਲਿਆਂ ਦਾ ਨਜ਼ਰੀਆ ਜਿਹੜਾ ਬਦਲ ਦਿੱਤਾ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 42 ਸਥਿਤ ਕੁੜੀਆਂ ਦੇ ਸਰਕਾਰੀ ਕਾਲਜ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਦਵਿੰਦਰ ਕੌਰ ਸ਼ਿਵ ਦੇ ਮਹਾਂਕਾਵਿ ਲੂਣਾ ਨੂੰ ਇੱਕ ਕ੍ਰਾਂਤੀਕਾਰੀ ਦਸਤਾਵੇਜ਼ ਮੰਨਦੇ ਨੇ। ਪ੍ਰੋਫੈਸਰ ਦਵਿੰਦਰ ਕੌਰ ਉਹਨਾਂ ਦਾ ਕਹਿਣਾ ਕਿ ਕਾਦਰ ਯਾਰ ਦੇ ਵੱਡੇ ਮੁੱਖ ਕਿੱਸੇ ਤੋਂ ਬਾਅਦ ਵੀ ਭਗਤ ਪੂਰਨ ਦੇ ਬਾਰੇ ਤਾਂ ਕਾਫ਼ੀ ਲਿਖਿਆ ਗਿਆ ਪਰ ਲੂਣਾ ਦੇ ਬਾਰੇ ਨਹੀਂ। ਜੇ ਕਿਤੇ ਲਿਖਿਆ ਵੀ ਹੈ ਤਾਂ ਲੂਣਾ ਦਾ ਨਾ ਪੱਖੀ ਅਕਸ ਹੀ ਉਭਰਿਆ ਜਾਂ ਉਭਾਰਿਆ ਗਿਆ, ਪਰ ਆਧੁਨਿਕ ਸਮੇਂ ਦੇ ਵਿੱਚ ਆ ਕੇ ਸ਼ਿਵ ਨੇ ਇਸ ਨੂੰ ਪੂਰੀ ਤਰ੍ਹਾਂ ਠੱਲ ਕੇ ਰੱਖ ਦਿੱਤਾ। ਸ਼ਿਵ ਨੇ ਪੂਰਨ ਨੂੰ ਚਾਹੁਣ ਦੇ ਲਈ ਬਦਕਾਰੀ ਗਈ ਲੂਣਾ ਦਾ ਨੁਕਤਾ ਜਿਹੜਾ ਨਿਗਾਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਸ਼ਿਵ ਨੇ ਨਵੀਂ ਸੋਚ ਦੇ ਉੱਤੇ ਨਜ਼ਰੀਆ ਮੂਹਰੇ ਲਿਆਉਣ ਦਾ ਜਿਹੜਾ ਖਾਤਰ ਕਹਾਣੀ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਤੇ ਸੰਵਾਦ ਰਚਾਉਣ ਦੇ ਲਈ ਆਪਣੇ ਵੱਲੋਂ ਕੁਝ ਪਾਤਰ ਘੜੇ ਨੇ। ਸ਼ਿਵ ਨੇ ਮਹਾਂਕਾਵਿ ਦੇ ਆਰੰਭ ਦੇ ਵਿੱਚ ਇਸ ਦੇ ਬਾਰੇ ਲਿਖਿਆ ਕਿ ਰਾਜਿਆਂ ਦੇ ਟੁਕੜਿਆਂ ਦੇ ਉੱਤੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਦੇ ਸਨ ਤਾਂ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਸੱਚਾ ਸੁੱਚਾ ਸਿੱਧ ਕਰਦੇ ਸਨ। ਜੋ ਇੱਕ ਕਵੀ ਲਿਖ ਜਾਂਦਾ ਸੀ ਉਸੇ ਲੀਹ ਦੇ ਉੱਤੇ ਦੂਜੇ ਵੀ ਤੁਰਦੇ ਰਹਿੰਦੇ ਸਨ। ਜਿਵੇਂ ਗੱਲਾਂ ਆਪਣੇ ਅੱਜ ਪ੍ਰੋਗਰਾਮ 'ਚ ਵੀ ਹੋਈਆਂ ਨਾ, ਮੈਂ ਪਿਛਲੇ ਦਿਨਾਂ 'ਚ ਇੱਕ ਅੱਜ ਦਾ ਵਿਚਾਰ ਦੇ ਵਿੱਚ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਲੇਖਕ ਜਿਹੜੇ ਨੇ ਕਲਮਾਂ ਵਾਲੇ ਜਿਹੜੇ ਨੇ ਉਹਨਾਂ ਦਾ ਇੱਕ ਚਲੋ ਇਹ ਪੈਸ਼ਨ ਹੈ ਪਰ ਨਾਲ ਦੀ ਨਾਲ ਪ੍ਰੋਫੈਸ਼ਨ ਹੋਵੇਗਾ ਨਾ ਜਿੱਥੋਂ ਰੋਟੀ ਆਪਣਾ ਸਾਰਾ ਕੁਝ ਕਿੱਤਾ ਚਲਾ ਸਕਦੇ ਨੇ ਕੰਮ ਕਰ ਸਕਦੇ ਨੇ ਉਹ ਮਜਬੂਰੀਆਂ ਨਹੀਂ ਰਹਿਣਗੀਆਂ। ਤਾਂ ਫਿਰ ਇਸੇ ਤਰ੍ਹਾਂ ਜਿਵੇਂ ਸ਼ਿਵ ਉਹਨਾਂ ਦਾ ਜ਼ਿਕਰ ਆਇਆ ਕਿ ਰਾਜਿਆਂ ਦੇ ਟੁਕੜਿਆਂ ਦੇ ਉੱਤੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਦੇ ਸਨ ਤਾਂ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਸੱਚਾ ਸੁੱਚਾ ਜਿਹੜਾ ਸਿੱਧ ਕਰਦੇ ਸਨ ਤੇ ਹਾਲਾਤ ਫਿਰ ਇਸ ਤਰ੍ਹਾਂ ਬਣ ਜਾਂਦੇ ਆ ਕਿਉਂਕਿ ਉਹਨਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ। ਉਸੇ ਲਈ ਦੇ ਉੱਤੇ ਦੂਜੇ ਵੀ ਤੁਰਦੇ ਰਹਿੰਦੇ ਸਨ। ਸ਼ਿਵ ਕੁਮਾਰ ਲਿਖਦੇ ਨੇ ਪਰ ਅੱਜ ਜਿਹੜਾ ਅੱਜ ਦਾ ਕਵੀ ਕਿਵੇਂ ਅੱਖਾਂ ਮੀਟ ਕੇ ਉਹਨਾਂ ਲੀਹਾਂ ਦੇ ਉੱਤੇ ਤੁਰਿਆ ਕਿਵੇਂ ਤੁਰਿਆ ਰਹੇ। ਜਦੋਂ ਨਵੇਂ ਪੱਖ ਦੀ ਗੱਲ ਆਉਂਦੀ ਹੈ ਤਾਂ ਸਾਹਿਤ ਦੇ ਵਿੱਚ ਇਸਦਾ ਅਰਥ ਪਰੰਪਰਾ ਨੂੰ ਜਿਹੜਾ ਕਿਸੇ ਹੱਦ ਤੱਕ ਤਿਆਗਣਾ ਤੇ ਪਰੰਪਰਾਗਤ ਕਥਾਵਾਂ ਦੇ ਪ੍ਰਵਾਨਿਤ ਅਰਥਾਂ ਦੇ ਵਿੱਚੋਂ ਨਵੇਂ ਅਰਥ ਕੱਢਣ ਤੋਂ ਹੈ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਦੇ ਵਿੱਚ ਹੀ ਨਵੇਂ ਅਰਥ ਸਥਾਪਿਤ ਜਿਹੜੇ ਹੋ ਜਾਂਦੇ ਨੇ। ਪਿਤਾ ਜੇ ਧੀ ਦਾ ਰੂਪ ਹੰਡਾਵੇ ਤਾਂ ਲੋਕਾਂ ਨੂੰ ਲਾਜ ਨਾ ਆਵੇ, ਪੂਰਨ ਭਗਤ ਦੇ ਮੂਲ ਕਿੱਸੇ ਦੇ ਹਵਾਲੇ ਦੇ ਨਾਲ ਪ੍ਰੋਫੈਸਰ ਦਵਿੰਦਰ ਕੌਰ ਕਹਿੰਦੇ ਨੇ ਕਿ ਜਦੋਂ ਜਦੋਂ ਰਾਜਾ ਸਲਵਾਨ ਇੱਕ 18 ਸਾਲ ਦੀ ਬੱਚੀ ਦੇ ਨਾਲ ਵਿਆਹ ਕਰਦਾ ਹੈ ਜੋ ਉਸ ਤੋਂ ਉਮਰ ਦੇ ਵਿੱਚ 3 ਗੁਣਾ ਛੋਟੀ ਸੀ ਤਾਂ ਉਸਦੇ ਖਿਲਾਫ਼ ਕੋਈ ਆਵਾਜ਼ ਨਹੀਂ ਚੁੱਕਦਾ, ਪਰ ਜਦੋਂ ਲੂਣਾ ਨੇ ਪੂਰਨ ਤੋਂ ਆਪਣਾ ਹਾਂ ਚਾਇਆ ਤਾਂ ਉਸਨੂੰ ਬਦਕਾਰ ਔਰਤ ਦਾ ਦਰਜਾ ਦੇ ਦਿੱਤਾ ਗਿਆ। ਹੁਣ ਅੱਜ ਦੇਖੋ ਚਾਹੇ ਉਹ ਟਰੰਪ ਹੈ, ਮਲੇਨੀਆ ਟਰੰਪ ਹੈ ਤੇ ਹੋਰ ਜਿਹੜੇ ਲੋਕ ਨੇ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀਆਂ ਨੇ, PM ਨੇ ਜਾਂ ਬਹੁਤ ਵੱਡੇ ਵੱਡੇ ਕਾਰੋਬਾਰ ਚਲਾਉਂਦੇ ਹੈ, ਪੂਰੇ ਵਪਾਰੀ ਨੇ, ਹਰ ਚੀਜ਼ਾਂ ਦੇ ਵਿੱਚ ਉਹਨਾਂ ਦਾ ਲੈਣ ਦੇਣ ਹੈ। ਉਹਨਾਂ ਦੀਆਂ ਕਦੇ ਵਾਈਫ ਦੇਖਿਓ, ਚਾਹੇ ਉਹ ਸਪੋਰਟਸ ਦੇ ਵਿੱਚ ਵੀ ਹੈ, ਬਹੁਤ ਸਾਰੀਆਂ ਐਸੀਆਂ ਪਰਸਨੈਲਿਟੀਆਂ ਨੇ, ਸਿੰਗਰ ਨੇ, ਗੀਤਕਾਰ ਨੇ, ਕਿਸੇ ਵੀ ਖਿੱਤੇ ਦੇ ਵਿੱਚ ਦੇਖ ਲਓ, ਕਿਉਂਕਿ ਪੈਸਾ ਬੋਲਦਾ ਹੈ ਤੇ ਉਹਨਾਂ ਨੂੰ ਬੜਾ ਲੋਕ ਆਪਣਾ ਰੋਲ ਮਾਡਲ ਮੰਨਦੇ ਨੇ। ਪਰ ਇੱਥੇ ਜਿਹੜਾ ਮਸਲਾ ਹੋਰ ਪਾਸੇ ਨੂੰ ਚਲਿਆ ਜਾਂਦਾ, ਕਿਉਂਕਿ ਇੱਕ ਗਰੀਬ ਪਰਿਵਾਰ ਦੀ ਗੱਲ ਆ ਜਾਂਦੀ ਹੈ ਤੇ ਅਮੀਰ ਗਰੀਬ ਦਾ ਪਾੜਾ ਫਿਰ ਇੱਥੋਂ ਵੱਧ ਜਾਂਦਾ ਹੈ। ਉਮਰ ਦੇ ਵਿੱਚ 3 ਗੁਣਾ ਛੋਟੀ ਸੀ ਉਹ ਤੇ ਉਸਦੇ ਖਿਲਾਫ਼ ਕੋਈ ਆਵਾਜ਼ ਨਹੀਂ ਸੀ ਚੁੱਕਦਾ, ਪਰ ਜਦੋਂ ਲੂਣਾ ਦੇ ਪੂਰਨ ਤੋਂ ਆਪਣਾ ਹਾਣ ਚਾਇਆ ਨਾ ਤਾਂ ਉਸਨੂੰ ਬਦਕਾਰ ਔਰਤ ਦਾ ਦਰਜਾ ਦੇ ਦਿੱਤਾ ਗਿਆ। ਪ੍ਰੋਫੈਸਰ ਦਵਿੰਦਰ ਕੌਰ ਹੁਣਾਂ ਕਿਹਾ ਕਿ ਉਸ ਕਾਲ ਦੇ ਵਿੱਚ ਔਰਤ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਜਦੋਂ 1837 ਦੇ ਵਿੱਚ ਕਾਦਰ ਯਾਰ ਪੂਰਨ ਭਗਤ ਦਾ ਕਿੱਸਾ ਲਿਖਦਾ ਹੈ ਤਾਂ ਉਸਨੇ ਵੀ ਪੂਰਨ ਨੂੰ ਤਾਂ ਨਾਇਕ ਦੇ ਵਜੋਂ ਪੇਸ਼ ਕੀਤਾ ਤੇ ਔਰਤ ਨੂੰ ਤ੍ਰਿਸਕਾਰਿਆ। ਉਹ ਲੂਣਾ ਨੂੰ ਕਹਿ ਰਿਹਾ ਹੈ ਕਿ ਬੰਦੇ ਦਾ ਜੱਤ ਸੱਤ ਭੰਗ ਕਰਨ ਵਾਲੀ ਔਰਤ ਹੈ। ਲੂਣਾ ਦੇ ਬਾਰੇ ਇਹੀ ਕਹਿ ਰਿਹਾ ਹੈ ਕਿ ਉਹ ਪੂਰਨ ਨੂੰ ਆਪਣੇ ਮਗਰ ਲਾ ਕੇ ਉਸਨੂੰ ਸਮਾਜ ਦੀਆਂ ਇਖਲਾਕੀ ਕਦਰਾਂ ਕੀਮਤਾਂ ਤੋਂ ਕਹਿੰਦਾ ਹੈ ਗਿਰਾਉਣਾ ਚਾਹੁੰਦੀ ਹੈ। ਲਓ ਦੱਸੋ ਭਾਈ, ਜਿਵੇਂ ਕਿ ਆਪਣਾ ਕਸਾਬ ਦੀ ਅੱਜ ਗੱਲ ਕੀਤੀ ਹੈ, ਬੰਬੇ ਦੇ ਵਿੱਚ ਜਿਹੜਾ ਜੋ ਕੁਝ ਵਾਪਰਿਆ ਸੀ ਤੇ ਉਹਦੇ ਜਿਹੜੇ ਜਾਂ ਦਿੱਲੀ ਦੇ ਵਿੱਚ ਨਿਰਭਇਆ ਕਾਂਡ ਹੋਇਆ, ਹੋਰ ਸਾਰੀਆਂ ਚੀਜ਼ਾਂ ਹੋਈਆਂ, ਉਹ ਦੋਸ਼ੀ ਜਿਹੜੇ ਸਨ, ਜਦੋਂ ਉਹਨਾਂ ਦਾ ਜ਼ਿਕਰ ਕਰਦੇ ਆ ਤੇ ਉਹ ਕੋਰਟ ਦੇ ਵਿੱਚ ਬਿਆਨ ਦਿੰਦੇ ਆ ਕਿ ਔਰਤਾਂ ਕੱਪੜੇ ਇਦਾਂ ਦੀਆਂ ਪਾਉਂਦੀਆਂ ਨੇ ਤਾਂ ਕਰਕੇ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ। ਤੇ ਇਸੇ ਤਰ੍ਹਾਂ ਹੀ ਉਹਦੀ ਵੀ ਗੱਲ ਕੀਤੀ ਆ ਕਿ 1837 ਦਾ ਸਮਾਂ, ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਵੀ ਲਿਖਦੇ ਨੇ ਇਹਦੇ ਬਾਰੇ ਕਿ ਸਲਵਾਨ ਦੀ ਜਦੋਂ ਗੱਲ ਆਉਂਦੀ ਹੈ ਕਿ ਬੰਦੇ ਦਾ ਜੱਤ ਸੱਤ ਭੰਗ ਕਰਨ ਵਾਲੀ ਔਰਤ ਹੈ, ਉਹਨੂੰ ਦੋਸ਼ੀ ਕਰਾਰ ਦਿੰਦੇ ਆ। ਲੂਣਾ ਦੇ ਬਾਰੇ ਇਹੀ ਕਹਿ ਰਿਹਾ ਕਿ ਉਹ ਪੂਰਨ ਨੂੰ ਆਪਣੇ ਮਗਰ ਲਾ ਕੇ ਉਸਨੂੰ ਸਮਾਜ ਦੀਆਂ ਇਖਲਾਕੀ ਕਦਰਾਂ ਕੀਮਤਾਂ ਤੋਂ ਗਿਰਾਉਣਾ ਚਾਹੁੰਦੀ ਹੈ। ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਵੀ ਮਹਾਂਕਾਵਿ ਦੇ ਆਰੰਭ ਦੇ ਵਿੱਚ ਲਿਖੇ ਮੇਰੇ ਪਾਤਰ ਮੇਰੀ ਕਥਾ ਵਿੱਚ ਲਿਖਿਆ ਕਿ ਲੂਣਾ ਜਿਹੀਆਂ ਕੁੜੀਆਂ ਨੂੰ ਕਾਮ ਦੀਆਂ ਪੁਤਲੀਆਂ, ਮਾਇਆ ਦਾ ਰੂਪ ਤੇ ਸ਼ੈਤਾਨ ਦੀਆਂ ਦਾਸੀਆਂ ਸਿੱਧ ਕੀਤਾ ਜਾਂਦਾ ਸੀ। ਇਹ ਕੁੜੀਆਂ ਬਹੁਤੀ ਵਾਰ ਨੀਵੀਂ ਸ਼੍ਰੇਣੀ ਦੀਆਂ ਜੰਪਲ ਹੁੰਦੀਆਂ ਸਨ ਤੇ ਉੱਚੀ ਕੁੱਲ ਦੇ ਉੱਚੇ ਆਚਰਣ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਜਿਹੜਾ ਭੁਲਾਉਣ ਭਟਕਾਉਣ ਦੇ ਚਿੰਨ ਦੇ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੀ। ਪਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕੁਝ ਐਸੇ ਸੀਰੀਅਲ ਦੇਖਦੇ ਹਾਂ ਪੁਰਾਣੇ, ਰਾਜੇ ਮਹਾਰਾਜੇ, ਉਹਨਾਂ ਦੇ ਔਲਾਦਾਂ ਨਹੀਂ ਹੁੰਦੀਆਂ ਅੱਗੇ ਵੰਸ਼ ਚਲਾਉਣ ਨੂੰ ਜਾਂ ਗੱਦੀ ਦੇ ਉੱਤੇ ਬਿਠਾਉਣ ਨੂੰ ਕੋਈ ਨਹੀਂ ਮਿਲਦਾ, ਤੇ ਉਹੀ ਗਰੀਬ ਗੁੜਿਆਂ ਦੇ ਘਰਾਂ ਦੇ ਵਿੱਚ ਜਾ ਕੇ ਆਪਣੀ ਔਲਾਦ ਭਾਲਦੇ ਆ ਤੇ ਉਸ ਤੋਂ ਬਾਅਦ ਜਦੋਂ ਆਪਣੀ ਔਲਾਦ ਪੈਦਾ ਕਰ ਲੈਂਦੇ ਆ ਸੀਕਰਟ ਦੇ ਚੁੱਪ ਚਪੀਤੇ, ਤਾਂ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਦਾਸੀਆਂ ਬਣਾ ਕੇ ਰੱਖਿਆ ਜਾਂਦਾ ਤੇ ਉਹ ਸਾਰਾ ਕੁਝ ਗੁਪਤ ਰੱਖਿਆ ਜਾਂਦਾ, ਉਹਨਾਂ ਦੀ ਜ਼ਰੂਰਤ ਪੈਂਦੀ ਹੈ। ਪਰ ਉਹਨਾਂ ਚਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜਾ ਤਮਗਿਆਂ ਦੇ ਨਾਲ ਉਹਨਾਂ ਨੂੰ ਨਿਵਾਜਿਆ ਜਾਂਦਾ ਕਿ ਉਹ ਸ਼ੈਤਾਨ ਨੇ ਜਾਂ ਦਾਸੀਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਇਹ ਕੁੜੀਆਂ ਬਹੁਤੀ ਵਾਰ ਨੀਵੀਂ ਸ਼੍ਰੇਣੀ ਦੀਆਂ ਜੰਪਲ ਹੁੰਦੀਆਂ ਤੇ ਉੱਚੀ ਕੁੱਲ ਦੇ ਉੱਚੇ ਆਚਰਣ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਜਿਹੜਾ ਸੀ ਡਲਾਉਣ ਭਟਕਾਉਣ ਤੇ ਚਿੰਨ ਦੇ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੀ। ਜਦੋਂ ਸ਼ਿਵ ਨੇ ਮਹਾਂਕਾਵਿ ਲੂਣਾ ਲਿਖਿਆ ਤਾਂ ਉਹਨਾਂ ਨੇ ਸਦੀਆਂ ਤੋਂ ਤ੍ਰਿਸਕਾਰੀ ਜਾ ਰਹੀ ਲੂਣਾ ਦੇ ਬਾਰੇ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ। ਸ਼ਿਵ ਕੁਮਾਰ ਦੇ ਕਿੱਸੇ ਦੇ ਵਿੱਚ ਇਹ ਫਰਕ ਹੈ ਕਿ ਉਹ ਜਾਣ ਰਹੇ ਨੇ ਕਿ ਜਿਹੜਾ ਇਨਸਾਨ ਇੱਥੇ ਪੈਦਾ ਹੋਇਆ ਦੁਨੀਆਂ ਤੇ ਅੰਨ ਪਾਣੀ ਖਾ ਰਿਹਾ, ਕਾਮੁਕਤਾ ਵੀ ਉਸਦੀ ਹੀ ਉਸੇ ਤਰ੍ਹਾਂ ਦੀ ਜਿਹੜੀ ਜ਼ਰੂਰਤ ਹੈ ਜਿਵੇਂ ਰੋਟੀ ਅਤੇ ਪਾਣੀ ਹੈ। ਸਰੀਰਕ ਦੇਹ ਨੂੰ ਵੀ ਪੂਰਾ ਕਰਨਾ ਉਨਾ ਹੀ ਜ਼ਰੂਰੀ ਮੰਨ ਰਿਹਾ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਉਹ ਸਾਈਕੋਲੋਜੀ ਨੂੰ, ਮਨੁੱਖੀ ਸਾਈਕੋਲੋਜੀ ਨੂੰ ਸਮਝਦੇ ਨੇ। ਪਰ ਜਿਹੜੇ ਬਾਬੇ ਨੇ ਜਾਂ ਹੋਰ ਜਿਹੜੇ ਨੇ ਡੇਰੇ ਨੇ, ਉਹ ਕਹਿੰਦੇ ਮਾਇਆ ਵੀ ਸਾਨੂੰ ਦੇ ਦਿਓ ਤੇ ਆਹ ਚੀਜ਼ਾਂ ਸਾਰਾ ਕੁਝ ਤਿਆਗ ਦਿਓ। ਸ਼ਿਵ ਨੇ ਲਿਖਿਆ ਕਿ ਬੁੱਢੇ ਰਾਜੇ ਆਪਣੇ ਪੁੱਤਰਾਂ ਦੇ ਹਾਨ ਦੀਆਂ ਰਾਣੀਆਂ ਨੂੰ ਸੱਜਰਾ ਤੇ ਕੀ ਉਹਨਾਂ ਦੇ ਜਿਉਂਦੇ ਰਹਿਣ ਜੋਗਾ ਬੇਹਾ ਪਿਆਰ ਵੀ ਨਹੀਂ ਸਨ ਦੇ ਸਕਦੇ। ਨਾਲੇ ਬੇਹੀ ਰੱਤ ਸੱਜਰੀ ਰੱਤ ਨੂੰ ਉਹ ਆਤਮ ਹੁਲਾਰਾ ਨਹੀਂ ਦੇ ਸਕਦੀ ਹੈ। ਸ਼ਿਵ ਦਾ ਇਹ ਭਾਵ ਲੂਣਾ ਮਹਾਂਕਾਵਿ ਦੇ ਪੰਜਵੇਂ ਭਾਗ ਦੇ ਵਿੱਚ ਲੂਣਾ ਵੱਲੋਂ ਉਸਦੀ ਸਹੇਲੀ ਈਰਾ ਨੂੰ ਜਿਹੜਾ ਕਈਆਂ ਗੱਲਾਂ ਜ਼ਰੀਏ ਬਾਖੂਬੀ ਸਮਝਿਆ ਜਾ ਸਕਦਾ ਹੈ। ਉਹ ਲਿਖਦੇ ਨੇ ਕਿ ਈਰਾ ਤੂੰ ਵੀ ਸੱਚ ਸੁਣਾਇਆ, ਤੂੰ ਵੀ ਲੂਣਾ ਦੇ ਜ਼ਖਮਾਂ ਦੇ ਉੱਤੇ ਮੱਤਾਂ ਦਾ ਬਸ ਲੂਣ ਹੀ ਹੈ ਲਾਇਆ। ਤੈਨੂੰ ਵੀ ਕੁਝ ਸਮਝ ਨਾ ਆਇਆ, ਧਰਮੀ ਬਾਬਲ ਪਾਪ ਕਮਾਇਆ, ਲੜ ਲਾਇਆ ਮੇਰੇ ਫੁੱਲ ਕਮਲਾਇਆ, ਜਿਸਦਾ ਇੱਛਰਾ ਰੂਪ ਹੰਢਾਇਆ। ਮੈਂ ਪੂਰਨ ਦੀ ਮਾਂ ਪੂਰਨ ਦੇ ਹਾਨ ਦੀ, ਮੈਂ ਉਸ ਤੋਂ ਇੱਕ ਚੁੰਮਣ ਵੱਡੀ, ਪਰ ਮੈਂ ਕਿੱਕਣ ਮੈਂ ਉਹਦੀ ਲੱਗੀ। ਉਹ ਮੇਰੀ ਗਰਭ ਜੂਨ ਨਾ ਆਇਆ ਸਈਏ ਨੀ, ਮੈਂ ਧੀ ਵਰਗੀ ਸਲਵਾਨ ਦੀ। ਪਿਤਾ ਜੇ ਧੀ ਦਾ ਰੂਪ ਹੰਢਾਵੇ ਤਾਂ ਲੋਕਾਂ ਨੂੰ ਲਾਜ ਨਾ ਆਵੇ। ਜੇ ਲੂਣਾ ਪੂਰਨ ਨੂੰ ਚਾਹਵੇ ਚਰਿੱਤਰਹੀਨ ਕਹੇ ਕਿਉਂ ਜੀਵ ਜਹਾਨ ਦੀ। ਇੱਥੇ ਹੀ ਅੱਗੇ ਕੁਝ ਸਤਰਾਂ ਨੇ ਜੋ ਲੂਣਾ ਹੀ ਹਾਣ ਨਾ ਮਿਲਣ ਦੀ ਤੜਪ ਤੇ ਤਿਗਣੀ ਉਮਰ ਦੇ ਆਦਮੀ ਦੇ ਨਾਲ ਸੇਜ ਸਾਂਝੀ ਕਰਨ ਦੀ ਘਰੇਣਾ ਨੂੰ ਜਿਹੜਾ ਬਿਆਨ ਕਰਦੀ ਹੈ ਤੇ ਕਹਿੰਦੀ ਹੈ ਕਿ ਸ਼ਿਵ ਦਾ ਖਿਆਲ ਹੈ ਕਿ ਲੂਣਾ ਜਿਹੀਆਂ ਕੁੜੀਆਂ ਦਾ ਗੁਨਾਹ ਸਿਰਫ ਇਹ ਸੀ ਕਿ ਉਹ ਗਰੀਬ ਹੋ ਕੇ ਰੂਪਬਾਨ ਸੀ, ਚਾਹੇ ਉਹ ਘਰਾਂ ਦੇ ਵਿੱਚੋਂ ਗਰੀਬ ਸੀ ਪਰ ਰੂਪ ਪੱਖੋਂ ਸੁਹੱਪਣ ਪੱਖੋਂ ਬਹੁਤ ਅਮੀਰ ਸਨ। ਗਰੀਬਾਂ ਦੱਬਿਆਂ ਕੁਚਲਿਆਂ ਦੀਆਂ ਧੀਆਂ ਹੋਣਾ ਇਹਨਾਂ ਦਾ ਦੋਸ਼ ਸੀ। ਸ਼ਿਵ ਨੇ ਕਿਹਾ ਧਰਤੀ ਦੀ ਹੋਰ ਦੌਲਤ ਵਾਂਗ ਇਹਨਾਂ ਉੱਪਰ ਵੀ ਰਾਜਿਆਂ ਰਜਵਾੜਿਆਂ ਦਾ ਅਧਿਕਾਰ ਸੀ। ਐਸ਼ ਦੇ ਉਸ ਯੁੱਗ ਦੇ ਵਿੱਚ ਕੌਣ ਸੀ ਕੋਈ ਦਿਲ ਵਾਲਾ ਜਿਹੜਾ ਇਹਨਾਂ ਦੀ ਵੇਦਨਾ ਫੋਲਦਾ, ਇਹਨਾਂ ਦੇ ਦਰਦ ਨੂੰ ਪਛਾਣਦਾ। ਮੈਂ ਸਦੀਆਂ ਦੀ ਦੱਬੀ ਘੁੱਟੀ ਪੀੜ ਨੂੰ ਹਮਦਰਦੀ ਦੇ ਫੇਹੇ ਲਾ ਕੇ ਫੂਕਾਂ ਮਾਰੀਆਂ ਤੇ ਪੀੜ ਹਰਨ ਦਾ ਜਿਹੜਾ ਯਤਨ ਕੀਤਾ। ਸ਼ਿਵ ਨੇ ਮਹਾਂਕਾਵ ਲੂਣਾ ਵਿੱਚ ਸਿਰਫ ਲੂਣਾ ਦੇ ਬਾਰੇ ਹੀ ਦ੍ਰਿਸ਼ਟੀਕੋਣ ਨਹੀਂ ਬਦਲਿਆ, ਹੋਰ ਵੀ ਪਾਤਰਾਂ ਤੇ ਸੰਵਾਦਾਂ ਜ਼ਰੀਏ ਨਾਰੀਵਾਦੀ ਵੇਦਨਾ ਪਰੋਈ ਹੈ। ਉਦਾਹਰਨ ਦਿੱਤੀ ਜਾਵੇ ਤਾਂ ਸ਼ਿਵ ਨੇ ਪੂਰਨ ਦੇ ਮੂਲ ਕਿੱਸੇ ਦੇ ਵਿੱਚ ਇੱਕ ਇਹ ਬਦਲਾਅ ਵੀ ਕੀਤਾ ਕਿ ਸਲਵਾਨ ਦੇ ਵੱਲੋਂ ਲੂਣਾ ਦੇ ਨਾਲ ਦੂਜਾ ਵਿਆਹ ਕਰਵਾਉਣ ਬਾਅਦ ਰਾਣੀ ਇੱਛਰਾਂ ਨੂੰ ਉਸਦੇ ਪੇਕੇ ਘਰ ਮੋੜਦਿਆਂ ਉਸਦਾ ਇਸ ਘਟਨਾ ਦੇ ਬਾਰੇ ਦੁਖਦਾਈ ਪ੍ਰਤੀਕਰਮ ਵੀ ਪੇਸ਼ ਕੀਤਾ। ਰਾਣੀ ਇੱਛਰਾਂ ਦੇ ਮੂੰਹੋਂ ਸ਼ਿਵ ਨੇ ਕਈ ਦਿਲ ਟੁੰਬਣ ਵਾਲੇ ਵਿਚਾਰ ਜਿਹੜੇ ਖਵਾਏ ਨੇ, ਇਹਨਾਂ ਦੇ ਵਿੱਚੋਂ ਕੁਝ ਸਤਰਾਂ ਨੇ। ਕਹਿੰਦੀ ਹੈ ਕਿ ਨੀ ਮੈਂ ਗਿਰਗਟਾਂ ਦੇ ਰੰਗ ਸਮਝਦੀ ਹਾਂ, ਨੀ ਮੈਂ ਗਿਰਗਟਾਂ ਦੇ ਰੰਗ ਸਮਝਦੀ ਹਾਂ ਪਰ ਇਹ ਮਰਦਾਂ ਦੇ ਰੰਗ ਨਾ ਸਮਝ ਸਕੀ। ਡੰਗ ਸਮਝਾਂ ਮੈਂ ਕਾਲੇ ਖੜੱਪਿਆਂ ਦੇ ਪਰ ਇਹ ਮਰਦਾਂ ਦੇ ਡੰਗ ਨਾ ਸਮਝ ਸਕੀ। ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਲੂਣਾ ਮਹਾਂਕਾਵ ਦੇ ਬਾਰੇ ਇਹ ਵੀ ਲਿਖਿਆ ਕਿ ਸਥਾਪਤ ਕੀਮਤਾਂ ਦੇ ਵਿੱਚ ਬੱਝੇ ਲੋਕਾਂ ਨੂੰ ਸ਼ਾਇਦ ਉਹਨਾਂ ਦਾ ਹਰ ਸ਼ਬਦ ਮੈਲਾ ਜਾਪੇ, ਪਰ ਸ਼ਿਵ ਦਾ ਵਿਸ਼ਵਾਸ ਹੈ ਕਿ ਮੈਲੇ ਸ਼ਬਦ ਹੀ ਸਮਾਜਾਂ ਧਰਮਾਂ ਤੇ ਕੌਮਾਂ ਦੇ ਛਿਦਰੇ ਰਿਵਾਜਾਂ ਦੁਰਗੰਧਤ ਭਰਮਾਂ ਤੇ ਕੂੜ ਵਿਚਾਰਾਂ ਨੂੰ ਨਿਤਾਰ ਕੇ ਸਾਫ਼ ਕਰ ਸਕਦੇ ਨੇ ਕਿਉਂਕਿ ਸੋਚ ਗੰਦੀ ਹੋ ਸਕਦੀ ਹੈ ਤੇ ਉਹਨੂੰ ਨਿਖਾਰਨ ਦੇ ਲਈ ਸ਼ਬਦਾਂ ਦੀ ਤਾਕਤ ਬਾਕਮਾਲ ਹੈ। ਇਹ ਸੀ ਦੋਸਤੋ ਗੱਲਬਾਤ। ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਿਵੇਂ ਬਣਾ ਦਿੱਤਾ ਤੇ ਲੂਣਾ ਦੇ ਬਾਰੇ ਲੋਕਾਂ ਦੀ ਸੋਚ ਕਿਵੇਂ ਬਦਲ ਕੇ ਰੱਖ ਦਿੱਤੀ। ਕਲਮ ਸਿੰਘ ਨਵਦੀਪ ਕੌਰ ਗਰੇਵਾਲ ਜੀ ਦੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਹਿਤ ਹੈ ਜੀ ਬੀਬੀਸੀ ਵਰਲਡ ਤੋਂ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਤੇ ਦੋਸਤੋ ਜਾਂਦੇ ਜਾਂਦੇ ਇੱਕ ਦੋ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਮਾਂ ਵੀ ਆਪਣਾ ਤਕਰੀਬਨ ਪੂਰਾ ਹੋ ਚੁੱਕਿਆ ਪਰ ਇਸੇ ਤਰ੍ਹਾਂ ਦੀ ਗੱਲ ਅੱਗੇ ਇੱਕ ਸਾਂਝ ਪਾਵਾਂਗੇ ਫਿਰ ਆਗਿਆ ਲਵਾਂਗੇ ਕਿਉਂਕਿ ਸਾਡਾ ਡੋਗੀ ਵੀ ਜਿਹੜਾ ਰੋਲਾ ਪਾਉਣ ਲੱਗ ਗਿਆ ਭਾਈ ਹੁਣ। ਤੇ ਗੱਲ ਕਿਤਾਬਾਂ ਦੀ, ਸ਼ਬਦ ਦੀ ਤੇ ਕਲਾਕਾਰੀ ਦੀ, ਲਿਖਣ ਦੀ, ਲੇਖਕ ਦੀ ਹੋਈ ਹੈ ਤੇ ਨਾਲ ਫਿਰ ਕਿਤਾਬਾਂ ਦੀ ਬਾਤ ਪਾਈ ਹੈ ਆਪਣੇ ਡਾਕਟਰ ਸਾਹਿਬ ਨੇ ਵੀ, ਮੰਡ ਜੀ ਨੇ, ਤੇ ਉਸਦੇ ਨਾਲ ਜੁੜਦੀ ਇੱਕ ਗੱਲਬਾਤ ਤੁਹਾਡੇ ਨਾਲ ਸਾਂਝ ਪਾਉਣੀ ਚਾਹਾਂਗਾ। ਵਿਨੋਦ ਕੁਮਾਰ ਖੰਨਾ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ, ਜਾਂਦੇ ਜਾਂਦੇ ਉਸਦੀ ਸਾਂਝ ਵੀ ਪਾਉਂਦਾ। ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਹੈ, ਇਹ ਗੱਲਬਾਤ ਲਿਖਦੇ ਨੇ ਵਿਨੋਦ ਕੁਮਾਰ ਖੰਨਾ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਆਧੁਨਿਕ ਯੁੱਗ ਦੇ ਵਿੱਚ ਜਿੱਥੇ ਤਕਨਾਲੋਜੀ ਨੇ ਮਨੁੱਖੀ ਜੀਵਨ ਬੇਹੱਦ ਸੁਖਾਲਾ ਬਣਾ ਦਿੱਤਾ, ਉੱਥੇ ਕੁਝ ਅਜਿਹੀਆਂ ਰਵਾਇਤਾਂ ਤੇ ਆਦਤਾਂ ਹੌਲੀ ਹੌਲੀ ਦਮ ਤੋੜ ਰਹੀਆਂ ਨੇ ਜੋ ਮਨੁੱਖੀ ਸ਼ਖਸੀਅਤ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਨੇ। ਇਹਨਾਂ ਦੇ ਵਿੱਚੋਂ ਇੱਕ ਅਹਿਮ ਆਦਤ ਹੈ ਲਾਇਬ੍ਰੇਰੀ ਜਾਣ ਦੀ। ਪਹਿਲੇ ਸਮਿਆਂ ਦੇ ਵਿੱਚ ਵਿਦਿਆਰਥੀ ਤੇ ਗਿਆਨ ਪ੍ਰੇਮੀ ਲਾਇਬ੍ਰੇਰੀਆਂ ਦੇ ਵਿੱਚ ਘੰਟਿਆਂ ਬੱਧੀ ਬੈਠ ਕੇ ਅਧਿਐਨ ਕਰਦੇ, ਪਰ ਅਜੋਕੇ ਦੌਰ ਦੇ ਵਿੱਚ ਮੋਬਾਈਲ ਫੋਨ, ਇੰਟਰਨੈਟ ਤੇ ਸੋਸ਼ਲ ਮੀਡੀਆ ਨੇ ਇਸ ਰੁਝਾਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਲਾਇਬ੍ਰੇਰੀ ਇੱਕ ਅਜਿਹਾ ਸਥਾਨ ਹੈ ਜਿੱਥੇ ਸਿਰਫ ਕਿਤਾਬਾਂ ਹੀ ਨਹੀਂ ਹੁੰਦੀਆਂ ਸਗੋਂ ਗਿਆਨ ਦਾ ਇੱਕ ਵਿਸ਼ਾਲ ਖਜ਼ਾਨਾ ਹੁੰਦਾ ਹੈ। ਇੱਥੇ ਪਾਠਕਾਂ ਨੂੰ ਵੱਖ ਵੱਖ ਵਿਸ਼ਿਆਂ ਦੀਆਂ ਪੁਸਤਕਾਂ, ਅਖਬਾਰ, ਰਸਾਲੇ ਤੇ ਖੋਜ ਸਮੱਗਰੀ ਪ੍ਰਾਪਤ ਹੁੰਦੀ ਹੈ। ਇਹ ਸਥਾਨ ਸਿੱਖਣ ਤੇ ਚਿੰਤਨ ਕਰਨ ਦੇ ਲਈ ਇੱਕ ਖੁੱਲ੍ਹਾ ਆਕਾਸ਼ ਪ੍ਰਦਾਨ ਕਰਦਾ ਹੈ ਜਿੱਥੇ ਮਨੁੱਖ ਆਪਣੇ ਮੌਲਿਕ ਵਿਚਾਰਾਂ ਨੂੰ ਵਿਕਸਿਤ ਕਰ ਸਕਦਾ ਹੈ। ਲਾਇਬ੍ਰੇਰੀ ਜਾਣ ਦੀ ਪ੍ਰਵਿਰਤੀ ਵਿਦਿਆਰਥੀਆਂ ਦੇ ਵਿੱਚ ਪੜ੍ਹਨ ਦੀ ਲਗਨ ਪੈਦਾ ਕਰਦੀ ਹੈ। ਜਦੋਂ ਵਿਦਿਆਰਥੀ ਨਿਯਮਤ ਤੌਰ ਦੇ ਉੱਤੇ ਇੱਥੇ ਜਾਂਦੇ ਨੇ ਤਾਂ ਉਹਨਾਂ ਦੀ ਰੁਚੀ ਸਹਿਜ ਹੀ ਅਧਿਐਨ ਵੱਲ ਵਧਣ ਲੱਗ ਪੈਂਦੀ ਹੈ। ਲਾਇਬ੍ਰੇਰੀ ਦਾ ਸ਼ਾਂਤ ਤੇ ਅਨੁਸ਼ਾਸਿਤ ਮਾਹੌਲ ਉਹਨਾਂ ਨੂੰ ਇਕਾਗਰਤਾ ਬਣਾਈ ਰੱਖਣ ਦੇ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਇਸੇ ਤਰ੍ਹਾਂ ਉਹ ਆਪਣੇ ਵਿਸ਼ਿਆਂ ਨੂੰ ਗਹਿਰਾਈ ਦੇ ਨਾਲ ਸਮਝਣ ਤੇ ਪ੍ਰੀਖਿਆ ਦੇ ਵਿੱਚ ਉੱਤਮ ਪ੍ਰਦਰਸ਼ਨ ਕਰਨ ਦੇ ਸਮਰੱਥ ਹੁੰਦੇ ਨੇ। ਇਸ ਤੋਂ ਇਲਾਵਾ ਲਾਇਬ੍ਰੇਰੀ ਮਨੁੱਖ ਦੇ ਚਰਿੱਤਰ ਨਿਰਮਾਣ ਦੇ ਵਿਚ ਵੀ ਫੈਸਲਾਕੁੰਨ ਭੂਮਿਕਾ ਨਿਭਾਉਂਦੀ ਹੈ। ਕਿਤਾਬਾਂ ਪੜ੍ਹਨ ਦੇ ਨਾਲ ਮਨੁੱਖ ਦੇ ਵਿਚ ਸਹਿਣਸ਼ੀਲਤਾ, ਸੂਝਬੂਝ ਤੇ ਨੈਤਿਕਤਾ ਆਉਂਦੀ ਹੈ। ਮਹਾਨ ਲੇਖਕਾਂ ਦੀਆਂ ਕਾਲਜਈ ਰਚਨਾਵਾਂ ਪੜ੍ਹ ਕੇ ਵਿਅਕਤੀ ਨੂੰ ਜੀਵਨ ਦੀਆਂ ਅਸਲ ਕਦਰਾਂ ਕੀਮਤਾਂ ਦਾ ਪਤਾ ਲੱਗਦਾ ਹੈ, ਕਿਉਂਕਿ ਜਿਹੜੀ ਪੜ੍ਹਾਈ ਅਸੀਂ ਸਕੂਲਾਂ ਚ ਕਰਦੇ ਉਹ ਤਾਂ ਹੈ ਹੀ ਹੈ, ਪਰ ਉਸ ਤੋਂ ਬਾਹਰ ਵੀ ਪਰੇ ਵੀ ਜਿਹੜੀ ਹੈ ਕਿਤਾਬਾਂ ਦੀ ਦੁਨੀਆਂ ਹੈਗੀ ਹੈ, ਜਿਸ ਤੋਂ ਅਸੀਂ ਆਪਣੇ ਜ਼ਿੰਦਗੀ ਦੇ ਤਜਰਬੇ ਜਾਂ ਹੋਰ ਸਾਰੀ ਸਾਂਝ ਪਾ ਸਕਦੇ ਹਾਂ, ਹੋਰ ਬਹੁਤ ਸਾਰੀਆਂ ਪ੍ਰੋਫੈਸ਼ਨ ਦੇ ਵਿੱਚ ਚੀਜ਼ਾਂ ਨੂੰ ਸਿੱਖ ਸਕਦੇ ਹਾਂ। ਇਸ ਦੇ ਨਾਲ ਉਸਦਾ ਮਾਨਸਿਕ ਦਾਇਰਾ ਜਿਹੜਾ ਵਿਸ਼ਾਲ ਹੁੰਦਾ ਹੈ, ਉਹ ਇੱਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ। ਅਜੋਕੇ ਦੌਰ ਦੇ ਵਿੱਚ ਨੌਜਵਾਨ ਪੀੜ੍ਹੀ ਦਾ ਧਿਆਨ ਜ਼ਿਆਦਾਤਰ ਸੋਸ਼ਲ ਮੀਡੀਆ ਦੀ ਚਕਾਚੌਂਦ ਦੇ ਉੱਤੇ ਕੇਂਦਰਿਤ ਹੋਇਆ, ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਆਦਿ ਜਿਹੜੇ ਨੇ ਬੇਲੋੜਾ

ਗ੍ਰੰਥ ਜਾ ਕੇ ਪੜ੍ਹਦੇ ਆ, ਕੰਪਿਊਟਰ ਯੂਜ਼ ਕਰਦੇ ਆ, ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਤੇ ਇਹਨਾਂ ਮੁਲਕਾਂ ਦੇ ਵਿੱਚ ਬਜ਼ੁਰਗ ਜਿਹੜੇ ਨੇ ਕਿਤਾਬਾਂ ਜਿਹੜੇ ਨੇ ਲਿਆ ਕੇ ਵਾਪਸ ਕਰਦੇ ਆ, ਪੜ੍ਹਦੇ ਆ, ਹੋਰ ਲੈ ਆਉਂਦੇ ਆ, ਖਾਲੀ ਹੱਥ ਨਹੀਂ ਮੁੜਦੇ। ਇਸੇ ਤਰ੍ਹਾਂ ਬੱਚੇ ਨੇ ਜੀ, ਸਕੂਲੀ ਬੱਚੇ ਨੇ ਜਾਂ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਜਾਂ ਕਾਲਜੀਏਟ ਬੱਚੇ ਨੇ, ਉਹਨਾਂ ਦਾ ਵੀ ਰੁਝਾਨ ਉਸੇ ਤਰ੍ਹਾਂ। ਹਰ ਕਾਲਜ ਦੇ ਵਿੱਚ, ਸਕੂਲ ਦੇ ਵਿੱਚ ਲਾਇਬ੍ਰੇਰੀਆਂ ਨੇ, ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਨੇ, ਇੱਥੇ ਤੱਕ ਕਿ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਲਾਇਬ੍ਰੇਰੀ ਨਹੀਂ ਬਣੀ ਸੀ ਤਾਂ ਬੱਸਾਂ ਦੇ ਵਿੱਚ ਜਿਹੜੀ ਤੁਰਦੀ ਫਿਰਦੀ ਲਾਇਬ੍ਰੇਰੀ ਸੀ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਆਉਂਦੀ ਸੀ। ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਰੁਝਾਨ ਸ਼ੁਰੂ ਕੀਤਾ ਕਿ ਅੱਜ ਹਰ ਪਿੰਡ ਛੋਟੇ ਤੋਂ ਛੋਟੇ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਹੈ, ਤੇ ਅੱਜ ਵੀ ਉਹ ਬੱਸਾਂ ਜਿਹੜੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ, ਫਿਨਲੈਂਡ ਦੇ ਵਿੱਚ ਖਾਸ ਕਰਕੇ, ਸਾਂਭ ਕੇ ਰੱਖੀਆਂ ਹੋਈਆਂ ਨੇ। ਸਮਰ ਦੇ ਟਾਈਮ ਦੇ ਵਿੱਚ ਗਰਮੀਆਂ ਨੂੰ ਕਿਤੇ ਨਾ ਕਿਤੇ ਗੇੜਾ ਲਾਉਂਦੀਆਂ ਅਜੇ ਵੀ ਨਜ਼ਰ ਆ ਜਾਂਦੀਆਂ ਨੇ, ਚਾਹੇ ਉੱਥੇ ਲਾਇਬ੍ਰੇਰੀਆਂ ਹੈਗੀਆਂ ਨੇ, ਪਰ ਲੋਕਾਂ ਦੇ ਵਿੱਚ ਉਹ ਚਾਹਤ ਬਣੀ ਰਹੇ, ਉਸ ਨੂੰ ਬਰਕਰਾਰ ਰੱਖਿਆ ਹੋਇਆ। ਇਹ ਸਥਾਨ ਹਰ ਵਰਗ ਨੂੰ ਆਪਣੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਨ ਦਾ ਮੌਕਾ ਦਿੰਦਾ ਹੈ। ਇਸ ਦੇ ਨਾਲ ਸਮਾਜ ਦੇ ਵਿੱਚ ਚੇਤਨਾ ਦਾ ਪਸਾਰਾ ਹੁੰਦਾ ਹੈ ਤੇ ਲੋਕ ਆਪਣੇ ਅਧਿਕਾਰਾਂ ਦੇ ਉੱਤੇ, ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੁੰਦੇ ਹੈ। ਸਾਡੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦੀ ਘਾਟ ਵੀ ਇੱਕ ਗੰਭੀਰ ਚੁਣੌਤੀ ਹੈ। ਬਹੁਤੇ ਪਿੰਡਾਂ ਦੇ ਵਿੱਚ ਅਜੇ ਵੀ ਮਿਆਰੀ ਲਾਇਬ੍ਰੇਰੀਆਂ ਮੌਜੂਦ ਨੇ, ਜਿਹਦੇ ਕਾਰਨ ਉਥੋਂ ਦੇ ਹੋਣਹਾਰ ਵਿਦਿਆਰਥੀ ਇਸ ਅਹਿਮ ਜਿਹੜਾ ਸਹੂਲਤ ਤੋਂ ਵਾਂਝੇ ਰਹਿ ਰਹੇ ਨੇ। ਸਰਕਾਰ ਨੂੰ ਚਾਹੀਦਾ ਕਿ ਉਹ ਪਿੰਡਾਂ ਤੇ ਕਸਬਿਆਂ ਦੇ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰੇ ਤੇ ਉਹਨਾਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕੀਤਾ ਜਾਵੇ। ਸਕੂਲ ਤੇ ਕਾਲਜਾਂ ਦੇ ਵਿੱਚ ਵੀ ਲਾਇਬ੍ਰੇਰੀ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਅਧਿਆਪਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਵਰਤੋਂ ਕਰਨ ਦੇ ਲਈ ਪ੍ਰੇਰਿਤ ਕਰਨ। ਹਫ਼ਤੇ ਦੇ ਵਿੱਚ ਕੁਝ ਸਮਾਂ ਲਾਇਬ੍ਰੇਰੀ ਦੇ ਵਿੱਚ ਗੁਜ਼ਾਰਨਾ ਵਿਦਿਆਰਥੀਆਂ ਦੇ ਟਾਈਮ ਟੇਬਲ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਉਹਨਾਂ ਦੇ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਹੋਏਗੀ। ਇਨ੍ਹਾਂ ਮੁਲਕਾਂ 'ਚ ਖਾਸ ਕਰ ਜਿਹੜੇ ਪ੍ਰਾਇਮਰੀ ਦੇ ਬੱਚੇ ਨੇ, ਉਹ ਚਾਹੇ ਤੀਜੀ ਦਾ, ਚੌਥੀ ਦਾ, ਪੰਜਵੀਂ ਦਾ, ਉਹਨਾਂ ਨੂੰ ਡਿਪਲੋ ਦਿੱਤਾ ਜਾਂਦਾ, ਪ੍ਰਾਈਜ਼ ਦਿੱਤਾ ਜਾਂਦਾ, ਜਿਹਨੇ ਵੱਧ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਨੂੰ ਜਿਹੜਾ ਹੋਰ ਪ੍ਰਮੋਟ ਕੀਤਾ ਜਾਂਦਾ, ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਲਾਇਬ੍ਰੇਰੀ ਜਾਣ ਦੀ ਆਦਤ ਪਾਉਣ ਦੇ ਲਈ ਕੁਝ ਸਰਲ ਤਰੀਕੇ ਅਪਣਾਏ ਜਾ ਸਕਦੇ ਹੈ, ਜਿਵੇਂ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਲਾਇਬ੍ਰੇਰੀ ਜਾਣ ਦੇ ਲਈ ਨਿਸ਼ਚਿਤ ਕਰਨਾ, ਆਪਣੀ ਦਿਲਚਸਪੀ ਦੇ ਮੁਤਾਬਕ ਕਿਤਾਬਾਂ ਦੀ ਚੋਣ ਕਰਨਾ, ਪੜ੍ਹਨ ਦੇ ਲਈ ਇੱਕ ਟੀਚਾ ਮਿਥਣਾ, ਅਜਿਹਾ ਕਰਨ ਦੇ ਨਾਲ ਇਹ ਆਦਤ ਹੌਲੀ ਹੌਲੀ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਬਣ ਜਾਂਦੀ ਹੈ। ਅਜੋਕੇ ਡਿਜੀਟਲ ਯੁੱਗ ਦੇ ਵਿੱਚ ਈ ਲਾਇਬ੍ਰੇਰੀ ਵੀ ਇੱਕ ਨਵੇਂ ਵਿਕਲਪ ਦੇ ਵਜੋਂ ਉਭਰੀ ਹੈ। ਇੰਟਰਨੈਟ ਦੇ ਰਾਹੀਂ ਕਿਤਾਬਾਂ ਪੜ੍ਹੀਆਂ ਜਾਂ ਸੁਣੀਆਂ ਜਾ ਸਕਦੀਆਂ ਨੇ, ਪਰ ਫਿਰ ਵੀ ਅਸਲ ਜਿਹੜੀ ਭੌਤਿਕ ਲਾਇਬ੍ਰੇਰੀ ਦਾ ਆਪਣਾ ਇੱਕ ਵੱਖਰਾ ਹੀ ਮਹੱਤਵ ਹੈ। ਉਥੋਂ ਦਾ ਸ਼ਾਂਤ ਮਾਹੌਲ, ਪੁਸਤਕਾਂ ਦੀ ਖੂਬ ਜਿਹੜੀ ਖੁਸ਼ਬੂ ਪਾਠਕ ਨੂੰ ਇੱਕ ਅਲੌਕਿਕ ਸਕੂਨ ਤੇ ਤਸੱਲੀ ਦਿੰਦੀ ਹੈ। ਮਹਿਕ ਲਾਇਬ੍ਰੇਰੀ ਸਾਨੂੰ ਸਿਰਫ਼ ਗਿਆਨ ਹੀ ਨਹੀਂ ਵੰਡਦੀ, ਸਗੋਂ ਸਮੇਂ ਦੀ ਕਦਰ ਕਰਨਾ ਵੀ ਸਿਖਾਉਂਦੀ ਹੈ। ਜਦੋਂ ਅਸੀਂ ਨਿਯਮਤ ਤੌਰ ਦੇ ਉੱਤੇ ਲਾਇਬ੍ਰੇਰੀ ਜਾਂਦੇ ਹਾਂ ਤਾਂ ਅਸੀਂ ਆਪਣੇ ਕੀਮਤੀ ਸਮੇਂ ਦੀ ਸਾਰਥਿਕ ਵਰਤੋਂ ਕਰ ਰਹੇ ਹੁੰਦੇ ਹਾਂ। ਇਹ ਰੁਝਾਨ ਸਾਨੂੰ ਅਨੁਸ਼ਾਸਿਤ, ਸੰਵੇਦਨਸ਼ੀਲ ਤੇ ਜ਼ਿੰਮੇਵਾਰ ਇਨਸਾਨ ਬਣਾਉਂਦਾ ਹੈ। ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਲਗਾਤਾਰ ਸਿੱਖਦੇ ਰਹਿਣਾ ਬੇਹੱਦ ਜ਼ਰੂਰੀ ਹੈ। ਲਾਇਬ੍ਰੇਰੀ ਸਿੱਖਣ ਦੀ ਇਸ ਨਿਰੰਤਰ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੀ ਹੈ। ਇੱਥੇ ਮੌਜੂਦ ਪੁਸਤਕਾਂ ਤੇ ਹੋਰ ਗਿਆਨ ਸਰੋਤ ਸਾਨੂੰ ਨਵੇਂ ਵਿਚਾਰਾਂ ਦੇ ਰੂਬਰੂ ਕਰਵਾਉਂਦੇ ਨੇ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹੈ। ਹੁਣ ਸਾਡੇ ਇੱਥੇ ਇੱਦਾਂ ਦੀਆਂ ਕਿਤਾਬਾਂ ਵੀ ਹੈਗੀਆਂ ਨੇ ਕਿ ਇਕੱਲਾ ਚਾਹੇ ਤੁਸੀਂ ਕੋਈ ਬਿਲਡਿੰਗ ਦਾ ਕੰਸਟਰਕਸ਼ਨ ਕਰਨਾ ਹੈ ਜਾਂ ਮੈਪਿੰਗ ਦੇਖਣੀ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਉਦਾਂ ਦੀਆਂ ਵੱਖਰੇ ਵੱਖਰੇ ਜਿਹੜੇ ਨੇ ਕਿੱਤੇ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕਿਤਾਬਾਂ ਜਾਂ ਐਡਵਾਈਸ ਸਾਰਾ ਕੁਝ ਉੱਥੋਂ ਮਿਲ ਜਾਂਦਾ ਹੈ। ਅੰਤ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਲਾਇਬ੍ਰੇਰੀ ਜਾਣ ਦੀ ਪ੍ਰਵਿਰਤੀ ਇੱਕ ਅਜਿਹੀ ਖੂਬਸੂਰਤ ਆਦਤ ਹੈ ਜੋ ਇਨਸਾਨ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦੀ ਹੈ। ਇਹ ਸਿਰਫ਼ ਵਿਦਿਆਰਥੀ ਵਰਗ ਦੇ ਲਈ ਹੀ ਨਹੀਂ ਸਗੋਂ ਸਮਾਜ ਦੇ ਹਰ ਨਾਗਰਿਕ ਦੇ ਲਈ ਲਾਹੇਵੰਦ ਹੈ। ਜੇਕਰ ਅਸੀਂ ਇਸ ਆਦਤ ਨੂੰ ਆਪਣੀ ਜੀਵਨ ਦੇ ਵਿੱਚ ਹਿੱਸਾ ਬਣਾ ਲਈਏ ਤਾਂ ਅਸੀਂ ਨਾ ਸਿਰਫ਼ ਆਪਣੀ ਸ਼ਖਸੀਅਤ ਨੂੰ ਨਿਖਾਰ ਸਕਦੇ ਹਾਂ ਬਲਕਿ ਸਮੁੱਚੇ ਸਮਾਜ ਨੂੰ ਨਵੀਆਂ ਉਚਾਈਆਂ ਦੇ ਉੱਤੇ ਲਿਜਾ ਸਕਦੇ ਹਾਂ। ਇਸ ਦੇ ਲਈ ਸਾਨੂੰ ਸਭ ਨੂੰ ਰਲ ਕੇ ਲਾਇਬ੍ਰੇਰੀ ਜਾਣ ਦੀ ਇਸ ਰਵਾਇਤ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ। ਗਿਆਨ ਹੀ ਅਸਲ ਸ਼ਕਤੀ ਹੈ ਤੇ ਲਾਇਬ੍ਰੇਰੀ ਇਸ ਸ਼ਕਤੀ ਦਾ ਸਭ ਤੋਂ ਵੱਡਾ ਤੇ ਭਰੋਸੇਯੋਗ ਜਿਹੜਾ ਸਰੋਤ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ ਤੇ ਬਹੁਤ ਬਾਕਮਾਲ ਜਿਹੜੀ ਲਾਇਬ੍ਰੇਰੀ ਦੇ ਉੱਤੇ ਗੱਲਬਾਤ ਲਿਖੀ ਹੈ ਵਿਨੋਦ ਕੁਮਾਰ ਖੰਨਾ ਜੀ ਨੇ। ਡਿਸਲਾਈਨ ਆਫ ਲਾਇਬ੍ਰੇਰੀ ਕਲਚਰ, ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ ਹੈ, ਤੇ ਉਹਨਾਂ ਦਾ ਸੰਪਰਕ ਨੰਬਰ ਵੀ ਹੈ, ਜ਼ਰੂਰ ਹੱਲਾਸ਼ੇਰੀ ਦਿਆ ਕਰੋ ਇਹਨਾਂ ਚੰਗੀਆਂ ਕਲਮਾਂ ਨੂੰ। ਦੋਸਤੋ 62 39 6 00 623 ਨੰਬਰ ਹੈ ਜੀ, ਤੇ ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਤੇ ਵੀਰਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਉਲੀਕਣ ਦੀ ਕੋਸ਼ਿਸ਼ ਰਹੇਗੀ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਾਂਦੇ ਜਾਂਦੇ ਕੁਇਕਲੀ ਜਿਹੜਾ ਤੁਹਾਡੇ ਸੁਨੇਹਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦਾ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਅੱਜ ਇੱਥੇ ਸਮਾਪਤ ਕਰਦੇ ਹਾਂ।

0: ਆਪਾਂ 15 ਮਿੰਟ ਉੱਪਰ ਲਾ ਲੈਣੇ ਨੇ ਵੈਸੇ ਤੇ ਤੁਹਾਡੇ ਸੁਨੇਹੇ ਆਏ ਨੇ ਉਹਨਾਂ ਦਾ ਸਵਾਗਤ ਕਰਕੇ ਆਗਿਆ ਲੈਣੇ ਆ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਕੈਲੀਫੋਰਨੀਆ ਤੋਂ, ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਦੁਆਬਾ ਪਰਿਵਾਰ ਨੂੰ, ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਲਾਈਕ ਨੰਬਰ 4 ਕਿਹਾ ਜੀ ਸਮੂਹਿਕ ਰੂਪ ਦੇ ਵਿਚ ਤੇ ਆਵਾਜ਼ ਓਕੇ ਆ ਜੀ ਕਹਿੰਦੇ ਚੱਕ ਦਿਓ ਫੱਟੇ ਜੀ। ਪਰਮਿੰਦਰ ਬਰਨ ਜੀ ਫਗਵਾੜੇ ਤੋਂ ਭਾਰਤ ਸਾਹਿਬ ਤੇ ਸ਼ੰਮੀ ਭਾਜੀ ਸਾਰੇ ਹੀ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ ਬਰਨ ਸਾਹਿਬ ਪਰਮਿੰਦਰ ਜੀ ਤੇ ਪ੍ਰੋਫੈਸਰ ਮੰਡ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਕਹਿੰਦੇ ਰਾਜਨ ਸੈਣੀ ਸਾਹਿਬ ਲਿਖਦੇ ਨੇ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ, ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਔਜਲਾ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ US ਤੋਂ ਜੀ ਤੇ ਮਾਲ ਸੁਰਿੰਦਰ ਜੀ ਕਹਿੰਦੇ ਵਧੀਆ ਸਾਂਝ ਪਾਈ ਹੈ ਜੀ ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀ ਇੰਡੀਆ ਤੋਂ, ਰਾਜਨ ਜੀ ਕਹਿੰਦੇ ਨੇ ਆਓ ਜੀ ਪਿਆਰਿਓ ਮੁਕੱਦਰ ਵੀਰ ਜੀ, ਰਜਿੰਦਰ ਕੁਮਾਰ ਜੀਰਾ ਜੀ ਦਾ ਵੀ ਸੁਨੇਹਾ ਆ ਚੁੱਕਿਆ ਕਹਿੰਦੇ ਭੁਪਿੰਦਰ ਭਾਰਤ ਜੀ, ਸਮਰਜੀਤ ਸਿੰਘ ਸ਼ੰਮੀ ਜੀ, ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਬਲਬੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ ਭੁਪਿੰਦਰ ਭਾਰਤ ਜੀ, ਸ਼ੰਮੀ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ ਸਵਾਗਤ ਹੈ ਸੈਣੀ ਸਾਹਿਬ। ਤੇ ਮਾਲ ਜੀ ਕਹਿੰਦੇ ਨੇ ਬਹੁਤ ਖੂਬ ਜੀ, ਪਸੰਦ ਕੀਤੀ ਗੱਲਬਾਤ ਉਹਨਾਂ ਨੇ ਤੇ ਬਹੁਤ ਵਧੀਆ ਗਾਇਆ ਮੁਕੱਦਰ ਜੀ ਨੇ ਵੀ ਜੀ ਕਹਿੰਦੇ, ਮੁਕੱਦਰ ਜੀ ਨੂੰ ਕਹਿੰਦੇ ਨੇ ਔਜਲਾ ਸਾਹਿਬ ਬਹੁਤ ਖੂਬ ਮੁਕੱਦਰ ਵੀਰ। ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਸੈਡ ਸੌਂਗ ਹਮੇਸ਼ਾ ਹੀ ਕਹਿੰਦੇ ਨੇ ਖੂਬਸੂਰਤੀ ਦੇ ਲਈ ਬੈਠੇ ਹੁੰਦੇ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਸ਼ੁਕਰੀਆ ਜੀ, ਤੇ ਸੁਰਿੰਦਰ ਕੌਰ ਮਾਲ ਜੀ ਦਾ ਵੀ ਸ਼ੁਕਰੀਆ ਕੀਤਾ ਉਹਨਾਂ ਨੇ। ਬਲਬੀਰ ਸਿੰਘ ਸੈਣੀ ਸਾਹਿਬ ਲਿਖਦੇ ਨੇ ਮੁਕੱਦਰ ਜੀ ਨੇ ਬਹੁਤ ਵਧੀਆ ਗਾਇਆ ਜੀ। ਸੁਰਿੰਦਰ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਮੁਕੱਦਰ ਜੀ ਕਹਿੰਦੇ ਬਲਬੀਰ ਸਿੰਘ ਸੈਣੀ ਜੀ ਸ਼ੁਕਰੀਆ ਜੀ ਤੇ ਸਤਿ ਸ੍ਰੀ ਅਕਾਲ ਪਿਆਰਿਓ ਗੁੱਡ ਨਾਈਟ ਜੀ ਆਪਣੇ ਮੁਕੱਦਰ ਜੀ ਕਹਿੰਦੇ ਆ ਜੀ। ਤੇ ਲੋ ਦੋਸਤੋ ਇਸ ਦੇ ਨਾਲ ਹੀ ਮੈਨੂੰ ਵੀ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਹੁਣ। ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਜਿਹਦਾ ਔਜਲਾ ਸਾਹਿਬ ਨੇ ਜ਼ਿਕਰ ਕੀਤਾ ਸੀ, ਪੰਜਾਬ ਦੇ ਬਾਰੇ ਹੁਸਤਿੰਦਰ ਉਹਨਾਂ ਦੀ ਜਿਹੜੀ ਆਵਾਜ਼ ਦੇ ਵਿੱਚ ਗੀਤ ਹੈ, ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ, ਤੇ ਉਹਨਾਂ ਦਾ ਗੀਤ ਤੁਹਾਡੇ ਲਈ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫੀ ਚਾਹਾਂਗਾ। ਤੇ ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਯੂਟਿਊਬ ਫੇਸਬੁੱਕ ਦੇ ਉੱਤੇ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਾਰੇ ਦੋਸਤਾਂ ਦਾ ਮਿੱਤਰਾਂ ਦਾ ਧੰਨਵਾਦ ਤੇ ਸ਼ੁਕਰੀਆ ਹੈ ਜੀ। ਤੇ ਇਸੇ ਤਰ੍ਹਾਂ ਜੁੜੇ ਰਹੋ, ਚੰਗਾ ਲੱਗਦਾ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਅੱਗੇ ਸਾਂਝਾ ਜ਼ਰੂਰ ਕਰਦਿਆ ਕਰੋ, ਇਹੀ ਸਾਡੀ ਇੱਕ ਬੇਨਤੀ ਹੈ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ 9:30 ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।
1: ਆ ਪੰਜਾਬ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ, ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ। ਓਏ, ਇਹ ਕਿੰਨੀ ਵਾਰੀ ਉਜੜੀ ਹੈ ਤੇ ਕਿੰਨੀ ਵਾਰੀ ਵਸੀ ਹੈ। ਪੰਜਾਬ ਨਾ ਕਦੇ ਉਜੜਿਆ ਤੇ ਨਾ ਹੀ ਉਜੜ ਸਕਦਾ। ਤੁਸੀਂ ਉਜੜ ਗਏ, ਤੁਸੀਂ ਉਜੜ ਗਏ, ਜਾਓ।

0: ਦੁਆਬਾ ਰੇਡੀਓ ਪ੍ਰੋਗਰਾਮ ਦਸਤਾਰ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਸ਼ਾਮਲ ਹੋ ਚੁੱਕੇ ਹਾਂ ਤੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਅੱਜ 5 ਮਈ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ, ਜਿਹਦੇ ਵਿਚ ਨਾਲ ਦੀ ਨਾਲ ਜਿਹੜੀਆਂ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ, ਦੇਸ਼ ਭੇਦ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਰਲਵਾਂ ਮਿਲਵਾਂ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਘੜੀਆਂ ਦੇ 12 ਮਿੰਟ ਹੋ ਕੇ ਚੁੱਕੇ ਨੇ ਜੀ, 7:12 ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦਾ ਦੁਪਹਿਰ ਦਾ ਸਮਾਂ ਹੈ 12:12 ਦਾ। ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:12, ਯੂਕੇ ਦੇ ਵਿਚ ਸ਼ਾਮ ਦੇ 5:12 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:12 ਦਾ ਜਿਹੜਾ ਸਮਾਂ ਦਿਖਾਈ ਦੇ ਰਿਹਾ। ਭਾਰਤ ਦੇ ਵਿਚ ਇਸ ਵਕਤ ਰਾਤ ਦੇ 9:42:43 ਹੋ ਚੁੱਕੇ ਹੈ। ਤੇ ਕਰਦਿਆਂ ਸ਼ੁਰੂਆਤ ਤੁਹਾਡੇ ਨਾਲ ਫਿਰ ਅੱਜ ਦੇ ਵਿਚਾਰ ਦੇ ਨਾਲ ਸਭ ਤੋਂ ਪਹਿਲਾਂ, ਤੇ ਉਮੀਦ ਕਰਦਿਆਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਾਂ ਦੇ ਰਾਹੀਂ ਵੀ ਦਰੁਸਤ ਕਰਾ ਸਕਦੇ ਹੋ ਜਿੱਥੇ ਤੱਕ ਮੇਰੀ ਜਿਹੜੀ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਦੋਸਤੋ ਪਹੁੰਚ ਰਹੀ ਹੈ। 5 ਮਈ ਦੀ ਗੱਲ ਕਰੀਏ ਤੇ ਅੱਜ ਜਿਹਦੇ ਵਿਚ ਜ਼ਿਕਰ ਆਉਂਦਾ ਹੈ ਉਹਨਾਂ ਮਹਾਨ ਸ਼ਖਸੀਅਤਾਂ ਦਾ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਦੁਨੀਆਂ ਨੂੰ ਕਿਸੇ ਲੀਹੇ ਦੇ ਉੱਤੇ ਪਾਉਣ ਦੇ ਕਾਰਜ ਅਰੰਭੇ ਹੈ। ਕਹਿੰਦੇ ਕਿ ਲੇਖਕ ਦੇ ਲਈ ਜ਼ਰੂਰੀ ਹੈ ਕਿ ਉਹ ਜਿਉਂਦੇ ਰਹਿਣ ਅਤੇ ਲਿਖਦੇ ਰਹਿਣ ਲਈ ਜਿਹੜਾ ਕਮਾਈ ਕਰੇ, ਪਰ ਉਹਨੂੰ ਜਿਹੜਾ ਕਿਸੇ ਵੀ ਤਰ੍ਹਾਂ ਕਮਾਈ ਕਰਨ ਦੇ ਲਈ ਹੀ ਜਿਉਣਾ ਅਤੇ ਲਿਖਣਾ ਨਹੀਂ ਚਾਹੀਦਾ, ਕਿਉਂਕਿ ਵੱਖਰਾ ਜਿਹੜਾ ਉਹਨਾਂ ਦਾ ਰੋਜ਼ਗਾਰ ਜਿਹੜਾ ਹੋਣਾ ਚਾਹੀਦਾ। ਜੇ ਉਹਨਾਂ ਦੇ ਉੱਤੇ ਹੀ ਨਿਰਭਰ ਰਹਾਂਗੇ ਤੇ ਫਿਰ ਉਹ ਲਿਖਣਾ ਵੀ ਸਾਡੀਆਂ ਕਿਤੇ ਨਾ ਕਿਤੇ ਮਜਬੂਰੀਆਂ ਬਣ ਜਾਣਗੀਆਂ ਤੇ ਉਹ ਲਿਖਣ ਦੇ ਲਈ ਵੀ ਜੋ ਅਸੀਂ ਲਿਖਣਾ ਚਾਹੁੰਦੇ ਹਾਂ, ਸਾਡੇ ਜੋ ਆਪਣੇ ਖਿਆਲ ਨੇ, ਫਿਰ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਕਲਮ ਦਾ ਵੀ ਦਮ ਜਿਹੜਾ ਘੁੱਟਣ ਲੱਗ ਜਾਂਦਾ। ਮਾਰਕਸ ਜਿਹੜੇ ਨੇ, ਇੰਗਲਸ, ਉਹਨਾਂ ਦੀ ਇਹ ਜਿਹੜੀ ਲਿਖਤ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਕਿ ਲੇਖਕ ਲਈ ਜ਼ਰੂਰੀ ਹੈ ਕਿ ਉਹ ਜਿਉਂਦੇ ਰਹਿਣ ਅਤੇ ਲਿਖਦੇ ਰਹਿਣ ਲਈ ਕਮਾਈ ਕਰੇ, ਪਰ ਉਹਨੂੰ ਕਿਸੇ ਵੀ ਤਰ੍ਹਾਂ ਕਮਾਈ ਕਰਨ ਦੇ ਲਈ ਹੀ ਜਿਉਣਾ ਅਤੇ ਲਿਖਣਾ ਨਹੀਂ ਚਾਹੀਦਾ। ਅੱਜ ਦੇ ਦਿਹਾੜੇ ਦੇ ਉੱਤੇ 5 ਮਈ 1723 ਦਾ ਜ਼ਿਕਰ ਕਰੀਏ ਤੇ ਮਿਸਲਾਂ ਦਾ ਜ਼ਿਕਰ ਆ ਜਾਂਦਾ ਹੈ। ਜਰਨੈਲ ਜੱਸਾ ਸਿੰਘ ਰਾਮਗੜੀਆ ਉਹਨਾਂ ਦਾ ਅੱਜ ਜਨਮ ਦਿਹਾੜਾ ਵੀ ਹੈ, ਉਹਨਾਂ ਨੂੰ ਵੀ ਯਾਦ ਕਰਨ ਦੀ ਥੋੜੀ ਕੋਸ਼ਿਸ਼ ਰਹੇਗੀ। 1818 ਦੇ ਵਿਚ ਪ੍ਰਸਿੱਧ ਮਜ਼ਦੂਰ ਜਮਾਤ ਦੇ ਮਸੀਹਾ ਲੇਖਕ ਕਾਰਲ ਮਾਰਕਸ ਦਾ ਵੀ ਜਨਮ ਅੱਜ ਦੇ ਦਿਹਾੜੇ ਦੇ ਉੱਤੇ ਹੋਇਆ। 1821 ਦੇ ਵਿਚ ਨੈਪੋਲੀਅਨ ਬੋਨਾਪਾਰਟ ਦਾ ਜਿਹੜਾ ਸੀ ਸੈਟਲਲੀਨਾ ਟਾਪੂ ਦੇ ਉੱਤੇ ਦੇਹਾਂਤ ਹੋ ਜਾਂਦਾ ਹੈ। 1916 ਦੇ ਵਿਚ ਕ੍ਰਾਂਤੀਕਾਰੀ ਬਿਸਮਿਲ ਕੋਟੀ ਦਾ ਸੰਧਵਾ ਫਰੀਦਕੋਟ ਦੇ ਵਿਚ ਜਿਹੜਾ ਜਨਮ ਹੁੰਦਾ। 1984 ਦੇ ਵਿਚ ਮਾਊਂਟ ਐਵਰੈਸਟ ਚੋਟੀ ਦੇ ਉੱਤੇ ਫੂ ਡੋਰ ਜੀ ਬਿਨਾਂ ਆਕਸੀਜਨ ਤੋਂ ਚੜਿਆ ਚੜ ਗਿਆ ਸੀ। ਨੈਸ਼ਨਲ ਸਪੇਸ ਡੇ ਵੀ ਜਿਹੜਾ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਦੁਨੀਆਂ ਦੇ ਵਿਚ। ਤੇ ਕਾਰਲ ਮਾਰਕਸ ਦੀ ਗੱਲ ਕਰਦੇ ਉਹਨਾਂ ਦਾ ਜ਼ਿਕਰ ਹੋਇਆ। ਕਹਿੰਦੇ ਕਿ ਜਦੋਂ ਤੋਂ ਮਨੁੱਖ ਨੇ ਸੋਚਣਾ ਵਿਚਾਰਨਾ ਸ਼ੁਰੂ ਕੀਤਾ ਉਦੋਂ ਤੋਂ ਹੀ ਉਹ ਇਸ ਸਵਾਲ ਤੋਂ ਪਰੇਸ਼ਾਨ ਰਿਹਾ ਕਿ ਸੰਸਾਰ ਕੀ ਹੈ, ਕਿੱਥੋਂ ਤੇ ਕਿਵੇਂ ਪੈਦਾ ਹੋ ਗਿਆ। ਇਹਨਾਂ ਸਵਾਲਾਂ ਦੇ ਉੱਤੇ ਵਿਚਾਰ ਕਰਨ ਵਾਲੇ ਦਾਰਸ਼ਨਿਕ, ਕਿਹਾ ਜਾਂਦਾ ਹੈ ਕਿ ਕਾਰਲ ਮਾਰਕਸ ਇੱਕ ਦਾਰਸ਼ਨਿਕ ਸੀ। ਇਸ ਤੋਂ ਵੀ ਵੱਧ ਕੇ ਉਹਨੇ ਜਿਹੜਾ ਆਪਣਾ ਜੀਵਨ ਗਰੀਬੀ ਦੀ ਸਮੱਸਿਆ ਦੇ ਹੱਲ ਪਿੱਛੇ ਲਾ ਦਿੱਤਾ ਤੇ ਗਰੀਬੀ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਪਾਪ ਤੇ ਕਿਸੇ ਜਾਤੀ ਦੇ ਲਈ ਸਰਾਪ ਹੈ ਜੋ ਗੁਲਾਮੀ ਤੇ ਰੋਗਾਂ ਦੀ ਜੜ ਮੰਨੀ ਜਾਂਦੀ ਹੈ। ਮਾਰਕਸ ਦਾ ਜਿਹੜਾ ਜਨਮ ਹੈ 5 ਮਈ 1818 ਨੂੰ ਜਰਮਨ ਦੇ ਕਸਬੇ ਟ੍ਰੋਵੇਜ਼ ਦੇ ਵਿੱਚ ਹੁੰਦਾ ਹੈ ਤੇ ਉਹਨਾਂ ਦੇ ਪਿਤਾ ਜਿਹੜੇ ਸਨ ਵਕੀਲ ਸਨ ਜੋ ਯਹੂਦੀ ਤੋਂ ਈਸਾਈ ਹੋ ਗਏ ਸੀ। ਉਹਨਾਂ ਦਾ ਜਿਹੜਾ ਪਿਤਾ ਸੀ ਕਾਰਲ, ਉਹਨੂੰ ਵਕਾਲਤ ਕਰਾਉਣਾ ਚਾਹੁੰਦੇ ਸੀ, ਪਰ ਉਹਨਾਂ ਨੇ ਜਿਹੜਾ ਸੀ ਪੁੱਤਰ ਨੂੰ ਰਾਜਨੀਤਿਕ ਚਿੰਤਨ ਤੇ ਫਿਲਾਸਫੀ ਦੇ ਕੰਡਿਆਲੇ ਰਾਹ ਦੇ ਵਿੱਚ ਜਿਹੜਾ ਭਟਕਦੇ ਹੋਏ ਵੇਖ ਕੇ ਉਸਦੇ ਪਿਤਾ ਨੂੰ ਬਹੁਤ ਦੁੱਖ ਹੁੰਦਾ। ਕਾਰਲ ਵੀ ਜਿਹੜਾ ਸੀ ਆਪਣੇ ਮਾਤਾ ਪਿਤਾ ਦੇ ਦਿਲਾਂ ਨੂੰ ਦੁੱਖ ਦੇਣ ਪਰ ਸੰਸਾਰ ਨੂੰ ਮਹਾਨ ਸੁੱਖ ਦਾ ਸੰਦੇਸ਼ ਦੇਣ ਦੇ ਲਈ ਪੈਦਾ ਹੋਇਆ। 1843 ਦੇ ਵਿੱਚ ਉਹਨੇ ਬਚਪਨ ਦੀ ਸਾਥਣ ਜੈਨੀ ਦੇ ਨਾਲ ਪ੍ਰੇਮ ਵਿਹਾਰ ਜਿਹੜਾ ਵਿਆਹ ਕਰਵਾ ਲਿਆ, ਜੋ ਅਮੀਰ ਘਰਾਣੇ ਦੀ ਧੀ ਸੀ ਤੇ ਕਾਰਲ ਜਿਹੜਾ ਸੀ ਇੱਕ ਕੰਗਾਲ ਗ੍ਰੈਜੂਏਟ ਸੀ। ਕਾਰਲ ਨੇ 1842 ਦੇ ਵਿੱਚ ਸਿਆਸੀ ਪੱਤਰਕਾਰ ਦੇ ਰੂਪ ਦੇ ਵਿੱਚ ਆਪਣੇ ਜੀਵਨ ਦਾ ਸਫ਼ਰ ਸ਼ੁਰੂ ਕੀਤਾ। ਛੇਤੀ ਹੀ ਉਹ ਜਿਹੜਾ ਸੀਗਾ ਗਿਨੇਸ਼ ਤਜਾਈ ਤੁੰਡੇ ਦਾ ਸੰਪਾਦਕ ਜਿਹੜਾ ਬਣ ਜਾਂਦਾ। 1843 ਦੇ ਵਿੱਚ ਪੁਲਿਸ ਨੇ ਜਿਹੜਾ ਉਹਨਾਂ ਨੂੰ ਬੰਦ ਕਰਾ ਦਿੱਤਾ ਸੀ। ਫਰਾਂਸ ਦੇ ਵਿੱਚ ਜਾ ਕੇ ਵਾਰਵਰਥ ਪੱਤਰਿਕਾ ਜਿਹੜੀ ਉਹਨਾਂ ਨੇ ਕੱਢੀ, ਪਰਚਾ ਕੱਢਿਆ। 1845 ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਗੀਜ਼ੋ ਨੇ ਉਹਨੂੰ ਬੰਦ ਜਿਹੜਾ ਸੀ ਕਰਵਾ ਦਿੱਤਾ ਤੇ ਦੇਸ਼ ਦੇ ਵਿੱਚੋਂ ਬਾਹਰ ਉਹਨੂੰ ਕੱਢ ਦਿੱਤਾ। ਉਹ ਬ੍ਰਸਲ ਦੇ ਵਿੱਚ ਚਲਿਆ ਜਾਂਦਾ। ਉਥੋਂ ਦੀਆਂ ਕਮਿਊਨਿਸਟ ਸੰਸਥਾਵਾਂ ਨੂੰ ਇਕੱਠੇ ਕਰਕੇ ਫਰੈਡਰਿਕ ਇੰਗਲਸ ਦੇ ਨਾਲ ਮਿਲ ਕੇ ਕਮਿਊਨਿਸਟ ਲੀਗ ਦੀ ਜਿਹੜੀ ਸਥਾਪਨਾ ਕਰਦਾ ਹੈ। 24 ਫਰਵਰੀ 1848 ਨੂੰ ਇਤਿਹਾਸਕ ਦਸਤਾਵੇਜ਼ ਕਮਿਊਨਿਸਟ ਮੈਨੀਫੈਸਟੋ ਉਹਨਾਂ ਦੋਹਾਂ ਨੇ ਜਿਹੜਾ ਛਪਵਾਇਆ। ਬੈਲਜੀਅਮ ਦੀ ਸਰਕਾਰ ਨੇ ਮਜ਼ਦੂਰਾਂ ਦੇ ਵਿੱਚ ਫੈਲ ਰਹੇ ਕਮਿਊਨਿਜ਼ਮ ਵਿਚਾਰਾਂ ਤੋਂ ਜਿਹੜਾ ਘਬਰਾ ਕੇ ਮਾਰਕਸ ਨੂੰ ਜਿਹੜਾ ਸੀ ਦੇਸ਼ ਨਿਕਾਲਾ ਦੇ ਦਿੱਤਾ। ਕੁਝ ਸਮਾਂ ਜਰਮਨੀ ਤੇ ਫਰਾਂਸ ਦੇ ਵਿੱਚ ਰਹਿਣ ਦੇ ਪਿੱਛੋਂ ਲੰਡਨ ਚਲੇ ਗਏ। ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਵੀ ਲੰਡਨ ਦੇ ਮਜ਼ਦੂਰਾਂ ਦੇ ਵਿੱਚ ਅਰਥ ਸ਼ਾਸਤਰ ਤੇ ਭਾਸ਼ਣ ਕਰਦਾ ਸੀ। ਜਰਮਨੀ ਦੇ ਪ੍ਰਧਾਨ ਮੰਤਰੀ ਬਿਸਮਾਰਕ ਨੇ ਗੁਪਤ ਰੂਪ ਦੇ ਵਿੱਚ ਰਿਸ਼ਵਤ ਦੇਣੀ ਚਾਹੀ ਸੀ ਉਹਨੂੰ ਕਿ ਉਹ ਮਜ਼ਦੂਰਾਂ ਦੇ ਅੰਦੋਲਨ ਤੋਂ ਜਿਹੜਾ ਵੱਖ ਹੋ ਜਾਵੇ, ਪਰ ਉਹ ਨਾ ਮੰਨਿਆ। ਉਹਨੇ 1846 ਦੇ ਵਿੱਚ ਇੰਟਰਨੈਸ਼ਨਲ ਵਰਕਿੰਗ ਮੈਨੇਜ ਐਸੋਸੀਏਸ਼ਨ ਬਣਾ ਲਈ, ਜਿਹਦਾ 6-7 ਸਾਲ ਯੂਰਪ ਦੇ ਵਿੱਚ ਕਾਫੀ ਅਸਰ ਵੀ ਰਿਹਾ। ਉਸਦਾ ਨਾਰਾ ਸੀ ਕਿ ਦੁਨੀਆਂ ਭਰ ਦੇ ਮਜ਼ਦੂਰੋਂ ਇੱਕ ਹੋ ਜਾਓ। ਮਾਰਕਸ ਦਾ ਜਿਹੜਾ ਸਾਹਿਤਕ ਕੰਮ ਬਹੁਤ ਵੱਡਾ ਸੀ। ਉਹਨੇ ਕੀਮਤ, ਮੱਲ ਤੇ ਮੁਨਾਫਾ, ਰਾਜਨੀਤਿਕ ਅਰਥ ਸ਼ਾਸਤਰ ਦਾ ਅਧਿਐਨ ਤੇ ਸਭ ਤੋਂ ਵੱਡੀ ਮਹਾਨ ਕਿਰਤ ਦਾਸ ਕੈਪੀਟਲ ਲਿਖੀ ਸੀ, ਜਿਸ ਨੂੰ ਕਮਿਊਨਿਜ਼ਮ ਦੀ ਬਾਈਬਲ ਕਹਿੰਦੇ ਨੇ। ਉਦੋਂ ਤੋਂ ਲੈ ਕੇ ਹੁਣ ਤੱਕ ਮਾਰਕਸਵਾਦ ਇੱਕ ਤੋਂ ਦੂਜਾ ਤਾਂ ਦੂਜੇ ਤੋਂ ਤੀਜੇ ਤੱਕ ਮਾਰਕਸਵਾਦ, ਲੈਨਨਵਾਦ, ਮਾਓਵਾਦ ਵਿਕਸਿਤ ਹੋਇਆ। 1881 ਦੇ ਵਿੱਚ ਉਸਦੀ ਪਤਨੀ ਜਿਹੜੀ ਸੀ ਤੇ ਜਿਹੜੀ 14 ਮਾਰਚ 1883 ਨੂੰ ਉਹ ਆਪ ਚੱਲ ਵਸਿਆ ਸੀ ਤੇ ਕੁਝ ਸਾਲ ਪਹਿਲਾਂ ਮੰਗ ਉੱਠੀ ਕਿ ਉਸਦੀ ਯਾਦਗਾਰ ਬਣਾਈ ਜਾਵੇ, ਪਰ ਉਹਦੇ ਸ਼ਗਿਰਦ ਜਿਹੜੇ ਸਨ ਉਹਨਾਂ ਨੇ ਲਿਖਿਆ ਸੀ ਕਿ ਮਾਰਕਸ ਦੀ ਯਾਦਗਾਰ ਮੌਜੂਦ ਹੈ, ਪਰ ਇਹ ਪਿੱਤਲ ਵਰਗੀਆਂ ਧਾਤਾਂ ਜਾਂ ਪੱਥਰਾਂ ਦੀ ਸ਼ਕਲਾਂ ਦੇ ਵਿੱਚ ਨਹੀਂ, ਸਗੋਂ ਇਹ ਮਨੁੱਖਾਂ ਦੇ ਦਿਲਾਂ ਦੇ ਵਿੱਚ ਹੈ। ਸਮੁੱਚਾ ਅੰਤਰਰਾਸ਼ਟਰੀ ਕਮਿਊਨਿਸਟ ਅੰਦੋਲਨ ਉਹਦਾ ਹੀ ਜਿਹੜਾ ਅੰਦੋਲਨ ਹੈ ਤੇ ਸਮਾਜਵਾਦੀਆਂ ਸ਼ਕਤੀਆਂ ਦੀ ਜਿਹੜੀ ਹੈ ਹਰ ਨਵੀਂ ਜਿੱਤ ਉਹਨੂੰ ਉੱਚਾ ਚੁੱਕ ਰਹੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਤਸੱਲੀ ਪ੍ਰਗਟ ਕੀਤੀ ਕਿ ਜਦੋਂ ਮਾਰਕਸ ਹੀ ਫਲਸਫੇ ਨੂੰ ਵੇਲਾ ਵਹਾ ਚੁੱਕਾ ਕਹਿਣ ਦੀ ਜਿਹੜੀ ਰੱਟ ਲਾਈ ਜਾ ਰਹੀ ਹੈ, ਤਾਂ ਇਸ ਮੌਕੇ ਮਾਰਕਸ ਹੀ ਫਲਸਫਾ ਹੀ ਆਰਥਿਕ, ਰਾਜਨੀਤਿਕ, ਸਮਾਜਿਕ ਤੇ ਸਭਿਆਚਾਰ ਉਲਝੇ ਤਾਣੇ ਬਾਣੇ ਨੂੰ ਸੁਲਝਾਉਣ ਦਾ ਜਿਹੜਾ ਸਭ ਤੋਂ ਸਾਰਥਕ ਤੇ ਇਕਾਗਰਤਾ ਦਾ ਜਿਹੜਾ ਹਥਿਆਰ ਹੈ, ਇਹ ਗੱਲਬਾਤ ਲਿਖਦੇ ਨੇ ਆਪਣੇ ਮਾਰਕਸ, ਕਾਰਲ ਮਾਰਕਸ ਦੇ ਬਾਰੇ ਦੇ ਵਿੱਚ, ਕਿਉਂਕਿ ਉਹਨਾਂ ਦਾ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਹੋਇਆ ਸੀ। 1818 ਦੇ ਵਿੱਚ 5 ਮਈ ਪ੍ਰਸਿੱਧ ਮਜ਼ਦੂਰ ਜਮਾਤ ਦੇ ਮਸੀਹਾ ਲੇਖਕ ਕਾਰਲ ਮਾਰਕਸ ਤੇ ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ ਦੂਸਰੀ ਗੱਲ ਕਰਦੇ ਹਾਂ ਦੋਸਤੋ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ, ਉਹਨਾਂ ਦਾ ਵੀ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਦਿਨ ਹੈ। ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆ ਦਾ ਜਨਮ 5 ਮਈ 1723 ਨੂੰ ਹੁੰਦਾ ਹੈ ਮਾਤਾ ਗੰਗੋ ਤੇ ਪਿਤਾ ਭਗਵਾਨ ਸਿੰਘ ਦੇ ਘਰ, ਪਿੰਡ ਇਚੋਗਿੱਲ, ਜ਼ਿਲ੍ਹਾ ਲਾਹੌਰ। ਉਹਨਾਂ ਪਿਤਾ ਕੋਲੋਂ ਜਿਹੜਾ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਤਰਖਾਣ ਦੇ ਕੰਮ ਦੇ ਵਿੱਚ ਪਾਉਣਾ ਜਿਹੜਾ ਚਾਹੁੰਦੇ ਸਨ ਉਹਨਾਂ ਨੂੰ, ਪਰ ਉਹਨਾਂ ਇਸ ਕੰਮ ਦੇ ਵਿੱਚ ਕੋਈ ਰੁਚੀ ਨਹੀਂ ਸੀ ਲਈ। ਨਾਦਰ ਸ਼ਾਹ ਦੇ ਹਮਲੇ ਦੇ ਕਾਰਨ ਉਹਨਾਂ ਦੇ ਪਰਿਵਾਰ ਨੂੰ ਪਿੰਡ ਛੱਡਣਾ ਪੈ ਗਿਆ। ਜਦ ਜ਼ਕਰੀਆ ਖਾਨ ਨੂੰ ਪਤਾ ਲੱਗਦਾ ਹੈ ਕਿ ਨਾਦਰ ਸ਼ਾਹ ਹਮਲਾ ਕਰਨ ਆ ਰਿਹਾ ਤਾਂ ਉਹਨੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਤੇ ਨਾਦਰ ਸ਼ਾਹ ਖਿਲਾਫ਼ ਜੱਸਾ ਸਿੰਘ ਤੇ ਭਗਵਾਨ ਸਿੰਘ ਦੇ ਸਮੇਤ ਸਿੱਖ ਉਸ ਦੀ ਫੌਜ ਦੇ ਵਿੱਚ ਭਰਤੀ ਹੋ ਗਏ। 1739 ਦੇ ਵਿੱਚ ਵਜ਼ੀਰਾਬਾਦ ਗੁਜਰਾਂਵਾਲਾ ਵਿਖੇ ਨਾਦਰ ਸ਼ਾਹ ਦੇ ਨਾਲ ਹੋਈ ਲੜਾਈ ਦੇ ਵਿੱਚ ਭਗਵਾਨ ਸਿੰਘ ਸ਼ਹੀਦ ਹੋਏ ਤੇ ਜੱਸਾ ਸਿੰਘ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਇਸ ਬਹਾਦਰੀ ਦੇ ਬਦਲੇ ਜ਼ਕਰੀਆ ਖਾਨ ਨੇ ਰਸਾਲਦਾਰ ਦੀ ਪਦਵੀ ਦੇ ਉੱਤੇ ਜਿਹੜਾ ਪਿੰਡ ਵਾਲਾ ਉਹਨਾਂ ਨੂੰ ਪਿੰਡ ਵਲਾ ਦਿੱਤਾ ਤੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੇ ਜੱਸਾ ਸਿੰਘ ਉਹਨਾਂ ਦੀ ਬਹਾਦਰੀ ਨੂੰ ਵੇਖਦੇ ਹੋਏ ਬੜੀ ਚਲਾਕੀ ਦੇ ਨਾਲ ਆਪਣੀ ਫੌਜ ਦੇ ਵਿੱਚ 500 ਘੋੜ ਸਵਾਰ ਦੇ ਕੇ ਆਗੂ ਬਣਾ ਦਿੱਤਾ। 1748 ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰਾਖੀ ਦੇ ਲਈ ਸਿੱਖਾਂ ਨੇ ਰਾਮ ਰੋਣੀ ਦਾ ਕਿਲਾ ਬਣਾਇਆ। ਮੀਰ ਮੰਨੂ ਨੇ ਗੱਦੀ ਕਾਇਮ ਰੱਖਣ ਦੇ ਲਈ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਜੰਗਲਾਂ ਵੱਲ ਚਲੇ ਗਏ ਤੇ ਕੁਝ 500 ਦੇ ਕਰੀਬ ਰਾਮ ਰੋਣੀ ਕਿਲੇ ਦੇ ਵਿੱਚ ਆ ਕੇ ਜਿਹੜੇ ਵਸ ਜਾਂਦੇ ਆ, ਜਿੱਥੇ ਮੀਰ ਮੰਨੂ ਦੇ ਕਹਿਣ ਦੇ ਉੱਤੇ ਅਦੀਨਾ ਬੇਗ ਜੱਸਾ ਸਿੰਘ ਰਾਮਗੜੀਆ ਸਮੇਤ ਆਪਣੀ ਫੌਜ ਦੇ ਨਾਲ ਮੁਕਾਬਲਾ ਕਰਨ ਲੱਗ ਪੈਂਦੇ ਆ ਤੇ 6 ਮਹੀਨੇ ਘੇਰਾ ਪੈਣ ਦੇ ਉੱਤੇ ਵੀ ਅੰਦਰ ਜਿਹੜਾ ਸਿੱਖਾਂ ਦੀ ਹਾਲਤ ਮਾੜੀ ਹੋ ਜਾਂਦੀ ਹੈ ਤੇ ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਅਦੀਨਾ ਬੇਗ ਦਾ ਸਾਥ ਛੱਡ ਕੇ ਸਿੱਖ ਫੌਜ ਦੇ ਨਾਲ ਆ ਰਲਿਆ। ਮੁਗਲਾਂ ਨੂੰ ਸਮਝੌਤਾ ਕਰਨ ਦੇ ਲਈ ਮਜਬੂਰ ਕਰ ਦਿੱਤਾ ਗਿਆ। ਇਸ ਕਿਲੇ ਦਾ ਨਾਂ ਜਿਹੜਾ ਬਾਅਦ ਦੇ ਵਿੱਚ ਰਾਮਗੜ੍ਹ ਰੱਖਿਆ ਗਿਆ। ਕਿਲੇ ਦੀ ਜਿਹੜੀ ਸੀ ਜਥੇਦਾਰੀ ਮਿਲਣ ਕਰਕੇ ਇਹਨਾਂ ਦੇ ਨਾਂ ਦੇ ਨਾਲ ਰਾਮਗੜੀਆ ਜੁੜ ਜਾਂਦਾ ਹੈ। ਨੰਦ ਸਿੰਘ ਸਿੰਘਾਣੀਆ ਦੀ ਮਿਸਲ ਜਿਹੜੀ ਸੀ ਉਸਦੀ ਮੌਤ ਤੋਂ ਬਾਅਦ ਜੱਸਾ ਸਿੰਘ ਦੇ ਮਿਸਲ ਮੁਖੀ ਬਣਨ ਦੇ ਉੱਤੇ ਰਾਮਗੜੀਆ ਮਿਸਲ ਬਣ ਗਈ। ਜੱਸਾ ਸਿੰਘ ਉਹਨਾਂ ਨੇ 300 ਕਿਲੇ ਰਾਮਗੜੀਆ ਬੁੰਗਾ ਤੇ 2 ਮੀਨਾਰ ਜਿਹੜੇ ਬਣਵਾਏ। ਜੱਸਾ ਸਿੰਘ ਆਲੂਵਾਲੀਆ ਦੀ ਰਾਮਗੜੀਆ ਹੱਥੋਂ ਗ੍ਰਿਫ਼ਤਾਰੀ ਨੇ ਦੂਜੀਆਂ ਮਿਸਲਾਂ ਨੂੰ ਜਿਹੜਾ ਸੀ ਇਕੱਠਾ ਕਰ ਦਿੱਤਾ ਤੇ ਉਹਨਾਂ ਨੇ ਇਕੱਠੇ ਹੋ ਕੇ ਰਾਮਗੜੀਆ ਦੇ ਜਿਹੜਾ ਇਲਾਕਿਆਂ ਦੇ ਉੱਤੇ ਕਬਜ਼ਾ ਕੀਤਾ ਤੇ ਰਾਮਗੜੀਆ ਆਪਣੇ 94 ਸਾਥੀਆਂ ਦੇ ਨਾਲ ਸਤਲੁਜ ਪਾਰ ਚਲਿਆ ਗਿਆ ਤੇ 11 ਮਾਰਚ 1783 ਨੂੰ ਦਿੱਲੀ ਤੇ ਹਮਲਾ ਕਰਦੇ ਆ ਤੇ ਇੱਕ ਪਾਸੇ ਜੱਸਾ ਸਿੰਘ ਆਲੂਵਾਲੀਆ, ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਉਹਨਾਂ ਨੇ ਫੌਜਾਂ ਦੇ ਨਾਲ ਮੁਗਲ ਬਾਦਸ਼ਾਹ ਨੂੰ ਭਜਾ ਕੇ ਕਬਜ਼ਾ ਕਰਕੇ ਲਾਲ ਕਿਲੇ ਦੇ ਉੱਪਰ ਜਿਹੜਾ ਕੇਸਰੀ ਝੰਡਾ ਲਹਿਰਾਇਆ ਸੀ ਤੇ ਇੱਕੋ ਵਾਰੀ ਲਹਿਰਾਇਆ ਸੀ। ਕੋਈ ਕਹਿੰਦਾ 19 ਵਾਰੀ, 20 ਵਾਰੀ, 22 ਵਾਰੀ, ਪਰ ਅਸਲ ਦੇ ਵਿੱਚ ਜਿਹੜਾ ਫਤਿਹ ਕੀਤਾ ਸੀ ਬਘੇਲ ਸਿੰਘ, ਜੱਸਾ ਸਿੰਘ ਰਾਮਗੜੀਆ ਤੇ ਆਲੂਵਾਲੀਆ ਸਾਹਿਬ ਨੇ ਜਿਹੜਾ ਇਹ ਕਿਲਾ ਫਤਿਹ ਕੀਤਾ ਸੀ ਇਤਿਹਾਸ ਦੇ ਵਿੱਚ ਜਦੋਂ ਜ਼ਿਕਰ ਆਉਂਦਾ ਹੈ। ਰਾਮਗੜੀਆ ਮੁਗਲਾਂ ਦੀ ਤਾਜਪੋਸ਼ੀ ਵਾਲੀ ਸਿੱਲ ਤੇ ਬਰਾਦਰੀ ਦੇ 44 ਜਿਹੜੇ ਥੰਮ ਪੁੱਟ ਕੇ ਨਾਲ ਲੈ ਆਏ, ਜੋ ਰਾਮਗੜੀਆ ਬੁੰਗਾ ਅੰਮ੍ਰਿਤਸਰ ਦੇ ਵਿੱਚ ਅਜੇ ਵੀ 8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜੀਆ ਆਪਣੀ ਰਾਜਧਾਨੀ ਹਰਗੋਬਿੰਦਪੁਰ ਵਿਖੇ ਬਿਮਾਰ ਰਹਿਣ ਮਗਰੋਂ ਜਿਹੜਾ ਸਦਾ ਦੇ ਲਈ ਜਿਹੜਾ ਚਾਲੇ ਪਾ ਜਾਂਦੇ ਆ। ਲੋ ਦੋਸਤੋ, ਇਹ ਸਨ ਕੁਝ ਇਤਿਹਾਸਕ ਪੱਖ ਤੇ ਕੁਝ ਗੱਲਾਂ ਬਾਤਾਂ ਸੰਸਾਰ ਦੀਆਂ ਤੇ ਹੁਣ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਜ਼ਿੰਦਗੀਨਾਮਾ ਦੀ ਬਾਤ ਪਾਉਂਦੇ ਹਾਂ ਦੇਸ਼ ਦੇ ਦੀਆਂ ਖ਼ਬਰਾਂ ਦੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 10-15 ਮਿੰਟ ਜਿਹੜੀਆਂ ਨੇ ਆਪਾਂ ਵਿਦੇਸ਼ੀ ਖ਼ਬਰਾਂ ਦੀ, ਕੁਝ ਪੋਜ਼ਿਟਿਵ ਕੁਝ ਨੈਗੇਟਿਵ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਕੁਝ ਹੋਰ ਵੀ ਗੱਲਾਂ ਬਾਤਾਂ ਅੱਜ ਕਾਰਪੋਰੇਟ ਘਰਾਣਿਆਂ ਦੀਆਂ ਜਾਂ ਰਾਜਿਆਂ ਮਹਾਰਾਜਿਆਂ ਦੀਆਂ ਤੁਹਾਨੂੰ ਸੁਣਾਉਂਦੇ ਹਾਂ। ਜਿੱਦਾਂ ਸਮਾਂ ਇਜਾਜ਼ਤ ਦੇਵੇਗਾ ਉਸ ਤਰ੍ਹਾਂ ਆਪਾਂ ਅੱਗੇ ਵੱਧਦੇ ਜਾਵਾਂਗੇ ਤੇ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਤੇ ਕੁਝ ਚੰਗੀਆਂ ਖ਼ਬਰਾਂ ਵੀ ਨੇ ਤੇ ਕੁਝ ਮੰਦੀਆਂ ਖ਼ਬਰਾਂ ਵੀ ਨੇ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀ। ਜੇ ਬਾਤ ਪਾਈਏ, ਗੱਲ ਚਲਾਈਏ ਤੇ ਲਓ ਜੀ, ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ, ਅੱਜ ਰਾਸ਼ਟਰਪਤੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਰਾਘਵ ਚੱਡਾ ਹੁਣਾਂ ਨੇ ਤੇ ਸੀਆ ਮਾਨ ਹੁਣਾਂ ਨੇ ਤੇ ਰਾਘਵ ਚੱਡਾ ਹੁਣੀ ਪਵਾਤੀ ਹੈ ਰਾਘਵ ਚੱਡਾ ਉਹਨਾਂ ਨੇ ਕਿੱਕਲੀ ਲੋਕਤੰਤਰ ਕਹਿੰਦੇ ਅਗਵਾਹ ਹੋ ਗਿਆ ਪਰ ਕੀਤਾ ਕਿਸ ਨੇ ਹੈ ਇਹਦਾ ਅਜੇ ਪਤਾ ਨਹੀਂ ਲੱਗ ਰਿਹਾ। ਮੈਲੋਨੀ ਜਿਹੜੀ ਹੈ ਜੋਰਜੀਆ ਮੈਲੋਨੀ ਇਟਲੀ ਦੀ PM ਤੇ ਟਰੰਪ ਵਿਚਕਾਰ ਜਿਹੜਾ ਟਕਰਾਅ ਚੱਲ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨੇ ਬਿਆਨ ਦਿੱਤਾ ਸੀ ਕਿ ਜਿਹੜਾ ਜੇ ਨਾਟੋ ਸਾਡਾ ਸਾਥ ਨਹੀਂ ਦੇਗਾ ਤੇ ਅਸੀਂ ਜਿਹੜੇ ਅਮੈਰੀਕਨ ਫੌਜੀ ਹੈ ਉਹਨਾਂ ਨੂੰ ਵਾਪਸ ਬੁਲਾ ਰਵਾਂਗੇ ਇਹਨਾਂ ਮੁਲਕਾਂ ਦੇ ਵਿੱਚੋਂ ਤੇ ਉਹ ਵਾਦ ਵਿਵਾਦ ਚੱਲ ਰਿਹਾ ਉਸ ਦੇ ਵਿੱਚ ਤੇ ਨਾਟੋ ਦੇ ਜਿਹੜੇ ਨੇ ਚੀਫ ਨੇ ਉਹਨਾਂ ਦਾ ਵੀ ਬਿਆਨ ਆਇਆ। ਇਸੇ ਤਰ੍ਹਾਂ IMF ਨੇ ਜਿਹੜਾ ਚੇਤਾਵਨੀ ਦੇ ਦਿੱਤੀ ਹੈ ਕਿ ਜੰਗ ਜੇ ਇਸੇ ਮੁਕਾਮ ਦੇ ਉੱਤੇ ਰਹੀ ਜਾਂ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਏਸ਼ੀਆ ਦੀ ਤਬਾਹੀ ਜਿਹੜੀ ਆ ਕਿਸੇ ਨੂੰ ਕੋਈ ਰੋਕਿਆ ਵੀ ਨਹੀਂ ਰੋਕ ਸਕਦੀ ਕਿਉਂਕਿ ਉੱਥੇ ਭੁੱਖਮਰੀ ਹੋਰ ਸਾਰਾ ਸਿਲਸਿਲਾ ਜਿਹੜਾ ਵੱਡੇ ਪੱਧਰ ਦੇ ਉੱਤੇ ਚੱਲੇਗਾ। ਦੂਸਰੇ ਪਾਸੇ ਗੱਲ ਕਰੀਏ ਤਾਂ ਅਮਰੀਕਾ ਇਰਾਨ ਤਣਾਅ ਵਿਚਾਲੇ ਟਰੰਪ ਦੇ ਵਿਰੋਧਾਭਾਸੀ ਜਿਹੜੇ ਬਿਆਨ ਆ ਰਹੇ ਨੇ, ਇੱਕ ਪਾਸੇ ਕਹਿ ਰਹੇ ਨੇ ਕਿ ਬੜੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਨਾਲ ਦੀ ਨਾਲ ਬਿਆਨ ਦੇ ਰਹੇ ਨੇ ਕਿ ਭਾਈ ਅਸੀਂ ਤਬਾਹੀ ਮਚਾ ਦਾਂਗੇ। ਜੰਗ ਦੇ ਦਾਅਵੇ ਤੇ ਕੂਟਨੀਤਿਕ ਗੱਲਬਾਤ ਦੇ ਸੰਕੇਤ ਦਿੰਦੇ ਆ। ਦੁਨੀਆਂ ਨੂੰ ਜਿਹੜਾ ਦੋ ਚਿੱਤੀ ਦੇ ਵਿੱਚ ਪਾਇਆ ਹੋਇਆ ਕਿ ਆਖਰ ਦੇ ਵਿੱਚ ਕਰਨਾ ਕੀ ਚਾਹੁੰਦੇ ਆ। IMF ਦੀ ਜਿਹੜੀ ਹੈ ਵਾਰਨਿੰਗ ਆ ਗਈ ਹੈ, ਉਹਦੇ ਮੁਤਾਬਕ ਮਹਿੰਗਾਈ ਦਾ ਵੱਡਾ ਖਤਰਾ ਮੰਡਰਾ ਰਿਹਾ, ਜਿਸ ਦਾ ਪਹਿਲਾ ਅਸਰ ਜਿਹੜਾ ਪਵੇਗਾ ਏਸ਼ੀਆ ਦੇ ਉੱਤੇ ਤੇ ਪੈ ਵੀ ਰਿਹਾ। ਕੈਨੇਡਾ ਨੇ ਜਿਹੜੀ ਹੈ ਨਵੀਂ ਆਵਾਜ਼ ਚੱਕ ਦਿੱਤੀ ਹੈ। ਅਲਬਰਟਾ ਸੂਬਾ ਜਿਹੜਾ ਉਹਦੇ ਵਿੱਚ ਅਲੱਗ ਹੋਣ ਦੇ ਜਿਹੜੇ ਨੇ ਝੰਡੇ ਜਿਹੜੇ ਨੇ ਖੜੇ ਹੋਣ ਲੱਗ ਗਏ ਨੇ ਤੇ ਨਵੀਂ ਚਰਚਾ ਜਿਹੜੀ ਛਿੜ ਗਈ ਹੈ। ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਭਾਰੀ ਹਲਚਲ ਚੱਲ ਰਹੀ ਹੈ। ਸੀਐਮ ਮਾਨ ਜਿਹੜੇ ਨੇ ਅੱਜ ਦਿੱਲੀ ਦੇ ਵਿੱਚ ਨੇ ਤੇ ਆਪਣੇ ਸਾਰੀ ਟੀਮ ਲੈ ਕੇ MLA ਨਾਲ ਲੈ ਕੇ ਉੱਥੇ ਪਹੁੰਚੇ ਹੋਏ ਨੇ। ਬਾਕੀ MP ਜਿਹੜੇ ਨੇ ਉਹਨਾਂ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਜੋ ਕੁਝ ਤੁਸੀਂ ਸ਼ੁਰੂ ਕੀਤਾ ਭਾਈ ਇਹਦਾ ਖਮਿਆਜ਼ਾ ਭੁਗਤਣਾ ਪਏਗਾ। ਸ਼ੁਰੂ ਤਾਂ ਕਰ ਲਿਆ ਪਰ ਇਹਦੀ ਅਖੀਰ ਫਿਰ ਹੁਣ ਅਸੀਂ ਹੀ ਕਰਾਂਗੇ। ਕੇਜਰੀਵਾਲ ਤੇ ਰਾਘਵ ਚੱਡਾ ਦੇ ਉੱਤੇ ਜਿਹੜੇ ਨੇ ਤਿੱਖੇ ਬਿਆਨ ਆ ਰਹੇ ਨੇ ਤੇ ਲੋਕਤੰਤਰ ਤੇ ਸੰਵਿਧਾਨ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੇ ਨੇ ਤੇ ਇਸ ਦੇ ਬਾਰੇ ਆਪਾਂ ਵਿਚਾਰ ਚਰਚਾ ਵੀ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਖਬਰਾਂ ਵੱਲ ਨੂੰ ਚੱਲਦੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਚੀਫ਼ ਖਾਲਸਾ ਦੀਵਾਨ ਦੀ ਕਮੇਟੀ ਨੂੰ ਤਲਬ ਕਰ ਲਿਆ। 8 ਮਈ ਨੂੰ ਉਹਨਾਂ ਨੂੰ ਵੀ ਬੁਲਾ ਲਿਆ ਗਿਆ, ਪੇਸ਼ੀ ਹੋਵੇਗੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਅਹਿਮ ਆਦੇਸ਼ ਜਾਰੀ ਕਰਦਿਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤਾ ਹੈ। ਇਹ ਕਾਰਵਾਈ ਸੁਸਾਇਟੀ ਦੇ ਪ੍ਰਬੰਧਕੀ ਮੈਂਬਰਾਂ ਦੇ ਤੇ ਅੰਮ੍ਰਿਤਧਾਰੀ ਨਾ ਹੋਣ ਸਬੰਧੀ ਮਿਲੀ ਲਿਖਤੀ ਸ਼ਿਕਾਇਤ ਤੋਂ ਜਿਹੜਾ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਮੇਟੀ ਨੂੰ 8 ਮਈ ਨੂੰ ਸਵੇਰੇ 10 ਵਜੇ ਪੇਸ਼ ਹੋਣ ਦੇ ਲਈ ਕਿਹਾ ਗਿਆ। ਇਸ ਦੇ ਦੌਰਾਨ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਸੂਚੀ ਨਾ ਦੇਣ ਦੇ ਕਾਰਨਾਂ ਦੇ ਬਾਰੇ ਵਿਸਥਾਰ ਦੇ ਨਾਲ ਪੁੱਛਗਿੱਛ ਕੀਤੀ ਜਾਏਗੀ। ਇਸੇ ਦੇ ਤਹਿਤ 8 ਮਈ ਦੀ ਇਸ ਇਕੱਤਰਤਾ ਦੇ ਦੌਰਾਨ ਸੰਸਥਾ ਦੇ ਭਵਿੱਖੀ ਪ੍ਰਬੰਧਾਂ ਤੇ ਮਰਿਆਦਾ ਦੀ ਵੀ ਜਿਹੜੀ ਪਾਲਣਾ ਸਬੰਧੀ ਕੋਈ ਵੱਡੇ ਫੈਸਲੇ ਲਏ ਜਾ ਸਕਦੇ ਨੇ। ਅਧਿਆਪਕਾਂ ਨੂੰ ਥੋੜੀ ਜਿਹੀ ਕਹਿ ਸਕਦੇ ਹਾਂ ਕਿ ਠੰਡੀ ਹਵਾ ਦਾ ਬੁੱਲਾ ਆਇਆ ਮਰਦਮਸ਼ੁਮਾਰੀ ਮਾਮਲੇ ਦੇ ਵਿੱਚ। ਪਿਛਲੇ ਦਿਨਾਂ ਚ ਖਬਰਾਂ ਵੀ ਸੀ ਜਲੰਧਰ ਤੋਂ ਵੀ ਕਿ ਭਾਈ ਬੱਚੇ ਜਿਹੜੇ ਨੇ ਉਹ ਖਪ ਰਹੇ ਨੇ, ਉਹਨਾਂ ਦੀ ਐਜੂਕੇਸ਼ਨ ਦਾ ਮਸਲਾ ਹੈ। ਪਰ ਸਾਡੀਆਂ ਡਿਊਟੀਆਂ ਇਹਨਾਂ ਚੀਜ਼ਾਂ 'ਚ ਲਾਈਆਂ ਜਾ ਰਹੀਆਂ ਨੇ ਤੇ ਉਹਦੇ ਵਿੱਚ ਇੱਕ ਬਹੁਤ ਵਧੀਆ ਫੈਸਲਾ ਆਇਆ। ਆਪਾਂ ਵੀ ਗੱਲ ਕੀਤੀ ਸੀ ਕਿ ਭਾਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਨੂੰ ਕਰਨ ਦਿਓ। ਹੋਰ ਬਹੁਤ ਸਾਰਾ ਮਾਲ ਮਹਿਕਮਾ ਜਾਂ ਹੋਰ ਬਹੁਤ ਲੋਕ ਪਏ ਨੇ ਜਿਹੜੇ ਰਿਟਾਇਰਡ ਨੇ ਜਾਂ ਹੋਰ ਸਾਰੀਆਂ ਚੀਜ਼ਾਂ, ਕਿਤੇ ਨਾ ਕਿਤੇ ਉਹਨਾਂ ਤੋਂ ਇਸਤੇਮਾਲ ਉਹਨਾਂ ਦਾ ਵਰਤੋਂ ਲੈ ਲਈ ਜਾਵੇ, ਸੇਵਾਵਾਂ ਲੈ ਲਈਆਂ ਜਾਣ ਤੇ ਇਸ ਤਰ੍ਹਾਂ ਦਾ ਇਹ ਫੈਸਲਾ ਇੱਕ ਠੰਡੀ ਹਵਾ ਦਾ ਬੁੱਲਾ ਆ ਚੁੱਕਿਆ। ਮਰਦਮਸ਼ੁਮਾਰੀ 2027 ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਡਾ ਫੈਸਲਾ ਆਇਆ। ਜਨਗਣਨਾ ਡਿਊਟੀ ਤੋਂ ਅਧਿਆਪਕਾਂ ਨੂੰ ਮਿਲੀ ਹੈ ਰਾਹਤ, ਹੁਣ ਇਹ ਮੁਲਾਜ਼ਮ ਜਿਹੜੇ ਨੇ ਕੰਮ ਕਰਨਗੇ ਕਿਹੜੇ ਕਰਨਗੇ। ਜਨਗਣਨਾ 2027 ਦੀਆਂ ਤਿਆਰੀਆਂ ਦੇ ਵਿਚਕਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਅਧਿਆਪਕਾਂ ਨੂੰ ਰਾਹਤ ਦੇਣ ਦੀ ਦਿਸ਼ਾ ਦੇ ਵਿੱਚ ਕਦਮ ਵਧਾਇਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਜ਼ਿਲ੍ਹਾ ਜਨਗਣਨਾ ਅਧਿਕਾਰੀ KK ਮਿਸ਼ਰਾ ਦੇ ਪੱਧਰ ਤੋਂ ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਜਨਗਣਨਾ ਦੇ ਕੰਮ ਦੇ ਵਿੱਚ ਅਧਿਆਪਕਾਂ ਦੀ ਬੇਲੋੜੀ ਤਾਇਨਾਤੀ ਤੋਂ ਬਚਿਆ ਜਾਵੇ ਤਾਂ ਜੋ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋ ਸਕੇ। ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਨਗਣਨਾ 2027 ਦਾ ਕੰਮ ਸਮਾਬੰਧ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਦੇ ਨਾਲ ਹੀ ਸਕੂਲਾਂ ਦੇ ਸੰਚਾਲਨ ਤੇ ਵੀ ਕੋਈ ਅਸਰ ਨਹੀਂ ਪੈਣਾ ਚਾਹੀਦਾ। ਇਸ ਦੇ ਕਾਰਨ ਹੁਣ ਜ਼ਿਆਦਾਤਰ ਜਨਗਣਨਾ ਦਾ ਕੰਮ ਗੈਰ ਅਧਿਆਪਨ ਕਰਮਚਾਰੀਆਂ ਨਾਨ ਟੀਚਿੰਗ ਸਟਾਫ ਤੋਂ ਜਿਹੜਾ ਕਰਵਾਉਣ ਦੇ ਨਿਰਦੇਸ਼ ਜਿਹੜੇ ਦਿੱਤੇ ਗਏ ਨੇ। ਪ੍ਰਸ਼ਾਸਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ ਕਰਮਚਾਰੀ ਪਹਿਲਾਂ ਹੀ ਦੂਜੇ ਵਿਭਾਗਾਂ ਜਿਵੇਂ ਕਿ ਬੈਂਕ, ਬੀਮਾ ਕੰਪਨੀਆਂ, ONGC, PHE, ਕੇਂਦਰੀ ਗਰਾਊਂਡ, ਵਾਟਰ ਕੰਜ਼ਰਵੇਸ਼ਨ ਆਦਿ ਜਿਹੜੇ ਨੇ ਉਹਨਾਂ ਦੇ ਵਿੱਚ ਤਾਇਨਾਤ ਨੇ, ਉਹਨਾਂ ਨੂੰ ਪਹਿਲਾਂ ਦੇ ਆਧਾਰ ਦੇ ਉੱਤੇ, ਪਹਿਲ ਦੇ ਆਧਾਰ ਦੇ ਉੱਤੇ, ਜਾਣੀ ਕਿ ਪਹਿਲੀ ਕਤਾਰ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਜਨਗਣਨਾ ਦੇ ਕੰਮ ਦੇ ਵਿੱਚ ਲਗਾਇਆ ਜਾਵੇ। ਇਸ ਦੇ ਨਾਲ ਹੀ ਰਾਜ ਸਰਕਾਰ ਦੇ ਅਧੀਨ ਵਿਭਾਗਾਂ ਦੇ ਕਰਮਚਾਰੀਆਂ ਦੀ ਵੀ ਸਮਾਬੰਧ ਤਾਇਨਾਤੀ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ। ਹੁਕਮਾਂ ਦੇ ਅਨੁਸਾਰ ਜਿਨ੍ਹਾਂ ਅਧਿਆਪਕਾਂ ਜਾਂ ਕਰਮਚਾਰੀਆਂ ਦੀ ਡਿਊਟੀ ਪਹਿਲਾਂ ਹੀ ਜਨਗਣਨਾ ਦੇ ਕੰਮ ਦੇ ਵਿੱਚ ਲਗਾਈ ਗਈ ਸੀ ਉਨ੍ਹਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਹਟਾਉਣ ਤੇ ਉਨ੍ਹਾਂ ਦੀ ਥਾਂ ਦੇ ਉੱਤੇ ਹੋਰ ਜਿਹੜੇ ਨੇ ਮੁਲਾਜ਼ਮਾਂ ਨੂੰ ਲਗਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਨੇ ਕਿ ਜਨਗਣਨਾ ਵਰਗੇ ਮਹੱਤਵਪੂਰਨ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੂਰਾ ਕਰਨ ਦੇ ਨਾਲ ਨਾਲ ਸਿੱਖਿਆ ਪ੍ਰਣਾਲੀ ਦੇ ਵਿੱਚ ਕੋਈ ਵਿਘਨ ਨਾ ਪਵੇ ਇਹ ਯਕੀਨੀ ਬਣਾਉਣਾ ਸਾਰੇ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁਣ ਹੋਵੇਗਾ। ਦੂਸਰੇ ਪਾਸੇ ਗਾਇਕ ਦੀ ਖਬਰ ਆ ਰਹੀ ਆਪਣੇ ਗੀਤਕਾਰ ਹੋਣਾ ਦੀ। ਨਹੀਂ ਰਹੇ ਨੇ ਪ੍ਰਸਿੱਧ ਰਾਜ ਗੀਤਕਾਰ ਚੰਨ ਗੁਰਾਇਆਂ ਵਾਲੇ ਜੀ ਤੇ ਉਹਨਾਂ ਦੇ ਪੂਰੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਸੋਗ ਹੈ ਜੀ ਤੇ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਜੀ ਤੇ ਸਰੋਤਾ ਪਰਿਵਾਰ ਵੱਲੋਂ ਵੀ ਤੇ ਦੋਸਤੋ ਅੱਗੇ ਵੱਧਦੇ ਹਾਂ ਖਬਰ ਵੱਲ ਨੂੰ ਚੱਲਦੇ ਹਾਂ ਪੰਜਾਬ ਕਹਿੰਦੇ ਨੇ ਜੋ ਅੱਜ ਹਾਲਾਤ ਬਣੇ ਨੇ ਟਰੱਕ ਨਹੀਂ ਹੈ ਜਿਸ ਨੂੰ ਕੋਈ ਵੀ ਚਲਾਉਣ ਲੱਗ ਪਵੇ ਭਗਵੰਤ ਮਾਨ ਮਾਨ ਸਾਹਿਬ ਟਰੱਕ ਚਲਾਉਣਾ ਇੰਨਾ ਸੌਖਾ ਬਣੀ ਆ ਜਿੰਨਾ ਤੁਸੀਂ ਸਮਝਦੇ ਹੋ ਖਾਸ ਕਰ ਇੰਡੀਆ ਦੇ ਵਿੱਚ ਪਾਵਰ ਸਟੇਅਰਿੰਗ ਨਹੀਂ ਨੇ ਉਹਨਾਂ ਨੂੰ ਮਾੜਾ ਜਿਹਾ ਹੁਲਾਰਾ ਦੇ ਕੇ ਦੇਖੋ ਸਟੇਅਰਿੰਗ ਮੁੜ ਵੀ ਗਿਆ ਤਾਂ ਨਾ ਬਟਾ ਦਿਓ ਪੰਜਾਬ ਦੇ ਮੁੱਖ ਮੰਤਰੀ ਮਾਨ ਸਿੰਘ ਭਗਵੰਤ ਸਿੰਘ ਮਾਨ ਉਹਨਾਂ ਨੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕਰਕੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਵੱਲੋਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਨੂੰ ਗੈਰ ਸੰਵਿਧਾਨਕ ਕਰਾਰ ਦੇ ਦਿੱਤਾ ਰਾਸ਼ਟਰਪਤੀ ਭਵਨ ਤੋਂ ਬਾਹਰ ਆ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮਾਨ ਉਹਨਾਂ ਨੇ ਕੇਂਦਰ ਸਰਕਾਰ ਦੇ ਤਿੱਖੇ ਹਮਲੇ ਕੀਤੇ ਹੈ ਤੇ ਕਿਹਾ ਕਿ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਵਰਗੀਆਂ ਘਟੀਆ ਚਾਲਾਂ ਕਦੇ ਕਾਮਯਾਬ ਨਹੀਂ ਹੋਣਗੀਆਂ ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਪਾਰਟੀ ਦੇ ਨਾਲ ਗਦਾਰੀ ਕੀਤੀ ਹੈ ਉਨ੍ਹਾਂ ਦੀ ਮੈਂਬਰੀ ਤੁਰੰਤ ਰੱਦ ਹੋਣੀ ਚਾਹੀਦੀ ਹੈ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ED ਤੇ CBI ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਭਾਜਪਾ ਦੇ ਅਗਲੇ ਨਿਸ਼ਾਨਾ ਕਹਿੰਦੇ ਪੰਜਾਬ ਹੈ ਤੇ ਉਹਦੇ ਉੱਤੇ ਵੀ ਬਿਆਨ ਜਿਹੜਾ ਦਿੱਤਾ ਹੈ ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਪੰਜਾਬ ਨੂੰ ਅਗਲਾ ਨਿਸ਼ਾਨਾ ਦੱਸਣ ਵਾਲੇ ਬਿਆਨਾਂ ਦੇ ਉੱਤੇ ਚੁਟਕੀ ਲੈਂਦਿਆਂ ਮਾਨ ਹੋਣਾ ਕਿਹਾ ਕਿ ਪੰਜਾਬ ਕੋਈ ਟਰੱਕ ਨਹੀਂ ਜਿਸ ਦੀ ਵਾਰੀ ਆਵੇਗੀ ਉਹੀ ਜਿਹੜਾ ਚਲਾਉਣ ਲੱਗ ਪਵੇਗਾ ਇਹ ਉਹ ਸੂਬਾ ਹੈ ਜਿਸਨੇ ਦੇਸ਼ ਦੇ ਆਈ ਹਰ ਮੁਸੀਬਤ ਵੇਲੇ ਸਭ ਤੋਂ ਅੱਗੇ ਹੋ ਕੇ ਹਿੱਕ ਡਾਹੀ ਹੈ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦੇ ਅਜੇ ਸਿਰਫ 2 ਵਿਧਾਇਕ ਨੇ ਤੇ ਅਗਲੀਆਂ ਚੋਣਾਂ ਦੇ ਵਿੱਚ ਇਹ ਗਿਣਤੀ 0 ਹੋ ਸਕਦੀ ਹੈ ਮਾਨ ਹੋਣਾ ਨੇ ਐਕਸ ਦੇ ਉੱਤੇ ਲਿਖਿਆ ਕਿ 7 ਸੰਸਦ ਮੈਂਬਰਾਂ ਦਾ ਜਾਣਾ ਲੋਕਤੰਤਰ ਦਾ ਕਤਲ ਹੈ ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਕਹਿੰਦੇ ਗੱਦਾਰੀ ਬਰਦਾਸ਼ਤ ਨਹੀਂ ਕਰਦੇ ਤੇ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਫਤਵੇ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਦੀ ਰਾਖੀ ਲਈ ਆਖਰੀ ਸਾਹ ਤੱਕ ਲੜੇਗੀ 24 ਅਪ੍ਰੈਲ ਨੂੰ ਆਪ ਦੇ 10 ਦੇ ਵਿੱਚੋਂ 7 ਰਾਜ ਸਭਾ ਮੈਂਬਰ ਰਾਘਵ ਚੱਡਾ ਅਸ਼ੋਕ ਮਿੱਤਲ ਸੰਦੀਪ ਪਾਠਕ ਹਰਭਜਨ ਸਿੰਘ ਰਜਿੰਦਰ ਗੁਪਤਾ ਵਿਕਰਮਜੀਤ ਸਿੰਘ ਸਾਨੀ ਤੇ ਸਵਾਤੀ ਮਾਲੀਵਾਲ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਇਨ੍ਹਾਂ ਦੇ ਵਿੱਚੋਂ 6 ਮੈਂਬਰ ਪੰਜਾਬ ਦੇ ਨਾਲ ਸੰਬੰਧਿਤ ਨੇ ਦੂਸਰੇ ਪਾਸੇ ਆਪ ਸਿਆਸੀ ਪਾਰਟੀ ਨਹੀਂ ਹੈ ਸਗੋਂ ਧੋਖਾ ਖਾਦੇ ਪ੍ਰੇਮੀ ਵਾਂਗ ਕਰ ਰਹੀ ਹੈ ਵਿਹਾਰ ਰਾਘਵ ਚੱਡਾ ਹੋਣਾ ਨੇ ਗੱਲ ਕਹੀ ਹੈ ਤੇ ਉਨ੍ਹਾਂ ਨੇ ਕਿੱਕਲੀ ਵੀ ਪਾਈ ਹੈ ਇਹਦੇ ਉੱਤੇ ਕਿੱਕਲੀ ਵੀ ਸੁਣਾਉਂਦੇ ਹਾਂ ਤੁਹਾਨੂੰ ਤੇ ਉਹ ਕਹਿੰਦੇ ਨੇ ਭਾਈ ਉਨ੍ਹਾਂ ਨੇ ਦੱਸਿਆ ਕਿ ਜਬ ਤੱਕ ਥੇ ਆਗਿਆਕਾਰੀ ਤਭੀ ਤੱਕ ਸੰਸਕਾਰੀ ਸਾਥ ਛੋੜ ਤੇ ਹੀ ਬਚਾ ਦਿਆ ਹਮੇ ਬਣਾ ਦਿਆ ਭ੍ਰਿਸ਼ਟਾਚਾਰੀ ਜੋ ਲੂਟ ਖਸੂਟ ਕੋ ਕਹਿਤੇ ਹੈ ਕੱਟੜ ਇਮਾਨਦਾਰੀ ਆਪ ਹੀ ਬਤਾਈਏ ਆਖਿਰ ਉਨਸੇ ਕੈਸੇ ਕੋਈ ਨਿਭਾਈ ਯਾਰੀ ਤੇ ਕਿੱਕਲੀ ਭਾਈ ਚੱਡਾ ਸਾਹਿਬ ਵੀ ਪਾ ਲੈਂਦੇ ਹੈ ਤੇ ਅੱਗੇ ਸਿਆਸੀ ਜਿਹੜਾ ਚਲੋ ਇਹ ਇੱਕ ਤਰ੍ਹਾਂ ਦੇ ਤਕਰਾਰ ਨੇ ਇਹਨਾਂ ਦੇ ਤੇ ਚੱਡਾ ਸਾਹਿਬ ਕਹਿੰਦੇ ਨੇ ਅੱਗੇ ਕਿ ਭਾਈ ਬਾਗੀ ਰਾਜ ਸਭਾ ਮੈਂਬਰ ਹੁਣਾਂ ਨੇ ਰਾਸ਼ਟਰਪਤੀ ਮੁਰਮੂ ਹੁਣਾਂ ਦੇ ਨਾਲ ਪਹਿਲਾਂ ਮੁਲਾਕਾਤ ਕੀਤੀ ਹੈ ਆਮ ਆਦਮੀ ਪਾਰਟੀ ਆਪ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਨੇ ਅੱਜ ਸਵੇਰੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਤੇ ਰਾਘਵ ਚੱਡਾ ਸੰਦੀਪ ਪਾਠਕ ਰਜਿੰਦਰ ਗੁਪਤਾ ਅਸ਼ੋਕ ਮਿੱਤਲ ਇਹ ਚਾਰੇ ਜਾਣੇ ਆਧਾਰਿਤ ਇਸ ਵਫਦ ਨੇ ਰਾਸ਼ਟਰਪਤੀ ਨੂੰ ਦਸਿਆ ਕਿ ਪੰਜਾਬ ਦੀ ਆਪ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਦਾ ਨਿਸ਼ਾਨਾ ਬਣਾਉਣ ਦੇ ਲਈ ਸਰਕਾਰੀ ਤੰਤਰ ਦੀ ਨਜਾਇਜ਼ ਵਰਤੋਂ ਕਰ ਰਹੀ ਹੈ ਮੁਲਾਕਾਤ ਤੋਂ ਬਾਅਦ ਰਾਘਵ ਚੱਡਾ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਕੱਲ ਇੱਕ ਸਿਆਸੀ ਪਾਰਟੀ ਵਾਂਗ ਨਹੀਂ ਸਗੋਂ ਇੱਕ ਜਿਲਟਡ ਐਕਸ ਜਿਸਦਾ ਦਿਲ ਟੁੱਟਿਆ ਹੋਵੇ ਜਾਂ ਧੋਖਾ ਖਾਧਾ ਹੋਵੇ ਵਾਂਗ ਵਿਹਾਰ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਪਾਰਟੀ ਬੇਹੱਦ ਕੌੜੀ ਬਦਲਾਖੋਰੀ ਦੀ ਭਾਵਨਾ ਨਾਲ ਭਰੀ ਪਈ ਹੈ ਹੋਈ ਹੈ ਤੇ ਸੱਚਾਈ ਨੂੰ ਸਵੀਕਾਰ ਕਰਨ ਦੇ ਵਿੱਚ ਅਸਮਰਥ ਹੈ ਚੱਡੇ ਨੇ ਕਿਹਾ ਕਿ ਜਿਹੜੀ ਪਾਰਟੀ ਕਦੇ ਖੁਦ ਸਿਆਸੀ ਬਦਲਾਖੋਰੀ ਦਾ ਰੋੜਾ ਰੋਂਦੀ ਸੀ ਅੱਜ ਉਹ ਖੁਦ ਇਸ ਦੇ ਸਭ ਤੋਂ ਜ਼ਹਿਰੀਲੇ ਰੂਪ ਦੀ ਵਰਤੋਂ ਕਰ ਰਹੀ ਹੈ ਅਸੀਂ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਕਿ ਕਿਵੇਂ 2/3 ਬਹੁਮਤ ਦੇ ਨਾਲ ਭਾਜਪਾ ਦੇ ਵਿੱਚ ਰਲੇਵੇਂ ਦੇ ਸੰਵਿਧਾਨਕ ਫੈਸਲੇ ਤੋਂ ਬਾਅਦ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਨ੍ਹਾਂ ਦਾਅਵਾ ਕੀਤਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੰਵਿਧਾਨਕ ਅਧਿਕਾਰਾਂ ਅਤੇ ਲੋਕਤੰਤਰੀ ਚੋਣਾਂ ਦਾ ਸਤਿਕਾਰ ਕੀਤਾ ਜਾਵੇਗਾ ਤੇ ਗੌਰਤਲਬ ਇਹ ਵੀ ਹੈ ਕਿ ਬਾਗੀ ਮੈਂਬਰਾਂ ਦੀ ਇਹ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਸ਼ਟਰਪਤੀ ਦੇ ਨਾਲ ਹੋਣ ਵਾਲੀ ਮੀਟਿੰਗ ਤੋਂ ਕੁਝ ਘੰਟੇ ਹੀ ਪਹਿਲਾਂ ਹੋਈ ਹੈ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਭਾਈ ਬੀਜੇਪੀ ਨੇ ਲੋਕਤੰਤਰ ਨੂੰ ਅਗਵਾ ਕਰ ਲਿਆ ਤੇ ਪੰਜਾਬ ਉਸਦਾ ਵਿਜੇ ਰੱਥ ਜਿਹੜਾ ਰੋਕੇਗਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਉੱਤੇ ਲੋਕਤੰਤਰ ਨੂੰ ਅਗਵਾ ਕਰਨ ਦਾ ਦੋਸ਼ ਲਾ ਦਿੱਤਾ। ਉਨ੍ਹਾਂ ਨੇ ਹਾਲ ਹੀ ਦੇ ਵਿਚ ਮੁਕੰਮਲ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਪਿਛੋਕੜ ਦੇ ਵਿਚ ਕਿਹਾ ਕਿ ਪੰਜਾਬ ਪਾਰਟੀ ਦੇ ਵਿਜੇ ਰੱਥ ਨੂੰ ਰੋਕ ਦੇਵੇਗਾ, ਪੰਜਾਬ ਰੋਕੇਗਾ ਜੀ ਕਹਿੰਦੇ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਨੇ ਲੋਕਤੰਤਰ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਪਾਰਟੀ ਦੇ ਉਤੇ ਚੋਣਾਂ ਦੇ ਵਿਚ ਹੇਰਾਫੇਰੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਨੇ ਪੱਛਮੀ ਬੰਗਾਲ ਦੇ ਵਿਚ ਉਹੀ ਕੀਤਾ ਜੋ ਉਸਨੇ ਨਵੀਂ ਜਿਹੜੀ ਦਿੱਲੀ ਦੇ ਵਿਚ ਮੇਰੇ ਵਿਧਾਨ ਸਭਾ ਹਲਕੇ ਦੇ ਵਿਚ ਵੋਟਾਂ ਕੱਢ ਕੇ ਕੀਤਾ ਸੀ ਤੇ ਪੰਜਾਬ ਦੇ ਵਿਚ ਵੀ ਵੈਸੇ 92 ਜਿਹੜੇ 96 ਆਏ ਸੀ ਜੀ ਤੇ ਉਥੇ ਵੀ ਫਿਰ ਤਾਂ ਸਵਾਲ ਖੜੇ ਉੱਠ ਸਕਦੇ ਆ ਭਈ ਧੱਕਾ ਹੋ ਗਿਆ। ਕੇਜਰੀਵਾਲ ਨੇ ਕਿਹਾ ਕਿ ਅੱਜ ਲੋਕਤੰਤਰ ਖਤਰੇ ਦੇ ਵਿਚ ਹੈ ਤੇ 2014 ਦੇ ਵਿਚ ਨਰਿੰਦਰ ਮੋਦੀ ਦੇ ਪੱਖ ਦੇ ਵਿਚ ਲਹਿਰ ਸੀ ਤੇ ਉਹ ਭਾਜਪਾ ਲਗਾਤਾਰ ਚੋਣਾਂ ਜਿੱਤਦੇ ਰਹੇ ਨੇ। ਫਰਵਰੀ 2015 ਦੇ ਵਿਚ ਦਿੱਲੀ ਦੇ ਵਿਚ ਉਨ੍ਹਾਂ ਨੂੰ ਸਿਰਫ 3 ਸੀਟਾਂ ਮਿਲੀਆਂ ਤੇ ਜੇ ਉਹ ਪੰਜਾਬ ਦੇ ਵਿਚ ਸੱਤਾ ਦੇ ਵਿਚ ਆਏ ਤਾਂ ਸੂਬੇ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਪ੍ਰਧਾਨ ਮੰਤਰੀ ਮੋਦੀ ਦੇ ਲਈ ਆਖਰੀ ਚੋਣ ਹੋਣਗੀਆਂ, ਪੰਜਾਬ ਤੋਂ ਬਾਅਦ ਮੋਦੀ ਸਰਕਾਰ ਡਿੱਗ ਜਾਵੇਗੀ। ਕਿਆ ਬਾਤ ਹੈ ਜੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਆਪ ਸਰਕਾਰ ਦੇ ਪੱਖ ਦੇ ਵਿਚ ਸੱਤਾ ਪੱਖੀ ਲਹਿਰ ਹੈ ਤੇ ਹਰ ਪਿੰਡ ਪ੍ਰਸ਼ਾਸਨ ਵੱਲੋਂ ਕੀਤੇ ਗਏ ਕੰਮਾਂ ਨੂੰ ਮਾਨਤਾ ਦਿੰਦਾ ਹੈ। ਹਾਲ ਹੀ ਦੇ ਵਿਚ ਆਪ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਹੋਣ ਵਾਲੇ 7 ਰਾਜ ਸਭਾ ਮੈਂਬਰਾਂ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਸਿੱਟਾ ਪੰਜਾਬੀਆਂ ਦੀਆਂ ਇਹ ਜਿਹੜੀਆਂ ਸੀਟਾਂ ਸੀ ਪੰਜਾਬੀਆਂ ਦੀਆਂ ਸੀ ਤੇ ਭਾਜਪਾ ਨੇ ਪੰਜਾਬ ਤੋਂ ਇਹ ਸੀਟਾਂ ਖੋਹ ਲਈਆਂ ਤੇ ਹੁਣ ਸਾਨੂੰ ਸਾਰਿਆਂ ਨੂੰ ਉਨ੍ਹਾਂ ਨੂੰ ਰੋਕਣ ਦੇ ਲਈ ਕੰਮ ਕਰਨਾ ਹੋਏਗਾ। ਪੰਜਾਬ ਨੇ ਇਤਿਹਾਸਕ ਤੌਰ ਦੇ ਉੱਤੇ ਵਿਦੇਸ਼ੀ ਹਮਲਿਆਂ ਨੂੰ ਰੋਕਿਆ ਪਰ ਇਸ ਵਾਰ ਦੁਸ਼ਮਣ ਅੰਦਰ ਹੀ ਹੈ, ਬਾਹਰੋਂ ਨਹੀਂ ਕਹਿੰਦੇ ਆਉਣਾ। ਪੰਜਾਬ ਨੂੰ ਪੰਜਾਬੀਆਂ ਨੂੰ ਉਹ ਇੱਥੇ ਪੰਜਾਬੀ ਆ ਜਾਂਦੇ ਨੇ ਜੀ ਜਾਂ ਮਨ ਪੜ੍ਹਦੇ ਵੀ ਇਹ ਗੱਲ ਹੋ ਰਹੀ ਹੈ ਮਹਿਸੂਸ ਕਿ ਜਦੋਂ ਤੁਹਾਡੇ ਨਿੱਜੀ ਲਾਲਚ ਨੇ ਸਾਰੀਆਂ ਚੀਜ਼ਾਂ ਨੇ ਤਾਂ ਉੱਥੇ ਪੰਜਾਬੀਆਂ ਨੂੰ ਮੂਹਰੇ ਲਿਆ ਕੇ ਖੜਾ ਕਰ ਰਹੇ ਹੋ ਤੇ ਜਦੋਂ ਪੰਜਾਬੀ ਨਾ ਪੜ੍ਹਨਾ ਹੋਊਗਾ ਤੇ ਨਾ ਧਰਨਾ ਹੋਊਗਾ ਉਹਦੀ ਗੱਲ ਕਰਦੇ ਹਾਂ ਤੇ ਧਰਨੇ ਉਹਦੇ ਉਸੇ ਤਰ੍ਹਾਂ ਬਰਕਰਾਰ ਨਹੀਂ, ਉਦੋਂ ਪੰਜਾਬੀ ਨਹੀਂ ਦਿਖਦੇ। ਪੰਜਾਬੀਆਂ ਨੂੰ ਹੀ ਉਨ੍ਹਾਂ ਨੂੰ ਰੋਕਣਾ ਹੋਏਗਾ। ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਪੂਰਥਲਾ ਹਾਊਸ ਦੇ ਵਿਚ ਇਕੱਠੇ ਹੋਏ ਸੂਬੇ ਦੇ ਵਿਧਾਇਕਾਂ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਮਾਨ ਨੇ ਰਾਸ਼ਟਰਪਤੀ ਭਵਨ ਦੇ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਸੂਬੇ ਦੇ ਉਨ੍ਹਾਂ 6 ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਖਤਮ ਕਰਨ ਦੀ ਜਿਹੜੀ ਅਪੀਲ ਕੀਤੀ ਜਿਨ੍ਹਾਂ ਨੇ ਆਪ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਤੇ ਭਾਜਪਾ ਆਗੂਆਂ ਨੇ 2027 ਦੇ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਪੱਛਮੀ ਬੰਗਾਲ ਦੇ ਵਿਚ ਮਿਲੀ ਸਫਲਤਾ ਨੂੰ ਦੁਹਰਾਉਣ ਦਾ ਭਰੋਸਾ ਜਿਹੜਾ ਪ੍ਰਗਟ ਕਰ ਦਿੱਤਾ ਹੈ ਤੇ ਮੁੱਖ ਮੰਤਰੀ ਮਾਨ ਸਾਹਿਬ ਸ਼ੁਕਰਾਨਾ ਯਾਤਰਾ ਜਿਹੜਾ ਸ਼ਡਿਊਲ ਵੀ ਤੈਅ ਹੋ ਗਿਆ ਉਹਦੀ ਗੱਲਬਾਤ ਵੀ ਅੱਗੇ ਜਾ ਕੇ ਕਰਦੇ ਆ ਦੇਖਦੇ ਆ। ਪੇਚਾ ਫਸਣਾ ਇਹਦੇ ਵਿਚ ਵੀ ਫਿਰ ਪੇਚ ਫਸੇਗਾ ਕਿਉਂਕਿ ਭਾਈ ਉਧਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਇਸ ਚੀਜ਼ ਨੂੰ ਨਕਾਰ ਰਹੀਆਂ ਨੇ ਤੇ ਮਾਨ ਸਾਹਿਬ ਸ਼ੁਕਰਾਨਾ ਕਰਨ ਪਤਾ ਨਹੀਂ ਕਿਹਦਾ ਚੱਲੇ ਆ ਜੀ ਤੇ ਦੇਖਦੇ ਆ। ਜਿਹੜਾ ਸਤਿਕਾਰ ਐਕਟ ਬਣਾਇਆ 2026 ਇਹ ਖ਼ਬਰ ਜਿਹੜੀ ਹੈ ਵੀ ਕਰਦੇ ਆ ਤੇ 6 ਮਈ ਨੂੰ ਸਵੇਰੇ ਗੁਰਦੁਆਰਾ ਅਨੰਦਪੁਰ ਸਾਹਿਬ ਦੇ ਨੇੜੇ ਤੋਂ ਸ਼ੁਰੂ ਹੋਵੇਗੀ ਇਹ ਯਾਤਰਾ ਤੇ 9 ਮਈ ਦੁਪਹਿਰ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਣੀ ਹੈ। ਪਹਿਲੇ ਦਿਨ ਪਾਰਟੀ ਲੀਡਰਸ਼ਿਪ ਰੋਪੜ ਤੇ ਗੜਸ਼ੰਕਰ ਦੇ ਵਿਚੋਂ ਲੰਘਦੇ ਹੋਏ ਇਕ ਕਾਫਲੇ ਦੇ ਵਿਚ ਰਵਾਨਾ ਹੋਏਗੀ ਤੇ ਨਵਾਂ ਸ਼ਹਿਰ ਵਿਖੇ ਭਗਤ ਸਿੰਘ ਦੇ ਜੱਦੀ ਸਥਾਨ ਖਟਕੜ ਕਲਾਂ ਵਿਖੇ ਮੱਥਾ ਟੇਕੇਗੀ ਤੇ ਫਗਵਾੜਾ ਵਿਖੇ ਸਮਾਪਤ ਹੋਏਗੀ ਤੇ ਜਲੰਧਰ ਦੇ ਲਈ ਰਾਤ ਦੇ ਠਹਿਰਨ ਦੀ ਯੋਜਨਾ ਜਿਹੜੀ ਬਣਾਈ ਗਈ ਹੈ। ਦੂਜੇ ਦਿਨ ਦੀ ਯਾਤਰਾ ਜਲੰਧਰ ਦੇ ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਪੁਰਾਣੀ ਬਰਾਦਰੀ ਤੋਂ ਸ਼ੁਰੂ ਹੋਵੇਗੀ ਜਿੱਥੋਂ ਟੀਮਾਂ ਆਦਮਪੁਰ ਭਾਈ ਉਹ ਰੋਡ ਦੇ ਉੱਤੇ ਦੀ ਲੰਘ ਕੇ ਜ਼ਰੂਰ ਜਾਇਓ, ਬੇਨਤੀ ਹੈ ਮੇਰੀ। ਜਿਹੜਾ ਆਪਣਾ ਜਲੰਧਰ ਹੁਸ਼ਿਆਰਪੁਰ ਵਾਲਾ ਨਾ ਜਿਹਦੇ ਉੱਤੇ ਬ੍ਰਿਜ ਬਣ ਰਿਹਾ ਉੱਥੋਂ ਲੰਘ ਕੇ ਜਾਇਓ, ਫਿਰ ਨਜ਼ਾਰਾ ਆਊਗਾ ਤੁਰ ਕੇ ਨਾਲੇ। ਟੀਮਾਂ ਆਦਮਪੁਰ ਬਾਬਾ ਬਕਾਲਾ ਵੱਲ ਜਾਣਗੀਆਂ ਤੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਵਿਖੇ ਮੱਥਾ ਟੇਕਣਗੀਆਂ। ਦੂਜੇ ਦਿਨ ਦੀ ਯਾਤਰਾ ਦੁਆਬਾ ਮਾਝਾ ਨੂੰ ਪਾਰ ਕਰਦੇ ਹੋਏ ਸਭ ਤੋਂ ਲੰਮੀ ਹੋਏਗੀ ਤੇ ਤਰਨ ਤਾਰਨ ਵਿਖੇ ਠਹਿਰਾ ਜਿਹੜਾ ਹੋਵੇਗਾ ਤੇ ਬਾਅਦ ਦੇ ਵਿਚ ਮਾਲਵਾ ਪਾਰ ਕਰੇਗੀ। ਮਾਲਵੇ ਦੇ ਵਿਚ ਪ੍ਰਵੇਸ਼ ਜੀਰਾ ਆਪਣੇ ਜੀਰਾ ਸਾਹਿਬ ਰਜਿੰਦਰ ਜੀਰਾ ਹੁਣਾਂ ਦੇ ਜਾਣਗੇ ਜੀ ਸ਼ਹਿਰ। ਜੀਰਾ ਕੋਟਕਪੂਰਾ ਤੇ ਫਰੀਦਕੋਟ ਰਾਹੀਂ ਹੋਏਗੀ। ਸੰਗਰੂਰ ਵਿਖੇ ਰਾਤ ਠਹਿਰਾ ਤੋਂ ਬਾਅਦ ਜਿਹੜਾ ਸੀ ਯਾਤਰਾ 8 ਮਈ ਨੂੰ ਬਠਿੰਡਾ ਤੋਂ ਕੋਟ ਸ਼ਮੀਰ ਜਾਵੇਗੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇਕ ਵਿਰਾਮ ਲਵੇਗੀ ਤੇ ਅਗਲੇ ਛੋਟੇ ਪੜਾਅ ਦੇ ਮਾਨਸਾ ਦੇ ਅਰਵਿੰਦ ਨਗਰ ਸਰਦੂਲਗੜ੍ਹ ਦੇ ਪਿੰਡ ਬਨਵਾਈ ਹਦਾਇਆ ਤੇ ਬਰਨਾਲਾ ਦੇ ਵਿਚ ਸੁਨਾਮ ਦੇ ਮਸਤੂਆਣਾ ਸਾਹਿਬ ਵਿਖੇ ਜਿਹੜੀ ਹੋਵੇਗੀ ਜਾਂਦੀ ਹੋਈ। 9 ਮਈ ਨੂੰ ਯਾਤਰਾ ਸੰਗਰੂਰ ਤੋਂ ਸੁਨਾਮ ਸਮਾਣਾ ਤੇ ਪਟਿਆਲਾ ਜਾਏਗੀ। ਇਹ ਅੰਤ ਦੇ ਵਿਚ ਫਤਿਹਗੜ੍ਹ ਸਾਹਿਬ ਵਿਖੇ ਜਿਹੜੀ ਸਮਾਪਤ ਹੋਣੀ ਹੈ ਤੇ ਯਾਤਰਾ ਦੌਰਾਨ ਸਾਰੇ ਪੜਾਅ ਦੇ ਉੱਤੇ ਮੁੱਖ ਮੰਤਰੀ, ਸਥਾਨਕ ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਆਗੂਆਂ ਦੇ ਨਾਲ ਭਾਸ਼ਣ ਦੇਣਗੇ ਤੇ ਸਥਾਨਕ ਪੱਧਰ ਦੇ ਉੱਤੇ ਮਿੱਠੇ ਛਬੀਲ ਦੇ ਪਾਣੀ ਦੇ ਸਟਾਲ ਵੀ ਕਹਿੰਦੇ ਲਗਾਏ ਜਾਣਗੇ। ਬੀਬੀ ਜਗੀਰ ਕੌਰ ਹੁਣਾਂ ਨੇ ਵੀ ਪੀਐਮ ਨੂੰ ਚਿੱਠੀ ਲਿਖ ਦਿੱਤੀ ਹੈ। ਔਰਤਾਂ ਦੇ ਲਈ ਕੀਤੀ ਹੈ ਵੱਡੀ ਮੰਗ, ਕਹਿੰਦੇ ਭਾਈ 33% ਦੀ ਬਜਾਏ 50% ਰਾਖਵਾਂਕਰਨ ਮਿਲਣਾ ਚਾਹੀਦਾ ਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਕਾਲੀ ਦਲ ਇਸਤਰੀ ਵਿੰਗ ਦੀ 31 ਮੈਂਬਰੀ ਟੀਮ ਵੀ ਬਣਾਈ ਗਈ ਹੈ। ਇਹ ਆਪਣੇ ਬਿਲੋਂਗ ਕਰਦੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਪੂਨਰ ਸੁਰਜੀਤ ਨੂੰ ਜੀ, ਇਸਤਰੀ ਵਿੰਗ ਨੂੰ, ਉਹਦੀ ਮੀਟਿੰਗ ਲਈ ਹੈ ਤੇ 31 ਮੈਂਬਰੀ ਟੀਮ ਵੀ ਬਣਾਈ ਗਈ ਹੈ ਜਿਹਦੇ ਵਿਚ ਪ੍ਰਿੰਸੀਪਲ, ਸਕੂਲ ਅਧਿਆਪਕ, ਡਾਕਟਰ, ਵਕੀਲ, ਸਮਾਜਿਕ ਤੌਰ ਦੇ ਉੱਤੇ ਜਿੰਮੇਵਾਰੀ ਰੱਖਣ ਵਾਲੀਆਂ ਔਰਤਾਂ ਸ਼ਾਮਲ ਨੇ ਤੇ ਬੀਬੀ ਜਗੀਰ ਕੌਰ ਹੁਣਾਂ ਨੇ 33% ਔਰਤਾਂ ਦੇ ਰਾਖਵੇਂ ਕਰਨ ਦੀ ਗੱਲ ਕਹੀ ਹੈ ਜਿਸ ਨੂੰ ਸਰਵ ਸੰਮਤੀ ਦੇ ਨਾਲ ਕਹਿੰਦੇ ਪਾਸ ਕਰ ਦਿੱਤਾ ਗਿਆ। ਭਾਈ ਪਜਾ ਹੀ ਕਰ ਦਿੰਦੇ, ਆਪ ਹੀ ਕਰ ਦਿੰਦੇ, ਆਪਣੀ ਪਾਰਟੀ ਤੋਂ ਸ਼ੁਰੂਆਤ ਕਰ ਦਿੰਦੇ। ਤੇ ਲੋ ਆਪਾਂ ਇੱਕ ਦੋ ਜਿਹੜੀਆਂ ਵੀਡੀਓ ਨੇ ਸ਼ਾਰਟ ਦੇ ਵਿੱਚ ਹੀ ਤੁਹਾਨੂੰ ਸੁਣਾਉਂਦਾ, ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +3 44 976 1962 ਸਟੂਡੀਓ ਦਾ ਨੰਬਰ ਹੈ। ਤੇ ਲੋ ਸੁਣਦੇ ਹਾਂ ਭਾਈ ਰਾਘਵ ਚੱਡਾ ਸਾਹਿਬ ਦੀ ਸਪੀਚ ਤੇ ਸੀਗਾ ਮਾਨ ਸਾਹਿਬ ਹੁਣਾਂ ਦਾ ਜਿਹੜਾ ਕੀ ਕੁਝ ਜਿਹੜਾ ਚੱਲਿਆ। ਆਮ ਆਦਮੀ ਪਾਰਟੀ ਦੇ ਕੋਲ ਕਹਿੰਦੇ ਇੱਕ ਸਟੇਟ ਦੀ ਪੁਲਿਸ ਹੈ ਤੇ ਸਰਕਾਰ ਹੈਗੀ ਹੈ ਤੇ ਬੀਜੇਪੀ ਦੇ ਕੋਲ ਕਹਿੰਦੇ ਨੇ 21 ਸਟੇਟ ਦੀ ਸਰਕਾਰ ਵੀ ਹੈ ਤੇ ਪੁਲਿਸ ਵੀ ਹੈ। ਰਾਘਵ ਚੱਡਾ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ।
2: आदमी पार्टी के पास एक राज्य में सरकार है और एक राज्य की पुलिस है। भारतीय जनता पार्टी के पास 21 राज्यों में सरकार है, 21 राज्यों की पुलिस है। आप जो एक गंदा खेल शुरू कर रहे हैं प्रतिशोध का, बदले का, वो कहां जाकर रुकेगा उसकी कल्पना भी आप नहीं कर सकते। इससे बचिए। और अंत में मैं बस पंजाब सरकार के अधिकारियों को भी कहना चाहूंगा कि आप सब बहुत सम्मानित लोग हैं। इनके आम आदमी पार्टी सरकार द्वारा जो आपको डराया जा रहा है, नेताओं द्वारा डराया जा रहा है, ओएसडी द्वारा डराया जा रहा है कि आपका तबादला कर देंगे, आपको सस्पेंड कर देंगे अगर आपने हम 6-7 लोगों के खिलाफ कार्रवाई नहीं करी। मैं उन अधिकारियों को भी कहना चाहता हूं कि आप उनकी धमकियों से डरिए मत। आम आदमी पार्टी की पंजाब सरकार चंद महीनों की सरकार है, अब उनका बहुत जल्द पंजाब से सफाई।
3: वो कहते हैं इन्होंने एक राज की पुलिस है, ਸਾਡੇ ਕੋਲ ਬੀਜੇਪੀ ਕੋਲ 21 ਰਾਜਾਂ ਦੀ ਪੁਲਿਸ ਹੈ। ਧਮਕੀ ਦਿੰਦੇ ਆ, ਮਤਲਬ 21 ਪਰਚੇ ਕਰਾ ਦੋਗੇ ਸਾਡੇ ਤੇ, ਧਮਕੀ ਦਿੰਦੇ ਸਾਨੂੰ ਤੁਸੀਂ। ਪੰਜਾਬੀ ਇੱਦਾਂ ਬਰਦਾਸ਼ਤ ਨਹੀਂ ਕਰਦੇ, ਪਿਆਰ ਨਾਲ ਚਾਹੇ ਜਾਨ ਲੈ ਲਓ, ਪਰ ਜੇ ਕਿਤੇ ਆਕੜ ਕੀਤੀ ਜਾਂ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀ 4-5 ਗੁਣਾ ਵੱਧ ਜਿਹੜਾ ਫੋਰਸ ਨਾਲ ਵਾਪਸੀ ਕਰਦੇ ਆ ਫਿਰ। ਸੋ ਮੈਂ ਅੱਜ ਰਾਸ਼ਟਰਪਤੀ ਜੀ ਨੂੰ ਇਹ ਦੱਸ ਕੇ ਆਇਆ, ਲੰਬੀ ਚੌੜੀ ਲੈਟਰ ਹੈ ਸਾਰਿਆਂ ਦੇ ਸਾਈਨ ਨੇ, ਕਿ ਇਲੈਕਟਡ ਤੇ ਸਿਲੈਕਟਡ ਚ ਫਰਕ ਹੁੰਦਾ। ਇਹ ਸਿਲੈਕਟਡ ਸੀ ਪਰ ਇਲੈਕਟਡ ਦੁਆਰਾ ਸਿਲੈਕਟਡ ਸੀ, ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਮਾਨਤਾ ਰੱਦ ਕੀਤੀ ਜਾਵੇ। ਅਸੀਂ ਕੋਰਟ ਦੇ ਵਿੱਚ ਵੀ ਗਏ ਹੋਏ ਹਾਂ, ਇਸ ਮੈਂ ਰਾਸ਼ਟਰਪਤੀ ਨੂੰ ਇਹ ਵੀ ਦੱਸਿਆ। ਉਹ ਕਹਿੰਦੇ ਕਿ ਮੈਂ ਸੰਵਿਧਾਨ ਦੇ ਸਪੈਸ਼ਲਿਸਟਾਂ ਨਾਲ ਗੱਲ ਕਰਦੀ ਹਾਂ, ਮੈਂ ਜ਼ਰੂਰ ਇਸ ਗੱਲ ਦਾ ਕੋਈ ਨਾ ਕੋਈ ਤੁਹਾਨੂੰ ਰਿਸਪੌਂਸ ਦੇਊਂਗੀ। ਮੈਂ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋਇਆ, ਸੰਵਿਧਾਨ ਹੀ ਸਾਨੂੰ ਸਾਡੇ ਦੇਸ਼ ਨੂੰ ਚਲਾਉਂਦਾ। ਮੈਂ ਕਿਹਾ ਜੀ ਸੰਵਿਧਾਨ ਨੂੰ ਤਾਂ ਬਦਲ ਲੱਗੇ ਹੋਏ ਨੇ, ਸੰਵਿਧਾਨ ਨੂੰ ਤਾਂ ਟਿੱਚ ਨਹੀਂ ਸਮਝਦੇ ਉਹ, ਕਦੇ ED ਵਰਤ ਲਈ, ਕਦੇ CBI ਵਰਤ ਲਈ, ਕਦੇ ਇਨਕਮ ਟੈਕਸ ਦਾ ਛਾਪਾ ਪੈ ਗਿਆ। ਇਹ ਡਰਾਉਂਦੇ ਆ, ਇਹ ਡਰਾ ਕੇ ਉਹ ਤੋਂ ਬਾਅਦ ਫਿਰ ਸਾਰਾ ਕੁਝ ਠੀਕ ਹੋ ਜਾਂਦਾ। ਤੁਸੀਂ ਐਸੇ ਕੇਸ ਦੇ ਵਿੱਚ ਹੀ ਐਗਜ਼ਾਮਪਲ ਲੈ ਲਓ, 10 ਦਿਨ ਪਹਿਲਾਂ ਅਸ਼ੋਕ ਮਿੱਤਲ ਜੀ ਦੇ ED ਦਾ ਛਾਪਾ ਪੈਂਦਾ, 10 ਦਿਨ ਪਹਿਲਾਂ ਹੀ ਉਹਨਾਂ ਦੇ ਗੁੜਗਾਓਂ ਸਥਿਤ ਬਿਜ਼ਨਸ ਤੇ, ਲਵਲੀ ਯੂਨੀਵਰਸਿਟੀ ਤੇ ਜਾਂ ਜਿੰਨੇ ਵੀ ਉਹਨਾਂ ਦੇ ਬਿਜ਼ਨਸ ਦੇ ਟਿਕਾਣੇ ਨੇ ਉਹਨਾਂ ਤੇ ED ਦਾ ਛਾਪਾ ਪੈਂਦਾ। ਛਾਪਾ 2 ਦਿਨ ਚੱਲਦਾ ਤੇ 10 ਦਿਨਾਂ ਬਾਅਦ ਉਸੇ ਬੰਦੇ ਨੂੰ Y ਕੈਟਾਗਰੀ ਦੀ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਲਓ ਇਹ ਉਹ ਕਿਹੜੀ ਵਾਸ਼ਿੰਗ ਮਸ਼ੀਨ ਚ ਧੋਲਿਆ ਬਾਈ ਤੁਸੀਂ? ED ਦੇ ਕੇਸਾਂ ਦਾ ਕੀ ਬਣਿਆ? ਮਤਲਬ ਡਰਾ ਕੇ ਧਮਕਾ ਕੇ ਆ ਜਾ ਬਈ, ਤੈਨੂੰ ਹੁਣ ਅਸੀਂ ਤੈਨੂੰ ਹੁਣ ਸੁਰੱਖਿਆ ਦੇਵਾਂਗੇ। ਇੱਦੀ ਕੀਤਾ, ਪਹਿਲਾਂ ਵੀ ਇੱਦੀ ਕੀਤਾ, ਜਿਹੜੇ ਬੰਦੇ ਨੂੰ ਮੋਦੀ ਸਾਹਿਬ ਕਹਿੰਦੇ ਰਹੇ ਆ ਕਿ ਫਲਾਨਾ ਦਾ ਬਹੁਤ ਵੱਡਾ ਘਪਲੇਬਾਜ਼ ਹੈ, 4-5 ਦਿਨਾਂ ਬਾਅਦ ਉਸੇ ਬੰਦੇ ਨੂੰ DC ਦੀ ਸਹੁੰ ਚੁਕਾ ਦਿੰਦੇ ਨੇ ਕਿ ਹੁਣ ਤੂੰ ਬਣ ਗਿਆ ਡਿਪਟੀ
1: ਜੀ। ਦੋਸਤੋ ਇਹ ਸੀ ਜੀ ਭਗਵੰਤ ਸਿੰਘ ਮਾਨ ਹੁਣਾਂ ਦੇ ਬਿਆਨ ਤੇ ਨਾਲ ਦੀ ਨਾਲ ਰਾਘਵ ਚੱਡਾ ਹੁਣਾਂ ਦੇ ਜੋ ਪ੍ਰੈਸ ਕਾਨਫਰੰਸ ਬਾਅਦ ਦੇ ਵਿੱਚ ਕੀਤੀ ਹੈ ਮੁਲਾਕਾਤ ਤੋਂ ਬਾਅਦ। ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
4: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
4: ਹਾਲ ਚਾਲ ਠੀਕ ਹੈ ਜੀ
1: ਜੀ।
4: ਮਾਨ ਸਾਹਿਬ ਕਹਿੰਦੇ 5 ਗੁਣਾ 4, ਮਾਨ ਸਾਹਿਬ ਕਹਿੰਦੇ ਦਿੱਲੀ ਗਏ ਸੀ ਜੀ, ਦਿੱਲੀ ਹੁਣ 90 ਬੰਦੇ ਨਾਲ ਲੈ ਕੇ ਗਏ ਹੈਗੇ ਆ ਜੀ, ਅਗਲੇ ਡਰਦੇ ਆ।
1: ਮੈਂ ਇੱਕ ਹੈਰਾਨ, ਮੈਂ ਚਲੋ ਖਬਰ ਵੀ ਕੀਤੀ ਹੈ, ਕੇਜਰੀਵਾਲ ਸਾਹਿਬ ਪੰਜਾਬੀਆਂ ਨੂੰ ਮੋਹਰੇ ਕਰੀ ਜਾਂਦੇ, ਆਪ ਕਿਉਂ ਨੀ ਮੋਹਰੇ ਹੁੰਦੇ ਜੀ? ਇਹ
4: ਗੱਲ ਤਾਂ ਇਹੀ ਹੈ ਜੀ। ਅੱਛਾ ਇੱਕ ਗੱਲ ਹੈਗੀ ਆ, ਅੰਦਰੋਂ ਨਾ ਮਮਤਾ ਹਾਰੀ ਆ ਤੇ ਅੰਦਰੋਂ ਕਿੰਨੇ ਖੁਸ਼ ਆ ਵੀ ਹੁਣ ਉਹ ਵੀ ਨਾਲ ਸਾਡੇ ਦਰੀ ਤੇ ਬਹਿ ਜੂਗੀ, ਇਹ ਹਾਰਿਆਂ ਦੀ ਦਰੀ ਵੱਖਰੀ ਬਹਿ ਜਾਣੀ ਆ ਵੀ ਹਾਂ ਜੀ ਅਸੀਂ ਸਾਡੇ ਸਾਰਿਆਂ ਦਾ ਸਟੇਟਸ ਬਰਾਬਰ ਹੋ ਗਿਆ, ਹੁਣ ਇੰਡੀਆ ਗਠਬੰਧਨ ਜਿਹੜਾ ਹੈਗਾ ਆ ਉਹ ਸਹੀ ਤਰੀਕੇ ਨਾਲ ਚੱਲੂਗਾ
1: ਜੀ। ਹਾਂਜੀ ਬਿਲਕੁਲ,
4: ਹੁਣ ਇਹਨਾਂ ਨੂੰ ਅਪਲਾ ਲੱਗ ਪਿਆ ਜੀ ਵੀ 40 ਲੱਖ ਵੋਟਰ 40,000 ਵੋਟਰ ਜਿਹੜਾ ਮੇਰਾ ਕੱਟ ਦਿੱਤਾ ਸੀ
1: ਜੀ,
4: ਉਹ ਭਾਈ ਜਦੋਂ ਤੁਸੀਂ ਜਿਹੜਾ ਹੈਗਾ ਆ ਵੋਟਾਂ ਹੀ ਜਾਲੀ ਬਣਾ ਲਈਆਂ ਜਾਂ ਦੂਜੇ ਵਾਰਡ ਦੀ ਆਪਣੀ ਕੰਸਟੀਚੁਐਂਸੀ ਚ ਬਣਾ ਲਈਆਂ ਤੇ ਤਾਂ ਕਿ ਆਪਣੀਆਂ ਪੈਟ ਵੋਟਾਂ ਜਿਹੜੀਆਂ ਹੈਗੀਆਂ ਉਹ ਸਰ ਇਹ ਸਾਰੇ ਪੋਲੀਟੀਕਲ ਲੀਡਰ ਕਰਦੇ ਹੈਗੇ ਆ। ਤੁਸੀਂ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਰੌਲਾ ਪਾਉਂਦੇ ਨੀ ਹੈਗੇ ਵੀ ਜਲਾਲਾਬਾਦ ਦੇ ਵਿੱਚ ਸੁਖਬੀਰ ਬਾਦਲ ਦਾ ਜਿਹੜਾ ਹੈਗਾ ਆ ਭਾਈ ਇੰਨੀਆਂ ਵੋਟਾਂ ਤਾਂ ਘਰੋਂ ਲੈ ਕੇ ਤੁਰਦਾ ਆ ਜੀ ਵੀ ਉੱਥੇ ਉਹਨੇ ਇੰਨੀਆਂ ਕੁ ਵੋਟਾਂ ਬਣਾਈਆਂ ਹੈਗੀਆਂ ਭਾਈ ਉਨੀਆਂ ਵੋਟਾਂ ਉਹਨੂੰ ਜਿਹੜੀਆਂ ਹੈਗੀਆਂ ਉਹਨਾਂ ਦਾ ਪਤਾ ਹੀ ਨਹੀਂ ਕਿਸੇ ਨੂੰ ਦੂਜੀ ਜਿਹੜੀਆਂ ਹੈਗੇ ਕੰਸਟੀਚੁਐਂਸੀ ਦੇ ਵਿੱਚੋਂ ਜਿਹੜੀਆਂ ਇੱਧਰ ਰੱਖੀਆਂ ਹੀ ਆ ਜੀ, ਉਹ ਆਪਣੀਆਂ ਰਿਜ਼ਰਵ ਕੋਟਾ ਸਾਰੇ ਹੀ ਰੱਖਦੇ ਹੈਗੇ ਸੀਗੇ ਜੀ। ਇਹ ਹੁਣ ਪ੍ਰਥਾ ਜਿਹੜੀ ਚੱਲੀ ਹੈਗੀ ਇਹ ਭਾਈ ਇਸ ਚੀਜ਼ ਦਾ ਛਾਂਟਾ ਲੱਗਣੀ ਚਾਹੀਦੀ ਹੈਗੀ ਆ ਤੇ ਉਹ ਆਪਣੇ ਆਪ ਹੀ ਜਿਹੜਾ ਇਹ ਪਤਾ ਲੱਗ ਜਾਂਦਾ ਜੀ ਵੀ ਲੀਡਰ ਚ ਕਿੰਨਾ ਕੁ ਦਮ ਹੈਗਾ ਜੀ। ਬਾਕੀ ਜਿਹੜਾ ਇਹ ਇਹਨਾਂ ਦਾ ਕੰਮ ਆ ਉਹ ਤਾਂ ਇਹਨਾਂ ਨੇ ਕਰੀ ਜਾਣਾ ਆ ਜੀ, ਉੱਥੇ ਸੰਵਿਧਾਨ ਦੀ ਗੱਲ ਕਰਦੇ ਆ ਜੀ, ਅਗਲੇ ਵੀ ਉਸੇ ਸੰਵਿਧਾਨ ਦੇ ਮੁਤਾਬਕ ਹੀ ਅਗਲੇ ਕਹਿੰਦੇ ਹੈਗੇ 2/3 ਹੈਗੇ ਸੀਗੇ ਚੱਲ ਗਏ ਜੀ।
1: ਜੀ ਬਿਲਕੁਲ,
4: ਇਹ ਤਾਂ ਜਿਹੜਾ ਹੈਗਾ ਆ ਉੱਥੇ ਉੱਥੇ ਨਾ ਜੀ ਉਹ 2/3 ਇਨ ਦਾ ਹਾਊਸ ਲਿਖਿਆ ਆ ਲਵ ਜੀ, ਹੁਣ ਉਹ ਹਾਊਸ ਰਾਜ ਸਭਾ ਦਾ ਆ, ਰਾਜ ਸਭਾ ਦੇ ਵਿੱਚ ਹਾਊਸ ਦੇ ਵਿੱਚ ਜਿਹੜਾ ਹੈ ਉਹਨਾਂ ਦੀ 7 ਗਿਣਤੀ ਉਹਦੇ ਹਿਸਾਬ ਨਾਲ ਉਹ ਪੂਰੇ ਹੈਗੇ ਆ ਜੀ। ਤੇ ਜੇ ਤੁਸੀਂ ਜਿਹੜਾ ਹੈਗਾ ਕੇਸ ਲਾਇਆ ਹੀ ਹੈਗਾ ਤੇ ਫੇਰ ਤੁਸੀਂ ਉੱਥੇ ਕਾਹਦੇ ਵਾਸਤੇ ਚੱਲ ਗਏ ਜੀ?
1: ਬਿਲਕੁਲ ਹੈ ਜੀ,
4: ਤੇ ਪੰਜਾਬੀਆਂ ਤੋਂ ਅੱਗੇ ਕਰਦੇ ਹੈਗੇ ਆ ਪੰਜਾਬੀਆਂ ਦਾ ਤਾਂ ਇਹ ਅੱਜ ਇੱਕ ਚੈਨਲ ਖਬਰ ਦੇਣ ਡਿਆ ਸੀ ਜੀ ਕਿ ਮੁੜ ਕੇ ਜਿਹੜਾ ਆ ਦੁਬਾਰਾ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਣ ਲੱਗੇ ਆ ਜੀ, ਥੋੜਾ ਜਿਹਾ ਉਹਨੂੰ ਫੇਰ ਬਦਲ ਕਰਕੇ ਤੇ ਮੁੜ ਕੇ ਲਾਗੂ ਕਰਨ ਲੱਗੇ ਜੀ, 65,000 ਏਕੜ ਜਿਹੜੀ ਆ ਉਹ ਲੈਂਡ ਜਿਹੜੀ ਆ ਉਹ ਲੈਣ ਲੱਗੇ ਆ ਜੀ।
1: ਜੀ ਕਿਆ ਬਾਤ ਹੈ ਜੀ,
4: ਨੋ ਡਾਊਟ ਕੇ ਮਤਲਬ ਜਿਹੜਾ ਹੈਗਾ ਪਹਿਲਾਂ ਇਹਨਾਂ ਨੇ ਖਤਾ ਖਾਧੀ ਆ ਜੀ, ਹੁਣ ਦੇਖਦੇ ਹੈਗੇ ਆ ਕਿ ਜਥੇਬੰਦੀਆਂ ਕਿੰਨੀਆਂ ਐਕਟਿਵ ਹੁੰਦੀਆਂ ਹੈਗੀਆਂ ਜੀ, ਇਹਨਾਂ ਨੂੰ ਇਹ ਹੈਗਾ ਆ ਕਿ ਉਹ ਆਰਾਮ ਨਾਲ ਸਾਇਲੈਂਟ ਮੋਡ ਤੇ ਚੱਲ ਗਈਆਂ ਤੇ ਹੁਣ ਜਾਣ ਹੁਣ ਅਸੀਂ ਡਿਵਾਈਡ ਵੀ ਬਥੇਰਾ ਕਰ ਦਿੱਤਾ ਹੈਗਾ ਤੇ ਉਹਦਾ ਸ਼ਾਇਦ ਵਿਰੋਧ ਨਾ ਹੋਵੇ। ਕਾਰਨ ਇਹ ਹੁੰਦਾ ਆ ਜੀ ਕਿ ਅੱਗੇ ਇਲੈਕਸ਼ਨ ਆ ਰਹੇ ਹੈਗੇ ਆ, ਲੋਕਾਂ ਨਾਲ ਵਾਅਦੇ ਕੀਤੇ ਹੈਗੇ ਤੇ ਇਲੈਕਸ਼ਨ ਵਾਸਤੇ ਵੀ ਪੈਸਾ ਚਾਹੀਦਾ ਹੈਗਾ ਜੀ, ਤੇ ਇਹਨਾਂ ਨੇ ਨਾ ਜੀ ਜਿਹੜੇ ਆ ਕੁਛ ਜਿਹੜੇ ਕਾਰਪੋਰੇਟ ਹਾਊਸਿਸ ਹੁੰਦੇ ਆ ਉਹਨਾਂ ਦਾ ਉਹਨਾਂ ਨਾਲ ਜਿਹੜੇ ਵਾਅਦੇ ਹੁੰਦੇ ਨਾ ਜੀ ਉਹ ਅਖਬਾਰਾਂ ਚ ਨੀ ਆਉਂਦੇ
1: ਜੀ,
4: ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਦੇ ਵਿਗਲਿਆਂ ਨੇ ਵੀ ਕਿਹਾ ਹੋਣਾ ਵੀ ਭਾਈ ਕਰੋ ਕੁਛ, ਸਾਡਾ ਵੀ ਜਿਹੜਾ ਹੈਗਾ ਆ ਡੰਗ ਸਾਰੋ ਤਾਂ ਹੀ ਤੁਹਾਨੂੰ ਫੰਡ ਦੇ ਸਕਦੇ ਹੈਗੇ ਜੀ।
1: ਬਿਲਕੁਲ ਹੈ ਜੀ,
4: ਤੇ ਜੇ ਇਹਨਾਂ ਨੇ ਇਹ ਇੱਥੇ ਤਾਂ ਇਹ ਗੱਲ ਕਰਦੇ ਪਏ ਨਾ ਜੀ ਪੰਜਾਬੀ ਪੰਜਾਬੀ ਕਰਦੇ ਪਏ ਆ, ਜਦੋਂ ਜੇ ਇਹ ਮੁੜ ਕੇ ਪਾਲਿਸੀ ਲੈ ਤੇ ਇਹਨਾਂ ਦਾ ਇਲੈਕਸ਼ਨ ਯੀਅਰ ਅੱਗੇ ਜਿਹੜਾ ਹੈਗਾ ਆ ਉਹਦਾ ਵਿਰੋਧ ਇੰਨਾ ਕੁ ਹੋਏਗਾ ਕਿ ਆਪਣੇ ਆਪ ਹੀ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਵਾਕਈ ਪਿੰਡਾਂ ਦੇ ਵਿੱਚ ਨਹੀਂ ਬਣਨ ਦੇਣਾ ਇਹਨਾਂ ਨੂੰ
1: ਜੀ। ਬਿਲਕੁਲ ਹੈ ਜੀ,
4: ਚਾਹੇ ਜਿੰਨਾ ਮਰਜ਼ੀ ਪੰਜਾਬੀਆਂ ਦਾ ਨਾਂ ਜਪੀ ਜਾਣ ਜੀ ਜਾਂ ਜੋ ਮਰਜ਼ੀ ਕਰੀ ਜਾਣ ਜੀ।
1: ਤੁਸੀਂ ਦੇਖੋ ਕਿ ਹਰ ਗੱਲ ਸੈਣੀ ਸਾਹਿਬ ਜਿੱਦਾਂ ਇੱਕ ਸੀਐਮ ਦੇ ਸੂਬੇ ਦੇ ਸੀਐਮ ਦੇ ਟੇਬਲ ਦੇ ਉੱਤੇ ਸਵੇਰ ਨੂੰ ਚਾਹ ਪਹੁੰਚਣ ਤੋਂ ਪਹਿਲਾਂ ਜਾਂ ਚਾਹ ਦੇ ਬਿਸਕਟਾਂ ਦੇ ਨਾਲ ਹੀ ਸੀਆਈਡੀ ਦੀ ਜਾਂ ਸਾਰੀ ਏਜੰਸੀਆਂ ਦੀਆਂ ਰਿਪੋਰਟਾਂ ਜਾਂ ਅਖਬਾਰਾਂ ਜਿੰਨੀਆਂ ਵੀ ਨੇ ਉਹ ਪਹੁੰਚ ਜਾਂਦੀਆਂ ਨੇ ਜੀ, ਪੂਰੀ ਰਿਪੋਰਟ ਪਹੁੰਚ ਜਾਂਦੀ ਹੈ ਆਪਣੀ ਕੌਫੀ ਜਾਂ ਚਾਹ ਦੇ ਨਾਲ ਹੀ ਜੀ। ਕੀ ਦੇਸ਼ ਦੀ ਜਿਹੜੀ ਰਾਸ਼ਟਰਪਤੀ ਹੈ ਕਿ ਉਹਨੂੰ ਪਤਾ ਨਾ ਹੋਏਗਾ ਕਿ ਉਹਦੇ ਥੱਲੇ ਜਿਹੜਾ ਜੋ ਕੁਝ ਹੋ ਰਿਹਾ ਪਾਰਟੀਆਂ ਜੋ ਕੁਝ ਕਰ ਰਹੀਆਂ ਕਿ ਉਹਨਾਂ ਨੂੰ ਪਤਾ ਨਾ ਹੋਏਗਾ ਕਿ 7 ਜਿਹੜੇ ਲੋਕ ਨੇ ਪੰਜਾਬ ਦੇ ਜਿਹੜੇ ਬੀਜੇਪੀ ਦੇ ਵਿੱਚ ਐਂਟਰੀ ਮਾਰ ਗਏ ਨੇ, ਕਿ ਉਹ ਸਮਝਾਉਣਾ ਜਾਂ ਗੱਲਬਾਤ ਕਰਨਾ ਜਾਂ ਬਾਅਦ ਦੇ ਵਿੱਚ ਚਾਹੇ ਉਹ ਰਾਘਵ ਚੱਡਾ ਨੇ ਚਾਹੇ ਸੀਐਮ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਨੀ ਬਾਹਰ ਆ ਕੇ ਦੱਸਣਾ, ਉਹ ਤਾਂ ਚਾਹੇ ਜੋ ਮਰਜ਼ੀ ਕਹੀ ਜਾਣ ਭਾਈ ਮੈਂ ਇੱਦਾਂ ਕਰ ਦਿੱਤਾ ਮੈਂ ਉਹਨਾਂ ਨਾਲ ਆਹ ਗੱਲ ਕੀਤੀ ਹੈ ਜੀ ਇਹ ਕੀਤੀ ਹੈ, ਕਿੱਥੇ ਕੁ ਤੱਕ ਜਾਇਜ਼ ਹੈ ਜੀ?
4: ਸਰ ਗੱਲ ਇਹ ਤਾਂ ਹੈਗਾ ਪਤਾ ਸਭ ਕੁਛ ਹੁੰਦਾ ਹੈਗਾ ਆ, ਉਹਦੇ ਬਾਵਜੂਦ ਵੀ ਗੱਲ ਤਾਂ ਸੁਣਨੀ ਪੈਂਦੀ ਨਾ, ਸੰਵਿਧਾਨਕ ਅਹੁਦੇ ਤੇ ਬੈਠੇ ਹੈਗੇ ਆ ਜੀ।
1: ਜੀ
4: ਰਾਘਵ ਚੱਡੇ ਹੁਣੀ ਇਹਨਾਂ ਨਾਲ ਉਹਨਾਂ ਨੂੰ ਪਤਾ ਸੀ ਵੀ ਇਹ ਇਵੈਂਟ ਬਣਾਉਣ ਆਏ ਹੈਗੇ ਆ ਜੀ, ਉਹਨਾਂ ਨੇ ਆਪਣੀ ਗੱਲ ਜਿਹੜੀ ਹੈਗੀ ਆ ਉਹ ਰੱਖ ਕੇ ਚੱਲ ਗਏ ਜੀ।
1: ਜੀ
4: ਹੁਣ ਮੀਡੀਆ ਦਾ ਇੱਕ ਹਿੱਸਾ ਜਿਹੜਾ ਹੈਗਾ ਆ ਜਿਹੜਾ ਉਹਨਾਂ ਨਾਲ ਸਹਿਮਤ ਆ ਉਹ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਜਿਆਦਾ ਰੱਖਦਾ ਪਿਆ ਸਰਕੂਲੇਟ ਕਰਦਾ ਪਿਆ
1: ਜੀ,
4: ਤੇ ਇਹਨਾਂ ਦਾ ਜਿਹੜਾ ਹੱਕ ਦੇ ਵਿੱਚ ਇੱਥੇ ਸਟੇਟ ਦੇ ਵਿੱਚ ਹੈਗਾ ਮੀਡੀਆ ਉਹ ਇਹਨਾਂ ਦੇ ਹੱਕ ਦੀ ਗੱਲ ਕਰਦਾ ਪਿਆ ਜੀ।
1: ਬਿਲਕੁਲ ਹੈ ਜੀ,
4: ਉਹ ਅੱਜ ਇੱਦਾਂ ਹੀ ਕਰਕੇ ਕਿਤੇ ਉਹਨਾਂ ਨੂੰ ਮਤਲਬ ਬੁਰਾ ਭਲਾ ਕਿਹਾ ਆ ਦੀ ਪੋਸਟ ਮੈਂ ਦੇਖੀ ਤੇ ਉਹਦੇ ਥੱਲੇ ਪਿੱਛੇ ਕਮੈਂਟ ਕਿਸੇ ਬੰਦੇ ਨੇ ਦਿੱਤਾ ਵੀ ਪਹਿਲਾਂ ਉਹਨਾਂ ਨੂੰ ਕਾਹਦੇ ਵਾਸਤੇ ਲੈ ਕੇ ਆਏ ਸੀ ਬਈ, ਸਾਡਾ ਉਹਨਾਂ ਨਾਲ ਕੀ ਤਾਲਕ ਹੈ ਜੀ, ਓਦਣ ਤੁਸੀਂ ਕਹਿੰਦੇ ਸੀ ਹੀਰੇ ਲੱਭ ਕੇ ਲਿਆਂਦੇ ਹੈਗੇ ਆ, ਅੱਜ ਤੁਸੀਂ ਜਿਹੜਾ ਆ ਉਹਨਾਂ ਦੇ ਉੱਤੇ ਪਰਚੇ ਕਰ ਰਹੇ ਆ ਤੇ ਉਹ ਚੱਲ ਗਏ ਆਪਣੀ ਫਿਤਰਤ ਅਨੁਸਾਰ
1: ਜੀ,
4: ਘਰ ਤੁਹਾਡੇ ਕੋਲ ਆਪਣਾ ਨੀ ਸਾਫ ਹੋਇਆ, ਦੂਜੇ ਨੂੰ ਕਹਿੰਦਾ ਦੋਸ਼।
1: ਜਿੱਦਾਂ ਕਹਿੰਦੇ ਸੈਣੀ ਸਾਹਿਬ ਕਿ ਲੋਕਤੰਤਰ ਅਗਵਾਹ ਹੋ ਗਿਆ ਜਾਂ ਲੋਕਤੰਤਰ ਦੇ ਨਾਲ ਵਿਸ਼ਵਾਸਘਾਤ ਹੋ ਗਿਆ ਕਿ ਭਾਈ ਜਿਹੜਾ ਇਹ ਤਾਂ ਫਿਰ ਕੀਤਾ ਕਿ ਇਹਨਾਂ ਨੇ, ਸਵਾਲ ਤਾਂ ਇਹ ਵੀ ਬਣਦਾ ਹੈ।
4: ਸਰ ਗੱਲ ਇੱਦਾਂ ਹੈ ਜੀ, ਲੋਕਤੰਤਰ ਉਦੋਂ ਨੀ ਹੁੰਦਾ ਹੈਗਾ ਆ, ਪਰ ਮੈਂ ਤਾਂ ਕਹਿੰਦਾ ਆ ਵੀ ਇੱਕ ਵੋਟ ਵੀ ਜਾਲੀ ਕਿਉਂ ਬਣੇ ਜੀ।
1: ਜੀ
4: ਗੱਲ ਤਾਂ ਇਹ ਹੈਗਾ ਨਾ ਜੀ, ਵੋਟਾਂ ਜਿਹੜੀਆਂ ਹੈਗੀਆਂ ਉਹ ਬੰਦੇ ਤਾਂ ਨਿਕਲਣ ਬਾਹਰ ਵੀ ਹਾਂ ਜੀ ਅਸੀਂ ਜੈਨੂਅਨ ਵੋਟਰ ਹੈਗੇ ਸੀਗੇ, ਤੇ ਸਾਡਾ ਜਿਹੜਾ ਹੈਗਾ ਆ ਉਹ ਪਟੀਸ਼ਨ ਪਾਉਣ ਆਪਣੀ ਵੀ ਸੁਪਰੀਮ ਕੋਰਟ ਤੇ, ਅਸੀਂ ਜਿਹੜਾ ਆ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਤੋਂ ਵਾਂਝੇ ਰਹਿ ਗਏ ਹੈਗੇ ਆ ਜੀ, ਉਹਨਾਂ ਦੀ ਸਕਰੂਟਨੀ ਹੋਵੇ ਵੀ ਵਾਕਈ ਇਹ ਇੰਟਾਈਟਲਮੈਂਟ ਹੈਗੀ ਸੀ ਤੇ ਉਹਦੇ ਬਾਵਜੂਦ ਇਹਨਾਂ ਨੂੰ ਵੋਟ ਪਾਉਣ ਤੋਂ ਜਿਹੜਾ ਹੈਗਾ ਆ ਰੋਕਿਆ ਗਿਆ ਜੀ।
1: ਨਾਲੇ ਦੇਖੋ ਜਿਹੜਾ ਪਬਲਿਕ ਦਾ ਰਾਈਟ ਆ ਜੇ ਡੈਮੋਕਰੇਸੀ ਦੀ ਗੱਲ ਕਰਦੇ ਆ ਸੈਣੀ ਸਾਹਿਬ, ਚਲੋ ਮੈਂ ਪਹਿਲਾਂ ਵੀ ਕਈ ਵਾਰੀ ਇਸ ਚੀਜ਼ ਨੂੰ ਪੜਿਆ ਜਾਂ ਘੋਖਿਆ ਕੋਸ਼ਿਸ਼ ਕੀਤੀ ਹੈ, ਪਰ ਲੋਕਾਂ ਤੱਕ ਇਹ ਜਾਗਰੂਕਤਾ ਹੀ ਨਹੀਂ ਆਉਂਦੀ ਹੈ ਕਿ ਜੇ ਚਾਹੇ ਉਹ ਸੂਬੇ ਦੀਆਂ ਪਾਰਟੀਆਂ ਨੇ ਚਾਹੇ ਉਹ ਦੇਸ਼ ਦੀ ਜਿਹੜੀ ਹੈ ਸੱਤਾਧਾਰੀ ਹੈਗੀ ਹੈ ਜੋ ਵੀ ਪਾਰਟੀ ਹੈ, ਜੇ ਲੋਕ ਇਕੱਠੇ ਹੋ ਜਾਣ ਜਦੋਂ ਲੋਕਤੰਤਰ ਦੀ ਗੱਲ ਆਉਂਦੀ ਹੈ ਤਾਂ ਉਹ ਜੇ ਇਹਨਾਂ ਨੂੰ ਵੋਟਾਂ ਪਾ ਕੇ ਬਣਾ ਸਕਦੇ ਨੇ ਤਾਂ ਜਿੱਦਾਂ ਕਿ ਹੁਣ ਇਹ ਆਮ ਆਦਮੀ ਪਾਰਟੀ ਵਾਲੇ ਵੀ ਲੱਗੇ ਹੋਏ ਕਿ ਰੀਕਾਲ ਕੀਤੀ ਜਾਵੇ, ਤੇ ਉਹਦੇ ਵਿੱਚ ਤਾਂ ਫਿਰ ਵੋਟਾਂ ਪਾ ਕੇ ਜਿਹੜੇ ਨੇ ਜੇ ਉਹ ਸੂਬੇ ਦੇ ਵਿੱਚ ਚਾਹੇ ਆ ਤੇ ਚਾਹੇ ਉਹ ਕੇਂਦਰ ਦੇ ਵਿੱਚ ਨੇ ਤਾਂ ਉਹਨਾਂ ਨੂੰ ਵੀ ਬਦਲਾ ਸਕਦੇ ਨੇ ਜੀ। ਕੀ ਇਹ ਅਧਿਕਾਰ ਦੇਣਗੇ ਲੋਕਾਂ ਨੂੰ ਜੇ ਉਹਨਾਂ ਦੀ ਮਨਪਸੰਦੀ ਦੀ ਸਰਕਾਰ ਜਾਂ ਮੈਨੀਫੈਸਟੋ ਜੋ ਸ਼ਰਤਾਂ ਲਾ ਕੇ ਆਏ ਨੇ ਕਿ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ?
4: ਸਰ ਗੱਲ ਆ ਰਾਈਟ ਟੂ ਰੀਕਾਲ ਜਿਹੜਾ ਹੈਗਾ ਆ ਉਹ ਜਾਂ ਤਾਂ ਜਿਹੜਾ ਇਹ ਕਾਨੂੰਨ ਬਣਿਆ ਹੋਵੇ
1: ਜੀ,
4: ਜਿਹੜਾ ਤੁਸੀਂ ਬਾਹਰ ਪ੍ਰਚਾਰ ਕਰਦੇ ਰਹੇ ਹੈਗੇ ਲੋਕਾਂ ਕੋਲ ਜਿਹਦੇ ਕਰਕੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਕਿ ਤੁਸੀਂ ਅਲੱਗ ਹਟ ਕੇ ਕੋਈ ਗੱਲ ਕਰਨ ਲੱਗੇ ਹੈਗੇ, ਲਕੀਰ ਤੋਂ ਹਟ ਕੇ ਗੱਲ ਕਰਨ ਲੱਗੇ
1: ਜੀ,
4: ਉਹ ਸਾਰੀਆਂ ਗੱਲਾਂ ਤਾਂ ਰਹਿ ਗਈਆਂ ਇਲੈਕਸ਼ਨ ਤੋਂ ਪਹਿਲਾਂ ਦੀਆਂ ਜੀ, ਬਾਅਦ ਦੇ ਵਿੱਚ ਉੱਥੇ ਕੋਈ ਵਰਕਆਊਟ ਥੋੜਾ ਕੀਤਾ ਜੀ। ਹੁਣ ਜਿਹੜਾ ਹੈਗਾ ਆ ਤੁਰ ਪਏ ਆ, ਦੇਖੋ ਜੀ ਆਉਣ ਵਾਲੇ 8 ਮਹੀਨੇ ਮੈਨੂੰ ਤਾਂ ਦਿਸਦੇ ਹੈਗੇ ਕਿ ਧਰਮ ਦੇ ਮਾਮਲੇ ਦੇ ਵਿੱਚ ਹੀ ਚੱਲ ਪੈਣਾ ਜੀ, ਇਹ ਹੁਣ ਸ਼ੁਕਰਾਨਾ ਯਾਤਰਾ ਚੱਲ ਪਈ ਜੀ। ਅੱਜ ਤੁਸੀਂ ਦੇਖੋ ਨਾ ਇੱਕ ਗਿਆਨੀ ਰਘਵੀਰ ਸਿੰਘ ਨੇ ਚਿੱਠੀ ਲਿਖੀ ਹੈਗੀ ਆ ਆਪਣੇ ਅਮਿਤ ਸ਼ਾਹ ਹੋਣਾ ਨੂੰ, ਵੀ ਫੌਜ ਜਿਹੜੀ ਹੈਗੀ ਆ ਉਹ ਸਮਾਨ ਚੱਕ ਕੇ ਲੈ ਗਈ ਸੀਗੀ ਉਸ ਵੇਲੇ ਤੇ ਉਹ ਸਾਡਾ ਜਿਹੜਾ ਸਮਾਨ ਆ ਉਹ ਕਿੱਥੇ ਵਾਪਸ ਦਿੱਤਾ ਨੀ ਹੈਗਾ ਜੀ, ਤੇ ਉਹਦਾ ਦੱਸੋ ਜੀ
1: ਬਿਲਕੁਲ
4: ਕੀ ਬਣਿਆ। ਤੁਸੀਂ ਦੇਖੋ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹਦੇ ਸੱਦੇ ਦੇ ਰਹੇ ਆ ਆਮ ਆਦਮੀ ਪਾਰਟੀ ਦੇ ਵਰਕਰ
1: ਜੀ,
4: ਉਥੇ ਜਿਹੜਾ ਹੈਗਾ ਆ ਪਤਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਗਿਆਨੀ ਰਘਵੀਰ ਸਿੰਘ ਦੀ ਪ੍ਰੈਸ ਕਾਨਫਰੰਸ ਵਾਸਤੇ ਪ੍ਰੈਸ ਨੂੰ ਇੰਟੀਮੇਟ ਕਰ ਰਹੇ ਆ ਹਾਂਜੀ, ਮੀਨਿੰਗ ਦੇਅਰ ਬਾਈ ਕਿ ਇਹ ਜਿਹੜੇ ਹੈਗੇ ਆ ਜਿਹੜੇ ਸੋ ਕਾਲਡ ਜਥੇਦਾਰ ਆ ਜਿਹੜੇ ਆਪਣੇ ਭਾਈ ਤੁਸੀਂ ਅੱਜ ਤੱਕ ਇੱਥੇ ਹੀ ਰਹੇ ਆ, ਤੁਹਾਨੂੰ ਅੱਜ ਚੇਤਾ ਆ ਜਦੋਂ ਤੁਸੀਂ ਅਹੁਦਿਆਂ ਤੋਂ ਬਰਖਾਸਤ ਹੋ ਗਏ ਤਾਂ ਤੁਹਾਨੂੰ ਜਿਹੜਾ ਹੈਗਾ ਆ ਵੀ ਪਤਾ ਲੱਗ ਗਿਆ ਵੀ ਹਾਂ ਜੀ ਇੱਥੇ ਸਾਡੀ ਜਿਹੜੀ ਹੈਗੀ ਆ ਵੈਲਿਊਏਬਲ ਸਮੱਗਰੀ ਪਈ ਸੀ ਜਿਹੜੀ ਫੌਜ ਚੱਕ ਕੇ ਲੈ ਗਈ ਸੀ ਤੇ ਉਹ ਮੁੜ ਕੇ ਹੈ ਨੀ ਜੀ। ਕਾਰਨ ਇਹ ਹੈਗਾ ਆ ਕਿ ਉਹ ਆਪਣਾ ਇਹ ਆਪਣੇ ਜਿਹੜੇ ਹੈਗੇ ਆ ਚੋਲਿਆਂ ਦੇ ਅੰਦਰ ਜਿਹੜੇ ਆ ਸਿਆਸੀ ਮੁਫਾਦ ਜਿਹੜੇ ਆ ਉਹ ਸਿੱਧਣ ਲੱਗ ਪਏ ਆ
1: ਜੀ,
4: ਇੱਥੇ ਕੋਈ ਵੀ ਬੰਦਾ ਬੇਦਾਗ ਨੀ ਗਾ ਜੀ, ਸਾਰਾ ਇੱਥੇ ਪਾਪੀ ਸਾਰੇ ਆ
1: ਜੀ,
4: ਇਸ ਕਰਕੇ ਜਿਹੜਾ ਆ ਇਹਨਾਂ ਦੀ ਕਿਸੇ ਗੱਲ ਤੇ ਵਿਸ਼ਵਾਸ ਕਰਨ ਨੂੰ ਦਿਲੀ ਨੀ ਕਰਦਾ ਜੀ ਵੀ ਹਾਂ ਜੀ ਸੰਜੀਤਾ ਹੋਣਗੇ।
1: ਸੈਣੀ ਸਾਹਿਬ ਜਿਵੇਂ ਇਹ ਸਾਰੀਆਂ ਪਾਰਟੀਆਂ ਕਹਿੰਦੀਆਂ ਆਈਆਂ ਨੇ ਹੁਣ ਵੀ ਕਹਿੰਦੀਆਂ ਨੇ ਕਿ ਬਾਦਲਾਂ ਦੇ ਲਿਫਾਫੇ ਦੇ ਵਿੱਚੋਂ ਨਿਕਲਦੇ ਨੇ ਜਾਂ ਸੰਸਥਾਵਾਂ ਦੇ ਜੋ ਵੀ ਜਥੇਦਾਰਾਂ ਦੀ ਗੱਲ ਕਰਦੇ ਜਾਂ ਕੁਛ ਵੀ ਕਰਦੇ ਆ, ਮਾਫੀ ਚਾਹਵਾਂਗੇ ਇਸ ਗੱਲ ਦੇ ਉੱਤੇ ਕਹਿਣ ਤੇ, ਪਰ ਜੋ ਹੁਣ ਇਹ ਕਰ ਰਹੇ ਨੇ ਚਾਹੇ ਉਹ ਰਾਘਵ ਚੱਡਾ ਨੇ ਜਾਂ ਕਾਰਪੋਰੇਟ ਸੈਕਟਰ ਦੇ ਜਿਹੜੇ ਆਪਾਂ ਵਪਾਰੀਆਂ ਦੀ ਗੱਲ ਕਰ ਲਈਏ ਜਿੱਥੋਂ ਫੰਡਿੰਗ ਮਿਲਣੀ ਆ ਸਾਰਾ ਕੁਝ ਹੋਣਾ ਪਾਰਟੀ ਨੇ ਚੱਲਣਾ ਜਾਂ ਪਬਲਿਸਿਟੀ ਹੋਣੀ ਆ ਜਾਂ ਉਹਨਾਂ ਦੇ ਕੰਮ ਅੱਗੇ ਚੱਲਣੇ ਨੇ ਸਾਰਾ ਕੁਝ ਚੱਲਦਾ, ਤੇ ਕੀ ਹੁਣ ਇਹਨਾਂ ਦੇ ਲਿਫਾਫਿਆਂ ਦੇ ਵਿੱਚੋਂ ਵੀ ਤਾਂ ਇਹ ਲੋਕ ਨਿਕਲਦੇ ਹੀ ਨੇ ਫਿਰ?
4: ਪਰ ਇਹ ਸਭ ਸਿਆਸੀ ਦਲ ਜਿਹੜੇ ਹੈਗੇ ਆ, ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਆ ਵੀ ਲੋਕਾਂ ਨੇ ਇਹਨਾਂ ਨੂੰ ਫਤਵਾ ਇਸ ਕਰਕੇ ਦਿੱਤਾ ਸੀ ਵੀ ਲਕੀਰ ਤੋਂ ਹਟ ਕੇ ਕੁਛ ਕਰਨਗੇ
1: ਜੀ,
4: ਇਹਨਾਂ ਨੇ ਵੀ ਤਾਂ ਰਵਾਇਤੀ ਪਾਰਟੀਆਂ ਵਾਲਾ ਹੀ ਹਿਸਾਬ ਕਿਤਾਬ ਹੈਗਾ ਆ ਜੀ
1: ਬਿਲਕੁਲ,
4: ਬਾਕੀ ਪੋਲੀਟਿਕਸ ਜਿਹੜੀ ਆ ਇੱਕ ਪਰਸੈਪਸ਼ਨ ਦੀ ਗੇਮ ਆ ਜੀ, ਅਕਾਲੀਆਂ ਨੂੰ ਤਾਂ ਵੈਸੇ ਹੀ ਜਿਹੜਾ ਬਰਬਾਦ ਕਰ ਮਤਲਬ ਜਿਹੜਾ ਬਦਨਾਮ ਕੀਤਾ ਤੇ ਓਦਾਂ ਜਿਹੜਾ ਹੈਗਾ ਇਹਨਾਂ ਦਾ ਆਪਣਾ ਹਾਲ ਦੇਖ ਲੋ ਜੀ, ਕਾਂਗਰਸ ਦਾ ਦੇਖ ਲੋ ਜੀ, ਹਾਈ ਕਮਾਂਡ ਕਲਚਰ ਕਿੱਥੇ ਨੀ ਹੈਗਾ ਜੀ, ਭਾਜਪਾ ਚ ਨੀ ਹੈਗਾ ਜੀ, ਕੱਲ ਨੂੰ ਜਿਹੜਾ ਹੈਗਾ ਤੁਸੀਂ ਦੇਖ ਲਓ ਮੁੱਖ ਮੰਤਰੀ ਉਹ ਬਣਨਾ ਹੈਗਾ ਆ ਜੀ, ਭਾਵਾਂ ਸੁਪਨੇ ਕਿਸੇ ਨੇ ਦੇਖੇ ਹੋਣਗੇ ਮੁੱਖ ਮੰਤਰੀ ਉਹ ਬਣੂਗਾ ਜਿਸ ਬੰਦੇ ਨੇ ਜਿਹੜਾ ਹੈਗਾ ਆਰ ਐਸ ਐਸ ਨਾਲ ਰੇਜ਼ੀ ਕੀਆਂ ਹੋਣਗੀਆਂ ਜੀ।
1: ਜੀ ਬਿਲਕੁਲ ਹੈ ਜੀ,
4: ਸੋ ਇਸ ਕਰਕੇ ਹਰ ਇੱਕ ਪਾਰਟੀ ਜਿਹੜੀ ਆ ਇਹਦੇ ਵਿੱਚ ਜਿਹੜੀ ਆ ਉਹ ਦੋਸ਼ੀ ਹੈਗੀ ਆ, ਕੱਲੀ ਇੱਕ ਪਾਰਟੀ ਨੀ
1: ਜੀ।
4: ਇਹ ਵੱਖਰੀ ਗੱਲ ਹੈਗੀ ਆ ਕਿ ਹੁਣ ਇਸ ਵੇਲੇ ਮੌਜੂਦਾ ਜਿਹੜਾ ਹੈਗਾ ਆ ਵੀ 8 ਮਹੀਨੇ ਤੁਹਾਡੇ ਪੰਜਾਬ ਦੇ ਜਿਹੜੇ ਹੈਗੇ ਆ ਉਹ ਬਿਨਾਂ ਕਿਸੇ ਮਸਲੇ ਨੂੰ, ਬਿਨਾਂ ਕੋਈ ਪੰਜਾਬ ਦੀ ਤਰੱਕੀ ਵਾਲੇ ਪਾਸੇ ਨੂੰ ਲਿਜਾਣ ਦੀ ਬਜਾਏ ਉਹ ਆਪਣਾ ਕ੍ਰੈਡਿਟ ਲੈਂਦੀ ਪਈ ਆ ਸਰਕਾਰ ਕਿ ਅਸੀਂ ਏਦਾਂ ਦਾ ਕਾਨੂੰਨ ਲੈ ਆਂਦਾ ਜੀ। ਉਧਰੋਂ ਜਿਹੜੇ ਬੰਦੇ ਕਾਨੂੰਨ ਨੂੰ ਮੰਨਣ ਵਾਲੇ ਹੈਗੇ ਆ ਜਾਂ ਜਿਹੜੇ ਹੈਗੇ ਆ ਦੇਖਦੇ ਪਏ ਆ ਵੀ ਇਸ ਕਾਨੂੰਨ ਦੇ ਇੰਪੈਕਟ ਕੀ ਹੋਣੇ ਆ ਜੀ, ਉਹ ਤੋਬਾ ਤੋਬਾ ਕਰੀ ਜਾਂਦੇ ਹੈਗੇ ਆ ਵੀ ਇਹ ਹੋ ਕੀ ਗਿਆ, ਇਹਨਾਂ ਨੇ ਕਰ ਕੀ ਦਿੱਤਾ ਆ ਵੀ ਇਹਦੇ ਨਾਲ ਤਾਂ ਧਰਮ ਜਿਹੜਾ ਆ। ਕੱਲ ਨੂੰ ਕਿਸੇ ਨੂੰ ਤੁਸੀਂ ਲਿਟਰੇਚਰ ਦਿਓਗੇ ਨਾ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਆ ਬੈਠੇ ਹੁੰਦੇ ਉੱਥੇ ਤੁਹਾਨੂੰ ਧਾਰਮਿਕ ਲਿਟਰੇਚਰ ਗੁਟਕਾ ਸਾਹਿਬ ਜਾਂ ਹੋਰ ਕੋਈ ਤੁਸੀਂ ਕਿਤਾਬ ਲੈਣੀ ਆ ਤੁਹਾਨੂੰ ਦਿੱਤੀ ਜਾਂਦੀ ਹੈਗੀ ਆ ਜੀ, ਕਿਸੇ ਨੇ ਨੀ ਲੈਣੀ ਜੀ।
1: ਬਿਲਕੁਲ
4: ਤੁਸੀਂ ਤਾਂ ਇਹ ਸੰਦੇਸ਼ ਗੁਰੂ ਸਾਹਿਬ ਦਾ ਘਰ ਘਰ ਪਹੁੰਚਾਉਣਾ ਜਿਹੜਾ ਹੈਗਾ ਮਕਸਦ ਹੋਣਾ ਚਾਹੀਦਾ ਹੈਗਾ, ਤੇ ਸਾਰੇ ਕੰਮ ਏਦਾਂ ਦੇ ਕਰਦੇ ਪਏ ਆ ਤੁਸੀਂ ਵੀ ਲੋਕੀ ਆਪਣੇ ਘਰਾਂ ਦੇ ਬਾਹਰ ਬੋਰਡ ਲਾਉਣ ਲਈ ਮਜਬੂਰ ਹੋ ਜਾਣਗੇ ਵੀ ਇਸ ਘਰ ਦੇ ਵਿੱਚ ਕੋਈ ਗੁਰਬਾਣੀ ਨਾਲ ਸੰਬੰਧਿਤ ਕੋਈ ਵੀ ਲਿਟਰੇਚਰ ਮੌਜੂਦ ਨਹੀਂ ਹੈ ਜੀ, ਕਿਉਂਕਿ ਫੇਰ ਤੁਹਾਡੀ ਜਿਹੜੀ ਹੈਗੀ ਆ ਅਣਐਲਾਨੀ ਫੌਜ ਜਿਹੜੀ ਆ
1: ਜੀ। ਇਹਦੇ ਵਿਚ ਮੈਨੂੰ ਸਮਝਣਾ ਚਾਹੁੰਦਾ ਤੁਹਾਡੇ ਕੋਲ, ਮੈਨੂੰ ਸਮਝ ਨਹੀਂ ਆ ਰਹੀ ਕਿ ਮਾਨ ਸਾਹਿਬ ਸ਼ੁਕਰਾਨਾ ਕਿਹਦਾ ਕਰਨ ਜਾ ਰਹੇ ਨੇ ਜੀ। ਇਹ ਬਿੱਲ ਲਿਆਂਦਾ ਉਹ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਹਿ ਸਕਦੇ ਆ ਜਾਂ ਕਿੱਦਾਂ ਜਿੱਦਾਂ ਵੀ ਚਲੋ ਦਾਵਾ ਕਰਦੇ ਆ ਆਪਾਂ ਗੁਰੂ ਸਾਹਿਬ ਨੂੰ ਮੰਨਦੇ ਆ, ਪਰ ਇਹ ਲੋਕਾਂ ਦੇ ਵਿਚ ਕਿਹਦਾ ਸ਼ੁਕਰਾਨਾ ਕਰਨ ਜਾ ਰਹੇ ਨੇ ਜੀ।
4: ਇਹ ਗੁਰੂ ਸਾਹਿਬ ਦਾ ਸਾਨੂੰ ਮਤ ਬਖਸ਼ੀ ਤੇ ਤਾਂ ਹੀ ਅਸੀਂ ਜਿਹੜਾ ਹੈਗਾ ਏਡਾ ਵੱਡਾ ਮੀਲ ਪੱਥਰ ਸਾਬਤ ਕਰ ਦਿੱਤਾ ਵੀ ਏਡਾ ਵਧੀਆ ਕਾਨੂੰਨ ਅਸੀਂ ਲੈ ਕੇ ਆਏ ਆ ਜੀ, ਆਪਣੀ ਪਿੱਠ ਆਪ ਸਭ ਪਾਉਣੀ ਆ, ਇੱਕ ਈਵੈਂਟ ਬਣਾਉਣਾ ਆ ਤੇ ਸਿੱਖ ਵੋਟ ਨੂੰ ਇਹ ਅਹਿਸਾਸ ਕਰਾਉਣਾ ਹੈਗਾ ਆ ਕਿ ਅਸੀਂ ਜਿਹੜੇ ਆ ਤੁਹਾਡੇ ਜ਼ਿਆਦਾ ਲੋਇਲ ਹੈਗੇ ਆ, ਪਹਿਲਿਆਂ ਨੇ ਕੀਤਾ ਕੱਖ ਨਹੀਂ ਸੀ ਤੇ ਬਾਕੀ ਸਾਰੀ ਇਹਨਾਂ ਦੀ ਰਾਜਨੀਤੀ ਜਿਹੜੀ ਹੈਗੀ ਆ ਦੂਜੇ ਨੂੰ ਕ੍ਰਿਟੀਸਾਈਜ਼ ਕਰਕੇ ਹੈਗੀ ਜੀ, ਹੋਰ ਕੁਛ ਨਹੀਂ ਆ ਜੀ। ਹੁਣ ਦੂਜਿਆਂ ਨੂੰ ਮਾੜਾ ਕਹਿਣਾ ਆ ਤੇ ਆਪਣੇ ਆਪ ਚੰਗਾ ਚੰਗਾ ਬਣਨਾ ਜੀ, ਤੇ ਬੁੱਲੇ ਸ਼ਾਹ ਦੀ ਕੁਆਲੀ ਵੀ ਇਹ ਹੀ ਹੈਗੀ ਆ ਜੀ, ਉਹ ਕਹਿੰਦਾ ਨੱਕ ਚਾੜ ਕੇ ਲੋਕਾਂ ਨੂੰ ਬੁਰਾ ਕਹਿਣਾ ਏ, ਆਪ ਚੰਗੋ ਚੰਗਾ ਬਣ ਬਣ ਬਹਿਣਾ ਏ, ਫੇਰ ਆਪਣੇ ਮਜੇ ਦੇ ਹੇਠ ਸੋਟਾ ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸੁੱਟ ਲੋਟਾ ਐਵੇਂ ਨੀ ਤੈਨੂੰ ਰੱਬ ਲੱਭਣਾ।

0: ਕਿਤੇ ਨਾ ਕਿਤੇ ਪਲੈਨਡ ਹੀ ਸਾਰਾ ਕੁਝ ਇਕਦਮ ਹੀ ਸ਼ੁਰੂ ਕਰ ਦਿੱਤਾ ਜੀ ਕਿ ਪਹਿਲਾਂ ਪਲੈਨਡ ਹੋਇਆ ਲੱਗਦਾ
1: ਸਰ ਉੱਥੇ ਬੈਠੇ ਆ ਪਲੈਨਰ ਬੈਠੇ ਇੱਥੇ ਬਹੁਤ ਵੱਡੀ ਟੀਮ ਬੈਠੀ ਆ ਸੈਕਟਰੀ 8 ਦੇ ਵਿਚ
0: ਜੀ
1: ਉਹ ਸਾਰੀ ਸਕ੍ਰਿਪਟ ਆਉਂਦੀ ਆ ਪਿੱਛੋਂ
0: ਜੀ
1: ਇਹ ਤਾਂ ਐਕਟਰ ਹੈਗੇ ਆ ਇਹ ਐਕਟਿੰਗ ਕਰਦੇ ਆ ਜੀ ਆਪਣੀ ਜੋ ਸਕ੍ਰਿਪਟ ਆਈ ਆ ਓਦਾਂ ਹੀ ਨਿਭਾਉਣੀ ਪੈਂਦੀ ਆ ਜੀ
0: ਜੀ
1: ਹੁਣ ਰਾਸ਼ਟਰਪਤੀ ਨੇ ਤਾਂ ਸੱਦਿਆ ਸੀ ਭਗਵੰਤ ਮਾਨ ਨੂੰ ਵੀ ਤੂੰ ਬਸ ਕੱਲਾ ਹੀ ਆ ਜਾ ਇਹ 90 ਲੈ ਕੇ ਕਾਹਨੂੰ ਚੱਲ ਗਿਆ ਨਾਲ ਜੀ
0: ਬਿਲਕੁਲ
1: ਦਿੱਲੀ ਦੀਆਂ ਸੜਕਾਂ ਨੀਵੀਆਂ ਕਰਨ ਵਾਸਤੇ ਉੱਥੇ ਜਿਹੜੇ ਹੈਗੇ ਆ ਖੜੇ ਕੀਤੇ ਹੈਗੇ ਹਾਂਜੀ ਨਯਾਬ ਹੀਰੇ ਇਹ ਵੀ ਕੱਲ ਨੂੰ ਜਦੋਂ ਚੱਲ ਗਏ ਤੇ ਬਾਅਦ ਚ ਇਹਨਾਂ ਦੇ ਵੀ ਪਰਚੇ ਹੋਣੇ ਆ
0: ਜੀ
1: ਸਰ ਇਨ ਫੈਕਟ ਕਿ ਉਹ ED ਵਰਤਦੇ ਹੈਗੇ ਆ ਤੇ ਤੁਸੀਂ ਵਿਜੀਲੈਂਸ ਨੀ ਵਰਤਦੇ
0: ਜੀ
1: ਤੇ ਜੇ ਉਹ ਜਿਹੜੇ ਹੈਗੇ ਆ ਆਪਣੇ ਹੋਰ ਏਜੰਸੀਜ਼ ਨੂੰ ਵਰਤਦੇ ਹੈਗੇ ਆ ਤੁਹਾਡੇ ਕੋਲ ਜੋ ਸਰਦਾ ਹੈਗਾ ਜਾਂ ਪੋਲਿਊਸ਼ਨ ਕੰਟਰੋਲ ਬੋਰਡ ਤੇ ਕੀ ਸਾਰਾ ਕੁਛ ਹੈਗਾ ਤੁਸੀਂ ਆਪਣੇ ਢੰਗ ਨਾਲ ਹਰਾਸ ਕਰਦੇ ਹੈਗੇ ਆ ਜੀ
0: ਬਿਲਕੁਲ ਹੈ ਜੀ
1: ਸੋ ਇੱਥੇ ਬਰਾਬਰ ਦੀ ਸੱਟ ਹੈਗੀ ਆ ਰਾਘਵ ਚੱਡਾ ਜਿਹੜੀ ਗੱਲ ਕਹਿੰਦਾ ਹੈਗਾ ਜੀ ਉਹ ਥੋੜਾ ਮੂੰਹ ਜਿਆਦਾ ਮਤਲਬ ਪਾਲ ਕੇ ਕਹੀ ਜਾਂਦਾ ਆ
0: ਜੀ
1: ਉਹ ਤਾਂ ਏਦਾਂ ਆ ਵੀ ਇੱਕ ਤੁਸੀਂ ਜਿਹੜਾ ਹੈਗਾ ਆ ਪਹਿਲਾਂ ਫਿਲਹਾਲ ਜਦੋਂ ਅਟੈਕ ਹੋਇਆ ਆ ਹੋਵੇ ਉਦੋਂ ਜਿਹੜਾ ਆ ਵੀ ਇਹੋ ਜਿਹੀਆਂ ਗੱਲਾਂ ਨੀ ਕਰੀ ਦੀਆਂ ਉਦੋਂ ਆਪਣਾ ਡਿਫੈਂਸ ਜਿਹੜਾ ਆ ਉਹ ਕਰੀਦਾ ਪਹਿਲਾਂ
0: ਜੀ
1: ਸੋ ਕਾਨੂੰਨ ਦੇ ਵਿਚ ਜਿਹੜਾ ਆ ਜੇ ਇਹਨਾਂ ਨੇ ਚੈਲੰਜ ਕੀਤਾ ਆ ਤੇ ਲੈਟ ਦੈਮ ਸੇ ਉਹਨਾਂ ਨੂੰ ਦੇਖ ਲੈਣਗੇ ਦੇ ਵਿਲ ਫੇਸ ਦਾ ਮਿਊਜ਼ਿਕ ਜੇ ਏਦਾਂ ਦੀ ਗੱਲ ਹੋਊਗੀ ਇਹ ਸੰਵਿਧਾਨ ਦੇ ਵਿਚ ਕੁਛ ਗਲਤ ਹੋਇਆ ਆ ਤੇ ਸੁਪਰੀਮ ਕੋਰਟ ਇਜ਼ ਦੇਅਰ
0: ਬਿਲਕੁਲ
1: ਉਹ ਆਪੇ ਹੀ ਪੜਚੋਲ ਕਰ ਲਊਗੇ ਜੀ ਅੱਗੇ ਵੀ ਇਹਨਾਂ ਨੇ ਸਾਰੇ ਏਦਾਂ ਹੀ ਕਰਦੇ ਹੈਗੇ ਆ ਜੀ ਅੱਗੇ ਵੀ ਕਹਿੰਦੇ ਸੀ RTF ਦਾ ਪੈਸਾ ਅਸੀਂ ਤੁਹਾਡੇ ਤੋਂ ਮੰਗ ਕੇ ਨੀ ਲੈਣਾ ਅਸੀਂ ਕਹਿੰਦੇ ਸੁਪਰੀਮ ਕੋਰਟ ਕੇਸ ਲਾ ਦੇਣਾ ਉਹ ਕੇਸ ਲਾਇਆ ਆ ਹੁਣ ਕੇਸ ਅਗਲੇ ਜਦੋਂ ਜਾਂਦੇ ਅਗਲੇ ਕਹਿੰਦੇ ਕੋਈ ਗੱਲ ਨੀ ਜੋ ਹੁਕਮ ਹੋਊਗਾ ਅਦਾਲਤ ਦਾ ਅਸੀਂ ਦੇਵਾਂਗੇ
0: ਜੀ ਬਿਲਕੁਲ
1: ਤੇ ਉੱਥੋਂ ਬਹੁਤ ਛੋਟਾ ਜਿਹਾ ਕਰਕੇ ਲੈ ਆਉਂਦੇ ਹੈਗੇ ਆ ਜੀ
0: ਜੀ
1: ਸੋ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਐਮੀਕੇਬਲੀ ਸੈਟਲ ਕੀਤੀਆਂ ਜਾ ਸਕਦੀਆਂ ਹੁੰਦੀਆਂ ਆ ਜਦੋਂ ਆਪਾਂ ਹਰ ਇੱਕ ਚੀਜ਼ ਨੂੰ ਬਹਾਨਾ ਤੇ ਇਹਨਾਂ ਨੂੰ ਚਾਹੀਦਾ ਹੁੰਦਾ ਹੈਗਾ ਜੀ ਪੰਜਾਬ ਦੇ ਵਿਚ ਤਾਂ ਪਹਿਲੀ ਗੱਲ ਆ ਜਿਹੜੀ ਸਰਕਾਰ ਨਾਕਾਮ ਹੁੰਦੀ ਹੈਗੀ ਉਹ ਸੈਂਟਰ ਤੇ ਮਤਲਬ ਜਿਹੜਾ ਹੈਗਾ ਠੀਕਰਾ ਫੋੜ ਦਿੰਦੀ ਆ ਵੀ ਭਾਈ ਇਹਨੇ ਸਾਨੂੰ ਕੁਛ ਦੀ ਬੱਲਾ ਜਿਹੜਾ ਹੈਗਾ ਦਿੱਤਾ ਹੀ ਨੀ ਜੀ ਸੋ ਇਹਦੇ ਵਿਚ ਜਦ ਕੇ ਆਪਣੇ ਫੇਲਰ ਹੁੰਦਾ ਜੀ ਸਰ ਉੱਥੇ ਜਿਹੜਾ ਆ ਸਾਡਾ ਜਿਹੜਾ ਹੈਗਾ ਆ ਕਿ ਕਾਗਜ਼ੀ ਕਾਰਵਾਈ ਨੂੰ ਅਸੀਂ ਬਹੁਤ ਮਾੜੇ ਆ ਅਸੀਂ ਇੰਨੇ ਲੇਜ਼ੀ ਹੈਗੇ ਅਸੀਂ ਹਿਸਾਬ ਕਿਤਾਬ ਦੇ ਵਿਚ ਪੈਸਾ ਜਦੋਂ ਸੈਂਟਰ ਦਾ ਆਉਂਦਾ ਹੈਗਾ ਆ ਜੀ ਨਾ ਕਦੀ ਹਿਸਾਬ ਰੱਖਿਆ ਹੈਗਾ ਵੀ ਕਿਸ ਹੈੱਡ ਥੱਲੇ ਆਇਆ ਅਸੀਂ ਉਸ ਹੈੱਡ ਥੱਲੇ ਖਰਚਣਾ ਉਹਦਾ ਹਿਸਾਬ ਦੇ ਕੇ ਤੇ ਮੁੜ ਕੇ ਹੋਰ ਲਿਆਉਣੇ ਸਰ ਦੂਜੀਆਂ ਸਟੇਟਾਂ ਦੇ IAS ਅਫਸਰ ਜਿਹੜੇ ਡੈਪੂਟੇਸ਼ਨ ਤੇ ਵੀ ਗਏ ਹੁੰਦੇ ਨਾ ਜੀ ਦਿੱਲੀ ਉਹ ਉੱਥੇ ਬੈਠੇ ਬੈਠੇ ਜਿਸ ਮਹਿਕਮੇ ਚ ਹੁੰਦੇ ਆ ਨਾ ਉਹ ਆਪਣੀਆਂ ਸਟੇਟਾਂ ਤੇ ਜਿਹੜੇ ਹੈਗੇ ਆ ਉੱਥੇ ਆਫਿਸਰ ਹੁੰਦੇ ਉਹਨਾਂ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੰਦੇ ਵੀ ਆਹ ਤੁਸੀਂ ਜਿਹੜਾ ਹੈਗਾ ਆਹ ਸਕੀਮ ਥੱਲੇ ਪੈਸੇ ਮਿਲਦੇ ਹੈਗੇ ਆ ਤੇ ਇਹਦਾ ਸਾਨੂੰ ਜਿਹੜਾ ਆ ਪ੍ਰੋਜੈਕਟ ਬਣਾ ਕੇ ਭੇਜੋ ਹਾਂਜੀ ਉਹ ਮਤਲਬ ਉਹ ਪਤਾ ਨੀ ਸਾਡਾ ਪੰਜਾਬ ਦਾ ਹਿੱਤ ਕਿਹਨੇ ਕਰਨਾ ਆ ਤੇ ਕਿਹਨੇ ਨਹੀਂ ਜੀ ਨਾ ਕਦੀ ਏਦਾਂ ਦਾ ਸੁਣਿਆ ਹੈਗਾ ਜੀ ਵੀ ਹਾਂ ਜੀ ਸਾਡੇ ਕਿਸੇ ਸਾਡੇ ਇੱਥੇ ਬਿਊਰੋਕਰੇਟਸ ਹੁੰਦੇ ਸੀਗੇ ਪੰਜਾਬ ਨਾਲ ਰਿਲੇਟਡ ਤੇ ਕਾਨ ਸਿੰਘ ਪੰਨੂ ਵਰਗੇ ਉਹ ਕਰਦੇ ਹੁੰਦੇ ਸੀ ਸਟੇਟ ਨਾਲ ਮਤਲਬ ਤੇ ਕਰਦੇ ਸੀਗੇ ਤੇ ਉਹ ਮਤਲਬ ਕਰ ਦਿੰਦੇ ਸੀ ਵੀ ਸੈਂਟਰ ਦੀ ਆਹ ਪਾਲਿਸੀ ਜਿਹੜੀ ਸਾਡੇ ਸਟੇਟ ਦੇ ਅਗੇਂਸਟ ਆ ਰਹੀ ਅਸੀਂ ਤਾਂ ਨੀ ਬੋਲ ਸਕਦੇ ਪਰ ਤੁਸੀਂ ਇਹਦਾ ਰੌਲਾ ਪਾ ਲਓ ਪਹਿਲਾਂ ਹੀ
0: ਹਾਂਜੀ
1: ਉਹ ਤੇ ਬਾਕੀ ਹੁਣ ਜਿਹੜਾ ਹੈਗਾ ਇਹ ਕਦੀ ਏਦਾਂ ਦਾ ਸੁਣਿਆ ਹੀ ਨੀ ਹੈਗਾ ਜੀ ਨਾਲੇ ਹੈ ਹੀ ਆਫਿਸਰ ਸਾਰੇ ਤਾਂ ਸਾਡਾ ਤਾਂ ਜਿਹੜਾ ਹੈ ਐਕਟਿੰਗ DGP ਹੈਗਾ ਆ ਉਹ ਵੀ ਬਾਹਰਲਾ ਚੀਫ ਸੈਕਟਰੀ ਵੀ ਬਾਹਰਲਾ ਇੱਥੇ ਹੈ ਕਿਹੜਾ ਪੰਜਾਬ ਨੂੰ ਹਿੱਤ ਕਿਹਦਾ ਆ
0: ਬਿਲਕੁਲ ਵੈਸੇ ਔਜਲਾ ਸਾਹਿਬ ਕਹਿੰਦੇ ਨੇ ਕਿ ਪਹਿਲੀ ਟਰਮ ਦੇ ਵਿਚ ਦਾ ਕਹਿੰਦੇ ਕੰਮ ਹੀ ਸਿੱਖ ਹੁੰਦਾ ਇੱਕ ਮੌਕਾ ਹੋਰ ਚਾਹੀਦਾ ਕਹਿੰਦੇ
1: ਦੇ ਦੇਣਾ ਹੀ ਅਸੀਂ ਇੱਕ ਮੌਕਾ ਮੈਨੂੰ ਲੱਗਦਾ ਇੱਥੇ ਜਿਹੜਾ ਹੈਗਾ ਆ ਲੋਕੀ ਰੌਲਾ ਪਾਉਂਦੇ ਪਏ ਉਹਨਾਂ ਨੇ ਦੇ ਹੀ ਦੇਣਾ ਹੈਗਾ ਇਹਨਾਂ ਨੇ ਸਰ ਜੇ ਸੀਟਾਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਘਟੀਆਂ ਤੇ ਕਾਂਗਰਸ ਨੇ ਪੂਰਤੀ ਕਰ ਦੇਣੀ ਇਹਨਾਂ ਦਾ ਅਲਾਇੰਸ ਹੋ ਜਾਣਾ ਇੱਥੇ
0: ਜੀ
1: ਠੀਕ ਹੈ ਨਾ ਜੀ ਇਹ ਤਾਂ ਇਹ ਹੈਗਾ ਆ ਭਾਈ ਜੇ ਕਿਤੇ ਮਤਲਬ ਜਿਹੜਾ ਹੈਗਾ ਜੇ ਉਹਨਾਂ ਦਾ ਅਲਾਇੰਸ ਹੋ ਗਿਆ ਅਕਾਲੀ ਭਾਜਪਾ ਦਾ ਤਾਂ ਫੇਰ ਇਹਨਾਂ ਦੀ ਛੁੱਟੀ ਹੈਗੀ ਆ ਇਸੇ ਕਰਕੇ ਅਕਾਲੀ ਭਾਜਪਾ ਦਾ ਅਲਾਇੰਸ ਦੀ ਗੱਲ ਜਦੋਂ ਹੀ ਚੱਲਦੀ ਹੈਗੀ ਆ ਤੇ ਆਮ ਆਦਮੀ ਪਾਰਟੀ ਐਕਟਿਵ ਹੋ ਜਾਂਦੀ ਹੈਗੀ ਆ ਜੀ ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਪਹਿਲਾਂ ਹੀ ਹਾਂਜੀ ਉਹ ਗੱਲ ਏਦਾਂ ਇਹ ਆ ਕਿ ਅਕਾਲੀ ਦਲ ਦੇ ਨੁਕਸਾਨ ਦੀ ਗੱਲ ਫੇਰ ਦੱਸਣਗੇ ਜੀ ਵੀ ਹਾਂ ਜੀ ਉਹ ਇਹਨਾਂ ਦੇ ਬੰਦੇ ਕਰਨ ਲੱਗ ਪੈਂਦੇ ਹੈਗੇ ਜੀ ਸੋ ਇਸ ਕਰਕੇ ਉਹਦਾ ਇਤਰਾਜ ਜਿਹੜਾ ਆ ਇਹਨਾਂ ਨੂੰ ਜ਼ਿਆਦਾ ਹੁੰਦਾ ਜੀ
0: ਜੀ
1: ਸੋ ਇਸ ਕਰਕੇ ਏਦਾਂ ਦੀਆਂ ਮਤਲਬ ਇਹ ਰਾਜਨੀਤੀ ਜਿਹੜੀ ਹੈਗੀ ਆ ਸਰ ਮਾੜੀ ਆ ਜੀ ਏਦਾਂ ਦੀ ਰਾਜਨੀਤੀ ਨੀ ਕਰਨੀ ਚਾਹੀਦੀ ਇੱਥੇ ਤਾਂ ਜਿਹੜਾ ਆ ਡਿਵੈਲਪਮੈਂਟ ਦੀ ਸਰ ਕਿੱਥੇ ਗਏ ਉਹ ਮੁੱਦੇ ਜੀ ਪਾਣੀਆਂ ਦਾ ਕਿਹੜਾ ਇਹਨਾਂ ਨੇ ਹੱਲ ਕਰ ਦਿੱਤਾ ਜੀ BBM ਵੀ ਸਾਡੇ ਹੱਥੋਂ ਜਾਂਦਾ ਲੱਗਾ ਜੀ

0: ਚੰਡੀਗੜ੍ਹ ਬਾਰੇ ਇਹਨਾਂ ਨੇ ਆਪ ਟਵੀਟ ਕਰਤਾ, ਸਾਨੂੰ ਵੀ ਜਮੀਨ ਚਾਹੀਦੀ ਹੈ ਹੈਂਜੀ
1: ਜੀ,
0: ਉਹ ਤੁਹਾਡਾ ਤਾਂ ਆਪਣਾ ਚੰਡੀਗੜ੍ਹ ਹੈ, ਤੁਸੀਂ ਵੱਲੋਂ ਹੈਗਾ ਆ, ਤੁਸੀਂ ਆਪਣਾ ਕਲੇਮ ਹੀ ਛੱਡ ਦਿੱਤਾ ਇੱਕ ਕਿਸਮ ਦਾ
1: ਜੀ, ਬਿਲਕੁਲ ਹੈ ਜੀ,
0: ਬਿਨ ਸੋਚੇ ਬਿਨ ਸਮਝੇ ਜਿਹੜਾ ਹੈਗਾ ਆ ਸਰ ਜਿਹੜਾ ਆ ਚੱਲੀ ਜਾਂਦੀ ਸਰਕਾਰ। ਮਾਨ ਸਾਹਿਬ ਕਹਿੰਦੇ ਟਰੱਕ ਨੀ ਹੈਗਾ ਆ, ਵੀ ਜਿਹੜਾ ਟਰੱਕ ਸਰਕਾਰ ਆ ਟਰੱਕ ਨੀ ਗਾ, ਉਹ ਭਾਈ ਟਰੱਕ ਵਾਲਾ ਜਿਹੜਾ ਹੈਗਾ ਚਲਾਉਣਾ ਤੁਹਾਡੇ ਵਾਲੀ ਗੱਲ ਬਿਲਕੁਲ ਠੀਕ ਆ, ਉਹ ਇੰਨਾ ਸੌਖਾ ਨੀ ਆ, ਟਰੱਕ ਵਾਲੇ ਨੂੰ ਲਾਇਸੈਂਸ ਲੈਣਾ ਪੈਂਦਾ ਹੈਗਾ ਆ, ਸੌਖ ਵੱਡੀਆਂ ਦੇ ਵਿੱਚ
1: ਗੁਜ਼ਰਨਾ ਪੈਂਦਾ,
0: ਫੂਕ ਮਾਰ ਕੇ ਨਿਕਲ ਗਏ, ਉਹਨੂੰ ਤਾਂ ਫੂਕ ਮਾਰ ਕੇ ਨਿਕਲਣਾ
1: ਪੈਂਦਾ ਐਲਕੋਮੀਟਰ ਜੀ, ਉਹ
0: ਹਾਂ ਉਹਦਾ ਟਰੱਕ, ਇਹ ਵਿਧਾਨ ਸਭਾ ਦਾ ਸੈਸ਼ਨ ਤਾਂ ਨੀ ਜਿਹੜਾ ਚਲਾ ਲੈਣਾ ਹੈਗਾ ਜੀ, ਉਹ ਸਟਾਰਟ ਹੋ ਜਾਣਾ ਆ, ਇੱਥੇ ਉਹ ਟਰੱਕ ਸਟਾਰਟ ਨੀ ਹੁੰਦਾ
1: ਬਿਲਕੁਲ
0: ਠੀਕ ਗੱਲ ਹੈ ਸਰ। ਪਹਿਲਾਂ ਲੋਕਾਂ ਦਾ ਹੈਗਾ ਜੀ, ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਜੀ, ਉਹਨਾਂ ਦਾ ਜਿਹੜਾ NRI ਦਾ ਵੀ ਮੋਹ ਭੰਗ ਹੋ ਗਿਆ ਆ, ਬਹੁਤ ਪੈਸਾ ਦਿੱਤਾ ਇਸ ਪਾਰਟੀ ਨੂੰ ਉਹਨਾਂ ਨੇ, ਇਹਨਾਂ ਦਾ ਕੋਈ ਲੀਡਰ ਉੱਥੋਂ ਖਾਲੀ ਨੀ ਆਇਆ ਜੀ, ਤੇ ਪਰ ਇਹਨਾਂ ਤੋਂ ਜੋ ਉਹਨਾਂ ਨੂੰ ਉਮੀਦਾਂ ਸੀ ਨਾ ਜੀ, ਸਰ ਪੰਜਾਬ ਬਚਿਆ ਹੈ NRI ਦੇ ਸਿਰ ਤੇ ਆ
1: ਜੀ,
0: ਬਹਿਸ ਠੀਕ ਇਹਨਾਂ ਹੈਗਾ ਜੀ, ਇੱਥੇ ਮਤਲਬ ਦੇਖੋ ਹਰ ਫਸਲ ਤੋਂ ਬਾਅਦ ਜਿਹੜਾ ਹੈਗਾ ਰੋਣਾ ਹੁੰਦਾ ਵੀ ਝੜ ਘਟ ਗਿਆ ਜੀ, ਖਰਚੇ ਨੀ ਪੂਰੇ ਹੁੰਦੇ ਜੀ ਸਾਰਾ ਕੁਛ, ਉਹਦੇ ਬਾਵਜੂਦ ਵੀ ਜਿਹੜਾ ਆ ਸ਼ਾਮ ਨੂੰ ਸਾਰੇ ਹੀ ਰਾਜੇ ਬਣ ਕੇ ਘੁੰਮਦੇ ਆ, ਇਹ ਜਿਹੜਾ ਬਾਹਰੋਂ NRI ਭਰਾ ਉੱਥੇ ਜਿਹੜਾ ਹੈਗਾ ਭਰਾ ਦਾ ਦੁੱਖ ਦੇਖ ਕੇ ਨਾ ਵੀ ਹਾਂ ਜੀ ਵੀ ਮੈਂ ਇੱਥੇ ਜਿਹੜਾ ਆ ਪਰਦੇਸਾਂ ਚ ਬਹਿਣ ਦਾ ਫਾਇਦਾ ਕੀ ਹੈ, ਜੇ ਪਿੱਛੇ ਪਰਿਵਾਰ ਦੁਖੀ ਰਿਹਾ, ਜਿਹੜੀ ਇਹ ਫੀਲਿੰਗ ਉਹਨਾਂ ਨੂੰ ਆਉਂਦੀ ਹੈ ਨਾ, ਉਹ ਕਰਕੇ ਜਿਹੜਾ ਆ ਇੱਥੇ ਚੱਲ ਰਿਹਾ ਹੈ, ਅਦਰਵਾਈਜ਼ ਜਿਹੜਾ ਆ ਇੱਥੇ ਲੁੱਟ ਘਸੁੱਟ ਥੋੜੀ ਥੋੜਾ ਹੋ ਰਹੀ ਹੈ ਪੰਜਾਬ ਦੀ।
1: ਬਿਲਕੁਲ ਹੈ ਜੀ, ਸੈਣੀ ਸਾਹਿਬ ਇੱਕ ਜਿਹੜਾ ਕਾਨੂੰਨੀ ਨੁਕਤਾ ਹੋਰ ਦੱਸਿਓ, ਪਿਛਲੇ ਦਿਨਾਂ ਦੇ ਵਿੱਚ ਜੋ 33% ਜਿਹੜੀ ਹੈ ਨੁਮਾਇੰਦਗੀ ਕਹਿ ਸਕਦੇ ਹਾਂ ਕਿ ਪਾਰਟੀਆਂ ਦੇ ਵਿੱਚ ਔਰਤਾਂ ਨੂੰ ਪਹਿਲਕਦਮੀ ਦੇ ਆਧਾਰ ਦੇ ਉੱਤੇ ਦੇਣੀ ਹੈ, ਤਾਂ ਉਹਦੇ ਵਿੱਚ ਬੀਬੀ ਜਗੀਰ ਕੌਰ ਹੁਣਾਂ ਨੇ ਨਵੇਂ ਆਪਣੇ ਜਿਹੜਾ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੈ, ਉਹ ਇਸਤਰੀ ਵਿੰਗ ਦੇ ਮੀਟਿੰਗ ਉਹਨਾਂ ਨੇ ਲਈ ਹੈ, ਤੇ ਮਹਿਲਾ ਰਾਖਵਾਂ ਕਰਨ ਦੇ ਉੱਤੇ ਜੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਸੀ ਕੇਂਦਰ ਨੇ, ਤੇ ਉਹਨਾਂ ਨੂੰ ਚਿੱਠੀ ਲਿਖੀ ਹੈ ਇਸ ਆਧਾਰ ਦੇ ਉੱਤੇ ਕਿ ਭਾਈ 50% ਰਾਖਵਾਂਕਰਨ ਮਿਲਣਾ ਚਾਹੀਦਾ ਹੈ, ਤੇ ਇਹ ਪਾਰਟੀ ਆਪਣੇ ਪੱਧਰ ਦੇ ਉੱਤੇ ਵੀ ਤਾਂ ਦੇ ਸਕਦੇ ਆ ਕਿ ਕੇਂਦਰ ਦੇ ਕਹਿਣ ਦੇ ਉੱਤੇ ਹੀ ਦੇਣਾ।
0: ਮੈਂ ਤਾਂ ਅੱਗੇ ਬੇਨਤੀ ਕੀਤੀ ਸੀ ਜੀ, ਇਹਦੇ ਲਈ ਕਾਨੂੰਨ ਬਣਾਉਣ ਦੀ ਕੀ ਲੋੜ ਆ, ਜਿਹੜਾ ਜਿਹੜੀ ਪਾਰਟੀ ਇੱਛਾ ਰੱਖਦੀ ਹੈਗੀ ਉਹ ਆਪਣੇ ਸੰਵਿਧਾਨ ਦੇ ਵਿੱਚ ਹੀ ਪਾ ਲੈ, ਇਸ ਪਾਰਟੀ ਦੇ ਵਿੱਚ ਜਿਹੜਾ ਹੈਗਾ ਆ 50% ਜਿਹੜਾ ਆ ਔਰਤਾਂ ਨੂੰ ਰਾਖਵਾਂ ਕਰਨ ਦਿੱਤਾ ਜਾਊਗਾ, ਨਾਲੇ ਔਰਤਾਂ ਤੁਹਾਡੇ ਵੱਲ ਨੂੰ ਅਟਰੈਕਟ,
1: ਪਾਰਟੀਆਂ ਆਪ ਦਾਵਾ ਕਰਨ ਕਿ ਭਾਈ 50% ਦਾ ਸੀ 50% ਰੱਖਿਆ ਦੋਵਾਂ ਦੇ ਲਈ ਬਰਾਬਰ,
0: ਕੋਈ 50 ਦੇਵੇ ਕੋਈ 70 ਦੇਵੇ, ਤਾਂ ਕਿ ਜਿਹੜੀਆਂ ਔਰਤਾਂ ਅਟਰੈਕਟ ਹੋ ਕੇ ਤੇ ਉਸ ਪਾਰਟੀ ਵੱਲ ਨੂੰ ਜਾਣ, ਉਹਦੀਆਂ ਵੋਟਰ ਵੀ ਬਣਨ, ਉਹਦੀਆਂ ਸਪੋਰਟਰ ਵੀ ਬਣਨ, ਤੇ ਉਹਦੀਆਂ ਕੈਂਡੀਡੇਟ ਵੀ ਬਣਨ ਜੀ।
1: ਬਿਲਕੁਲ ਹੈ ਜੀ,
0: ਇਹਦੇ ਵਾਸਤੇ ਲਾਭ ਲਾਉਣ ਦੀ ਕੀ ਲੋੜ ਹੈਗੀ ਆ ਜੀ,
1: ਜੀ
0: ਜੇ ਕੋਈ ਬੰਦਾ ਇਸ ਚੀਜ਼ ਤੋਂ ਵਕਾਲਤ ਕਰਦਾ ਇਸ ਚੀਜ਼ ਦੀ, ਤੇ ਉਹਨਾਂ ਨੂੰ ਪਹਿਲਾਂ ਆਪਣੀ ਪਾਰਟੀ ਦੇ ਵਿੱਚ ਹੀ ਇਹ ਸੰਵਿਧਾਨ ਲਾਗੂ ਕਰਨਾ ਚਾਹੀਦਾ, ਫਿਰ ਜਿਹੜਾ ਹੈਗਾ ਕੋਈ ਅਗਲੀ ਗੱਲ ਕਰਨੀ ਚਾਹੀਦੀ ਹੈ ਜੀ।
1: ਬਿਲਕੁਲ ਹੈ ਜੀ, ਹੁਣ ਸਾਨੂੰ ਤਾਂ ਪ੍ਰਾਊਡ ਫੀਲ ਹੁੰਦਾ ਜੀ ਕਿ ਸਾਡੇ ਆਪਣੇ ਆਧਾਰੇ ਦੇ ਨਾਲ ਆਪਣਾ ਛੋਟਾ ਜਿਹਾ ਪਲੇਟਫਾਰਮ ਆ, ਤੇ ਉਹਦੇ ਨਾਲ ਹੀ ਆਪਣੇ ਨਾਲ ਬੀਬੀਆਂ ਦਾ ਯੋਗਦਾਨ 2% ਬਣ ਜਾਂਦਾ, ਜਦੋਂ ਅਸੀਂ ਡਾਟਾ ਦੇਖਦੇ ਹਾਂ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਭਈ, ਅਸੀਂ ਤਾਂ ਕਹਿੰਦੇ ਭਾਈ ਚਾਹੇ 10 ਜਾਂ 15 ਵੀ ਹੋ ਜਾਵੇ ਤਾਂ ਸਾਨੂੰ ਕੋਈ ਫਰਕ ਨੀ ਗਾ ਜੀ,
0: ਨਹੀਂ ਅਸੀਂ ਤਾਂ ਰਿਜ਼ਰਵ ਕਰਦੇ ਹਾਂ ਕਿ ਟਾਈਮ ਉਹਨਾਂ ਵਾਸਤੇ।
1: ਬਿਲਕੁਲ ਜੀ, ਅਸੀਂ ਤਾਂ 80% ਨੂੰ ਦੇਣ ਨੂੰ ਤਿਆਰ।
0: ਬਿਲਕੁਲ ਜੀ, ਬਿਲਕੁਲ,
1: PM ਰਹੀ ਹੈ ਜੀ ਕਿੰਨਾ ਚਿਰ, ਹੁਣ ਜਿਹੜੀ ਹੈ ਸਾਨਾ ਹੈਗੀ ਹੈ ਜੀ ਉਹ, ਤੇ ਵੱਡੇ ਪੱਧਰ ਦੇ ਉੱਤੇ ਤਾਂ ਇੱਥੇ ਜੰਗ ਜਿਹੜੀਆਂ ਕੁੜੀਆਂ ਨੇ ਜੀ ਉਹ ਮੁਲਕ ਚਲਾ ਰਹੀਆਂ ਨੇ ਜੀ ਸਾਡੇ ਤਾਂ।
0: ਬਿਲਕੁਲ ਭਾਰਤ ਸਾਹਿਬ, ਤੁਹਾਡੀਆਂ ਤਾਂ ਕਿਆ ਗੱਲਾਂ ਹੈਗੀਆਂ, ਤੁਸੀਂ ਵੀ ਅੱਧ 2.5 ਘੰਟੇ ਜਿਹੜਾ ਆ ਸਾਡੇ ਨਾਲ ਹੀ ਗੱਲਾਂ ਕਰ ਦਿੰਦੇ ਹੈ, ਬਾਅਦ ਚ ਤੁਹਾਨੂੰ ਵੀ ਕੌਣ ਬੋਲਣ ਦਿੰਦਾ ਤੇ ਮੈਨੂੰ ਕੌਣ ਬੋਲਣ ਦਿੰਦਾ ਜੀ, ਇਸ ਕਰਕੇ ਅਸੀਂ ਤੁਸੀਂ ਦੇਖੋ ਨਾ ਅਸੀਂ ਕਿੰਨੀ ਲਿਬਰਟੀ ਦਿੱਤੀ ਹੈਗੀ ਆ, ਤੇ ਇਸ ਕਰਕੇ ਪਾਰਟੀਆਂ ਨੂੰ ਵੀ ਇੱਦਾਂ ਹੀ ਜਿਹੜਾ ਚਾਹੀਦਾ, ਔਰਤਾਂ ਨੂੰ ਲਿਬਰਟੀ ਦੇਣੀ ਚਾਹੀਦੀ ਆ ਜੀ, ਬੰਦਾ ਤਾਂ ਉਦੋਂ ਹੀ ਬੁਲਾਵੇ ਜੋ ਬੰਦਾ ਤਾਂ ਉਦੋਂ ਹੀ ਬੋਲੇ ਜਦੋਂ ਉਹਨੂੰ 5-4 ਵਾਰੀ ਬੁਲਾਇਆ ਜਾਵੇ, ਉਸ ਤੋਂ ਪਹਿਲਾਂ ਜੇ ਬੋਲ ਪਏ ਤੇ ਸਮਝੋ ਅਜੇ ਕੱਚਾ ਆ, ਹਾਂਜੀ ਇਹ ਕਿੱਦਾਂ ਬੋਲ ਪਿਆ।
1: ਹਾਂਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਇਸ ਕਰਕੇ ਜੀ। ਹੋਰ ਕੋਈ ਭਾਰਤ ਸਾਹਿਬ ਖਬਰ ਜੀ,
1: ਸੈਣੀ ਸਾਹਿਬ, ਹੋਰ ਖਬਰਾਂ ਤਾਂ ਆਪਾਂ ਕਰੇ ਲਈਆਂ ਤਕਰੀਬਨ, ਤੇ ਬਾਕੀ ਆਪ ਦੇ ਜਿਹੜੇ ਦੋ ਜਿਹੜੇ ਰਹਿ ਗਏ ਨੇ, ਮੀਤ ਹੇਅਰ ਹੋਣੀ, ਤੇ ਉਹ ਕਹਿੰਦੇ ਭਾਈ ਕਿਸੇ ਡਰਾਵੇ ਦੇ ਅੱਗੇ ਅਸੀਂ ਨਹੀਂ ਝੁਕਾਂਗੇ ਕਹਿੰਦੇ ਜੀ।
0: ਨਹੀਂ ਕੋਈ ਚੱਕਰ ਨਹੀਂ ਹੈਗਾ ਸਰ, ਗੱਲ ਤਾਂ ਇਹ ਹੈਗੀ, ਲੋਕੀ ਕਹਿੰਦੇ ਦਿਵਾਲੀ ਦੇਖ ਲਓ ਪਹਿਲਾਂ, ਦਿਵਾਲੀ ਤੋਂ ਬਾਅਦ ਸਰ ਓਦਾਂ ਜਿਹੜਾ ਹੈਗਾ ਆ ਵੀ ਸਟੇਟ ਦੇ ਕੋਲ ਪਾਵਰ ਬਹੁਤ ਹੁੰਦੀ ਆ, ਅਖਤਿਆਰ ਬਹੁਤ ਹੁੰਦਾ ਆ, ਜਿਸ ਹਿਸਾਬ ਨਾਲ ਇਹ ਜਿਹੜਾ ਬਦਲਾ
1: ਕੋਲ ਸਾਹਿਬ ਪਹਿਲਾਂ ਲੰਕਾ ਵੀ ਢਾਈ ਜਾਣੀ ਹੈ ਜੀ, ਘਰ ਕਾਫੀ ਤੇ ਲੰਕਾ ਢਾਏ ਵਾਲਾ ਫਿਕਰਾ ਵੀ ਹੋਣਾ ਅਜੇ ਤਾਂ ਜੀ।
0: ਕੋਈ ਗੱਲ ਨੀ, ਦੁਸਹਿਰੇ ਤੇ ਚਲ ਜਾਣਗੇ ਜੀ, ਤਾਂ ਕਿਹੜੀ ਗੱਲ ਹੈਗੀ ਆ, ਉਹ ਅਜੇ 4 ਮਹੀਨੇ ਨਿਕਲ ਜਾਓ, ਫੇਰ ਅਫਸਰਸ਼ਾਹੀ ਦੀ ਵੀ ਪਕੜ ਜਿਹੜੀ ਹੈਗੀ ਆ ਨਾ ਜੀ, ਉਹ ਥੋੜੀ ਜਿਹੀ ਇਹਨਾਂ ਦੀ ਘੱਟ ਜਾਂਦੀ, ਅਫਸਰਸ਼ਾਹੀ ਹਾਂਜੀ ਇੰਡੀਪੈਂਡੈਂਟ ਜੇ ਹੋਣ ਲੱਗ ਪੈਂਦੇ, ਉਹਨਾਂ ਨੂੰ ਵੀ ਉਹ ਹਵਾ ਦਾ ਰੁੱਖ ਭਾਵ ਜਾਂਦੇ ਚੰਗੀ ਤਰ੍ਹਾਂ
1: ਜੀ,
0: ਤੇ ਇੱਥੇ ਕੀ ਹੋਣ ਲੱਗਾ, ਨਾਲੇ ਪਿਕਚਰ ਕਲੀਅਰ ਹੋ ਜਾਊਗੀ ਸਾਰੀ ਜੀ
1: ਜੀ
0: ਜੀ ਸਰ,
1: ਵਟਸਐਪ ਕਾਲ ਕਰਕੇ ਜਿਹੜਾ ਜਿੱਥੋਂ ਵੀ ਦਿਲ ਕਰਦਾ ਤੁਸੀਂ ਜੁੜ ਸਕਦੇ ਹੋ ਤੇ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਪਾ ਸਕਦੇ ਹੋ। ਤੇ ਇੰਟਰਨੈਸ਼ਨਲ ਖਬਰਾਂ ਦੀ ਵੀ ਗੱਲ ਕਰਦੇ ਹਾਂ ਤੁਹਾਡੇ ਨਾਲ, ਵੱਧਦੇ ਆ ਥੋੜਾ ਜਿਹਾ ਅਮਰੀਕਾ ਇਰਾਨ ਜੰਗ ਦੇ ਹਾਲਾਤ ਅਤੇ ਹੋਰ ਜਿਹੜੀਆਂ ਚੇਤਾਵਨੀਆਂ ਆ ਰਹੀਆਂ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ ਆ। ਇਰਾਨ ਦੀ ਗੱਲ ਕਰ ਲਈਏ ਤਾਂ ਇਰਾਨ ਦੇ ਨਾਲ ਹਾਂ ਪੱਖੀ ਜਿਹੜੀ ਚਰਚਾ ਦਾ ਦਾਅਵਾ ਕਰ ਰਹੇ ਨੇ ਟਰੰਪ ਸਾਹਿਬ, ਇੱਕ ਪਾਸੇ ਟਰੰਪ ਨੇ ਇਰਾਨ ਦੇ ਨਾਲ ਪਰਦੇ ਦੇ ਪਿੱਛੇ ਹਾਂ ਪੱਖੀ ਵਾਰਤਾ ਹੋਣ ਦਾ ਦਾਅਵਾ ਕੀਤਾ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਨੁਮਾਇੰਦੇ ਇਰਾਨ ਦੇ ਨਾਲ ਬੇਹੱਦ ਸਕਾਰਾਤਮਕ ਚਰਚਾ ਕਰ ਰਹੇ ਹੈ ਤੇ ਉਨ੍ਹਾਂ ਉਮੀਦ ਜਤਾਈ ਹੈ ਕਿ ਇਹ ਗੱਲਬਾਤ ਸਾਰੀਆਂ ਹੀ ਧਿਰਾਂ ਦੇ ਲਈ ਬਹੁਤ ਹੀ ਵਧੀਆ ਨਤੀਜਾ ਲੈ ਕੇ ਆ ਸਕਦੀ ਹੈ। ਟਰੰਪ ਦਾ ਇਹ ਬਿਆਨ ਉਨ੍ਹਾਂ ਦੇ ਪਿਛਲੇ ਸਖ਼ਤ ਰੁੱਖ ਤੋਂ ਉਲਟ ਮੰਨਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਮੇਰੇ ਨੁਮਾਇੰਦੇ ਇਰਾਨ ਦੇ ਨਾਲ ਗੱਲਬਾਤ ਕਰ ਰਹੇ ਤੇ ਇਹ ਚਰਚਾ ਸਾਰਿਆਂ ਦੇ ਲਈ ਰਾਹਤ ਸਾਬਤ ਹੋ ਸਕਦੀ ਹੈ। ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਟੀਵੀ ਚੈਨਲ CNN ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਸੰਪਰਕ ਜਾਰੀ ਹੈ। ਉਂਝ ਟਰੰਪ ਦੇ ਵੱਲੋਂ ਇਕ ਦਿਨ ਪਹਿਲਾਂ ਦਿੱਤੀ ਗਈ ਤਿੱਖੀ ਪ੍ਰਤੀਕਿਰਿਆ ਤੋਂ ਬਿਆਨ ਜਿਹੜਾ ਇਹ ਬਿਲਕੁਲ ਵੱਖਰਾ ਹੈ। ਟਰੰਪ ਨੇ ਇਰਾਨ ਦੀ ਤਾਜ਼ਾ ਤਜਵੀਜ਼ ਨੂੰ ਜਿਹੜਾ ਰੱਦ ਕਰ ਦਿੱਤਾ ਸੀ ਤੇ ਉਨ੍ਹਾਂ ਦਾ ਮੰਨਣਾ ਸੀ ਕਿ ਇਰਾਨ ਨੇ ਮਨੁੱਖਤਾ ਦੇ ਵਿਰੁੱਧ ਕੀਤੇ ਆਪਣੇ ਕੰਮਾਂ ਦੇ ਲਈ ਅਜੇ ਤੱਕ ਲੋੜੀਂਦੀ ਕੀਮਤ ਨਹੀਂ ਚੁਕਾਈ ਹੈ। ਦੂਸਰੇ ਪਾਸੇ ਅਮਰੀਕਾ ਨੇ ਹੋਰਮੁਜ਼ ਦੇ ਉੱਤੇ ਹਮਲਾ ਕੀਤਾ, ਕਰਾਤਾ ਹਮਲਾ ਕਹਿ ਲਓ ਜਾਂ ਕਰਤਾ ਹਮਲਾ, ਤੇ ਕਿਸ਼ਤੀਆਂ ਨੂੰ ਬਣਾਇਆ ਨਿਸ਼ਾਨਾ, 5 ਲੋਕਾਂ ਦੀ ਮੌਤ ਜਿਹੜੀ ਦੱਸੀ ਜਾ ਰਹੀ ਹੈ। ਪਰ ਦੂਸਰੇ ਪਾਸੇ ਇਹਦੇ ਉਲਟ ਅਮਰੀਕਾ ਨੇ ਇਰਾਨ ਦੀਆਂ ਜਿਹੜੀਆਂ 6 ਕਿਸ਼ਤੀਆਂ ਨੂੰ ਉਡਾਉਣ ਦਾ ਦਾਅਵਾ ਕੀਤਾ। IRGC ਨੇ ਜਿਹੜਾ ਇਰਾਨ ਦੀ ਫੋਰਸ ਹੈਗੀ ਹੈ ਉਹਨੇ ਦੱਸਿਆ ਕਿ ਇਹ ਸਾਰਾ ਕੁਝ ਝੂਠ ਹੈ। ਹੋਰਮੁਜ਼ ਦੇ ਵਿੱਚ ਅਮਰੀਕਾ ਤੇ ਇਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਭਿਆਨਕ ਜੰਗ ਦਾ ਰੂਪ ਧਾਰ ਕਰ ਰਿਹਾ। ਇਸੇ ਦੌਰਾਨ ਇਰਾਨ ਦੀ ਨਿਊਜ਼ ਏਜੰਸੀ ਤਸਨੀਮ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜ ਨੇ ਓਮਾਨ ਦੇ ਤੱਟ ਤੋਂ ਇਰਾਨ ਜਾਂ ਰਹੀਆਂ ਜਿਹੜੀਆਂ ਨੇ 2 ਛੋਟੀਆਂ ਵਪਾਰਕ ਕਿਸ਼ਤੀਆਂ ਦੇ ਉੱਤੇ ਹਮਲਾ ਕੀਤਾ ਜਿਸ ਦੇ ਵਿੱਚ 5 ਬੇਗੁਨਾਹ ਨਾਗਰਿਕਾਂ ਦੀ ਜਿਹੜੀ ਮੌਤ ਹੋਈ। ਦੂਜੇ ਪਾਸੇ ਅਮਰੀਕੀ ਸੈਂਟਰਲ ਕਮਾਂਡ ਜਿਹੜੀ ਹੈ ਉਹਦੇ ਮੁਖੀ ਜਿਹੜੇ ਨੇ ਬ੍ਰੈਂਡ ਕੁੱਪਰ ਹੁਣਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਅਮਰੀਕੀ ਅਪਾਚੇ ਅਤੇ ਸਿਹਾਕ ਹੈਲੀਕਾਪਟਰਾਂ ਨੇ ਇਰਾਨ ਦੀਆਂ 6 ਛੋਟੀਆਂ ਜੰਗੀ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਸਮੁੰਦਰ ਦੇ ਵਿੱਚ ਡੋਬ ਦਿੱਤਾ। ਅਮਰੀਕਾ ਦੇ ਅਨੁਸਾਰ ਇਨ੍ਹਾਂ ਇਰਾਨੀ ਕਿਸ਼ਤੀਆਂ ਨੇ ਉਨ੍ਹਾਂ ਦੇ ਵੱਲੋਂ ਸੁਰੱਖਿਆ ਦਿੱਤੇ ਜਾ ਰਹੇ ਵਪਾਰਕ ਜਹਾਜ਼ਾਂ ਦੇ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤਣਾਅਪੂਰਨ ਸਥਿਤੀ ਵਿਚਾਲੇ ਅਮਰੀਕਾ ਦੇ 2 ਜੰਗੀ ਬੇੜੇ USS ਟਰੁਕਸਟਨ ਤੇ USS ਮੈਸੋਨ ਇਰਾਨ ਦੇ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ, ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦਾ ਸਾਹਮਣਾ ਕਰਦੇ ਹੋਏ ਸੁਰੱਖਿਅਤ ਤਰੀਕੇ ਦੇ ਨਾਲ ਹੋਰਮੁਜ਼ ਨੂੰ ਪਾਰ ਕਰਕੇ ਖਾੜੀ ਦੇ ਵਿੱਚ ਦਾਖਲ ਹੋਏ, ਜਿਸ ਦੇ ਮਗਰੋਂ ਹੁਣ ਅਮਰੀਕਾ ਇਰਾਨ ਦੇ ਖਿਲਾਫ਼ ਵੱਡੀ ਕਾਰਵਾਈ ਕਰ ਕਹਿੰਦੇ ਸਕਦਾ ਹੈ। ਇਸ ਤੋਂ ਪਹਿਲਾਂ ਇਕ ਇੰਟਰਵਿਊ ਦੇ ਦੌਰਾਨ ਟਰੰਪ ਨੇ ਇਕ ਵਾਰ ਫਿਰ ਤੋਂ ਇਰਾਨ ਨੂੰ ਧਮਕੀ ਦਿੱਤੀ, ਕਿਹਾ ਕਿ ਜੇਕਰ ਇਰਾਨ ਨੂੰ ਹੋਰਮੁਜ਼ ਦੇ ਵਿੱਚ ਸਾਡੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦਿੱਤਾ ਜਾਏਗਾ। ਅਜਿਹੇ ਵਿਚ ਹੋਰਮੁਜ਼ ਦੇ ਵਿਚ ਹੋਈ ਕਾਰਵਾਈ ਕਿਤੇ ਨਾ ਕਿਤੇ ਇਲਾਕੇ ਦੇ ਵਿਚ ਇਕ ਵਾਰ ਫਿਰ ਤੋਂ ਜੰਗ ਦੀ ਅੱਗ ਨੂੰ ਜਿਹੜਾ ਭੜਕਾ ਸਕਦੀ ਹੈ, ਜਿਸ ਮਗਰੋਂ ਦੁਨੀਆਂ ਭਰ ਦੇ ਵਿਚ ਤੇਲ ਗੈਸ ਦਾ ਸੰਕਟ ਹੋਰ ਵੀ ਡੂੰਘਾ ਹੋਣ ਦੀ ਸੰਭਾਵਨਾ ਦੱਸੀ ਗਈ ਹੈ। यूएई हमले दे विच तीन भारती जख्मी होए है। भारत ने नाकाबले बर्दाश्त जेड़ी गल कह दिती है। संयुक्त अरब इमारात दे फुजैरा दे विच जेड़ा होए हमले दे विच जिस दे विच तीन भारती नागरिक जख्मी होए ते भारत ने सख्त प्रतिक्रिया दिती है। ते भारत ने मंगलवार अज इस घटना नूं नाकाबले बर्दाश्त करार दे दिता। खेतर दे विच वध रही हिंसा नूं तुरंत बंद करन दी अपील कीती है। भारतीय विदेश मंत्रालय जड़ा उन्हें एक अधिकारित बयान जारी करदिया कहा कि भारत इस नाजुक स्थिति नूं सुलझाउण दे लई गलबात अते कूटनीति दे पक्ष दे विच है। मंत्रालय ने सारियां धिरां नूं संजम वरतण दी अपील कीती है तां जो पछमी एशिया दे विच शांति ते स्थिरता जड़ी बहाल कीती जा सके। विदेश मंत्रालय दे बुलारे रणधीर जायसवाल ने कहा कि फुजैरा दे उते हमला जिस दे विच तीन भारती जख्मी होए ने बेहद मंदभागा है। मासूम नागरिकां अते नागरिक बुनियादी ढांचे नूं निशाना बनाउणा जिहड़ा तुरंत बंद होना चाहीदा है। भारत ने कौमांतरी कानून के अनुसार होरमुज जलडमरू राही समुद्री आवाजाई नूं निर्विघन जिहड़ा अपना जारी रखण की महत्ता दे उत्ते भी जोर दिता है। बयान दे विच कहा गया कि भारत अमन शांति दे लई कीते जाण वाले हर जतन दे विच सहयोग जिहड़ा देन दे लई तैयार है। दूसरे पासे पूरी दुनिया दे लई खतरे की घंटी दस्या है। IMF चीफ ने जिहड़ा वार्निंग दे दित्ती है कहा कि अजे तां शुरुआत है। अंतरराष्ट्रीय मुद्रा कोष जिहड़ा IMF दी चीफ क्रिस्टालीना जोरजीवा ने अमेरिका ते ईरान विचाले वधदे तनाव नूं लैके पूरी दुनिया दे लई खतरे की घंटी वजा दित्ती है। IMF ने चेतावनी दिती है कि जेकर अमेरिका ईरान जंग 2027 तक जारी रहिंदी है तां दुनिया नूं अनुमान तों किते ज्यादा जिहड़ा भयानक नतीजे जिहड़े ने भुगतने पै सकदे ने। कच्चे तेल दीआं कीमतां $125 तक पहुंचण दा खदशा जताया। IMF दीआं जिहड़े चीफ मुताबक जेकर यह जंग लंबी खिची गई तां कच्चे तेल दीआं कीमतां $125 प्रति बैरल तक पहुंच गईआं ता ग्लोबल आर्थिकता बुरी तरह प्रभावित हो जाएगी। शेवरोन दे चेयरमैन जड़े ने माइक विर्थ ने भी चेतावनी दिती है कि जे होरमुज स्ट्रेट दे बंद होने दे नाल दुनिया भर दे विच तेल दी सप्लाई दे विच वड्डी कमी आ सकती है क्योंकि दुनिया की 20% तेल सप्लाई इस रस्ते दे राही हुंदी है। महंगाई दा फटेगा कहिंदे बंब। रिपोर्ट दे विच दस्या गया कि जंग दे चलदिआं 2026 दे विच ग्लोबल विकास दर जड़ी है डिग के 2.5% तक रह सकती है जबकि महंगाई 5.4% तक पहुंचने का खदशा है। जोरजीवा ने दसिया कि खादा जड़िया ने फर्टिलाइजर पहला ही जड़ा 30% तो 40% तक महंगिया जड़िया हो चुकिया ने जिसके कारण खाण पीन दया चीजा के उत्ते भा जड़े ने वध रहे ने 3% तो 6% तक वाधा हो सकता है। एशिया के उत्ते बड़ा बड़ा प्रभाव पवेगा जड़ा पहला ही असर चल रहा है। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਜੰਗ ਲੰਮੇ ਸਮੇਂ ਤੱਕ ਚੱਲ ਜਾਂਦੀ ਹੈ ਦੁਨੀਆਂ ਦੀਆਂ ਅਰਥ ਵਿਵਸਥਾਵਾਂ ਸੁੰਗੜਨ ਲੱਗ ਜਾਣਗੀਆਂ ਤੇ ਇਸ ਦਾ ਸਭ ਤੋਂ ਵੱਡਾ ਜਿਹੜਾ ਜਾਂ ਪਹਿਲਾ ਬੁਰਾ ਅਸਰ ਏਸ਼ੀਆਈ ਦੇਸ਼ਾਂ ਦੇ ਉੱਤੇ ਦੇਖਣ ਨੂੰ ਮਿਲੇਗਾ। IMF ਦਾ ਕਹਿਣਾ ਹੈ ਕਿ ਉਹ ਸਪਲਾਈ ਚੇਨ ਦੇ ਉੱਤੇ ਪੈਣ ਵਾਲੇ ਅਸਰ ਦੀ ਜਿਹੜੀ ਬਰੀਕੀ ਦੇ ਨਾਲ ਨਿਗਰਾਨੀ ਕਰ ਰਹੀ ਹੈ। ਨੀਤੀ ਘੜਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਜ਼ੋਰਜੀਵਾ ਨੇ ਕਿਹਾ ਕਿ ਸਥਿਤੀ ਬਹੁਤ ਗੰਭੀਰ ਜਿਹੜੀ ਹੁੰਦੀ ਜਾ ਰਹੀ ਹੈ ਤੇ ਇਸ ਨੂੰ ਮਾਮੂਲੀ ਸਮਝਣਾ ਭਾਰੀ ਜਿਹੜਾ ਸਾਡੇ ਉੱਤੇ ਪੈ ਸਕਦਾ ਹੈ। ਤੇ ਦੋਸਤੋ ਅੱਗੇ ਜਾ ਕੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ। ਕੈਨੇਡਾ ਤੋਂ ਟੁੱਟ ਕੇ ਬਣੇਗਾ ਉਹ ਨਵਾਂ ਦੇਸ਼ ਕਿਹੜਾ ਬਣੇਗਾ? ਰੈਫਰੈਂਡਮ ਦੀ ਆਵਾਜ਼ ਉੱਠ ਰਹੀ ਹੈ ਉੱਥੇ। ਹਜ਼ਾਰਾਂ ਪੰਜਾਬੀਆਂ ਤੇ ਵੀ ਜਿਹੜਾ ਇਹਦਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਤੇ ਇੱਕ ਦੋ ਦਿਨਾਂ ਪਹਿਲਾਂ ਹੀ ਜਿਹੜੀਆਂ ਰਿਪੋਰਟਾਂ ਵੀ ਆਈਆਂ ਨੇ ਖਾਲਿਸਤਾਨੀ ਜਾਂ ਹੋਰ ਚੀਜ਼ਾਂ ਦੀਆਂ, ਪਰ ਇਹ ਆਵਾਜ਼ ਜਿਹੜੀ ਹੈ ਉਸ ਪੱਖ ਦੀ ਨਹੀਂ ਹੈ, ਪਰ ਇਹ ਕੈਨੇਡਾ ਦੇ ਵਿੱਚ ਹੀ ਆਪਣਾ ਵੱਖਰਾ ਮੁਲਕ ਬਣਾਉਣ ਦੀ ਜਿਹੜੀ ਹੈ ਆਵਾਜ਼ ਉੱਠ ਰਹੀ ਹੈ ਉਹਦਾ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀਆਨੂ ਜੀ।
2: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ।
1: ਸਤਿ ਸ੍ਰੀ ਅਕਾਲ ਜੀ, ਜੀਆਨੂ ਜੀ, ਕੀ ਹਾਲ ਚਾਲ ਨੇ ਜਨਾਬ?
2: ਬਹੁਤ ਵਧੀਆ ਜੀ, ਬਹੁਤ ਵਧੀਆ। ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਕੀ ਕਹਿਣਾ ਚਾਹੋਗੇ?
2: ਕਹਿਣਾ ਤਾਂ ਕੀ ਹੈ ਬਾਈ ਜੀ, ਉਹੀ ਗੱਲ ਹੈ ਵੀ ਤੁਹਾਡੇ ਨਾਲ ਜੁੜ ਕੇ ਤੁਹਾਡਾ ਹਾਲ ਚਾਲ ਪੁੱਛ ਲਈਦਾ ਹੈ ਤੇ ਆਪਣੇ ਸੱਜਣਾਂ ਦਾ, ਚਲੋ ਗੱਲ ਹੋ ਜਾਂਦੀ ਹੈ।
1: ਬਿਲਕੁਲ,
2: ਬਾਕੀ ਨਾ ਜੋ ਕੁਛ ਹੈਗਾ ਤੁਸੀਂ ਐਕਸਪਲੇਨ ਕਰ ਹੀ ਦਿੰਦੇ ਹੋ, ਰਹਿੰਦੀ ਖੁੰਦੀ ਸੈਣੀ ਬਾਈ ਜੀ ਕਰ ਜਾਂਦੇ ਨੇ
1: ਜੀ,
2: ਤੇ ਚੱਲੀ ਦਾ ਇਹੀ ਜਾਂਦਾ ਬਾਈ ਜੀ ਸਿਆਸਤ ਚ, ਤੁਹਾਨੂੰ ਪਤਾ ਹੀ ਹੈ ਜੋ ਕੁਛ ਚੱਲਦਾ ਪਿਆ
1: ਜੀ।
2: ਗੱਲ ਇਹ ਆ ਬਾਈ ਜੀ, ਮੈਂ ਤਾਂ ਨਾ ਚਲੋ ਸੈਣੀ ਬਾਈ ਜੀ ਆਪਣੇ ਤਜਰਬੇ ਦੇ ਹਿਸਾਬ ਨਾਲ ਓਹੀ ਗੱਲ ਉਹ ਗੱਲ ਕਰਦੇ ਨੇ ਸਾਰਾ ਆਪਣਾ ਐਕਸਪਲੇਨ ਕਰਦੇ ਹੈਗੇ ਨੇ ਬੜੇ ਵਧੀਆ ਤਰੀਕੇ ਨਾਲ ਕਰਦੇ। ਮੈਂ ਓਹੀ ਗੱਲ ਹਰ ਇੱਕ ਚੀਜ਼ ਨੂੰ ਮੰਨ ਲਓ ਪੂਰਾ ਵਧੀਆ ਤਰੀਕੇ ਨਾਲ ਗੱਲ ਕਰਕੇ ਸਮਝਾ ਕੇ ਜਾਂਦੇ ਨੇ।
1: ਥੈਂਕ ਯੂ।
2: ਇੰਨੀ ਲੰਮੀ ਚੌੜੀ ਗੱਲ ਤਾਂ ਮੈਨੂੰ ਲੱਗਦਾ ਓਹੀ ਗੱਲ ਵਕੀਲ ਸਾਹਿਬ ਵੀ ਕਰ ਸਕਦੇ ਨੇ ਸਾਡੇ ਵਰਗਿਆਂ ਦੇ ਵਾਸਤੇ ਗੱਲ ਵੀ ਅਸੀਂ ਤਾਂ ਇੱਕ ਨਹੀਂ ਜੇ ਦੂਜੇ ਤੇ ਓਹੀ ਉਲਝ ਜਾਵਾਂਗੇ ਉਲਝ ਜਾਵਾਂਗੇ
1: ਜੀ
2: ਤੇ ਉਹ ਪਰ ਐ ਭਾਰਤ ਬਾਈ ਜੀ ਗੱਲ ਓਹੀ ਹੈ ਨਾ ਹੁਣ ਇਹ ਜਿਹੜੇ ਆਉਣ ਵਾਲੇ ਨੇ ਜਿਹੜੇ ਜਾਣ ਵਾਲੇ ਨੇ
1: ਹਾਂਜੀ
2: ਉਹ ਮੈਂ ਤਾਂ ਕਈ ਸੱਜਣਾਂ ਤੋਂ ਸੁਣੀ ਜਾਣਾ ਕਹਿੰਦੇ ਉਹ ਮੈਂ ਨਾ ਪਿਛਲੇ ਦਿਨੀ ਮੇਰੇ ਮਾਮਾ ਜੀ ਦਾ ਬੇਟਾ ਆਇਆ ਮੇਰੇ ਤੋਂ ਵੱਡੇ ਹੀ ਨੇ ਤੇ ਉਹ ਨਾ ਪੱਕੇ ਅਕਾਲੀ ਦਲ ਵਾਲੇ ਨੇ ਪੱਕੇ ਹੀ ਉਹਨਾਂ ਨੇ ਪਿਛਲੀ ਵਾਰ ਉਹਨਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਸੀ ਆ ਜਿਹੜੇ ਪਿਛਲਾ ਇਲੈਕਸ਼ਨ ਹੋਇਆ ਜਦੋਂ ਇਹ ਜਿੱਤ ਕੇ ਆਏ ਨੇ
1: ਜੀ
2: ਉਹ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਮੈਨੂੰ ਨੀ ਸਮਝ ਆਉਂਦੀ ਪਤਾ ਨੀ ਹੋਈ ਇਹ ਲੋਕਾਂ ਦਾ ਵੀ ਸਿਸਟਮ ਕੀ ਹੈ ਕੀ ਨਹੀਂ ਉਹ ਲੈਟ ਤੋਂ ਹੀ ਖੁਸ਼ ਵੀ ਕਈ ਕਈ ਬੰਦੇ ਵੀ ਇਹੀ ਬਹੁਤ ਹੈ ਕਹਿੰਦੇ ਵੀ ਭਗਵੰਤ ਮਾਨ ਨੇ ਲੈਟ ਦਿਨੇ ਆਉਣ ਲਾ ਤੀ ਕਹਿੰਦੇ
1: ਜੀ
2: ਇਹ ਮੇਰਾ ਸੈਣੀ ਬਾਈ ਜੀ ਵਾਸਤੇ ਸਵਾਲ ਹੈ ਕੱਲ ਨੂੰ ਆਉਣਗੇ ਵੀ ਜਦੋਂ ਦੁਬਾਰਾ ਕੱਲ ਨੂੰ ਮੰਨ ਲਓ ਤੁਹਾਡੇ ਨਾਲ ਜੁੜ ਕੇ ਫਿਰ ਦੁਬਾਰਾ ਗੱਲ ਕਰਨਗੇ
1: ਜੀ
2: ਵੀ ਦੇਖੋ ਅਸੀਂ ਜਿਹੜੇ ਉਹ ਕਹਿੰਦੇ ਹੋਏ ਅਸੀਂ ਪੰਜਾਬ ਦੇ ਮੁੱਦੇ ਨਾਲ ਜੁੜੇ ਹਾਂ ਅਸੀਂ ਫਲਾਣਿਆਂ ਦੇ ਨਾਲ ਜੁੜੇ ਹਾਂ ਉਹ ਤਾਂ ਗੱਲਾਂ ਹੀ ਬੜੀ ਦੂਰ ਦੀਆਂ ਨੇ ਬਾਈ ਜੀ
1: ਜੀ
2: ਪੰਜਾਬ ਕਿੱਥੇ ਖੜਾ ਜਿੱਥੇ ਅਸੀਂ ਸਾਰਿਆਂ ਵਾਸਤੇ ਕਿਉਂਕਿ ਜੇ ਅਸੀਂ ਪੰਜਾਬ ਨਾਲ ਜੁੜੇ ਹਾਂ ਤਾਂ ਮਤਲਬ ਇਹ ਵੀ ਅਸੀਂ ਸਾਰੇ ਲੋਕਾਂ ਦੇ ਸਾਂਝੇ ਮੁੱਦਿਆਂ ਨਾਲ ਜੁੜੇ
1: ਜੀ
2: ਅਸੀਂ ਤਾਂ ਆਪੋ ਆਪਣੇ ਫਾਇਦੇ ਦੇਖੀ ਜਾਂਦੇ ਹਾਂ ਬਾਈ ਜੀ ਵੀ ਜੇ ਸਾਡੇ ਕੋਲ ਲੈਟ ਆਉਂਦੀ ਪਈ ਆ ਦਿਨੇ ਆਉਂਦੀ ਸੀ ਤੇ ਪਹਿਲਾਂ ਰਾਤ ਨੂੰ ਆਉਂਦੀ ਸੀ ਹੁਣ ਦਿਨੇ ਆਉਣ ਲੱਗ ਗਈ ਤੇ ਇਹੀ ਬੜਾ ਵੱਡਾ ਬਦਲਾਅ
1: ਬਿਲਕੁਲ
2: ਉਹ ਮੈਂ ਇਸੇ ਕਰਕੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਬਾਈ ਜੀ ਆਪਾਂ ਅਸੀਂ ਨਾ ਜਿਵੇਂ ਹੁਣ ਬੰਗਾਲ ਦਾ ਇਲੈਕਸ਼ਨ ਹੋਇਆ ਮੰਨ ਲਓ
1: ਜੀ
2: ਉਹ ਕਈ ਮੰਨ ਲਓ ਪੱਤਰਕਾਰਾਂ ਨੇ ਇਹੀ ਗੱਲ ਕਹੀ ਵੀ ਜਿਹੜੇ ਉੱਥੇ ਫੀਲਡ ਤੇ ਜਾ ਕੇ ਆਏ ਉਹ ਕਹਿੰਦੇ ਵੀ ਤੁਸੀਂ ਪਹਿਲਾਂ ਹੀ ਜਿਹੜੀ ਮੰਨ ਲਓ ਬੰਦੇ ਦੀ ਸੋਚ ਹੁੰਦੀ ਹੈ ਨਾ ਉਸ ਹਿਸਾਬ ਨਾਲ ਉਹ ਅਜ਼ਿਊਮ ਕਰ ਲੈਂਦਾ ਪਹਿਲਾਂ ਹੀ ਵੀ ਐਂ ਹੋਊ
1: ਹੈ
2: ਉਹ ਗੱਲ ਉਹੀ ਆ ਵੀ ਹੁਣ ਮੰਨ ਲਓ ਆਪਾਂ ਨੂੰ ਜਿਵੇਂ ਹੁਣ ਸੈਣੀ ਬਾਈ ਜੀ ਨੇ ਸਾਰੇ ਹੀ ਮੰਨ ਲਓ ਆਪਾਂ ਸੋਚਦੇ ਹੈਗੇ ਆ ਸੋਚਦੇ ਆ ਆਪਾਂ ਨੇ ਜੇ ਪਹਿਲਾਂ ਵੀ ਵੋਟਾਂ ਪਾਈਆਂ ਤਾਂ ਉਹ ਮੈਨੂੰ ਨੀ ਲੱਗਦਾ ਹੈਗਾ ਮੈਂ ਉਹ ਗੱਲ ਨੀ ਕਦੇ ਵੀ ਕਹਿੰਦਾ ਹੈਗਾ ਵੀ ਆਪਾਂ ਚੰਗਾ ਸੋਚ ਕੇ ਪਾਈਆਂ ਹੋਣਗੀਆਂ ਜੇ ਦੂਜਿਆਂ ਨੂੰ ਛੱਡ ਕੇ ਪਾਈਆਂ ਨੇ ਤੇ ਇਹਨਾਂ ਨੂੰ ਪਾਈਆਂ ਹੋਣਗੀਆਂ
1: ਜੀ
2: ਪਰ ਜੇ ਆਪਾਂ ਮੰਨ ਲਓ ਅਸੀਂ ਮੰਨ ਲਓ ਜੇ ਸਾਡੇ ਵਿਚਾਰ ਨਹੀਂ ਰਲਦੇ ਹੈਗੇ ਮੰਨ ਲਓ ਫਿਰ ਅਸੀਂ ਉਹੀ ਵਿਚਾਰ ਬਣਾ ਕੇ ਤੁਰ ਪੈਂਦੇ ਹਾਂ ਮੰਨ ਲਓ ਵੀ ਉਹ ਸਾਰੇ ਲੋਕਾਂ ਦੇ ਵਿਚਾਰ ਇੱਕੋ ਹੀ ਨੇ ਵੀ ਸਾਰੇ ਲੋਕ ਇਹਨਾਂ ਦੇ ਖਿਲਾਫ਼ ਹੀ ਹੋਣਗੇ
1: ਜੀ ਬਿਲਕੁਲ
2: ਕਿਉਂਕਿ ਉਹ ਸਾਡਾ ਵਿਚਾਰ ਹੈ ਹੁਣ ਜਿਹੜਾ ਮੇਰਾ ਵਿਚਾਰ ਹੈ ਮੈਂ ਉਸੇ ਹਿਸਾਬ ਨਾਲ ਹੀ ਤੁਰ ਪੈਣਾ ਵੀ ਜੇ ਕਿਉਂਕਿ ਮੈਨੂੰ ਫਿਰ ਦੂਜੀ ਗੱਲ ਨਜ਼ਰ ਨੀ ਨਾ ਆਉਣੀ ਜਦੋਂ ਆਪਾਂ ਅਜ਼ਿਊਮ ਕਰ ਲੈਂਦੇ ਵੀ ਹਾਂ ਇਹ ਹੀ ਹੋਊਗਾ
1: ਜੀ
2: ਤੇ ਉਹ ਮੈਂ ਕੱਲ ਸੁਣਦਾ ਪਿਆ ਸੀ ਵਿਸ਼ਲੇਸ਼ਣ ਬੰਗਾਲ ਦੇ ਵਿੱਚ ਵੀ ਉਹ ਗੱਲ ਉਹੀ ਹੈ ਆਪਾਂ ਨਾ ਚਲੋ ਠੀਕ ਹੈ ਮੈਂ ਵੀ ਇਹਨਾਂ ਚੀਜ਼ਾਂ ਨੂੰ ਬੜਾ ਸੋਚਦਾ ਹੈਗਾ ਵੀ ਤੁਸੀਂ ਦੇਖੋ ਹੁਣ ਇਹਨਾਂ ਨੇ ਬੰਗਾਲ ਦੇ ਵਿੱਚ ਜਿਹੜਾ ਕੀਤਾ ਇਹਨਾਂ ਨੇ ਆਪਣਾ ਵੋਟਾਂ ਕੱਟੀਆਂ ਨੇ
1: ਜੀ
2: ਇਹ ਤਾਂ ਹੁਣ ਕੱਟੀਆਂ ਨੇ ਨਾ ਜੀ ਪਰ ਪਿਛਲੀ ਵਾਰੀ ਜਿਹੜੀ ਪਿਛਲੀ ਵਾਰੀ ਤਾਂ ਕੱਟੀਆਂ ਨੀ ਸੀ ਤੁਸੀਂ ਦੇਖੋ ਅਸੀਂ ਸੋਚਦੇ ਕੀ ਆ ਵੀ ਜਿਹੜੀ ਬੰਗਾਲ ਦੀ ਮੁੱਖ ਮੰਤਰੀ ਹੈ ਆਪਣਾ ਮਮਤਾ ਬੈਨਰਜੀ
1: ਜੀ
2: ਉਹ ਪਿਛਲੀ ਵਾਰੀ ਕਿਉਂ ਹਾਰ ਗਈ ਪਿਛਲੀ ਵਾਰੀ ਤਾਂ ਕਿਸੇ ਨੇ ਵੋਟਾਂ ਨਹੀਂ ਕੱਟੇ ਵੋਟਾਂ ਤੇ ਇਸ ਵਾਰ ਕੱਟੀਆਂ
1: ਜੀ
2: ਉਸੇ ਬੰਦੇ ਦੁਸ਼ਮਣ ਤੋਂ ਪਹਿਲਾਂ
1: ਦੇਖੋ ਮੁਕੱਦਰ ਬਾਈ ਜੀ ਆਪਣੇ ਹੁਣ ਪੰਜਾਬ ਦੇ ਵਿਚ ਵੀ ਰੋਲਾ ਪੈਂਦਾ ਠੀਕ ਆ ਆਪਣੇ ਪ੍ਰਵਾਸੀ ਭਾਈਚਾਰੇ ਦੇ ਲੋਕ ਆਉਂਦੇ ਆ ਤਾਂ ਉਹਨਾਂ ਦਾ ਵੀ ਤਾਂ ਰੋਲਾ ਪੈ ਰਿਹਾ ਇਸ ਚੀਜ਼ ਦੇ ਵਿਚ ਭਾਈ ਉਹਨਾਂ ਦੀਆਂ ਵੋਟਾਂ ਨੀ ਬਣਨੀਆਂ ਚਾਹੀਦੀਆਂ ਉਹ ਜ਼ਮੀਨ ਨੀ ਖਰੀਦਣੀ ਬਣੇ ਵਾਲੇ ਚਾਹੀਦੇ ਆ ਇਸੇ ਤਰ੍ਹਾਂ ਹੁਣ ਉਹ ਜਿੱਦਾਂ ਹੁਣ ਆਪਣੇ ਚਲੋ ਆਪਣੇ ਆਪਾਂ ਪਿੰਡਾਂ ਦੇ ਵਿਚ ਉੱਥੇ ਜੰਮੇ ਪਲੇ ਆ ਸ਼ਹਿਰਾਂ ਦੇ ਵਿਚ ਜੋ ਕੁਝ ਵੀ ਜਿੱਥੇ ਵੀ ਜੋ ਜੰਮਿਆ ਪਲਿਆ ਉਹਦਾ ਕੋਈ ਨਾ ਕੋਈ ਰਿਕਾਰਡ ਤਾਂ ਹੈਗਾ ਨਾ ਚਾਹੇ ਉਹ ਰਾਸ਼ਨ ਕਾਰਡ ਦੇ ਵਿਚ ਬੋਲਦਾ ਆ ਚਾਹੇ ਕੁਛ ਆ ਹੁਣ ਚਲੋ ਬੰਗਲਾਦੇਸ਼ ਤੋਂ ਜਿਹੜੇ ਲੋਕ ਆਏ ਨੇ ਉਹ ਰਿਫਿਊਜੀ ਕਹਿ ਲੋ ਜਾਂ ਕਿੱਦਾਂ ਹੈ ਤਾਂ ਉਹ ਉਹਨਾਂ ਦਾ ਕਿਤੇ ਨਾ ਕਿਤੇ ਉਹ ਪਰੂਫ ਨੀ ਨਾ ਕਰ ਸਕਣਗੇ ਉਸ ਚੀਜ਼ ਨੂੰ ਵੀ ਅਸੀਂ ਇੱਥੇ ਜੰਮੇ ਪਲੇ ਆ ਜਾਂ ਕਿੱਦਾਂ ਆ
2: ਨਹੀਂ ਨਹੀਂ ਉਸ ਹਿਸਾਬ ਨਾਲ ਤਾਂ ਭਾਰਤ ਬਾਈ ਜੀ ਕੋਈ ਇਹ ਪਰੂਫ ਕਰ ਹੀ ਨਹੀਂ ਸਕਦੇ ਹੈਗੇ ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਵੀ ਆਪਾਂ ਜੇ ਨਾ ਕਿਉਂਕਿ ਇਹਦੇ ਵਿੱਚ ਨਾ ਜਿਹੜੀ ਆਹ ਮਮਤਾ ਬੈਨਰਜੀ ਦੀ ਹਾਰ ਹੋਈ ਹੈ ਇਹ ਜਿਹੜਾ ਇਹਨਾਂ ਨੇ ਆ ਕੀਤਾ ਹੈਗਾ ਆਪਣਾ ਵੋਟਾਂ ਕੱਟੀਆਂ ਹੈਗੇ ਨੇ ਇਹਦੇ ਵਿੱਚ ਉਹਦੇ ਜਿਹੜੇ 15 ਸਾਲਾਂ ਦਾ ਉਹਦਾ ਉਹਦਾ ਜਿਹੜਾ ਮੰਨ ਲਓ ਮਾੜਾ ਰਾਜ ਸੀ
1: ਐਗਜ਼ਾਮਪਲ ਉਹੀ ਸੀ ਨਾ ਭਗਵੰਤ ਮਾਨ ਹੁਣਾਂ ਦੀ ਜੇ ਸਰਕਾਰ ਆਈ ਹੈ ਤਾਂ ਉਹ ਇਹੀ ਸੀ ਨਾ ਲੋਕ ਬਦਲਾਅ ਚਾਹੁੰਦੇ ਸੀ ਕੁਛ ਨਾ ਕੁਛ
2: ਬਦਲਾਅ ਚਾਹੁੰਦੇ ਸੀ ਬਿਲਕੁਲ
1: ਉਹੀ ਚੀਜ਼ ਉੱਥੇ ਉਹ ਵੀ ਉਹ ਓਦਾਂ ਹੀ ਹੋ ਗਈ ਹੈ ਜੀ
2: ਜੀ ਇਹੀ ਮਮਤਾ ਬੈਨਰਜੀ ਇਹਨਾਂ ਨੇ ਇਸ ਵਾਰੀ ਜਿਹੜੀ ਉੱਥੇ 2-2.5 ਲੱਖ ਮੰਨ ਲਓ ਉੱਥੇ ਲਾਈ ਹੈ ਆਪਣਾ CRPF ਦਾ ਜਾਂ ਦੂਜੀ ਤੀਜੀ ਇਹਨਾਂ ਨੇ ਵੀ ਕੋਈ ਉੱਥੇ ਡਾਂਗ ਵਾਹੁਣ ਲੱਗਿਆਂ ਲੋਕਾਂ ਨੂੰ ਕੋਈ ਕਸਰ ਨੀ ਛੱਡੀ ਹੈਗੀ
1: ਦੇਖੋ ਪੰਜਾਬ ਦੇ ਵਿੱਚ ਚੇਅਰਮੈਨੀਆਂ ਦੀਆਂ ਵੋਟਾਂ ਹੋਈਆਂ ਨੇ ਉੱਥੇ ਕਿੰਨਾ ਡਾਂਗ ਸੋਟਾ ਚੱਲਿਆ ਜੀ ਇਹ ਤਾਂ ਫਿਰ ਮਤਲਬ ਕਿ MP ਦੀਆਂ ਜਾਂ ਕਹਿ ਲਓ MLA ਦੀਆਂ ਚੋਣਾਂ
2: ਮੈਂ ਉਹੀ ਤਾਂ ਗੱਲ ਭਾਰਜਭਾਈ ਜੀ ਕਹਿਣ ਦਿਆਂ ਮੈਂ BJP ਨਾਲ ਮੈਨੂੰ ਆਪਾਂ ਨੂੰ ਵੇਖੋ BJP ਨਾਲ ਕੋਈ ਦਿੱਕਤ ਨੀ ਹੈਗੀ ਜੇ ਉਹ ਇੱਕ ਸਿਆਸੀ ਪਾਰਟੀ ਨੂੰ ਵਰਤਾਰਾ ਕਰਦੀ ਹੈ ਕਰੀ ਜਾ ਦੇ ਜਿੱਤੇ ਸਾਰੇ ਮੰਨ ਲਓ ਸਰਕਾਰ ਬਣਾਉਂਦੀ ਹੈ ਕੁਛ ਕਰੀ ਜਾਵੇ ਪਰ ਤੁਸੀਂ ਜਦੋਂ ਇਹ ਜਿੰਨੀਆਂ ਵੀ ਪਾਰਟੀਆਂ ਨਾ ਜਦੋਂ ਇਹ ਸੱਤਾ ਚ ਆਉਂਦੀਆਂ ਨੇ ਤੁਸੀਂ ਇਹ ਦੇਖੋ ਵੀ ਇਹ ਆਮ ਲੋਕਾਂ ਦੀਆਂ ਕਿੰਨੀਆਂ ਕੁ ਸਖੀਆਂ ਹੁੰਦੀਆਂ ਨੇ ਗੱਲ ਤਾਂ ਜਦੋਂ ਵਿਰੋਧੀ ਦਲ ਚ ਹੁੰਦੀਆਂ ਨੇ ਉਦੋਂ ਤਾਂ
1: ਲੱਗਦਾ ਹੁਣ ਵੀ ਗੱਲ ਕਰਦੇ ਸੀ ਸੈਣੀ ਸਾਹਿਬ ਦੇ ਨਾਲ ਜਦੋਂ ਆਮ ਆਦਮੀ ਪਾਰਟੀ ਪੰਜਾਬ ਉਦੋਂ ਪੰਜਾਬੀਆਂ ਦੀ ਗੱਲ ਕੀਤੀ ਆ ਜਦੋਂ ਸਿਰ ਦੇ ਉੱਤੇ ਪਈ ਆ ਹੁਣ ਪੰਜਾਬੀ ਦਿਖਣ ਲੱਗ ਗਿਆ ਅਖੇ ਪੰਜਾਬੀ ਲੜਾਈ ਲੜਨਗੇ ਜੀ 227 ਦੀ ਕੇਜਰੀਵਾਲ ਸਾਹਿਬ ਬੈਠ ਕੇ ਬੋਲੀ ਜਾਂਦੇ ਉੱਥੇ ਹੁਣ ਪੰਜਾਬੀ ਯਾਦ ਆਉਂਦੇ ਇਹਨਾਂ ਨੂੰ ਹਾਂਜੀ ਬਿਲਕੁਲ ਪੰਜਾਬੀਆਂ ਨਾਲ ਜਿਹੜਾ ਧੱਕਾ ਹੋਇਆ ਉਹਦਾ ਜਵਾਬ ਦੇ ਕੌਣ ਹੋਊਗਾ ਨਾ ਉਹ ਵੀ ਤਾਂ ਜਵਾਬ ਦਿਓ ਨਾ
2: ਜੀ ਗੱਲ ਉਹੀ ਹੈ ਨਾ ਉੱਥੇ ਜਾ ਕੇ ਤਾਂ ਲੱਗ ਗਏ ਇਹ ਕਹਿਣ ਵੀ ਸਾਡੇ ਸਿਰਫ ਜਿੰਨੇ ਪੱਤਰਕਾਰ ਨੇ ਇਹ ਭਗਵੰਤ ਮਾਨ ਦੀ ਫੋਟੋ ਸ਼ੇਅਰ ਨੀ ਕਰ ਸਕਦੇ ਆਪਣੇ ਚੈਨਲ ਤੇ ਕਾਪੀਰਾਈਟ ਪਾਉਣ ਨਾਲ ਦੀ ਨਾਲ ਤੇ ਫਿਰ ਇਸ ਤੋਂ ਬਾਅਦ ਧੱਕਾ ਕੀ ਹੋਊਗਾ
1: ਬਿਲਕੁਲ
2: ਇਹ ਲੋਕਤੰਤਰ ਨੂੰ ਸਪੋਰਟ ਕਰਨ ਵਾਲੀਆਂ ਗੱਲਾਂ ਹੈਗੀਆਂ ਨੇ
1: ਜੀ ਬਿਲਕੁਲ
2: ਇਸ ਕਰਕੇ ਭਾਰਜਭਾਈ ਜੀ ਨਾ ਮੈਂ ਚਲੋ ਤੁਸੀਂ ਕਈ ਵਾਰੀ ਤੁਸੀਂ ਆਪਣੇ ਹਿਸਾਬ ਨਾਲ ਗੱਲ ਕਰਦੇ ਪਰ ਇੱਥੇ ਸਿਸਟਮ ਬਹੁਤ ਉਲਟ ਹੈਗਾ ਭਾਰਜਭਾਈ ਜੀ ਇਹ ਇੱਕ ਵਾਰੀ ਨਾ ਜਿੰਨੇ ਹੈਗੇ ਨੇ ਮੈਂ ਇੱਕ ਇਹ ਇੱਕ ਵਾਰੀ ਕੁਰਸੀ ਭਾਲਦੇ ਨੇ ਕੁਰਸੀ ਮਿਲ ਗਈ ਇਹਨਾਂ ਨੇ ਆਪਣਾ ਨਿੱਜ ਵੇਖਣਾ ਬਸ ਲੋਕਾਂ ਦੇ ਡਾਂਗਾਂ ਵੇਖਣੀਆਂ ਨੇ ਇਹੀ ਭਗਵੰਤ ਮਾਨ ਕਿਹੜਾ ਹੁੰਦਾ ਸੀ ਵੀ ਲੋਕ ਪਹਿਲਾਂ ਜਾਣ ਉੱਥੇ ਜਾਣੇ ਲੰਬੀ ਫੇਰ ਕਹਿੰਦਾ ਹੁਣ ਪਟਾਲੇ ਜਾਂਦੇ ਨੇ ਤੇ ਆ ਹੁਣ ਸਾਡੇ ਸੰਗਰੂਰ ਫੇਰ ਇਹਨੂੰ ਪੁੱਛਣ ਵਾਲਾ ਕੌਣ ਹੋਊਗਾ ਇਹਨੂੰ ਭਗਵੰਤ ਮਾਨ ਵੀ ਤੂੰ ਕੀ ਕੀਤਾ ਵੱਖਰਾ
1: ਬਿਲਕੁਲ ਹੈ ਜੀ
2: ਪਰ ਸਾਡੇ ਲੋਕ ਨੀ ਨਾ ਸੁਧਰ ਰਹੇ ਉਹਨਾਂ ਨੇ ਇਧਰੋਂ ਟਲੇ ਹੁਣ ਉਹਨੇ ਆ ਦੇਖ ਲਾ ਭਗਵੰਤ ਮਾਨ ਦੇਖ ਲਾ ਹੁਣ ਹੋਰ ਕਿਸੇ ਪਾਸੇ ਤੋਰ ਪੈਣੇ
1: ਜੀ ਬਿਲਕੁਲ
2: ਜਿੰਨਾ ਚਿਰ ਲੋਕ ਇੱਕੋ ਹੀ ਗੱਲ ਹੈਗੀ ਭਾਵੇਂ ਤੁਸੀਂ ਇਹਨਾਂ ਨੂੰ ਕਿਸੇ ਨੂੰ ਚੁਣ ਲਓ ਭਾਵੇਂ ਬਾਦਲ ਸਾਹਿਬ ਨੂੰ ਚੁਣ ਲਓ ਭਾਵੇਂ ਕਾਂਗਰਸ ਨੂੰ ਚੁਣ ਲਓ ਭਾਵੇਂ ਅਕਾਲੀਆਂ ਇਹਨਾਂ ਨੂੰ ਦੂਜਿਆਂ ਨੂੰ ਚੁਣ ਲਓ ਧੰਨਵਾਦ ਜਿੰਨਾ ਚਿਰ ਇਹਨਾਂ ਨੂੰ ਸਿਰ ਤੇ ਬਿਠਾਉਣੋਂ ਅਸੀਂ ਹਟਦੇ ਨੀ ਹੈਗੇ ਜਿੰਨਾ ਚਿਰ ਅਸੀਂ ਇਹ ਕਰ ਰਹੇ ਅਸੀਂ ਇਹਨਾਂ ਨਾਲ ਫੋਟੋ ਖਿਚਾਣੀ ਹੈ ਕਾਹਦੇ ਵਾਸਤੇ ਖਿਚਾਣੀ ਹੈ ਫੋਟੋ ਸਾਡੇ ਪੈਸਿਆਂ ਤੇ ਸਾਡੇ ਤੇ ਇਹ ਐਸ ਕਰਦੇ ਨੇ ਇਹ ਫੋਟੋ ਖਿਚਾਉਣ ਸਾਡੇ ਨਾਲ ਆ ਕੇ ਅਸੀਂ ਕਦ ਵਾਸਤੇ ਲੈਣਾ ਲੱਗੇ
1: ਹੋਏ ਤੁਸੀਂ ਆਪਣੇ ਆਪ ਦੇ ਨਾਲ ਪਿਆਰ ਕਰੋ ਤੁਸੀਂ ਆਪਣੇ ਆਪ ਦੇ ਫੈਨ ਬਣੋ ਆਪਣਾ ਵਧੀਆ ਰਵੋ ਵਧੀਆ ਕੱਪੜਾ ਲੀੜਾ ਪਾਓ ਤੁਹਾਨੂੰ ਆਪਣੇ ਆਪ ਦੇ ਵਿੱਚ ਖੁਸ਼ੀ ਮਿਲਦੀ ਆ ਤੁਸੀਂ ਵੀ ਤਾਂ ਉਦਾਂ ਦੇ ਹੀ ਆ ਕੁਦਰਤ ਨੇ ਤੁਹਾਡੇ ਵੀ ਤਾਂ ਉਦਾਂ ਹੀ ਸਿਰ ਲਾਇਆ ਆ ਕੋਈ ਵੱਖਰਾ ਲਾ ਦਿੱਤਾ ਇਹਨਾਂ ਦੇ ਜਾਂ ਇਹ ਕਿਤੇ ਡਿੱਗੇ ਨੇ
2: ਗੱਲ ਹੀ ਉਹੀ ਆ ਭਾਰਜ ਬਾਈ ਜੀ ਜਿਹੜੀਆਂ ਲੈਣਾ ਲੱਗੀਆਂ ਹੇੜਾਂ ਦੀਆਂ ਹੇੜਾਂ ਫਿਰਦੀਆਂ ਨੇ ਇਹਨਾਂ ਦੇ ਮਗਰ ਜਦੋਂ ਮੰਨ ਲਓ ਮੇਰੇ ਪਿੱਛੇ 5-4 ਹਜ਼ਾਰ ਰੁਪਇਆ 5-4 ਹਜ਼ਾਰ ਬੰਦਾ ਮੇਰੇ ਮਗਰ ਲੱਗਿਆ ਹੋਊਗਾ ਤੇ ਮੈਨੂੰ ਐ ਮੰਨ ਲਓ ਸਟੇਜ ਤੇ ਖੜੇ ਨੂੰ ਮੈਨੂੰ ਐ ਦੇਖਦਾ ਹੋਊ ਵੀ 5-4 ਹਜ਼ਾਰ ਰੁਪਇਆ 5-4 ਹਜ਼ਾਰ ਬੰਦਾ ਮੰਨ ਲਓ ਮੇਰੇ ਮਗਰ ਲਾਲਾ ਕਰੀ ਆਉਂਦਾ ਵੀ ਹਾਂਜੀ ਜਿੰਦਾਬਾਦ ਤੇ ਮੈਨੂੰ ਤਾਂ ਫਿਰ ਉਹੀ ਗੱਲ ਮੈਨੂੰ ਹੋਰ ਮੈਨੂੰ ਤਾਂ ਇਹੀ ਦਿਸੂ
1: ਬਿਲਕੁਲ
2: ਤੇ ਕਿੱਥੇ ਉਹ ਮੇਰੀ ਜਵਾਬਦੇਹੀ ਤੈਅ ਕਰਨ ਉਹ 5-4 ਹਜ਼ਾਰ ਬੰਦਾ ਜਿਹੜਾ ਮੇਰੇ ਮਗਰ ਹੋਊ ਮੇਰੀ ਜਵਾਬਦੇਹੀ ਤੈਅ ਕਰੇ ਉਹ ਵੀ ਤੈਨੂੰ ਇਸ ਵਾਸਤੇ ਅਸੀਂ ਤੈਨੂੰ ਇਹ ਨੀ ਵੀ ਤੂੰ ਉਹੀ ਗੱਲ ਵੀ ਮੰਨ ਲਓ ਸਾਡੇ ਟੈਕਸ ਤੇ ਸਾਡੀ ਮਿਹਨਤ ਦੀ ਕਮਾਈ ਦੇ ਤੂੰ ਪਲਦਾ ਪਿਆ ਤੇ ਤੂੰ ਉਹੀ ਗੱਲ ਖੜ ਕੇ ਤੂੰ ਬਣਿਆ ਸਾਡੇ ਦਿੱਕਤ ਹੀ ਇਹ ਹੈ ਬਾਈ ਜਿੰਨਾ ਚ ਅਸੀਂ ਕਿਸੇ ਪਾਰਟੀ ਨੂੰ ਬਾਦਲ ਸਾਹਿਬ ਨੇ ਕਾਂਗਰਸ ਹੈ ਕੋਈ ਪਾਰਟੀ ਹੈ ਇਹ ਸਾਰੇ ਸਿੱਧੇ ਹੋ ਸਕਦੇ ਨੇ ਪਰ ਜੇ ਅਸੀਂ ਸੁਧਰ ਜਾਈਏ
1: ਬਿਲਕੁਲ
2: ਪਰ ਅਸੀਂ ਸੁਧਰ ਨੂੰ ਤਿਆਰ ਇਹਨਾਂ ਦੇ ਮਗਰ ਲਾਈਨਾਂ ਲਾਈਆਂ ਹੋਈਆਂ ਨੇ ਵੀ ਇੱਕ ਵਾਰੀ ਫੋਟੋ ਖਿੱਚ ਦੇ ਤੇ ਫੇਸਬੁੱਕ ਤੇ ਪਾਈ ਹੋਵੇ ਤਾਂ ਬਾਦਲ ਸਾਹਿਬ ਦੇ ਨਾਲ ਖੜਾ ਆ, ਰਾਹੁਲ ਗਾਂਧੀ ਨਾਲ ਖੜਾ, ਫਲਾਣੇ ਨਾਲ ਖੜਾ
1: ਜੀ,
2: ਤੇ ਦਿੱਕਤ ਤਾਂ ਇਹੀ ਹੈ ਨਾ।
1: ਹੁਣ
2: ਇਹ ਕੀ ਆਪਣੇ ਆਪਣੇ ਥੋੜੀ ਏ ਵੀ ਮੰਨ ਲਓ
1: ਕਿੱਡੀ ਵੱਡੀ ਗੱਲ ਆ, ਤੁਹਾਡੀ ਸਰਕਾਰ ਤਾਂ ਉੱਥੇ ਦੀ ਉੱਥੇ ਪਈ ਆ ਨਾ, ਕਿਹੜੀ ਡਿੱਗ ਗਈ ਆ, ਠੀਕ ਆ। ਕਦੇ ਇੰਨਾ ਲਾਮ ਲਸ਼ਕਰ ਲੈ ਕੇ ਜਾਂ 92 ਜਾਂ 94 ਬੰਦੇ MLA ਲੈ ਕੇ ਕਦੇ ਪੰਜਾਬ ਦੇ BM ਦੇ ਚੰਡੀਗੜ੍ਹ ਦੇ ਪਾਣੀਆਂ ਦੇ ਕਦੇ ਗਏ ਹੋ ਤੁਸੀਂ? ਬੈਠੇ ਹੋ ਉੱਥੇ ਜਾ ਕੇ ਧਰਨਾ ਲਾਇਆ, ਰਾਸ਼ਟਰਪਤੀ ਨੂੰ ਮਿਲਣ ਗਏ ਹੋ ਉਦੋਂ?
2: ਭਾਰਜਭਾਈ ਜੀ ਆ ਪਿੱਛੇ ਜੀ ਨਾ ਇਹੀ ਭਗਵੰਤ ਮਾਨ ਹਰ ਵਾਰੀ ਕਹਿੰਦਾ ਹੁੰਦਾ ਵੀ 50,000 ਕਰੋੜ ਅਸੀਂ ਲੈਣਾ ਜੀ ਸੈਂਟਰ ਤੋਂ, ਫਲਾਣੇ ਲੈਣੇ ਨੇ, ਢਮਕਾਣੇ ਲੈਣੇ ਨੇ। ਆ ਮਮਤਾ ਬੈਨਰਜੀ ਉਹ ਬੰਗਾਲ ਤੋਂ 2,000 ਕਿਲੋਮੀਟਰ ਤੋਂ ਬੱਸਾਂ ਭਰ ਕੇ ਇੱਥੇ ਦਿੱਲੀ ਆ ਕੇ ਧਰਨਾ ਲਾ ਕੇ ਗਈ ਸੀ ਉਹ
1: ਜੀ।
2: ਆ ਸਾਡੇ ਤੋਂ ਸਾਰਾ 200-250 ਕਿਲੋਮੀਟਰ ਹੈਗਾ ਜੀ।
1: ਬੈਂਕਰਾਪਸੀ ਦੇ ਵਿਚ ਚੱਲ ਰਿਹਾ ਜਾ ਰਿਹਾ, ਸਾਡੇ ਲੋਨ ਜਿਹੜੇ ਨੇ ਉਹਨਾਂ ਦੀ ਸਾਡੀ ਕੋਈ ਕਿਸ਼ਤ ਨੀ ਭਰ ਹੁੰਦੀ, ਸਾਡੇ ਕੋਲ ਲੋਨ ਨੀ, ਤੁਸੀਂ ਕਿਹਾ ਹੋਇਆ ਵੀ ਅਸੀਂ ਲੋਨ ਨੀ ਨਵਾਂ ਚੱਕ ਸਕਦੇ, ਤਾਂ ਉਹ ਚੀਜ਼ਾਂ ਤੋਂ ਕਿਉਂ ਨੀ, ਉਹ ਇਕਨੋਮਿਕ ਫੈਕਟਰ ਦੇ ਨਾਲ ਕਿਉਂ ਨੀ ਜਾਂਦੇ, ਕਿਉਂਕਿ ਕੰਮ ਸਰੀ ਜਾਂਦਾ।
2: ਭਾਰਜਭਾਈ ਜੀ ਫਰਕ ਹੀ ਕੋਈ ਨੀ ਪੈਂਦਾ, ਜਿਹੜਾ ਕੁਛ ਲੋਨ ਚੜੀ ਜਾਂਦਾ, ਮੰਨ ਲਓ ਜੇ ਸਾਨੂੰ ਮੰਨ ਲਓ RBI ਤੋਂ ਲੋਨ ਜੇ ਘੱਟ ਰੇਟ ਚ ਮਿਲਦਾ ਉਹ ਨਾ ਮਿਲੇਗਾ ਸਾਡੇ ਤੇ ਟੈਕਸ ਲੱਗ ਜਾਣਾ, ਉਹੀ ਗੱਲ ਇਹਨਾਂ ਨੇ ਕਿਹੜਾ ਕੋਲੋਂ ਚਲਾਣੀ ਸਰਕਾਰ
1: ਜੀ।
2: ਜਿਹੜਾ ਕੋਈ ਹੋਰ ਨਵਾਂ ਆਏਗਾ ਉਹ ਮੰਨ ਲਓ ਜੇ 100 ਰੁਪਏ ਪੈਟਰੋਲ ਹੈ ਉਹ 10 ਰੁਪਏ ਹੋਰ ਵਧਾ
1: ਦੇ ਬਾਈ ਜੀ, ਇੱਕ ਦਿਨ ਉਦਾਂ ਦਾ ਵੀ ਹੋਣਾ ਨਾ, ਜੇ ਪਾਕਿਸਤਾਨ ਦੇ ਹਾਲਾਤ ਹੋਏ ਨੇ ਜਾਂ ਹੋਰ ਮੁਲਕਾਂ ਦੇ ਹੋਏ ਨੇ, ਉਹ ਸੂਬਾ ਬੈਂਕਰਪਟ ਹੋ ਸਕਦਾ। ਇੱਥੇ ਕੀ ਪਿਛਲੇ ਸਮੇਂ ਦੇ ਵਿੱਚ ਕੋਰੋਨਾ ਦੇ ਦੌਰਾਨ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਐਸੇ ਕਹਿੰਦੇ ਕਹਾਉਂਦੇ ਜਿਹੜੇ ਨੇ ਸ਼ਹਿਰ ਨੇ ਉਹ ਬੈਂਕਰਪਟ ਹੋਏ ਨੇ ਜੀ।
2: ਭਾਰਜਭਾਈ ਜੀ ਮੈਂ ਗੱਲ ਪਾਕਿਸਤਾਨ ਵਾਲੀ ਨਾ ਮੇਰੇ ਮੂੰਹ ਚੋਂ ਕਹਿੰਦਾ ਤੁਸੀਂ ਗੱਲ ਪਹਿਲਾਂ ਕਹਿ ਹੀ ਦਿੱਤੀ, ਗੱਲ ਉਹੀ ਹੈ ਨਾ, ਹੁਣ ਹਾਲ ਤਾਂ ਉਹੀ ਹੋਣਾ ਨਾ ਜੀ, ਭਰਨੇ ਤਾਂ ਅਸੀਂ ਨੇ, ਇਹਨਾਂ ਦੇ ਘਰ ਮਸ਼ੀਨਾਂ ਤਾਂ ਲੱਗੀਆਂ ਨੀ ਨਾ ਹੈਗੀਆਂ।
1: ਬਿਲਕੁਲ ਆ ਜੀ, ਭੁੱਖ ਮਰੀ ਆ, ਹੁਣ ਲੁੱਟ ਦੇ ਜਿਹੜੇ ਇਹ ਗੈਂਗਸਟਰ ਚੱਲ ਰਿਹਾ ਸਿਸਟਮ, ਧਮਕੀ ਸਿਸਟਮ ਚੱਲ ਰਿਹਾ ਕਿ ਇਹ ਉਹਦੀਆਂ ਨਿਸ਼ਾਨੀਆਂ ਨੇ, ਭੁੱਖ ਮਰੀ ਪਈ ਹੋਈ ਹੈ ਸੂਬੇ ਦੇ ਵਿੱਚ।
2: ਭਾਰਜਭਾਈ ਜੀ ਇਹੀ ਤਾਂ ਸਿਸਟਮ ਦਾ ਰੋਣਾ ਹੈਗਾ, ਮੈਂ ਇਸੇ ਕਰਕੇ ਤੁਸੀਂ ਕਈ ਵਾਰੀ ਚਲੋ ਤੁਸੀਂ ਗੱਲ ਕਰਦੇ ਹੁੰਦੇ ਹੋ ਪਰ ਇੱਥੇ ਬਹੁਤ ਬੁਰੇ ਹਾਲ ਨੇ ਬਾਈ
1: ਜੀ।
2: ਇੱਥੇ ਕੋਈ ਤੁਸੀਂ ਦੇਖੋ MLA ਗਿਆਸਪੁਰ ਹੈ, ਕੱਲ ਉਹਨੂੰ ਉਹ ਮੁੰਡਾ ਗੈਂਗਸਟਰ ਹੈ, ਤੁਸੀਂ ਦੇਖੋ MLA ਹੈ, ਉਹਨੂੰ ਸਿੱਧੀ ਧਮਕੀ ਦੇਣ ਦਿਆ, ਕਹਿੰਦਾ ਤੁਸੀਂ 2 ਮਹੀਨੇ ਤੁਹਾਡੀ ਸਰਕਾਰ ਚ ਰਹਿ ਗਏ, ਕਹਿੰਦਾ 2 ਮਹੀਨੇ ਬਾਅਦ ਤੈਨੂੰ ਕਹਿੰਦਾ ਮਾਰ ਕੇ ਵਿਚ ਪਾਵਾਂ
1: ਜੀ।
2: ਤੇ ਤੁਸੀਂ ਦੇਖੋ ਵੀ ਆਮ ਬੰਦਾ ਜਿਹੜਾ ਹੈ ਉਹ ਕੀ ਕਰੂਗਾ ਜੀ।
1: ਬਿਲਕੁਲ ਹੈ ਜੀ, ਬਿਲਕੁਲ।
2: ਇਸ ਕਰਕੇ ਭਾਰਜਭਾਈ ਜੀ ਇੱਥੇ ਨਾ ਮੈਂ ਤਾਂ ਇਹ ਗੱਲ ਕਹਿਣ ਦਿਆ ਵੀ ਜਿੰਨੇ ਵੀ ਅਸੀਂ ਇਹਨਾਂ ਨੂੰ ਤਾਂ ਹਟਾਉਣਾ ਹੈਗਾ, ਮੇਰਾ ਸਵਾਲ ਇੱਕੋ ਹੀ ਹੁੰਦਾ ਹਰ ਵਾਰੀ,
1: ਇਹਨਾਂ ਨੂੰ ਹਟਾਉਣਾ ਚਾਹੀਦਾ, ਚਾਹੇ ਇਹੀ ਸਰਕਾਰ ਚੱਲੀ ਜਾਵੇ ਜਿਹਦੀ ਮਰਜ਼ੀ ਸਰਕਾਰ ਆਵੇ, ਆਪਾਂ ਤਾਂ ਉਹ ਗੱਲ ਕਰਦੇ ਹਾਂ, ਨਾ ਇਹਨਾਂ ਨੂੰ ਹਟਾਉਣ ਦੀ ਗੱਲ ਕਰਦੇ ਹਾਂ, ਨਾ ਇਹਨਾਂ ਨੂੰ ਲਿਆਉਣ ਦੀ ਗੱਲ ਕਰਦੇ ਹਾਂ। ਗੱਲ ਹੈਗੀ ਕਿ ਜਿੱਥੇ ਲੋਕਾਂ ਦੀ ਗੱਲ ਹੈ, ਸਮਾਜ ਦੀ ਗੱਲ ਹੈ, ਸਮਾਜ ਦੇ ਮੁੱਦਿਆਂ ਦੇ ਨਾਲ ਖੜਨ ਦੀ, ਪੰਜਾਬ ਦੇ ਮੁੱਦਿਆਂ ਦੇ ਨਾਲ ਖੜਨ ਦੀ ਗੱਲ ਹੈ, ਉੱਥੇ ਤਾਂ ਤੁਹਾਨੂੰ ਹਫੜਾ ਦਫੜੀ ਨਹੀਂ ਪੈਂਦੀ, ਉਹ ਚਾਹੇ ਕੋਈ ਵੀ ਪਾਰਟੀ ਹੈ। ਪਰ ਇੱਦਾਂ ਦੇ ਮੁੱਦਿਆਂ ਦੇ ਉੱਤੇ ਤੁਹਾਨੂੰ ਮਤਲਬ ਕਿ ਆਪਣੀ ਛਵੀ ਬਚਾਉਣ ਦੇ ਲਈ ਜਾਂ ਆਪਣੀ ਕੁਰਸੀ ਬਚਾਉਣ ਦੇ ਲਈ ਤੁਸੀਂ ਸਾਰਾ ਲਾਮ ਲਕਸ਼ਣ ਲੈ ਕੇ ਚੱਕ ਤੁਰ ਪੈਂਦੇ ਹੋ ਜੀ, ਸਾਰੀਆਂ ਚੀਜ਼ਾਂ ਕਰਨ ਨੂੰ ਤਿਆਰ ਹੋ ਜਾਂਦੇ ਹੋ।
2: ਮੈਂ ਉਹੀ ਗੱਲ ਕਹਿਣ ਦਿਆਂ ਜਿੰਨਾ ਜਿਹੜੇ ਵੀ ਸੱਜਣਾਂ ਨੇ ਮੰਨ ਲਓ ਸੋਚ ਕੇ ਵੋਟ ਪਾਈ ਇੱਕ ਆਸ ਦੇ ਨਾਲ, ਮੈਂ ਉਹਨਾਂ ਜੇ ਮੰਨ ਲਓ ਉਹਨਾਂ ਨੇ ਇਹਨਾਂ ਨੂੰ ਆਸ ਦੇ ਨਾਲ ਪਾਈ ਵੀ, ਮੈਂ ਉਹ ਨੀ ਕਹਿੰਦਾ ਹੈਗਾ ਵੀ ਉਹਨਾਂ ਨੇ ਕੋਈ ਗਲਤ ਕੀਤਾ, ਉਹਨਾਂ ਨੇ ਇੱਕ ਵੀ ਪਿਛਲਿਆਂ ਚ ਕੁਛ ਗਲਤ ਦੇਖਿਆ ਹੋਊਗਾ ਤਾਂ ਹੀ ਇਹਨਾਂ ਨੂੰ ਵੋਟ ਪਾਈ ਹੈ ਨਾ।
1: ਬਿਲਕੁਲ,
2: ਹੁਣ ਇਹਨਾਂ ਨੂੰ ਆਪਾਂ ਮੰਨ ਲਓ, ਮੈਂ ਤਾਂ ਕਹਿੰਦਾ ਵੀ ਇਹ ਉਹਨਾਂ ਨਾਲੋਂ ਗਲਤ ਨੇ ਜਿੰਨਾ, ਉਹੀ ਗੱਲ ਇਹਨਾਂ ਨੇ ਮੁੱਖ ਮੰਤਰੀ ਦੀ ਫੋਟੋ ਤੇ ਕਾਪੀਰਾਈਟ ਲਾਤਾ ਵੀ ਕੋਈ ਚੈਨਲ ਕੋਈ ਵਿਖਾ ਨੀ ਸਕਦਾ
1: ਜੀ।
2: ਇੱਕ ਪਾਸੇ ਜਾ ਕੇ ਉਹੀ ਗੱਲ ਦਿੱਲੀ ਹੈ ਧਨੇ ਵੀ ਅਸੀਂ ਲੋਕਤੰਤਰ ਦੇ ਖਵਾਲੀਆਂ ਜੀ, BJP ਦੇ ਧੱਕਾ ਕਰਦੀ ਪਈ
1: ਜੀ ਜੀ ਜੀ। ਬਕਾਇਦਾ ਥੱਲੇ ਹੁੰਦੀ ਹੈ, ਇੰਟਰਨੈਟ ਦੇ ਉੱਤੇ ਸਾਰੇ ਲੈਂਦੇ ਆ, ਉਹਦੇ ਉੱਤੇ ਬਕਾਇਦਾ ਚਾਹੇ ਉਹ ਮੇਰੀ ਫੋਟੋ ਵੀ ਤੁਸੀਂ ਚੱਕਣੀ ਆ, ਉਹਦੇ ਉੱਤੇ ਲਿਬ ਜੋਗੇ ਤਾਂ ਉੱਤੇ ਲਿਖਿਆ ਹੋਣਾ ਕਾਪੀਰਾਈਟ ਹੈ ਜੀ, ਇਜਾਜ਼ਤ ਤੋਂ ਬਗੈਰ ਨੀ ਲੈ ਸਕਦੇ।
2: ਭਾਰਤ ਬਾਈ ਜੀ ਗੱਲ ਤੁਹਾਡੀ ਤੁਹਾਡੀ ਟੈਕਨੀਕਲ ਹਿਸਾਬ ਨਾਲ ਦਰੁਸਤ ਹੈਗੀ ਆ ਜਿਹੜੀ ਤੁਸੀਂ ਗੱਲ ਕਹਿ ਰਹੇ
1: ਬਿਲਕੁਲ ਹੈ ਜੀ।
2: ਪਰ ਇੱਕ ਪਾਸੇ ਦਾ ਦਾਵਾ ਮੰਤਰੀ ਇਹ ਦਾਵਾ ਕਰਦਾ ਨਾ ਮੈਂ ਪੰਜਾਬ ਦੇ ਲੋਕਾਂ ਦਾ ਵਾ
1: ਜੀ,
2: ਉੱਥੇ ਫਿਰ ਪੰਜਾਬ ਦੇ ਲੋਕ ਉਹਦੀ ਫੋਟੋ ਕਿਉਂ ਨੀ ਚੁੱਕ ਸਕਦੇ? ਟੈਕਨੀਕਲ ਹਿਸਾਬ ਨਾਲ ਤੁਸੀਂ ਸਹੀ ਹੈਗੇ ਹੋ
1: ਬਿਲਕੁਲ,
2: ਤੁਸੀਂ ਗੱਲ ਕਹਿਣ ਦੇ ਇਸੇ ਦਾ ਫਾਇਦਾ ਚੱਕਦੇ ਪਏ ਨੇ, ਇਸੇ ਗੱਲ ਦਾ ਫਾਇਦਾ ਚੱਕ ਦੇ। ਉਹ ਜੇ ਕੋਈ ਮੁੱਖ ਮੰਤਰੀ ਦੀ ਫੋਟੋ ਵੀ ਲਾ ਦਿੰਦਾ ਪੱਤਰਕਾਰ ਉਹਦੇ ਚੈਨਲ ਤੇ ਕਾਪੀਰਾਈਟ ਮਾਰ ਦੇ ਨਾਲ ਨਾਲ
1: ਜੀ,
2: ਫਿਰ ਉਹ ਫਿਰ ਲੋਕਤੰਤਰ ਕਿੱਥੇ ਹੈ? ਜੇ ਤੁਹਾਡੀ ਫੋਟੋ ਹੀ ਨੀ ਲਾ ਸਕਦਾ ਕੋਈ, ਤੁਸੀਂ ਅਖਬਾਰਾਂ ਚ ਆਪਣੇ ਹਿਸਾਬ ਨਾਲ ਲਾਈ ਜਾਂਦੇ ਹੋ, ਜੇ ਥੋੜਾ ਜੀ ਕਰਦਾ ਉਹੀ ਗੱਲ ਭਾਵੇਂ ਇਸ਼ਤਿਹਾਰ ਲਾਈ ਜਾਓ, ਤੇ ਜੇ ਕੋਈ ਪੱਤਰਕਾਰ ਚੁੱਕ ਕੇ ਲਾਣਾ ਚਾਹੁੰਦਾ ਤੁਸੀਂ ਉਹੀ ਗੱਲ ਵੀ ਉਹ ਗਲਤ ਹੈ
1: ਜੀ।
2: ਇਸ ਕਰਕੇ ਭਾਰਤ ਬਾਈ ਜਿਹੜੇ ਹਿਸਾਬ ਨਾਲ ਇਹ ਸਿਸਟਮ ਤੁਰਿਆ ਹੋਇਆ ਨਾ, ਮੈਂ ਮੇਰੇ ਕਹਿਣ ਦਾ ਮਤਲਬ ਇਹੀ ਹੈ ਵੀ ਜਿਵੇਂ ਹੁਣ ਹੌਲੀ ਹੌਲੀ ਇਹ ਵਧੀ ਜਾਂਦਾ ਹੈ ਵੀ ਮੰਨ ਲਓ ਕੋਈ ਗੱਲ ਕਿਸੇ ਨੂੰ ਜੇ ਕੋਈ ਸਾਡੇ ਖਿਲਾਫ਼ ਹੈ ਤੁਹਾਨੂੰ ਗੱਲ ਕਰਨੀ ਦੇਣੀ, ਇਹ ਭਾਵੇਂ ਅਗਲੀ ਸਰਕਾਰ ਕੋਈ ਵੀ ਲਿਆਵਾਂਗੇ ਆਪਾਂ, ਭਾਵੇਂ ਅਕਾਲੀ ਲਿਆਓ, ਭਾਵੇਂ ਕਾਂਗਰਸ ਲਿਆਓ, ਭਾਵੇਂ ਝਾੜੂ ਵਾਲੇ ਲਿਆਓ
1: ਜੀ,
2: ਇਹ ਜੇ ਜਿਹੜੀ ਆਊਗੀ ਇਹ ਏਦੋਂ ਵੀ ਤੁਹਾਡੀ ਜਵਾਨ ਬੰਦੀ ਕਰੂਗੀ ਜਿਹੜੇ ਪਾਸੇ ਨੂੰ ਕੰਮ ਤੁਰਿਆ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਇਹਨਾਂ ਨੇ ਬੋਲਣ ਨਹੀਂ ਦੇਣਾ ਹੈਗਾ ਜੇ ਆਪਾਂ ਕਹੀਏ ਵੀ ਅਸੀਂ ਕੋਈ ਗੱਲ ਖੁੱਲ ਕੇ ਕਹਿ ਜਿਹੜੇ ਪਾਸੇ ਨੂੰ ਇਹ ਕੰਮ ਚੱਲਿਆ ਹੋਇਆ।
1: ਬਿਲਕੁਲ ਹੈ ਜੀ,
2: ਇਸ ਕਰਕੇ ਬਾਈ ਜੀ ਬਹੁਤ ਆਪਾਂ ਤਾਂ ਉਹੀ ਗੱਲ ਵੀ ਸਾਰਾ ਦੇਖ ਕੇ ਸਿਸਟਮ ਹੁਣ ਉਹੀ ਗੱਲ ਟਿੱਪਣੀਆਂ ਕਰਨ ਨੂੰ ਜੀ ਨੀ ਕਰਦਾ ਵੀ ਕਰੀਏ ਕਰੀਏ ਕਾਹਦੇ ਵਾਸਤੇ ਉਹ ਗੱਲ ਕਹਿਣ ਨੂੰ ਵੀ ਆਪਾਂ ਇੱਕ ਦੂਜੇ ਨਾਲ ਗੱਲ ਕਰਕੇ ਵੀ ਉਹ ਆਪਣਾ ਦਿਲ ਹੌਲਾ ਕਰ ਲਈਦਾ, ਪਰ ਫਰਕ ਤਾਂ ਕੋਈ ਹੈ ਨੀ ਸਮਾਜ।
1: ਬਿਲਕੁਲ ਹੈ ਜੀ,
2: ਸਾਰਾ ਸਿਸਟਮ ਉਵੇਂ ਚੱਲੇ।
1: ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਲਓ ਦੋਸਤੋ, ਇਹ ਸਨ ਜੀ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ ਸਨ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 970 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਆਪਾਂ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ ਤੇ ਖ਼ਬਰਾਂ ਨੂੰ ਸਮਾਪਤ ਕਰਕੇ ਕੁਝ ਹੋਰ ਗੱਲਾਂ ਬਾਤਾਂ ਵੱਲ ਨੂੰ ਤੁਰਦੇ ਹਾਂ। ਤੇ ਸਮਾਂ ਤਕਰੀਬਨ 1 ਘੰਟਾ 28 ਮਿੰਟ ਹੋ ਗਏ ਨੇ ਪ੍ਰੋਗਰਾਮ ਚੱਲਦੇ ਨੂੰ, ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਬੀਰ ਸਿੰਘ ਸੈਣੀ ਸਾਹਿਬ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਜੀ। ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼, ਰੈਫਰੈਂਡਮ ਦੇ ਲਈ ਆਵਾਜ਼ ਉੱਠ ਰਹੀ ਹੈ, ਹਜ਼ਾਰਾਂ ਪੰਜਾਬੀਆਂ ਦੇ ਉੱਤੇ ਵੀ ਇਹਦਾ ਪਵੇਗਾ ਅਸਰ। ਕੈਨੇਡਾ ਦੇ ਸਭ ਤੋਂ ਅਮੀਰ ਤੇ ਊਰਜਾ ਸਰੋਤਾਂ ਦੇ ਨਾਲ ਭਰਪੂਰ ਸੂਬਾ ਅਲਬਰਟਾ, ਉਹਦੇ ਵਿੱਚ ਇੱਕ ਵਾਰ ਫਿਰ ਵੱਖਰਾ ਦੇਸ਼ ਜਿਹੜਾ ਬਣਨ ਦੀ ਜਿਹੜੀ ਹੈ ਮੰਗ ਨੇ ਜ਼ੋਰ ਫੜਿਆ, ਸਟੇ ਫਰੀ ਅਲਬਰਟਾ ਨਾਮਕ ਜਿਹੜਾ ਸੰਗਠਨ ਹੈ ਉਹਦੇ ਵੱਲੋਂ ਸ਼ੁਰੂ ਕੀਤੀ ਗਈ ਇੱਕ ਜਨਤਕ ਮੁਹਿੰਮ ਤੇ ਰੈਫਰੈਂਡਮ ਜਨਮਤ ਸੰਗ੍ਰਹਿ ਦੀ ਮੰਗ ਨੇ ਦੇਸ਼ ਦੀ ਜਿਹੜੀ ਆ ਰਾਜਨੀਤੀ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸੰਗਠਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਲੱਖਾਂ ਲੋਕਾਂ ਦੇ ਦਸਤਖਤ ਜਿਹੜੇ ਜੁਟਾ ਕੇ ਜਾਣੀ ਕਿ ਕਰਵਾ ਕੇ ਇਹ ਸਾਬਤ ਕਰ ਦਿੱਤਾ ਕਿ ਸੂਬੇ ਦਾ ਇੱਕ ਵੱਡਾ ਹਿੱਸਾ ਕੈਨੇਡਾ ਤੋਂ ਵੱਖ ਹੋਣਾ ਚਾਹੁੰਦਾ ਹੈ। ਪੰਜਾਬੀਆਂ ਦੇ ਲਈ ਇਹ ਖ਼ਬਰ ਮਹੱਤਵਪੂਰਨ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਜਿਹੜਾ ਅਲਬਰਟਾ ਦੇ ਵਿੱਚ ਰਹਿ ਰਿਹਾ, ਜੇਕਰ ਵੱਖ ਹੋਣ ਦੀ ਮੰਗ ਸਵੀਕਾਰ ਹੋ ਜਾਂਦੀ ਹੈ ਤਾਂ ਇਸ ਫੈਸਲੇ ਦਾ ਅਸਰ ਪੰਜਾਬੀਆਂ ਦੇ ਉੱਤੇ ਵੀ ਪਵੇਗਾ। ਅਸਲ ਦੇ ਵਿੱਚ ਇਹ ਮੰਗ ਉੱਠ ਕਿਉਂ ਰਹੀ ਹੈ? ਇਸ ਪੂਰੇ ਵਿਵਾਦ ਦੇ ਪਿੱਛੇ ਵੈਸਟਰਨ ਏਲੀਐਨਸ਼ਨ ਜਿਹੜਾ ਜਾਣੀ ਕਿ ਪੱਛਮੀ ਖੇਤਰ ਦੀ ਅਣਦੇਖੀ ਦੀ ਭਾਵਨਾ ਹੈ। ਅਲਬਰਟਾ ਦੇ ਵਸਨੀਕਾਂ ਦਾ ਮੰਨਣਾ ਹੈ ਕਿ ਓਟਾਵਾ ਸਥਿਤ ਕੇਂਦਰੀ ਸਰਕਾਰ ਉਨ੍ਹਾਂ ਦੇ ਹਿੱਤਾਂ ਨੂੰ ਜਿਹੜਾ ਲੋੜੀਂਦੀ ਅਹਿਮੀਅਤ ਨਹੀਂ ਦਿੰਦੀ ਹੈ। ਆਰਥਿਕ ਕਾਰਨ ਬਣੇ ਨੇ, ਅਲਬਰਟਾ ਕੈਨੇਡਾ ਦਾ ਸਭ ਤੋਂ ਵੱਡਾ ਤੇਲ ਅਤੇ ਗੈਸ ਉਤਪਾਦਕ ਖੇਤਰ ਹੈ। ਵੱਖਵਾਦੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਦੀਆਂ ਸਖ਼ਤ ਜਲਵਾਯੂ ਨੀਤੀਆਂ ਤੇ ਵਾਤਾਵਰਨ ਸੰਬੰਧੀ ਨਿਯਮਾਂ ਦੇ ਅਨੁਸਾਰ ਉਨ੍ਹਾਂ ਦੇ ਊਰਜਾ ਉਦਯੋਗ ਨੂੰ ਨੁਕਸਾਨ ਪਹੁੰਚਾ ਰਹੇ ਨੇ। ਉਨ੍ਹਾਂ ਦਾ ਮੰਨਣਾ ਹੈ ਕਿ ਆਜ਼ਾਦ ਹੋਣ ਤੋਂ ਬਾਅਦ ਅਲਬਰਟਾ ਆਪਣੇ ਕੁਦਰਤੀ ਸਰੋਤਾਂ ਤੇ ਪੂਰਾ ਕੰਟਰੋਲ ਆਪ ਕਰ ਸਕੇਗਾ। ਸਿਆਸੀ ਜਿਹੜੀ ਹੈ ਇਹਦੇ ਵਿੱਚ ਸੰਤੁਸ਼ਟੀ ਨਹੀਂ ਹੈ। ਸੂਬੇ ਦੇ ਲੋਕਾਂ ਦੇ ਵਿੱਚ ਇਹ ਵੀ ਰੋਸ ਹੈ ਕਿ ਕੈਨੇਡਾ ਦੀ ਕੇਂਦਰੀ ਰਾਜਨੀਤੀ ਦੇ ਵਿੱਚ ਅਲਬਰਟਾ ਦੀ ਆਵਾਜ਼ ਬਹੁਤ ਕਮਜ਼ੋਰ ਹੈ ਤੇ ਫੈਸਲੇ ਲੈਂਦੇ ਸਮੇਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸ ਮੁਹਿੰਮ ਨੂੰ ਜਿੱਥੇ ਸਮਰਥਨ ਮਿਲ ਰਿਹਾ ਉਥੇ ਹੀ ਸਖ਼ਤ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਅਥਾਬਾਸਕਾ, ਚੇਪੇ, ਗਿਆਨ, ਫਸਟ ਨੇਸ਼ਨ ਸਮੇਤ ਕਈ ਆਦਿਵਾਸੀ ਜਿਹੜੇ ਨੇ ਉਥੇ, ਫਸਟ ਨੇਸ਼ਨ ਦੇ ਜਿਹੜੇ ਲੋਕ ਨੇ, ਰੈਡ ਇੰਡੀਅਨ ਸਮੇਤ ਕਈ ਆਦਿਵਾਸੀ ਸਮੂਹਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਵੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਵੱਖਰਾ ਦੇਸ਼ ਬਣਨ ਦੇ ਨਾਲ ਉਨ੍ਹਾਂ ਦੇ ਇਤਿਹਾਸਕ ਸੰਧੀ ਅਧਿਕਾਰਾਂ ਤੇ ਜ਼ਮੀਨੀ ਹੱਕਾਂ ਦੇ ਉਤੇ ਬੁਰਾ ਅਸਰ ਪਵੇਗਾ। ਤੇ ਭਾਈ ਜੇ ਆਦਿਵਾਸੀ ਇੰਡੀਆ ਦੇ ਵਿਚ ਲੜ ਰਹੇ ਨੇ ਇਨ੍ਹਾਂ ਚੀਜ਼ਾਂ ਦੇ ਲਈ ਤੇ ਲੜ ਕੈਨੇਡਾ ਵਰਗੇ ਐਡਵਾਂਸ ਮੁਲਕਾਂ ਦੇ ਵਿਚ ਵੀ ਰਹੇ ਨੇ, ਵਾਦ ਵਿਵਾਦ ਉਹੀ ਨੇ ਜ਼ਮੀਨਾਂ ਦੇ ਕਾਰਪੋਰੇਟ ਢਾਂਚੇ ਦੇ, ਸਰਕਾਰਾਂ ਦੇ, ਹਕੂਮਤਾਂ ਦੇ। ਇਸ ਤੋਂ ਇਲਾਵਾ ਅਦਾਲਤਾਂ ਨੇ ਵੀ ਸੰਕੇਤ ਦਿੱਤਾ ਕਿ ਅਜਿਹਾ ਜਨਮਤ ਜਿਹੜਾ ਸੰਗ੍ਰਹਿ ਸੰਵਿਧਾਨਕ ਨਿਯਮਾਂ ਦੇ ਖਿਲਾਫ਼ ਜਿਹੜਾ ਹੋ ਸਕਦਾ। ਮੁੱਦਾ ਕਾਫ਼ੀ ਚਰਚਾ ਦੇ ਵਿਚ ਹੈ, ਪਰ ਤਾਜ਼ਾ ਸਰਵੇਖਣ ਦੱਸਦੇ ਨੇ ਕਿ ਫਿਲਹਾਲ ਸਿਰਫ 25% ਲੋਕ ਹੀ ਕੈਨੇਡਾ ਤੋਂ ਵੱਖ ਹੋਣ ਦੇ ਪੱਖ ਦੇ ਵਿਚ ਨੇ, ਜਦਕਿ ਵੱਡੀ ਗਿਣਤੀ ਇਸ ਦੇ ਖਿਲਾਫ਼ ਹੈ। ਇਸ ਦੇ ਬਾਵਜੂਦ ਜਿਹੜਾ ਆਰਥਿਕ ਅਸੰਤੁਸ਼ਟੀ ਜਿਹੜੀ ਹੈ ਸਰਟੀਫਿਕੇਸ਼ਨ ਨਹੀਂ ਹੈ, ਖੇਤਰੀ ਅਣਦੇਖੀ ਕਾਰਨ ਇਹ ਅੰਦੋਲਨ ਲਗਾਤਾਰ ਮਜ਼ਬੂਤ ਜਿਹੜਾ ਹੁੰਦਾ ਦਿਖਾਈ ਦੇ ਰਿਹਾ। ਦੂਸਰੇ ਪਾਸੇ ਟਰੰਪ ਸਾਹਿਬ, ਗੁਆਂਢੀ ਮੁਲਕ ਵਾਲੇ, ਉਹਨਾਂ ਦੇ ਫੈਸਲੇ ਦੇ ਉੱਤੇ ਮੈਲੋਨੀ ਭੜਕ ਗਈ ਹੈ। ਸਾਡੀ ਇੱਧਰ ਇਟਾਲੀਅਨ PM ਉਹ ਕਹਿੰਦੀ ਹੈ ਕਿ ਪਹਿਲਾਂ ਤਾਂ ਮੈਂ ਲਿਖਣ ਲੱਗਾ ਸੀ, ਜਿਹੜਾ ਮੈਂ ਪੋਸਟਰ ਲਾਇਆ ਸੀ ਵੀ ਉਹ ਜਿੱਦਾਂ ਪਿੱਟ ਸੇ ਆਪਾਂ ਨਹੀਂ ਕਰਦੇ ਹੁੰਦੇ, ਮਤਲਬ ਕਿ ਉੱਦਾਂ ਹੱਥ ਚੱਕ ਕੇ ਖੜੀ ਆ ਉਹ, ਮਤਲਬ ਕਿ ਜਿੱਦਾਂ ਲੱਗੀ ਆ ਪੱਟਾਂ ਤੇ ਮਾਰਨ ਜਾਂ ਛਾਤੀ ਤੇ ਮਾਰਨ। ਤੇ ਪਹਿਲਾਂ ਮੈਂ ਲਿਖਣ ਲੱਗਾ ਸੀ ਟਰੰਪ ਨੂੰ ਪਈਆਂ ਲਾਣ ਤਾਂ, ਤੇ ਮੈਲੋਨੀ ਤੇ ਟਰੰਪ ਦਾ ਜਿਹੜਾ ਤਕਰਾਰ ਚੱਲ ਰਿਹਾ ਜੀ, ਤੇ ਉਹਦਾ ਜ਼ਿਕਰ ਕਰਦੇ ਆ। ਅਮਰੀਕੀ ਫੌਜਾਂ ਦੀ ਵਾਪਸੀ ਦਾ ਉਹਨੇ ਵਿਰੋਧ ਕੀਤਾ ਤੇ ਕਿਹਾ ਕਿ ਮੈਂ ਇਸ ਦੇ ਨਾਲ ਸਹਿਮਤ ਨਹੀਂ ਹਾਂ। ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਫੈਸਲੇ ਦੀ ਨਿਖੇਧੀ ਕੀਤੀ ਹੈ ਜਿਸਦੇ ਤਹਿਤ ਜਰਮਨੀ, ਸਪੇਨ ਅਤੇ ਇਟਲੀ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਗਿਆ। ਮੈਲੋਨੀ ਨੇ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਉਹ ਇਸ ਕਦਮ ਦੇ ਨਾਲ ਸਹਿਮਤ ਨਹੀਂ ਹੈ। ਆਰਮੇਨੀਆ ਦੇ ਜਿਹੜਾ ਯਰਵਨ ਦੇ ਵਿਚ ਯੂਰਪੀਅਨ ਪੋਲੀਟੀਕਲ ਕਮਿਊਨਿਟੀ ਸੰਮੇਲਨ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੈਲੋਨੀ ਨੇ ਕਿਹਾ ਕਿ ਇਹ ਇਕ ਅਜਿਹੀ ਚੋਣ ਹੈ ਜੋ ਮੇਰੇ ਤੇ ਨਿਰਭਰ ਨਹੀਂ ਕਰਦੀ, ਪਰ ਮੈਂ ਨਿੱਜੀ ਤੌਰ ਦੇ ਉੱਤੇ ਇਸ ਦੇ ਨਾਲ ਸਹਿਮਤ ਨਹੀਂ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਟਲੀ ਨੇ ਹਮੇਸ਼ਾ ਨਾਟੋ ਦੇ ਅੰਦਰ ਆਪਣੀਆਂ ਵਚਨਬੱਧਤਾਵਾਂ ਨੂੰ ਜਿਹੜਾ ਪੂਰਾ ਕੀਤਾ ਹੈ, ਭਾਵੇਂ ਦੇਸ਼ ਦੇ ਸਿੱਧੇ ਹਿੱਤ ਪ੍ਰਭਾਵਿਤ ਨਾ ਵੀ ਹੋਏ ਹੋਣ। ਪ੍ਰਧਾਨ ਮੰਤਰੀ ਮੈਲੋਨੀ ਨੇ ਇਟਲੀ ਦੇ ਬਾਰੇ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਵੀ ਗਲਤ ਕਰਾਰ ਦਿੱਤਾ ਹੈ ਤੇ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਇਸ ਹਫ਼ਤੇ ਦੇ ਅੰਤ ਦੇ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਨਾਲ ਉਨ੍ਹਾਂ ਦੀ ਰੋਮ ਫੇਰੀ ਦੇ ਦੌਰਾਨ ਜਿਹੜਾ ਮੁਲਾਕਾਤ ਕਰ ਸਕਦੀ ਹੈ, ਜਿੱਥੇ ਇਸ ਮੁੱਦੇ ਦੇ ਉੱਤੇ ਅੱਗੇ ਜਿਹੜੀ ਚਰਚਾ ਹੋਣ ਦੀ ਵੀ ਉਮੀਦ ਜਤਾਈ ਗਈ ਹੈ। ਟਰੰਪ ਦੇ ਪਿੱਛੇ ਜਿਹੜੇ ਲੋਕ ਪਏ ਨੇ ਭਾਈ ਕਹਿੰਦੇ, ਉਹਦੇ ਵਿਚ ਅੱਜ ਜਿਹੜਾ ਹਮਲਾ ਫਿਰ ਦੱਸਿਆ ਜਾ ਰਿਹਾ, ਉਹਦੇ ਵਿਚ ਵਾਈਟ ਹਾਊਸ ਦੇ ਬਾਹਰ ਹਮਲਾਵਰ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਅਮਰੀਕਾ ਦੀ ਰਾਸ਼ਟਰਪਤੀ ਰਿਹਾਇਸ਼ ਕਿਲੇ ਦੇ ਵਿਚ ਤਬਦੀਲ ਕੀਤੀ ਗਈ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਵਿਚ ਮੰਗਲਵਾਰ ਦੁਪਹਿਰ ਨੈਸ਼ਨਲ ਮਾਲ ਦੇ ਨੇੜੇ ਇਕ ਹਥਿਆਰਬੰਦ ਸ਼ੱਕੀ ਜਿਹੜਾ ਤੇ ਸੀਕਰੇਟ ਸਰਵਿਸ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਵਾਈਟ ਹਾਊਸ ਨੂੰ ਕੁਝ ਸਮੇਂ ਦੇ ਲਈ ਲਾਕਡਾਊਨ ਦੇ ਉੱਤੇ ਰੱਖਿਆ ਗਿਆ। ਹਥਿਆਰਬੰਦ ਸ਼ੱਕੀਆਂ ਦੇ ਵੱਲੋਂ ਸੁਰੱਖਿਆ ਕਰਮੀਆਂ ਦੇ ਉੱਤੇ ਫਾਇਰਿੰਗ ਕੀਤੇ ਜਾਣ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿਚ ਉਸਨੂੰ ਗੋਲੀ ਮਾਰ ਦਿੱਤੀ ਗਈ, ਜਦੋਂ ਕਿ ਕਰਾਸ ਫਾਇਰ ਦੀ ਜਿਹੜੀ ਹੈ ਲਪੇੜ ਦੇ ਵਿਚ ਆਉਣ ਕਾਰਨ ਇਕ ਅੱਲੜ ਰਾਹਗੀਰ ਵੀ ਜ਼ਖਮੀ ਹੋਇਆ। ਇਹ ਘਟਨਾ ਦੁਪਹਿਰ ਕਰੀਬ ਦੱਸੀ ਜਾ ਰਹੀ ਹੈ 3:30 ਦੀ, ਜਦੋਂ ਵਾਈਟ ਹਾਊਸ ਕੰਪਲੈਕਸ ਦੀ ਬਾਹਰੀ ਸੀਮਾ ਦੇ ਉੱਤੇ ਗਸ਼ਤ ਕਰ ਰਹੇ ਸਾਦੇ ਕੱਪੜਿਆਂ ਦੇ ਵਿਚ ਮੌਜੂਦ ਸੀਕਰੇਟ ਸਰਵਿਸ ਦੇ ਜਿਹੜੇ ਕਰਮਚਾਰੀਆਂ ਨੇ ਇਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਜਿਸ ਦੇ ਕੋਲ ਹਥਿਆਰ ਹੋਣ ਦਾ ਖਦਸ਼ਾ ਸੀ। ਡਿਪਟੀ ਡਾਇਰੈਕਟਰ ਮੈਟ ਕਿਵਨ ਨੇ ਦੱਸਿਆ ਕਿ ਹਥਿਆਰਬੰਦ ਸ਼ੱਕੀ ਦੇ ਨਾਲ ਨਜਿੱਠਣ ਦੇ ਲਈ ਵਰਦੀਧਾਰੀ ਅਧਿਕਾਰੀਆਂ ਨੂੰ ਬੁਲਾਇਆ ਗਿਆ। ਇਸ ਦੇ ਦੌਰਾਨ ਸ਼ੱਕੀ ਕੁਝ ਦੂਰ ਪੈਦਲ ਭੱਜਿਆ ਤੇ ਹਥਿਆਰ ਕੱਢ ਕੇ ਸਾਡੇ ਏਜੰਟਾਂ ਅਤੇ ਅਧਿਕਾਰੀਆਂ ਦੇ ਵੱਲ ਗੋਲੀ ਚਲਾਈ। ਇਸ ਦੇ ਦੌਰਾਨ ਸੁਰੱਖਿਆ ਕਰਮੀਆਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਉਸ ਦੇ ਨਾਲ ਭਿੜ ਗਏ। ਉਸ ਵਿਅਕਤੀ ਨੂੰ ਗੋਲੀ ਲੱਗੀ ਤੇ ਸ਼ੱਕੀ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਸਦੀ ਹਾਲਤ ਦੇ ਉੱਤੇ ਉਨ੍ਹਾਂ ਦੀ ਕੋਈ ਟਿੱਪਣੀ ਨਹੀਂ ਹੈ। ਇਸ ਗੋਲੀਬਾਰੀ ਦੇ ਦੌਰਾਨ ਇਸ ਇਕ ਜਿਹੜਾ ਰਾਹਗੀਰ ਨੂੰ ਵੀ ਗੋਲੀ ਲੱਗੀ। ਅਧਿਕਾਰੀਆਂ ਦੇ ਅਨੁਸਾਰ ਰਾਹਗੀਰ ਨੂੰ ਸ਼ੱਕੀ ਨੇ ਹੀ ਜਿਹੜੀ ਗੋਲੀ ਮਾਰੀ ਸੀ। ਇਹ ਗੋਲੀਬਾਰੀ ਵਾਈਟ ਹਾਊਸ ਤੋਂ ਕੁਝ ਹੀ ਦੂਰੀ ਦੇ ਉੱਤੇ ਸਥਿਤ 15ਵੀਂ ਸਟਰੀਟ ਜਿਹੜੀ ਹੈ ਇੰਡੀਪੈਂਡੈਂਸ ਐਵਨਿਊ ਦੇ ਕੋਲ ਹੋਈ ਹੈ। ਸੀਕਰੇਟ ਸਰਵਿਸ ਦੇ ਏਜੰਟਾਂ ਨੇ ਦੱਸਿਆ ਕਿ ਸ਼ੱਕੀ ਕੁਝ ਸਮੇਂ ਤੋਂ ਉਨ੍ਹਾਂ ਦੀ ਨਿਗਰਾਨੀ ਦੇ ਵਿਚ ਸੀ। ਗੋਲੀਬਾਰੀ ਤੋਂ ਬਾਅਦ ਸੀਕਰੇਟ ਸਰਵਿਸ ਨੇ ਵਾਈਟ ਹਾਊਸ ਨੇ ਨੌਰਥ ਲਾਨ ਦੇ ਉੱਤੇ ਜਿਹੜਾ ਮੌਜੂਦਾ ਪੱਤਰਕਾਰਾਂ ਨੂੰ ਅੰਦਰ ਜਾਣ ਦਾ ਜਿਹੜਾ ਆਦੇਸ਼ ਦਿੱਤਾ ਹੈ। ਲਾਕਡਾਊਨ ਲਾਉਣਾ ਪੈ ਗਿਆ। ਇਸ ਦੇ ਦੌਰਾਨ ਕੁਝ ਹੀ ਮਿੰਟਾਂ ਦੇ ਵਿਚ ਲਾਕਡਾਊਨ ਹਟਾ ਲਿਆ ਗਿਆ ਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਸਟ ਰੂਮ ਦੇ ਅੰਦਰ ਪਹਿਲਾਂ ਤੋਂ ਹੀ ਨਿਰਧਾਰਿਤ ਇਕ ਛੋਟੇ ਕਾਰੋਬਾਰ ਦੇ ਨਾਲ ਜੁੜੇ ਪ੍ਰੋਗਰਾਮ ਨੂੰ ਜਾਰੀ ਰੱਖਿਆ। ਟਰੰਪ ਨੇ ਸਿੱਧੇ ਤੌਰ ਦੇ ਉੱਤੇ ਇਸ ਗੋਲੀਬਾਰੀ ਦਾ ਜ਼ਿਕਰ ਨਹੀਂ ਕੀਤਾ ਹੈ, ਪਰ ਉਨ੍ਹਾਂ ਨੇ ਆਪਣੀ ਟਿੱਪਣੀ ਦੀ ਵਰਤੋਂ ਰਾਜਧਾਨੀ ਦੇ ਵਿਚ ਸੁਰੱਖਿਆ ਵਿਵਸਥਾ ਨੂੰ ਉਜਾਗਰ ਕਰਨ ਦੇ ਲਈ ਕੀਤੀ ਹੈ। ਇਸ ਘਟਨਾ ਜਿਹੜੀ ਹੈ ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਉਪ ਰਾਸ਼ਟਰਪਤੀ JD Vance ਦਾ ਕਾਫਲਾ ਨੇੜਲੇ ਇਲਾਕੇ ਦੇ ਵਿਚੋਂ ਲੰਘਿਆ। ਹਾਲਾਂਕਿ ਅਧਿਕਾਰੀਆਂ ਨੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਨੂੰ ਸਿੱਧੇ ਤੌਰ ਦੇ ਉੱਤੇ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਸੀਕਰਟ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਵਾਲੀ ਥਾਂ ਤੋਂ ਇਕ ਹਥਿਆਰ ਬਰਾਮਦ ਕੀਤਾ ਗਿਆ ਤੇ ਕਿਹਾ ਕਿ ਮੈਟਰੋਪੋਲੀਟਨ ਪੁਲਿਸ ਵਿਭਾਗ ਬਲ ਪ੍ਰਯੋਗ ਦੀ ਘਟਨਾ ਦੀ ਜਾਂਚ ਦੀ ਜਿਹੜੀ ਆ ਅਗਵਾਈ ਕਰ ਰਹੀ ਹੈ। ਆਖਰੀ ਖ਼ਬਰ ਮੰਦਭਾਗੀ ਦੀ ਗੱਲ ਕਰੀਏ, ਚੀਨ ਦੀ ਪਟਾਕਾ ਫੈਕਟਰੀ ਦੇ ਵਿਚ ਭਿਆਨਕ ਧਮਾਕਾ ਹੋਇਆ ਤੇ 21 ਮੌਤਾਂ ਹੋਈਆਂ ਨੇ, 61 ਲੋਕ ਜਿਹੜੇ ਨੇ ਜ਼ਖਮੀ ਹੋਏ ਨੇ। ਮੱਧ ਚੀਨ ਦੇ ਹੁਨਾਨ ਸੂਬੇ ਦੇ ਵਿਚ ਇਹ ਘਟਨਾ ਵਾਪਰੀ ਹੈ। ਪਟਾਕਾ ਬਣਾਉਣ ਵਾਲੀ ਫੈਕਟਰੀ ਚ ਜ਼ਬਰਦਸਤ ਧਮਾਕੇ ਕਾਰਨ ਘੱਟੋ ਘੱਟ 21 ਵਿਅਕਤੀਆਂ ਦੀ ਮੌਤ ਹੋਈ ਹੈ ਤੇ 61 ਹੋਰ ਗੰਭੀਰ ਦੱਸੇ ਗਏ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿਚ ਚੰਡੀਗੜ੍ਹ ਦੇ ਉੱਤੇ ਵੀ ਗੱਲਬਾਤ ਆ ਰਹੀ ਹੈ। ਉਹਦੇ ਵਿਚ ਜਿਹੜਾ ਆਪਾਂ ਬੈਟਰੀ ਜਿਹੜਾ ਬੈਂਕ ਰੱਖਦੇ ਹਾਂ ਜੀ, ਪਾਵਰ ਬੈਂਕ ਦੀ ਗੱਲ ਹੈ, ਕਿਉਂਕਿ ਉਹਨਾਂ ਨੂੰ ਆਪਣੇ ਤਾਂ ਇਹਨਾਂ ਮੁਲਕਾਂ ਦੇ ਵਿਚ ਜਦੋਂ ਆਪਾਂ ਫਲਾਈ ਕਰਦੇ ਹਾਂ ਉਹਨਾਂ ਨੂੰ ਨਾਲ ਨਹੀਂ ਰੱਖਣ ਦਿੱਤਾ ਜਾਂਦਾ, ਪਰ ਹੈਦਰਾਬਾਦ ਚੰਡੀਗੜ੍ਹ ਫਲਾਈਟ ਜਿਹੜੀ ਹੈ ਉਹਦੇ ਵਿਚ ਫਟਿਆ ਪਾਵਰ ਬੈਂਕ ਤੇ 198 ਯਾਤਰੀ ਜਿਹੜੇ ਨੇ ਐਮਰਜੈਂਸੀ ਬਾਹਰ ਕੱਢੇ ਗਏ ਨੇ। ਸ਼ਹੀਦ ਭਗਤ ਸਿੰਘ ਨਗਰ ਤੋਂ ਜਿਹੜੀ ਹੈ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਵਿਖੇ ਅੱਜ ਦੁਪਹਿਰ ਕਰੀਬ 3:30 ਵਜੇ ਹੈਦਰਾਬਾਦ ਚੰਡੀਗੜ੍ਹ ਫਲਾਈਟ ਦੇ 198 ਯਾਤਰੀਆਂ ਤੇ ਚਾਲਕ ਦਲ ਦੇ 6 ਮੈਂਬਰਾਂ ਨੂੰ ਐਮਰਜੈਂਸੀ ਹਾਲਤ ਦੇ ਵਿਚ ਬਾਹਰ ਕੱਢਿਆ ਗਿਆ। ਇਹ ਕਾਰਵਾਈ ਇਕ ਯਾਤਰੀ ਦੇ ਪਾਵਰ ਬੈਂਕ ਦੇ ਵਾਲੇ ਬੈਗ ਦੇ ਵਿਚ ਮਾਮੂਲੀ ਧਮਾਕਾ ਹੋਣ ਦੇ ਕਾਰਨ ਜਹਾਜ਼ ਦੇ ਵਿਚ ਧੂੰਆਂ ਫੈਲਣ ਤੋਂ ਬਾਅਦ ਕੀਤੀ ਗਈ ਹੈ। ਜਹਾਜ਼ ਦੇ ਵਿਚ 198 ਯਾਤਰੀ ਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸਲਾਈਡਰਾਂ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ। ਸੀਟ ਨੰਬਰ ਜਿਹੜੀ ਹੈ 39 ਸੀ ਤੇ ਬੈਠੇ ਯਾਤਰੀ ਨੇ ਚਾਲਕ ਦਲ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਚਾਲਕ ਦਲ ਨੇ ਅੱਗ ਬਚਾਓ ਯੰਤਰ ਨਾਲ ਜਿਹੜਾ ਸੀ ਜਵਾਬ ਦਿੱਤਾ ਤੇ ਪਰ ਜਹਾਜ਼ ਦੇ ਬੇ 1 ਦੇ ਉੱਤੇ ਪਹੁੰਚਣ ਤੱਕ ਧੂੰਆਂ ਪੂਰੇ ਕੈਬਨ ਦੇ ਵਿਚ ਫੈਲ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਚਾਲਕ ਦਲ ਨੇ ਐਮਰਜੈਂਸੀ ਗੇਟ ਖੋਲਿਆ ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਯਾਤਰੀਆਂ ਨੇ ਸਲਾਈਡਰ ਰਾਹੀਂ ਉਤਰਨਾ ਜਿਹੜਾ ਸ਼ੁਰੂ ਕੀਤਾ ਤੇ ਇਸ ਦੇ ਦੌਰਾਨ ਇਕ ਮਹਿਲਾ ਯਾਤਰੀ ਦੇ ਗਿੱਟੇ ਦੀ ਜਿਹੜੀ ਹੱਡੀ ਖਿਸਕ ਗਈ। ਏਅਰਫੋਰਸ ਦਾ ਇਕ ਅੱਗ ਬੁਝਾਊ ਟਰੱਕ ਤੁਰੰਤ ਅੱਗੇ ਮੌਕੇ ਦੇ ਉੱਤੇ ਆਇਆ ਪਹੁੰਚਿਆ, ਪਰ ਉਸਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਦੋਂ ਤੱਕ ਧੂੰਆਂ ਜਿਹੜਾ ਸੀ ਖਤਮ ਹੋ ਚੁੱਕਿਆ ਸੀ। ਏਅਰਪੋਰਟ ਦੇ CEO ਅਤੇ ਵਰਮਾ ਉਹਨਾਂ ਨੇ ਕਿਹਾ ਏਅਰਲਾਈਨ ਤੋਂ ਵਿਸਤ੍ਰਿਤ ਰਿਪੋਰਟ ਦੀ ਜਿਹੜੀ ਉਡੀਕ ਕੀਤੀ ਜਾ ਰਹੀ ਹੈ। ਤੇ ਦੋਸਤੋ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿਉਂਕਿ ਤੁਸੀਂ ਇਕੱਲੇ ਫਲਾਈਟ ਦੇ ਵਿਚ ਨਹੀਂ ਹੁੰਦੇ ਹੋ, ਬਹੁਤ ਸਾਰੇ ਪਰਿਵਾਰ, ਬਹੁਤ ਸਾਰੇ ਬੱਚਿਆਂ ਵਾਲੇ ਉਹਦੇ ਵਿਚ ਬੈਠੇ ਹੁੰਦੇ ਆ ਤੇ ਕੋਈ ਸੋਗ ਤੇ ਹੁੰਦਾ ਹੈ, ਕੋਈ ਖੁਸ਼ੀ ਚ ਹੁੰਦਾ ਹੈ ਤੇ ਕੋਈ ਆਪਣੀ ਜੋਬ ਤੇ ਜਾ ਰਿਹਾ, ਕੋਈ ਆ ਰਿਹਾ, ਉਹਨਾਂ ਦਾ ਵੀ ਧਿਆਨ ਰੱਖਣ ਦਾ ਸਾਡਾ ਫਰਜ਼ ਬਣਦਾ। ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਆਮ ਪਹਿਲਾਂ ਹੀ ਉਹਨਾਂ ਨੇ ਕਿਹਾ ਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਪਰੇ ਰੱਖੋ, ਪਰ ਅਸੀਂ ਜਿਹੜਾ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਤੁਰ ਪੈਂਦੇ ਹਾਂ ਤੇ ਕਈ ਵਾਰੀ ਫਿਰ ਇਹੋ ਜਿਹਾ ਭਾਣਾ ਵਾਪਰ ਜਾਂਦਾ ਹੈ। ਤੇ ਲੋ ਦੋਸਤੋ, ਇਹ ਸਾਂ ਜੀ ਗੱਲਾਂ ਬਾਤਾਂ, ਦੇਸ਼ ਦੇ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਤੇ ਅੱਗੇ ਆਪਾਂ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਜਿਹੜੀ ਗੱਲ ਕਰਦੇ ਹਾਂ ਕੁਝ ਇਤਿਹਾਸਕ ਗੱਲਬਾਤ ਦੇ ਵਿਚ ਪਿਛੋਕੜ ਦੇ ਵਿਚ ਚੱਲਦੇ ਹਾਂ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲਵਾਂਗੇ। ਮੁਗਲਾਂ ਦੀ ਗੱਲ ਤੁਹਾਨੂੰ ਸੁਣਾਉਂਦੇ ਅੱਜ ਥੋੜੀ ਜਿਹੀ। ਚੰਗੇਜ਼ ਖਾਨ ਘੋੜਿਆਂ ਦੇ ਉੱਤੇ ਜਿਹੜਾ ਜ਼ਿੰਦਗੀ ਬਿਤਾ ਚੁੱਕਿਆ ਸੀ ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਚੰਗੇਜ਼ ਖਾਨ ਘੋੜਿਆਂ ਤੇ ਜ਼ਿੰਦਗੀ ਬਿਤਾ ਦੁਨੀਆਂ ਜਿੱਤਣ ਵਾਲੇ ਮੰਗੋਲ ਨੇ ਮਰਨ ਵੇਲੇ ਆਪਣੇ ਪੁੱਤਰ ਨੂੰ ਇੱਕ ਸੁਨੇਹਾ ਦਿੱਤਾ ਸੀ। ਉਹ ਕੀ ਸੁਨੇਹਾ ਸੀ ਉਹਦੀ ਬਾਤ ਪਾਉਂਦੇ ਹਾਂ। ਇਹ ਗੱਲਬਾਤ ਲਿਖਦੇ ਨੇ ਰਿਹਾਨ ਫਜ਼ਲ, ਉਹਨਾਂ ਦੀ ਕਲਮ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀ ਦਾ ਮੰਚ। ਹੁਣ ਤੋਂ ਤਕਰੀਬਨ 800 ਸਾਲ ਪਹਿਲਾਂ ਇੱਕ ਮੰਗੋਲ ਖਾਣਾ ਬਦੋਸ਼ ਨੇ ਕਾਲੇ ਸਾਗਰ ਤੋਂ ਪ੍ਰਸ਼ਾਂਤ ਮਹਾਂਸਾਗਰ ਤੱਕ ਜਿਹੜਾ ਸੀ ਇੱਕ ਵੱਡਾ ਸਾਮਰਾਜ ਕਾਇਮ ਕੀਤਾ ਸੀ। ਮੰਗੋਲਾਂ ਨੇ ਵੀ ਬੜੀ ਅੱਤ ਚੁੱਕੀ ਜੀ ਉਦੋਂ। ਉਸਦਾ ਨਾਮ ਸੀ ਤੇਮੁਜ਼ੀਨ, ਜਿਸ ਨੂੰ ਬਾਅਦ ਦੇ ਵਿਚ ਪੂਰੀ ਦੁਨੀਆਂ ਦੇ ਵਿਚ ਚੰਗੇਜ਼ ਖਾਂ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗ ਪਿਆ। 1162 ਦੇ ਵਿਚ ਮਸ਼ਹੂਰ ਬੈਕਾਲ ਝੀਲ ਦੇ ਪੂਰਬ ਦੇ ਵਿਚ ਇਕ ਅਸਤਮਲ ਜਿਹੇ ਇਲਾਕੇ ਦੇ ਵਿਚ ਇਕ ਦਲੇਰ ਖਾਨਾ ਬਦੋਸ਼ ਦੇ ਘਰ ਇਕ ਪੁੱਤਰ ਦਾ ਜਨਮ ਹੁੰਦਾ ਹੈ। ਦ ਸੀਕਰਟ ਹਿਸਟਰੀ ਆਫ਼ ਮੰਗੋਲ ਦੇ ਵਿਚ ਜ਼ਿਕਰ ਕੀਤਾ ਜਾਂਦਾ ਹੈ ਕਿ ਜਦੋਂ ਇਸ ਪੁੱਤਰ ਦਾ ਜਨਮ ਹੋਇਆ ਤਾਂ ਉਸਦੀ ਹੱਥ ਦੀ ਤਲੀ ਦੇ ਵਿਚ ਖੂਨ ਦਾ ਇਕ ਜਿਹੜਾ ਥੱਕਾ ਸੀ। ਇਸ ਨੂੰ ਉਹਨਾਂ ਲੋਕਾਂ ਨੇ ਇਕ ਮਹਾਨ ਜੇਤੂ ਹੋਣ ਦੀ ਨਿਸ਼ਾਨੀ ਦੇ ਤੌਰ ਦੇ ਉੱਤੇ ਵੇਖਿਆ ਸੀ। ਉਹਨਾਂ ਦੇ ਪਿਤਾ ਨੂੰ ਦੁਸ਼ਮਣਾਂ ਨੇ ਜ਼ਹਿਰ ਦੇ ਕੇ ਮਾਰ ਸੁੱਟਿਆ ਤੇ ਉਹ ਬਹੁਤ ਥੋੜੀ ਉਮਰ ਦੇ ਵਿਚ ਬੇਸਹਾਰਾ ਹੋ ਗਿਆ। ਨਾਮ ਦੇ ਵਿਚ ਖਾਨ ਹੋਣ ਦੇ ਕਰਕੇ ਕਈ ਲੋਕ ਉਹਨਾਂ ਨੂੰ ਮੁਸਲਮਾਨ ਸਮਝ ਲੈਂਦੇ ਨੇ। ਖਾਨ ਜਿਹੜਾ ਦਰਅਸਲ ਇਕ ਸਨਮਾਨ ਸੂਚਕ ਜੋ ਇਕ ਟਾਈਟਲ ਦੇ ਵਜੋਂ ਉਹਨਾਂ ਦੇ ਨਾਮ ਦੇ ਨਾਲ ਲੱਗਿਆ ਸੀ। ਚੰਗੇਜ਼ ਖਾਨ ਮੰਗੋਲ ਸੀ ਤੇ ਸ਼ਾਮਾਨੀ ਧਰਮ ਨੂੰ ਜਿਹੜਾ ਸੀ ਮੰਨਦਾ ਸੀ, ਜਿਹਦੇ ਵਿੱਚ ਅਸਮਾਨ ਦੀ ਪੂਜਾ ਕਰਨ ਦੀ ਰਵਾਇਤ ਰਹੀ ਹੈ। ਚੰਗੇਜ਼ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਜਹਾਲਤ, ਸ਼ਰਮਿੰਦਗੀ ਤੇ ਗਰੀਬੀ ਦੇ ਵਿੱਚ ਬਿਤਾਈ ਹੈ। 50 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਸਨੇ ਜਿੱਤ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ, ਉਸਨੇ ਦੁਨੀਆਂ ਦੇ ਮਹਾਨ ਸੂਰਮਿਆਂ ਦੀ ਸ਼੍ਰੇਣੀ ਦੇ ਵਿੱਚ ਲਿਆ ਕੇ ਉਹਨੂੰ ਖੜਾ ਕਰ ਦਿੱਤਾ। ਉਹਨਾਂ ਦੀ ਅਗਵਾਈ ਦੇ ਵਿੱਚ ਮੰਗੋਲ ਸ਼ਾਹੀ ਵੰਸ਼ ਦਾ ਸੂਰਜ ਚੜਿਆ, ਜਿਸ ਨੇ ਪੂਰੇ ਚੀਨ, ਮੱਧ ਏਸ਼ੀਆ, ਈਰਾਨ, ਪੂਰਬੀ ਯੂਰਪ ਤੇ ਰੂਸ ਦੇ ਵੱਡੇ ਹਿੱਸੇ ਦੇ ਉੱਤੇ ਰਾਜ ਕੀਤਾ। ਚੰਗੇਜ਼ ਦੇ ਫੌਜੀ ਆਸਟਰੀਆ, ਫਿਨਲੈਂਡ, ਕੁਰੇਸ਼ੀਆ, ਹੰਗਰੀ, ਪੋਲੈਂਡ, ਵੀਅਤਨਾਮ, ਬਰਮਾ, ਜਪਾਨ, ਇੱਥੋਂ ਤੱਕ ਕਿ ਇੰਡੋਨੇਸ਼ੀਆ ਤੱਕ ਪਹੁੰਚੇ ਨੇ। ਐਫ ਈ ਕਰਾਊਜ਼ ਆਪਣੀ ਕਿਤਾਬ ਇਪੋਕ ਡਿਰ ਮੰਗੋਲਨ ਦੇ ਵਿੱਚ ਲਿਖਦੇ ਨੇ ਕਿ ਚੰਗੇਜ਼ ਦਾ ਜਿਹੜਾ ਸਾਮਰਾਜ ਸੀ 1,20,00,000 ਵਰਗ ਮੀਲ ਦੇ ਵਿੱਚ ਫੈਲਿਆ ਹੋਇਆ ਸੀ, ਜਾਣੀ ਅਫਰੀਕਾ ਮਹਾਂਦੀਪ ਦੇ ਬਰਾਬਰ ਤੇ ਉੱਤਰੀ ਅਮਰੀਕਾ ਮਹਾਂਦੀਪ ਤੋਂ ਵੱਡਾ ਇਲਾਕਾ। ਇਸ ਦੇ ਮੁਕਾਬਲੇ ਦੇ ਵਿੱਚ ਰੋਮਨ ਸਾਮਰਾਜ ਬਹੁਤ ਛੋਟਾ ਸੀ। ਸਿਕੰਦਰ ਮਹਾਨ ਦੇ ਕੋਲ ਆਪਣੇ ਪਿਤਾ ਫਿਲਿਪ ਦੀ ਜਿਹੜੀ ਬਣਾਈ ਹੋਈ ਵਿਸ਼ਾਲ ਯੁੱਧ ਮਸ਼ੀਨਰੀ ਸੀ। ਜੂਲੀਅਸ ਸੀਜ਼ਰ ਦੇ ਕੋਲ 300 ਸਾਲ ਪੁਰਾਣਾ ਰੋਮਨ ਫੌਜੀਆਂ ਦੀ ਸਰਵ ਉੱਚਤਾ ਦਾ ਜਿਹੜਾ ਇਤਿਹਾਸ ਸੀ। ਨੈਪੋਲੀਅਨ ਫ੍ਰੈਂਚ ਕ੍ਰਾਂਤੀ ਤੋਂ ਬਾਅਦ ਮਿਲੇ ਲੋਕਾਂ ਦੇ ਸਮਰਥਨ ਦੀ ਬਦੌਲਤ ਰਾਜ ਕਰ ਸਕੇ ਸਨ। ਇਸ ਦੇ ਮੁਕਾਬਲੇ ਚੰਗੇਜ਼ ਖਾਨ ਨੂੰ ਆਪਣੀਆਂ ਰਵਾਇਤਾਂ ਆਪ ਇਜ਼ਾਦ ਕਰਨੀਆਂ ਪਈਆਂ ਸਨ। ਸਾਰੀਆਂ ਸਿਆਸੀ ਤੇ ਸਮਾਜਿਕ ਦਿੱਕਤਾਂ ਦੇ ਨਾਲ ਜੂਝਦਿਆਂ ਹੋਇਆਂ ਉਹਨਾਂ ਨੇ ਬਹੁਤ ਮੁਸ਼ਕਲ ਦੇ ਨਾਲ ਆਪਣੀ ਥਾਂ ਬਣਾਈ ਸੀ। ਫਿਰ ਉਹਦੇ ਮਤਰੇ ਭਰਾ ਦਾ ਕਤਲ ਹੋ ਜਾਂਦਾ ਹੈ। ਜਵਾਨ ਹੁੰਦਿਆਂ ਹੀ ਉਸਦੇ ਬਾਜਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ ਕਰਨ ਦੀ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਕਲਾ ਨੂੰ ਉਸ ਜ਼ਮਾਨੇ ਦੇ ਵਿੱਚ ਇੱਕ ਚੰਗੇ ਆਗੂ ਦੇ ਲਈ ਇੱਕ ਜ਼ਰੂਰੀ ਗੁਣ ਮੰਨਿਆ ਜਾਂਦਾ ਸੀ, ਜਾਣੀ ਕਿ ਬਾਜਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ। ਇਹ ਗੱਲਾਂ ਬਾਤਾਂ ਆਪਾਂ 800 ਸਾਲ ਪਹਿਲਾਂ ਦੀਆਂ ਕਰ ਰਹੇ ਹਾਂ ਤੇ ਆਪਣੇ ਧਰਮ ਤੋਂ ਪਹਿਲਾਂ ਦੀ ਗੱਲ ਹੈ। 550-600 ਸਾਲ ਹੋਏ ਨੇ ਆਪਾਂ ਨੂੰ ਤੇ ਉਹਨਾਂ ਦੇ ਵਿੱਚ ਵੀ ਇਹਦਾ ਪੰਛੀ ਦਾ ਜ਼ਿਕਰ ਆਉਂਦਾ ਹੈ, ਬਾਜ ਦਾ। ਜਵਾਨ ਹੁੰਦਿਆਂ ਹੀ ਉਸਨੇ ਬਾਜਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ ਕਰਨ ਦੀ ਕਲਾ ਸਿੱਖਣੀ ਸ਼ੁਰੂ ਕਰਤੀ ਸੀ। ਇਸ ਕਲਾ ਨੂੰ ਉਸ ਜ਼ਮਾਨੇ ਦੇ ਵਿੱਚ ਇੱਕ ਚੰਗੇ ਆਗੂ ਦੇ ਲਈ ਇੱਕ ਜ਼ਰੂਰੀ ਗੁਣ ਮੰਨਿਆ ਜਾਂਦਾ ਸੀ। ਚੰਗੇਜ਼ ਨੇ ਕਦੇ ਵੀ ਲਿਖਣਾ ਤੇ ਪੜ੍ਹਨਾ ਨਹੀਂ ਸੀ ਸਿੱਖਿਆ। 13 ਸਾਲ ਦੀ ਉਮਰ ਦੇ ਵਿੱਚ ਉਸਨੇ ਆਪਣੇ ਮਤਰੇ ਭਰਾ ਬਹਿਤੇਰ ਦਾ ਜਿਹੜਾ ਕਤਲ ਕਰ ਦਿੱਤਾ। ਫਰੈਂਕ ਮਕਲਿਨ ਆਪਣੀ ਕਿਤਾਬ ਗੈਗਿਸ ਖਾਨ ਦਾ ਮੈਨ ਹੂ ਕੌਨਕਰਡ ਦੀ ਵਰਲਡ ਦੇ ਵਿੱਚ ਲਿਖਦੇ ਨੇ ਕਿ ਇੰਨੀ ਘੱਟ ਉਮਰ ਦੇ ਵਿੱਚ ਕੀਤਾ ਗਿਆ ਕਤਲ ਦੱਸਦਾ ਹੈ ਕਿ ਚੰਗੇਜ਼ ਖਾਨ ਦੇ ਵਿੱਚ ਬੇਰਹਿਮੀ ਦੇ ਲੱਛਣ ਜਨਮ ਦੇ ਸਮੇਂ ਤੋਂ ਹੀ ਸਨ। ਕਿਸ਼ੋਰ ਅਵਸਥਾ ਦੇ ਵਿੱਚ ਹੀ ਉਸਦੇ ਵਿੱਚ ਭਵਿੱਖ ਦੇ ਬਾਰੇ ਸੋਚਣ ਦੀ ਸਮਰੱਥਾ ਵਿਕਸਿਤ ਹੋ ਗਈ ਸੀ। ਬਹਿਤੇਰ ਨੂੰ ਜਿਹੜਾ ਸੀ ਉਹਦੇ ਭਰਾ, ਜਾਣੀ ਕਿ ਮਤਰੇਆ ਭਰਾ, ਆਪਣੇ ਮੁਕਾਬਲੇ ਦੇ ਵਿੱਚ ਮੰਨਦਾ ਸੀ, ਜਿਸਦਾ ਜਿਹੜਾ ਸੀ ਉਸਦੇ ਪਿਤਾ ਤਾਂ ਵਾਰਸ ਬਣਨ ਦਾ ਦਾਅਵਾ ਉਸਦੇ ਨਾਲੋਂ ਵੱਧ ਸੀ ਕਿਉਂਕਿ ਉਹ ਸਭ ਤੋਂ ਵੱਡਾ ਪੁੱਤਰ ਸੀ। ਹੌਲੀ ਹੌਲੀ ਚੰਗੇਜ਼ ਨੇ ਇੱਕ ਨੌਜਵਾਨ ਜੰਗਜੂ ਜਾਂ ਸਿਪਾਹ ਸਲਾਰ ਦੇ ਤੌਰ ਦੇ ਉੱਤੇ ਆਪਣੀ ਥਾਂ ਬਣਾਉਣੀ ਸ਼ੁਰੂ ਕਰਤੀ। ਚੰਗੇਜ਼ ਨੇ ਲਗਭਗ ਆਪਣੀ ਪੂਰੀ ਜ਼ਿੰਦਗੀ ਤੰਬੂਆਂ ਤੇ ਲੜਾਈਆਂ ਦੇ ਵਿੱਚ ਹੀ ਬਿਤਾਈ ਸੀ। ਨਾਗਰਿਕ ਪ੍ਰਸ਼ਾਸਨ ਵੱਲ ਧਿਆਨ ਦੇਣ ਦਾ ਉਸਨੂੰ ਜਿਹੜਾ ਸਮਾਂ ਹੀ ਨਹੀਂ ਸੀ ਮਿਲਿਆ। ਮਸ਼ਹੂਰ ਇਰਾਨੀ ਇਤਿਹਾਸਕਾਰ ਹੋਏ ਨੇ ਮਿਨਹਾਜ਼ ਅਲ ਸਿਰਾਜ਼ ਜ਼ੁਜ਼ਜ਼ਾਨੀ ਲਿਖਿਆ ਉਹਨਾਂ ਨੇ ਕਿ ਚੰਗੇਜ਼ ਬਹੁਤ ਵੱਡੀ ਸਮਰਥਾਵਾਂ ਦੇ ਵਾਲਾ ਸ਼ਖਸ ਸੀ, ਜਿਸਨੇ ਆਪਣੀ ਫੌਜ ਦੀ ਰੱਬ ਦੇ ਵਾਂਗ ਅਗਵਾਈ ਕੀਤੀ। ਜਦੋਂ ਖਰਾਸਾਨ ਆਇਆ ਸੀ ਤੇ ਉਸਦੀ ਉਮਰ ਸੀ 65 ਸਾਲ। ਉਹ ਲੰਮੇ ਅਤੇ ਸੁੰਡੋਲ ਸਰੀਰ ਵਾਲਾ ਸ਼ਖਸ ਸੀ। ਉਸਦੇ ਚਿਹਰੇ ਦੇ ਉੱਤੇ ਬਹੁਤ ਘੱਟ ਵਾਲ ਸਨ, ਜਿਹੜੇ ਉਦੋਂ ਤੱਕ ਚਿੱਟੇ ਹੋ ਚੱਲੇ ਸਨ। ਉਸਦੀਆਂ ਅੱਖਾਂ ਬਿੱਲਿਆਂ ਦੇ ਵਰਗੀਆਂ ਸਨ ਤੇ ਉਸਦੇ ਸਰੀਰ ਦੇ ਵਿੱਚ ਜ਼ਬਰਦਸਤ ਊਰਜਾ ਸੀ। ਦੁਸ਼ਮਣਾਂ ਦੇ ਲਈ ਉਸਦੇ ਨਾਲੋਂ ਨਿਰਦਈ ਕੋਈ ਨਹੀਂ ਹੋ ਸਕਦਾ ਸੀ। ਜ਼ਹਿਰੀਲੇ ਤੀਰ ਦੇ ਨਾਲ ਉਹ ਜ਼ਖਮੀ ਹੋਇਆ। ਫਿਰ ਜਮੂਗਾ ਦੇ ਨਾਲ ਹੋਈ ਲੜਾਈ ਦੇ ਵਿੱਚ ਚੰਗੇਜ਼ ਦੀ ਗਰਦਨ ਦੇ ਵਿੱਚ ਇੱਕ ਜ਼ਹਿਰੀਲਾ ਤੀਰ ਆ ਕੇ ਲੱਗਿਆ। ਫਰੇਕ ਮਕਲਿਨ ਲਿਖਦਾ ਹੈ ਕਿ ਉਸ ਜ਼ਮਾਨੇ ਦੇ ਵਿੱਚ ਤੀਰਾਂ ਦੇ ਉੱਤੇ ਸੱਪ ਦਾ ਜ਼ਹਿਰ ਜਿਹੜਾ ਲਗਾਇਆ ਜਾਂਦਾ ਸੀ। ਇਹ ਦੰਦਿਆਂ ਵਾਲੇ ਤੀਰ ਹੁੰਦੇ ਸਨ ਜੋ ਸਰੀਰ ਦੇ ਵਿੱਚ ਇੱਕ ਵਾਰੀ ਵੜਨ ਤੋਂ ਬਾਅਦ ਵੱਧ ਦੇਰ ਤੱਕ ਰਹਿੰਦੇ ਸਨ ਤੇ ਜ਼ਹਿਰ ਨੂੰ ਤੇਜ਼ੀ ਦੇ ਨਾਲ ਫੈਲਣ ਦਾ ਜਿਹੜਾ ਸੀ ਮੌਕਾ ਦਿੰਦੇ ਸੀ। ਇਸ ਦਾ ਇਲਾਜ ਹੁੰਦਾ ਸੀ ਜ਼ਖਮ ਨੂੰ ਧੋ ਕੇ ਜ਼ਖਮੀ ਸ਼ਖਮ ਨੂੰ ਦੁੱਧ ਪਿਆਉਣਾ, ਪਰ ਚੰਗੇਜ਼ ਦਾ ਜ਼ਖਮ ਜਿਹੜਾ ਸੀ ਗੰਭੀਰ ਸੀ ਕਿਉਂਕਿ ਤੀਰ ਦੇ ਨਾਲ ਉਸਦੀ ਗਰਦਨ ਦੀ ਇੱਕ ਨਾੜ ਕੱਟੀ ਗਈ ਸੀ ਤੇ ਉਸਦੇ ਵਿੱਚੋਂ ਤੇਜ਼ੀ ਦੇ ਨਾਲ ਖੂਨ ਨਿਕਲ ਰਿਹਾ ਸੀ। ਅਜਿਹੇ ਸਮੇਂ ਦੇ ਵਿੱਚ ਚੰਗੇਜ਼ ਦੇ ਇੱਕ ਕਮਾਂਡਰ ਜ਼ੇਲਮੇ ਨੇ ਉਨ੍ਹਾਂ ਦੀ ਜਿਹੜੀ ਜਾਨ ਬਚਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਜ਼ੇਲਮੇ ਖੂਨ ਨੂੰ ਵਹਿਣ ਤੋਂ ਨਹੀਂ ਰੋਕ ਸਕਿਆ, ਪਰ ਉਸਨੇ ਚੰਗੇਜ਼ ਦੀ ਗਰਦਨ ਤੋਂ ਜ਼ਹਿਰੀਲੇ ਖੂਨ ਨੂੰ ਚੂਸ ਕੇ ਥੁੱਕਣਾ ਸ਼ੁਰੂ ਕਰ ਦਿੱਤਾ। ਥੋੜੀ ਦੇਰ ਦੇ ਵਿੱਚ ਚੰਗੇਜ਼ ਨੂੰ ਹੋਸ਼ ਆਈ। ਜ਼ੇਲਮੇ ਨੇ ਉਸਦੇ ਲਈ ਦੁੱਧ ਦਾ ਪ੍ਰਬੰਧ ਕਰਕੇ ਉਸਦੀ ਜਾਨ ਬਚਾਈ। ਸ਼ਾਇਦ ਜਿਹੜਾ ਫਿਲਮਾਂ ਦੇ ਵਿੱਚ ਆਪਣੇ ਬਾਲੀਵੁੱਡ ਦੀਆਂ ਫਿਲਮਾਂ ਆਉਣ ਲੱਗੀਆਂ ਉਹਦੇ ਵਿੱਚ ਸੱਪ ਡੰਗ ਲੈਂਦਾ ਸੀ ਜਾਂ ਕਰ ਲੈਂਦਾ ਸੀ ਤਾਂ ਉਦੋਂ ਚੂਸ ਚੂਸ ਕੇ ਬਾਹਰ ਨੂੰ ਸਿੱਟਦੇ ਸੀ, ਉਹ ਤਾਂ ਆਪਾਂ ਦੇਖ ਸਕਦੇ ਸ਼ਾਇਦ ਇੱਥੋਂ ਹੀ ਉਹ ਚੀਜ਼ਾਂ ਲਈਆਂ ਗਈਆਂ ਹੋਣਗੀਆਂ, 800 ਸਾਲ ਪਹਿਲਾਂ ਦੀ ਗੱਲ ਹੈ। ਪਰ ਚੰਗੇਜ਼ ਨੇ ਉਹਨਾਂ ਦੇ ਨਾਲ ਮਾੜਾ ਵਿਹਾਰ ਕਰਦੇ ਹੋਏ ਕਿਹਾ ਸੀ ਕਿ ਤੂੰ ਉਸ ਜ਼ਹਿਰੀਲੇ ਖੂਨ ਨੂੰ ਥੋੜੀ ਦੂਰ ਨਹੀਂ ਥੁੱਕ ਸਕਦਾ ਸੀ। ਚੰਗੇਜ਼ ਦੇ ਵਿੱਚ ਕਈ ਅਗੁਣ ਸਨ। ਚੰਗੇਜ਼ ਦੀ ਸ਼ਖਸੀਅਤ ਦੇ ਕਈ ਮਾੜੇ ਪਹਿਲੂ ਰਹੇ ਨੇ ਤੇ ਹੋਣਗੇ ਵੀ, ਪਰ ਬਹੁਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸਦੀ ਸਿਆਸੀ ਸਮਰੱਥਾ ਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ। ਰੂਸ ਦੇ ਇਤਿਹਾਸ ਦੇ ਉੱਤੇ ਕੰਮ ਕਰਨ ਵਾਲੇ ਜੋਰਜ ਵੇਰਨਾਡਸਕੀ ਨੇ ਆਪਣੀ ਕਿਤਾਬ ਮੰਗੋਲਸ ਐਂਡ ਰਸ਼ੀਆ ਦੇ ਵਿੱਚ ਲਿਖਿਆ, ਚੰਗੇਜ਼ ਫੌਜੀ ਰਣਨੀਤੀ ਦਾ ਬੇਜੋੜ ਉਸਤਾਦ ਸੀ, ਪਰ ਜੰਗ ਦੇ ਕਮਾਂਡਰ ਦੇ ਤੌਰ ਦੇ ਉੱਤੇ ਉਹ ਓਨਾ ਪ੍ਰਭਾਵਸ਼ਾਲੀ ਨਹੀਂ ਸੀ। ਲੋਕਾਂ ਦੇ ਦਿਮਾਗ ਤੇ ਮਨੁੱਖੀ ਮਨੋਵਿਗਿਆਨ ਨੂੰ ਪੜ੍ਹਨ ਦੀ ਉਸਦੇ ਵਿੱਚ ਗਜ਼ਬ ਦੀ ਸਮਰੱਥਾ ਸੀ। ਉਸਦੀ ਕਲਪਨਾ ਕਰਨ ਦੀ ਸਮਰੱਥਾ ਵੀ ਤਾਰੀਫੇ ਯੋਗ ਸੀ ਤੇ ਉਹ ਨਿੱਜੀ ਸਦਮੇ ਤੋਂ ਉੱਭਰ ਕੇ ਉੱਪਰ ਆਇਆ ਸੀ। ਉਹ ਦੂਰਦਰਸ਼ੀ, ਸੰਜਮੀ ਤੇ ਚਲਾਕ ਜਿਹੜਾ ਸੀ ਵਿਅਕਤੀ ਸੀ, ਪਰ ਉਸਦੇ ਵਿੱਚ ਬਹਿਰਾ ਜਿਹੜਾ ਸੀ ਬੇਰਹਿਮ, ਅਹਿਸਾਨ ਫਰਾਮੋਸ਼ੀ ਤੇ ਬਦਲਾ ਲੈਣ ਵਾਲਾ ਹੋਣ ਦੇ ਅਗੁਣ ਵੀ ਸਨ। ਚੰਗੇਜ਼ ਖਾਨ ਦੀ ਪਤਨੀ ਬੋਰ ਤੇ ਉਹਨੂੰ ਮਾਰਕੀਟਾ ਨਾਲ ਲੜਾਈ ਦੇ ਦੌਰਾਨ ਅਗਵਾ ਕਰ ਲਿਆ ਗਿਆ ਸੀ। ਦੀ ਸੀਕਰੇਟ ਲਾਈਫ ਆਫ ਮੰਗੋਲਜ਼ ਦੇ ਵਿੱਚ ਚੰਗੇਜ਼ ਖਾਨ ਦੀ ਆਲੋਚਨਾ ਇਸਦੇ ਲਈ ਕੀਤੀ ਗਈ ਹੈ ਕਿਉਂਕਿ ਉਸਨੇ ਆਪਣੀ ਪਤਨੀ ਨੂੰ, ਆਪਣੀ ਪਤਨੀ ਜਿਹੜੀ ਉਹਦੀ ਸੀ ਮਾਰਕੀਟਾ ਦੇ ਹੱਥਾਂ ਦੇ ਵਿੱਚ ਜਾਣ ਦਿੱਤਾ, ਜਦਕਿ ਉਸਦੀ ਮਾਂ ਹੋਏ ਲੂਨ ਸਣੇ ਹੋਰ ਔਰਤਾਂ ਮਾਰਕੀਟਾ ਤੋਂ ਜਿਹੜਾ ਬਚ ਗਈਆਂ ਸਨ। ਮਾਰਕੀਟ ਜਿਹੀ ਬਾਜ਼ਾਰ ਦੀ ਨਹੀਂ ਗੱਲ ਹੋ ਰਹੀ, ਇਹ ਉਹਨਾਂ ਦੇ ਦੁਸ਼ਮਣਾਂ ਦੀ ਗੱਲ ਹੋ ਰਹੀ ਜਿਹੜੀ ਓਪੋਜੀਸ਼ਨ ਉਸ ਸਮੇਂ ਦੀ ਪਾਰਟੀਆਂ ਹੋਣਗੀਆਂ ਜਾਂ ਹੋਰ ਰਾਜੇ ਹੋਣਗੇ, ਮਾਰਕੀਟਾ ਤੋਂ ਬਚ ਗਈਆਂ। ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਬੋਰਤੇ ਨੂੰ ਇਸ ਦੇ ਲਈ ਅਗਵਾ ਕੀਤਾ ਗਿਆ ਸੀ ਕਿਉਂਕਿ ਚੰਗੇਜ਼ ਖਾਨ ਉਸਦੇ ਘੋੜੇ ਦੇ ਉੱਤੇ ਸਵਾਰ ਹੋ ਕੇ ਗਿਆ। ਬੋਰਤੇ ਦੇ ਕਤਲ ਤੋਂ ਚੰਗੇਜ਼ ਖਾਨ ਦੀ ਮਾਂ ਨੇ ਉਸਨੂੰ ਸਰਾਪ ਵੀ ਦਿੱਤਾ, ਉਸਨੂੰ ਜਾਨਵਰ ਅਤੇ ਸ਼ੈਤਾਨ ਤੱਕ ਕਿਹਾ ਸੀ। ਕਿਹਾ ਜਾਂਦਾ ਕਿ ਚੰਗੇਜ਼ ਖਾਨ ਬਹੁਤ ਸਾਵਧਾਨ ਤੇ ਚੌਕਸ ਸੀ, ਸਭ ਤੋਂ ਅੱਗੇ ਰਹਿ ਕੇ ਫੌਜ ਦੀ ਅਗਵਾਈ ਕਰਨਾ ਫਿਤਰਤ ਦੇ ਵਿੱਚ ਨਹੀਂ ਸੀ ਉਹਦੇ। ਚੰਗੇਜ਼ ਦਾ ਖਤਰਨਾਕ ਗੁੱਸਾ ਸੀ। ਚੰਗੇਜ਼ ਖਾਨ ਅਕਸਰ ਆਪਣਾ ਆਪ ਗੁਆ ਬੈਠਦਾ। 1220 ਦੇ ਦਹਾਕੇ ਦੇ ਵਿੱਚ ਟ੍ਰਾਜ਼ੋਕੀ ਸਾਨਾ ਨੂੰ ਜਿੱਤਣ ਤੋਂ ਬਾਅਦ ਉਹਨੇ ਪੱਛਮੀ ਏਸ਼ੀਆ ਦੇ ਮੁਸਲਿਮ ਰਾਜਕੁਮਾਰਾਂ ਦੇ ਨਾਲ ਪੱਤਰ ਵਿਹਾਰ ਕਰਨ ਦੇ ਲਈ ਇੱਕ ਦੋ ਭਾਸ਼ੀਏ ਤੇ ਕਲਰਕ ਨੂੰ ਨਿਯੁਕਤ ਕੀਤਾ, ਮਿਨਹਾਜ਼। ਮੈਂ ਸੋਚ ਰਿਹਾ ਕਿ ਜਿਹੜਾ ਰਾਜਪੂਤਾਂ ਦਾ ਗੋਤ ਹੈ ਸਾਡੇ ਤੇ ਦੁਆਬੇ ਦੇ ਵਿੱਚ ਬਹੁਤ ਹੈ, ਮਿਨਹਾਜ਼ ਸ਼ਾਇਦ ਇੱਥੋਂ ਹੀ ਪਿਆ ਹੋਵੇ। ਮਿਨਹਾਜ਼ ਸਿਰਾਜ਼ ਜ਼ੁਜ਼ਦਾਨੀ ਆਪਣੀ ਕਿਤਾਬ ਤਬਾਕਤ ਏ ਨਸੀਰੀ ਦੇ ਵਿੱਚ ਲਿਖਦਾ ਹੈ ਕਿ ਚੰਗੇਜ਼ ਨੂੰ ਖ਼ਬਰ ਮਿਲੀ ਕਿ ਮੋਸੂਲ ਦਾ ਰਾਜਕੁਮਾਰ ਸੀਰੀਆ ਤੇ ਹਮਲਾ ਕਰਨ ਵਾਲਾ ਹੈ। ਉਹਨੇ ਆਪਣੇ ਕਲਰਕ ਨੂੰ ਉਸਨੂੰ ਇੱਕ ਪੱਤਰ ਲਿਖਣ ਦੇ ਲਈ ਕਿਹਾ ਜਿਹਦੇ ਵਿੱਚ ਉਸਨੂੰ ਅਜਿਹਾ ਕਰਨ ਦੀ ਹਿੰਮਤ ਨਾ ਕਰਨ ਦੇ ਲਈ ਕਿਹਾ ਗਿਆ। ਕਲਰਕ ਨੇ ਕੂਟਨੀਤਿਕ ਸਮਝ ਦਾ ਮੁਜ਼ਾਹਰਾ ਕਰਦੇ ਹੋਏ ਨਰਮ ਭਾਸ਼ਾ ਦੇ ਵਿੱਚ ਚਿੱਠੀ ਲਿਖੀ ਤੇ ਮੋਸੂਲ ਦੇ ਰਾਜਕੁਮਾਰ ਦੇ ਲਈ ਇਸਲਾਮੀ ਸੰਸਾਰ ਦੇ ਵਿੱਚ ਪ੍ਰਚਲਿਤ ਸਤਿਕਾਰਯੋਗ ਸ਼ਬਦਾਂ ਦੀ ਵਰਤੋਂ ਕੀਤੀ। ਜਦੋਂ ਚੰਗੇਜ਼ ਨੇ ਮੁਗਲਾਈ ਭਾਸ਼ਾ ਦੇ ਵਿੱਚ ਪੱਤਰ ਪੜਵਾਇਆ ਕਿਸੇ ਤੋਂ ਤਾਂ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਉੱਠਿਆ। ਉਹਨੇ ਕੰਬਦੇ ਹੋਏ ਕਲਰਕ ਨੂੰ ਕਿਹਾ, ਤੂੰ ਇੱਕ ਗਦਾਰ ਹੈ, ਇਸ ਚਿੱਠੀ ਨੂੰ ਪੜ੍ਹ ਕੇ ਮੋਸੂਲ ਦਾ ਰਾਜਕੁਮਾਰ ਹੋਰ ਵੀ ਹੰਕਾਰੀ ਹੋ ਜਾਵੇਗਾ। ਉਹਨੇ ਤਾੜੀਆਂ ਵਜਾ ਕੇ ਤੇ ਆਪਣੇ ਇੱਕ ਸਿਪਾਹੀ ਨੂੰ ਬੁਲਾਇਆ, ਉਸਨੂੰ ਜਾਨੋ ਮਾਰਨ ਦਾ ਹੁਕਮ ਦੇ ਦਿੱਤਾ। ਦੋ ਭਾਸ਼ੀਆਂ ਨੂੰ ਕਹਿੰਦਾ ਚੱਕ ਦਿਓ। ਬਹਿਰਾਮੀ ਨੂੰ ਜਾਇਜ਼ ਠਹਿਰਾਇਆ ਉਹਨੇ। ਸਾਰੇ ਇਤਿਹਾਸਕਾਰ ਇਸ ਗੱਲ ਦੇ ਵਿੱਚ ਲਗਭਗ ਇੱਕ ਮਤ ਨੇ ਕਿ ਚੰਗੇਜ਼ ਖਾਨ ਇੱਕ ਜ਼ਾਲਮ, ਬਦਲਾਖੋਰ, ਧੋਖੇਬਾਜ਼ ਆਦਮੀ ਸੀ। ਕੁਝ ਲੋਕ ਉਸ ਨੂੰ ਇੱਕ ਮਨੋਰੋਗੀ ਵੀ ਕਹਿੰਦੇ ਨੇ, ਜਿਸ ਨੇ ਲੋਕਾਂ ਨੂੰ ਮਾਰਨ ਦੀ ਆਪਣੀ ਹਵਸ ਨੂੰ ਜਾਇਜ਼ ਹੋਣ ਦਾ ਜਾਮਾ ਪਵਾਉਂਦੇ ਹੋਏ ਕਿਹਾ ਕਿ ਉਸਨੇ ਹਮੇਸ਼ਾ ਗਦਾਰ, ਧੋਖੇਬਾਜ਼ ਤੇ ਦੇਸ਼ ਧਰੋਈ ਲੋਕਾਂ ਦੀ ਹੀ

ਜਾਂ ਮਰੋ, ਜਾਂ ਉਸਨੂੰ ਆਤਮ ਸਮਰਪਣ ਕਰ ਦਿਓ ਤੇ ਜਾਂ ਫਿਰ ਮਰ ਜਾਓ। ਨੀਤੀ ਨੇ ਹਮੇਸ਼ਾ ਉਸਦੇ ਦੁਸ਼ਮਣਾਂ ਨੂੰ ਆਪਣੀਆਂ ਜਾਨਾਂ ਬਚਾਉਣ ਦਾ ਮੌਕਾ ਦਿੱਤਾ। ਉਹਨੇ ਸਿਰਫ ਉਦੋਂ ਹੀ ਉਹਨਾਂ ਦੀਆਂ ਜਾਨਾਂ ਲਈਆਂ ਜਦੋਂ ਉਹਨਾਂ ਨੇ ਇਸ ਬਦਲ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਿਹਾ ਜਾਂਦਾ ਕਿ ਚੰਗੇਜ਼ ਖਾਨ ਆਪਣੇ ਸਾਮਰਾਜ ਨੂੰ ਵਧਾਉਣ ਦੇ ਵਿਚ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਕਦੇ ਵੀ ਆਪਣੇ ਘੋੜੇ ਤੋਂ ਨਹੀਂ ਸੀ ਉਤਰਿਆ। ਉਹ ਕਦੇ ਵੀ ਆਰਾਮਦਾਇਕ ਬਿਸਤਰੇ ਦੇ ਉੱਤੇ ਨਹੀਂ ਸੀ ਸੌਂਦਾ। ਉਹ ਆਮ ਤੌਰ ਦੇ ਉੱਤੇ ਭੁੱਖਾ ਰਹਿੰਦਾ ਸੀ ਤੇ ਹਮੇਸ਼ਾ ਮੌਤ ਦੇ ਡਰ ਦੇ ਵਿਚ ਰਹਿੰਦਾ ਸੀ। ਫਿਰ ਗੱਲ ਆ ਜਾਂਦੀ ਹੈ ਭਾਰਤੀ ਸਰਹੱਦ ਤੋਂ ਵਾਪਸ ਪਰਤਿਆ ਚੰਗੇਜ਼ ਖਾਨ। 1211 ਤੋਂ 1216 ਦਾ ਸਮਾਂ ਹੈ। ਉਸ ਸਮੇਂ ਤੱਕ 5 ਸਾਲ ਦਾ ਸਮਾਂ ਚੰਗੇਜ਼ ਖਾਨ ਨੇ ਮੰਗੋਲੀਆ ਤੋਂ ਬਹੁਤ ਦੂਰ ਚੀਨ ਨੂੰ ਜਿੱਤਣ ਦੇ ਆਪਣੇ ਟੀਚੇ ਨੂੰ ਪੂਰਾ ਕਰਦੇ ਹੋਏ ਬਿਤਾਇਆ। ਜਲਾਲ ਉਦ ਦੀਨ ਦਾ ਪਿੱਛਾ ਕਰਦੇ ਹੋਏ ਚੰਗੇਜ਼ ਖਾਨ ਭਾਰਤ ਦੀ ਸਰਹੱਦ ਦੇ ਉੱਤੇ ਪਹੁੰਚ ਗਿਆ। ਚੰਗੇਜ਼ ਖਾਨ ਅਤੇ ਜਲਾਲ ਉਦ ਦੀਨ ਦੀਆਂ ਫੌਜਾਂ ਵਿਚਕਾਰ ਆਖਰੀ ਲੜਾਈ ਜਿਹੜੀ ਸੀ ਸਿੰਧ ਦਰਿਆ ਦੇ ਉੱਤੇ ਕੰਢੇ ਦੇ ਉੱਤੇ ਹੁੰਦੀ ਹੈ। ਚੰਗੇਜ਼ ਖਾਨ ਨੇ ਜਲਾਲ ਦੀ ਫੌਜ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ। ਸਿੰਧ ਦਰਿਆ ਉਸਦੇ ਪਿੱਛੇ ਵਗਦਾ ਸੀ। ਵਿਲਹੈਲਮ ਬਾਰਥੋਲਡ ਆਪਣੀ ਕਿਤਾਬ ਤੁਰਕਿਸਤਾਨ ਡਾਊਨ ਟੂ ਦਾ ਮੰਗੋਲ ਇਨਵੇਜ਼ਨ ਦੇ ਵਿੱਚ ਲਿਖਦਾ ਹੈ ਕਿ ਜਲਾਲ ਨੇ ਆਪਣੀਆਂ ਸਾਰੀਆਂ ਕਿਸ਼ਤੀਆਂ ਤਬਾਹ ਕਰ ਦਿੱਤੀਆਂ ਤਾਂ ਜੋ ਉਸਦੇ ਫੌਜੀ ਜੰਗ ਦੇ ਮੈਦਾਨ ਤੋਂ ਭੱਜ ਨਾ ਸਕਣ, ਆਪਣੇ ਹੀ ਫੌਜੀਆਂ ਦੀਆਂ। ਕਹਿੰਦੇ ਕਿ ਲੜਾਂਗੇ ਜਾਂ ਮਰਾਂਗੇ ਤੇ ਇਹਨਾਂ ਨੂੰ ਭੱਜਣ ਨਹੀਂ ਦੇਣਾ, ਚਾਹੇ ਮੇਰੇ ਹੀ ਲੋਕ ਨੇ। ਚੰਗੇਜ਼ ਖਾਨ ਦੇ ਕੋਲ ਉਸ ਤੋਂ ਵੱਧ ਫੌਜ ਸਨ। ਜਲਾਲ ਨੇ ਚੰਗੇਜ਼ ਖਾਨ ਦੇ ਪਹਿਲੇ ਹਮਲੇ ਨੂੰ ਰੋਕ ਦਿੱਤਾ, ਪਰ ਚੰਗੇਜ਼ ਖਾਨ ਦੀ ਦਿੱਕਤ ਇਹ ਸੀ ਕਿ ਬਹੁਤ ਛੋਟੇ ਖੇਤਰ ਦੇ ਵਿਚ ਉਸਦੇ ਸਿਪਾਹੀ ਫੈਲੇ ਹੋਏ ਸਨ, ਜਿਹਦੇ ਕਾਰਨ ਉਨ੍ਹਾਂ ਦੇ ਲਈ ਤੀਰ ਚਲਾਉਣਾ ਅਤੇ ਤਲਵਾਰਾਂ ਦੇ ਨਾਲ ਲੜਨਾ ਮੁਸ਼ਕਲ ਹੋ ਗਿਆ ਸੀ। ਇਸ ਲੜਾਈ ਦੇ ਬਾਰੇ ਮੁਹੰਮਦ ਨਿਸਾਵੀ ਲਿਖਦੇ ਨੇ, ਜਦੋਂ ਮੰਗੋਲਾਂ ਦਾ ਦਬਾਅ ਵਧਣ ਲੱਗ ਪਿਆ ਤਾਂ ਜਲਾਲ ਉਦ ਦੀਨ ਨੇ ਆਪਣੇ ਘੋੜੇ ਸਮੇਤ 180 ਫੁੱਟ ਡੂੰਘੇ ਸਿੰਧ ਦਰਿਆ ਦੇ ਵਿਚ ਛਾਲ ਮਾਰ ਦਿੱਤੀ। 250 ਗਜ਼ ਦੀ ਚੌੜਾਈ ਪਾਰ ਕਰਦੇ ਹੋਏ ਜਲਾਲ ਦਰਿਆ ਦੇ ਦੂਜੇ ਕੰਢੇ ਪਹੁੰਚ ਗਿਆ। ਜਲਾਲ ਉਦ ਦੀਨ ਦੀ ਹਿੰਮਤ ਨੂੰ ਵੇਖਦਿਆਂ ਹੋਇਆ ਚੰਗੇਜ਼ ਨੇ ਆਪਣੇ ਤੀਰ ਅੰਦਾਜ਼ਾਂ ਨੂੰ ਉਸ ਨੂੰ ਨਿਸ਼ਾਨਾ ਬਣਾਉਣ ਤੋਂ ਮਨਾ ਕਰ ਦਿੱਤਾ, ਪਰ ਉਸਦੇ ਹੋਰ ਸਾਥੀਆਂ ਨੂੰ ਨਹੀਂ ਬਖਸ਼ਿਆ ਸੀ। ਚੰਗੇਜ਼ ਦੇ ਤੀਰ ਅੰਦਾਜ਼ਾਂ ਨੇ ਸਹੀ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਦੇ ਵਿਚੋਂ ਜ਼ਿਆਦਾਤਰ ਨੂੰ ਮਾਰ ਮੁਕਾਇਆ। ਚੰਗੇਜ਼ ਨੇ ਜਲਾਲ ਦੇ ਸਾਰੇ ਪੁੱਤਰਾਂ ਤੇ ਪੁਰਸ਼ ਰਿਸ਼ਤੇਦਾਰਾਂ ਨੂੰ ਮੌਤ ਦੀ ਸਜ਼ਾ ਸੁਣਾਈ। ਜਲਾਲ ਉਦ ਦੀਨ ਉਥੋਂ ਦਿੱਲੀ ਚਲਿਆ ਗਿਆ, ਪਰ ਸੁਲਤਾਨ ਇਲਤੁਤ ਮਿਸ਼ ਨੇ ਮੰਗੋਲ ਹਮਲੇ ਦੇ ਡਰੋਂ ਜਿਹੜਾ ਸੀ ਉਸਨੂੰ ਸਰਕਾਰੀ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨੂੰ ਅਸਲ ਦੇ ਵਿਚ, ਕਿਉਂਕਿ ਇਹ ਠੰਡੇ ਮੁਲਕ ਨੇ, ਥੋੜੇ ਜਿਹੇ ਤਪਸ਼ ਵੀ ਹੈ ਪਰ ਠੰਡੇ ਵੀ ਹੈ, ਜਿਹੜਾ ਆਪਣੀ ਮੰਗੋਲ ਦੀ ਗੱਲ ਕਰਦੇ ਹਾਂ ਆਪਾਂ, ਭਾਰਤ ਦੀ ਗਰਮੀ ਨੇ ਉਹਨੂੰ ਪਰੇਸ਼ਾਨ ਕਰ ਦਿੱਤਾ ਸੀ। ਉੱਥੇ ਗਰਮੀ ਇੰਨੀ ਪੈਂਦੀ ਸੀ। ਜਲਾਲ ਦਿੱਲੀ ਤਾਂ ਨਹੀਂ ਸੀ ਪਹੁੰਚਿਆ, ਪਰ ਭਾਰਤ ਦੇ ਵਿਚ ਹੀ ਉਦੋਂ ਤੱਕ ਰਿਹਾ ਜਦੋਂ ਤੱਕ ਚੰਗੇਜ਼ ਨੇ ਉਸਦਾ ਪਿੱਛਾ ਕਰਨ ਦਾ ਵਿਚਾਰ ਛੱਡ ਨਹੀਂ ਸੀ ਦਿੱਤਾ। ਜਦੋਂ ਜਲਾਲ ਨੂੰ ਇਸ ਦੇ ਬਾਰੇ ਯਕੀਨ ਹੋ ਗਿਆ ਕਿ ਚੰਗੇਜ਼ ਖਾਨ ਆਪਣੇ ਦੇਸ਼ ਮੰਗੋਲੀਆ ਪਰਤ ਗਿਆ, ਤਾਂ ਉਹ ਕਿਸ਼ਤੀ ਰਾਹੀਂ ਸਿੰਧ ਦਰਿਆ ਤੋਂ ਨਿਕਲਿਆ ਤੇ ਫਿਰ ਸਮੁੰਦਰੀ ਰਸਤੇ ਈਰਾਨ ਪਹੁੰਚ ਗਿਆ। ਚੰਗੇਜ਼ ਖਾਨ ਦੇ ਪੁਰਾਣੇ ਇਤਿਹਾਸ ਨੂੰ ਦੇਖਦੇ ਹੋਏ ਇਹ ਹੈਰਾਨੀਜਨਕ ਸੀ ਕਿ ਉਸਨੇ ਜਲਾਲ ਉਦ ਦੀਨ ਦਾ ਪਿੱਛਾ ਕਰਨ ਦਾ ਵਿਚਾਰ ਛੱਡ ਦਿੱਤਾ ਤੇ ਆਪਣੀ ਫੌਜ ਭਾਰਤ ਦੇ ਅੰਦਰ ਨਹੀਂ ਸੀ ਭੇਜੀ। ਫਰੈਂਕ ਮਕਲਿਨ ਲਿਖਦਾ ਹੈ ਕਿ ਦਰਅਸਲ ਚੰਗੇਜ਼ ਖਾਨ ਨੇ ਬਾਲਾ ਅਤੇ ਦੁਰਾਬੀ ਦੀ ਅਗਵਾਈ ਹੇਠ ਦੋ ਟੁਕੜੀਆਂ ਭਾਰਤ ਭੇਜੀਆਂ। ਉਨ੍ਹਾਂ ਨੇ ਸਿੰਧ ਦਰਿਆ ਪਾਰ ਕੀਤਾ ਤੇ ਲਾਹੌਰ ਅਤੇ ਮੁਲਤਾਨ ਤੇ ਹਮਲਾ ਕੀਤਾ, ਪਰ ਉਹ ਮੁਲਤਾਨ ਤੇ ਕਬਜ਼ਾ ਕਰਨ ਦੇ ਵਿਚ ਅਸਮਰਥ ਰਹੇ। ਉਨ੍ਹਾਂ ਦੇ ਅੱਗੇ ਵਧਣ ਦੇ ਵਿਚ ਅਸਮਰਥ ਹੋਣ ਦਾ ਕਾਰਨ ਉਥੇ ਪੈ ਰਹੀ ਗਰਮੀ ਸੀ, ਜਿਸਦੇ ਉਹ ਬਿਲਕੁਲ ਵੀ ਆਦੀ ਨਹੀਂ ਸਨ। ਜਿੱਥੇ ਦਿੱਲੀ ਦੇ ਸੁਲਤਾਨ ਇਲਤੁਤ ਮਿਸ਼ ਨੇ ਜਲਾਲ ਉਦ ਦੀਨ ਨੂੰ ਸ਼ਰਨ ਨਹੀਂ ਸੀ ਦਿੱਤੀ, ਉਥੇ ਹੀ ਉਸਨੇ ਚੰਗੇਜ਼ ਖਾਨ ਨੂੰ ਜਲਾਲ ਉਦ ਦੀਨ ਦਾ ਪਿੱਛਾ ਕਰਨ ਦੇ ਲਈ ਉਤਸ਼ਾਹਿਤ ਨਹੀਂ ਸੀ ਕੀਤਾ। ਜੌਨ ਮੈਕਲਿਊਡ ਆਪਣੀ ਕਿਤਾਬ ਹਿਸਟਰੀ ਆਫ਼ ਇੰਡੀਆ ਦੇ ਵਿਚ ਲਿਖਦਾ ਹੈ, ਇਲਤੁਤ ਮਿਸ਼ ਨੇ ਸਾਫ਼ ਇਨਕਾਰ ਕਰਕੇ ਚੰਗੇਜ਼ ਖਾਨ ਨਾਰਾਜ਼ ਨਹੀਂ ਸੀ ਕੀਤਾ। ਉਹਨੇ ਭਾਰਤ ਦੇ ਵਿਚ ਦਾਖਲ ਹੋ ਕੇ ਜਲਾਲ ਉਦ ਦੀਨ ਦਾ ਪਿੱਛਾ ਕਰਨ ਦੀ ਚੰਗੇਜ਼ ਖਾਨ ਦੀ ਬੇਨਤੀ ਨੂੰ ਨਾ ਤਾਂ ਹਾਂ ਕਿਹਾ ਸੀ ਤੇ ਨਾ ਹੀ ਨਾ ਕਿਹਾ ਸੀ। ਚੰਗੇਜ਼ ਖਾਨ ਨੇ ਇਲਤੁਤ ਮਿਸ਼ ਦੇ ਇਰਾਦਿਆਂ ਨੂੰ ਪਛਾਣ ਲਿਆ। ਉਹ ਸਮਝ ਗਿਆ ਸੀ ਕਿ ਇਲਤੁਤ ਮਿਸ਼ ਇਸ ਮੁੱਦੇ ਦੇ ਉੱਤੇ ਉਸਦੇ ਨਾਲ ਲੜਨਾ ਨਹੀਂ ਚਾਹੁੰਦਾ ਸੀ, ਉਹ ਵੀ ਇਲਤੁਤ ਮਿਸ਼ ਦੇ ਨਾਲ ਲੜਨ ਦੇ ਮੂਡ ਦੇ ਵਿਚ ਨਹੀਂ ਸੀ। ਐਂਡਰ ਵਿਕ ਆਪਣੀ ਕਿਤਾਬ ਸਲੇਵ ਕਿੰਗਸ ਐਂਡ ਦਾ ਇਸਲਾਮਿਕ ਕੰਕੂ ਏਸਟ ਦੇ ਵਿਚ ਲਿਖਦਾ ਹੈ ਕਿ ਭਾਰਤ ਦੀ ਗਰਮੀ ਚੰਗੇਜ਼ ਖਾਨ ਦੇ ਲਈ ਅਸਹਿ ਸੀ, ਇਸੇ ਕਰਕੇ ਚੰਗੇਜ਼ ਖਾਨ ਨੇ ਜਰਨੈਲਾਂ ਨੇ ਵਾਪਸ ਜਾਣ ਦਾ ਜਿਹੜਾ ਫੈਸਲਾ ਕੀਤਾ। ਘੋੜਿਆਂ
ਅਤੇ ਉਹਨਾਂ ਦੇ

ਚਾਰੇ ਚਾਰੇ ਦੇ ਬਾਰੇ, ਜਿਹੜੀ ਖਾਣ ਪੀਣ ਦੀ, ਜਿਹੜੇ ਘੋੜਿਆਂ ਦਾ ਖਾਣ ਪੀਣ ਸੀ, ਚਾਰਾ ਸੀ, ਉਹਦੀ ਘਾਟ ਵੀ ਮਹਿਸੂਸ ਹੋਈ। ਚੰਗੇਜ਼ ਖਾਨ ਦੇ ਸਾਹਮਣੇ ਇੱਕ ਹੋਰ ਵੱਡੀ ਦਿੱਕਤ ਸੀ ਘੋੜਿਆਂ ਦੀ। ਇਬਨ ਬਤੂਤਾ ਨੇ ਵੀ ਜ਼ਿਕਰ ਕੀਤਾ ਇਹਦਾ ਕਿ ਮੰਗੋਲ ਫੌਜ ਦੇ 10,000 ਘੋੜਿਆਂ ਟੁਕੜੀ ਨੂੰ ਜਿਹੜਾ ਸੀ 250 ਟਨ ਚਾਰੇ, ਯਾਨੀ ਕਿ 2,50,000 ਗੈਲਨ ਪਾਣੀ ਦੀ ਜ਼ਰੂਰਤ ਪੈਂਦੀ ਸੀ। ਸਿੰਧ ਅਤੇ ਮੁਲਤਾਨ ਦੇ ਵਿੱਚ ਪਾਣੀ ਤਾਂ ਸੀ ਪਰ ਚਾਰਾ ਨਹੀਂ ਸੀ। ਦੂਜਾ ਇਲਾਕੇ ਦੇ ਵਿੱਚ ਚੰਗੀ ਗੁਣਵੱਤਾ ਵਾਲੇ ਘੋੜਿਆਂ ਦੀ ਘਾਟ ਸੀ, ਇਸ ਦੇ ਲਈ ਵਾਧੂ ਘੋੜਿਆਂ ਦਾ ਪ੍ਰਬੰਧ ਨਹੀਂ ਸੀ ਕੀਤਾ ਜਾ ਸਕਿਆ। ਇਸ ਤੋਂ ਇਲਾਵਾ ਚੰਗੇਜ਼ ਖਾਨ ਨੇ ਇੰਨੀ ਜ਼ਮੀਨ ਜਿੱਤ ਲਈ ਸੀ ਕਿ ਉਸਦੇ ਕੋਲ ਇਸ ਨੂੰ ਕਾਬੂ ਕਰਨ ਦੇ ਲਈ ਲੋੜੀਂਦੇ ਫੌਜੀ ਨਹੀਂ ਸਨ। ਫਿਰ ਸੈਨਿਕਾਂ ਦੀ ਸਿਹਤ ਦਾ ਜਿਹੜਾ ਮੁੱਦਾ ਵੀ ਸੀ। ਫਰੈਂਕ ਮਾਕਲਿਨ ਲਿਖਦੇ ਨੇ ਕਿ ਚੰਗੇਜ਼ ਖਾਨ ਦੇ ਬਹੁਤ ਸਾਰੇ ਫੌਜੀ ਬੁਖਾਰ ਅਤੇ ਇਸ ਇਲਾਕੇ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ। ਚੰਗੇਜ਼ ਖਾਨ ਨੂੰ ਅੱਗੇ ਪੈਂਦੇ ਭਾਰਤ ਦੇ ਜੰਗਲਾਂ ਤੇ ਪਹਾੜਾਂ ਦੇ ਬਾਰੇ ਵੀ ਸਟੀਕ ਖੁਫੀਆ ਜਾਣਕਾਰੀ ਨਹੀਂ ਸੀ। ਚੰਗੇਜ਼ ਅੰਧ ਵਿਸ਼ਵਾਸੀ ਸ਼ਖਸ ਸੀ। ਉਸਦੇ ਫੌਜੀਆਂ ਦੀ ਨਜ਼ਰ ਇਕ ਗੈਂਡੇ ਦੇ ਉੱਤੇ ਗਈ ਜਿਸ ਨੂੰ ਅੱਗੇ ਵਧਣ ਦੇ ਲਈ ਇਕ ਬੁਰਾ ਸ਼ਗਨ ਜਿਹੜਾ ਮੰਨਿਆ ਜਾਂਦਾ ਸੀ। ਜਿਵੇਂ ਕਿ ਕਹਿੰਦੇ ਬਿੱਲੀ ਰਾਸਤਾ ਕੱਟ ਜਾਂਦੀ ਹੈ ਆਪਣੇ ਮੰਨਦੇ ਨੇ ਲੋਕ, ਤੇ ਇਸੇ ਤਰ੍ਹਾਂ ਉਹ ਮੰਨਦੇ ਸੀ ਕਿ ਗੈਂਡਾ ਰਾਸਤਾ ਕੱਟ ਗਿਆ ਭਾਈ ਤੇ ਹੁਣ ਅੱਗੇ ਨਹੀਂ ਵਧਣਾ। ਇਸੇ ਸਭ ਦੇ ਵਿਚਾਲ ਹੀ ਚੰਗੇਜ਼ ਖਾਨ ਨੇ ਆਪਣੇ ਦੇਸ਼ ਵਾਪਸ ਜਾਣ ਦਾ ਫੈਸਲਾ ਕੀਤਾ ਸੀ। ਚੰਗੇਜ਼ ਦਾ ਆਖਰੀ ਸੁਨੇਹਾ ਸੀ, ਕਹਿੰਦਾ ਹੈ ਕਿ ਜੁਲਾਈ 1227 1227 ਆਉਣ ਤੱਕ ਚੰਗੇਜ਼ ਦੀ ਸਿਹਤ ਵਿਗੜਦੀ ਜਾ ਰਹੀ ਸੀ। ਇੱਕ ਦਿਨ ਉਹਨੇ ਆਪਣੇ ਸਾਰੇ ਪੁੱਤਰਾਂ ਨੂੰ ਤੇ ਭਰੋਸੇਮੰਦ ਜਰਨੈਲਾਂ ਨੂੰ ਆਪਣੇ ਬਿਸਤਰੇ ਦੇ ਕੋਲ ਬੁਲਾ ਲਿਆ। ਮੰਗੋਲ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਚੰਗੇਜ਼ ਖਾਨ ਨੂੰ ਬੁਖਾਰ ਹੈ, ਪਰ ਉਸਦੇ ਬਿਸਤਰੇ ਦੇ ਕੋਲ ਖੜੇ ਲੋਕਾਂ ਨੂੰ ਪਤਾ ਸੀ ਕਿ ਉਹ ਜ਼ਿਆਦਾ ਦੇਰ ਤੱਕ ਹੁਣ ਨਹੀਂ ਬਚੇਗਾ। ਆਰਡੀ ਥੈਕਸਟਨ ਆਪਣੀ ਕਿਤਾਬ ਦੀ ਹਿਸਟਰੀ ਆਫ ਦਾ ਮੰਗੋਲਜ਼ ਦੇ ਵਿੱਚ ਲਿਖਦਾ ਹੈ ਕਿ ਆਪਣੀ ਮੌਤ ਦੇ ਬਿਸਤਰੇ ਦੇ ਉੱਤੇ ਪਏ ਚੰਗੇਜ਼ ਖਾਨ ਨੇ ਆਪਣੇ ਪੁੱਤਰਾਂ ਨੂੰ ਕਿਹਾ, ਜ਼ਿੰਦਗੀ ਬਹੁਤ ਛੋਟੀ ਹੈ, ਮੈਂ ਪੂਰੀ ਦੁਨੀਆ ਨੂੰ ਜਿੱਤ ਨਹੀਂ ਸਕਿਆ, ਤੁਹਾਨੂੰ ਇਹ ਕੰਮ ਪੂਰਾ ਕਰਨਾ ਚਾਹੀਦਾ ਹੈ। ਅੱਗੇ ਮੈਂ ਤੁਹਾਡੇ ਲਈ ਦੁਨੀਆ ਦਾ ਸਭ ਤੋਂ ਵੱਡਾ ਸਾਮਰਾਜ ਛੱਡ ਕੇ ਜਾ ਰਿਹਾ, ਇਸ ਦੀ ਰੱਖਿਆ ਸਿਰਫ ਇੱਕ ਚੀਜ਼ ਦੇ ਨਾਲ ਹੀ ਕੀਤੀ ਜਾ ਸਕਦੀ ਹੈ, ਤੁਸੀਂ ਜਾਣੀ ਕਹਿੰਦਾ ਕਿ ਇਕੱਠੇ ਰਹੋ, ਇਕਜੁੱਟ ਰਹੋ, ਜੇਕਰ ਤੁਸੀਂ ਆਪਸ ਦੇ ਵਿੱਚ ਲੜੋਗੇ, ਪਾੜੋਗੇ ਆਪਣੇ ਆਪ ਨੂੰ, ਪਾਟੋਗੇ, ਵੰਡੀਆਂ ਪਾਓਗੇ, ਜੇਕਰ ਤੁਸੀਂ ਆਪਸ ਦੇ ਵਿੱਚ ਲੜੋਗੇ ਤਾਂ ਇਹ ਸਾਮਰਾਜ ਤੁਹਾਡੇ ਹੱਥਾਂ ਦੇ ਵਿੱਚੋਂ ਖਿਸਕ ਜਾਵੇਗਾ। ਕੁਝ ਸਮੇਂ ਬਾਅਦ ਹੀ ਫਿਰ ਚੰਗੇਜ਼ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਜੀ ਦੋਸਤੋ, ਇਹ ਹੈ ਜੀ ਦੁਨੀਆਂ ਦਾ ਵੱਡਾ ਬਾਦਸ਼ਾਹ, ਜਿਹਦਾ ਕਦੇ ਜ਼ਿਕਰ ਨਹੀਂ ਹੋਇਆ, ਪਰ ਕੀਤੀ ਆਦਤ ਇਹਨਾਂ ਨੇ ਵੀ ਬੜੀ ਮਚਾਈ ਆ ਮੰਗੋਲਾਂ ਨੇ, ਤੇ ਦੇਖੋ ਕਿੱਥੇ ਤੱਕ ਰਸ਼ੀਆ ਫਿਨਲੈਂਡ ਤੱਕ ਜਿਹੜੀ ਪਹੁੰਚ ਕੀਤੀ, ਕਿੱਥੇ ਕਿੱਥੇ ਤੱਕ ਮਾਰ ਕਰਦਾ ਸੀ, ਤੇ ਉਧਰ ਚਾਈਨਾ ਦੇ ਨਾਲ ਮੱਥਾ ਲਾ ਕੇ ਬੈਠਾ ਸੀ, ਤੇ ਹੋਰ ਆਲਾ ਦੁਆਲਾ ਘੇਰਨ ਨੂੰ ਤਿਆਰੀ ਸੀ। ਕਹਿ ਸਕਦੇ ਹਾਂ ਕਿ ਮੁਗਲਾਂ ਤੋਂ ਵੀ ਵੱਧ ਵੱਡਾ ਸਾਮਰਾਜ ਸੀ ਇਹਨਾਂ ਦਾ ਚੰਗੇਜ਼ ਖਾਨ, ਘੋੜਿਆਂ ਦੇ ਉੱਤੇ ਜ਼ਿੰਦਗੀ ਬਿਤਾ ਦੁਨੀਆਂ ਜਿੱਤਣ ਵਾਲਾ। ਮੰਗੋਲ ਨੇ ਮਰਨ ਵੇਲੇ ਆਪਣੇ ਪੁੱਤਰਾਂ ਨੂੰ ਇਹ ਗੱਲ ਕਹੀ ਸੀ ਵੀ ਭਾਈ ਇਕੱਠੇ ਰਹੋ, ਜੇ ਜਿਉਣਾ ਤੇ ਰਾਜ ਕਰਨਾ ਦੁਨੀਆਂ ਤੇ, ਜਿੱਦਾਂ ਤੁਸੀਂ ਟੁੱਟ ਗਏ ਇੱਕ ਦੂਜੇ ਤੋਂ, ਪਾਟ ਗਏ, ਪਾੜਾ ਪੈ ਗਿਆ, ਵੰਡੀਆਂ ਪੈ ਗਈਆਂ, ਸਾਰਾ ਕੁਝ ਖਿੱਲਰ ਪੁੰਡਰ ਜਾਣਾ ਜਿਹੜਾ ਮੈਂ ਇਕੱਠਾ ਕੀਤਾ। ਇਹਦੇ ਵਿੱਚੋਂ ਵੀ ਮਿਲਦੀ ਹੈ ਜੀ ਪਰਿਵਾਰਾਂ ਨੂੰ ਇਕੱਠੇ ਰਹਿਣ ਦੀ ਨਸੀਹਤ ਮਿਲਦੀ ਹੈ, ਤੇ ਸਿਆਸੀ ਪੱਖ ਲੈ ਲਓ ਚਾਹੇ ਤੇ ਆਮ ਲੋਕਾਂ ਦਾ ਪੱਖ ਲੈ ਲਓ ਚਾਹੇ, ਦੋਵੇਂ ਪੱਖ ਨੇ ਜੀ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ ਵਾਰਤਾਲਾਪ ਸਾਰੀ ਜੀ, ਤੇ ਉਮੀਦ ਕਰਦੇ ਹਾਂ ਚੰਗੀ ਲੱਗੀ ਹੋਵੇ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। +358 44 976 1962 ਸਟੂਡੀਓ ਦਾ ਨੰਬਰ ਹੈ, ਲਾਈਨ ਤੁਹਾਡੇ ਲਈ ਖੁੱਲੀ ਹੈ। ਜਾਂਦੇ ਜਾਂਦੇ ਕਾਲ ਕਰਨੀ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦਾ, ਨਿੱਘਾ ਸਵਾਗਤ ਹੈ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਦਵਿੰਦਰ ਭਾਰਤ ਜੀ ਜੁਆਈ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਤੇ ਜੀਆ ਨੂੰ ਜੀ ਕਹਿੰਦੇ ਆ, ਰਾਜਨ ਸੈਣ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਯੂਐਸ ਤੋਂ। ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਇਸੇ ਤਰ੍ਹਾਂ ਬੇਅਦਬੀ ਦੇ ਕਾਨੂੰਨ ਦੀ ਉਪਲਬਧੀ ਤੇ ਸ਼ੁਕਰਾਨੇ ਦੀ ਅਰਦਾਸ ਯਾਤਰਾ ਹੈ ਜੀ, ਜੋ ਸਿਰਫ ਇਹਨਾਂ ਦੇ ਹਿੱਸੇ ਆਇਆ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਨੇ ਯੂਐਸ ਤੋਂ। ਤੇ ਅੱਗੇ ਕਹਿੰਦੇ ਨੇ ਔਰਤਾਂ ਨੂੰ ਪਾਰਟੀਆਂ ਟਿਕਟਾਂ ਹੀ 33% ਹੀ ਦੇ ਦੇਣ, ਜੇ ਇੰਨਾ ਫਿਕਰ ਹੈ ਕਾਨੂੰਨ ਦਾ ਰੋਲਾ ਕਿਉਂ ਬਸ ਵਿਖਾਵਾ ਹੈ ਜੀ ਕਹਿੰਦੇ। ਔਜਲਾ ਸਾਹਿਬ ਕਹਿੰਦੇ ਮਾਨ ਹੋਰੀ ਵੀ ਇਹੀ ਕਰਦੇ ਨੇ ਡਰਾਵਾ ਦੇ ਕੇ, ਹੋਰ ਕੀ ਹੈ ਵੱਖਰਾ। ਰਾਮ ਬਾਬਾ ਸਿੱਧੂ ਸਾਹਿਬ ਵਾਪਸੀਆਂ ਕਰ ਰਹੇ ਨੇ ਜੀ ਇਟਲੀ ਨੂੰ,
ਤੇ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਤੇ ਰਾਜਨ ਸੈਣੀ ਜੀ ਨੂੰ ਕਹਿੰਦੇ ਆ ਤੇ ਜਿਆਨੂ ਜੀ ਬਾਈ ਜੀ ਸਵਾਗਤ ਹੈ ਯੂਰਪ ਦੇ ਵਿੱਚ ਫਿਰ ਤੋਂ ਤੇ ਮੁਕੱਦਰ ਬਾਈ ਜੀ ਕਹਿੰਦੇ ਸੈਣੀ ਬਾਈ ਜੀ ਕੇਜਰੀਵਾਲ ਦੇ ਕਹਿਣ ਵਾਂਗੂ ਸਭ ਮਿਲੇ ਹੋਏ ਆ ਜੀ ਬਦਲਾਓ ਵਾਲਿਆਂ ਨੇ ਜੋ ਕੁਝ ਕਰਨਾ ਸੀ ਕਰ ਦਿੱਤਾ ਹੋ ਸਕਦਾ ਹੁਣ 9 ਮਾਸ ਦੇ ਉੱਤੇ ਰਿਸ਼ਤੇ ਵਾਲੇ ਆ ਜਾਣ ਗਾਲਾਂ ਫਿਰ ਕੱਢਣੀਆਂ 6 ਮਹੀਨਿਆਂ ਦੇ ਪਿੱਛੋਂ ਜੀ ਕਹਿੰਦੇ ਮੁਕੱਦਰ ਬਾਈ ਜੀ ਲਿਖਦੇ ਆ ਔਜਲਾ ਸਾਹਿਬ ਕਹਿੰਦੇ ਆਪ ਪਾਰਟੀ ਲੱਗਦਾ ਹੈ ਕਿ ਇਹ ਸਿਆਸੀ ਹੈ ਕੁਐਸਚਨ ਮਾਰਕ ਕਹਿੰਦਾ ਰਾਜਾ ਜੀ ਨੂੰ ਪੁੱਛਿਓ ਜੀ ਜਰਾ ਆਪ ਪਾਰਟੀ ਲੱਗਦਾ ਹੈ ਕਿ ਇਹ ਸਿਆਸੀ ਹੈ ਤੇ ਮੁਕੱਦਰ ਬਾਈ ਮਾਫੀ ਚਾਹੁੰਦਾ ਜੀ ਮੈਂ ਔਜਲਾ ਸਾਹਿਬ ਦੇਖ ਨਹੀਂ ਪਾਇਆ ਤੁਹਾਡਾ ਕਮੈਂਟ ਤੁਸੀਂ ਵੀ ਆ ਕੇ ਗੱਲਬਾਤ ਕਰ ਸਕਦੇ ਹੋ ਤੇ ਮੁਕੱਦਰ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਇਹ ਨਾ ਹੋਵੇ ਕਿ ਸਾਡੇ ਪੰਜਾਬੀਆਂ ਦਾ ਲਾਇਆ ਬੂਟਾ ਹੋਰ ਵੱਡਾ ਹੋ ਜਾਵੇ ਮੈਨੂੰ ਲੱਗਦਾ ਕਿ ਤੁਸੀਂ ਭਾਵੁਕ ਹੋ ਕੇ ਇੱਕ ਵਾਰ ਫੇਰ ਸੋਚਦੇ ਪਏ ਹੋ ਬਾਈ ਜੀ ਤੇ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਭਾਰਤ ਜੀ ਅੱਛਾ ਜੀ ਬਟਨ ਲਾ ਲਓ ਜੀ ਕਮੀਜ਼ ਦਾ ਉੱਪਰਲਾ ਸ਼ੁਕਰੀਆ ਜੀ ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਭੇਜ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ ਕਹਿੰਦੇ ਤੇ ਜੀਆ ਨੂੰ ਜੀ ਅੰਕਲ ਜੀ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਆਸ਼ੀਰਵਾਦ ਲੈ ਜੀ ਔਜਲਾ ਸਾਹਿਬ ਕਹਿੰਦੇ ਤੰਤਰ ਨੇ ਲੋਕ ਕਮਲੇ ਕਰ ਦਿੱਤੇ ਜਿੱਥੇ ਉਥੇ ਹੀ ਕਹਿੰਦੇ ਨੇ ਲੋਕਤੰਤਰ ਮੁਕੱਦਰ ਬਾਈ ਜੀ ਕਹਿੰਦੇ ਸੈਣੀ ਬਾਈ ਜੀ ਹੁਣ ਹੋਰ ਕਿਵੇਂ ਲਕੀਰ ਤੋਂ ਹਟਣ ਜੀ ਇੱਕ ਵਾਰ ਹੋਰ ਜਿੱਤਣਾ ਪੈਣਾ ਕਹਿੰਦੇ ਔਜਲਾ ਸਾਹਿਬ ਕਹਿੰਦੇ ਪਹਿਲੀ ਟਰਮ ਦੇ ਵਿੱਚ ਤਾਂ ਕੰਮ ਹੀ ਸਿੱਖ ਹੁੰਦਾ ਹੈ ਇੱਕ ਮੌਕਾ ਹੋਰ ਚਾਹੀਦਾ ਇਹਨਾਂ ਨੂੰ ਮੁਕੱਦਰ ਜੀ ਕਹਿੰਦੇ ਕਾਲੇ ਕੋਟ ਵਾਲੇ ਬਾਈ ਜੀ ਮੈਨੂੰ ਵੀ ਭਾਰਜ ਬਾਈ ਵਾਂਗ ਸਮਝ ਨਹੀਂ ਆਉਂਦੀ ਪਈ ਆਪਸ਼ਨ ਤਾਂ ਦਿਓ ਬਾਬਿਓ ਕਿੱਦਾਂ ਜਾਈਏ ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਇੱਕ ਮੌਕਾ ਤੇ ਬਣਦਾ ਹੈ ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਸਾਡੇ ਵਕੀਲ ਸਾਹਿਬ ਨੂੰ ਕਹੋ ਛੱਡੋ ਗੁੱਸਾ ਇੱਕ ਮੌਕਾ ਹੋਰ ਦਿਓ 9 ਮਾਸ ਦੇ ਰਿਸ਼ਤੇ ਵਾਲਿਆਂ ਨੂੰ ਕਾਂਗਰਸ ਵਾਲਿਆਂ ਨੂੰ ਕਿੰਨੇ ਮੌਕੇ ਦੇ ਦਿੱਤੇ ਇੱਕ ਤਾਂ ਹੋਰ ਬਣਦਾ ਹੀ ਹੈ ਸਤਪਾਲ ਗਿਰੀ ਗੋਸਵਾਮੀ ਸਾਹਿਬ ਲਿਖਦੇ ਨੇ ਕਿ ਸਾਦਰ ਨਮਸਕਾਰ ਵੀਰ ਜੀ ਸੈਣੀ ਸਾਹਿਬ ਜੀ ਨੂੰ ਨਮਸਕਾਰ ਭੇਜਦੇ ਨੇ ਆਪਣੇ ਗੁਜਰਾਤ ਦੀ ਧਰਤੀ ਤੋਂ ਜੀ ਅਨੂ ਜੀ ਗੋਸਵਾਮੀ ਸਾਹਿਬ ਸਵਾਗਤ ਹੈ ਜੀ ਸਤਪਾਲ ਜੀ ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਤੁਸੀਂ ਪਿਛਲੀ ਇਲੈਕਸ਼ਨ ਵਾਲਾ ਗਾਣਾ ਇੱਕ ਵਾਰੀ ਫਿਰ ਸੁਣੋ ਇੱਕ ਮੌਕਾ ਦੇਣਾ ਸੀ ਕੇਜਰੀਵਾਲ ਨੂੰ ਇੱਕ ਮੌਕਾ ਦੇਣਾ ਸੀ ਭਗਵੰਤ ਮਾਨ ਨੂੰ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਜਥੇਦਾਰ ਵੀ ਸੁੱਤਾ ਪਿਆ ਜਾਗਿਆ ਕਾਨੂੰਨ ਬਣਨ ਤੋਂ ਪਹਿਲਾਂ ਨਹੀਂ ਬੋਲਿਆ ਹੁਣ ਫਾਰਮੈਲਿਟੀ ਪੂਰੀ ਕਰਦੇ ਨੇ ਨਵਦੀਪ ਸਿੰਘ ਜੀ ਜੁੜੇ ਹੋਏ ਨੇ ਦਿੱਲੀ ਤੋਂ ਸਤਿ ਸ੍ਰੀ ਅਕਾਲ ਬਾਈ ਜੀ ਲਿਖਦੇ ਆ ਜੀ ਅਨੂ ਜੀ ਨਿੱਘਾ ਸਵਾਗਤ ਹੈ ਭਾਜੀ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਧੰਨਵਾਦ ਰਾਜਾ ਜੀ ਸਾਡੀ ਵੀ ਗੱਲ ਕੀਤੀ ਨਾ ਕੀਤੀ ਨਾਲ ਪ੍ਰਸ਼ੰਸਾ ਧੰਨਵਾਦ ਰਾਜਨ ਜੀ ਸਾਡੀ ਵੀ ਗੱਲ ਕੀਤੀ ਨਾਲ ਪ੍ਰਸ਼ੰਸਾ ਕਰਕੇ ਕਹਿੰਦੇ ਤੇ ਬਲਰਾਜ ਸੰਧੂ ਅੰਕਲ ਕਹਿੰਦੇ ਨੇ ਟਰੱਕ ਵੀ ਦਾਰੂ ਦੇ ਨਾਲ ਰੱਜ ਕੇ ਨਹੀਂ ਚਲਾ ਸਕਦੇ ਭਾਈ ਤੇ ਔਜਲਾ ਸਾਹਿਬ ਕਹਿੰਦੇ ਅੰਕਲ ਜੀ ਸਤਿ ਸ੍ਰੀ ਅਕਾਲ ਅਸੀਂ ਸਟੇਟ ਚਲਾਈ ਜਾਂਦੇ ਹਾਂ ਟਰੱਕ ਕਿੱਡਾ ਕੁ ਹੈ ਜੀ ਰਾਜਾ ਸਾਇੰਸ ਸਾਹਿਬ ਕਹਿੰਦੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ ਮੇਰੀ ਫੀਸ ਪੱਕੀ ਹੈ ਜੀ ਹੱਸ ਰਹੇ ਨੇ ਨਾਲ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਤੇ ਸੈਣੀ ਸਾਹਿਬ ਲਿਖਦੇ ਨੇ ਕਿ ਮੁਕੱਦਰ ਵੀਰ ਜੀ ਡਾਕਟਰ ਪੱਟੀ ਸਾਹਿਬ ਕਹਿੰਦੇ ਸਨ ਕਿ ਓਪਰੇਸ਼ਨ ਕਰਾਉਣਾ ਚੰਗਾ ਹੁੰਦਾ ਹੈ ਮੈਂ ਕਿਹਾ ਸੀ ਕਿ ਡਾਕਟਰ ਸਾਹਿਬ ਲੋਕ ਬਹੁਤ ਅਥਰੇ ਨੇ ਉਹ ਕੰਧ ਤੇ ਲਿਖ ਦਿੰਦੇ ਆ ਇੱਕ ਮੌਕਾ ਹੁਣ ਕੇਜਰੀਵਾਲ ਨੂੰ ਹਾ ਹਾ ਹਾ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਜੀ ਅਨੂ ਜੀ ਬਾਈ ਜੀ ਤੇ ਸ਼ੁਕਰੀਆ ਧੰਨਵਾਦ ਜੁੜਨ ਲਈ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਲਿਖਦੇ ਨੇ ਇੰਡੀਆ ਤੋਂ ਮੁਕੱਦਰ ਜੀ ਕਹਿੰਦੇ ਆ ਜੀ ਸੈਣੀ ਬਾਈ ਜੀ ਲਵ ਯੂ ਪਿਆਰਿਓ ਤੇ ਸੈਣੀ ਬਾਈ ਜੀ ਗ੍ਰੇਟ ਲੋ ਦੋਸਤੋ ਇਹ ਸਨ ਤੁਹਾਡੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਆ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਜਾਂ ਗੱਲਬਾਤ ਕਿਸੇ ਦੀ ਰਹਿ ਗਈ ਹੋਵੇ ਕੋਈ ਕਮੈਂਟ ਪੜ੍ਹਨੋਂ ਰਹਿ ਗਿਆ ਹੋਵੇ ਮਾਫੀ ਚਾਹਾਂਗਾ ਤੇ ਕੱਲੂ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਦੇ ਨਾਲ ਫਿਰ ਤੋਂ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ ਦੇ ਵਿੱਚ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ ਕੁਝ ਨਾ ਕੁਝ ਮੁੱਦਾ ਲੈ ਕੇ ਗੱਲਬਾਤ ਕਰਾਂਗੇ ਤੇ ਜ਼ਿੰਦਗੀ ਦੇ ਬਾਰੇ ਕੋਈ ਬਾਤ ਪਾਵਾਂਗੇ ਉਹਨਾਂ ਦੇ ਨਾਲ ਤੇ ਕੁਝ ਨਾ ਕੁਝ ਸਿੱਖਣ ਨੂੰ ਨਵਾਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਮਿਲ ਕੇ ਵੱਧ ਘੱਟ ਬੋਲ ਗਏ ਹੋਏ ਗੁਸਤਾਖੀ ਮਾਂ ਪੜ੍ਹਨ ਲਿਖਣ ਦੇ ਵਿੱਚ ਕੋਈ ਘਾਟ ਰਹਿ ਗਈ ਹੋਵੇ ਜਾਂ ਵਾਧਾ ਹੋ ਗਿਆ ਹੋਵੇ ਤਾਂ ਮਾਫੀ ਚਾਹਾਂਗੇ ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਕੀ ਸਤਿ ਸ੍ਰੀ ਅਕਾਲ ਅਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਪਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਬਲਵੀਰ ਸਿੰਘ ਸੈਣੀ ਸੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਵਾ ਗਿਆ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੱਕ ਗੀਤ ਛੱਡ ਕੇ ਚੱਲਿਆ ਉਸ ਨੂੰ ਕਰੋ ਇੰਜੋਏ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਦੋਸਤੋ।

0: Unlimited Dwapa Radio. ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ। ਹਾਲੇ ਦੁਨੀਆਂ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਅੱਜ ਦੋਸਤੋ ਸੋਮਵਾਰ ਦਾ ਦਿਹਾੜਾ ਤੇ 4 ਮਈ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡੇ ਨਾਲ ਤਾਲਮੇਲ ਜੁੜ ਚੁੱਕਿਆ ਹੈ ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ। ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਫਿਲਣ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਕਿਆਬਤਾਂ ਦੀ 12:13 ਆਪਾਂ ਲੇਟ ਆ, ਮਾਫ਼ੀ ਚਾਹਵਾਂਗੇ। ਤੇ 7:00 ਘੜੀਆਂ ਦੇ ਉੱਤੇ 12:13 ਹੋ ਗਏ ਨੇ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਵੀ 12:13 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:13 ਦਾ ਸਮਾਂ ਹੋ ਚੁੱਕਿਆ। ਤੇ ਇਸੇ ਤਰ੍ਹਾਂ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ 9:43 ਘੜੀਆਂ ਦੇ ਉੱਤੇ ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:13 ਦਾ ਸਮਾਂ ਹੈ। ਤੇ ਆਵਾਜ਼ ਕਹਿੰਦੇ ਓਕੇ ਹੈ ਜੀ, ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਵੀ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ ਤੇ ਲਾਈਕ ਨੰਬਰ 1। ਸੁਰਜੀਤ ਭਾਰਤ ਜੀ ਨੇ ਵੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਲਓ ਦੋਸਤੋ, ਸਮੇਂ ਨੂੰ ਸਮਝਦੇ ਹੋਏ ਅੱਗੇ ਚੱਲਦੇ ਹਾਂ ਆਪਾਂ ਤੇ ਥੋੜਾ ਜਿਹਾ ਮਾਈਕ ਤੰਗ ਪਰੇਸ਼ਾਨ ਕਰ ਰਿਹਾ ਅੱਜ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। 4 ਮਈ ਦਾ ਦਿਹਾੜਾ, ਕਹਿੰਦੇ ਆਲੇ ਦੁਆਲੇ ਦੀ ਸਾਫ਼ ਸਫਾਈ ਨਾਲ ਮੱਛਰਾਂ ਦੇ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ, ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਜਿਹੜੇ ਨੇ ਉਹਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਦਿਮਾਗ ਦੀ ਵੀ ਜਿਹੜੀ ਹੈ ਇਹਨਾਂ ਚੀਜ਼ਾਂ ਤੋਂ ਬਚਾਅ ਕਰਨ ਦੇ ਲਈ ਚੰਗਾ ਮੀਡੀਆ, ਚੰਗੀਆਂ ਖ਼ਬਰਾਂ, ਚੰਗੇ ਆਰਟੀਕਲ, ਚੰਗੀਆਂ ਕਿਤਾਬਾਂ, ਚੰਗੇ ਦੋਸਤਾਂ ਦਾ ਸਾਥ, ਸੰਗਤ ਤੇ ਪੰਗਤ ਦੀ ਗੱਲ ਆਉਂਦੀ ਹੈ, ਜਦੋਂ ਉਹਨਾਂ ਦਾ ਸਾਥ ਕਰਾਂਗੇ ਤੇ ਦਿਮਾਗ ਦੇ ਵਿੱਚ ਵੀ ਜਿਹੜੀ ਹੈ ਆਲੇ ਦੁਆਲੇ ਦਾ ਕਚਰਾ ਉਹ ਥੋੜਾ ਜਿਹਾ ਘੱਟ ਪੈਂਦਾ ਹੈ ਤੇ ਚੰਗੀਆਂ ਗੱਲਾਂ ਮਨ ਦੇ ਉੱਤੇ ਜਿਹੜੀਆਂ ਨੇ ਜ਼ਿਆਦਾ ਲੱਗਦੀਆਂ ਨੇ। ਉਹਦੇ ਨਾਲ ਹੀ ਸਾਡੀ ਸ਼ਖਸੀਅਤ ਜਿਹੜੀ ਹੈ ਉਹਦੇ ਵਿੱਚ ਨਿਖਾਰ ਆਉਂਦਾ ਹੈ। ਦੂਸਰੇ ਪਾਸੇ ਦੁਨੀਆਂ ਦੇ ਕੋਨੇ ਕੋਨੇ ਤੋਂ ਗੱਲ ਕਰਦੇ ਹਾਂ ਜੋ ਕੁਝ ਵਾਪਰ ਰਿਹਾ ਦੁਨੀਆਂ ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ। 4 ਮਈ 1775 ਦੇ ਵਿੱਚ ਫਰਾਂਸ ਦੀ ਮਾਰਕੀਟ ਦੇ ਵਿੱਚ ਪਹਿਲੀ ਵਾਰ ਫੋਲਡਿੰਗ ਛਤਰੀ ਜਿਹੜੀ ਆਈ ਸੀ। 1799 ਦੇ ਵਿੱਚ ਟੀਪੂ ਸੁਲਤਾਨ ਦੀ ਅੰਗਰੇਜ਼ਾਂ ਦੇ ਨਾਲ ਜਿਹੜੀ ਜੰਗ ਦੇ ਦੌਰਾਨ ਮੌਤ ਹੋ ਗਈ। 1854 ਦੇ ਵਿੱਚ ਭਾਰਤ ਦੇ ਵਿੱਚ ਪਹਿਲਾ ਡਾਕ ਟਿਕਟ ਜਿਹੜਾ ਜਾਰੀ ਕੀਤਾ ਗਿਆ। 1896 ਦੇ ਵਿੱਚ ਲੰਡਨ ਡੇਲੀ ਮੇਲ ਜਿਹੜਾ ਅਖ਼ਬਾਰ ਹੈ ਉਹਦਾ ਪਹਿਲਾ ਅੰਕ ਜਿਹੜਾ ਜਾਰੀ ਹੋਇਆ। 1935 ਦੇ ਵਿੱਚ ਲੇਖਕ ਦਲੀਪ ਕੌਰ ਟਿਵਾਣਾ ਉਹਨਾਂ ਦਾ ਜਨਮ ਹੁੰਦਾ ਹੈ, ਉਹਨਾਂ ਨੂੰ ਮੁਬਾਰਕਬਾਦ ਹੈ। ਤੇ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਪੜ੍ਹਨ ਯੋਗ ਨੇ ਤੇ ਉਹਨਾਂ ਦੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਰਹੇ। 1946 ਦੇ ਵਿੱਚ ਜਨਰਲ ਮੋਹਨ ਸਿੰਘ ਆਜ਼ਾਦ ਹਿੰਦ ਫੌਜ ਦੀ ਜਿਹੜੀ ਜੇਲ੍ਹ ਦੇ ਵਿੱਚੋਂ ਰਿਹਾਅ ਹੁੰਦੇ ਹੈ ਤੇ 1979 ਦੇ ਵਿੱਚ ਮਾਰਗੇਟ ਥੈਚਰ ਜਿਹੜੇ ਸਨ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ ਸੀ। ਕੋਲ ਮਾਈਨਰਸ ਡੇ ਵੀ ਜਿਹੜਾ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ 1975 ਦੇ ਵਿੱਚੋਂ ਸ਼ੁਰੂ ਹੋਇਆ ਸੀ। ਤੇ ਅੱਜ ਦੇ ਦਿਨ ਦੇ ਉੱਤੇ ਮੱਛਰ ਦੇ ਬਾਰੇ ਥੋੜੀ ਗੱਲ ਕਰਦੇ ਆ, ਫਿਰ ਆਪਾਂ ਅੱਗੇ ਚੱਲਦੇ ਆ। ਮੱਛਰਾਂ ਦੀਆਂ ਪ੍ਰਜਾਤੀਆਂ ਜਿਹੜੀਆਂ ਨੇ ਬੜੀਆਂ ਵੱਡੀਆਂ, ਲਾਰਜ ਜਿਹੜਾ ਉਹਨਾਂ ਦਾ ਸਕੇਲ ਹੈ। ਮੱਛਰ ਜਿਹੜੇ ਨੇ ਕੁੱਤੜੀ ਨੁਮਾ ਮੱਖੀਆਂ ਦੇ ਇੱਕ ਜਿਹੜੇ ਨੇ ਪਰਿਵਾਰ ਕੁਲਿਸ ਸਿਡਾਏ ਨਾਲ ਸੰਬੰਧਿਤ ਨੇ। ਦੁਨੀਆਂ ਭਰ ਦੇ ਵਿੱਚ ਮੱਛਰਾਂ ਦੀਆਂ ਤਕਰੀਬਨ 3,500 ਕਿਸਮਾਂ ਮਿਲ ਜਾਂਦੀਆਂ। ਇੱਕ ਜਿਹੜੇ ਨੇ ਸੈਕਿੰਡ ਦੇ ਵਿੱਚ 500 ਵਾਰ ਖੰਭ ਜਿਹੜੇ ਨੇ ਫੜਫੜਾਉਂਦਾ ਹੈ ਇੱਕ ਸੈਕਿੰਡ ਦੇ ਵਿੱਚ। ਕਿਆ ਬਾਤ ਹੈ ਜੀ, ਕਿੰਨੀ ਰਫ਼ਤਾਰ ਹੈ ਦੇਖੋ ਇਹਦੀ। ਤੇ 500 ਵਾਰ, ਇੱਕ ਵਾਰੀ ਖੰਭ ਜਦੋਂ ਹਿਲਾਉਂਦਾ ਤੇ 500 ਵਾਰ ਹਿਲਾ ਦਿੰਦਾ ਇੱਕ ਸੈਕਿੰਡ ਦੇ ਵਿੱਚ। ਵਿਕਾਸ ਦੀਆਂ ਜਿਹੜੀਆਂ ਮੰਜ਼ਲਾਂ ਨੇ, ਮੱਛਰ ਦੇ ਜੀਵਨ ਦੇ ਵਿਕਾਸ ਦੀਆਂ 4 ਮੰਜ਼ਲਾਂ ਹੁੰਦੀਆਂ ਨੇ, ਆਂਡਾ, ਲਾਰਵਾ, ਪਿਓਪਾ ਅਤੇ ਪੂਰਾ ਮੱਛਰ। ਇਹਨਾਂ ਦਾ ਵਿਕਾਸ ਆਮ ਤੌਰ ਦੇ ਉੱਤੇ ਟੋਬਿਆਂ, ਤਲਾਬਾਂ, ਗੰਦੇ ਨਾਲੇ, ਨਾਲੀਆਂ ਜਾਂ ਪਾਣੀ ਦੇ ਕਿਸੇ ਵੀ ਭੰਡਾਰ ਅਤੇ ਘਾਹ ਬੂਟੀਆਂ ਦੇ ਉੱਤੇ, ਪੱਤਿਆਂ ਦੇ ਉੱਤੇ ਹੋ ਜਾਂਦਾ ਹੈ। ਇਹਨਾਂ ਦੇ ਜੀਵਨ ਦੇ ਪਹਿਲੇ ਜਿਹੜੇ 3 ਪੜਾਅ ਦੇ ਵਿੱਚ 1 ਤੋਂ 2 ਹਫ਼ਤਿਆਂ ਦੇ ਦੌਰਾਨ ਪੂਰੇ ਹੋ ਜਾਂਦੇ ਹੈ। ਮਦੀਨ ਮੱਛਰ ਜਿਹੜਾ 1 ਮਹੀਨੇ ਤੱਕ ਜਿੰਦਾ ਰਹਿ ਸਕਦੀ ਹੈ, ਪਰ ਜਿਹੜਾ ਆਮ ਜਿਹੜਾ ਤੌਰ ਦੇ ਉੱਤੇ ਜੀਵਨ 1 ਤੋਂ 2 ਹਫ਼ਤੇ ਤੱਕ ਹੀ ਇਹਨਾਂ ਦਾ ਹੁੰਦਾ ਹੈ। ਤੇ ਵੈਸੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਨੇ ਨਵੀਂ ਕਾਢ ਕੱਢੀ ਹੈ, ਮੱਛਰ ਨੂੰ ਜਿਹੜਾ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ। ਜਿਹੜਾ ਖਾਦ ਖੁਰਾਕ ਜਿਹੜੀ ਇਹਨਾਂ ਦੀ, ਮੱਛਰਾਂ ਦੀ ਮੂਲ ਖਾਦ ਖੁਰਾਕ ਫਲਾਂ ਫੁੱਲਾਂ ਦਾ ਰਸ, ਖੂਨ ਦੀ ਜ਼ਰੂਰਤ ਕੇਵਲ ਮਦੀਨ ਮੱਛਰ ਨੂੰ ਹੀ ਹੁੰਦੀ ਹੈ ਤੇ ਇਹੀ ਜਿਹੜਾ ਅਸਲ ਦੇ ਵਿੱਚ ਜਿਹੜਾ ਡੰਗ ਵੀ ਮਾਰਦੀ ਹੈ ਤੇ ਉਹ ਕਹਿੰਦੇ ਭਾਈ ਇਹਨਾਂ ਨੂੰ ਕਾਬੂ ਕਰਨ ਦੇ ਲਈ ਇਹਨਾਂ ਦੀ ਜਿਹੜੀ ਹੈ ਜੇ ਜਨਸੰਖਿਆ ਘਟਾ ਦਿੱਤੀ ਜਾਵੇ ਤਾਂ ਫਿਰ ਇਹਨੂੰ ਕਾਬੂ ਕਰ ਲਿਆ ਜਾਂਦਾ ਹੈ। ਆਂਡੇ ਦੇਣ ਦੇ ਲਈ ਮਦੀਨ ਮੱਛਰ ਨੂੰ ਇਸਪਾਤ ਅਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਜੋ ਇਹ ਖੂਨ ਤੋਂ ਜਿਹੜੀ ਪ੍ਰਾਪਤ ਕਰਦੇ ਹੈ ਸਾਡੇ ਤੋਂ ਜਾਂ ਜਾਨਵਰਾਂ ਤੋਂ। ਖੂਨ ਚੂਸ ਲੈਣ ਦੇ ਬਾਅਦ ਮਦੀਨ ਮੱਛਰ ਆਰਾਮ ਕਰਦੀ ਹੈ ਜਦੋਂ ਤੱਕ ਇਹ ਖੂਨ ਹਜ਼ਮ ਨਹੀਂ ਹੋ ਜਾਂਦਾ ਤੇ ਆਂਡੇ ਤਿਆਰ ਨਹੀਂ ਹੋ ਜਾਂਦੇ। ਮੱਛਰਾਂ ਦੀਆਂ ਕੁਝ ਕਿਸਮਾਂ ਲਗਾਤਾਰ 4 ਘੰਟੇ ਤੱਕ ਉੱਡ ਸਕਦੀਆਂ ਨੇ ਤੇ ਰਾਤ ਭਰ ਦੇ ਵਿੱਚ 12 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦੀਆਂ ਹੈ। ਉਹਨਾਂ ਦੀਆਂ ਜ਼ਿਆਦਾ ਕਿਸਮਾਂ ਗਰਮ ਸਿੱਲੇ ਖੇਤਰਾਂ ਦੇ ਵਿੱਚ ਹੁੰਦੀਆਂ ਜਿੱਥੇ ਸਾਰਾ ਸਾਰਾ ਸਾਲ ਆਪਣੇ ਜੀਵਨ ਦਾ ਚੱਕਰ ਚਲਾਉਂਦੇ ਹੈ ਤੇ ਠੰਡੇ ਮੌਸਮ ਦੇ ਵਿੱਚ ਇਹ ਹਾਲਾਂਕਿ ਆਕਰਮਕ ਹੋ ਜਾਂਦੇ ਨੇ ਲੇਕਿਨ ਪੂਰੇ ਖਤਮ ਨਹੀਂ ਹੋ ਜਾਂਦੇ। ਮਨੁੱਖੀ ਖੂਨ ਮਾਦਾ ਮੱਛਰ ਜੋ ਇੱਕ ਕੀਟ ਹੈ ਉਹ ਜਿਹੜਾ ਮਨੁੱਖ ਨੂੰ ਕੱਟਦਾ ਹੈ ਜਾਣੀ ਕਿ ਡੰਗ ਵੀ ਮਾਰਦਾ। ਇਹ ਮਨੁੱਖ ਹੀ ਜਿਹੜਾ ਮਨੁੱਖ ਰਾਹੀਂ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ 100 ਫੁੱਟ ਦੀ ਜਿਹੜੀ ਹੈ ਦੂਰੀ ਤੋਂ ਮਹਿਸੂਸ ਕਰ ਲੈਂਦਾ ਕਿਉਂਕਿ ਰੰਗ ਹੋ ਗਿਆ ਜਾਂ ਸਾਡਾ ਜਿਹੜਾ ਬੋਡੀ ਦਾ ਟੈਂਪਰੇਚਰ ਹੈ ਜਾਂ ਉਹਨੂੰ ਦੇਖ ਲੈਂਦੇ ਹਾਂ ਆਪਾਂ ਉਹ ਦੇਖ ਲੈਂਦੇ ਹਾਂ। ਸਮੈਲ ਬੜੀ ਸਟਰੋਂਗ ਆ ਜਿਵੇਂ ਕਿ ਸੈਂਸਰ ਨੇ ਅੱਜ ਕੱਲ੍ਹ ਦੇ। ਇਸਦੀ ਸੁੰਡ ਜਿਹੜੀ ਹੈ ਪਤਲੀ ਅਤੇ ਤਿੱਖੀ ਹੁੰਦੀ ਹੈ। ਇਸਦੀ ਸੁੰਡ ਦੇ ਵਿੱਚ ਜਿਹੜਾ 2 ਨਲੀਆਂ ਹੁੰਦੀਆਂ ਨੇ ਜਦੋਂ ਉਹ ਸੁੰਡ ਦੇ ਰਾਹੀਂ ਕਿਸੇ ਵਿਅਕਤੀ ਨੂੰ ਇੰਜੈਕਟ ਕਰਦਾ ਕੱਟਦਾ ਹੈ ਤਾਂ ਇਸਦੀ ਇੱਕ ਨਲੀ ਜਿਹੜੀ ਹੈ ਰਾਹੀਂ ਥੁੱਕ ਮਨੁੱਖ ਦੇ ਅੰਦਰ ਜਾਂਦਾ ਤੇ ਮੱਛਰ ਦੇ ਥੁੱਕ ਦੇ ਵਿੱਚ ਖਾਸ ਕਿਸਮ ਦੇ ਪ੍ਰੋਟੀਨ ਹੁੰਦੇ ਹੈ। ਇਹ ਪ੍ਰੋਟੀਨ ਜਿਹੜੇ ਨੇ ਲਹੂ ਨੂੰ ਜੰਮਣ ਤੋਂ ਰੋਕਦੇ ਨੇ ਤੇ ਕੱਟੀ ਹੋਈ ਥਾਂ ਨੂੰ ਜਿਹੜਾ ਸੁੰਨ ਕਰ ਦਿੰਦੇ ਆ ਜਿਸਦੇ ਕਾਰਨ ਮਨੁੱਖ ਨੂੰ ਮੱਛਰ ਦੇ ਕੱਟਣ ਦਾ ਪਤਾ ਲੱਗਣ ਲੱਗ ਜਾਂਦਾ ਹੈ ਤੇ ਮੱਛਰ ਦੂਜੀ ਨਲੀ ਦੇ ਰਾਹੀਂ ਖੂਨ ਨੂੰ ਜਿਹੜਾ ਚੂਸਦਾ ਹੈ। ਸਾਡਾ ਸਰੀਰ ਮੱਛਰ ਦੇ ਥੁੱਕ ਵਿਚਲੇ ਪ੍ਰੋਟੀਨਾਂ ਨੂੰ ਬਾਹਰਲੇ ਪ੍ਰੋਟੀਨ ਸਮਝਦਾ ਤੇ ਸਰੀਰ ਇਨ੍ਹਾਂ ਪ੍ਰੋਟੀਨਾਂ ਨੂੰ ਜਿਹੜਾ ਬਾਹਰ ਕੱਢਣ ਜਾਂ ਨਸ਼ਟ ਕਰਨ ਦੇ ਲਈ ਹਿਸਟਾਮੀਨ ਪੈਦਾ ਕਰਦਾ। ਰੋਗ ਵਿਰੋਧੀ ਪ੍ਰਣਾਲੀ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਬਾਹਰੀ ਕਣ ਜਾਂ ਪ੍ਰੋਟੀਨ ਦੇ ਵਿਰੋਧ ਦੇ ਵਿੱਚ ਹਿਸਟਾਮੀਨ ਪੈਦਾ ਕਰਦੀ ਹੈ ਤੇ ਹਿਸਟਾਮੀਨ ਕੱਟੀ ਹੋਈ ਥਾਂ ਵੱਲ ਨੂੰ ਵਹਿੰਦੀ ਹੈ ਤੇ ਜਿਸ ਦੇ ਕਰਕੇ ਲਹੂ ਵਹਿਣਿਆਂ ਜਿਹੜੀਆਂ ਨੇ ਕੱਟ ਹੋਇਆ ਜਿਹੜਾ ਸਾਡਾ ਉਹ ਪਾਰਟ ਹੈ ਉਹ ਜਗ੍ਹਾ ਦੇ ਨੇੜੇ ਦੇ ਉੱਤੇ ਸੈੱਲ ਜਿਹੜੇ ਫੈਲ ਜਾਂਦੇ ਨੇ ਜਾਂ ਆਕਾਰ ਦੇ ਵਿੱਚ ਵੱਡੇ ਹੋ ਜਾਂਦੇ ਆ ਜਿਵੇਂ ਕਿ ਫੁੱਲ ਜਾਂਦੇ ਆ ਧੱਫੜ ਜਿਹਾ ਪੈ ਜਾਂਦਾ। ਇਹਨਾਂ ਦੇ ਫੈਲਣ ਦੇ ਨਾਲ ਨਾੜੀ ਜਿਹੜੀ ਹੈ ਸੈੱਲਾਂ ਦੇ ਸਿਰਿਆਂ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਉਸ ਕਰਕੇ ਜਿਹੜਾ ਕੱਟੀ ਹੋਈ ਥਾਂ ਦੇ ਉੱਤੇ ਖੁਰਕ ਜਿਹੜੀ ਹੈ ਸਾਨੂੰ ਖਾਜ ਆਉਂਦੀ ਹੈ। ਮੱਛਰਾਂ ਦੀਆਂ ਬਿਮਾਰੀਆਂ ਤਾਂ ਪਤਾ ਹੀ ਹੈ ਮਲੇਰੀਆ ਡੇਂਗੂ ਹੋਰ ਬਹੁਤ ਸਾਰੀਆਂ ਹੁੰਦੀਆਂ ਨੇ। ਇਹਨਾਂ ਚੀਜ਼ਾਂ ਨੂੰ ਜਦੋਂ ਸਾਫ਼ ਸਫਾਈ ਰੱਖਾਂਗੇ ਤੇ ਇਹਨਾਂ ਚੀਜ਼ਾਂ ਤੋਂ ਬਚਾਂਗੇ। ਖਤਰਨਾਕ ਜਿਹੜੇ ਬੁਖਾਰ ਨੇ ਤੇ ਇਸੇ ਤਰ੍ਹਾਂ ਮੱਛਰਾਂ ਨੇ ਪੀਣ ਰਹਿਤ ਇੰਜੈਕਸ਼ਨ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਓਹਾਓ ਸਟੇਟ ਯੂਨੀਵਰਸਿਟੀ ਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੋਪੜ ਦੇ ਸ਼ੋਧਕਰਤਾ ਦੇਵ ਗੁਰੇਰਾ ਭਾਰਤ ਭੂਸ਼ਣ ਤੇ ਨਵੀਨ ਕੁਮਾਰ ਦੀ ਸਾਂਝੀ ਸ਼ੋਧ ਦੇ ਅਨੁਸਾਰ ਮੱਛਰਾਂ ਨੂੰ ਵਿੰਨਣਾ ਬਿਨਾਂ ਪੀੜ ਦੇ ਜਿਹੜਾ ਹੁੰਦਾ ਹੈ ਕਿਉਂਕਿ ਇਹ ਸਭ ਤੋਂ ਪਹਿਲਾਂ ਵਿਸ਼ੇਸ਼ ਤਰ੍ਹਾਂ ਦੇ ਤਰਲ ਦੇ ਛਿੜਕਾਅ ਦੇ ਰਾਹੀਂ ਚਮੜੀ ਨੂੰ ਸੁੰਨ ਕਰਦਾ ਤਾਂ ਕਿ ਉਹ ਨੁਕੀਲੇ ਸਟਿੰਗ ਦੇ ਰਾਹੀਂ ਚਮੜੀ ਨੂੰ ਭੇਦ ਕਰ ਸਕੇ ਤੇ ਜਿਸਦਾ ਵਰਤ ਸਾਨੂੰ ਬਿਨਾਂ ਪਤਾ ਲੱਗੇ ਕਿ ਕਈ ਮਿੰਟਾਂ ਦੇ ਵਿੱਚ ਆਰਾਮ ਦੇ ਨਾਲ ਖੂਨ ਚੂਸਣ ਦੇ ਲਈ ਕਰਦਾ ਜਾਣੀ ਕਿ ਸੀਕਰਟਲੀ। ਇਨ੍ਹਾਂ ਸ਼ੋਧਾਂ ਦੇ ਆਧਾਰ ਦੇ ਉੱਤੇ ਵਿਗਿਆਨਕਾਂ ਨੇ ਅਜਿਹੀ ਸੂਈ ਦੀ ਤਿਆਰੀ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਕਿ ਜਿਸਦੇ ਵਿੱਚ 2 ਮਾਈਕਰੋ ਸੂਈਆਂ ਸ਼ਾਮਲ ਹੁੰਦੀਆਂ ਨੇ ਇੱਕ ਚਮੜੀ ਨੂੰ ਸੁੰਨ ਕਰਨ ਦੇ ਲਈ ਤਰਲ ਛੱਡਣ ਦੇ ਲਈ ਤੇ ਦੂਜੀ ਦੇ ਰਾਹੀਂ ਮਹੱਤਵਪੂਰਨ ਤਰਲ ਪਦਾਰਥ ਦੇਣ ਜਾਂ ਖੂਨ ਨੂੰ ਬਿਨਾਂ ਪੀੜ ਕੀਤੇ ਕੱਢਣ ਦੇ ਲਈ ਵਰਤਿਆ ਜਾਵੇਗਾ। ਸੂਈ ਮੱਛਰਾਂ ਦੇ ਜਿਹੜੇ ਨੇ ਵਾਂਗ ਪਾਰ ਕਰਨ ਦੇ ਲਈ ਵਾਈਬ੍ਰੇਟ ਵੀ ਜਿਹੜੀ ਹੋਵੇਗੀ ਤੇ ਸਾਰੇ ਮੱਛਰ ਜਿਹੜੇ ਨੇ ਜ਼ਾਲਮ ਨਹੀਂ ਨੇ ਕੁਝ ਜਿਹੜੇ ਮਿੱਤਰ ਵੀ ਹੈਗੇ ਨੇ। ਤੇ ਲੋ ਦੋਸਤੋ ਅੱਗੇ ਚੱਲਦੇ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਆ। ਕਾਫੀ ਜਿਹੜੀ ਹੈ ਜਾਣਕਾਰੀ ਭਰਪੂਰ ਹੈ ਗੱਲਬਾਤ ਤੇ ਨਾਲ ਦੀ ਨਾਲ ਅੱਜ ਦੀਆਂ ਗੱਲਾਂ ਬਾਤਾਂ ਕਰਦੇ ਆ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੇ ਦੋਸਤ ਸਤਿ ਸ੍ਰੀ ਅਕਾਲ ਭੇਜ ਰਿਹਾ ਜੀ ਐਨੂ ਜੀ ਸਵਾਗਤ ਹੈ ਜੀ। ਸ਼ੈਲੀ ਬਾਈ ਜੀ ਵੀ ਜੁੜੇ ਹੋਏ ਨੇ ਜੋੜਲੇ ਲੱਗਦੇ ਆ ਸਿਰ ਸਿੱਖ ਜਥੇਬੰਦੀਆਂ ਨੇ ਦੋਸਤੋ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਤੇ ਜੋੜਲੇ ਸਿਰ ਸਿੱਖ ਜਥੇਬੰਦੀਆਂ ਨੇ। ਫਿਨਲੈਂਡ ਜਾਣ ਦੀ ਦੌੜ ਦੇ ਵਿੱਚ ਅਧਿਆਪਕ ਉਲਝ ਗਏ ਨੇ। ਕਹਿੰਦੇ ਭਾਈ ਪਾਰਦਰਸ਼ਤਾ ਦੇ ਵਿੱਚ ਚੋਣ ਨਹੀਂ, ਕਿਸੇ ਸੂਬੇ ਨੂੰ ਵੱਧ ਤੇ ਕਿਸੇ ਨੂੰ ਘੱਟ ਤੇ ਹੁਸ਼ਿਆਰਪੁਰੀਆਂ ਨੂੰ ਜਾਂ ਦੁਆਬੇ ਵਾਲਿਆਂ ਨੂੰ ਸਿਰਫ 3 ਜਾਂ 2 ਤੇ ਬਾਕੀ ਜਿਹੜਾ ਇਲਾਕਿਆਂ ਦੇ ਵਿੱਚ ਮਾਝਾ ਮਾਲਵਾ ਦੇ ਵਿੱਚੋਂ ਜਿਹੜੀਆਂ ਜ਼ਿਆਦਾ ਜਿਹੜੇ ਨੇ ਟੀਚਰ ਭੇਜੇ ਜਾ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਦੌੜ ਲੱਗ ਚੁੱਕੀ ਹੈ ਵੀ ਅਸੀਂ ਵੀ ਫਿਨਲੈਂਡ ਨੂੰ ਜਾ ਆਈਏ। ਦੂਸਰੇ ਪਾਸੇ ਆ ਗਿਆ ਜੀ ਮੋਦੀ ਪੱਛਮੀ ਬੰਗਾਲ ਦੇ ਵਿੱਚ, ਛਾ ਗਿਆ ਹੈ ਮੋਦੀ ਤੇ ਟਰੰਪ ਹੁਣਾਂ ਦੇ ਅਵੱਲੇ ਬਿਆਨ ਨੇ ਤੇ ਸਭ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਨੇ ਤੇ ਦੇਖਦੇ ਹਾਂ ਅਗਲੀਆਂ ਖਬਰਾਂ ਕੀ ਕਹਿੰਦੀਆਂ ਨੇ ਤੇ ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਨਾਲ। ਸਭ ਤੋਂ ਪਹਿਲਾਂ ਗੱਲਾਂ ਬਾਤਾਂ ਕੀ ਕਹਿੰਦੀਆਂ ਨੇ ਤੇ ਲਾਈਨਾਂ ਤੁਹਾਡੇ ਲਈ 10-15 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਦੇ ਮਾਹੌਲ ਦੇ ਵਿੱਚ ਪਾਕਿਸਤਾਨ ਦੇ ਰਾਹੀਂ ਮੁੜ ਜਿਹੜੀ ਹੈ ਗੱਲਬਾਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ 14 ਨੁਕਾਤੀ ਪ੍ਰਸਤਾਵ ਜਿਹੜਾ ਸੀ ਈਰਾਨ ਨੇ ਭੇਜਿਆ ਸੀ ਅਮਰੀਕਾ ਨੂੰ, ਪਹਿਲਾਂ ਤਾਂ ਲੱਗਦੇ ਸਾਰ ਹੀ ਸੱਟੇ ਜਿਹੜਾ ਉਹਨਾਂ ਨੇ ਨਾਂਹ ਕਰ ਦਿੱਤੇ ਸੀ, ਪਰ ਉਹਨਾਂ ਨੇ ਹੁਣ ਅਸਲ ਦੇ ਵਿੱਚ ਆਫੀਸ਼ੀਅਲ ਤੌਰ ਦੇ ਉੱਤੇ ਉਹਨੂੰ ਜਿਹੜਾ ਆਪਣੇ ਜਿਹੜਾ ਉਹਦਾ ਆਨਸਰ ਕੀਤਾ, ਵਿਚਾਰ ਦਿੱਤੇ ਆ ਉਹਦੇ ਉੱਤੇ ਤੇ ਉਹ ਜੋ ਕੁਝ ਵੀ ਲਿਸਟਡ ਹੋਇਆ ਉਹਨੂੰ ਫਿਰ ਈਰਾਨ ਬੈਠ ਕੇ ਆਪਣੀ ਲੀਡਰਸ਼ਿਪ ਦੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਕਿ ਇਹਦੇ ਉੱਤੇ ਸਮਝੌਤਾ ਹੋ ਸਕਦਾ ਜਾਂ ਨਹੀਂ ਹੋ ਸਕਦਾ। ਦੂਜੇ ਪਾਸੇ ਟਰੰਪ ਵੱਲੋਂ ਨਾਟੋ ਤੇ ਯੂਰਪੀਅਨ ਦੇਸ਼ਾਂ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਈ ਜੇ ਈਰਾਨ ਨੂੰ ਪਰਮਿਸ਼ਨ ਦੇ ਦਿੱਤੀ ਪਰਮਾਣੂ ਬੰਬ ਦੀ ਜਾਂ ਪਰਮਾਣੂ ਚੀਜ਼ਾਂ ਦੀ, ਤਾਂ ਉਹ ਫਿਰ ਸਭ ਤੋਂ ਪਹਿਲਾਂ ਯੂਰਪ ਦੇ ਉੱਤੇ ਫਿਰ ਨਾਟੋ ਤੇ ਫਿਰ ਜਿਹੜਾ ਸਾਡੇ ਉੱਤੇ ਇਹਨਾਂ ਚੀਜ਼ਾਂ ਦੀ ਵਰਤੋਂ ਕਰੇਗਾ। ਭਾਰਤ ਦੇ ਵਿੱਚ ਪੱਛਮੀ ਬੰਗਾਲ ਚੋਣਾਂ ਦੇ ਨਤੀਜੇ ਜਿਹੜੇ ਨੇ ਸਾਹਮਣੇ ਆ ਚੁੱਕੇ ਹੈ, ਬੀਜੇਪੀ ਦੀ ਵੱਡੀ ਜਿੱਤ ਹੈ ਤੇ ਬਾਅਦ ਹੁਣ ਜਿਹੜਾ ਪੰਜਾਬ ਦੀ ਰਾਜਨੀਤੀ ਵੀ ਜਿਹੜੀ ਹੈ ਉਹਨਾਂ ਨੇ ਵੀ ਸੁਰ ਜਿਹੜਾ ਜਾਣਾ ਸੁਰ ਕਹਿ ਲਓ ਜਾਂ ਸਿਰ ਕੱਢਣੇ ਸ਼ੁਰੂ ਕਰ ਦਿੱਤੇ ਹੈ। ਬੇਦਬੀ ਕਾਨੂੰਨ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੀ ਦਖਲਅੰਦਾਜ਼ੀ ਦੇ ਨਾਲ ਸੂਬੇ ਦੇ ਵਿੱਚ ਚਰਚਾ ਜਿਹੜੀ ਤੇਜ਼ ਹੋਈ ਹੈ, ਕਿਉਂਕਿ ਕੱਲ੍ਹ ਬੈਠੇ ਦੇ ਵਿੱਚ ਬੀਤੇ ਦੇ ਵਿੱਚ ਬੈਠਕ ਹੋਈ ਹੈ ਜਥੇਦਾਰ ਗੜਗੜਾਜ ਸਾਹਿਬ ਤੇ ਹੋਰ ਜਿੰਨੇ ਜਥੇਬੰਦੀਆਂ ਨੇ ਉਹ ਬੈਠੀਆਂ ਨੇ, ਵਿਦਵਾਨ ਬੈਠੇ ਆ, ਵਕੀਲ ਬੈਠੇ ਆ ਤੇ ਇਸ ਤੋਂ ਇਲਾਵਾ ਕੈਨੇਡਾ ਭਾਰਤ ਸੰਬੰਧ ਜਿਹੜੇ ਨੇ ਸੁਧਰਨ ਦੀ ਬਜਾਏ ਖਾਲਿਸਤਾਨ ਦੀ ਇੱਕ ਵੱਡੀ ਰਿਪੋਰਟ ਆ ਗਈ, ਉੱਥੇ ਦੀਆਂ ਏਜੰਸੀਆਂ ਨੇ ਕੱਢ ਦਿੱਤੀ ਹੈ ਕੀ ਹਾਲਾਤ ਹੋ ਸਕਦੇ ਆ। ਸ੍ਰੀਲੰਕਾ ਸਾਈਬਰ ਕ੍ਰਾਈਮ ਕੇਸ ਅਤੇ ਹੋਰ ਵਿਸ਼ਵ ਪੱਧਰੀ ਖ਼ਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਬੰਗਾਲ ਦੀ ਗੱਲ ਕਰ ਲਈਏ ਥੋੜੀ ਜਿਹੀ ਤੇ ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਭਾਜਪਾ ਨੇ 100 ਤੋਂ ਵੱਧ ਸੀਟਾਂ ਦੀ ਲੁੱਟ ਕੀਤੀ ਕਹਿੰਦੇ ਤੇ ਜਿੱਤ ਅਨੈਤਿਕ ਹੈ, ਮਮਤਾ ਬੈਨਰਜੀ ਮੋਦੀ ਉਹਨਾਂ ਨੇ ਕੀ ਕਿਹਾ ਇਹਦੇ ਬਾਰੇ ਉਹ ਵੀ ਗੱਲਾਂ ਕਰਾਂਗੇ ਤੇ ਸਾਰਾ ਸਿਲਸਿਲਾ ਜੋ ਚੱਲ ਰਿਹਾ ਉਹਦੀ ਵਾਰਤਾਲਾਪ ਅੱਗੇ ਆਪਾਂ ਵਧਾਵਾਂਗੇ ਤੇ ਜੋ ਕੁਝ ਵਾਪਰਿਆ ਪੱਛਮੀ ਬੰਗਾਲ ਦੇ ਵਿੱਚ ਸੀਟਾਂ ਦੀ ਜਿਹੜੀ ਹੈ ਸ਼ਾਮ ਤੱਕ ਗੱਲ ਕੀਤੀ ਜਾ ਰਹੀ ਸੀ ਕਿ ਵੇਟ ਕਰੋ, ਪਰ ਸਾਰੀ ਸਥਿਤੀ ਤਕਰੀਬਨ ਕਲੀਅਰ ਹੋ ਚੁੱਕੀ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਨੇ ਪੰਜਾਬ ਦੀ ਸਿਆਸਤ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਚਰਚਾ ਤੇ ਵਿਚਾਰ ਹੋਣ ਲੱਗ ਗਿਆ। ਸਿੱਖਿਆ ਵਿਭਾਗ ਵੱਲੋਂ ਮਰਦਮਸ਼ੁਮਾਰੀ ਦੇ ਕੰਮ ਦੇ ਲਈ ਸਕੂਲਾਂ ਦੇ ਕੰਪਿਊਟਰ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਫ਼ਤਰ ਨੇ ਸਕੂਲੀ ਕੰਪਿਊਟਰਾਂ ਨੂੰ ਗੈਰ ਵਿਦਿਅਕ ਉਦੇਸ਼ਾਂ ਦੇ ਲਈ ਵਰਤਣ ਤੋਂ ਰੋਕ ਕੇ ਵਿਦਿਆਰਥੀਆਂ ਦੇ ਅਕਾਦਮਿਕ ਜਿਹੜੇ ਸਰੋਤਾਂ ਦੀ ਜਿਹੜੀ ਰਾਖੀ ਦੇ ਲਈ ਇੱਕ ਰਸਮੀ ਨਿਰਦੇਸ਼ ਜਾਰੀ ਕੀਤਾ ਹੈ। ਕੀ ਕਹਿੰਦੇ ਨੇ ਨਿਰਦੇਸ਼? ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਦੇ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਉਨ੍ਹਾਂ ਰਿਪੋਰਟਾਂ ਦੇ ਜਵਾਬ ਦੇ ਵਿੱਚ ਆਏ ਨੇ ਕਿ ਵੱਖ ਵੱਖ ਸਰਕਾਰੀ ਵਿਭਾਗ ਚੱਲ ਰਹੀ ਮਰਦਮਸ਼ੁਮਾਰੀ ਜਿਹੜੀ ਹੈ ਉਹਦੀਆਂ ਗਤੀਵਿਧੀਆਂ ਦੇ ਲਈ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਦੀ ਵਰਤੋਂ ਕਰਨ ਜਾਂ ਹਾਰਡਵੇਅਰ ਉਧਾਰ ਲੈਣ ਦੀ ਮੰਗ ਕਰ ਰਹੇ ਨੇ। ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਭੇਜੇ ਪੱਤਰ ਦੇ ਵਿੱਚ ਵਿਭਾਗ ਨੇ ਬਾਹਰੀ ਏਜੰਸੀਆਂ ਵੱਲੋਂ ਇਨ੍ਹਾਂ ਸਰੋਤਾਂ ਦੀ ਵਰਤੋਂ ਕੀਤੇ ਜਾਣ ਸਬੰਧੀ ਕਈ ਜਿਹੜੇ ਗੰਭੀਰ ਚਿੰਤਾਵਾਂ ਨੂੰ ਜਿਹੜਾ ਉਜਾਗਰ ਕੀਤਾ ਹੈ। ਲੈਬ ਦੇ ਸਾਜੋ ਸਮਾਨ ਨੂੰ ਹਟਾਉਣ ਜਾਂ ਵਰਤਣ ਦੇ ਨਾਲ ਵਿਦਿਆਰਥੀਆਂ ਦੀ ਨਿਯਮਤ ਕੰਪਿਊਟਰ ਸਿੱਖਿਆ ਦੇ ਵਿੱਚ ਰੁਕਾਵਟ ਪੈਂਦੀ ਹੈ। ਬਾਹਰੀ ਵਿਅਕਤੀਆਂ ਦੇ ਵੱਲੋਂ ਵਰਤੇ ਜਾਣ ਸਮੇਂ ਸਕੂਲਾਂ ਦੇ ਜਿਹੜੇ ਨੇ ਹਾਰਡਵੇਅਰ ਨੂੰ ਨੁਕਸਾਨ ਪਹੁੰਚਣ ਦਾ ਵੱਡਾ ਖਤਰਾ ਵੀ ਰਹਿੰਦਾ ਹੈ। ਨਵੇਂ ਦਾਖਲੇ ਦਾ ਸੀਜ਼ਨ ਜਿਹੜਾ ਚੱਲ ਰਿਹਾ ਉਹਦੇ ਹੋਣ ਕਾਰਨ ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਲਈ ਕੰਪਿਊਟਰ ਬਹੁਤ ਜ਼ਰੂਰੀ ਨੇ। ਟੈਕਨੋਲੋਜੀ ਦੀ ਘਾਟ ਦੇ ਕਾਰਨ ਦਾਖਲਾ ਪ੍ਰਕਿਰਿਆ ਸਿੱਧੇ ਤੌਰ ਦੇ ਉੱਤੇ ਰੁਕ ਸਕਦੀ ਹੈ। ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਸੈਕੰਡਰੀ ਸਿੱਖਿਆ ਨੂੰ ਸੰਬੋਧਿਤ ਪੱਤਰ ਦੇ ਵਿੱਚ ਅਥਾਰਟੀ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਕਿਸੇ ਵੀ ਵਿਭਾਗ ਨੂੰ ਜਿਹੜਾ ਸਕੂਲਾਂ ਤੋਂ ਕੰਪਿਊਟਰ ਲੈ ਕੇ ਜਾਣ ਜਾਂ ਮਰਦਮਸ਼ੁਮਾਰੀ ਜਾਂ ਕਿਸੇ ਹੋਰ ਗੈਰ ਵਿਦਿਅਕ ਕੰਮ ਦੇ ਲਈ ਕੰਪਿਊਟਰ ਲੈਬਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਦੂਸਰੇ ਪਾਸੇ ਬੇਅਦਬੀ ਸੋਧ ਐਕਟ ਸਪੀਕਰ ਹੁਣਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦ ਲਿਆ ਗਿਆ ਤੇ ਪੰਥਕ ਸਹਿਮਤੀ ਤੋਂ ਬਿਨਾਂ ਐਕਟ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਥੇਦਾਰ ਗੜਗੱਜ ਹੁਣਾਂ ਨੇ ਇਹ ਕਹਿ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੇ ਮਾਮਲੇ ਦੇ ਵਿਚ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਜਥੇਬੰਦੀਆਂ ਦੀ ਸਹਿਮਤੀ ਨਾ ਲਏ ਜਾਣ ਅਤੇ ਇਸ ਸਬੰਧੀ ਕਈ ਸ਼ੰਕੇ ਦੂਰ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ 8 ਮਈ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦਿਆ ਹੈ। ਇੱਥੇ ਭਾਈ ਗੁਰਦਾਸ ਹਾਲ ਦੇ ਵਿਚ ਜਥੇਦਾਰ ਗੜਗੱਜ ਹੁਣਾਂ ਦੀ ਅਗਵਾਈ ਹੇਠ ਹੋਈ ਸਿੱਖ ਵਿਦਵਾਨਾਂ ਤੇ ਜਥੇਬੰਦੀਆਂ ਦੀ ਮੀਟਿੰਗ ਦੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਹੰਗ ਸਿੰਘ ਜਥੇਬੰਦੀਆਂ ਅਤੇ ਦਮਦਮੀ ਟਕਸਾਲ ਦੇ ਨੁਮਾਇੰਦੇ ਸ਼ਾਮਲ ਹੋਏ ਨੇ। ਸਿੱਖ ਆਗੂਆਂ ਨੇ ਐਕਟ ਦੇ ਵਿਚ ਸ਼ਾਮਲ ਕਸਟੋਡੀਅਨ ਵਰਗੇ ਸ਼ਬਦਾਂ ਤੇ ਪ੍ਰਕਾਸ਼ਨਾਂ ਸਬੰਧੀ ਅੰਕੜੇ ਜਿਹੜੇ ਨੇ ਜਨਤਕ ਕਰਨ ਵਰਗੇ ਮੁੱਦਿਆਂ ਦੇ ਉੱਤੇ ਸਖ਼ਤ ਇਤਰਾਜ਼ ਜਤਾਇਆ। ਜਥੇਦਾਰ ਗੜਗੱਜ ਹੋਣਾ ਨੇ ਸਾਫ਼ ਕੀਤਾ ਕਿ ਗੁਰੂ ਸਾਹਿਬ ਖੁਦ ਪੰਥ ਦੇ ਕਸਟੋਡੀਅਨ ਨੇ, ਇਸ ਦੇ ਲਈ ਕੋਈ ਸਰਕਾਰ ਜਾਂ ਅਥਾਰਟੀ ਇਹ ਰੁਤਬਾ ਨਹੀਂ ਲੈ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿੱਖ ਸੰਸਥਾਵਾਂ ਨੂੰ ਅਣਡਿੱਠ ਕਰਕੇ ਪੰਥਕ ਮਾਮਲਿਆਂ ਦੇ ਵਿਚ ਸਿੱਧੀ ਦਖਲ ਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਕਦਮ ਦਾ ਉਹ ਸਵਾਗਤ ਕਰਦੇ ਹੈ, ਪਰ ਇਸ ਦੀ ਆੜ ਦੇ ਵਿਚ ਸਿੱਖ ਸਰੋਕਾਰਾਂ ਦੇ ਨਾਲ ਜੁੜੇ ਕਾਨੂੰਨ ਪੰਥ ਦੀ ਰਾਏ ਤੋਂ ਬਿਨਾਂ ਨਹੀਂ ਬਣਾਏ ਜਾਣੇ ਚਾਹੀਦੇ ਨੇ। ਜਥੇਦਾਰ ਹੁਣਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਾਨੂੰਨ ਦਾ ਖਰੜਾ ਮੰਗਣ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਨੂੰ ਕਿਉਂ ਨਹੀਂ ਭੇਜਿਆ ਗਿਆ। ਉਨ੍ਹਾਂ ਬੇਅਦਬੀ ਮਾਮਲਿਆਂ ਦੇ ਵਿਚ ਹੁਣ ਤੱਕ ਇਨਸਾਫ਼ ਦਾ ਮਿਲਣ ਦੇ ਉਤੇ ਵੀ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਹੀ ਮੀਟਿੰਗ ਦੇ ਵਿਚ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਚ ਕੇਂਦਰ ਸਰਕਾਰ ਵੱਲੋਂ ਖੜੇ ਕੀਤੇ ਜਾ ਰਹੇ ਅੜਿੱਕਿਆਂ ਦੇ ਉਤੇ ਨਾਰਾਜ਼ਗੀ ਜਤਾਈ ਗਈ ਹੈ। ਹਾਲਾਂਕਿ ਰਾਜੋਆਣਾ ਦੀ ਰਹਿਮ ਦੀ ਜਿਹੜੀ ਅਪੀਲ ਹੈ ਵਾਪਸ ਲੈਣ ਸਬੰਧੀ ਫਿਲਹਾਲ ਕੋਈ ਅੰਤਮ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ। ਇਸ ਤੋਂ ਬਾਅਦ ਜਿਹੜਾ ਬੇਅਦਬੀ ਕਾਨੂੰਨ ਮਾਮਲਾ ਜਿਹੜਾ ਚੱਲਿਆ ਤੇ ਉਹਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕਰਨ ਦੇ ਉਤੇ ਬੋਲਿਆ ਸੰਧਵਾਂ ਸਾਹਿਬ ਹੋਣਾ ਦਾ ਵੀ ਬਿਆਨ ਆ ਚੁੱਕਿਆ। ਕਹਿੰਦੇ ਨੇ ਕਿ ਨਿਮਾਣੇ ਸਿੱਖ ਵਾਂਗ ਮੈਂ ਜਾਵਾਂਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਬੇਅਦਬੀ ਕਾਨੂੰਨ ਮਾਮਲੇ ਦੇ ਵਿਚ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਣਾ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਾਣੇ ਸਿੱਖ ਵਾਂਗ ਜਾਣਗੇ ਤੇ ਕੁਲਤਾਰ ਸਿੰਘ ਸੰਧਵਾਂ ਹੋਣਾ ਕਿਹਾ ਕਿ ਭਾਵੇਂ ਅਧਿਕਾਰਤ ਤੌਰ ਦੇ ਉਤੇ ਉਨ੍ਹਾਂ ਨੂੰ ਜਿਹੜਾ ਹੈ ਇਸ ਸਬੰਧੀ ਕੋਈ ਅਜੇ ਜਾਣਕਾਰੀ ਨਹੀਂ ਮਿਲੀ, ਪਰ ਫਿਰ ਵੀ ਜੇਕਰ ਉਨ੍ਹਾਂ ਕਿਸੇ ਵੀ ਜਵਾਬ ਦੇ ਲਈ ਸੱਦਿਆ ਜਾਵੇਗਾ ਤਾਂ ਉਹ ਨੰਗੇ ਪੈਰੀ ਕਹਿੰਦੇ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ। ਸੰਧਵਾਂ ਹੋਣਾ ਕਿਹਾ ਕਿ ਪਹਿਲਾਂ ਵੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦੇ ਆਏ ਨੇ, ਜੇਕਰ ਹੁਣ ਵੀ ਜਥੇਦਾਰ ਵੱਲੋਂ ਸੱਦਿਆ ਜਾਵੇਗਾ ਤਾਂ ਜ਼ਰੂਰ ਜਾਣਗੇ ਤੇ ਹਰ ਸਵਾਲ ਦਾ ਕਹਿੰਦੇ ਜਵਾਬ ਵੀ ਦੇਣਗੇ। ਰਾਘਵ ਚੱਡਾ ਸਾਹਿਬ ਜਿਹੜੇ ਨੇ ਪਹਿਲਾਂ ਹੀ ਸੀਐਮ ਸਾਹਿਬ ਤੋਂ ਪੰਜਾਬ ਦੇ ਜਿਹੜੇ ਮਾਨ ਸਾਹਿਬ ਤੋਂ ਉੱਥੇ ਪਹੁੰਚ ਚੁੱਕੇ ਐ। ਰਾਘਵ ਚੱਡਾ ਸਾਹਿਬ ਨੇ ਫਿਰ ਬਾਜੀ ਮਾਰ ਲਈ ਹੈ। ਭਗਵੰਤ ਮਾਨ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਮਿਲਣ ਦੇ ਲਈ ਸਮਾਂ ਮਿਲ ਗਿਆ। ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਸੰਸਦ ਮੈਂਬਰਾਂ ਦਾ ਸਮੂਹ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਅਗਵਾਈ ਦੇ ਵਿਚ 5 ਮਈ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਾ ਨੂੰ ਮਿਲੇਗਾ ਤੇ ਰਾਸ਼ਟਰਪਤੀ ਭਵਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਾਂ ਹੀ ਜਿਹੜੀ ਤੈਅ ਮੁਲਾਕਾਤ ਤੋਂ ਪਹਿਲਾਂ ਰਾਘਵ ਚੱਡਾ ਸਮੇਤ 4 ਸੰਸਦ ਮੈਂਬਰਾਂ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਇਹ ਸੰਸਦ ਮੈਂਬਰ 5 ਮਈ ਨੂੰ ਸਵੇਰੇ 10:40 ਦੇ ਉਤੇ ਮਿਲਣਗੇ ਪਹਿਲਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਦੇ ਲਈ ਉਸੇ ਦਿਨ ਦੁਪਹਿਰ 12 ਦਾ ਸਮਾਂ ਮੁਕਰਰ ਹੈ। ਰਾਘਵ ਚੱਡਾ ਨਾਲ ਮੁਲਾਕਾਤ ਦੇ ਲਈ ਸੰਦੀਪ ਪਾਠਕ, ਅਸ਼ੋਕ ਮਿੱਤਲ ਤੇ ਰਜਿੰਦਰ ਗੁਪਤਾ ਦੇ ਜਾਣ ਦਾ ਜਿਹੜਾ ਪਤਾ ਲੱਗਿਆ ਤੇ ਜਾਣਕਾਰੀ ਅਨੁਸਾਰ ਰਾਘਵ ਚੱਡਾ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਮਿਸ਼ਨਰੀ ਦੀ ਜਿਹੜੀ ਕਥਿਤ ਤੌਰ ਦੇ ਉਤੇ ਵਰਤੋਂ ਸਿਆਸੀ ਬਦਲਾਖੋਰੀ ਦੇ ਲਈ ਕਰਨ ਅਤੇ ਆਪ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕੀਤੇ ਜਾਣ ਦੇ ਬਾਰੇ ਜਾਣੂ ਕਰਾਉਣਗੇ ਤੇ ਸੰਸਦ ਮੈਂਬਰ ਰਾਸ਼ਟਰਪਤੀ ਦੇ ਦਖਲ ਦੀ ਮੰਗ ਜਿਹੜਾ ਕਰਨਗੇ। DIG ਭੁੱਲਰ ਕੇਸ ਮਾਮਲਾ ਜਿਹੜਾ CBI ਦੀ ਰੋਜ਼ਾਨਾ ਸੁਣਵਾਈ ਵਾਲੀ ਮੰਗ ਦਾ ਵਿਰੋਧ ਹੋ ਗਿਆ। ਪੰਜਾਬ ਪੁਲਿਸ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਾਥੀ ਕ੍ਰਿਸ਼ਨੂ ਸ਼ਾਰਦਾ ਨੇ ਚੰਡੀਗੜ੍ਹ ਦੀ ਵਿਸ਼ੇਸ਼ CBI ਅਦਾਲਤ ਦੇ ਵਿਚ ਇਕ ਅਰਜ਼ੀ ਦਾ ਵਿਰੋਧ ਕੀਤਾ। CBI ਨੇ ਮੰਗ ਕੀਤੀ ਸੀ ਕਿ ਇਸ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਰੋਜ਼ਾਨਾ ਜਿਹੜਾ ਡੇਲੀ ਬੇਸ ਦੇ ਉਤੇ ਡੇ ਟੂ ਡੇ ਟ੍ਰਾਇਲ ਜਿਹੜੀ ਹੈ ਕੀਤੀ ਜਾਵੇ। ਮੁਅੱਤਲ ਅਧਿਕਾਰੀ ਦੇ ਵਕੀਲ SPS ਭੁੱਲਰ ਰਾਹੀਂ ਦਾਇਰ ਜਵਾਬ ਦੇ ਵਿਚ ਕਿਹਾ ਗਿਆ ਕਿ CBI ਦੀ ਇਹ ਮੰਗ ਕਾਨੂੰਨੀ ਤੌਰ ਦੇ ਉਤੇ ਗਲਤ ਹੈ। ਮੁਅੱਤਲ DIG ਭੁੱਲਰ ਦੇ ਵੱਲੋਂ ਅਦਾਲਤ ਦੇ ਵਿਚ ਕਈ ਜਿਹੜੇ ਨੇ ਅਹਿਮ ਨੁਕਤੇ ਵੀ ਚੁੱਕੇ ਗਏ ਨੇ। ਦਸਤਾਵੇਜ਼ਾਂ ਦੀ ਘਾਟ ਦਾ ਮੁੱਦਾ ਚੱਲਿਆ। ਮੁਲਜ਼ਮ ਪੱਖ ਦਾ ਕਹਿਣਾ ਕਿ BNSS ਦੀ ਧਾਰਾ 230 ਦੀ ਪਾਲਣਾ ਅਜੇ ਤੱਕ ਪੂਰੀ ਨਹੀਂ ਹੋਈ ਹੈ। ਉਨ੍ਹਾਂ ਨੂੰ ਕੇਸ ਦੇ ਨਾਲ ਸਬੰਧਤ ਦਸਤਾਵੇਜ਼ਾਂ ਦੀਆਂ ਮੁਕੰਮਲ ਕਾਪੀਆਂ ਅਜੇ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ। ਨਿਰਪੱਖ ਟ੍ਰਾਇਲ ਦਾ ਹੱਕ ਜਿਹੜਾ ਹੈ, ਵਕੀਲ ਨੇ ਦਲੀਲ ਦਿੱਤੀ ਕਿ ਰੋਜ਼ਾਨਾ ਸੁਣਵਾਈ ਦੀ ਮੰਗ ਨਿਰਪੱਖ ਟ੍ਰਾਇਲ ਦੇ ਸਿਧਾਂਤਾਂ ਦੇ ਉਤੇ ਵਿਰੋਧ ਹੈ ਤੇ ਜੇਕਰ ਸੁਣਵਾਈ ਦੇ ਵਿਚ ਬੇਲੋੜੀ ਜਲਦਬਾਜ਼ੀ ਕੀਤੀ ਜਾਂਦੀ ਹੈ ਤਾਂ ਮੁਲਜ਼ਮ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਲੋੜੀਂਦਾ ਸਮਾਂ ਨਹੀਂ ਮਿਲੇਗਾ, ਜੋ ਕਿ ਉਸਦਾ ਸੰਵਿਧਾਨਕ ਹੱਕ ਬਣਦਾ ਹੈ। ਫਿਲਹਾਲ ਟ੍ਰੇਨਿੰਗ ਸੂਚੀ ਦੇ ਉਤੇ ਹੰਗਾਮਾ ਹੋ ਗਿਆ। ਪਟਿਆਲਾ ਦੇ 17 ਪਰ ਹੁਸ਼ਿਆਰਪੁਰ ਦੇ ਸਿਰਫ 3 ਅਧਿਆਪਕ, ਚੋਣ ਪ੍ਰਕਿਰਿਆ ਦੀ ਨਿਰਪੱਖਤਾ ਦੇ ਉਤੇ ਸਵਾਲ ਉੱਠ ਗਏ ਨੇ। ਮਾਸਟਰਾਂ ਦੇ ਵਿਚ ਖੜਕ ਪਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਕੌਮਾਂਤਰੀ ਪੱਧਰ ਦੇ ਉਤੇ ਲਿਜਾਣ ਦੇ ਉਦੇਸ਼ ਦੇ ਨਾਲ ਸਰਕਾਰ ਦੇ ਵੱਲੋਂ 72 ਅਧਿਆਪਕਾਂ ਦੇ ਉਤੇ ਤੇ ਅਧਿਕਾਰੀਆਂ ਦੇ ਸਮੂਹ ਨੂੰ ਫਿਰ ਤੋਂ ਫਿਨਲੈਂਡ ਭੇਜਣ ਦੇ ਲਈ ਜਾਰੀ ਕੀਤੀ ਚੋਣ ਸੂਚੀ ਹੁਣ ਵਿਵਾਦਾਂ ਦੇ ਵਿਚ ਘਿਰ ਗਈ। 18 ਮਈ ਤੋਂ 29 ਮਈ 2026 ਤੱਕ ਹੋਣ ਵਾਲੇ ਇਸ ਸਿਖਲਾਈ ਪ੍ਰੋਗਰਾਮ ਦੇ ਲਈ ਜਾਰੀ ਕੀਤੀ ਸੂਚੀ ਚ ਜ਼ਿਲ੍ਹਿਆਂ ਦੀ ਬਰਾਬਰ ਹਿੱਸੇਦਾਰੀ ਨਾ ਹੋਣ ਦੇ ਕਾਰਨ ਅਧਿਆਪਕ ਵਰਗ ਦੇ ਉੱਤੇ ਤੇ ਸਿੱਖਿਆ ਮਾਹਰਾਂ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ। ਜਾਰੀ ਕੀਤੀ ਗਈ ਸੂਚੀ ਦੇ ਵਿਚ ਖੇਤਰੀ ਅੰਤੁਲਨ ਸਾਫ਼ ਨਜ਼ਰ ਆ ਰਿਹਾ। ਸਿੱਖਿਆ ਦੇ ਖੇਤਰ ਦੇ ਵਿਚ ਮੋਹਰੀ ਮੰਨੇ ਜਾਣ ਵਾਲੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਹਿੱਸੇ ਸਿਰਫ਼ 3 ਨਾਮ ਗੁਰਪ੍ਰੀਤ ਸਿੰਘ, ਮੀਨਾਕਸ਼ੀ ਅਤੇ ਅਸ਼ੋਕ ਕੁਮਾਰ ਰਾਜਪੂਤ ਆਏ ਨੇ। ਇਸ ਦੇ ਉਲਟ ਪਟਿਆਲਾ ਜ਼ਿਲ੍ਹੇ ਤੋਂ 17 ਤੋਂ ਵੱਧ ਅਧਿਆਪਕਾਂ ਤੇ ਅਧਿਕਾਰੀਆਂ ਨੂੰ ਫਿਨਲੈਂਡ ਜਾਣ ਦਾ ਮੌਕਾ ਦਿੱਤਾ ਗਿਆ, ਜਿਸ ਦੇ ਕਾਰਨ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਉੱਤੇ ਜਿਹੜੇ ਨੇ ਸਵਾਲ ਖੜੇ ਹੋ ਰਹੇ ਨੇ। ਸੂਚੀ ਦੇ ਅਨੁਸਾਰ ਹੋਰ ਕਈ ਜ਼ਿਲ੍ਹਿਆਂ ਦੀ ਸਥਿਤੀ ਵੀ ਜਿਹੜੀ ਚਿੰਤਾਜਨਕ ਬਣੀ ਹੈ। ਮੋਗਾ ਤੋਂ ਸਿਰਫ਼ 1 ਤੇ ਅੰਮ੍ਰਿਤਸਰ ਤੋਂ 2 ਚੋਣ ਜਿਹੜੇ ਕੀਤੇ ਗਏ ਨੇ, ਜਦਕਿ ਬਰਨਾਲਾ ਤੇ ਮਾਨਸਾ ਵਰਗੇ ਜ਼ਿਲ੍ਹਿਆਂ ਤੋਂ ਵੀ ਬਹੁਤ ਘੱਟ ਅਧਿਆਪਕਾਂ ਨੂੰ ਸ਼ਾਮਲ ਕੀਤਾ ਹੈ। ਇਸ ਤਰ੍ਹਾਂ ਜ਼ਿਲ੍ਹਿਆਂ ਦੇ ਵਿਚ ਸਪਸ਼ਟ ਜਿਹੜਾ ਅਸਪਸ਼ਟਤਾ ਜਿਹੜੀ ਹੈ ਬਣੀ ਹੈ, ਸਪਸ਼ਟ ਅਸਮਾਨਤਾ ਦੇਖਣ ਨੂੰ ਮਿਲ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਟੀਚਾ ਪੰਜਾਬ ਭਰ ਦੇ ਵਿਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ ਤਾਂ ਚੋਣ ਪ੍ਰਕਿਰਿਆ ਦੇ ਵਿਚ ਹਰ ਜ਼ਿਲ੍ਹੇ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ। ਤੇ ਉਨ੍ਹਾਂ ਸਵਾਲ ਉਠਾਇਆ ਕਿ ਫਿਨਲੈਂਡ ਤੋਂ ਮਿਲਣ ਵਾਲਾ ਅੰਤਰਰਾਸ਼ਟਰੀ ਤਜਰਬਾ ਸਿਰਫ਼ ਕੁਝ ਚੋਣਵੇਂ ਜ਼ਿਲ੍ਹਿਆਂ ਤੱਕ ਹੀ ਕਹਿੰਦੇ ਸੀਮਤ ਰਹੇਗਾ। ਭਾਈ ਮੈਨੂੰ ਹੀ ਬੁਲਾ ਲਓ, ਮੈਂ ਹੀ ਇੱਥੇ ਹੀ ਦੇ ਦਿੰਦਾ ਟ੍ਰੇਨਿੰਗ ਸਾਹਿਬ ਨੂੰ, ਕਿਉਂ ਲੜ ਦਿਓ ਇੱਕ ਦੂਸਰੇ ਦੇ ਵਿਚ ਵੱਜਦੇ ਹੋ। ਮਾਹਰਾਂ ਦੇ ਅਨੁਸਾਰ ਚੋਣ ਦੇ ਲਈ ਮਾਪਦੰਡਾਂ ਦੇ ਬਾਰੇ ਸਪਸ਼ਟਤਾ ਦੀ ਘਾਟ ਵੀ ਇਸ ਵਿਵਾਦ ਦਾ ਵੱਡਾ ਕਾਰਨ ਹੈ। ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਦੇ ਵਿਚ ਯੋਗ ਤੇ ਤਜਰਬੇਕਾਰ ਅਧਿਆਪਕਾਂ ਦੀ ਕੋਈ ਘਾਟ ਨਹੀਂ, ਫਿਰ ਵੀ ਉਥੋਂ ਘੱਟ ਚੋਣ ਹੋਣ ਕਾਰਨ ਪਾਰਦਰਸ਼ਤਾ ਦੇ ਉੱਤੇ ਸਵਾਲ ਖੜਦੇ ਨੇ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਸਮਾਨ ਪ੍ਰਤੀਨਿਧਤਾ ਨਹੀਂ ਜਿਹੜੀ ਮਿਲਦੀ ਹੈ ਤੇ ਸਰਹੱਦੀ ਅਤੇ ਪਿਛੜੇ ਜਿਹੜੇ ਖੇਤਰਾਂ ਦੇ ਸਕੂਲਾਂ ਦੇ ਵਿਚ ਨਵੀਆਂ ਤਕਨੀਕਾਂ ਤੇ ਸਿੱਖਣ ਦੇ ਤਰੀਕਿਆਂ ਦਾ ਵਿਆਪਕ ਜਿਹੜਾ ਫੈਲਾਅ ਨਹੀਂ ਹੋ ਸਕੇਗਾ, ਜਿਸ ਦੇ ਨਾਲ ਸਿੱਖਿਆ ਦੇ ਬਰਾਬਰ ਵਿਕਾਸ ਦੇ ਵਿਚ ਰੁਕਾਵਟ ਆ ਸਕਦੀ ਹੈ। ਇਹ ਸਿਖਲਾਈ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਦੇ ਵਿਚ ਕਰਵਾਈ ਜਾਵੇਗੀ ਤੇ ਇਸ ਦਾ ਪੂਰਾ ਜਿਹੜਾ ਖਰਚਾ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਜਾਏਗਾ। ਇਸ ਸਬੰਧੀ ਚੁਣੇ ਗਏ ਅਧਿਕਾਰੀਆਂ ਨੂੰ 16 ਮਈ ਦੀ ਸਵੇਰ ਤੋਂ ਡਿਊਟੀ ਤੋਂ ਮੁਕਤ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ, ਪਰ ਜ਼ਿਲ੍ਹਿਆਂ ਦੇ ਵਿਚ ਵੱਡੇ ਪੱਧਰ ਦੇ ਉੱਤੇ ਅਸਮਾਨਤਾ ਨੇ ਸਰਕਾਰ ਦੇ ਦਾਅਵਿਆਂ ਤੇ ਜ਼ਮੀਨੀ ਹਕੀਕਤਾਂ ਦੇ ਵਿਚ ਜਿਹੜਾ ਮੌਜੂਦ ਫਰਕ ਨੂੰ ਜਿਹੜਾ ਉਜਾਗਰ ਕਰ ਦਿੱਤਾ ਹੈ। ਲਓ ਦੋਸਤੋ, ਇਹ ਜਿਹੜੇ ਨੇ ਵਾਦ ਵਿਵਾਦ ਜਿਹੜੇ ਫੈਲ ਰਹੇ ਨੇ ਤੇ ਹੋ ਰਹੇ ਨੇ ਜੀ ਭਾਈ, ਤੇ ਭਾਈ ਜਿਹੜੇ ਪਹਿਲਾਂ ਭੇਜੇ ਨੇ ਉਹਨਾਂ ਤੋਂ ਟ੍ਰੇਨਿੰਗ ਲਾਓ ਤਾਂ ਸਮਾਂ ਕਿ ਤੁਸੀਂ ਉਹਨਾਂ ਨੂੰ ਭੇਜੋ ਵੱਖਰੇ ਵੱਖਰੇ ਸਕੂਲਾਂ ਦੇ ਵਿਚ ਵੀ ਭਾਈ ਤੁਸੀਂ ਹੁਣ ਜੋ ਸਿੱਖ ਕੇ ਆਇਓ ਤੋਂ ਦਿਓ, ਕਿਉਂਕਿ ਬਹੁਤ ਵੱਡਾ ਮੁੱਦਾ ਹੈ। ਚਲੋ ਇਹ ਚੀਜ਼ਾਂ ਜਦੋਂ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ ਪਤਾ ਹੈ, ਇੱਥੇ ਦਾ ਜਿਹੜਾ ਜੋ ਵੀ ਸਟਰਕਚਰ ਹੈਗਾ ਹੈ, ਇਨਫਰਾਸਟਰਕਚਰ ਕਹਿ ਲਓ, ਜੋ ਵੀ ਸਟਰਕਚਰ ਹੈਗਾ ਚਾਹੀਦਾ, ਸਾਨੂੰ ਬੇਸ ਚਾਹੀਦਾ ਹੈ। ਪਹਿਲਾਂ ਤਾਂ ਉਹੀ ਸਾਡੇ ਸਕੂਲਾਂ ਦੇ ਵਿੱਚ ਆਇਆ ਨਹੀਂਗਾ, ਤੇ ਜੇ ਉਹ ਚੀਜ਼ਾਂ ਨਹੀਂ ਬਣਨਗੀਆਂ, ਕੁਝ ਇੱਕ ਐਗਜ਼ਾਮਪਲ ਇੱਥੋਂ ਦੇਖ ਕੇ ਤੁਸੀਂ ਗਏ ਹੋ, ਇੱਕ ਸਕੂਲ ਇੱਦਾਂ ਦਾ ਤਿਆਰ ਕਰੋ ਤੇ ਉਹਦੇ ਵਿੱਚ ਸਾਰਾ ਕੁਝ ਹੋਵੇ, ਉੱਥੇ ਸਿਖਲਾਈ ਦੇਵੋ, ਬਾਰ ਬਾਰ ਜਿੰਨਾ ਖਰਚਾ ਤੁਸੀਂ ਇੱਧਰ ਨੂੰ ਫਲਾਈਟਾਂ ਲੈ ਕੇ ਜਾਂ ਇੱਥੇ ਰਹਿਣ ਦਾ, ਹੋਟਲਾਂ ਦਾ, ਖਾਣ ਪੀਣ ਦਾ ਜੋ ਖਰਚਾ ਨਾਲ ਦਿੰਦੇ ਹੋ, ਉਹਦੇ ਨਾਲੋਂ ਚੰਗਾ ਨਹੀਂ ਉਹ ਸਾਰਾ ਪੈਸਾ ਲਾ ਕੇ ਇੱਕ ਜਿਹੜਾ ਸਕੂਲ ਉੱਥੇ ਤਿਆਰ ਕਰ ਲਓ ਉੱਦਾਂ ਦਾ, ਜਿਹਦੇ ਵਿੱਚ ਸਵੀਮਿੰਗ ਪੂਲ ਹੋਵੇ, ਇਨਸਾਈਡ ਜਿਹੜਾ ਇੱਕ ਹਾਲ ਵੱਡਾ ਹੋਵੇ ਜਿੱਥੇ ਪ੍ਰੈਕਟਿਸ ਜਿਹੜਾ ਕੀਤੀ ਜਾ ਸਕੇ, ਬੱਚਿਆਂ ਨੂੰ ਚਾਹੇ ਛੋਟੀਆਂ ਮੋਟੀਆਂ ਗੇਮਾਂ ਜਿਹੜੀਆਂ ਖੇਡੀਆਂ ਜਾ ਸਕਣ ਅੰਦਰ ਇਨਡੋਰ ਠੰਡ ਦੇ ਸਮੇਂ ਦੇ ਵਿੱਚ। ਉਸ ਤੋਂ ਬਾਅਦ ਉਹਦੇ ਵਿੱਚ ਕਿਚਨ ਦਾ ਜਿਹੜਾ ਸਪੈਸ਼ਲ ਜਿਹੜਾ ਸਟਾਫ ਇੱਕ ਵੱਖਰਾ ਹੋਣਾ ਚਾਹੀਦਾ ਤੇ ਉਹ ਜਿਹੜਾ ਤਿਆਰ ਕਰੋ, ਉਹਦੇ ਵਿੱਚ ਮਾਸਟਰਾਂ ਨੂੰ ਮੈਡਮਾਂ ਨੂੰ ਭਾਈ ਸਬਜ਼ੀਆਂ ਲੈਣ ਦੀ ਜ਼ਰੂਰਤ ਨਹੀਂ ਜਾਣ ਦੀ, ਤੇ ਉਹਨਾਂ ਨੂੰ ਆਪਾਂ ਗੱਲ ਕਰ ਸਕਦੇ ਹਾਂ ਤੇ ਉਹ ਇੱਕ ਐਗਜ਼ਾਮਪਲ ਫਿੱਟ ਕਰਨੀ ਪਏਗੀ, ਫਿਰ ਜਾ ਕੇ ਉਹ ਸਾਰਾ ਕੁਝ ਉੱਥੇ ਜਿੰਨੇ ਪੰਜਾਬ ਦੇ ਟੀਚਰ ਨੇ ਮੈਡਮਾਂ ਨੇ ਉਹਨਾਂ ਨੂੰ ਉੱਥੇ ਬੁਲਾਵਾ ਭੇਜਿਆ ਜਾਵੇ, ਇੱਥੋਂ ਚਾਹੇ ਉਹ ਟੀਮਾਂ ਬੁਲਾ ਲਈਆਂ ਜਾਣ ਜਾਂ ਇੱਥੋਂ ਤੁਸੀਂ ਦੇਖ ਹੀ ਗਏ ਕੀ ਹੈਗੀਆਂ ਚੀਜ਼ਾਂ ਨੇ, ਤੇ ਸਾਡੇ ਵਰਗੇ ਵੀ ਆ ਸਕਦੇ ਆ ਜੇ ਸੇਵਾ ਕਰਾਉਣੀ ਆ ਤਾਂ ਵੀ ਅਸੀਂ ਵੀ ਸੇਵਾ ਕਰਨ ਨੂੰ ਹੈਗੇ ਆ। ਲਓ ਦੋਸਤੋ, ਉਸ ਤੋਂ ਪਹਿਲਾਂ ਆਪਣੇ ਨਾਲ ਜੋਲ ਭੈਣ ਜੀ ਜੁੜੇ ਆ ਤੇ ਰਾਜਨ ਸੈਣੀ ਸਾਹਿਬ ਜੁੜੇ ਆ, ਆਪਾਂ ਜੋਲ ਭੈਣ ਜੀ ਦੀ ਗੱਲ ਸੁਣ ਲਈਏ। ਪਹਿਲਾਂ ਰਾਜਨ ਸੈਣੀ ਸਾਹਿਬ ਤੁਸੀਂ ਹੋਲਡ ਰੱਖਣਾ, ਬਸ ਜੋਲ ਭੈਣ ਜੀ ਦੀ ਗੱਲ ਸੁਣ ਲਈਏ ਜੀ। ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਵਾਗਤ ਹੈ ਜੀ।
1: ਹਾਂਜੀ ਸਤਿ ਸ੍ਰੀ
0: ਅਕਾਲ, ਸਤਿ ਸ੍ਰੀ ਅਕਾਲ ਭੈਣ ਜੀ,
1: ਤੁਹਾਨੂੰ ਵੀ ਤੇ ਸੈਣੀ ਸਾਹਿਬ ਭਾਜੀ ਨੂੰ ਸਭ ਨੂੰ ਸਤਿ ਸ੍ਰੀ
0: ਅਕਾਲ, ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ।
1: ਹਾਂਜੀ, ਮੈਂ ਤਾਂ ਕਹਿੰਦੀ ਸੀਗੀ ਵੀ ਮੋਦੀ ਜੀ ਨੇ ਮੱਛੀ ਜੀ ਉਹਨਾਂ ਨੂੰ ਖਾਣ ਦਾ ਰਾਹ ਖੋਲ ਲਿਆ ਫਿਰ, ਹੈ
0: ਬਿਲਕੁਲ ਹੈ ਭੈਣ ਜੀ,
1: ਦੇਖ ਲੋ ਤੁਸੀਂ ਕੀ ਕੀਤਾ ਹੈ। ਪੰਜੇ ਦੀਆਂ ਪੰਜੇ ਹੀ ਸਾਰੀਆਂ ਸਟੇਟ ਦੇ ਵਿਚ ਆਪਣਾ ਲੈ ਗਏ, ਸਾਰਾ ਕੁਛ ਲੈ ਜਾਣਾ,
0: ਬਿਲਕੁਲ ਹੈ ਜੀ।
1: ਤੇ ਗਲਤੀਆਂ ਤਾਂ ਲੈਫਟੀਆਂ ਹੀ ਨੇ, ਇਹ ਜਿਹੜੇ ਲਕੀਰ ਦੇ ਫਕੀਰ ਬਣੇ ਰਹੇ ਨਾ
0: ਜੀ,
1: ਹਰ ਚੀਜ਼ ਸਮੇਂ ਦੇ ਨਾਲ ਥੋੜੀ ਜਿਹੀ ਬਦਲਾ ਜਾਂ ਮੋਡੀਫਿਕੇਸ਼ਨ ਮੰਗਦੀ ਆ।
0: ਨਾਲੇ ਭੈਣ ਜੀ ਦੇਖੋ, 15 ਸਾਲ ਰਾਜ ਕੀਤਾ ਮਮਤਾ ਹੁਣਾਂ ਨੇ, ਉਹ ਵੀ ਕਿਤੇ ਨਾ ਕਿਤੇ ਰੱਖਦਾ ਮਾਇਨੇ। ਲੋਕ ਬੋਰ ਵੀ ਹੁੰਦੇ ਇੰਨੇ ਲੰਮੇ ਅਰਸੇ ਦੇ ਵਿੱਚ।
1: ਜੋਤੀ ਬਾਸੂ ਨੇ ਤਾਂ 25 ਸਾਲ ਕੀਤਾ।
0: ਹਾਂਜੀ ਬਿਲਕੁਲ ਹੈ ਜੀ।
1: ਤੇ ਹੁਣ ਇਹ ਤਾਂ ਇਹਨਾਂ ਨੂੰ ਦੇਖੋ ਤੁਸੀਂ ਵੀ, ਇਹਨਾਂ ਨੂੰ ਆਪਣੀਆਂ ਗਲਤੀਆਂ ਸੈਂਟਰ ਦੇ ਵਿੱਚ ਇਹੀ ਸੀਗੇ, ਲੋਕ ਸਰਕਾਰ ਬਣਾਉਣ ਵਾਲੇ, ਢਾਉਣ ਵਾਲੇ,
0: ਬਿਲਕੁਲ ਹੈ ਜੀ,
1: ਸਾਰਾ ਕੁਛ ਕਰਨ ਵਾਲੇ, ਸਾਰਾ ਇਹਨਾਂ ਦੇ ਹੱਥ ਚ, ਇੰਨਾ ਦਬਦਬਾ ਹੋਣ ਦੇ ਬਾਵਜੂਦ
0: ਜੀ।
1: ਤੇ ਇਹਨਾਂ ਨੇ ਫਿਰ ਹੁਣ ਉਹ ਜਿਹੜੀ ਤੁਸੀਂ ਕਹੋ ਵੀ ਹੁਣ ਬੀਬੀਆਂ ਹੁੰਦੀਆਂ ਸੀਗੀਆਂ, ਉਹਨਾਂ ਨੇ ਵੀ ਆਪਣੀ ਲਾਈਫ ਦੇ ਵਿੱਚ ਮੋਡੀਫਿਕੇਸ਼ਨ ਲਿਆਂਦੀ
0: ਜੀ।
1: ਪਹਿਲਾਂ ਬੀਬੀਆਂ ਹੁੰਦੀਆਂ ਸੀਗੀਆਂ ਚਾਹ ਪੱਤੀ ਚੀਨੀ ਸਭ ਨੂੰ ਲੋਕ ਲਾ ਕੇ ਰੱਖਦੀਆਂ ਸੀ,
0: ਬਿਲਕੁਲ ਹੈ ਜੀ,
1: ਹੈਨਾ। ਤੇ ਚੱਕੀਆਂ ਸੀਗੀਆਂ ਹੱਥਾਂ ਨਾਲ ਚੱਕੀਆਂ ਪੀਣੀਆਂ, ਉਹ ਉਹਨਾਂ ਨੂੰ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਜਿਵੇਂ ਸਮਾਂ ਬਦਲਿਆ
0: ਜੀ,
1: ਲੋਕਾਂ ਦੀਆਂ ਲੋੜਾਂ ਬਦਲੀਆਂ, ਟਾਈਮ ਬਦਲਿਆ, ਸਾਰਾ ਕੁਛ ਉਵੇਂ ਉਵੇਂ ਥੋੜਾ ਥੋੜਾ ਬਦਲਾਅ ਲੈ ਕੇ ਆਂਦਾ, ਹੈਨਾ,
0: ਬਿਲਕੁਲ ਹੈ ਜੀ।
1: ਤੇ ਇਹਨਾਂ ਨੇ ਇਹ ਉੱਥੇ ਹੀ ਖੜੇ ਰਹੇ ਤੇ ਹੁਣ ਦੇਖੋ ਤੁਸੀਂ ਕੀ ਆ ਇਹਨਾਂ ਦੇ ਪੱਲੇ ਰਹਿ ਗਿਆ।
0: ਬਿਲਕੁਲ ਹੈ ਜੀ, ਖਤਮ ਹੋ ਗਏ ਤਕਰੀਬਨ ਜੀ, ਬਿਲਕੁਲ ਹੈ,
1: ਬਿਲਕੁਲ ਹੀ ਖਤਮ, ਕੀ ਹੁਣ ਹੈ ਹੀ ਨਹੀਂ ਕੁਛ
0: ਜੀ।
1: ਤੇ ਉਹ ਜੇ ਇਸੇ ਨੂੰ ਇਹ ਥੋੜਾ ਜਿਹਾ ਲੀਡਿੰਗ ਹੋ ਕੇ ਥੋੜਾ ਜਿਹਾ ਬਦਲਾਅ ਨੂੰ ਛੋਟੇ ਛੋਟੇ ਨੂੰ ਅਕਸੈਪਟ ਕਰੀ ਜਾਂਦੇ
0: ਜੀ,
1: ਇਹ ਉਸੇ ਲਕੀਰ ਦੇ ਫਕੀਰ ਬਣ ਕੇ ਨਾ ਤੁਰਦੇ ਤਾਂ ਅੱਜ ਇਹ ਉਹ ਮੱਠੀ ਖਾਣ ਥੋੜੀ ਜਾਣਾ ਸੀ ਉਹਨਾਂ ਨੇ।
0: ਬਿਲਕੁਲ ਹੈ ਜੀ, ਬਿਲਕੁਲ ਪੈਂਦੀ ਹੈ,
1: ਹੈਨਾ। ਵੈਸੇ ਬਹੁਤ ਮਾੜੀ ਗੱਲ ਆ, ਬਹੁਤ ਸੈਡ ਆ
0: ਜੀ
1: ਇਹ, ਹੈਨਾ। ਤੇ ਲੋਕਾਂ ਨੂੰ ਐਕਚੁਅਲੀ ਜੇ ਲੋਕੀ ਚੇਂਜ ਹੋ ਗਏ ਤਾਂ ਇਹ ਆਪਣੇ ਆਪ ਨੂੰ ਕਿਉਂ ਨਹੀਂ ਚੇਂਜ ਕਰਦੇ?
0: ਬਿਲਕੁਲ ਹੈ ਜੀ,
1: ਹੈਨਾ। ਲੋਕਾਂ ਦੀ ਮਾਨਸਿਕਤਾ, ਲੋਕਾਂ ਦੀਆਂ ਜ਼ਰੂਰਤਾਂ ਬਦਲ ਗਈਆਂ
0: ਜੀ।
1: ਤੇ ਬਹੁਤ ਮਾੜਾ ਹੋਇਆ ਵੈਸੇ ਮੈਨੂੰ ਬੜਾ
0: ਜੀ
1: ਲੱਗਿਆ ਕਿ ਦੇਖੋ ਲੋਕੀ ਵੀ ਕਿੱਧਰ ਨੂੰ ਜਾ ਰਹੇ ਨੇ ਤੇ ਭਾਲਦੇ ਨੇ ਹੁਣ, ਹਨਾ,
0: ਭਾਲਦੇ
1: ਕੀ ਨੇ ਤੁਸੀਂ ਸਿਸਟਮ ਤੋਂ ਤੁਸੀਂ ਦੇਖੋ ਤਾਂ ਸਹੀ
0: ਜੀ।
1: ਜਿਹੜੀ ਉਹ ਲੇਡੀ ਸੀਗੀ ਜਿਹਦੀ ਸਟੂਡੈਂਟ ਸੀਗੀ ਜਿਹਦਾ
0: ਹਾਂਜੀ ਇੱਕ ਨਰਸ ਸੀਗੀ, ਹਾਂਜੀ ਉਹ
1: ਬਿਲਕੁਲ ਵਗੈਰਾ ਹੋਇਆ,
0: ਹਾਂਜੀ ਹਾਂਜੀ ਹਾਂਜੀ,
1: ਕਾਫੀ ਰੋਲਾ ਪਿਆ। ਮਾਂ ਬੇਜੀਪੀ ਚੋਂ ਖੜੀ ਆ, ਦੇਖੋ ਉਹ ਲੀਡ ਕਰ ਰਹੀ ਆ,
0: ਬਿਲਕੁਲ ਹੈ ਜੀ,
1: ਹਨਾ। ਤੇ ਇਹ ਵੀ ਤਾਂ ਇਹਨਾਂ ਨੂੰ ਸੋਚਣਾ ਪਊਗਾ ਵੀ ਇਹਨੇ ਕਿਉਂ ਉਤਰ ਗਈ ਉਹ,
0: ਬਿਲਕੁਲ ਹੈ ਜੀ।
1: ਹਾਂਜੀ ਚਲੋ, ਬਸ ਮੈਂ ਤਾਂ ਇੰਨਾ ਕੇ ਥੋੜਾ ਜਿਹਾ ਕਹਿਣਾ ਸੀਗਾ। ਤੇ ਮੈਂ ਸੁਣਦੀ ਆ ਅੱਜ ਦੇਖੋ ਰਾਜਨ ਭਾਜੀ
0: ਜੀ
1: ਕੀ ਕਹਿੰਦੇ, ਅੱਜ ਕੀ ਨਿਚੋੜ ਕੱਢਦੇ ਆ।
0: ਜਰੂਰ ਜੀ, ਜਰੂਰ ਜੀ ਭੈਣ ਜੀ, ਥੈਂਕ ਯੂ ਜੀ,
1: ਥੈਂਕ ਯੂ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਜੁੜੇ ਸਾਂਝੀ, ਤੇ ਲੋ ਫਿਰ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 19 ਬਾਰ ਸਟੂਡੀਓ ਦਾ ਨੰਬਰ ਹੈ। ਜੇ ਕੋਈ ਗੱਲਬਾਤ ਹੋਵੇ, ਸਵਾਲ ਹੋਵੇ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ ਨਾਲ ਦੀ ਨਾਲ, ਲਾਈਨ ਜਿਹੜੀ ਹੈ ਆਪਣੀ ਖੁੱਲੀ ਹੈ ਨਾਲ ਸਟੂਡੀਓ ਵਾਲੀ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀ ਨੂੰ ਜੀ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ
0: ਜੀ।
2: ਭਾਰਤ ਸਾਹਿਬ ਪਹਿਲਾਂ ਤਾਂ ਮੈਂ ਦੱਸਦਿਆਂ ਜੀ ਕਿ ਬੀਜੇਪੀ ਨੇ 3 ਸਟੇਟਾਂ ਦੇ ਵਿਚ ਜਿਹੜਾ ਹੈਗਾ ਆ ਓਹਨੇ ਇਲੈਕਸ਼ਨ ਜਿੱਤਿਆ ਜੀ।
0: ਬਿਲਕੁਲ ਹੈ ਜੀ,
2: ਅਸਾਮ, ਪੌਂਡੀਚਰੀ ਤੇ ਬੰਗਾਲ।
0: ਬਿਲਕੁਲ ਹੈ ਜੀ,
2: ਅਸਾਮ ਪੌਂਡੀਚਰੀ ਚ ਪਹਿਲਾਂ ਹੀ ਇਹਨਾਂ ਦੀ ਸਰਕਾਰ ਸੀ, ਇਹਨਾਂ ਨੇ ਰਿਟੇਨ ਕੀਤੀ ਆ, ਇਹ ਦੁਬਾਰਾ ਉੱਥੇ ਸੱਤਾ ਚ ਆਏ ਆ, ਤੇ ਬੰਗਾਲ ਦੇ ਵਿਚ ਹੀ ਸਿਰਫ ਇਹਨਾਂ ਦੀ ਵਿਕਟਰੀ ਆ ਜੀ।
0: ਬਿਲਕੁਲ ਹੈ ਜੀ,
2: ਕੇਰਲਾ ਦੇ ਵਿਚ ਜਿਹੜਾ ਹੈਗਾ ਕਾਂਗਰਸ ਦੀ ਸਰਕਾਰ ਬਣੀ ਹੈਗੀ ਆ, ਉੱਥੇ ਦਾ ਕਿਸੇ ਨੂੰ ਹੈਰਾਨਗੀ ਨਹੀਂ ਹੋਈ ਕਿਉਂਕਿ ਉੱਥੇ ਕਮਿਊਨਿਸਟਾਂ ਦੀ ਸਰਕਾਰ ਸੀ, ਕਮਿਊਨਿਸਟ ਜਿਹੜੇ ਹੈਗੇ ਉਹਨਾਂ ਦਾ ਵਾਰੀ ਵੱਟਾ ਚੱਲਦਾ ਹੀ ਆ ਉੱਥੇ।
0: ਬਿਲਕੁਲ ਹੈ ਜੀ,
2: ਹਾਂਜੀ ਉੱਥੇ ਪ੍ਰੋਸੈਸ ਜਿਹੜੀ ਹੈਗੀ ਆ ਉਹ ਡਿਊ ਜਿੱਦਾਂ ਅੱਗੇ ਪਿੱਛੇ ਹੁੰਦੀਆਂ ਰਹੀਆਂ, ਸਾਡੇ ਵੀ ਚੇਂਜਸ ਹੁੰਦੀਆਂ ਰਹੀਆਂ
0: ਜੀ,
2: ਉਸੇ ਤਰੀਕੇ ਨਾਲ ਜਿਹੜਾ ਹੈਗਾ ਆ ਤੇ ਕਾਂਗਰਸਾਂ ਦੀ ਸਰਕਾਰ ਜਿਹੜੀ ਸੀ ਉਹ ਬਦਲ ਗਈ ਆ
0: ਜੀ,
2: ਤੇ ਕਾਂਗਰਸ ਦੀ ਰੁਟੀਨ ਦੇ ਵਿਚ ਕਿਉਂਕਿ ਮੇਜਰ ਜਿਹੜੀ ਹੈਗੀ ਆ ਵਿਰੋਧੀ ਧਿਰ ਸੀਗੀ
0: ਜੀ,
2: ਤੇ ਉਹ ਵਿਰੋਧੀ ਧਿਰ ਕੋਲ ਸੱਤਾ ਆ ਗਈ ਆ ਜੀ।
0: ਬਿਲਕੁਲ ਹੈ ਜੀ,
2: ਤੇ ਬਾਕੀ ਹੈਰਾਨਗੀ ਕੀ ਜਿਹੜਾ ਹੈਗਾ ਤਾਮਿਲਨਾਡੂ ਦੇ ਵਿਚ ਜਿਹੜਾ ਆ, ਇੱਕ 2 ਸਾਲ ਪਹਿਲਾਂ ਇੱਕ ਉੱਥੇ ਸਾਊਥ ਦਾ ਐਕਟਰ ਹੈਗਾ ਸੀ ਵਿਜੇ
0: ਜੀ,
2: ਤੇ ਓਹਨੇ ਮਤਲਬ ਜਿਹੜਾ ਹੈਗਾ ਆ 2 ਸਾਲ ਪਹਿਲਾਂ ਪਾਰਟੀ ਬਣਾਈ ਸੀ, ਉਹ ਹੈ ਤਾਂ ਤ੍ਰਿਕ ਸ਼ੰਕੂ ਸੀਗੀ ਪਰ ਓਹਦਾ ਮੇਜਰ ਵੱਡੀ ਪਾਰਟੀ ਉਹ ਹੀ ਉਭਰ ਕੇ ਆਈ ਆ
0: ਜੀ,
2: ਤੇ ਕਾਂਗਰਸ ਨੇ ਉੱਥੇ ਵੀ ਕਹਿ ਤਾ ਹੈਗਾ ਉਹਨਾਂ ਨੂੰ ਵੀ ਉਹਨਾਂ ਦਾ ਉਦਾਂ ਤਾਂ ਡੀਐਮ ਕੇ ਨਾਲ ਅਲਾਇੰਸ ਸੀਗਾ ਤੇ ਉਹ ਕਾਂਗਰਸ ਨੇ ਆਪਣਾ ਉਧਰੋਂ ਅਲਾਇੰਸ ਛੱਡਿਆ ਤੇ ਇੱਧਰ ਉਹਨਾਂ ਨੇ ਕਰ ਲੈਣ ਲੱਗੇ ਆ ਜੀ
0: ਜੀ।
2: ਤੇ ਮਤਲਬ ਇਹ ਹੈਗਾ ਜੀ ਵੀ 2 ਵੀ ਕਾਂਗਰਸ ਕੋ ਆ ਜਾਣਗੀਆਂ ਜੀ
0: ਜੀ,
2: ਕਿਉਂਕਿ ਜਿਸ ਗਠਬੰਧਨ ਦੀ ਸਰਕਾਰ ਵੀ ਤਾਂ ਆਪਣੀ ਸਰਕਾਰ ਹੀ ਗਿਣੀ ਜਾਂਦੀ ਆ
0: ਜੀ,
2: ਤੇ 3 ਬੀਜੇਪੀ ਕੋ ਆ ਜੀ, ਤੇ ਮੇਨ ਤਾਂ ਚਾਹੀਦੀ ਸੀ ਉਹਨੂੰ ਬੰਗਾਲ ਚਾਹੀਦਾ ਸੀਗਾ ਜੀ
0: ਬਿਲਕੁਲ।
2: ਹੁਣ ਭਾਰਤ ਸਾਹਿਬ ਏਦਾਂ ਹੈ ਨਾ ਜੀ ਵੀ ਇਹਦਾ ਵਾਧਾ ਕੀ ਹੋਣਾ ਆ, 205 ਸੀਟਾਂ ਦੇ ਲਗਭਗ ਰੁਝਾਨ ਜਿਹੜੇ ਹੈਗੇ ਇਹਨਾਂ ਦੇ ਫੇਵਰ ਚ ਹੈਗੇ ਆ ਜਾਂ ਨਤੀਜੇ ਇਹਨਾਂ ਦੇ ਫੇਵਰ ਚ ਆ
0: ਬਿਲਕੁਲ ਜੀ।
2: ਤੇ ਮੀਨਿੰਗ ਦੇ ਰਵਾਈ ਕੇ ਜਿਹੜਾ ਰਾਜ ਸਭਾ ਦੇ ਵਾਸਤੇ 10 ਸੀਟਾਂ ਇਹਨਾਂ ਨੂੰ ਚਾਹੀਦੀਆਂ ਸੀ ਮੈਜੋਰਿਟੀ ਗੇਨ ਕਰਨ ਵਾਸਤੇ
0: ਜੀ,
2: ਉਹ ਇਹਨਾਂ ਦਾ ਪੂਰੇ ਹੋ ਜਾਣਗੇ ਜੀ, ਰਾਜ ਸਭਾ ਦੇ ਵਿਚ ਇਹਨਾਂ ਦੀ ਵੀ ਮੈਜੋਰਿਟੀ ਹੋ ਜਾਊਗੀ, ਕਿਉਂਕਿ 7 ਜਿੱਦਣ ਆਏ ਸੀਗੇ ਤੇ ਉਦਣ ਇਹੀ ਰੌਲਾ ਪੈਂਦਾ ਸੀ ਵੀ ਹੁਣ ਕਿੰਨੇ ਰਹਿ ਗਏ ਘੱਟ ਗਏ ਆ।
0: ਪੱਛਮੀ ਬੰਗਾਲ 207 ਲੈ ਗਏ ਨੇ ਜੀ, ਤਾਮਿਲਨਾਡੂ
2: 207 ਹਾਂਜੀ
0: ਸੋਰੀ ਗਲਤ ਕਹਿ ਗਿਆ, 100 ਟੀਵੀ ਕੇ ਦੇ 107 ਹੈ, ਡੀਐਮ ਕੇ ਦੀਆਂ 74 ਨੇ ਤੇ ਏ ਦੀਆਂ ਡੀਐਮ ਕੇ ਦੀਆਂ ਹੈਗੀਆਂ 53 ਜੀ, ਤੇ ਬਾਕੀ 0-0
2: ਹਾਂ ਜੀ ਉੱਥੇ। ਚਲੋ ਐਨੀਵੇ ਉਹ ਤਾਂ ਫਿਰ ਉਧਰ ਜਿਹੜੀ ਹੈਗੀ ਉੱਥੇ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ, ਉਹ ਜਿਹੜੀ ਆ ਉਹ ਆਪਣੇ ਜਿਹੜੇ ਆ ਐਕਟਰ ਵਾਲੀ ਪਾਰਟੀ ਵਿਜੇ ਵਾਲੀ
0: ਉਹ ਪਾਰਟੀ ਜਿਹੜੀ ਆ ਭਾਜਪਾ ਵਾਲੇ ਕਾਂਗਰਸ ਵਾਲੇ 21 ਨੇ ਜੀ।
2: ਹਾਂਜੀ ਉਹਦੇ ਕਰਕੇ ਮੈਂ ਅੰਦਾਜ਼ਾ ਲਾਇਆ ਨਾ ਜੀ ਵੀ 6-7 ਸੀਟਾਂ ਜਿਹੜੀਆਂ ਹੈਗੀਆਂ, 6 ਸੀਟਾਂ ਇਹਨਾਂ ਦੀਆਂ ਜਿਹੜੀਆਂ ਇਹਨਾਂ ਨਿਕਲ ਜਾਣੀਆਂ ਹੈਗੀਆਂ ਉੱਥੋਂ ਜੀ ਬੰਗਾਲ ਚੋਂ, ਤੇ 4 ਸੀਟਾਂ ਇਹਨਾਂ ਨੇ ਇੱਥੋਂ ਆਸਾਮ ਚੋਂ ਕੱਢ ਲੈਣੀਆਂ
0: ਜੀ,
2: ਇੱਕ ਦੀ ਪੌਂਡੀਚੇਰੀ ਦੀ ਵੀ ਹੋਏਗੀ ਕਿਉਂਕਿ 30 ਹਾਂ ਜੀ 30 18 ਆ ਵੀ ਮਤਲਬ ਚਲੋ ਐਨੀ ਵੇ
0: ਜੀ
2: ਉੱਥੋਂ ਵੀ 1 ਦੀ ਸੀਟ ਜਿਹੜੀ ਹੈਗੀ ਆ ਨਿਕਲ ਜਾਏਗੀ ਕਿਉਂਕਿ 30 ਸੀਟਾਂ ਨਾ ਟੋਟਲ।
0: ਹਾਂਜੀ
2: ਹਾਂਜੀ 30 ਸੀਟਾਂ ਟੋਟਲ ਉੱਥੇ
0: ਬਿਲਕੁਲ
2: ਛੋਟੀ ਸਟੇਟ ਆ
0: ਜੀ,
2: ਤੇ ਸੋ ਇਸ ਕਰਕੇ ਜੀ ਇਹ ਤਾਂ ਹੈਗਾ ਆ ਇਹ ਭਾਰਤ ਸਾਹਿਬ। ਹੁਣ ਜਿੱਦਾਂ ਕਹਿੰਦੇ ਆ ਨਾ ਆਪਾਂ ਸਾਡਾ ਦਰਅਸਲ ਐਕਚੁਲੀ ਅਸੀਂ ਸੋਚਣੀ ਜਿਹੜੀ ਆ ਨਾ ਸਾਡੀ, ਅਸੀਂ ਬੀਜੇਪੀ ਨੂੰ ਆਪਣੇ ਵੈਰੀ ਕਿਉਂ ਸਮਝਦੇ ਹੈਗੇ ਆ
0: ਜੀ,
2: ਇੱਕ ਪੋਲੀਟੀਕਲ ਪਾਰਟੀ ਆ ਉਹ ਆਪਣੇ ਢੰਗ ਨਾਲ ਚੱਲਦੀ ਆ ਜੀ, ਉਹ ਆਪਾਂ ਦੇਖੀਏ ਤਾਂ ਸਹੀ ਕਈ ਵਾਰੀ ਵੀ ਹੁੰਦਾ ਕੀ ਆ ਕਿਸੇ ਚੀਜ਼ ਦੇ ਵਿੱਚ ਗੁਣ ਹੁੰਦਾ ਆ ਉਹਨੂੰ ਵੀ ਆਪਾਂ ਇਗਨੋਰ ਕਰ ਦਿੰਦੇ ਆ
0: ਜੀ,
2: ਸਰ ਉਹ ਪਾਰਟੀ ਬੜੀ ਫੋਕਸਡ ਆ
0: ਜੀ,
2: ਜਿੱਦਣ ਉਹ ਪਾਰਟੀ ਜਿਹੜੀ ਹੈਗੀ ਆ ਉਹਨੇ 240 ਜਿਹੜੀਆਂ ਉਹਨਾਂ ਨੇ ਜਿੱਤੀਆਂ ਤੇ ਮੈਜੋਰਿਟੀ ਹਾਸਲ ਨਹੀਂ ਕਰ ਸਕੇ ਤੇ ਉਹਨਾਂ ਨੇ ਸੋਚਿਆ ਵੀ ਸਦਰਨ ਸਟੇਟ ਜਿਹੜੀਆਂ ਆ ਉਹ ਤਾਂ ਸਾਨੂੰ ਏਡੀ ਛੇਤੀ ਰਿਸਪੋਂਸ ਨਹੀਂ ਦਿੰਦੀਆਂ
0: ਜੀ,
2: ਹਾਂਜੀ ਵੀ ਜੇ ਅਸੀਂ ਗਾਂ ਨੂੰ ਮੈਜੋਰਿਟੀ ਸਰਕਾਰ ਬਣਾਈ ਹੈਗੀ ਹੈ, ਜੇ ਸਾਡੇ ਕੋਲ 2 ਸਟੇਟਾਂ ਜਿਹੜੀਆਂ ਹੈਗੀਆਂ ਅਸੀਂ ਉਹਦੇ ਦੇ ਵਿੱਚ ਆਪਣੀ ਸਰਕਾਰ ਬਣਾ ਜਾਈਏ
0: ਜੀ,
2: ਇੱਕ ਸਰਕਾਰ ਸੀਗੀ ਉਹ ਤਾਂ ਬਿਹਾਰ ਦੇ ਵਿੱਚ ਤਾਂ ਉਹਨਾਂ ਦੀ ਆ ਜਾਂਦੀ ਸੀ ਸਰਕਾਰ ਗਠਬੰਧਨ ਰਾਹੀਂ
0: ਜੀ,
2: ਬੰਗਾਲ ਹੀ ਸੀਗਾ ਜਿਹੜਾ ਉਹਨਾਂ ਦਾ ਜਿਹੜਾ ਸਾਊਥ ਵਾਲਾ ਘਾਪਾ ਆ ਉਹ ਪੂਰਾ ਕਰ ਸਕਦਾ ਸੀ
0: ਬਿਲਕੁਲ। ਸੈਂਟ ਸਾਹਿਬ ਇੱਕ ਚੀਜ਼ ਮੈਂ ਹੋਰ ਮਨ ਚ ਚਲੋ ਅੱਜ ਸੋਚ ਰਿਹਾ ਸੀ, ਤੁਸੀਂ ਜਿਹੜੀ ਆ ਗੱਲ ਤੋਰੀ ਆ ਉਹਦੇ ਉੱਤੇ ਕਰਨੀ ਚਾਹਾਂਗਾ ਥੋੜੀ, ਕਿ ਜਿੱਦਾਂ ਹੁਣ ਇੱਥੇ ਵੀ ਚਲੋ ਬੰਗਾਲ ਦੇ ਵਿੱਚ ਵੀ ਰੋਲਾ ਪਿਆ ਕਿ ਇਹਨਾਂ ਦੇ ਫੰਡ ਰੋਕੇ ਹੋਏ ਸੀ ਜਾਂ ਇਹਨਾਂ ਦਾ ਜੋ GDP ਤੋਂ GDP ਦੇ ਵਿੱਚੋਂ ਹਿੱਸਾ ਹੁੰਦਾ ਉਹ ਰੋਕ ਲਿਆ ਜਾਂਦਾ, ਜਾਂ ਉਹਨਾਂ ਦਾ ਜੋ ਚਾਹੇ ਕੰਸਟਰਕਸ਼ਨਾਂ ਹੋਣੀਆਂ ਸੀ ਚਾਹੇ ਰੋਡ ਰਿਪੇਅਰ ਹੋਣੇ ਸੀ ਜਾਂ ਹੋਰ ਸਾਰੀਆਂ ਚੀਜ਼ਾਂ ਸੀ ਉਹ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ। ਇਹੀ ਚੀਜ਼ ਪੰਜਾਬ ਦੇ ਵਿੱਚ ਵੀ ਚੱਲਦੀ ਹੈ ਕਿ ਭਾਈ ਚਲੋ ਉਦੋਂ ਚਾਹੇ ਬਾਦਲ ਸਾਹਿਬ ਸੀਗੇ ਤੇ ਕਾਂਗਰਸ ਦੇ ਵਿੱਚ ਪ੍ਰਧਾਨ ਮੰਤਰੀ ਆਪਣੇ ਮਨਮੋਹਨ ਸਿੰਘ ਹੋਣੀ ਸੀਗੇ ਤੇ ਉਹਨਾਂ ਤੋਂ ਵੀ ਪੈਸੇ ਲੈ ਆਉਂਦੇ ਹੁੰਦੇ ਸੀ ਢੰਗ ਦੇ ਨਾਲ, ਤਾਂ ਦੇਖਿਆ ਜਾਵੇ ਤਾਂ ਜ਼ਿਆਦਾ ਸੂਬਿਆਂ ਦਾ ਵਿਵਾਦ ਕੇਂਦਰ ਦੇ ਨਾਲ ਇਹਦੇ ਵਿੱਚ ਹੀ ਰਹਿੰਦਾ ਕਿ ਸਾਨੂੰ ਡਿਵੈਲਪਮੈਂਟ ਨਹੀਂ ਕੀਤੀ ਜਾਣ ਦਿੱਤੀ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਉਹ ਚੀਜ਼ ਵੀ ਜੇ ਇੱਕ ਪਾਰਟੀ ਆਉਂਦੀ ਹੈ ਤਾਂ ਉਹ ਤੋਮਤਾਂ ਲੱਗਦੀਆਂ ਨੇ ਜੋ ਕੁਝ ਵੀ ਹੁੰਦਾ ਜਾਂ ਉਹਦੇ ਉੱਤੇ ਪੋਲੀਟਿਕਸ ਵੀ ਖੇਡੀ ਜਾਂਦੀ ਹੈ, ਲੋਕਾਂ ਨੂੰ ਗੁੰਮਰਾਹ ਵੀ ਕੀਤਾ ਜਾਂਦਾ, ਉਹ ਸਥਿਤੀ ਵੀ ਇੱਕ ਤਾਂ ਸਪਸ਼ਟ ਹੋਏਗੀ ਤੇ ਉਹਨਾਂ ਨੂੰ ਡਿਵੈਲਪਮੈਂਟ ਤਾਂ ਕਰਨੀ ਪਏਗੀ, ਉੱਥੇ ਕੋਈ ਬਹਾਨੇਬਾਜ਼ੀ ਤਾਂ ਨਹੀਂ ਲਾ ਸਕਦੇ ਦਿੱਲੀ ਵਾਂਗੂ ਜਾਂ ਚੰਡੀਗੜ੍ਹ ਵਾਂਗੂ ਹਨਾ, ਕਿਉਂਕਿ ਜੇ ਸੂਬਿਆਂ ਦੇ ਵਿੱਚ ਉਹਨਾਂ ਦੀ ਸਰਕਾਰ ਹੋਏਗੀ ਤਾਂ ਉਹਨਾਂ ਨੂੰ ਫੰਡਿੰਗ ਵੀ ਕਰਨੀ ਪਏਗੀ। ਦੂਸਰਾ ਜਿਹੜਾ ਮੁਸਲਮਾਨ ਜਾਂ ਸਿੱਖਾਂ ਦਾ ਜਾਂ ਹਿੰਦੂਆਂ ਦਾ ਜਾਂ ਕ੍ਰਿਸਚਨਾਂ ਦਾ ਜਾਂ ਬੋਧੀਆਂ ਦਾ ਰੋਲਾ ਪੈਂਦਾ ਰਿਹਾ, ਦੰਗੇ ਹੁੰਦੇ ਰਹੇ ਆ ਕਿ ਉਹ ਉਹਦੇ ਵਿਚ ਵੀ ਕਿਤੇ ਨਾ ਕਿਤੇ ਕਮੀ ਨਹੀਂ ਆਏਗੀ। ਜਦੋਂ ਆਪਾਂ ਦੇਖਦੇ ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਕੁਝ ਸਹੀ ਹੈ, ਪਰ ਮੈਂ ਪੋਜ਼ਿਟਿਵਿਟੀ ਦੇ ਵਿਚ ਇਸ ਨੂੰ ਚੀਜ਼ ਨੂੰ ਦੇਖਣਾ ਚਾਹੁੰਦਾ ਹਾਂ ਕਿ ਜਿੱਦਾਂ ਆਪਣੇ ਜੰਮੂ ਕਸ਼ਮੀਰ ਦਾ ਰੋਲਾ ਸੀਗਾ, ਉਹਦੇ ਵਿਚ ਧਾਰਾ 370 ਲਿਆਂਦੀ, ਜੋ ਕੁਝ ਕੀਤਾ, ਉਹ ਵਾਦ ਵਿਵਾਦ ਕਿਤੇ ਨਾ ਕਿਤੇ ਘੱਟ ਹੁੰਦੇ ਵੀ ਨਜ਼ਰ ਆਏ ਨੇ, ਕੰਟਰੋਲ ਵੀ ਕੀਤਾ ਉਹਨਾਂ ਚੀਜ਼ਾਂ ਨੂੰ। ਕਿਵੇਂ ਦੇਖਦੇ ਹੋ ਕਿ ਪੂਜੇ ਭਾਰਤ ਦੇ ਵਿਚ ਇਹ ਚੀਜ਼ ਹੁੰਦੀ ਹੈ? ਦੂਸਰੇ ਪਾਸੇ ਚਲੋ ਬਹੁਤ ਸਾਰੇ ਲੋਕ ਜਾਂ ਵਿਦਵਾਨ ਇਹ ਵੀ ਕਹਿੰਦੇ ਆ ਕਿ ਉਹ ਰਾਸ਼ਟਰਵਾਦ ਦਾ ਜਿਹੜਾ ਨੀਤੀ ਆਪਣੀ ਲੈ ਕੇ ਚੱਲੇ ਆ, ਪਰ ਡਿਸਿਪਲਿਨ ਨੂੰ ਦੇਖਿਆ ਜਾਵੇ, ਚਾਹੇ ਉਹਦੇ ਵਿਚ ਚੰਗਾ ਹੁੰਦਾ ਮੰਦਾ ਹੁੰਦਾ, ਉਹਦੇ ਵਿਚ ਕੋਈ ਕੁਸਕਦਾ ਨੀ ਬੋਲਦਾ ਨੀ, ਜਿੱਦਾਂ ਬਾਕੀ ਪਾਰਟੀਆਂ ਸਾਰੀਆਂ ਪਾਰਟੀਆਂ ਪਈਆਂ, ਉਹ ਡਿਸਿਪਲਿਨ ਵੀ ਤਾਂ ਕਿਤੇ ਨਾ ਕਿਤੇ ਅਹਿਮੀਅਤ ਰੱਖਦਾ ਨਾ ਉਸ ਚੀਜ਼ ਦੇ ਵਿਚ, ਉਹਨਾਂ ਨੂੰ ਅੱਗੇ ਵਧਣ ਦੇ ਵਿਚ।
2: ਪਰ ਜਿਹੜਾ ਹੈਗਾ, ਤੁਸੀਂ ਕਈ ਸਵਾਲ ਜਿਹੜੇ ਹੈਗੇ ਇੱਕ ਸਵਾਲ ਦੇ ਵਿਚ ਹੀ ਕਰ ਦਿੱਤੇ ਹੈਗੇ, ਤੇ ਮੈਂ ਉਹਨੂੰ ਵਨ ਬਾਈ ਵਨ ਟੇਕ ਅਪ ਕਰਦਾ। ਸਰ ਉਹਦੇ ਵਿਚ ਜਿਹੜਾ ਹੈਗਾ ਨਾ ਜੀ, ਜਿੱਦਾਂ ਤੁਸੀਂ ਪਹਿਲਾਂ ਜਿਹੜਾ ਪੁੱਛਿਆ ਉਹ ਇੱਕ ਜਨਰਲ ਕੁਐਸਚਨ ਸੀ ਤੁਹਾਡਾ, ਵੀ ਹਾਂ ਜੀ ਡਿਵੈਲਪਮੈਂਟ ਨੀ ਕੀਤੀ ਜਾਣ ਦੇ ਜਿੱਦਾਂ ਮਰਜ਼ੀ, ਤੇ ਉਹਦਾ ਮੈਂ ਇੱਕ ਜਨਰਲ ਜਿਹੜਾ ਆਨਸਰ ਪਹਿਲਾਂ ਦਊਂਗਾ, ਪੰਜਾਬ ਦੇ ਸੰਦਰਭ ਦੇ ਵਿਚ ਜਿਹੜਾ ਆਨਸਰ ਇਹਦਾ ਬਾਅਦ ਚ ਦਊਂਗਾ ਜੀ। ਪਹਿਲਾਂ ਤਾਂ ਹੈਗਾ ਜਨਰਲ ਤਾਂ ਸਰ ਇੱਦਾਂ ਹੈਗੀ ਆ ਕਿ ਪੋਲੀਟਿਕਸ ਦਾ ਤੇ ਮਤਲਬ ਜਿਹੜਾ ਹੈਗਾ ਨਾ ਪ੍ਰੈਕਟਿਸ ਕੋਈ ਵੀ ਆ, ਉਹਨਾਂ ਦਾ ਮਤਲਬ ਇੱਕ ਰੂਲ ਹੁੰਦਾ ਆ ਕਿ ਪਲੇ ਦਾ ਗੇਮ ਵਿਦ ਦਾ ਕਾਰਡ ਇਨ ਯੂਅਰ ਹੈਂਡਸ।
0: ਬਿਲਕੁਲ ਹੈ ਜੀ,
2: ਠੀਕ ਹੈ ਜੀ। ਹੁਣ ਮੈਂ ਵਕੀਲ ਆ ਸਰ, ਮੈਂ ਵਕੀਲ ਆ, ਮੈਂ ਮਤਲਬ ਕੇਸ ਜਿਹੜਾ ਜਿੱਤਣਾ ਆ ਨਾ ਜੀ, ਉਹ ਜਿਹੜੇ ਮੇਰੇ ਕੋਲ ਕਾਗਜ਼ ਹੈਗੇ ਮੈਂ ਉਹਨਾਂ ਦੇ ਆਧਾਰ ਤੇ ਜਿੱਤਣਾ ਆ,
0: ਖੇਡਣਾ ਹੈ ਜੀ। ਬਿਲਕੁਲ,
2: ਮੈਂ ਕੋਈ ਨਵਾਂ ਨਹੀਂ ਕ੍ਰੀਏਟ ਕਰ ਸਕਦਾ, ਮੇਰੇ ਕੋਲ ਜੋ ਹੈ ਉਹ ਸੋ ਹੈ
0: ਜੀ।
2: ਜਦੋਂ ਆਪਾਂ ਚੂਜ਼ ਕਰਦੇ ਆ ਕੋਈ ਸਰਕਾਰ, ਜੇ ਆਪਾਂ ਅਪੋਜੀਸ਼ਨ ਸੈਂਟਰ ਤੋਂ ਅਲੱਗ ਹਟ ਕੇ ਆਪਣੀ ਸੋਚ ਰੱਖਦੇ ਹੈਗੇ ਆ ਨਾ ਜੀ, ਤੇ ਅਸੀਂ ਮੰਨ ਕੇ ਚੱਲਦੇ ਹੈਗੇ ਆ ਕਿ ਦੇ ਉਹ ਜਿਹੜੇ ਬੰਦਿਆਂ ਨੂੰ ਅਸੀਂ ਚੁਣ ਰਹੇ ਹੈਗੇ ਆ ਉਹ ਮਤਲਬ ਵਧੀਆ ਜਿਆਦਾ ਇੰਟੈਲੀਜੈਂਟ ਹੋਣਗੇ, ਤੇ ਜਾਂ ਅਸੀਂ ਜਿਹੜਾ ਹੈਗਾ ਆ ਵੀ ਉਹ ਆਪਣੇ ਆਪ ਮੈਨੇਜ ਕਰ ਲੈਣਗੇ। ਅਸੀਂ ਐਕਸਪੈਕਟੇਸ਼ਨ ਜਿਹੜੀਆਂ ਹੈਗੀਆਂ ਸਾਡੀਆਂ ਸੈਂਟਰ ਤੋਂ ਅਸੀਂ ਕਿਉਂ ਕਰ ਰੱਖਦੇ ਆ ਜੇ ਅਸੀਂ ਸਰਕਾਰੀ ਸੈਂਟਰ ਤੋਂ ਹਟ ਕੇ ਚੁਣ ਰਹੇ ਹਾਂ ਜੀ?
0: ਬਿਲਕੁਲ ਹੈ ਜੀ,
2: ਜਾਂ ਤਾਂ ਉਹ ਸੁਪਰ ਕੋਪ ਹੋਣ ਵੀ ਹਾਂ ਜੀ ਉਹਦੇ ਵਿਚ ਜਿਹੜਾ ਹੈਗਾ ਆ ਵੀ ਆਪਣੇ ਆਪ ਉਹ ਮੈਨੇਜ ਕਰ ਲੈਣ ਜੀ। ਹੁੰਦਾ ਕੀ ਆ ਭਰਾਈ ਸਾਹਿਬ, ਇਹ ਦੋਸ਼ ਜਿਹੜਾ ਹੈਗਾ ਆ ਬੇਬੁਨਿਆਦ ਵੀ ਨੀ ਗਾ, ਪਰ ਗੱਲ ਇਹਦਾ ਆ ਵੀ ਇਹ ਬਿਲਕੁਲ ਸੱਚ ਵੀ ਨੀ ਹੈ।
0: ਪਰ 75 ਸਾਲ ਤੋਂ ਤਾਂ
2: ਸਿਰਫ ਇਹੀ ਕਾਰਨ ਹੋਏਗਾ,
0: ਸੂਬਿਆਂ ਦਾ ਦੋਸ਼ ਹਮੇਸ਼ਾ ਹੀ ਹੁੰਦਾ ਕੇਂਦਰ ਦੇ ਉੱਤੇ ਚਾਹੇ ਸਰਕਾਰ ਉੱਤੇ।
2: ਨਹੀਂ ਇਹ ਸਾਰੇ ਪਤਾ ਕੀ ਆ ਜੀ, ਸਰ ਮਿਸ ਮੈਨੇਜਮੈਂਟ ਸਾਡੇ ਸ਼ੁਰੂ ਤੋਂ ਚੱਲਦੀ ਆਈ ਆ ਜੀ।
0: ਜੀ
2: ਹੁਣ ਅੱਗੇ ਜਦੋਂ ਸੈਂਟਰ ਜਿਹੜਾ ਮਰਜ਼ੀ ਜਿੱਦਾਂ ਮਰਜ਼ੀ ਗਲਾ ਘੁੱਟਦਾ ਹੈ ਇਸ ਕਰਕੇ ਕਿ ਭਾਈ ਦੇ ਆ ਪਿਛਲਾ ਹਿਸਾਬ ਦੇ
0: ਜੀ,
2: ਜਿਸ ਹੈਡ ਥੱਲੇ ਤੁਹਾਨੂੰ ਪੈਸੇ ਭੇਜੇ ਗਏ ਸੀ ਉਸ ਹੈਡ ਥੱਲੇ ਹੀ ਕਰ ਲੈਣੇ ਸੀ, ਤੁਸੀਂ ਹੋਰ ਪੈਸੇ ਕਿਉਂ ਕਨਵਰਟ ਕੀਤੇ
0: ਜੀ?
2: ਹੁੰਦਾ ਕੀ ਹੈ ਜੀ, ਸੈਂਟਰ ਤੋਂ ਪੈਸਾ ਆਉਂਦਾ, ਸਟੇਟਾਂ ਆਪਣੀ ਰਾਜਨੀਤੀ ਚਮਕਾਉਣ ਲੱਗ ਪੈਂਦੀਆਂ।
0: ਬਿਲਕੁਲ ਹੈ ਜੀ,
2: ਹੁਣ ਤੁਸੀਂ ਪੰਜਾਬ ਦੀ ਐਗਜ਼ਾਮਪਲ ਲੈ ਲਓ, ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਹੈਲਥ ਦੇ ਸੈਕਟਰ ਦੇ ਵਿੱਚ ਜਿਹੜਾ ਆ ਪੈਸਾ ਆ ਰਿਹਾ ਸੀਗਾ ਰੂਟੀਨ ਦੇ ਵਿੱਚ, ਉਹ ਅਗਲਿਆਂ ਨੇ ਬੰਦ ਕਰ ਦਿੱਤਾ ਸਾਡਾ ਇਸ ਕਰਕੇ ਕਿਉਂਕਿ ਉਸ ਪੈਸੇ ਦੇ ਨਾਲ ਜਿਹੜੀ ਹੈਗੀ ਆ ਇਹ ਪਾਰਟੀ ਆਪਣੀ ਰਾਜਨੀਤੀ ਚਮਕਾਉਣ ਲੱਗ ਪਈ ਜੀ, ਆਮ ਆਦਮੀ ਕਲੀਨਿਕ ਜੀ, ਤੁਸੀਂ ਦੇਖਿਆ ਹੀ ਹੈ ਨਾ ਇਸ ਚੀਜ਼ ਨੂੰ, ਇਸ ਚੀਜ਼ ਨਾਲ ਤਾਂ ਸਾਰੇ ਬੰਦੇ ਗਵਾਹ ਆ ਜੀ। ਸੋ ਇਸ ਕਰਕੇ ਉਹ ਹੁਣ ਤਾਂ ਜੇ ਉਹ ਸੈਂਟਰ ਨੂੰ ਇਹ ਸਟੇਟਾਂ ਨੂੰ ਪੈਸੇ ਦਿੰਦੇ ਵੀ ਆ ਤੇ ਸਟੇਟਾਂ ਆਪਣੀ ਰਾਜਨੀਤੀ ਚਮਕਾਉਣ ਲੱਗ ਪੈਂਦੀਆਂ ਹੈਗੀਆਂ, ਅਗਲੇ ਫਿਰ ਕਹਿੰਦੇ ਹੈਗੇ ਜਿਸ ਪਰਪਸ ਲਈ ਤੁਹਾਨੂੰ ਪੈਸਾ ਦਿੰਨੇ ਹੈਗੇ ਤੁਸੀਂ ਉਸ ਪਰਪਸ ਲਈ ਤਾਂ ਖਰਚ ਕਰਦੇ ਨੀ, ਇਸ ਕਰਕੇ ਜਿਹੜਾ ਹੈਗਾ ਜਾਓ ਪਿਛਲਾ ਹਿਸਾਬ ਲਿਆਓ। ਆਹ ਹੀ ਸਾਡੇ ਪੰਜਾਬ ਦਾ ਇਸ਼ੂ ਆ ਤੇ ਆਹ ਹੀ ਬਾਕੀ ਸਟੇਟਾਂ ਦਾ ਇਸ਼ੂ ਹੈਗਾ ਆ ਜੀ। ਇਹ ਤਾਂ ਐਵੇਂ ਸੈਂਟਰ ਨੂੰ ਬਦਨਾਮ ਕਰਨ ਦੀ ਗੱਲ ਹੈਗੀ ਆ, ਕਿਉਂਕਿ ਪਹਿਲਾਂ ਜਿਹੜਾ ਹੈਗਾ ਜੇ ਤਾਂ ਆਪਾਂ ਸਹੀ ਹੋਈਏ ਫੇਰ ਤਾਂ ਅਗਲੇ ਨਾਲ ਡੰਕੇ ਦੀ ਚੋਟ ਤੇ ਗੱਲ ਕਰਦੇ ਆ, ਜਾਂ ਕੁਛ ਇੱਕ ਸੈਂਟਰ ਦੇ ਨਾਲ ਮੁੱਦੇ ਹੁੰਦੇ ਹੈਗੇ ਆ ਵੀ ਜਿਹਦੇ ਵਿਚ ਸੈਂਟਰ ਨੇ ਤੇ ਸਟੇਟ ਨੇ ਸਾਂਝਾ ਟੈਕਸ ਲਾਉਣਾ ਹੁੰਦਾ ਆ, ਉੱਥੇ ਇਹਨਾਂ ਦੀ ਸੋਚ ਨੀ ਰਲਦੀ ਹੈਗੀ ਵੀ ਹਾਂ ਜੀ ਵੀ ਕਿੰਨੇ ਪਰਸੈਂਟ ਲਾਇਆ ਜਾਵੇ,
0: ਜਾਂ ਕੁਝ ਚੀਜ਼ਾਂ ਦੇ ਵਿੱਚ ਸਟੇਟ ਦਾ ਵੀ ਹਿੱਸਾ ਹੁੰਦਾ ਹੈ, ਸੈਂਟਰ ਦਾ ਵੀ
3: 40 ਦੀ ਹਿੱਸੇਦਾਰੀ ਵੀ ਹੁੰਦੀ ਹੈ ਉਹਦੇ ਵਿੱਚ, ਜੇ ਕੇਂਦਰ ਆਪਣਾ ਫਰਜ਼ ਨਿਭਾ ਵੀ ਦਿੰਦੀ ਹੈ, ਪਰ ਜੇ ਸੂਬਾ ਉਸ ਦੇ ਪੈਰਾਮੀਟਰ ਦੇ ਉੱਤੇ ਜਾਂ ਉਹਨਾਂ ਦੇ ਵਿੱਚ ਬੈਂਕ ਬੈਲੈਂਸ ਦੇ ਵਿੱਚ ਕੁਝ ਹੈ ਨਹੀਂ ਤਾਂ 40% ਵੀ ਨਹੀਂ ਪਾਉਂਦੀ ਤਾਂ ਫਿਰ ਉਹ ਕੇਂਦਰ ਨੂੰ ਹੀ ਦੋਸ਼ ਦੇ ਦਿੰਦੇ ਆ, ਜਾਂ ਕਿਤੇ ਨਾ ਕਿਤੇ ਇਹ ਵੀ ਤਾਂ ਹੋ ਸਕਦਾ।
2: ਭਾਰੀ ਸਾਹਿਬ ਨੋ ਡਾਊਟ, ਮੈਂ ਤਾਂ ਪਹਿਲਾਂ ਹੀ ਕਿਹਾ ਕਿਸੇ ਚੀਜ਼ ਚ ਹੁਣ ਜਿਹੜਾ ਸਾਡੇ ਅਸੀਂ ਫਸਲੀ ਬੀਮਾ ਸੀ ਸਾਡੇ ਇਹਨਾਂ ਨੇ ਅਕਸੈਪਟ ਹੀ ਨਹੀਂ ਸੀ ਕੀਤਾ,
3: ਉਹ
2: ਕਹਿੰਦੇ ਸੀਗੇ ਵੀ ਹਾਂਜੀ ਉਹ ਪੋਲਸੀ, ਕਿਉਂਕਿ ਦੋਦੇ ਵਿੱਚ ਦੋ ਚੀਜ਼ਾਂ ਸੀ, ਇੱਕ ਤਾਂ ਜਿਹੜਾ ਹੈਗਾ ਆ ਵੀ ਸਾਡੇ ਨੇਤਾ ਜਿਹੜੇ ਇੱਥੇ ਦੇ ਸੀਗੇ ਜੀ ਉਹ ਪਾਲਿਸੀ ਨਾਲ ਸਹਿਮਤ ਹੈ ਨਹੀਂ ਸੀਗੇ
0: ਜੀ।
2: ਦੂਜਾ ਅਗਲਿਆਂ ਨੂੰ ਇਹ ਸੀਗਾ ਵੀ ਸਾਨੂੰ ਆਪਣਾ ਸ਼ੇਅਰ ਪਾ ਕੇ ਮਤਲਬ ਜਿਹੜਾ ਹੈਗਾ ਇੱਥੇ ਕਰਾਉਣਾ ਹੀ ਪੈਣੀ ਆ
0: ਜੀ।
2: ਇੱਕ ਕ੍ਰੈਡਿਟ ਜਿਹੜਾ ਜਾਣਾ ਉਹ ਸੈਂਟਰ ਨੂੰ ਜਿਹੜਾ ਜਾਣਾ ਹੈਗਾ ਜੀ ਵੀ ਤੁਰੰਤ ਫਸਲ ਖਰਾਬ ਹੋਣ ਤੇ ਜਿਹੜਾ ਮੁਆਵਜ਼ਾ ਆ ਜਾਂਦਾ ਜੀ
0: ਬਿਲਕੁਲ ਹੈ ਜੀ।
2: ਤੇ ਕਿਉਂਕਿ ਨਾਲ ਉਹਦੇ ਵਿੱਚ ਇਹ ਸਕੀਮ ਸੀ ਵੀ ਇਹਦਾ ਪ੍ਰੀਮੀਅਮ ਜਿਹੜਾ ਹੈਗਾ ਆ ਉਹ ਕਿਸਾਨ ਕੋਲੋਂ ਨਹੀਂ ਲਿਆ ਜਾਊਗਾ
0: ਜੀ,
2: ਇਹ ਸਟੇਟ ਗੌਰਮੈਂਟ ਜਿਹੜੀ ਹੈਗੀ ਆ ਉਹ ਆਪਣਾ ਜਿਹੜਾ ਸ਼ੇਅਰ ਪਾਊਗੀ ਉਹਦੇ ਵਿੱਚੋਂ ਦੇਣਾ ਪਊਗਾ
0: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਸਟੇਟ ਵੀ ਕਿਤੇ ਨਾ ਕਿਤੇ ਦੋਸ਼ੀ ਆ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਸੈਂਟਰ ਵੀ ਆ। ਜਦੋਂ ਸੈਂਟਰ ਦੇ ਸੈਂਟਰ ਦੀ ਪਾਰਟੀ ਨਾਲ ਕਿਸੇ ਬੰਦੇ ਦੀ ਅਲਾਇੰਸ ਦੀ ਸਰਕਾਰ ਬਣ ਜਾਂਦੀ ਹੈ ਕਿਤੇ ਉਦੋਂ ਫਿਰ ਜਿਹੜਾ ਪੈਸਾ ਆਉਂਦਾ ਅਗਲੇ ਹਿਸਾਬ ਕਿਤਾਬ ਪੁੱਛਦੇ ਹੀ ਨੀ ਜੀ
0: ਬਿਲਕੁਲ।
2: ਬਾਦਲ ਸਾਹਿਬ ਨੇ ਵੀ ਜਿਹੜਾ ਆਪਣੇ ਟਾਈਮ ਦੇ ਵਿੱਚ ਪੈਸਾ ਬਥੇਰਾ ਜਿਹੜਾ ਹੈਗਾ ਸੀਗਾ ਉਹ ਸੈਂਟਰ ਦੀਆਂ ਗ੍ਰਾਂਟਾਂ ਆਈਆਂ ਸਪੈਸੀਫਿਕ ਪਰਪਸ ਵਾਸਤੇ ਉਹ ਆਪਣੀਆਂ ਜਿਹੜੀ ਰਾਜਨੀਤੀ ਚਮਕਾਉਣ ਵਾਸਤੇ।
0: ਹੁਣ ਆਮ ਆਦਮੀ ਪਾਰਟੀ ਦੇ ਐਮਪੀ ਹੈਗੇ ਆ ਜੀ ਜਿਹੜੇ ਸੱਤ ਗਏ ਆ ਉਹਨਾਂ ਦੇ ਵਿੱਚ ਲਿਸਟ ਕੱਢ ਕੇ ਦੇਖ ਲਓ 5-5 ਕਰੋੜ ਰੁਪਇਆ ਆਉਂਦਾ ਇਹਨਾਂ ਨੂੰ ਮੇਰੇ ਖਿਆਲ ਨਾਲ ਸਾਲ ਦਾ।
2: ਹਾਂਜੀ ਹਾਂਜੀ।
0: ਉਹਦੇ ਵਿੱਚ ਉਹ ਕਿੰਨੇ ਵਰਤੇ ਨੇ ਜੀ? ਕਿਸੇ ਨੇ 14 ਲੱਖ, ਕਿਸੇ ਨੇ 28 ਲੱਖ, ਕਿਸੇ ਨੇ 50 ਲੱਖ ਵਰਤੇ ਆ ਜੀ। ਉਹ ਬਾਕੀ ਦਾ ਵਾਪਸ ਹੀ ਜਾਣਾ?
2: ਨਹੀਂ ਸਰ, ਨਹੀਂ ਨਹੀਂ, ਬਸ ਆਹੀ ਗੱਲ ਆ ਨਾ ਜੀ, ਉਹ ਕਰੋੜਾਂ ਰੁਪਇਆ ਜਿਹੜਾ ਹੈਗਾ ਜੀ ਉਹ ਬਿਨਾਂ ਵਰਤੇ ਹੀ ਵਾਪਸ ਹੋ ਗਿਆ ਜੀ।
0: ਬਿਲਕੁਲ ਹੈ ਜੀ ਜੀ ਸਰ।
2: 18-20 ਕਰੋੜ ਰੁਪਇਆ ਜਿਹੜਾ ਹੈਗਾ ਆ ਜੀ ਇੱਕ ਬੰਦੇ ਦਾ ਜਿਹੜਾ ਆ ਉਹ ਮੈਟਰ ਕਰਦਾ ਆ ਵੀ ਉਦਾਂ ਹੀ ਚੱਲ ਜਾਏ।
0: ਬਿਲਕੁਲ ਹੈ ਜੀ।
2: ਤੇ ਤੁਸੀਂ ਉਹਦੇ ਵਿੱਚ ਸਰ ਉਹਦੇ ਵਿੱਚ ਨਾ ਸਿਰਫ ਪੈਰਾਮੀਟਰ ਆ ਵੀ ਤੁਸੀਂ ਕਿੱਦਾਂ ਕਿੱਦਾਂ ਦੇਣੇ ਆ ਤੇ ਕੌਸ਼ੀਅਸਲੀ ਦੇਣੇ ਆ, ਮਰਜ਼ੀ ਨਾਲ ਨਹੀਂ ਦਿੱਤੇ ਜਾ ਸਕਦੇ। ਕੋਈ ਕਲੱਬ ਆ, ਕੋਈ ਕਲੱਬ ਆ ਉਹਨੂੰ ਦੇ ਦਿਓ, ਕੋਈ ਸ਼ਮਸ਼ਾਨ ਘਾਟ ਆ ਉਹਨੂੰ ਦੇ ਦਿਓ, ਹੈ ਜੀ ਜਿੱਥੇ ਡਿਸਕ੍ਰੇਸ਼ਨ ਆ। ਡਾਕਟਰ ਗਾਂਧੀ ਹੁੰਦੇ ਸੀਗੇ ਪਟਿਆਲੇ ਤੋਂ, ਉਹਨਾਂ ਨੇ ਆਪਣੇ ਗ੍ਰਾਂਟਾਂ ਦੀ ਬਹੁਤ ਯੋਗ ਵਰਤੋਂ ਕੀਤੀ ਸੀ। ਉਹਨਾਂ ਨੇ ਪਤਾ ਨੀ ਕਿੰਨੇ ਕੁ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹਨਾਂ ਦੇ ਜਿਹੜੀ ਆ ਦੋ ਦੋ ਸ਼ਮਸ਼ਾਨ ਘਾਟ ਸੀ ਉਹ ਇੱਕ ਕਰਾਏ ਸੀ। ਹਾਂਜੀ ਜੀ, ਬੜਾ ਕ੍ਰੈਡਿਟ ਜਾਂਦਾ ਇਹੋ ਜਿਹਾ ਕੰਮ ਜਦੋਂ ਕੀਤਾ ਜਾਂਦਾ। ਉਹ ਤਦ ਹੀ ਕਹਿੰਦੇ ਨਾ ਭਾਰੇ ਸਾਹਿਬ ਬੰਦੇ ਦੀ ਕੰਮ ਜਿਹੜਾ ਆ ਉਹ ਏਦਾਂ ਦਾ ਕਰੋ ਵੀ ਉਹ ਤੁਹਾਡੀ ਪਹਿਚਾਣ ਬਣ ਜਾਏ। ਆਪਾਂ ਹੁਣ ਗੱਲ ਕਰਦੇ ਸੀ ਤੇ ਗੱਲ ਉਹ ਹਟ ਕੇ ਵੀ ਉਹਨਾਂ ਵੱਲ ਨੂੰ ਚੱਲ ਗਈ, ਇਸੇ ਕਰਕੇ ਉਹਨਾਂ ਨੇ ਉਹ ਡਿਸਟਿੰਗੁਇਸ਼ ਕੰਮ ਕੀਤਾ ਹੈਗਾ ਜੀ ਉਸ ਪਰਪਸ ਲਈ
0: ਜੀ।
2: ਤੇ ਇਸ ਕਰਕੇ ਜੀ
0: ਜੀ
2: ਜੀ ਭਾਰੇ ਸਾਹਿਬ
0: ਜੀ। ਸੈਣੀ ਸਾਹਿਬ, ਦੂਸਰੀ ਗੱਲ ਸੀਗੀ ਕਿ ਜਿਹੜਾ ਦੰਗੇ ਫਸਾਦ ਹੁੰਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਮਤਲਬ ਕਿ ਉਹਦੇ ਤੋਂ ਵੀ ਕਿਤੇ ਨਾ ਕਿਤੇ ਬਚਾਅ ਹੋਏਗਾ ਜਾਂ ਵਿਰੋਧੀ

0: ਇਹਨਾਂ ਨੇ ਜਿਹੜਾ ਇਹ ਆ ਹੁਣ ਬਾਕੀ ਸਟੇਟਾਂ ਜਿਹੜੀਆਂ ਹੈਗੀਆਂ ਉਹ ਕਿਸ ਤਰੀਕੇ ਨਾਲ ਬਿਹੇਵ ਕਰਦੀਆਂ ਆ, ਉੱਥੇ ਦੇ ਲੀਡਰ ਜਿਹੜੇ ਆ ਉਹ ਕਿੱਦਾਂ ਇਸ ਚੀਜ਼ ਨੂੰ ਲੈਣਗੇ ਜੀ, ਉਹ ਤਾਂ ਮੌਕੇ ਦੇ ਉੱਤੇ ਹੀ ਦੇਖਿਆ ਜਾਊਗਾ ਜੀ। ਜਦੋਂ ਦੋਨੇ ਸਟੇਟਾਂ ਜਿਹੜੀਆਂ ਹੈਗੀਆਂ ਜੇ ਇੱਕੋ ਪਾਰਟੀ ਦੀਆਂ ਆ ਜਾਂਦੀਆਂ ਹੈਗੀਆਂ, ਜਾਂ ਮੰਨ ਲੈਂਦੇ ਹੈਗੇ ਅੱਜ ਜੇ ਬੀਜੇਪੀ ਦੀਆਂ ਆ ਗਈਆਂ, ਤੇ ਸਰਟਨਲੀ ਉੱਥੇ ਫੰਡ ਦੇਣ ਦੇ ਵਿੱਚ ਵੀ ਸੈਂਟਰ ਕੋਈ ਹੈਜੀਟੇਟ ਨਹੀਂ ਕਰੂਗਾ
1: ਜੀ,
0: ਤੇ ਉਦੋਂ ਉਸ ਤਰੀਕੇ ਨਾਲ ਕੋਪਰੇਟ ਕਰੂਗਾ।
1: ਬਿਲਕੁਲ
0: ਜਿੱਥੇ ਤੱਕ ਆ ਗਿਆ ਨਾ ਪਰ ਸਾਹਿਬ, ਉੱਥੇ ਜਿਹੜਾ ਹੈਗਾ ਬੰਗਾਲ ਦੀ ਜਿੱਤ ਦਾ ਕਾਰਨ, ਅੱਜ ਨਾ ਮੈਂ ਸੁਵੇਂਦੂ ਅਧਿਕਾਰੀ ਨੇ ਜਦੋਂ ਰੁਝਾਨ ਆਉਣੇ ਸ਼ੁਰੂ ਹੋਏ ਨਾ ਜੀ, ਤੇ ਉਹ ਪਿੱਛੇ ਚੱਲ ਰਿਹਾ ਸੀ ਤੇ ਉਹਨੂੰ ਪੁੱਛਿਆ ਗਿਆ ਸਵਾਲ
1: ਜੀ
0: ਵੀ ਤੁਸੀਂ ਏਦਾਂ ਕਰਕੇ ਵੀ ਤੁਸੀਂ ਡਾਊਨ ਜਾ ਰਹੇ ਹੈਗੇ ਆ, ਉਹ ਕਹਿੰਦਾ ਇਹ ਜਿਹੜਾ ਏਰੀਆ ਹੈਗਾ ਸੀ ਉਹ ਮੁਸਲਿਮ ਮੈਜੋਰਟੀ ਦਾ ਏਰੀਆ ਸੀਗਾ ਜੀ, ਤੇ ਸਾਨੂੰ ਮਤਲਬ ਜਿਹੜਾ ਹੈਗਾ ਜਿੱਦਾਂ ਹੀ ਅਗਲੇ 6 ਬੂਥ ਆਉਣੇ ਆ ਤੇ ਮੇਰੀ ਜਿਹੜੀ ਹੈਗੀ ਆ ਉਹ ਹੋ ਜਾਣੀ ਕਵਰ ਹੋ ਜਾਣਾ ਜੀ
1: ਜੀ
0: ਹਾਂਜੀ, ਕਿਉਂਕਿ ਹਿੰਦੂ ਆ ਰਹੇ ਹੈਗੇ ਏਰੀਏ ਆ ਰਹੇ ਆ
1: ਜੀ।
0: ਮਤਲਬ ਇਹ ਹੈਗਾ ਆ, ਮੈਂ ਉਹਨਾਂ ਦੀ ਗੱਲ ਤੋਂ ਇਹ ਡਰਾ ਕੀਤਾ ਕਿ ਇਹਨਾਂ ਨੇ ਹੋਰ ਕੁਛ ਨਹੀਂ ਕੀਤਾ ਬੰਗਾਲ ਦੇ ਵਿੱਚ
1: ਜੀ,
0: ਬੰਗਾਲ ਦੇ ਵਿੱਚ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ
1: ਜੀ,
0: ਹਿੰਦੂਆਂ ਨੂੰ ਜਿਹੜਾ ਹੈਗਾ ਆ, ਜਿਹੜੇ ਸੋਫਟ ਹਿੰਦੂ ਹੁੰਦੇ ਹੈਗੇ ਸੈਕੂਲਰ ਸੋਚਦੇ ਹੈਗੇ ਆ, ਉਹਨਾਂ ਨੂੰ ਕੱਟੜ ਬਣਾਇਆ ਜੀ ਆਪਣੇ ਭਾਸ਼ਣਾਂ ਨਾਲ, ਆਪਣੇ ਜਿਹੜੇ ਹੈਗੇ ਹੋਮਵਰਕ ਨਾਲ।
1: ਬਿਲਕੁਲ
0: ਠੀਕ ਹੈ ਜੀ, ਉਹਨੇ ਦੇ ਵਿੱਚ ਜਿਹੜੀ ਹੈਗੀ ਆ ਉਹ ਸਾਰੀ ਵੋਟ ਜਿਹੜੀ ਆ ਸ਼ਿਫਟ ਹੋਈ
1: ਜੀ,
0: ਤੇ ਉਹ ਏਦਾਂ ਦੀ ਜਿਹੜੀ ਹੈਗੀ ਆ ਹਿਸਟੋਰਿਕ ਵਿਕਟਰੀ ਇਹਨਾਂ ਦੀ ਹੋ ਗਈ ਜੀ।
1: ਜੀ ਬਿਲਕੁਲ,
0: ਸੋ ਇਸ ਕਰਕੇ ਆਪਣੇ ਢੰਗ ਦੇ ਨਾਲ ਅਗਲੇ ਕੰਪੇਨ ਚਲਾਉਂਦੇ ਹੈਗੇ ਆ, ਤੇ ਇਸ ਚੀਜ਼ ਦੀ ਭਾਰਤ ਸਾਹਿਬ ਸ਼ੰਕਾ ਜਿਹੜੀ ਹੈਗੀ ਡਾਕਟਰ ਮਨਮੋਹਨ ਸਿੰਘ ਨੇ ਵੀ ਪ੍ਰਗਟ ਕੀਤੀ ਸੀ ਓਬਾਮੇ ਦੀ ਵਿਜ਼ਿਟ ਦੇ ਵੇਲੇ
1: ਜੀ,
0: ਵੀ ਜੇ ਇਸ ਦੇਸ਼ ਦੀ ਸੱਤਾ ਜਿਹੜੀ ਹੈਗੀ ਆ ਭਈ ਸੋ ਕਾਲਡ ਭਈ ਹਿੰਦੂਆਂ ਦੇ ਕੋਲ ਆ ਗਏ
1: ਜੀ,
0: ਤੇ ਇਹ ਮੁੜ ਕੇ ਫਿਰ ਜਾਣੀ ਨਹੀਂ, ਕਿਉਂਕਿ ਉਹ ਇਸ ਚੀਜ਼ ਦਾ ਪ੍ਰਚਾਰ ਹੀ ਇਸ ਚੀਜ਼ ਦਾ ਇੰਨਾ ਕਰਨਗੇ ਕਿ ਸਾਡੀ ਭਈ ਉਹ ਹਿੰਦੂ ਮੁਸਲਿਮ ਜਿਹੜਾ ਹੈਗਾ ਕਰ ਕੁਰ ਕੇ ਤੇ ਹਿੰਦੂਆਂ ਨੂੰ ਕੰਸੋਲੀਡੇਟ ਕਰਕੇ ਤੇ ਸਦਾ ਲਈ ਗੱਦੀ ਤੇ ਬੈਠੇ ਰਹਿਣਗੇ, ਉਹਦੇ ਵਾਸਤੇ ਜਿਹੜਾ ਹੈਗਾ ਆ ਫਿਰ ਦੇਸ਼ ਦਾ ਜਿਹੜਾ ਸੰਵਿਧਾਨ ਦਾ ਸੈਕੂਲਰ ਕਰੈਕਟਰ ਆ ਉਹਨੂੰ ਢਾ ਵੀ ਲੱਗ ਸਕਦੀ ਹੈਗੀ ਆ ਜੀ।
1: ਬਿਲਕੁਲ,
0: ਸੋ ਇਸ ਕਰਕੇ ਪੰਜਾਬ ਦੀ ਹੈਗਾ ਆ ਜੀ ਕਿ ਪੰਜਾਬ ਦੇ ਵਿੱਚ ਏਦਾਂ ਦੀ ਕੋਈ ਰਣਨੀਤੀ ਇਹਨਾਂ ਦੀ ਕਾਮਯਾਬ ਹੋ ਨਹੀਂ ਸਕਦੀ, ਕਿਉਂਕਿ ਪੰਜਾਬ ਹਟ ਕੇ ਜਿਹੜਾ ਹੈਗਾ ਆ ਇੱਕ ਤਾਂ ਬਿਹੇਵ ਕਰਦਾ ਆ, ਦੂਜਾ ਇੱਥੇ ਸਿੱਖ ਮੈਜੋਰਟੀ ਸਟੇਟ ਹੈਗੀ ਆ ਜੀ, ਉਹਦਾ ਅਸਰ ਤਾਂ ਪੈਂਦਾ ਹੀ ਆ ਸਰ, ਸਾਹਮਣੇ ਦੇਖੋ ਤੁਸੀਂ ਵੀ ਸਿੱਖ ਬੰਦਾ ਜਿਹੜਾ ਹੈਗਾ ਆ ਜੀ ਉਹ ਸਭ ਕੁਛ ਇੱਕ ਚੀਜ਼ਾਂ ਨੰਗੀ ਕਰਕੇ ਬਾਹਰ ਆ ਜਾਂਦੀਆਂ ਜੀ,
1: ਵੀ
0: ਇੱਥੇ ਸਿੱਖ ਹੀ ਮੁੱਖ ਮੰਤਰੀ ਬਣ ਸਕਦਾ ਜੀ ਉਹ ਚੀਜ਼ਾਂ, ਸੋ ਇਸ ਕਰਕੇ ਇਹ ਚੀਜ਼ਾਂ ਕਿਉਂਕਿ ਸਿੱਖ ਮੈਜੋਰਟੀ ਦੇ ਵਿੱਚ ਆ ਤੇ ਹਿੰਦੂ ਮਨਿਓਰਟੀ ਦੇ ਵਿੱਚ ਆ, ਤੇ ਹਿੰਦੂ ਜਿਹੜਾ ਹੈਗਾ ਆ ਉਹ ਵੋਟ ਉਦੋਂ ਕਰਦਾ ਆ ਬੀਜੇਪੀ ਨੂੰ ਜਦੋਂ ਉਹਨਾਂ ਨੂੰ ਪਤਾ ਹੋਵੇ ਵੀ ਇਹ ਵਿਨਿੰਗ ਕਪੈਸਿਟੀ ਦੇ ਵਿੱਚ ਹੈਗੀ ਆ, ਤੇ ਵਿਨਿੰਗ ਕਪੈਸਿਟੀ ਹੁੰਦੀ ਆ ਜਦੋਂ ਉਹ ਅਕਾਲੀਆਂ ਨਾਲ ਜਿਹੜਾ ਹੈਗਾ ਆ ਅਲਾਇੰਸ ਦੇ ਵਿੱਚ ਹੁੰਦੀ ਆ, ਉਹ ਹਿੰਦੂ ਸਿੱਖ ਏਕਤਾ ਦਾ ਜਿਹੜਾ ਹੈਗਾ ਆ ਇੱਕ ਸਿੰਬਲ ਜਾਂਦਾ, ਉਹਦੇ ਕਰਕੇ ਜਿਹੜਾ ਆ ਉਧਰ ਕਨਵਰਟ ਹੁੰਦਾ, ਨਹੀਂ ਤਾਂ ਹਿੰਦੂ ਉਹ ਕਾਂਗਰਸ ਵੱਲ ਨੂੰ ਟਿਲਟ ਹੋ ਜਾਂਦਾ ਆ, ਇਸ ਕਰਕੇ ਜੇ ਕਾਂਗਰਸ ਜਿੱਤਦੀ ਦਿਸਦੀ ਹੋਵੇ ਤੇ ਉਹਨਾਂ ਨੂੰ ਇਹ ਆ ਕਿ ਸਾਨੂੰ ਜਿਹੜੀ ਹੈਗੀ ਕਾਂਗਰਸ ਵੀ ਠੀਕ ਆ, ਤੇ ਜੇ ਮਤਲਬ ਉਹ ਵਿਨਿੰਗ ਕਪੈਸਿਟੀ ਦੇ ਵਿੱਚ ਆਉਂਦੀ ਹੈਗੀ ਆ, ਤੇ ਜੇ ਭਾਜਪਾ ਵਿਨਿੰਗ ਕਪੈਸਿਟੀ ਚ ਆਊਗੀ ਤੇ ਉਹਨਾਂ ਦੀ ਪ੍ਰਾਇਓਰਟੀ ਫਿਰ ਭਾਜਪਾ ਵੱਲ ਨੂੰ ਚੱਲ ਜਾਊਗੀ ਜੀ।
1: ਬਿਲਕੁਲ ਜੀ, ਤੇ ਸੈਣ ਸਾਹਿਬ ਵੈਸੇ ਤਾਂ ਤਰਸੱਲੀ ਪੰਜਾਬ ਦੀ ਸਿਆਸਤ ਵੀ ਮਚੀ ਹੋਈ ਹੈ ਕਿ ਭਾਈ ਬੰਗਾਲ ਪਹਿਲਾਂ ਉਹ ਦਾਅਵਾ ਵੀ ਕਰਦੇ ਸੀਗੇ ਕਿ ਬੰਗਾਲ ਤੇ ਪੰਜਾਬ ਦੋਵੇਂ ਸਟੇਟਾਂ, ਪਰ ਜਦੋਂ ਆਪਾਂ ਅੰਕੜਾ ਦੇਖਦੇ ਹਾਂ ਸੀਟਾਂ ਦਾ ਉੱਥੇ ਤਕਰੀਬਨ ਡਬਲ ਹੋ ਜਾਂਦੀਆਂ ਨੇ, ਤਾਂ ਕਿੰਨੀ ਕੁ ਮੁਸ਼ਕਲ ਭਰਿਆ ਕੰਮ ਹੋਏਗਾ ਪੰਜਾਬ ਨੂੰ ਜਿਹੜਾ ਮਤਲਬ ਕਿ ਜਿੱਤਣਾ ਜਾਂ ਕਰਨਾ, ਕਿੱਦਾਂ ਦੇਖਦੇ ਹੋ? ਉਹਨਾਂ ਦੀ ਟੈਨਸ਼ਨ ਤਾਂ ਹੋ ਹੀ ਚੁੱਕੇ ਨੇ, ਸਭ ਤੋਂ ਵੱਡੀ ਪ੍ਰੋਬਲਮ ਤਾਂ ਉਹਨਾਂ ਦੀ ਸੀਗੀ ਕਿ ਕਿਤੇ ਨਾ ਕਿਤੇ ਬੰਗਾਲ ਨੂੰ ਜਿਹੜਾ ਉਸ ਏਰੀਏ ਨੂੰ ਅਸੀਂ ਕਾਬਜ਼ ਹੋਈਏ ਉਹਦੇ ਉੱਤੇ ਪਹਿਲਾਂ, ਤੇ ਪੰਜਾਬ ਨੂੰ ਤਾਂ ਬਾਅਦ ਚੋਂ ਵੀ ਚਲੋ ਦੇਖ ਲਾਂਗੇ।
0: ਪਰ ਇਹ ਸਭ ਗੱਲ ਇਹਦਾ ਹੈਗੀ ਆ ਨਾ, ਉਹ ਕਹਿੰਦੇ ਹੁੰਦੇ ਆ ਕਿ ਡੋਂਟ ਪਲੇ ਸੇਮ ਗੇਮ ਟਵਾਈਸ, ਉਹ ਤਾਂ ਏਦਾਂ ਆ ਕਿ ਇੱਥੇ ਪੰਜਾਬ ਦੇ ਵਿੱਚ ਉਹ ਗੱਲ ਨਹੀਂ ਚੱਲ ਸਕਦੀ
1: ਜੀ।
0: ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈਗੀ ਆ ਸਰ, ਉੱਥੇ ਜਿਹੜਾ ਹੈਗਾ ਵੀ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ
1: ਜੀ,
0: ਇਹ ਮੇਰਾ ਹੀ ਮਤ ਨਹੀਂ ਹੈਗਾ ਸਰ, ਇਹ ਸੋਹਣੇ ਵਧੀਆ ਵਧੀਆ ਜਿਹੜੇ ਹੈਗੇ ਨਾ ਜੀ ਆਪਣੇ ਐਨਾਲਿਸਟ ਜੋਗਿੰਦਰ ਯਾਦਵ ਵਰਗੇ, ਜਿਹੜੇ ਕਿ ਇਲੈਕਸ਼ਨਾਂ ਦੇ ਉੱਤੇ ਬੜੀ ਪੈਰੀ ਨਜ਼ਰ ਰੱਖਦੇ ਆ ਤੇ ਲੋਕਾਂ ਦੇ ਬਿਹੇਵੀਅਰ ਤੇ ਬਹੁਤ ਜ਼ਿਆਦਾ ਨਜ਼ਰ ਰੱਖਦੇ ਆ, ਉਹਨਾਂ ਦਾ ਵੀ ਮਤ ਇਹ ਆ ਜੀ ਵੀ ਹਾਂਜੀ ਉੱਥੇ ਉਹਨਾਂ ਨੇ ਹਿੰਦੂਆਂ ਨੂੰ ਕੰਸੋਲੀਡੇਟ ਕੀਤਾ, ਪੰਜਾਬ

0: ਕਿਹਨੂੰ, ਹਿੰਦੂਆਂ ਨੂੰ ਕੰਸੋਲੀਡੇਟ ਕਰਕੇ ਕਰ ਵੀ ਲੈਣਗੇ ਜੀ ਤਾਂ ਕੀ ਕਰ ਲੈਣਗੇ ਜੀ, ਕਿਉਂਕਿ ਮੈਜੋਰਿਟੀ ਸਿੱਖਾਂ ਦੀ ਹੈਗੀ, ਵੋਟ ਤਾਂ ਸਿੱਖਾਂ ਦੇ ਭੇਜਣੀ
1: ਜੀ ਬਿਲਕੁਲ,
0: ਕੱਲੇ ਸਿੱਖਾਂ ਦੇ ਵੋਟਾਂ ਨਾਲ ਵੀ ਕੋਈ ਨੀ ਜਿੱਤਦਾ
1: ਜੀ,
0: ਇਹ ਦੋਨੇ ਵੋਟਾਂ ਹੀ ਚਾਹੀਦੀਆਂ ਜੀ ਅਗਲਿਆਂ ਨੂੰ,
1: ਬਿਲਕੁਲ
0: ਉਹਦੀ ਸਿੱਖ ਵੀ ਚਾਹੀਦੀ, ਹਿੰਦੂ ਵੀ ਚਾਹੀਦੇ ਹੈਗੇ, ਤਾਂ ਜਾ ਕੇ ਹੈਗਾ ਜੀ। ਤੇ ਪੰਜਾਬ ਦੇ ਵਿੱਚ ਇਹਨਾਂ ਦੀ ਯਾਤਰਾ ਜਿਹੜੀ ਆ ਉਹ ਸੌਖੀ ਨੀ ਹੋਏਗੀ ਜੀ, ਮੇਰੀ ਰੀਡਿੰਗ ਤਾਂ ਇਹ ਹੀ ਆ ਜੀ, ਕਿਉਂਕਿ ਲੀਡਰ ਤਾਂ ਲਈ ਆਉਂਦੇ ਇਹ ਜੀ, ਲੀਡਰ ਜਿਹੜਾ ਗੁਆਈ ਜਾਣਗੇ, ਜਿਹੜਾ ਨਿਰੋਲ ਵੋਟਰ ਆ ਨਾ ਜੀ, ਉਹ ਲਿਆਉਣਾ ਔਖਾ ਆ ਜੀ,
1: ਔਖਾ ਹੈ ਜੀ, ਬਿਲਕੁਲ ਹੈ ਜੀ।
0: ਹਾਂਜੀ
1: ਜੀ ਸੈਣੀ ਸਾਹਿਬ,
0: ਜੀ ਸਰ,
1: ਸੈਣੀ ਸਾਹਿਬ
0: ਬਾਕੀ ਇੱਕ,
1: ਹਾਂਜੀ ਇੱਕ ਗੱਲਬਾਤ ਕਰਨੀ ਆਪਾਂ ਹੋਰ, ਜਿਵੇਂ ਕਿ ਦੇਖਿਆ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਬੇਅਦਬੀ ਬਿੱਲ ਜਿਹੜਾ ਸੀਗਾ ਉਹ ਪਾਸ ਕਰ ਦਿੱਤਾ ਗਿਆ, ਤੇ ਉਸ ਤੋਂ ਬਾਅਦ ਹਮਾਇਤਾਂ ਵੀ ਮਿਲ ਗਈਆਂ, ਸਾਰਾ ਕੁਝ ਹੋ ਗਿਆ, ਪਰ ਮੀਟਿੰਗ ਜਿਹੜੀ ਸੀ ਪਹਿਲਾਂ ਵੀ ਸੱਦੀ ਹੋਈ ਸੀ ਉਹ ਕੋਈ ਨਵੀਂ ਨੀ, ਇਕਦਮ ਹੀ ਨਹੀਂ ਸੱਦੀ ਗਈ। ਆਪਣੀ ਐਸ ਜੀ ਪੀ ਸੀ ਜਾਂ ਜਥੇਦਾਰ ਗਿਆਨੀ ਗੁਰਗੱਜ ਸਿੰਘ ਹੁਣੀ, ਉਨ੍ਹਾਂ ਨੇ ਵੀ ਜਿਹੜਾ ਬੈਠਕ ਕੀਤੀ ਹੈ ਕੱਲ ਵੀਕਐਂਡ ਦੇ ਵਿੱਚ, ਤਾਂ ਸਿਰ ਜੁੜੇ ਨੇ ਜਥੇਬੰਦੀਆਂ ਦੇ, ਵੱਖਰੀਆਂ ਵੱਖਰੀਆਂ ਪਰੰਪਰਾਵਾਂ ਜਿਹੜੀਆਂ ਨੇ ਇੱਕ ਧਰ ਦੇ ਇੱਕ ਜਗ੍ਹਾ ਜਿਹੜੀਆਂ ਇਕੱਠੀਆਂ ਹੋਈਆਂ ਨੇ, ਚਲੋ ਉੱਥੇ ਵੀ ਗਰਮਾ ਗਹਿਮੀ ਉੱਥੇ ਵੀ ਹੋਈ ਹੈ ਅੰਦਰ ਖਾਤੇ, ਤੇ ਜਥੇਦਾਰ ਸਾਹਿਬਾਨ ਨੇ ਜਿਹੜੀਆਂ ਜੱਫੀਆਂ ਵੀ ਪਵਾ ਦਿੱਤੀਆਂ, ਤੇ ਉਹ ਚਾਹੇ ਤਰਨਾ ਦਲ ਸੀ ਤੇ ਚਾਹੇ ਮਹਿਤੇ ਹੁਣੀ ਮਹਿਤਾ ਸਾਹਿਬ ਸੀਗੇ ਜਾਂ ਜੋ ਵੀ ਸੀਗਾ, ਤਾਂ ਕਿਵੇਂ ਦੇਖਦੇ ਹੋ ਜੇ ਅਸਲ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ, ਸਵਾਲ ਖੜੇ ਕੀਤੇ ਆ ਸੰਸਥਾਵਾਂ ਨੇ, ਉਹ ਕਿੱਥੇ ਕੁ ਤੱਕ ਠੀਕ ਹੈਗੇ ਨੇ ਤੇ ਕਿੱਥੇ ਕੁ ਤੱਕ ਕਹਿ ਸਕਦੇ ਆ ਗਲਤ ਹੈਗੇ ਆ ਜੀ? ਤੇ ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀ ਕਿ ਬਿੱਲ ਨੂੰ ਜਿਹੜਾ ਦੇਖਿਆ ਜਾਵੇ, ਖੰਗੋਲਿਆ ਜਾਵੇ, ਤੇ ਅਸਲ ਜਿਹੜੀ ਕਹਾਣੀ ਹੈ ਦੋਸਤਾਂ ਤੱਕ ਜ਼ਰੂਰ ਪਹੁੰਚਾਈ ਜਾਵੇ, ਉਹਦੇ ਵਿੱਚ ਹੈ ਕੀ ਅਸਲ ਦੇ ਵਿੱਚ ਜੀ?
0: ਭਾਰੀ ਸਾਹਿਬ ਦੇਖੋ, ਬਿੱਲ ਤਾਂ ਜਿਹੜਾ ਹੈਗਾ 2008 ਦੇ ਵਿੱਚ ਜਿਹੜਾ ਇਹ ਆ ਉਹ ਅਕਾਲੀ ਸਰਕਾਰ ਲਿਆ ਕੇ ਆਈ ਸੀ
1: ਜੀ,
0: ਉਹ ਜਿਹੜਾ ਉਹ ਐਕਟ ਬਾਅਦ ਵਿੱਚ ਬਣਿਆ, ਉਹ ਸਿਰਫ ਛਪਾਈ ਵਾਸਤੇ ਸੀ, ਵੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਜਿਹੜੀ ਆ ਉਹ ਸਵਾਈ ਐਸ ਜੀ ਪੀ ਸੀ ਤੋਂ ਹੋਰ ਕੋਈ ਨਹੀਂ ਕਰ ਸਕੇਗਾ, ਜੇ ਕੋਈ ਏਦਾਂ ਦੀ ਗੱਲ ਕਰਦਾ ਹੈਗਾ ਆ ਤੇ ਉਹਨੂੰ ਉਹ ਸਜ਼ਾ ਦਿੱਤੀ ਜਾਵੇਗੀ 3 ਸਾਲ ਦੀ
1: ਜੀ।
0: ਉਹ ਫਿਰ ਜਿਹੜਾ ਹੈਗਾ ਆ ਇਹਨਾਂ ਨੇ ਉਹਦੇ ਵਿੱਚ ਹੀ ਅਮੈਂਡਮੈਂਟਾਂ ਕਰਕੇ ਤੇ ਉਹਨੂੰ ਕਰ ਦਿੱਤਾ ਵੀ ਜੇ ਕੋਈ ਏਦਾਂ ਕਰਕੇ ਛਾਪੂਗਾ ਹਾਂਜੀ ਉਦੋਂ ਇਲੈਕਟ੍ਰੋਨਿਕਲੀ ਯੂਜ ਕਰੂਗਾ ਜਾਂ ਇਸ ਤਰੀਕੇ ਨਾਲ ਕਰੂਗਾ ਉਹਦਾ, ਤੇ ਉਹਦੇ ਵਿੱਚ ਨਾਲ ਦੱਸ ਦਿੱਤਾ ਜੀ ਵੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਤੋਂ ਰੱਖੂਗਾ ਘਰ ਰੱਖੂਗਾ ਉਹ ਕਸਟੋਡੀਅਨ ਵੀ ਉਹਨੂੰ ਕਸਟੋਡੀਅਨ ਕਿਹਾ ਜਾਊਗਾ, ਕਸਟੋਡੀਅਨ ਕੋਲ ਹੀ ਹੈਗਾ ਵੀ ਉਹ ਛਾਪੇ ਜਿਹੜੇ ਹੈਗੇ ਆ ਉਹਦੇ ਤੇ ਵੀ ਉਹ ਐਸ ਜੀ ਪੀ ਸੀ ਇਸ ਚੀਜ਼ ਦਾ ਰਿਕਾਰਡ ਰੱਖੇਗੀ, ਹੂ ਇਜ਼ ਦੀ ਕਸਟੋਡੀਅਨ ਆਫ ਗੁਰੂ ਗ੍ਰੰਥ ਸਾਹਿਬ
1: ਜੀ।
0: ਹੁਣ ਆਹ ਗੱਲ ਸੁਣਦਿਆਂ ਨਾਲ ਹੀ ਤਾਂ ਸਿੱਖਾਂ ਨੂੰ ਫਿਰ ਅੱਗ ਲੱਗ ਜਾਂਦੀ ਹੈ ਜੀ
1: ਜੀ।
0: ਸਵਾਲ ਇਹ ਹੈਗਾ ਅੱਜ ਜਿਹੜੇ ਸਿੱਖ ਸਿਰ ਜੋੜ ਕੇ ਬਹਿ ਕੇ ਤੇ ਗੱਲ ਇਹਨਾਂ ਦੇ ਸਮਝ ਚ ਪਈ ਆ
1: ਜੀ,
0: ਅਸੀਂ ਤਾਂ ਜਿੱਦਣ ਇਹ ਪੇਸ਼ ਕੀਤਾ ਸੀ 13 ਅਪ੍ਰੈਲ ਨੂੰ ਉਦਣ ਦਾ ਦੇਖ ਲੋ ਜੀ, ਤੁਸੀਂ ਮੇਰੀਆਂ ਗੱਲਾਂ 2 ਦਿਨ ਦੀਆਂ ਸੁਣ ਲੋ, ਤੁਸੀਂ ਔਜਲਾ ਸਾਹਿਬ ਦੀਆਂ ਕਾਲਾਂ ਆਈਆਂ ਇਸ ਟੋਪਿਕ ਦੇ ਉੱਤੇ, ਔਰ ਔਜਲਾ ਸਾਹਿਬ ਤਾਂ ਮਤਲਬ ਜਿਹੜਾ ਹੈਗਾ ਸ਼ੌਕਡ ਸੀ ਵੀ ਏਦਾਂ ਦਾ ਇਹ ਪਾਸ ਕਰ ਰਹੇ, ਇਹਨਾਂ ਨੂੰ ਪਤਾ ਹੀ ਨੀ ਵੀ ਇਹਦੇ ਕੰਸੀਕੁਐਂਸਿਸ ਕੀ ਹੋਣਗੇ ਜੀ।
1: ਬਿਲਕੁਲ ਹੈ ਜੀ
0: ਭਾਰੀ ਸਾਹਿਬ, ਤਾਂ ਹਾਂਜੀ ਅਸੀਂ ਸਾਰੇ ਹੈਰਾਨ ਸੀਗੇ ਜੀ ਵੀ ਅਸੀਂ ਕਹਿੰਦੇ ਸੀ ਵੀ ਏਦਾਂ ਦੀ ਗੱਲ, ਚਲੋ ਵਿਧਾਨ ਸਭਾ ਜਿਹੜੀ ਹੈਗੀ ਤੁਸੀਂ ਪਹਿਲਾਂ ਤਾਂ ਜਿਹੜਾ ਇਹ ਆਪਣੇ ਹੱਥ ਵੱਢ ਵੱਢ ਕੇ ਦੇਣ ਕਿਉਂ ਡਿਆ ਜੀ ਉਹਨਾਂ ਨੂੰ
1: ਜੀ?
0: ਭਾਰੀ ਸਾਹਿਬ ਇਹਦੇ ਵਿੱਚ ਏਦਾਂ ਦੀ ਇੱਕ ਜਿਹੜਾ ਹੈਗਾ ਆ ਕਲੋਜ਼ 4 ਆ, ਮੈਂ ਦਰਸ਼ਕਾਂ ਲਈ ਕਲੀਅਰ ਕਰ ਦਿਆਂ ਕਿ ਮੈਨੂੰ ਵੀ ਉਹ ਕਾਪੀ ਭਾਰੀ ਸਾਹਿਬ ਨੇ ਭੇਜੀ ਤੇ ਮੈਂ ਪੜ੍ਹੀ ਹੈਗੀ ਤੇ ਤਾਂ ਹੀ ਮੈਂ ਜਿਹੜਾ ਦੇਖ ਕੇ ਤਾਂ ਦੱਸ ਰਿਹਾ ਜੀ ਕਿ ਉਹਦੇ ਵਿੱਚ ਕਲੋਜ਼ 4 ਹੈਗੀ ਆ, ਉਹਦੇ ਵਿੱਚ ਇੰਨੀ ਐਂਬੀਗੁਇਟੀ ਹੈਗੀ ਆ ਕਿ ਉਹ ਕੋਈ ਬੰਦਾ ਕਿਸੇ ਬੰਦੇ ਤੇ, ਮੰਨ ਲਓ ਮੈਂ ਗੁਰਬਾਣੀ ਦਾ ਪਾਠ ਕਰਦਾ ਕਰਦਾ ਉਚਾਰਨ ਗਲਤ ਕਰ ਗਿਆ ਤੇ ਤੁਸੀਂ ਇੱਕ ਐਪਲੀਕੇਸ਼ਨ ਦੇਣੀ ਆ, ਇਹ ਬੰਦੇ ਨੇ ਜਿਹੜਾ ਹੈਗਾ ਆ ਵੀ ਉਚਾਰਨ ਗਲਤ ਕਰਕੇ ਉਹਦੇ ਅਰਥ ਵਿਗਾੜੇ ਆ, ਤੇ ਮੈਂ ਮਤਲਬ ਜਿਹੜਾ ਹੈਗਾ ਆ ਮੇਰੇ ਉਹਦੇ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਜੀ, ਇਹਨੇ ਜਿਹੜੀ ਆ ਇਸ ਚੀਜ਼ ਦੀ ਬੇਅਦਬੀ ਕੀਤੀ ਆ, ਤੇ ਬਟ ਨੈਚੁਰਲ ਆ ਕਿ ਆਈ ਵਿਲ ਬੀ ਬੁਕਡ ਹਾਂਜੀ,
1: ਤੇ ਉਹ ਤਾਂ ਜਿੱਦਾਂ ਕਿ ਸੈਮੀਨਾਰ ਦੇ ਵਿੱਚ ਆਪਾਂ ਬਾਅਦ ਦੇ ਵਿੱਚ ਚਲੋ ਭੋਗ ਪੈਂਦੇ ਆ, ਅਖੰਡ ਪਾਠ ਸਾਹਿਬ ਹੁੰਦੇ ਆ, ਸਾਰਾ ਕੁਝ ਹੈ, ਉਸ ਤੋਂ ਬਾਅਦ ਹਰ ਮਤਲਬ ਕਿ ਜਗ੍ਹਾ ਦੇ ਉੱਤੇ ਅਰਦਾਸ ਕੀਤੀ ਜਾਂਦੀ ਹੈ, ਉਹਦਾ ਅਰਥ ਤਾਂ ਇਹ ਸੀਗਾ ਕਿ ਭੁੱਲਾਂ ਚੁੱਕਾਂ ਮਾਫ ਜਾਂ ਸਾਰਿਆਂ ਨੂੰ ਯਾਦ ਕੀਤਾ ਜਾਂਦਾ ਹੈ ਆਖਰ ਦੇ ਵਿੱਚ, ਤਾਂ ਗੁਸਤਾਖੀਆਂ ਦੀ ਮਾਫ਼ੀ ਮੰਗੀ ਜਾਂਦੀ ਹੈ, ਤੇ ਉਹ ਜਿੰਨਾ ਮਰਜ਼ੀ ਐਕਸਪਰਟ ਵੀ ਹੋਵੇ ਚਲੋ ਉਹਦੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ, ਉਹ ਵੀ ਖਿਮਾ ਮੰਗਦੇ ਇਸ ਚੀਜ਼ ਦੀ, ਤਾਂ ਅਰਦਾਸ ਦੇ ਵਿੱਚ ਉਹਦਾ ਫਿਰ ਅਰਦਾਸ ਤੋਂ ਵੀ ਉੱਪਰ ਦੀ ਕੰਮ ਕਰ ਦਿੱਤਾ ਇਹਨਾਂ ਨੇ ਜੀ।
0: ਬਿਲਕੁਲ ਕਰ ਦਿੱਤਾ ਭਾਰੀ ਸਾਹਿਬ, ਗੁਰੂ ਸਾਹਿਬ ਮਾਫ਼ ਕਰ ਸਕਦੇ ਹੈਗੇ ਆ, ਮਾਨ ਸਾਹਿਬ ਦਾ ਕਾਨੂੰਨ ਨਹੀਂ ਮਾਫ਼ ਕਰੇਗਾ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਉਹ ਆਪਣੇ ਢੰਗ ਨਾਲ। ਦੂਜੀ ਗੱਲ ਭਾਰਤ ਸਾਹਿਬ ਜਿਹੜਾ ਹੈਗਾ ਪ੍ਰੋਸੀਜਰਲ ਦੇ ਵਿੱਚ ਜਿਹੜਾ ਹੈਗਾ ਆ ਉਹਦੇ ਵਿੱਚ ਵੀ ਇਹ ਕੋਰਟ ਆਫ ਸੈਸ਼ਨ ਟਰਾਈ ਕਰੇਗਾ 25-25 ਲੱਖ ਰੁਪਇਆ ਜੁਰਮਾਨਾ, ਕਈਆਂ ਤੇ ਮਤਲਬ ਜਾਣ ਬੁੱਝ ਕੇ ਬੇਅਦਬੀ ਕੀਤੀ ਆ ਜੀ, ਸੋ ਬਈ 5 ਲੱਖ ਤੋਂ ਲੈ ਕੇ ਤੇ 25 ਲੱਖ ਤੱਕ ਹੋ ਸਕਦਾ
1: ਜੀ,
0: ਨਹੀਂ ਮੈਂ 7 ਲੱਖ ਤੋਂ ਲੈ ਕੇ ਹੋ ਸਕਦਾ
1: ਜੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਪਾਂ ਕੀਤੀ ਹੈ, ਪਰ ਉਹਦੇ ਨਾਲ ਜਿਹੜੀਆਂ ਚਾਹੇ ਉਹ ਪੋਥੀਆਂ ਨੇ, ਚਾਹੇ ਗੁਟਕਾ ਸਾਹਿਬ ਨੇ, ਚਾਹੇ ਹੋਰ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਇਤਿਹਾਸਕ ਚੀਜ਼ਾਂ ਨੇ ਨਾਲ ਜੁੜ ਜਾਂਦੀਆਂ ਨੇ, ਤਾਂ ਉਹਨਾਂ ਦਾ ਜ਼ਿਕਰ ਹੈ ਕੁਝ ਇਹਨਾਂ ਦੇ ਵਿੱਚ, ਜਿਵੇਂ ਕਿ ਅੱਜ ਮੈਂ
0: ਬਿਲਕੁਲ ਨਹੀਂ ਦੇਖ ਰਿਹਾ ਸੀ, ਬਿਲਕੁਲ ਨਹੀਂ ਜ਼ਿਕਰ
1: ਤਰਨਾ ਦਲ ਜਾਂ ਹੋਰ ਸਾਰੇ ਦਲ ਕਹਿ ਰਹੇ ਨੇ ਕਿ ਗੁਟਕਾ ਸਾਹਿਬ ਸਾਨੂੰ ਵਾਪਸ ਦੇ ਰਹੇ ਨੇ ਲੋਕ,
0: ਸਰ ਉਹਦੀ ਜਿਹੜੀ ਕਲਾਸ 4 ਆ ਉਹਦੇ ਵਿੱਚ ਜੋ ਚੀਜ਼ ਆ ਉਹ ਬੜੀ ਡੇਂਜਰਸ ਹੈਗੀ ਆ, ਉਹਦੇ ਵਿੱਚ ਤਾਂ ਲਿਖਿਆ ਹੈਗਾ ਕਿ ਹੂਐਵਰ ਉਹ ਉੱਥੇ ਜਿਹੜਾ ਹੈਗਾ ਆ ਮਹਾਰਾਜ ਦੇ ਸਰੂਪ ਦੀ ਗੱਲ ਨਹੀਂ ਕੀਤੀ, ਉੱਥੇ ਤਾਂ ਇੱਕ ਕਿਸਮ ਦੀ ਗੁਰਬਾਣੀ ਦੀ ਗੱਲ ਹੀ ਆ ਗਈ ਆ, ਗੁਰਬਾਣੀ ਗੱਲ ਜਿਹੜੀ ਹੈਗੀ ਗੁਰਬਾਣੀ ਦੀ ਹੋ ਗਈ ਕੀ ਹੈਗਾ ਵੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਉਹਨੂੰ ਜੇ ਉਹਦਾ ਸਰੂਪ ਗਾੜਿਆ ਜਾਂਦਾ ਜਾਂ ਏਦਾਂ ਕਰਕੇ ਉਹ ਤਾਂ ਗੁਰਬਾਣੀ ਆ ਗਈ ਜੀ, ਗੁਰਬਾਣੀ ਜਿਹੜੀ ਆ ਉਹਦੀ ਆਵਾਜ਼ ਚ ਪੋਥੀਆਂ ਆ ਗੁਟਕਾ ਸਾਹਿਬ ਆ ਸਰ, ਉਹ ਲਾਸਟ ਦੀ ਦੇਖ ਦਿੱਤਾ ਵੀ ਸਟੇਟ ਇਹਦੇ ਵਾਸਤੇ ਰੂਲ ਬਣਾਉਣ ਵਾਸਤੇ ਇੰਪਾਵਰਡ ਆ ਤੇ ਇਹਦੇ ਰੂਲ ਅਲੱਗ ਤੋਂ ਬਣਾਏ ਜਾਣਗੇ ਜੀ, ਉਹ ਕਦੋਂ ਬਣਨੇ ਆ ਤੇ ਕਦੋਂ ਤੁਸੀਂ ਹੈਗਾ ਆ ਜੀ ਇੰਪਲੀਮੈਂਟ ਕਰਨਾ ਹੈਗਾ, ਪਹਿਲਾਂ ਤਾਂ ਇਹਦੇ ਫੀਲਡ ਵਿੱਚ ਵੈਸੇ ਹੀ ਛੱਡ ਦਿੱਤਾ ਉਹ ਜਿਹੜੇ ਰੂਲ ਜਦੋਂ ਬਣਨਗੇ ਉਦੋਂ ਦੇ ਉਦੋਂ ਰੂਲ ਜੋ ਮਰਜ਼ੀ ਬਣਾਈ ਚੱਲੋ ਤੁਸੀਂ
1: ਜੀ, ਬਿਲਕੁਲ ਹੈ ਜੀ। ਤੇ ਦੂਸਰਾ ਜਿਹੜਾ ਇਤਰਾਜ਼
0: ਹੈਗਾ ਵੀ ਉਹ ਚੀਜ਼ ਆਉਂਦੀ ਨਹੀਂ ਪਰ ਉਹਨੂੰ ਜਿਹੜਾ ਹੈਗਾ ਰੂਲਸ ਦੇ ਵਿੱਚ ਜਿਹੜਾ ਇਹ ਲਿਆਉਣਗੇ ਜੀ,
1: ਜੀ ਬਿਲਕੁਲ ਹੈ ਜੀ,
0: ਕਿਉਂਕਿ ਮੰਨ ਲਓ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ ਜਿੱਦਾਂ ਅੱਗੇ ਹੋਇਆ ਇੱਥੇ ਸਮਾਣੇ ਫੜਿਆ ਏਦਾਂ ਸੀਗਾ ਵੀ ਉਹ ਗੁਟਕਾ ਸਾਹਿਬ ਦੇ ਜਿਹੜੇ ਪੰਨੇ ਹੈਗੇ ਸੀਗੇ ਉਹ ਮਿਲੇ ਸੀਗੇ ਜੀ ਜਿਹਦੇ ਤੇ ਅਣ ਪਛਾਤਿਆਂ ਦੇ ਖਿਲਾਫ਼ ਬੇਅਦਬੀ ਦਾ ਪਰਚਾ ਕੀਤਾ ਸੀ
1: ਜੀ, ਬਿਲਕੁਲ ਹੈ ਜੀ,
0: ਸੋ ਕੱਲ ਨੂੰ ਜਿਹੜਾ ਮੁਲਜ਼ਮ ਹੋਊਗਾ ਉਹ ਡਿਫੈਂਸ ਲਊਗਾ ਤੇ ਮਹਾਰਾਜ ਉਹ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਹੈ ਹੀ ਨਹੀਂ, ਪੰਨੇ ਹੈ ਹੀ ਨਹੀਂ, ਇਹ ਤਾਂ ਹੈਗੇ ਹੀ ਗੁਟਕਾ ਸਾਹਿਬ ਦੇ ਆ
1: ਜੀ, ਬਿਲਕੁਲ ਇਹ ਤਾਂ
0: ਸੈਂਸਰ ਗੁਟਕਾ ਸਾਹਿਬ ਉਹਦੇ ਵਿੱਚ ਐਕਟ ਵਿੱਚ ਡਿਫਾਈਨ ਹੀ ਨਹੀਂ ਕੀਤਾ,
1: ਟੈਕਨੀਕਲ ਨੁਕਤਾ ਬੜੇ ਵਧੀਆ ਤਰੀਕੇ ਨਾਲ ਸਮਝਾਇਆ, ਪਰ ਦੂਸਰੇ ਪਾਸੇ ਜਦੋਂ ਦੇਖਦੇ ਆ ਕਿ ਹੋਰ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਆ ਜਾਂਦੀਆਂ ਤਾਂ ਫਿਰ ਉਹਨਾਂ ਦੇ ਉੱਤੇ ਵੀ ਆਬਜੈਕਸ਼ਨ ਲੱਗ ਸਕਦਾ ਇਸ ਚੀਜ਼ ਦਾ ਫਿਰ?
0: ਸਰ ਐਪਰੀਹੈਂਸ਼ਨ ਤਾਂ ਸਾਰਿਆਂ ਨੂੰ ਹੈਗੀ ਆ, ਤੁਸੀਂ ਪੜ੍ਹ ਕੇ ਦੇਖ ਲਓ ਉਹਦੇ ਵਿੱਚ ਜਿਹੜਾ ਹੈਗਾ ਕੋਈ ਕਲੈਰਿਟੀ ਹੋਵੇ ਤਾਂ ਆ ਨਾ ਜੀ
1: ਜੀ,
0: ਉਹ ਤਾਂ ਜਿਹਨੂੰ ਮਰਜ਼ੀ ਦਰਖਾਸਤ ਉਹ ਆਰਾਮ ਨਾਲ ਚੁੱਪ ਕਰਕੇ ਜਿਹੜਾ ਹੈਗਾ ਆ ਜੀ ਇੱਥੇ ਜਿਹੜਾ ਮੇਰੀਆਂ ਭਾਵਨਾਵਾਂ ਠੇਸ ਪਹੁੰਚੀ ਹੈਗੀ ਆ ਜੀ, ਇਹਨੇ ਆਹ ਕੰਮ ਗਲਤ ਕੀਤਾ ਹੈ ਜੀ, ਇਹਨੇ ਮਰਿਆਦਾ ਨੀ ਫੋਲੋ ਕੀਤੀ ਜੀ
1: ਜੀ, ਸਾਨੂੰ ਭੇਜਿਓ 24 ਤੋਂ 48 ਘੰਟਿਆਂ ਦੇ ਵਿਚ ਤੁਹਾਨੂੰ ਅਸੀਂ ਵਾਪਸ ਵੀ ਕਰ ਦਾਂਗੇ ਜੋ ਸਾਡੀਆਂ ਕੁਝ ਚੀਜ਼ਾਂ ਹੋਣਗੀਆਂ ਜਾਂ ਦੇਖ ਲਾਂਗੇ ਤਾਂ ਉਹਨੂੰ ਵੀ ਆਪਾਂ ਕਰ ਲਾਂਗੇ ਨਾਲ ਦੀ ਨਾਲ, ਪਰ ਉਹਦੇ ਵਿਚ ਖਰੜਾ ਨੀ ਭੇਜਿਆ ਗਿਆ, ਇਹ ਸਮਾਂ ਤੇ ਮੌਕਾ ਸੂਬੇ ਦੀ ਸਰਕਾਰ ਨੇ ਕਹਿ ਲੋ ਮਤਲਬ ਕਿ ਕਿਉਂ ਦਿੱਤਾ ਇਸ ਚੀਜ਼ ਦਾ, ਇਹਦੇ ਉੱਤੇ ਆਬਜੈਕਸ਼ਨ ਉੱਠਣ ਜੀ ਦੁਬਾਰਾ?
0: ਭਾਰੀ ਸਾਹਿਬ ਬੇਨਤੀ ਇਹ ਹੈਗੀ ਆ, ਮੈਂ ਨਾ ਸੋਚਦਾ ਪਿਆ ਸੀਗਾ ਚਲੋ ਮੈਂ ਜੇ ਇਹਦੇ ਵਿਚ ਡਰਾਫਟਿੰਗ ਕੀਤੀ ਹੁੰਦੀ ਤੇ ਮੈਂ ਕੀ ਕਰਦਾ
1: ਜੀ,
0: ਕਿਉਂਕਿ ਸ਼ਬਦ ਜਿਹੜਾ ਸਰ ਸਾਰਿਆਂ ਨੂੰ ਜਿਆਦਾ ਇਤਰਾਜ਼ ਜਿਹੜਾ ਹੈਗਾ ਆ ਉੱਥੇ ਜਥੇਦਾਰ ਕੁਲਦੀਪ ਸਿੰਘ ਗੱਜ ਹੋਣਾ ਨੇ ਜਿਹੜਾ ਇਹ ਵਾਰ ਵਾਰ ਇਸ ਚੀਜ਼ ਤੇ ਇਤਰਾਜ਼ ਕੀਤਾ ਵੀ ਕਸਟੋਡੀਅਨ
1: ਜੀ
0: ਤੁਸੀਂ ਕਸਟੋਡੀਅਨ ਲਿਖ ਦਿੱਤਾ ਵੀ ਜਿਸ ਸ਼ਕਤੀ ਦੇ ਅੱਗੇ ਜਾ ਕੇ ਅਸੀਂ ਨਤਮਸਤਕ ਹੁੰਦੇ ਆ ਮੱਥਾ ਟੇਕਦੇ ਹੈਗੇ ਆ ਅਸੀਂ ਤਾਂ ਆਪ ਉਹਦੀ ਕਸਟਡੀ ਚ ਆ, ਹੀ ਇਜ਼ ਅਵਰ ਕਸਟੋਡੀਅਨ
1: ਹਾਂਜੀ,
0: ਨਾ ਕਿ ਅਸੀਂ ਜਿਹੜਾ ਹੈਗਾ ਆ ਮੰਨ ਲਓ ਸਰੂਪ ਆਪਣੇ ਘਰ ਲੈ ਕੇ ਜਾਂਦੇ ਹੈਗੇ ਆ ਤੇ ਅਸੀਂ ਕਸਟੋਡੀਅਨ ਦੀ ਮਤਲਬ ਅਸੀਂ ਕਸਟੋਡੀਅਨ ਆ ਗੁਰੂ ਸਾਹਿਬ ਦੇ, ਉਹ ਬੜਾ ਇੱਕ ਡੈਰੋਗੇਟਰੀ ਚਲਾ ਗਿਆ ਸਰ ਜਿਆਦਾ, ਮਤਲਬ ਜਿਹੜਾ ਆ ਤੁਸੀਂ ਦੇਖੋ ਤਾਂ ਸਹੀ ਵੀ ਇੱਕ ਪਾਸੇ ਉਹ ਆਪਾਂ ਮਤਲਬ ਗੁਰੂ ਮਹਾਰਾਜ ਦੇ ਸਰੂਪ ਨੂੰ ਮੱਥਾ ਟੇਕਦੇ ਆ ਜਾ ਕੇ ਤੇ ਉਹ ਉੱਥੇ ਜਿਹੜੇ ਆ ਆਪਾਂ ਉਹਦੀ ਸ਼ਰਨ ਚ ਜਾਂਦੇ ਆ
1: ਜੀ,
0: ਤੇ ਵਰਲਡ ਆਪਾਂ ਕਸਟੋਡੀਅਨ ਲਿਖਿਆ, ਮੇਰੇ ਮਨ ਚ ਆਇਆ ਵੀ ਜੇ ਤੂੰ ਮਤਲਬ ਇਹ ਬਣਾਉਂਦਾ ਤੇ ਫੇਰ ਕੀ ਕਰਦਾ ਕੀ ਲਿਖਦਾ, ਤੁਸੀਂ ਉਹਨੂੰ ਜਿਹੜਾ ਹੈਗਾ ਮਰਿਆਦਾ ਮੁਤਾਬਕ ਉਹਨਾਂ ਨੂੰ ਲਿਖੋ ਬਲੈਸਡ ਪਰਸਨਸ ਜੀ, ਵੀ ਉਹਨਾਂ ਤੇ ਕਿਰਪਾ ਹੋਈ ਵੀ ਜੇ ਕਿਸੇ ਨੇ ਆਪਣੇ ਘਰ ਲੈ ਗਿਆ ਪ੍ਰਕਾਸ਼ ਕੀਤਾ ਦੇ ਆਰ ਬਲੈਸਡ ਪੀਪਲ,
1: ਬਿਲਕੁਲ
0: ਹਾਂਜੀ, ਤੇ ਜਾਂ ਵੀ ਤੁਸੀਂ ਜਿਹਨੂੰ ਦਿੱਤਾ ਇੰਸਟੀਚਿਊਸ਼ਨ ਤੋਂ ਜਿਹੜਾ ਹੈਗਾ ਕਸਟੋਡੀਅਨ ਦੀ ਲਿਖਣ ਦੀ ਬਜਾਏ ਤੁਸੀਂ ਲਿਖ ਦਿਓ ਬਲੈਸਡ ਇੰਸਟੀਚਿਊਸ਼ਨ।
1: ਉਹ ਤਾਂ ਲੋਕਲ ਸਾਡੇ ਨੇਮ ਆਫ ਦਾ ਬਲੈਸਡ ਇੰਸਟੀਚਿਊਸ਼ਨ, ਅਸੀਂ ਤਾਂ ਭਾਗਾਂ ਵਾਲੇ ਹੋ ਗਏ ਵੀ ਗੁਰੂ ਸਾਹਿਬ ਨੇ ਸਾਡੇ ਘਰ ਚਰਨ ਪਾਏ ਆ, ਉਹ ਤਾਂ ਇਹ ਚੀਜ਼ ਨੂੰ ਮੰਨਦੇ ਨੇ।
0: ਦੇਖੋ ਗੱਲ ਕੀ ਹੈਗੀ ਆ
1: ਜੀ,
0: ਭਈ ਬੰਦੇ ਦੀ ਬੁੱਧੀ ਕਿੱਦਾਂ ਭ੍ਰਿਸ਼ਟ ਦੀ ਆ ਜੀ।
1: ਜੀ
0: ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ,
1: ਉਹ
0: ਗੱਲ ਆਪਾਂ ਸਤਿਕਾਰ ਐਕਟ ਦੀ ਕਰਦੇ ਪਏ ਹੈਗੇ ਆ ਵੀ ਸੋਸਾਇਟੀ ਦੇ ਵਿੱਚ ਆਪਾਂ ਸਤਿਕਾਰ ਕਿੱਦਾਂ ਮੇਨਟੇਨ ਰਵੇ, ਉਹ ਇਸ ਐਕਟ ਦੇ ਵਿੱਚ ਦਰਜ ਆ ਜੀ, ਜੋ ਆਪਾਂ ਮਤਲਬ ਬਾਹਰ ਅੰਦਾਜ਼ਾ ਲਾ ਜਾਂਦਾ।
1: ਤੇ
0: ਅੱਜ ਬਹਿਸ ਹੋ ਰਹੀ ਹੈਗੀ ਆ ਕਿ ਉਹਦੇ ਵਿੱਚ ਸ਼ਬਦ ਏਦਾਂ ਦੇ ਲਿਖੇ ਆ ਜਿਹਦੇ ਨਾਲ ਉਹਨਾਂ ਦੀ ਡਿਸਰਿਸਪੈਕਟ ਹੋ ਰਹੀ ਆ ਜੀ।
1: ਬਿਲਕੁਲ ਹੈ ਜੀ,
0: ਇਹ ਤੋਂ ਵੱਡਾ ਜਿਹੜਾ ਸਲੈਪ ਹੋਰ ਕੀ ਹੋਣਾ ਚਾਹੀਦਾ ਆ, ਹੂ ਆਰ ਵਰ ਦਾ ਬੇਕਰਸ ਆਫ ਦਾ ਮਤਲਬ ਜਿਹੜਾ ਹੈਗਾ ਆ ਡਰਾਹੂ ਡਰਾਫਟਡ ਦੀ ਇਸ ਬਿੱਲ, ਉਹ ਇਹ ਤੇ ਜਿਹੜਾ ਜਿਹਾ ਐਕਟ ਕਹਿ ਲਓ ਤੁਸੀਂ, ਕਿਉਂਕਿ ਪਾਸ ਹੋ ਚੁੱਕਾ ਹੈਗਾ ਆ ਹੁਣ ਤਾਂ ਲਾਅ ਬਣ ਗਿਆ
1: ਜੀ।
0: ਸੋ ਇਸ ਕਰਕੇ ਇਹ ਤੋਂ ਵੱਡੀ ਚਪੇੜ ਹੋਰ ਕੀ ਹੋ ਸਕਦੀ ਆ ਬਣਾਉਣ ਵਾਲਿਆਂ ਦੇ ਮੂੰਹ ਤੇ, ਇੱਕ ਸਤਿਕਾਰ ਐਕਟ ਨੂੰ ਜਿਹੜਾ ਹੈਗਾ ਆ ਤੁਸੀਂ ਵੀ ਇਸ ਤਰੀਕੇ ਨਾਲ ਅਮੈਂਡ ਕਰ ਦਿੱਤਾ ਕਿ ਉਹਦੇ ਵਿੱਚ ਜਿਹੜੇ ਸ਼ਬਦ ਪਾਏ ਗਏ ਉਹ ਆਪਣੇ ਆਪ ਦੇ ਵਿੱਚ ਹੀ ਡਿਸਰਿਸਪੈਕਟ ਟੂ ਦਾ ਅਥਾਰਟੀ ਹੈਗੇ ਆ
1: ਜੀ,
0: ਜਿਸ ਅਥਾਰਟੀ ਦੀ ਤੁਸੀਂ ਰਿਸਪੈਕਟ ਕਰਾਉਣੀ ਸੀ।
1: ਇਹੀ ਚੀਜ਼ ਸੈਣੀ ਸਾਹਿਬ, ਚਲੋ ਇਹਦੇ ਵਿੱਚ ਟੈਕਨੀਕਲ ਚੀਜ਼ਾਂ ਜ਼ਿਆਦਾ ਤੁਸੀਂ ਸਮਝਾ ਸਕਦੇ ਹੋ, ਤਾਂ ਹੀ ਮੈਨੂੰ ਕੋਸ਼ਿਸ਼ ਕੀਤੀ ਇਹਦੇ ਉੱਤੇ ਆਪਾਂ ਡਿਸਕਸ ਕਰੀਏ ਥੋੜੀ। ਪਰ ਉਹੀ ਚੀਜ਼ ਨੂੰ ਜਿਹੜਾ ਹੁਣ ਸਿਆਸਤਦਾਨ, ਚਾਹੇ ਉਹ ਸਿੱਖ ਧਿਰਾਂ ਨੇ ਚਾਹੇ ਉਹ ਪੋਲੀਟੀਕਲ ਧਿਰਾਂ ਨੇ, ਸਾਰੀਆਂ ਦੇਖ ਲਓ। ਪਰ ਉਹ ਮਾਨ ਸਾਹਿਬ ਨੂੰ ਮੈਂ ਪਿਛਲੇ ਕੱਲ ਪਰਸੋਂ ਦਾ ਮੇਰੇ ਖਿਆਲ ਨਾਲ ਇੱਧਰ ਦੁਆਬੇ ਦੇ ਵਿੱਚ ਆਏ ਹੋਏ ਸੀ, ਉੱਥੇ ਸ਼ਾਇਦ ਮੈਂ ਸੁਣਿਆ ਸੀ ਜਾਂ ਕਿੱਦਾਂ, ਉੱਥੇ ਵੀ ਗੱਲ ਕਰਦੇ ਪਏ ਸੀ ਕਿ ਅਸੀਂ ਬੇਅਦਬੀ ਦਾ ਐਕਟ ਲਿਆਂਦਾ, ਲਾਗੂ ਕਰ ਦਿੱਤਾ ਤੇ ਸਾਡਾ ਵਿਰੋਧ ਕਰਨ ਲੱਗ ਗਏ ਨੇ ਹੁਣ। ਤੇ ਇੱਕ ਤਰ੍ਹਾਂ ਦਾ ਜਿਹੜਾ ਆਮ ਲੋਕਾਂ ਦੀ ਸਮਝ ਦੇ ਵਿੱਚ ਜਾਂ ਸਾਡੇ ਵਰਗਿਆਂ ਦੀ ਸਮਝ ਦੇ ਵਿੱਚ ਇਹ ਚੀਜ਼ਾਂ ਨਹੀਂ ਹੈ ਟੈਕਨੀਕਲ ਜਾਂ ਕਾਨੂੰਨ ਦੀਆਂ, ਜੋ ਹੱਦਾਂ ਨੇ ਸਰਹੱਦਾਂ ਨੇ ਜਾਂ ਉਹਨੂੰ ਸਮਝਣ ਦੀ ਜ਼ਰੂਰਤ ਹੈ। ਪਰ ਉਹ ਇੱਕ ਇਮੋਸ਼ਨਲ ਪੱਤਾ ਜਾਂ ਉਹ ਕਿਤੇ ਨਾ ਕਿਤੇ ਖੇਡਿਆ ਜਾ ਸਕਦਾ, ਉਹਦੇ ਵਿੱਚ ਖੇਡ ਰਹੇ ਨੇ ਜੀ।
0: ਪਰ ਰਾਜਨੀਤੀ ਆ, ਆਪਾਂ ਇਹ ਤੇ ਮਾਇੰਡ ਕਿਉਂ ਕਰਦੇ ਹਾਂ, ਜਾਇਜ਼ ਆ ਜੀ, ਅਗਲੇ ਨੂੰ ਜੋ ਚੰਗਾ ਲੱਗਦਾ ਹੈ ਅਗਲਾ ਕਰੇ ਜੀ।
1: ਜੀ
0: ਸਵਾਲ ਤਾਂ ਇਹ ਹੈਗਾ ਨਾ, ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਲਿਹਾਜੀ ਨਹੀਂ ਹੁੰਦਾ ਜੀ।
1: ਜੀ
0: ਮੇਨ ਤਾਂ ਇਹਨਾਂ ਨੇ ਜਨਤਾ ਨੂੰ ਬੇਵਕੂਫ ਬਣਾਉਣਾ ਹੁੰਦਾ ਆ, ਉਹ ਆਪਣਾ ਆਪਣਾ ਢੰਗ ਆ ਜੀ, ਕੋਈ ਕਿਸੇ ਢੰਗ ਨਾਲ ਚੱਲ ਪੈਂਦਾ, ਕੋਈ ਕਿਸੇ ਢੰਗ ਨਾਲ ਚੱਲ ਪੈਂਦਾ ਜੀ।
1: ਜੀ ਬਿਲਕੁਲ ਹੈ
0: ਜੀ, ਉਹ ਇਸ ਕਰਕੇ ਬਾਕੀ ਇਹਨਾਂ ਦੀ ਜਿਹੜੀ ਹੈਗੀ ਨਾ ਜੀ ਮਨਸ਼ਾ ਦੇ ਉੱਤੇ ਪਹਿਲਾਂ ਤੋਂ ਹੀ ਸ਼ੱਕ ਸੀਗਾ ਕਿ ਨਾ ਇਹਨਾਂ ਨੇ ਜਿਹੜੇ ਬੇਅਦਬੀ ਦੇ ਮਸਲੇ ਹੈਗੇ ਸੀ ਉਹ ਜਿੱਦਾਂ ਲੋਕਾਂ ਨੂੰ ਪ੍ਰਾਊਡ ਕਰਕੇ ਆਏ ਸੀ ਕਿ ਭਾਈ ਹੱਲ ਕਰਕੇ ਤੁਹਾਨੂੰ ਦਿਆਂਗੇ, ਕੋਈ ਕਹਿੰਦੇ ਮਹੀਨੇ ਚ ਕਰ ਦਿਆਂਗੇ, ਪੰਦਰਾਂ ਦਿਨਾਂ ਚ ਕਰ ਦਿਆਂਗੇ, ਤੇ ਪੰਜਾਬੀਆਂ ਨੇ ਵੀ ਖੁੱਲਾ ਜਿਗਰਾ ਦਿਖਾ ਲਿਆ, ਕਹਿੰਦੇ ਲਓ ਜੀ ਤੁਸੀਂ ਕਰੋ ਹੱਲ,
1: ਤੇ
0: ਇੰਨੀਆਂ ਸੀਟਾਂ ਦਿੱਤੀਆਂ। ਉਹ ਮੁੜ ਕੇ ਜਿਹੜਾ ਹੈਗਾ ਆ ਹੁਣ ਹੰਕਾਰ ਕਹਿੰਦੇ ਸਿਰ ਨੂੰ ਚੜਿਆ ਆ ਜੀ, ਹੋਰ ਤਾਂ ਕੋਈ ਚੱਕਰ ਨੀਗਾ
1: ਜੀ। ਬਿਲਕੁਲ ਜੀ
0: ਸਰ, ਕੈਡੀ ਵਾਰ ਹੈ ਨੀ ਇਹਨਾਂ ਦਾ ਹੱਲ ਕਰਨ ਦਾ, ਕੈਡੀ ਵਾਰੀ ਹੈ ਨੀ ਸੀਗਾ, ਹਰ ਇੱਕ ਸਮੱਸਿਆ ਦਾ ਹੱਲ ਹੁੰਦਾ ਆ, ਪਰ ਉਹਦਾ ਹੁੰਦਾ ਦਿਮਾਗ ਨਾਲ ਆ
1: ਜੀ।
0: ਮਿਹਰਬਾਨੀ ਸਰ, ਹੋਰ ਕੋਈ ਹੈ ਜੀ
1: ਖਬਰ? ਇੱਕ ਦੋ ਗੱਲਾਂ ਜ਼ਰੂਰ ਤੁਹਾਡੇ ਨਾਲ, ਚਲੋ ਦੋਸਤਾਂ ਦੇ ਸੁਨੇਹੇ ਆਏ ਨੇ ਉਹਨਾਂ ਨਾਲ, ਦੋਸਤ ਬੰਗਾਲ ਦੀ ਗੱਲ ਦੇ ਉੱਤੇ ਥੋੜਾ ਜਿਹਾ ਕੁਝ ਐਗਰੀ ਕਰ ਰਹੇ ਨੇ, ਕੁਝ ਨਹੀਂ ਐਗਰੀ, ਉਹ ਸਭ ਦੀ ਆਪਣੀ ਸੋਚ ਹੈ, ਸਾਡੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹ ਆਪਾਂ ਪਹਿਲਾਂ ਹੀ ਕਹਿੰਦੇ ਆ ਰਹੇ ਹਾਂ, ਹਰ ਕਿਸੇ ਦੇ ਆਪਣੇ ਵਿਚਾਰ ਨੇ। ਤੇ ਸ਼ੈਲੀ ਜੀ ਪੁੱਛਦੇ ਨੇ ਕਿ ਪਹਿਲਾਂ ਤਾਂ ਸੈਣੀ ਸਾਹਿਬ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹਦਾ ਥੋੜਾ ਜਿਹਾ ਜ਼ਰੂਰ ਦੱਸੋ ਸੈਣੀ ਸਾਹਿਬ, ਅਸਲ ਦੇ ਵਿੱਚ ਉਹ ਮੁੱਦਾ ਕੀ ਸੀ ਵੋਟਾਂ ਦਾ ਜੀ, SIR ਚੱਲਿਆ ਜੀ?
0: ਪਰ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਨੀ, ਮੇਰੀ ਤਾਂ ਆਪਣੀ ਜਿਹੜੀ ਹੈਗੀ ਆ, ਮੈਂ ਗਲਤ ਵੀ ਹੋ ਸਕਦਾ ਹੈਗਾ ਜੀ,
1: ਜੀ
0: ਨੋ ਡਾਊਟ। ਪਰ ਸਾਹਿਬ ਇਲੈਕਸ਼ਨ ਉਦਣ ਨੀ ਲੜਿਆ ਜਾਂਦਾ, ਇਲੈਕਸ਼ਨ ਲੜਿਆ ਜਾਂਦਾ ਹੈਗਾ 5 ਸਾਲ ਪਹਿਲਾਂ ਜਦੋਂ ਵੋਟਾਂ ਬਣਦੀਆਂ ਜੀ।
1: ਬਿਲਕੁਲ
0: ਘੁਸਪੈਠੀਏ ਜਿਹੜੇ ਬੰਗਲਾਦੇਸ਼ੀ ਉੱਥੋਂ ਜਿਹੜਾ ਹੈਗਾ ਬਾਰਡਰ ਤੁਹਾਨੂੰ ਪਤਾ ਨਾਲ ਲੱਗਦਾ ਹੈਗਾ ਆ, ਉਦੋਂ ਆਏ ਬੰਗਲਾਦੇਸ਼ੀ, ਬੰਗਲਾਦੇਸ਼ੀ ਆਏ ਤੇ ਉਹਨਾਂ ਦੀਆਂ ਬਣੀਆਂ ਵੋਟਾਂ, ਉਹਨਾਂ ਦੀਆਂ ਵੋਟਾਂ ਬਣੀਆਂ, ਜਿੱਦਾਂ ਸਾਡੇ ਇੱਦਾਂ ਕਰਕੇ ਕਈ ਵਾਰੀ ਹੋ ਜਾਂਦਾ ਹੈਗਾ ਆ ਵੀ ਆਪਾਂ ਇੱਥੇ ਬੈਠੇ ਵੱਡੇ ਬੰਦੇ ਪ੍ਰਵਾਸੀ ਆਏ ਹੁੰਦੇ ਉਹਨਾਂ ਦੀ ਬਣਾ ਲੈਂਦੇ।
1: ਉਦੋਂ ਵੀਡੀਓ ਵੀ ਇੱਕ ਵਾਇਰਲ ਹੋਈ ਸੀ, ਮੱਝਾਂ ਗਾਵਾਂ ਨੂੰ ਵੀ ਤਾਰਾਂ ਟਪਾਉਣ ਲੱਗੇ ਹੋਏ ਸੀ।
0: ਬਿਲਕੁਲ ਜੀ ਬਿਲਕੁਲ, ਉਹ ਉਹਨਾਂ ਨੇ ਵੋਟਾਂ ਬਣਾਈਆਂ
1: ਜੀ।
0: SIR ਕੀ ਹੈਗਾ ਆ? SIR ਇੱਕ ਜਿਹੜੀ ਪ੍ਰੋਸੈਸ ਆ ਜਿਹਦੇ ਵਿੱਚ ਜਿਹੜਾ ਆ ਉਸ ਬੰਦੇ ਦੀ 20 ਸਾਲ ਪਹਿਲਾਂ ਜਿਹੜੀ ਵੋਟ ਕਿੱਥੇ ਹੈਗੀ ਸੀ, ਜੇ ਇੱਥੇ ਹੈਗੀ ਸੀ ਤੇ ਵੈਲ ਐਂਡ ਗੁੱਡ, ਤੈਨੂੰ ਕੋਈ ਸਵਾਲ ਨੀ
1: ਜੀ।
0: ਜੇ ਇੱਥੇ ਹੈ ਨਹੀਂ ਸੀ ਤੇ ਕਿੱਥੇ ਸੀ
1: ਜੀ
0: ਅਗਲਾ ਕਹੂਗਾ ਕਿ ਮੈਂ ਤਾਂ ਉਸ ਵੇਲੇ ਮੇਰੀ ਵੋਟ ਹੀ ਨਹੀਂ ਸੀ ਬਣੀ, ਮੈਂ ਤਾਂ ਜਿਹੜਾ ਹੈਗਾ ਆ ਭਾਈ ਬੱਚਾ ਸੀਗਾ
1: ਜੀ,
0: ਠੀਕ ਆ ਬਿਲਕੁਲ ਠੀਕ ਆ ਬੱਚਾ ਸੀ, ਤੇ ਤੇਰੇ ਮਾਂ ਬਾਪ ਦੀ ਵੋਟ ਕਿਹੜੇ ਸ਼ਹਿਰ ਚ ਤੇ ਕਿੱਥੇ ਬਣੀ ਸੀ, ਉਹ ਹੈਗਾ ਕੀ ਸੀ, ਜਿਹੜੀ ਉਹ ਹੈਗੇ ਸੀ ਬੰਗਲਾਦੇਸ਼ੀ ਸੀਗੇ, ਉਹਨਾਂ ਦੀ ਵੋਟ, ਉਹ ਮਾਂ ਬਾਪ ਦੀ ਵੋਟ ਕਿਹੜੇ ਇੱਥੇ ਇੰਡੀਆ ਦੇ ਵਿੱਚ ਬਣੀ ਹੋਣੀ ਆ ਜੀ,
1: ਬਿਲਕੁਲ ਜੀ,
0: ਸੋ ਉਹ ਤਾਂ ਆਏ ਉਧਰੋਂ ਜੀ, ਉਹ ਤੇ ਜਿਹੜੇ ਪਹਿਲਾਂ ਦੇ ਆਏ ਆ ਪੁਰਾਣੇ ਆਏ ਹੈਗੇ ਆ ਜੀ, ਜਿਹਨਾਂ ਦੇ ਮਾਂ ਬਾਪ ਵੀ ਇੱਥੇ ਸੀਗੇ, ਉਹਨਾਂ ਨੇ ਵੋਟ ਕੀਤੀ ਸੀ 20 ਸਾਲ ਪਹਿਲਾਂ ਕਾਸਟ ਕੀਤੀ ਸੀ, ਉਹਨਾਂ ਨੇ ਉੱਥੋਂ ਉਹਨਾਂ ਦੀ ਵੋਟ ਦਾ ਨੰਬਰ ਨੋਟ ਕੀਤਾ ਤੇ ਉਹਨਾਂ ਨੂੰ ਓਕੇ ਕਰ ਦਿੱਤਾ,
1: ਬਿਲਕੁਲ ਜੀ। ਨਾਲੇ ਸੈਣੀ ਸਾਹਿਬ ਜੇ ਦੇਖਿਆ ਜਾਵੇ ਨਾ, ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀ 5-7 ਸਾਲ ਪਹਿਲਾਂ ਕਿ ਇੰਡੀਆ ਇਸ ਤਰ੍ਹਾਂ ਦਾ ਮੁਲਕ ਹੈ, ਹੋਰ ਦੁਨੀਆਂ ਦੇ ਵਿੱਚ ਤੁਹਾਨੂੰ ਸਿਟੀਜ਼ਨ 5-10 ਸਾਲ ਵਿੱਚ ਮਿਲ ਜਾਂਦੀ ਹੈ, ਤੇ ਇੰਡੀਆ ਇੱਦਾਂ ਦਾ ਮੁਲਕ ਹੈ ਜਿੱਥੇ ਸਭ ਤੋਂ ਟਫ ਹੈ ਜੀ ਇੰਡੀਆ ਦੀ ਸਿਟੀਜ਼ਨਸ਼ਿਪ ਲੈਣਾ। ਤੇ ਦੂਸਰਾ ਅੱਜ ਨਾ ਅਮਰੀਕਾ ਨੂੰ ਝਾੜ ਪਾਈ ਹੈ ਰਸ਼ੀਆ ਨੇ ਇਹਨਾਂ ਮੁੱਦਿਆਂ ਦੇ ਉੱਤੇ, ਤਕਰੀਬਨ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਜੀ, ਜਿਹੜੇ ਉਹਨਾਂ ਦੇ ਬੱਚੇ ਜੰਮੇ ਆ ਉੱਥੇ ਅਮਰੀਕਾ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜੰਮਦੇ ਆ, ਉਹਨੂੰ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਇੰਟਰਨੈਸ਼ਨਲ ਲਾਅ ਹੈ ਉਹਨੂੰ ਉਹਨਾਂ ਦੀ ਚੋਣ ਵੋਟ ਦਾ ਅਧਿਕਾਰ ਜਾਂ ਸਿਟੀਜ਼ਨ ਦਾ ਅਧਿਕਾਰ ਨਹੀਂ ਦੇ ਸਕਦੇ, ਤੇ ਉਹਨਾਂ ਨੂੰ ਉਸ ਚੀਜ਼ ਦੇ ਵਿੱਚ ਉਹ ਟਰੰਪ ਸਾਹਿਬ ਮਤਲਬ ਕਿ ਉਹਨੂੰ ਦੇ ਰਹੇ ਨੇ, ਤੇ ਅੱਜ ਰਸ਼ੀਆ ਨੇ ਝਾੜ ਪਾਈ ਹੈ ਕਿ ਭਾਈ ਤੁਸੀਂ ਇਹ ਗਲਤ ਕਰ ਰਹੇ ਹੋ।
0: ਬਿਲਕੁਲ ਜੀ ਬਿਲਕੁਲ, ਉਹ ਤੁਹਾਡੀ ਗੱਲ ਠੀਕ ਹੈਗੀ ਹੈ ਜੀ, ਤੇ ਮੈਂ ਤਾਂ ਸੈਨੀ ਵੀਰ ਜੀ ਨਾਲ ਸੁਨੇਹਾ ਇੱਕ ਦੇਣ ਵਾਸਤੇ ਬੈਠਾ ਸੀ, ਮੈਂ ਕਿਹਾ ਵੀ ਜਿਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਉਹਨਾਂ ਨੂੰ ਦਿੱਲੀ ਜਿਹੜਾ ਹੈਗਾ ਜੰਤਰ ਮੰਤਰ ਤੇ ਸੱਦੋ ਤੇ ਤੁਸੀਂ ਜਾ ਕੇ ਤੇ ਲਾਓ ਧਰਨਾ ਉਹਨਾਂ ਦੇ ਹੱਕ ਵਿੱਚ।
1: ਹਾਂਜੀ ਜੀ,
0: ਉਹ ਪਤਾ ਤਾਂ ਲੱਗੇ, ਉਹ ਸਰ ਗੱਲ ਇਹ ਤਾਂ ਹੈਗੀ ਆ, ਮੈਂ ਇਹ ਨੀ ਕਹਿੰਦਾ, ਮੈਂ ਰੂਲ ਆਊਟ ਨੀ ਕਰਦਾ ਵੀ ਹੋ ਸਕਦਾ ਹੈਗਾ ਜੈਨੂਅਨ ਬੰਦੀਆਂ ਦੀਆਂ ਵੀ ਕੱਟ ਹੋ ਗਈਆਂ ਹੋਣ, ਕਿਉਂਕਿ
1: ਰਜਿਸਟ੍ਰੇਸ਼ਨ ਕਰਾ ਦਿੰਦੇ ਆ ਜੀ ਉਸ ਪਿੰਡ ਦੇ ਵਿਚ ਜਾ ਕੇ ਜਾਂ ਸ਼ਹਿਰ ਚ ਨਾਲ ਦੀ ਨਾਲ ਕਿਤੇ ਕਰਾਉਂਦੇ ਆ, ਉਹ 5 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਕਿਤੇ ਵੋਟਾਂ ਵਧਾਉਣ ਆਉਂਦੇ ਆ ਤਾਂ ਉਹ ਅਗਲੇ ਜਰੂਰ ਪਤਾ ਦਥਾ ਕਰਦੇ ਆ, ਤਾਂ ਫਿਰ ਕਦੇ ਅਸੀਂ ਆਪ ਰਜਿਸਟ੍ਰੇਸ਼ਨ ਕਰਾਉਣ ਗਏ ਆ ਜੀ।
0: ਨਹੀਂ ਸਰ ਗੱਲ ਏਦਾਂ ਹੈਗੀ, ਸਾਡੇ ਇੱਥੇ ਮਾਠਾਂ ਤੋਰ ਰੱਖਦੇ ਹੈਗੇ ਬਾਹਰਲੇ ਕੰਟਰੀ ਨੇ, ਏਦਾਂ ਹੈਗੇ ਬਾਹਰਲੇ ਕੰਟਰੀਆਂ ਦੇ ਵਿੱਚ ਹੁੰਦਾ ਹੀ ਆ ਜੀ, ਆਪਾਂ ਜਿੱਦਾਂ ਮਰਜ਼ੀ ਆ
1: ਜੀ।
0: ਸੋ ਇਸ ਕਰਕੇ ਵੀ ਉਹ ਜਿਹੜੇ ਹੈਗੇ SIR ਜਿਹੜੀ ਆ ਉਹਦਾ ਇਫੈਕਟ ਇਹ ਹੋਇਆ ਕਿ ਜਿਹੜੀਆਂ ਜਾਅਲੀ ਵੋਟਾਂ ਬਣੀਆਂ ਆਈਆਂ ਸੀਗੀਆਂ ਉਹ ਵਿੱਚੋਂ ਡਿਲੀਟ ਹੋਈਆਂ ਜੀ, ਨਹੀਂ ਤਾਂ ਉਹ ਜਿੱਦਾਂ ਮੈਂ ਤੁਹਾਨੂੰ ਟਾਂਡੇ ਵਾਲੀ ਗੱਲ ਦੱਸੀ ਸੀ ਵੀ ਅਗਲੇ ਬੰਦੇ ਨੇ ਪਹਿਲਾਂ ਹੀ 500 ਵੋਟ ਏਦਾਂ ਦੀ ਬਣਾ ਕੇ ਰੱਖੀ ਸੀ, ਪਿੰਡਾਂ ਚ ਰਹਿੰਦੇ ਬੰਦੇ ਤੇ ਉਹਨਾਂ ਦੀ ਸ਼ਹਿਰ ਦੇ ਵਿੱਚ ਵੋਟ ਬਣਾਈ ਸੀ, ਇਲੈਕਸ਼ਨ ਵਾਲੇ ਦਿਨ ਗੱਡੀਆਂ ਭੇਜ ਦਿੰਦੇ ਸੀ, ਉਹ ਬੰਦੇ ਜਾ ਕੇ ਅਗਲਾ ਬੰਦਾ ਜਿਹੜਾ ਨਾਲ ਦਾ ਇਲੈਕਸ਼ਨ ਲੜਦਾ ਹੁੰਦਾ ਸੀ ਉਹ ਸਿਰ ਤੇ ਹੱਥ ਰੱਖ ਕੇ ਬੈਠਾ ਹੁੰਦਾ ਜੀ ਵੀ ਆਹ ਵੋਟਾਂ ਕਿੱਥੇ ਰਹਿੰਦੀਆਂ ਹੈਗੀਆਂ, ਮੈਂ ਤਾਂ ਦੇਖੀਆਂ ਹੀ ਨੀ ਜੀ, ਨਾ ਉਹਨੂੰ ਪਤਾ ਲੱਗਦਾ ਸੀ ਵੀ ਕਿੱਥੋਂ ਆਈਆਂ ਜੀ ਇਹ।
1: ਜੀਰਾ ਸਾਹਿਬ ਵੀ ਕਹਿੰਦੇ ਨੇ ਕਿ ਨਹੀਂ ਭਾਰਤ ਸਾਹਿਬ ਲੋਕਤੰਤਰ ਦਾ ਸ਼ਰੇਆਮ ਕਤਲ ਹੋ ਗਿਆ ਜੀ ਕਹਿੰਦੇ ਅੱਜ, ਤੇ ਕਹਿੰਦੇ ਜੀ
0: ਉਹ ਸਾਰੇ ਇਹਨਾਂ ਨੇ ਇਦਾਂ ਹੀ ਕਹਿਣਾ ਹੈਗਾ ਜੀ, ਕੋਈ ਕਤਲ ਕੁਤਲ ਨਹੀਂ ਹੈਗਾ, 3 ਸਟੇਟਾਂ ਦੇ ਵਿੱਚ ਉਹਨਾਂ 2 ਸਟੇਟਾਂ ਰਿਟੇਨ ਕਰ ਲਈਆਂ, ਇੱਕ ਬੰਗਾਲ ਹੀ ਜਿੱਤਿਆ ਉਹਨਾਂ ਨੇ
1: ਜੀ,
0: 2 ਜਗ੍ਹਾ ਤਾਂ ਕਾਂਗਰਸ ਉਹਦੀ ਸਰਕਾਰ ਬਣ ਜਾਣੀ ਹੈਗੀ, 1 ਜਗ੍ਹਾ ਉੱਥੇ ਕਾਂਗਰਸ ਦੀ ਉਹ ਹੋ ਜਾਣੀ ਅਲਾਇੰਸ ਪਾਰਟਨਰ ਨਾਲ,
1: ਵੈਸੇ
0: ਤੇ ਦੂਜੇ ਪਾਸੇ
1: ਸਵਾਲ ਤਾਂ ਸੈਣੀ ਸਾਹਿਬ ਇਹ ਵੀ ਖੜਾ ਹੋ ਜਾਂਦਾ ਹੁਣ ਕਾਂਗਰਸ ਰੋਲਾ ਪਾਊਗੀ
0: ਜਵਾਬ ਆ ਗਿਆ ਉਹਨਾਂ ਨੇ, ਉਹ ਜੋਗਿੰਦਰ ਯਾਦਵ ਨੂੰ ਵੀ ਇਹ ਸਵਾਲ ਕੀਤਾ ਸੀ, ਉਹ ਕਹਿੰਦਾ ਚਲੋ ਮੈਂ ਤਾਂ ਪਾਸ ਹੁਣ ਕਰ ਦਿੰਦਾ, ਮੈਂ ਪਹਿਲਾਂ ਵੀ ਨੀ ਸੀ ਇਸ ਚੀਜ਼ ਨੂੰ ਮੰਨਦਾ, ਹਾਂਜੀ ਤੇ ਬਾਕੀ ਜਿਹੜਾ ਹੈਗਾ ਆ ਉਹਨੇ ਇੰਨੀ ਗੱਲ ਜਿਹੜੀ ਆ ਉਹ ਤੇ ਵੀ ਆਇਆ ਵੀ ਚੰਗਾ ਹੋ ਗਿਆ 2 ਸਟੇਟਾਂ ਚ ਕਾਂਗਰਸ ਦੀ ਸਰਕਾਰ ਬਣ ਜੂਗੀ, ਇਹ ਜੇ ESR ਉੱਥੇ ਗਲਤ ਹੈਗਾ ਸੀਗਾ ਤੇ ਇੱਥੇ ਕੇਰਲਾ ਦੇ ਵਿੱਚ
1: ਜੀ,
0: ਹਾਂਜੀ ਉੱਥੇ ਫਿਰ ਕਿਉਂ ਮਤਲਬ ਜਿਹੜਾ ਹੈਗਾ ਤੁਹਾਡੀ ਸਰਕਾਰ ਕਿੱਦਾਂ ਬਣ ਗਈ, ਜੇ ਇੱਥੇ ਸਹੀ ਸੀਗਾ ਤੇ ਫਿਰ ਉੱਥੇ ਵੀ ਸਹੀ ਆ,
1: ਪਰ
0: ਸਟੈਂਡਰਡ ਨਹੀਂ ਹੋ ਸਕਦੇ
1: ਇਸ ਚੀਜ਼ ਨੂੰ ਸੈਣੀ ਸਾਹਿਬ, ਫਿਰ ਇਹ ਵੀ ਤਾਂ ਕਿਤੇ ਨਾ ਕਿਤੇ ਕਹਿ ਦਿੱਤਾ ਜਾਂਦਾ ਕਿ ਭਾਈ ਉਹ ਥੋੜੀ ਬਹੁਤੀ ਰਲ ਮਿਲ ਕੇ ਖਾ ਲਓ ਭਾਈ, ਉਹਨਾਂ ਦੀ ਸਰਕਾਰ ਬਣਾਤੀ ਇਸ EVM ਦੇ ਉੱਤੇ ਓਬਜੈਕਸ਼ਨ ਨਾ ਹੋਵੇ, ਕਿ ਉਹ ਵੀ ਚੀਜ਼ਾਂ ਤਾਂ ਕਿਤੇ ਨਾ ਕਿਤੇ ਸਪਸ਼ਟ ਹੋ ਜਾਣਗੀਆਂ ਫਿਰ।
0: ਸਾਡੇ ਪੰਜਾਬੀਆਂ ਦੇ ਮਨਾਂ ਚ ਜ਼ਰੂਰ ਇਹ ਹੈਗਾ ਜੀ ਲੁੱਟੇ ਗਏ ਜੀ ਏਦਾਂ ਕਰਕੇ, ਸਾਡਾ ਕੋਈ ਇੰਨੀ ਇੰਟਰਸਟ ਹੁੰਦਾ ਨਾ ਕੋਈ ਗੱਲ ਹੁੰਦੀ ਹੈਗੀ ਆ, ਬਣਾ ਲਈ ਮੋਦੀ ਨੇ ਸਰਕਾਰ, ਬਣਾ ਲੈ 20 ਬਣਾ ਲੈ ਜਿੱਦਣ ਪੰਜਾਬ ਦੇ ਵਿੱਚ ਆ ਕੇ ਬਣਾਊਗਾ ਉਦਣ ਦੇਖਾਂਗੇ ਜੀ।
1: ਬਿਲਕੁਲ
0: ਸਵਾਲ ਤਾਂ ਇਹ ਹੈਗਾ ਨਾ ਜੀ, ਅਸੀਂ ਮਤਲਬ ਗੁੱਡ ਪਰ ਜੀ ਸਾਹਿਬ ਮੇਰਾ ਮਤਲਬ ਜਿਹੜਾ ਹੈਗਾ ਨਾ, ਮੈਂ ਸੱਚੀ ਗੱਲ ਮੈਂ ਜਿਸ ਸੋਚ ਦਾ ਧਾਰਨੀ ਆ ਸਪਸ਼ਟ ਦੱਸਾਂ ਜੀ, ਮੈਂ ਕਿਸੇ ਪਾਰਟੀ ਨੂੰ ਵੀ ਨਹੀਂ ਪਸੰਦ ਕਰਦਾ ਜੀ,
1: ਬਿਲਕੁਲ
0: ਮੈਂ ਪਸੰਦ ਕਰਦਾ ਗੁੱਡ ਗਵਰਨੈਂਸ ਨੂੰ।
1: ਮੈਂ ਉਹੀ ਗੱਲ ਆਪਾਂ
0: ਜਿਹੜੀ ਪਾਰਟੀ ਗੁੱਡ ਗਵਰਨੈਂਸ ਦਊਗੀ, ਹਾਂਜੀ ਗੁੱਡ ਗਵਰਨੈਂਸ ਦਊਗੀ ਸਟੇਟ ਦੇ ਫੇਵਰ ਚ ਫੈਸਲੇ ਲੈਣ ਦੇ ਵਿਚ ਜਿਹੜਾ ਹੈਗਾ ਆ ਹੈਜੀਟੇਟ ਨਹੀਂ ਕਰੂਗੀ, ਆਪਾਂ ਓਹਦੇ ਫੇਵਰ ਚ ਆ ਜੀ।
1: ਬਿਲਕੁਲ ਹੈ ਜੀ,
0: ਪਿਛਲੀ ਵਾਰੀ ਇਹ ਸੋਚਿਆ ਸੀਗਾ ਵੀ ਹਾਂ ਜੀ ਹੋ ਸਕਦਾ ਜਿਹੜੇ ਇੱਥੇ ਰਾਜ ਕਰਦੇ ਆ ਵੀ ਇਹ ਕਰਨਗੇ, ਇਹਨਾਂ ਨੇ ਨਹੀਂ ਕੁਛ ਕੀਤਾ ਤੇ ਆਪਣਾ ਮੂੰਹ ਵੀ ਤਾਂ ਭੰਗ ਹੋ ਗਿਆ ਨਾ ਜੀ ਇਹਨਾਂ ਤੋਂ।
1: ਬਿਲਕੁਲ ਜੀ ਬਿਲਕੁਲ, ਨਾਲੇ ਜਿੱਦਾਂ ਬਹੁਤ ਸਾਰੀਆਂ ਸੰਸਥਾਵਾਂ ਦੇ ਉੱਤੇ ਲੱਗਦੇ ਨੇ ਦੋਸ਼ ਲੱਗਦੇ ਜਾਂ ਕਰਦੇ ਵੀ ਹੈ, ਇਹ ਦੋ ਚਿੱਤੀ ਨਹੀਂ ਹੈ, ਪਰ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਇਲਜ਼ਾਮਬਾਜ਼ੀ ਲੱਗਦੀ ਹੈ, ਉਹ ਸਾਡੇ ਅੰਦਰ ਜੋ ਚੀਜ਼ਾਂ ਹੈਗੀਆਂ ਨੇ। ਗੱਲ ਤਾਂ ਹੈ ਕਿ ਲੋਕਾਂ ਦਾ ਭਲਾ ਜੇ ਕਿਤੇ ਨਾ ਕਿਤੇ ਹੋ ਸਕੇ ਤਾਂ ਉਹਦੇ ਵਿੱਚ ਸਰਕਾਰਾਂ ਚਾਹੇ ਕਿਹਦੀ ਵੀ ਹੋਵੇ, ਆਪਾਂ ਤਾਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਵੋਟ ਪਾਉਣ ਦੀ ਜ਼ਰੂਰਤ ਹੈ, ਪਾਵੋ ਵੋਟ। ਜਿੱਦਾਂ ਤੁਸੀਂ ਦੱਸਿਆ ਕਿ 500 ਵੋਟ ਹੀ ਬਣਾ ਕੇ ਰੱਖੀ ਹੋਈ ਹੈ, ਉਹ ਕੀ ਪਤਾ ਕਿਹੜੀ ਵੋਟ ਦਾ ਜਿਹੜਾ ਇਸਤੇਮਾਲ ਹੋਈ ਜਾਂਦਾ ਜੀ, ਕਿੱਥੇ ਹੋਈ ਜਾਂਦਾ।
0: ਬਿਲਕੁਲ ਭਾਰਤ ਸਾਹਿਬ, ਇਹਨਾਂ ਚੀਜ਼ਾਂ ਜਿਹੜਾ ਹੈਗਾ ਅਸੀਂ ਤਾਂ ਪ੍ਰੈਕਟੀਕਲ ਦੇਖਿਆ ਹੈ ਨਾ, ਕਿੱਦਾਂ ਇਲੈਕਸ਼ਨ ਲੜੇ ਜਾਂਦੇ ਹੈਗੇ ਆ ਸਾਡੇ ਘਰ ਛੋਟੀਆਂ ਜਿਹੀਆਂ ਸਾਡੇ। ਮੈਂ ਇਲੈਕਸ਼ਨ ਕਰਾਉਣਾ ਹੈਗਾ ਜੀ ਪਿਛਲੇ 10 ਸਾਲ ਤੋਂ ਜੀ, ਪਿਛਲੇ ਸਾਲ ਮੈਂ 40 ਵੋਟਾਂ ਕੱਢ ਦਿੱਤੀਆਂ ਜੀ। ਕਿਉਂ? ਉਹ ਵਕਾਲਤ ਅਗਲੇ ਨੇ ਕੀਤੀ ਆ, ਕਰਦਾ ਕੱਪੜੇ ਦੀ ਦੁਕਾਨ ਆ, ਉਹਦੀ ਵੋਟ ਬਣਾ ਕੇ ਰੱਖੀ, ਜਿਹਨੇ ਇਲੈਕਸ਼ਨ ਲੜਨਾ ਹੈਗਾ ਉਹ ਉਹਦੇ ਡਿਊਸ ਦਈ ਜਾਂਦਾ ਹੈਗਾ ਆ, ਵੀ ਜਿੱਦਣ ਉਹਨੇ ਭੁਗਤਾਉਣੀ ਆ ਵੋਟ ਲਿਆ ਕੇ, ਉਹ ਆਪਣੇ ਕੱਪੜੇ ਦੀ ਦੁਕਾਨ ਤੋਂ ਉੱਠ ਕੇ ਆ ਕੇ ਤੇ ਵਕੀਲਾਂ ਦਾ ਪ੍ਰਧਾਨ ਬਣਾ ਜਾਂਦਾ ਜੀ।
1: ਕਿਆ ਬਾਤ!
0: ਤੋ ਇਦਾਂ ਕਰਕੇ ਸਾਡੇ ਅਸੀਂ SIR ਜਿਹੜੀ ਹੈਗੀ ਮੈਂ ਕਰ ਦਿੱਤੀ, ਫੇਰ ਉੱਥੇ ਪਿੰਡ ਸਿਆਪਾ ਪਿਆ ਸੀ ਜੀ ਵੀ ਹਾਂਜੀ ਜੀ ਵੋਟਾਂ ਕੱਟ ਦਿੱਤੀਆਂ, ਇਹਨੇ ਵੋਟਾਂ ਕੱਟ ਦਿੱਤੀਆਂ। ਮੈਂ ਕਿਹਾ ਜਿਹੜੇ ਪ੍ਰੈਕਟਾਈਜ਼ਿੰਗ ਆ ਸਿਰਫ ਮੈਂ ਉਹਦੀਆਂ ਵੋਟਾਂ ਰੱਖੂਗਾ ਜੀ।
1: ਹੁਣ ਦੇਖੋ ਪੰਜਾਬ ਚ ਵੀ ਤਾਂ SIR ਦਾ ਹੈਗਾ ਹੀ ਆ, ਕੰਮ ਸ਼ੁਰੂ ਹੋਇਆ, ਮਹੀਨਾ ਹੋ ਗਿਆ ਤਕਰੀਬਨ, ਪਰ ਉਹਦੇ ਵਿੱਚ ਨਾ ਤਾਂ ਕੋਈ ਖਬਰ ਆ ਨਾ ਕੋਈ ਰੋਲਾ। ਜਦੋਂ ਫਿਰ ਸਾਰਾ ਕੁਝ ਹੋ ਜਾਏਗਾ ਉਦੋਂ ਕਹਿਣਾ ਜੀ ਧੱਕਾ ਕਰ ਗਏ, ਧੱਕਾ ਕਰ ਗਏ। ਜੇ ਹੁਣ ਕਰਨਾ ਤਾਂ ਹੁਣ ਜਵਾਬ ਮੰਗੋ ਉਹਨਾਂ ਚੀਜ਼ਾਂ ਦਾ ਜੀ, ਹੁਣ ਕਿਉਂ ਨੀ ਰੋਲਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਸਰ, ਵੋਟਾਂ ਪਾਉਣ ਵੇਲੇ ਸਾਡੇ ਜਿਹੜਾ ਹੈਗਾ ਆ ਸਾਡੇ ਇਹ ਇੱਕ ਮੈਂ ਮਤਲਬ ਜਿਹੜਾ ਹੈਗਾ ਇੱਕ ਛੋਟੀ ਜਿਹੀ ਜਿਹੜੀ ਹੈਗੀ ਆ ਸਬ ਡਿਵੀਜ਼ਨ ਦੀ ਇਲੈਕਸ਼ਨ ਕਰਾਉਣਾ ਆ ਜੀ, ਤੇ ਮੈਂ ਦੇਖਦਾ ਆ ਉੱਥੇ ਜਦੋਂ ਵੋਟਾਂ ਪਾਉਣ ਆਏ ਹੁੰਦੇ ਸਾਰੀ ਸ਼ਕਲਾਂ ਹੀ ਨੀ ਦੇਖੀਆਂ ਹੁੰਦੀਆਂ ਜੀ, ਕਦੀ ਉਹ ਜਿੱਦਾਂ ਮਰਜ਼ੀ ਉਹ ਕੀ ਕਰਦੇ, ਉਹ ਕੁੜੀਆਂ ਜਿਹੜੀਆਂ ਵਿਆਹੀਆਂ ਆਈਆਂ ਜੀ ਉਹਨਾਂ ਦੀਆਂ ਵੋਟਾਂ ਬਣਾਈਆਂ ਹੋਈਆਂ, ਉਹ ਕਿੱਥੇ ਰਹਿੰਦੀਆਂ ਕਿੱਥੇ ਨਹੀਂ ਰਹਿੰਦੀਆਂ। ਪਿਛਲੇ ਸਾਲ ਜਿਹੜਾ ਹੈਗਾ ਜਾਂ ਉਹ ਪਾਰਟੀ ਜਿਹੜੀ ਰਹਿ ਕੇ ਆਈ ਜੀ ਉਹਦੇ ਨਾਲ ਮੇਰੇ ਔਖਾ ਹੋਇਆ ਤੱਤ, ਉਹਨੂੰ ਮੈਂ ਕਿਹਾ ਆਪਣਾ ਇਨਰੋਲਮੈਂਟ ਨੰਬਰ ਦੱਸ, ਉਹਨੂੰ ਆਪਣਾ ਇਨਰੋਲਮੈਂਟ ਨੰਬਰ ਨਹੀਂ ਸੀ ਪਤਾ ਵੀ ਮੇਰਾ ਲਾਇਸੈਂਸ ਨੰਬਰ ਕੀ ਆ। ਹਾਂਜੀ
1: ਬਿਲਕੁਲ ਜੀ,
0: ਉਹ ਮਤਲਬ ਜਿਹੜਾ ਹੈਗਾ ਉਹ ਏਦਾਂ ਦੀਆਂ ਵੋਟਾਂ ਆਉਂਦੀਆਂ ਹੈਗੀਆਂ ਜੀ, ਤਾਂ ਕਰਕੇ ਉਹ ਪਹਿਲਾਂ ਹੀ ਜਿਹੜੇ ਇਲੈਕਸ਼ਨ ਲੜਦੇ ਆ ਨਾ ਜੀ ਉਹਨਾਂ ਨੇ ਬਣਾ ਬਣਾ ਕੇ ਰੱਖੀਆਂ ਹੁੰਦੀਆਂ ਏਦਾਂ ਕਰਕੇ
1: ਜੀ।
0: ਉਹ ਹੁਣ ਜਿਹੜੇ ਜਦ ਕੇ ਰੂਲ ਸਾਡੇ ਇਹ ਹੈਗੇ ਆ ਕਿ ਜਦੋਂ ਅਸੀਂ ਆਪਣੀ ਸੰਸਥਾ ਦੀ ਚੋਣ ਕਰਾਉਂਦੇ ਆ ਓਨਲੀ ਦੀ ਪ੍ਰੈਕਟਾਈਜ਼ਿੰਗ ਜਿਹੜੇ ਹੈਗੇ ਆ ਦੇ ਕੈਨ ਪਾਰਟੀਸੀਪੇਟ।
1: ਬਿਲਕੁਲ,
0: ਪਰ ਵਕੀਲਾਂ ਨੇ ਫੇਰ ਵੀ ਜਾਲੀਆਂ ਜਿਹੜੇ ਇਲੈਕਸ਼ਨ ਲੜਦੇ ਉਹਨਾਂ ਨੇ ਬਣਾਈਆਂ ਹੁੰਦੀਆਂ, ਜਾਲੀ ਦਾ ਮਤਲਬ ਇਹ ਹੈਗਾ ਆ ਕਿ ਕਿਸੇ ਦਾ ਕੋਈ ਆੜਤ ਦਾ ਕੰਮ ਕਰਦਾ ਜਾਂ ਕੋਈ ਕੱਪੜੇ ਦੀ ਦੁਕਾਨ ਕਰਦਾ ਆ, ਹੈਜੀ ਉਹਨਾਂ ਨੇ LLB ਕੀਤੀ ਸੀ, ਉਹਨਾਂ ਦਾ ਲਾਇਸੈਂਸ ਬਣਿਆ, ਮੁੜ ਕੇ ਉਹਨਾਂ ਨੇ ਕੰਮ ਤਾਂ ਕੀਤਾ ਹੀ
1: ਨਹੀਂ
0: ਜੀ, ਉਹਨਾਂ ਨੇ ਵੋਟ ਆ ਕੇ ਕਦੀ ਦੇਖਿਆ ਹੁੰਦਾ।
1: ਚਲੋ ਗੱਲਬਾਤ ਚੱਲ ਪਈ ਇੰਡੀਆ ਦੀ, ਉਹ ਇਲੈਕਸ਼ਨ ਰਿਜ਼ਲਟ ਵੀ ਮੈਂ ਦੇਖ ਰਿਹਾ ਸੀ ਸਾਰੀਆਂ ਚੀਜ਼ਾਂ, ਉਹ ਮੇਰੇ ਨਾਲ ਦਾ ਕੁਲੀਕ ਹੀ ਕਹਿੰਦਾ ਯਾਰ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਇੱਕ ਟਾਊਨ ਦੇ ਵਿੱਚ, ਸਾਡੇ ਟਾਊਨ ਦੀ ਗੱਲ ਹੁੰਦੀ ਸੀ, ਮੈਂ ਕਿਹਾ ਸਾਡੇ ਉੱਥੇ 20-25 ਹਜ਼ਾਰ ਮਤਲਬ ਕਿ ਪਾਪੂਲੇਸ਼ਨ ਹੈ, ਤੇ ਕਹਿੰਦਾ ਆ ਜਿੱਥੇ ਆਪਾਂ ਹੁਣ ਰਹਿ ਰਹੇ ਹਾਂ ਇਸ ਪਿੰਡ ਦੇ ਬਰਾਬਰ ਮਤਲਬ ਕਿ 3 ਗੁਣਾ ਹੋ ਗਈ, ਕਿ ਮੈਂ ਕਿਹਾ ਹਾਂ, ਤੇ ਕਹਿੰਦਾ ਵੱਧ ਤੋਂ ਵੱਧ ਪਾਪੂਲੇਸ਼ਨ ਵਾਲਾ ਕਿਹੜਾ ਸਿਟੀ ਹੈ। ਜਦੋਂ ਮੈਂ ਗੂਗਲ ਦੇ ਉੱਤੇ ਸਰਚ ਕੀਤਾ ਨਾ ਤਾਂ ਬੰਬਈ ਦੇ ਵਿੱਚ ਤਕਰੀਬਨ 22-23 ਮਿਲੀਅਨ ਲੋਕ ਰਹਿੰਦੇ ਆ, ਤੇ ਇਸੇ ਤਰ੍ਹਾਂ ਜੇ ਦੇਖਿਆ ਜਾਵੇ ਦਿੱਲੀ ਦੀ ਗੱਲ ਕਰ ਲਈਏ 18-19 ਮਿਲੀਅਨ ਦੀ ਗੱਲ ਹੋ ਜਾਂਦੀ ਹੈ। ਐਡੀ ਵੱਡੀ ਪਾਪੂਲੇਸ਼ਨ ਨੂੰ ਹੈਂਡਲ ਕਰਨਾ, ਪੇਪਰ ਵਰਕ ਕਰਨਾ, ਜਿੱਥੋਂ ਆਪਾਂ ਜਦੋਂ ਦੀ ਵੰਡ ਹੋਈ ਆ ਉਦੋਂ ਤੋਂ ਸ਼ੁਰੂ ਨਹੀਂ ਜਾਂ ਵੰਡ ਤੋਂ ਪਹਿਲਾਂ ਦੀ ਗੱਲ ਕਰ ਲਈਏ, ਤਾਂ ਅੱਜ ਵੀ ਜਿਹੜੇ ਬਜ਼ੁਰਗ ਨੇ ਪਿੰਡਾਂ ਦੇ ਆਪਾਂ ਉਹਦੇ ਅੰਦਾਜ਼ਾ ਕਹਿ ਦਿੰਦੇ ਆ ਕਿ 100 ਸਾਲ ਦਾ ਹੋ ਗਿਆ, 102 ਸਾਲ ਦਾ ਹੋ ਗਿਆ, ਤੇ ਉਹ ਜੇ ਪੇਪਰ ਵਰਕ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਦੀ ਉਮਰ ਓਨੀ ਨਹੀਂ ਹੁੰਦੀ, ਉਹ ਸਾਰਾ ਕੁਝ 47 ਤੋਂ ਬਾਅਦ ਪੇਪਰ ਵਰਕ ਸ਼ੁਰੂ ਹੋਇਆ, ਤੇ ਅੱਜ 75-80 ਸਾਲ ਹੋ ਗਏ ਉਹਨਾਂ ਨੂੰ ਲੱਗਿਆ ਨੂੰ, ਹਲੇ ਤੱਕ ਸਾਡੇ ਕੋਲ ਪੇਪਰ ਵਰਕ ਕੰਪਲੀਟ ਨਹੀਂ ਹੋਇਆ। ਪਰ ਪਾਪੂਲੇਸ਼ਨ ਜੋ ਰੋਜ਼ ਹੀ ਦੇਖੋ ਹੁਣ ਗਰੀਬੀ ਦੇ ਵਿੱਚ ਹੀ ਦੇਖਿਆ ਜਾਵੇ ਜਾਂ ਕੁਪੋਸ਼ਣ ਦੇ ਸ਼ਿਕਾਰ ਦੇ ਨਾਲ ਹੀ 5-7 ਹਜ਼ਾਰ ਤਾਂ ਡੇਲੀ ਦਾ ਜਿਹੜਾ ਬੱਚਾ ਮਰ ਜਾਂਦਾ ਜੀ, ਤੇ ਉਹਦੇ ਉੱਤੇ ਕਿੰਨਾ ਵਰਕਆਊਟ ਕਰਨ ਦੀ ਜ਼ਰੂਰਤ ਹੈ। ਇਹ ਸਾਰੀਆਂ ਚੀਜ਼ਾਂ ਦੇ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਉਹ ਸਾਰਾ ਕੁਝ ਤਾਂ ਰਜਿਸਟਰ, ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਸੁਰਤ ਨਹੀਂ ਹੋਣੀ ਚਾਹੀਦੀ ਜਿਹੜੇ ਕੰਮ ਕਰਦੇ ਆ ਰਜਿਸਟਰੇਸ਼ਨ ਦਾ।
0: ਬਿਲਕੁਲ ਜੀ, ਪਾਪੂਲੇਸ਼ਨ ਦੀ ਤਾਂ ਕੋਈ ਗੱਲ ਨਹੀਂ ਜੀ, ਸਾਡੇ ਤਾਂ ਜਿਹੜਾ ਹੈਗਾ ਨਿਊਕਲੀਅਰ ਬੰਬ ਵੀ ਸੱਟਣਗੇ, ਪੰਜ ਸੱਤ ਸੱਟਣਗੇ ਤੇ ਤਾਂ ਥੋੜੇ ਘੱਟ ਜਾਣਗੇ, ਓਦਾਂ ਨੀ ਘੱਟਦੇ ਜੀ। ਬਾਕੀ ਇੱਥੇ ਪੂਰੇ ਕਰ ਲੈਂਦੇ ਲੋਕੀ ਜੀ।
1: ਬਿਲਕੁਲ
0: ਜੀ ਭਰਾਜ ਸਾਹਿਬ,
1: ਥੈਂਕ ਯੂ ਸੈਣੀ ਸਾਹਿਬ,
0: ਥੈਂਕ ਯੂ ਭਰਾਜ ਸਾਹਿਬ, ਸਮਾਂ ਦੇਣ ਲਈ ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜਿਹੜੇ ਸਨ ਆਪਣੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਆਪਣੇ ਵਿਚਾਰ ਤੁਸੀਂ ਵੀ ਦੇ ਸਕਦੇ ਹੋ, +358 44 9 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੇ ਨਾਲ ਜੁੜ ਸਕਦੇ ਹੋ। ਤੇ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਗੱਲਾਂ ਬਾਤਾਂ ਆਪਾਂ ਅੱਗੇ ਵਧਾਉਂਦੇ ਨਾਲ ਦੀ ਨਾਲ, ਜੋ ਦੁਨੀਆਦਾਰੀ ਦੇ ਵਿੱਚ ਹੋਰ ਹਾਲਾਤ ਨੇ ਤੇ ਕੁਝ ਜਿਹੜੀਆਂ ਇੱਕ ਦੋ ਰਿਪੋਰਟਾਂ ਨੇ ਉਹਨਾਂ ਦੀ ਵੀ ਸਾਂਝ ਪਾਵਾਂਗੇ ਤੇ ਹੋਰ ਵੀ ਗੱਲਬਾਤ ਜ਼ਿੰਦਗੀ ਦੇ ਬਾਰੇ ਵੀ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸ ਦੇ ਮੁਤਾਬਕ ਆਪਾਂ ਹੌਲੀ ਹੌਲੀ ਚੱਲਦੇ ਰਹਿਣਾ ਜੀ। ਤੇ ਤੁਹਾਡੇ ਸੁਨੇਹੇ ਵੀ ਆ ਰਹੇ ਨੇ ਦੋਸਤੋ, ਉਹਨਾਂ ਦਾ ਵੀ ਸਵਾਗਤ ਹੈ ਜੀ। ਤੇ ਆਪਣੇ ਜੀਰਾ ਸਾਹਿਬ ਕਹਿੰਦੇ, ਭਾਰਤ ਜੀ ਵੀਰ ਜੀ, ਜੇ ਬੀਜੇਪੀ ਨੂੰ ਲੋਕ ਇੰਨਾ ਹੀ ਚਾਹੁੰਦੇ ਨੇ ਤੇ ਮੈਨੂੰ ਇੱਕ ਗੱਲ ਦਾ ਕਹਿੰਦੇ ਜਵਾਬ ਦੱਸੋ, ਕੇਰਲਾ ਦੇ ਵਿੱਚ ਬੀਜੇਪੀ ਕਿੱਥੇ ਖੜੀ ਹੈ, ਤਾਂ ਉਹਨਾਂ ਨੂੰ ਕਿੱਥੇ ਖੜੀ ਕਹਿੰਦੇ ਖੜੀ ਹੈ ਜੀ। ਲਓ ਜੀ, ਜੀਰਾ ਸਾਹਿਬ ਜੁੜੀ ਗਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
0: ਸਤਿ ਸ੍ਰੀ ਅਕਾਲ ਭਾਰਤ ਜੀ,
1: ਸਤਿ ਸ੍ਰੀ ਅਕਾਲ
0: ਸਰੋਤਿਆਂ ਨੂੰ, ਸਾਰਿਆਂ ਨੂੰ ਨਮਸਕਾਰ ਜੀ, ਵੀਰਾਂ ਨੂੰ
1: ਨਮਸਕਾਰ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜੀ? ਜੀਰਾ ਸਾਹਿਬ
0: ਹਾਲ ਚਾਲ ਠੀਕ ਹੈ, ਬਹੁਤ ਵਧੀਆ ਜੀ।
1: ਜੀਆਂ ਨੂੰ ਕੀ ਕਹਿਣਾ ਚਾਹੋਗੇ?
0: ਕਹਿਣਾ ਚਾਹੋਗੇ ਜੀ, ਪਹਿਲੀ ਗੱਲ ਤਾਂ ਮੇਰੀ ਕੋਈ ਪਾਰਟੀ ਨੀ,
1: ਹਾਂਜੀ,
0: ਕੋਈ ਮਮਤਾ ਬੰਗਾਲ ਚ ਮੇਰੀ ਕੋਈ ਪਾਰਟੀ ਨੀ
1: ਜੀ।
0: ਅਸੀਂ ਇੱਕ ਉਹ ਲੋਕ ਆ ਵੀ ਜਿਹੜੇ ਅਮਨ ਪਸੰਦ ਕਰਦੇ ਆ
1: ਜੀ।
0: ਅਸੀਂ ਚਾਹੁੰਦੇ ਆ ਵੀ ਇੰਡੀਆ ਦੇ ਵਿਚ ਵੀ ਜਿਹੜਾ ਲੋਕਤੰਤਰ ਹੈਗਾ ਨਾ ਉਹ ਜਿੰਦਾ ਰਹੇ
1: ਜੀ,
0: ਸਹੀ ਢੰਗ ਦੇ ਨਾਲ
1: ਜੀ।
0: ਅਸੀਂ ਇਨਸਾਨੀਅਤ ਦੇ ਰਾਖੇ ਆ, ਅਸੀਂ ਉਹਨਾਂ ਨੂੰ ਪਿਆਰ ਕਰਦੇ ਆ
1: ਜੀ,
0: ਵੀ ਧੱਕਾ ਨਾ ਹੋਵੇ। ਜਿਹੜਾ ਕਾਨੂੰਨ ਆ ਉਹ ਕਾਨੂੰਨ ਹੋਣਾ ਚਾਹੀਦਾ ਵਾ, ਸਰਕਾਰਾਂ ਆਪਦਾ ਕੰਮ ਕਰਨ
1: ਜੀ।
0: ਅਸੀਂ ਇਹ ਨੀ ਕਹਿੰਦੇ, ਅਸੀਂ ਉਹਨਾਂ ਚੋਂ ਹਾਂ
1: ਜੀ।
0: ਤੇ ਬਾਕੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ, ਦੇਖੋ ਜੀ ਹੁਣ ਚਲੋ ਠੀਕ ਆ, ਸੈਨੀ ਸਾਹਿਬ ਬਹੁਤ ਸਿਆਣੇ, ਮੈਨੂੰ ਪਤਾ ਇਹਨਾਂ ਨੇ ਆਪਣੀਆਂ ਮਸਾਦੀਆਂ ਵਾ, ਠੀਕ ਆ ਵੀ ਤੁਹਾਡੀਆਂ ਤੁਸੀਂ ਬਣੇ ਆ, ਤੁਸੀਂ ਵੋਟਾਂ ਕੱਟੀਆਂ
1: ਜੀ,
0: ਕਿਉਂਕਿ ਤੁਹਾਡੀਆਂ ਵੋਟਾਂ ਹੁੰਦੀਆਂ ਲਿਮਿਟ ਦੀਆਂ, ਤੁਹਾਨੂੰ ਪਤਾ ਹੁੰਦਾ ਵਾ ਇਹ ਬੰਦਾ ਕਿੱਥੇ ਬੈਠਾ, ਇਹ ਕੌਣ ਜਾਂ ਕਿੱਦਾਂ ਵਾ
1: ਜੀ।
0: ਹੁਣ ਅੱਜ ਤੱਕ ਚੁਣਾਵਯੋਗ ਤੋਂ ਉਹ ਕੱਲੀ ਲੜਨ ਡਈ ਆ, ਉਹਨੂੰ ਕੋਈ ਜਵਾਬ ਹੀ ਨੀ ਅੱਗੋਂ ਮਿਲਣ ਡਿਆ। ਦੇਖੋ ਜਦੋਂ ਸੁਪਰੀਮ ਕੋਰਟ ਵੀ ਅੱਗੋਂ ਕਹਿ ਦੇਵੇ
1: ਜੀ
0: ਵੀ ਕੋਈ ਗੱਲ ਨੀ, ਗਾਹ ਇਲੈਕਸ਼ਨ ਹੋਣਾ ਹੀ ਆ, ਵੋਟਾਂ ਉਦੋਂ ਪਾ ਦੇਣਗੇ, ਬਾਕੀ ਜਿਹੜੇ ਰਹਿ ਗਏ ਆ
1: ਜੀ,
0: ਇਹਦੂ ਮੰਦੀ ਹਾਲਤ ਕੀ ਹੋ ਸਕਦੀ ਦੱਸੋ ਜੀ
1: ਜੀ।
0: ਜਾਂ ਤਾਂ ਹੋਵੇ ਨਾ ਵੀ ਕਿਸੇ ਬੰਨਿਓ ਉਹਨਾਂ ਨੂੰ ਪਲੱਸ ਪੁਆਇੰਟ ਵਾਲਾ ਦੇਖਦਾ ਹੋਵੇ ਅੱਗੋ
1: ਜੀ,
0: ਕਿਸੇ ਪਾਸਿਓ ਵੀ ਸਭ। ਦੇਖੋ ਮੇਰੀ ਗੱਲ
1: ਜੀ,
0: 50 ਬੰਦਾ ਆਇਆ ਉਥੋਂ ਆਪਣੇ, ਅਮਰੀਕਾ ਨੇ ਫੌਜ ਭੇਜੀ ਆਪਦੀ ਇਰਾਨ ਇਜ਼ਰਾਈਲ ਦੀ ਲੜਾਈ ਦੇ ਵਿਚ ਆਪਦੀ,
1: ਬਿਲਕੁਲ ਹੈ ਜੀ,
0: ਕਿੱਡੀ ਵੱਡੀ ਜੰਗ ਲੜੀ
1: ਜੀ।
0: ਇੱਥੇ 3,50,000 ਬੰਦਾ ਆ ਜਾ ਕੇਂਦਰ ਬਲ ਦਾ
1: ਜੀ,
0: ਬੰਗਾਲ ਦੇ ਵਿਚ
1: ਜੀ,
0: ਉੱਥੇ 50,000 ਬੰਦਾ ਆਇਆ, ਇੱਥੇ 3,00,000 ਬੰਦਾ ਆ ਰਿਹਾ
1: ਜੀ,
0: ਕੀ ਲੋੜ ਪੈ ਗਈ? ਮੈਂ ਕਹਿੰਦਾ ਵੀ ਕੀ ਉੱਥੇ ਵੀ ਗੁੰਡਾਗਰਦੀ ਚੱਲਦੀ ਸੀਗੀ, ਉੱਥੇ ਕੀ ਹੋ ਰਿਹਾ ਸੀਗਾ ਵੀ ਜਿਹੜੀ ਇੰਨੀ ਲੋੜ ਪੈ ਗਈ ਇਹਨਾਂ ਨੂੰ ਮੰਗਾਉਣ ਦੀ
1: ਜੀ। ਨਹੀਂ ਕਿਤੇ ਨਾ ਕਿਤੇ ਜੀਰਾ ਸਾਹਿਬ ਇਹ ਵੀ ਸੋਚਦੇ ਹੋ, ਜਿੱਦਾਂ ਆਪਣੇ ਪੰਜਾਬ ਦੀ ਵੀ ਗੱਲ ਕਰੀਏ ਤਾਂ ਇੱਥੇ ਵੀ ਪੁਰਾਣੀਆਂ ਸਰਕਾਰਾਂ ਰਹੀਆਂ, ਕੋਈ 10 ਸਾਲ ਰਹੀ ਹੈ, ਕੋਈ 5 ਸਾਲ ਰਹੀ ਹੈ, ਕੋਈ 15 ਰਹੀ ਹੈ, ਤਾਂ ਕਿਤੇ ਨਾ ਕਿਤੇ ਲੋਕਾਂ ਦਾ ਮਨ ਵੀ ਤਾਂ ਅੱਕ ਹੀ ਜਾਂਦਾ ਹੋਏਗਾ ਕਿ ਚੇਂਜ ਅਸੀਂ ਵੀ ਭਾਲ ਲਈਏ, ਦੇਖ ਲਈਏ। ਜਿੱਦਾਂ ਹੁਣ ਪੰਜਾਬ ਦੇ ਵਿੱਚ 2 ਪਾਰਟੀਆਂ ਤੋਂ ਲੋਕ ਅੱਕੇ ਪਏ ਸੀ, ਠੀਕ ਹੈ ਜੀ, ਤੇ ਉਹਦੇ ਵਿੱਚ ਜਿੱਦਾਂ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕੀ ਹੋ ਸਕਦਾ ਕਿ ਉੱਥੇ ਵੀ ਲੋਕਾਂ ਦਾ ਮਨ ਕਿਤੇ ਨਾ ਕਿਤੇ ਬਦਲਿਆ ਹੋਵੇ, ਯਾਰ ਇੱਥੇ ਜੋ ਕੁਝ ਹੋ ਰਿਹਾ ਸ਼ਾਇਦ ਉਹ ਚੋਂ ਨਜਾਤ ਹੀ ਮਿਲ ਜਾਵੇ।
0: ਭਾਜੀ ਜੇ ਲੋਕਾਂ ਦਾ ਮਨ ਬਦਲਣਾ ਸੀਗਾ, ਕੀ ਗੱਲ ਕਾਂਗਰਸ ਤੇ ਦੂਜੇ CPM ਨੇ ਉੱਥੇ ਹੈਗੀ ਸੀਗੀ
1: ਜੀ,
0: ਕਿਉਂ ਉਹਨਾਂ ਨੂੰ ਭਾਜਪਾ ਹੀ ਦਿਸਦੀ ਆ
1: ਜੀ,
0: ਗੱਲ ਤੇ ਹੈ ਨਾ
1: ਜੀ,
0: ਵੀ ਹੋਰ ਪਾਰਟੀਆਂ ਵੀ ਹੈਗੀਆਂ ਫਿਰ, ਠੀਕ ਆ, ਮਮਤਾ ਤੋਂ ਉਹਨਾਂ ਦਾ ਮਨ ਉਖੜ ਗਿਆ 15 ਸਾਲਾਂ ਚ
1: ਜੀ,
0: ਪਹਿਲਾਂ ਜਿਹੜੀਆਂ ਪਾਰਟੀਆਂ ਰਾਜ ਕਰਕੇ ਗਈਆਂ ਉਹ ਵੀ ਉੱਥੇ ਹੈਗੀਆਂ ਹੀ ਆ
1: ਜੀ, ਤੇ ਪੰਜਾਬ ਦੇ ਬਾਬਤ ਕਿੱਦਾਂ ਦੇਖਦੇ ਹੋ? ਜਿੱਦਾਂ ਉਨ੍ਹਾਂ ਨੇ ਕਿਹਾ ਕਿ ਭਾਈ ਆਉਣ ਵਾਲੇ ਸਮੇਂ ਚ 27 ਦੀਆਂ ਚੋਣਾਂ, ਹੁਣ ਪੰਜਾਬ ਵੀ ਜਿੱਤਾਂਗੇ, ਰਵਨੀਤ ਬਿੱਟੂ ਹੁਣੀ, ਜਾਖੜ ਸਾਹਿਬ, ਉਨ੍ਹਾਂ ਦੇ ਸਵੇਰ ਦੇ ਬਿਆਨ ਲੱਗੇ ਨੇ।
0: ਦੇਖੋ ਜੀ, ਮੈਂ ਇਹ ਗੱਲ ਅੱਜ ਤੋਂ ਹਫ਼ਤਾ ਪਹਿਲਾਂ ਹੀ ਕਹਿ ਚੁੱਕਾ ਜੀ ਟਵਾਣਾ ਚੈਨਲ ਤੇ ਜੀ
1: ਜੀ,
0: ਵੀ ਜੇ ਬੰਗਾਲ ਇਹਨਾਂ ਨੇ ਐਤਕੀ ਕਾਬੂ ਕਰ ਲੈਣਾ ਤੇ ਪੰਜਾਬ ਦੀ ਵਾਰੀ ਆਈ ਖੜੋ
1: ਜੀ।
0: ਬਸ ਫਰਕ ਇਹੀ ਆ ਵੀ ਕਹਿਣ ਦਾ ਮਤਲਬ ਇਹਨਾਂ ਨੂੰ ਸਿਰਫ ਚਿਹਰੇ ਚਾਹੀਦੇ ਆ
1: ਜੀ,
0: ਸਿੱਖ ਚਿਹਰੇ
1: ਜੀ।
0: ਮੈਂ ਕੋਈ ਸੰਗ ਕੇ ਨੀ ਕਹਿੰਦਾ, ਕਹਿਣ ਦਾ ਮਤਲਬ ਬਾਕੀ ਵੋਟਾਂ ਤਾਂ ਉਹਨੇ ਆਪੇ ਪਵਾ ਲੈਣੀਆਂ। ਭਾਰਤ ਸਾਹਿਬ ਜਦੋਂ ਮਸ਼ੀਨਾਂ ਕਈ ਤੜਕੇ ਖੁੱਲ ਜਾਂਦੀਆਂ ਨਾ, ਜਦੋਂ ਗਿਣਤੀ ਸ਼ੁਰੂ ਹੋ ਜਾਂਦੀ ਆ, ਪਹਿਲਾਂ ਮੈਨੂੰ ਇੱਕ ਗੱਲ ਦਾ ਕੋਈ ਵੀ ਮੇਰਾ, ਚਲੋ ਤੁਸੀਂ ਮੈਨੂੰ ਸੋਚੋ, ਜਿਹੜੇ ਪੋਸਟਲ ਬੈਲਟ ਪੇਪਰ ਜਦੋਂ ਖੁੱਲਦੇ ਆ, ਉਹ ਵੋਟਾਂ ਕੌਣ ਪਾਉਂਦਾ?
1: ਲੋਕ ਪਾਉਂਦੇ
0: ਪੋਸਟਲ, ਨਹੀਂ ਨਹੀਂ ਪੋਸਟਲ ਬੈਲਟ ਦੀਆਂ ਜਿਹੜੀਆਂ ਵੋਟਾਂ ਹੁੰਦੀਆਂ ਵਾ,
1: ਆਰਮੀ
0: ਦੀਆਂ, ਸੈਨਾ ਦੀਆਂ, ਵੱਡੇ ਆਪਣੇ ਜਿਹੜੇ ਅਫਸਰਾਂ ਦੀਆਂ, ਲੋਕ ਦੀਆਂ, ਜਿਹੜੇ ਨਹੀਂ ਆ
1: ਪੋਸਟ ਦੇ ਵਿੱਚ ਆਉਂਦੀਆਂ। ਹਾਂਜੀ, ਜਿਹੜੇ ਬਾਹਰ ਹੁੰਦੇ ਆ ਜੀ, ਮਤਲਬ ਕਿ ਪਹੁੰਚ ਨਹੀਂ ਕਰ ਸਕਦੇ, ਉਹ ਹੋ ਗਏ।
0: ਹਾਂਜੀ, ਜਿਹੜੇ ਆਪਾਂ ਇਹ ਤਾਂ ਸਮਝਦੇ ਵੀ ਸਭ ਕੁਝ
1: ਜੀ
0: ਇੱਕ ਬਰਾਬਰ ਹੀ ਆ, ਉਹਨਾਂ ਦੀ ਕੋਈ ਆਪਦੀ ਉਹਨਾਂ ਨੇ ਚੰਗੀ ਸੋਚ ਵਾਲੇ ਨੂੰ ਵੋਟ ਕਰਨੀ ਹੈ, ਠੀਕ ਆ। ਆਉਂਦਿਆਂ ਸਾਰੀ ਪੋਸਟ ਬੈਲਟ ਖੁੱਲੇ ਆ, ਟੀਐਮਸੀ ਕਿੱਥੇ ਪਹੁੰਚ ਗਈ ਸੀ
1: ਜੀ?
0: ਆਖਿਰਕਾਰ ਪੋਸਟ ਬੈਲਟ ਸਿਆਣੇ ਬੰਦੇ ਆ ਜਿਹਨੇ ਵੋਟਾਂ ਪਾਈਆਂ
1: ਜੀ,
0: ਹੋ ਗਿਆ ਦੁਬਾਰਾ ਚ
1: ਜੀ।
0: ਪਾਰ ਸਾਹਿਬ ਜਿੱਥੇ ਡੇਢ ਡੇਢ ਘੰਟਾ ਰਿਜ਼ਲਟ ਹੀ ਨਾ ਬਦਲੇ, ਦੱਸੋ ਮੈਨੂੰ। ਹੈਲੋ,
1: ਹਾਂਜੀ ਹਾਂਜੀ, ਆ ਰਹੀ ਹੈ ਤੁਹਾਡੀ ਆਵਾਜ਼ ਜੀ? ਜੀਰਾ ਸਾਹਿਬ, ਹਾਂਜੀ, ਗੱਲ ਕੰਟੀਨਿਊ ਪਲੀਜ਼।
0: ਭਾਈ ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ, ਆ ਰਹੀ ਹੈ ਤੁਹਾਡੀ ਆਵਾਜ਼ ਆ ਰਹੀ ਹੈ ਜੀ। ਹਾਂਜੀ,
0: ਜਿੱਥੇ ਵੇਖੋ ਵੀ ਇੱਕ ਘੰਟਾ ਡੇਢ ਡੇਢ ਘੰਟਾ ਸੀਟਾਂ ਵੀ ਜਿੱਥੇ ਦੀਆਂ ਖੜੀਆਂ ਉੱਥੇ ਦੀਆਂ ਉੱਥੇ ਹੀ ਖੜੀਆਂ ਵਾ
1: ਜੀ,
0: ਸਲੋ ਕਰ ਜੋ ਵੀ ਗਿਣਤੀ ਹੋ ਰਹੀ ਆ, ਜਿੰਨਾ ਕੁਛ ਵੀ ਹੋ ਰਿਹਾ
1: ਜੀ।
0: ਮੈਨੂੰ ਇੱਕ ਗੱਲ ਦੱਸੋ, ਜੇ ਬੀਜੇਪੀ ਨੂੰ ਲੋਕ ਇੰਨਾ ਹੀ ਪਿਆਰ ਕਰਦੇ ਆ
1: ਜੀ,
0: ਇਹ ਬੰਗਾਲ ਚ ਕਿਉਂ ਆ ਤੇ ਕੀ ਗੱਲ, ਕੇਰਲ ਚ ਕਿੱਥੇ ਗਈ ਬੀਜੇਪੀ?
1: ਨਹੀਂ ਫਿਰ ਓਬਜੈਕਸ਼ਨ ਤਾਂ ਕਾਂਗਰਸ ਵੀ ਉੱਥੇ, ਜੇ ਹੁਣ ਜਿੱਦਾਂ ਕਾਂਗਰਸ ਵੀ ਜਿੱਤੀ ਹੈ ਹੋਰ ਸੂਬਿਆਂ ਦੇ ਵਿੱਚ, ਤਾਂ ਫਿਰ ਉਹ ਓਬਜੈਕਸ਼ਨ ਨਹੀਂ ਖੜਾ ਕਰ ਰਹੀ ਇਸ ਵੇਲੇ ਉਸ ਚੀਜ਼ ਦੇ ਵਿੱਚ।
0: ਤੁਸੀਂ ਏਦਾਂ ਕਰੋ ਨਾ, ਤੁਸੀਂ ਰਿਕਾਰਡ ਕੱਢ ਕੇ ਵੇਖ ਲਓ, ਜਿੰਨੀ ਵਾਰੀ ਇਲੈਕਸ਼ਨ ਹੋਇਆ ਚਾਰਾਂ ਪੰਜਾਂ ਸਟੇਟਾਂ ਦੇ
1: ਜੀ,
0: ਇੱਕ ਸਟੇਟ ਨੂੰ ਕਾਂਗਰਸ ਜਿਤਾ ਦਿੰਦੇ ਆ
1: ਜੀ,
0: ਇੱਥੇ ਨਾਲੇ ਕਾਂਗਰਸ ਦਾ ਹੋਲਡ ਕੇਰਲਾ ਦੇ ਵਿੱਚ ਅੱਜ ਦਾ ਨਹੀਂ ਹੈਗਾ
1: ਜੀ,
0: ਕੇਰਲਾ ਦੇ ਵਿੱਚ ਕਾਂਗਰਸ ਨੂੰ ਢੋਣਾ ਬਹੁਤ ਔਖਾ ਵਾ।
1: ਤੇ ਫਿਰ ਉੱਥੇ ਵੀ ਤਾਂ ਉਹ ਵੀ ਤਾਂ ਓਬਜੈਕਸ਼ਨ ਉਠਾ ਸਕਦੇ ਆ ਜੀਰਾ ਸਾਹਿਬ ਕਿ ਉਹ ਕਾਹਤੋਂ ਨਹੀਂ ਹਾਰਦੇ ਫਿਰ ਉੱਥੇ, ਈਵੀਐਮ ਤਾਂ ਫਿਰ ਉਹ ਹੀ ਆ ਉੱਥੇ ਵੀ ਤਾਂ।
0: ਭਾਜੀ ਦੇਖੋ, ਈਵੀਐਮ ਕਿਵੇਂ ਗੜਬੜ ਕਰਦੀ ਆ, ਹੁਣ ਤੁਹਾਨੂੰ ਮੈਂ ਦੱਸ ਦਵਾਂ ਈਵੀਐਮ ਕਿਵੇਂ ਗੜਬੜ ਕਰਦੀ ਆ
1: ਜੀ।
0: ਅੱਗੇ ਈਵੀਐਮ ਕਰਦੀ ਸੀਗੀ ਬਟਨ ਤੇ, ਨਿਸ਼ਾਨ ਤੇ, ਜਾਂ ਵੀਵੀਪੈਟ ਤੇ, ਐਰਾ ਵਗੈਰਾ ਜੋ ਵੀ ਹੁੰਦਾ ਸੀਗਾ, ਉਹ ਢੰਗ ਸਾਰੇ ਫੜੇ ਗਏ। ਹੁਣ ਕੀ ਹੋ ਰਿਹਾ, ਹੁਣ ਅੰਦਰ ਰਾਤ ਨੂੰ ਮਸ਼ੀਨਾਂ ਦੀਆਂ ਮਸ਼ੀਨਾਂ ਹੀ ਬਦਲੀਆਂ ਜਾ ਰਹੀਆਂ ਗੱਡੀਆਂ ਜੀ।
1: ਪਰ ਅੱਜ ਤੱਕ ਦੇਖੋ ਕਿੰਨੀਆਂ ਪਾਰਟੀਆਂ ਨੇ ਜਾਂ ਕਿੰਨੇ ਲੋਕਾਂ ਨੇ ਚਾਹੇ ਉਹ ਇਸ ਚੀਜ਼ ਨੂੰ ਚੈਲੰਜ ਕੀਤਾ ਕਿ ਤੁਸੀਂ ਸਾਨੂੰ ਕਰਕੇ ਦਿਖਾਓ, ਪਰ ਅਜੇ ਤੱਕ ਉਹ ਸਾਬਤ ਚੀਜ਼ ਕਰ ਸਕੇ।
0: ਸੁਣੋ ਮੇਰੀ ਗੱਲ
1: ਜੀ,
0: ਸੁਣੋ ਮੇਰੀ ਗੱਲ, ਕਹਿਣ ਦਾ ਮਤਲਬ ਕਾਂਗਰਸ ਨੇ ਇਹ ਗੱਲ ਨਹੀਂ ਕਰਨੀ ਸੀਗੀ, ਕਿਉਂਕਿ ਇਹਨਾਂ ਮਸ਼ੀਨਾਂ ਦੀ ਜਨਮਦਾਤਾ ਕਾਂਗਰਸ ਆ
1: ਜੀ,
0: ਇਹਨਾਂ ਮਸ਼ੀਨਾਂ ਦੀ ਜਨਮਦਾਤਾ ਕਾਂਗਰਸ ਆ
1: ਜੀ।
0: ਜਦੋਂ ਕਿ ਕਹਿਣ ਦਾ ਮਤਲਬ ਇੱਕ ਸਮਾਰਟ ਮੀਟਰ ਦੇ ਵਿੱਚ ਰਾਇਵੇਰੀ ਹੋ ਸਕਦੀ ਆ, ਸਭ ਕੁਝ ਹੋਏਗਾ,
1: ਤੇ
0: ਇਹਦੇ ਚ ਕੀ ਨੀ ਹੋ ਸਕਦਾ ਦੱਸੋ ਪਹਿਲਾਂ ਮੈਨੂੰ
1: ਜੀ।
0: ਦੂਜੀ ਗੱਲ, ਮਸ਼ੀਨਾਂ ਅੱਜ ਤੱਕ ਜਿਹੜੀਆਂ ਪਹਿਲਾਂ ਬਣੀਆਂ, ਇਹ ਜਵਾਬ ਦੇ ਦੇਣ ਮੈਨੂੰ, ਕੋਈ ਵੀ ਉਹ ਗਈਆਂ ਕਿੱਥੇ
1: ਜੀ?
0: ਚੁਣਾਵ ਯੋਗ ਅੱਜ ਤੱਕ ਟੋਟਲ ਮਸ਼ੀਨਾਂ ਦੀ ਗਿਣਤੀ ਨਹੀਂ ਦੱਸ ਰਿਹਾ ਵੀ ਭਾਰਤ ਦੇ ਵਿੱਚ ਕਿੰਨੀਆਂ ਬਣੀਆਂ ਕਿੰਨੀਆਂ ਨਹੀਂ ਬਣੀਆਂ
1: ਜੀ ਜੀ।
0: ਰਾਤੀ ਵੀ ਮਮਤਾ 2 ਵਜੇ ਪਹੁੰਚੀ ਆ ਜੀ ਸਟਰੋਂਗ ਰੂਮ ਚ, 2 ਵਜੇ
1: ਜੀ।
0: ਤੁਹਾਨੂੰ ਮੈਂ ਵੀਡੀਓ ਭੇਜ ਦੂੰਗਾ
1: ਜੀ,
0: ਤੁਸੀਂ ਦੇਖ ਲਿਓ। ਸ਼ਾਇਦ ਜਿੱਥੋਂ ਤੱਕ ਮੈਂ ਵੀਡੀਓ ਦੇਖਦਾ, ਮੇਰਾ ਖਿਆਲ, ਮੈਂ ਮਾਣ ਨਹੀਂ ਕਰਦਾ ਜੀ ਭਾਰਤ ਸਾਹਿਬ, ਮੈਂ ਮਾਣ ਨਹੀਂ ਆਪਦੇ ਆਪ ਤੇ ਕਰਦਾ, ਜਿੰਨੀ ਡੰਗਿਆਈ ਤੱਕ ਵੀਡੀਓ ਮੈਂ ਦੇਖੀਆਂ ਵਾ, ਚੰਗੇ ਚੰਗੇ ਸਿਆਣੇ ਸਿਆਣੇ ਬੰਦਿਆਂ ਦੇ ਮੂੰਹ ਉਤਰਿਆ ਜੀ ਅੱਜ
1: ਜੀ,
0: ਜਿਹੜੇ ਕਿ 70-70-80-80 ਸਾਲ ਦੇ ਆਪਣੇ ਬੈਠੇ ਨਾ
1: ਜੀ,
0: ਸਪੈਸ਼ਲ
2: ਕਰਨ ਵਾਲੇ
1: ਜੀ,
2: ਇਹ ਦੇਖੋ ਸੱਚ ਸੱਚ ਹੀ ਹੁੰਦਾ ਤੇ ਝੂਠ ਝੂਠ ਹੀ ਹੁੰਦਾ।
1: ਬਿਲਕੁਲ ਹੈ ਜੀ,
2: ਮੈਂ ਫਿਰ ਵਾਰ ਵਾਰ ਕਹਿੰਦਾ ਵਾ
1: ਜੀ,
2: ਹੁਣ ਜਿਹੜਾ ਪੰਜਾਬ ਦੇ ਵਿਚ ਇੱਕ ਝਾੜੂ ਵਾਲਾ ਕਾਇਮ ਕਰਦਾ ਸੀ ਨਾ ਅੱਜ ਤੋਂ 5 ਸਾਲ ਪਹਿਲਾਂ
1: ਜੀ,
2: ਅੱਜ ਇੱਕ ਝਾੜੂ ਵਾਲੀ ਟਾਈਪ
1: ਪਾਰਟੀ ਉੱਥੇ
2: ਸਟਾਲਿਨ ਨੂੰ ਹਰਾਉਣ ਲਈ ਤਾਮਿਲਨਾਡੂ ਦੇ ਵਿਚ ਉੱਥੇ ਵੀ ਖੜੀ ਕਰ ਦਿੱਤੀ ਗਈ
1: ਸੀ ਪਾਰਟੀ ਆ ਗਈ ਜੀ ਉੱਥੇ ਹਾਂਜੀ ABC।
2: ਹਾਂਜੀ, ਕਿਉਂਕਿ ਕਿਉਂਕਿ ਪੰਜਾਬ ਦੇ ਵਿਚ ਅਕਾਲੀ ਤੇ ਕਾਂਗਰਸੀਆਂ ਨੂੰ ਲਾਉਣਾ BJP ਦੇ ਵੱਸ ਦੀ ਖੇਡ ਨਹੀਂ ਹੈਗੀ ਸੀਗੀ
1: ਜੀ,
2: ਉਹਨਾਂ ਨੇ ਲਾਇਆ ਝਾੜੂ ਨੂੰ ਅੱਗੇ
1: ਜੀ।
2: ਤਾਮਿਲਨਾਡੂ ਦੇ ਵਿਚ ਸਟਾਲਿਨ ਨੂੰ ਥੱਲੇ ਲਾਉਣਾ DMK ਨੂੰ, ਆਪਾਂ ਨੂੰ ਪਤਾ ਇਤਿਹਾਸ ਕੀ ਹੈ ਉਹਦਾ
1: ਜੀ,
2: ਤਾਮਿਲਨਾਡੂ ਦੇ ਵਿਚ
1: ਜੀ,
2: ਉੱਥੇ ਉਹਨੂੰ ਥੱਲੇ ਲਾਉਣ ਲਈ ਇੱਕ ਹੀਰੋ ਨੂੰ ਅੱਗੇ ਕੀਤਾ ਗਿਆ ਵਾ
1: ਜੀ,
2: ਤੇ ਉਹ ਸਾਰਾ ਉਹ ਪਹਿਲੀ ਵਾਰੀ ਆਇਆ ਤੇ ਪਹਿਲੀ ਵਾਰੀ ਇੰਡੀਆ ਸੀਟਾਂ ਜਿੱਤ ਗਿਆ ਜੀ।
1: ਬਿਲਕੁਲ,
2: ਹੁਣ ਚਿਰ ਨੀ ਗਿਆ, ਫਰਾਇਆ ਗਿਆ ਜੀ, ਨਹੀਂ ਮੈਂ ਫਰਾਇਆ ਗਿਆ, ਮੈਂ ਤੁਹਾਨੂੰ ਫੇਰ ਹੋਈ ਗੱਲ ਆਈ ਤਾਂ ਕਹਾਣੀ ਆ ਸਾਰੀ ਜੀ। ਮੈਂ ਪਤਾ ਜਾਣਦਾ BJP ਵਾਲਿਆਂ ਦੀ ਸਿੱਧੀ ਕਹਾਣੀ ਹੈਗੀ ਆ, ਸਾਡੇ ਸ਼ਹਿਰ ਦੇ ਵਿਚ ਮੈਂ ਗਰੰਟੀ ਨਾ ਕਹਿੰਦਾ ਵਾ ਅੱਜ ਤੱਕ 500 ਤੋਂ ਜੀਰੇ ਚ ਵੋਟ ਨੀ ਵਧੀ ਜਾਣੀ ਅੱਜ ਤੱਕ, ਕਿੰਨੇ ਸਾਲ ਹੋ ਗਏ ਆ,
1: ਨਹੀਂ ਸਾਲ ਹੋ ਗਏ ਨਾਲੇ ਜੀਰਾ ਸਾਹਿਬ 500 ਆ ਕੇ ਕਿੰਨੀ 5000
2: ਭਾਜੀ, 27 ਦੀਆਂ ਚੋਣਾਂ ਦੇ ਵਿਚ ਤਾਂ ਉਹਨਾਂ ਨੂੰ ਚਿਹਰੇ ਚਾਹੀਦੇ ਆ, ਉਹਦੇ ਕਾਂਗਰਸ ਦੇ ਝਾੜੂ ਚੋ ਆ ਜਾਣੇ ਆ
1: ਜੀ। ਬਿਲਕੁਲ,
2: ਚਿਹਰੇ ਉਹਨਾਂ ਦੀ ਜਿਹੜੀ ਪੋਦ ਹੈਗੀ ਨਾ ਚਿਹਰਿਆਂ ਦੀ, ਉਹ ਤਿਆਰ ਹੋ ਚੁੱਕੀ ਆ
1: ਜੀ ਜੀ,
2: ਜਿਹੜੇ ਚਿਹਰੇ ਉਹਨਾਂ ਨੂੰ ਚਾਹੀਦੇ ਆ ਉਹ ਤਿਆਰ ਹੋ ਚੁੱਕੇ ਆ
1: ਜੀ।
2: ਤੇ ਦੂਜੀ ਗੱਲ ਮੈਂ ਫੇਰ ਇਹ ਵਾਰ ਵਾਰ ਕਹਿੰਦਾ ਵਾ, ਇਹ ਨੈਰੇਟਿਵ ਪਹਿਲਾਂ ਪੂਰਾ ਫਿੱਟ ਕੀਤਾ ਗਿਆ ਵਾ
1: ਜੀ,
2: ਅੱਜ ਵੀ ਇਹਨਾਂ ਦਾ ਅਧਿਕਾਰੀ ਸ਼ੁਭੇਂਦੂ ਕਹਿੰਦਾ ਸੀਗਾ ਵੀ ਸਾਰੀ ਵੋਟ ਸਾਨੂੰ ਭੁਗਤ ਗਈ ਆ, ਜਿੰਨੇ ਵੀ ਹਿੰਦੂ ਮੈਜੋਰਟੀ ਦੀ ਟੋਟਲੀ
1: ਜੀ
2: 95% ਵੋਟ ਲਿਜਾ ਕੇ ਖਿੱਚ ਕੇ ਕਰਕੇ ਉਹਨਾਂ ਨੇ ਮੇਰੇ ਵੀਰ ਜੀ ਸੈਨੀ ਸਾਹਿਬ ਕਹਿ ਕੇ ਨਾ ਜੋਗਿੰਦਰ ਯਾਦਵ ਜੀ ਦਾ, ਮੈਂ ਇੱਕ ਵੀਡੀਓ ਭੇਜ ਦੇਣਾ ਜੋਗਿੰਦਰ ਯਾਦਵ ਜੀ ਦੀ, ਮਮਤਾ ਬਨਰਜੀ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਜੀ,
1: ਬਿਲਕੁਲ
2: ਉਹ ਸੁਣ ਲੈਣ ਜੀ।
1: ਬਿਲਕੁਲ,
2: ਜਦੋਂ ਇਲੈਕਸ਼ਨ ਰਿਜ਼ਲਟ ਆ ਜਾਂਦਾ ਨਾ
1: ਜੀ,
2: ਉਦੋਂ ਉਹਨਾਂ ਦਾ ਵੀ ਜਿਹੜਾ ਮਾਇੰਡ ਚੇਂਜ ਹੋ ਜਾਂਦਾ ਜੀ, ਕਿਉਂਕਿ ਉਹਨਾਂ ਨੇ ਆਫਟਰ ਆਲ ਆਪਣੇ ਇੱਥੇ ਹੀ ਰਹਿਣਾ ਵਾ, ਇਹਨਾਂ ਨੂੰ ਬੜਾ ਕੁਝ ਦੇਖਣਾ ਪੈਂਦਾ ਵਾ,
1: ਬਿਲਕੁਲ
2: ਚੱਕਰ ਇਹ ਆ।
1: ਬਿਲਕੁਲ, ਥੈਂਕ ਯੂ ਜੀਰਾ ਸਾਹਿਬ,
2: ਇਸ ਕਰਕੇ ਹਾਂਜੀ ਮੈਂ ਤਾਂ ਕਹਿ ਰਿਹਾ ਸੀਗਾ ਵੀ ਲੋਕਤੰਤਰ ਦਾ ਸ਼ਰੇਆਮ ਕਤਲ ਹੋਇਆ ਵਾ
1: ਜੀ,
2: ਜੇ ਇਹਨੂੰ ਲੋਕੀ ਪਿਆਰ ਕਰਦੇ ਹੁੰਦੇ ਤੇ ਤਾਮਿਲਨਾਡੂ ਦੇ ਵਿਚ ਵੀ ਇਹਨੂੰ ਕਿਹਾ ਤੁਸੀਂ ਕੇਰਲਾ ਵਿਚ ਵੀ ਆਪਦੀਆਂ 5-5 ਸੀਟਾਂ ਲਿਜਾ ਕੇ ਦਿਖਾ ਦੋ। ਧੰਨਵਾਦ ਜੀ, ਬਹੁਤ ਬਹੁਤ
1: ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀਰੋ ਸਾਹਿਬ, ਤੁਹਾਡੇ ਵਿਚਾਰ ਚਲੇ ਗਏ ਨੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਆਪਣੇ ਵਿਚਾਰ ਦੇ ਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਮੁਕੱਦਰ ਜੀ ਨੇ 8-9 ਮਿੰਟ ਤੋਂ ਹੋਲਡ ਦੇ ਉੱਤੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਤੁਹਾਡੀ ਆਵਾਜ਼ ਗੂੰਜ ਰਹੀ ਹੈ, ਚੈੱਕ ਕਰਿਓ ਮਾੜੀ ਜੀ।
3: ਜੀਰਾ ਸਾਹਿਬ ਨੇ ਚਲੋ 7-8 ਮਿੰਟ ਹੀ ਲਾਏ ਨੇ, ਸਾਡੇ ਨਾਲ ਬੜਾ ਘੱਟ ਟਾਈਮ ਲਾਉਂਦੇ ਨੇ, ਗੱਲ ਹੈ
1: ਬਿਲਕੁਲ
3: ਹੈ ਜੀ, ਤੇ ਕੋਈ ਗੱਲ ਨੀ। ਤੇ
1: ਕੀ ਕਹਿਣਾ
3: ਭਾਰਤ ਬਾਈ ਜੀ, ਮੈਂ ਤਾਂ ਨਾ ਕਹਿਣਾ ਕੀ ਆ ਬਾਈ ਜੀ, ਮੇਰਾ ਤਾਂ ਨਾ ਹੁਣ ਮੈਂ ਬੜਾ ਮੈਨੂੰ ਲੱਗਦਾ ਨੀ ਹੈਗਾ ਬਾਈ ਜੀ, ਮੈਂ ਟਿੱਪਣੀ ਕਰਨ ਦਾ ਨਾ ਕੋਈ ਉਹ ਬਣਦਾ ਹੀ ਨੀ ਹੈਗਾ ਬਾਈ ਜੀ, ਕਿਹਨੂੰ ਕਰਕੇ ਤੇ ਕਿਹਨੂੰ ਲਿਆਉਣਾ ਤੇ ਕਿਹਨੂੰ ਉਹ ਹਟਾਉਣਾ
1: ਜੀ,
3: ਉਹ ਮੈਂ ਤਾਂ ਨਾ ਉਹਨਾਂ ਕਾਰਨਾਂ ਕਰਕੇ ਮੈਨੂੰ ਹੁਣ ਮੇਰਾ ਘੱਟ ਜੀ ਕਰਦਾ ਵੀ ਆ ਸਿਆਸੀ ਮਸਲਿਆਂ ਤੇ ਟਿੱਪਣੀ ਕਰਨ ਦਾ
1: ਜੀ।
3: ਇੱਕ ਤੇ ਇੱਕ ਮੰਨ ਲਓ ਆਪਾਂ ਇੱਕ ਮੰਨ ਲਓ ਮੈਂ ਤੁਹਾਡੇ ਤੇ ਟਿੱਪਣੀ ਕਰਦਾ, ਮੰਨ ਲਓ ਤੁਹਾਨੂੰ ਕਹਾਂਗਾ ਵੀ ਭਾਰਜਭਾਈ ਗਲਤ ਹੈ
1: ਤੇ
3: ਸਹੀ ਕਿਹਨੂੰ ਕਹਾਂ, ਦੂਜਾ ਸਵਾਲ ਮੇਰੇ ਸਾਹਮਣੇ ਉਹ ਨਹੀਂ ਖੜਾ ਹੁੰਦਾ ਵੀ ਮੈਂ ਤੁਹਾਨੂੰ ਗਲਤ ਕਹਿ ਰਿਹਾ, ਸਹੀ ਵਾਲਾ ਕਿਹੜਾ ਹੈਗਾ, ਉਹ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਜੀ।
1: ਜੀ
3: ਹਾਂਜੀ, ਮੈਂ ਤਾਂ ਨਾ ਸਿਰਫ ਧਾਰਮਿਕ ਮਸਲੇ ਤੇ ਇੱਕ ਥੋੜੀ ਜੀ ਮੈਂ ਗੱਲ ਕਰਨੀ ਸੀ
1: ਜਰੂਰ,
3: ਆ ਜਿਹੜੀ ਬੇਅਦਬੀ ਵਾਲਾ ਮਸਲਾ।
1: ਹਾਂਜੀ,
3: ਮੈਂ ਨਾ ਪਿਛਲੇ ਦਿਨੀ ਆਪਣਾ ਸੁਣਦਾ ਪਿਆ ਸੀ ਆਪਣਾ ਸੰਕੇਤ ਉਪ ਉਪਾਧਿਆਇ ਨੇ ਉਹ ਓਹਨਾ ਨੇ ਆਪਣਾ ਚੈਨਲ ਪਹਿਲਾਂ ਤੇ ਉਹ ਰੈਡ ਮਾਈਕ ਤੇ ਸੀ, ਹੁਣ ਓਹਨਾ ਨੇ ਆਪਣਾ ਡਬਲ ਫੈਕਟ ਚੈੱਕ ਚੈਨਲ ਬਣਾਇਆ
1: ਜੀ।
3: ਓਹਦੇ ਤੇ ਨਾ ਇੱਕ ਆਪਣਾ ਮੁਸਲਿਮ ਬਾਈ ਵੀ ਸੀ, ਓਹਨੂੰ ਓਹਨਾ ਨੂੰ ਲਿਆਂਦਾ ਸੀ ਓਹਨਾ ਨੇ, ਓਹਦੇ ਚ ਉਹ ਗੱਲ ਕਰਦੇ ਪਏ ਸੀ, ਕਹਿੰਦੇ ਵੀ ਜਦੋਂ ਮੰਨ ਲਓ 1945 ਤੱਕ, 45 ਤੋਂ ਲੈ ਕੇ 1984-85 ਤੱਕ ਜ਼ਿਆਉਲ ਹੱਕ ਦਾ ਜਦੋਂ ਸੀ ਉੱਥੇ ਰਾਜ ਸੀ,
1: ਰਾਜ
3: ਉਦੋਂ ਤੱਕ ਸਿਰਫ 20 ਕੇਸ ਬੇਅਦਬੀਆਂ ਦੇ ਆਏ ਸੀ, ਜੋ ਮੰਨ ਲਓ ਕੁਰਾਨ ਸ਼ਰੀਫ ਤੇ ਜੋ ਵੀ ਸੀ
1: ਜੀ, ਸਾਰੇ ਧਰਮਾਂ ਦੇ ਵਿੱਚੋਂ
3: ਤੇ ਹਾਂ ਸਾਰੇ ਧਰਮਾਂ ਦੇ ਵਿੱਚ। ਜਦੋਂ ਉਹਨਾਂ ਨੇ ਮੰਨ ਲਓ ਆ ਜਿਹੜੀ ਮੌਤ ਦਾ ਕਾਨੂੰਨ ਬਣਾ ਤਾ ਉਦੋਂ ਬਾਅਦ
1: ਜੀ,
3: ਤੇ ਅਗਲੇ ਆਉਣ ਵਾਲੇ ਕੁਛ ਸਾਲਾਂ ਚ 5000 ਕੇਸ ਬੇਅਦਬੀਆਂ ਦੇ ਆਏ
1: ਜੀ,
3: ਜਿਹਦੇ ਚੋਂ 700-800 ਉਸੇ ਧਰਮ ਨੂੰ ਮੰਨਣ ਵਾਲੇ ਮੁਸਲਮਾਨ ਸੀ
1: ਜੀ,
3: ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ
1: ਜੀ, ਹਾਂਜੀ,
3: ਜਦੋਂ ਸਜਾਏ ਮੌਤ ਦਾ ਉਹਨਾਂ ਨੇ ਕਾਨੂੰਨ ਬਣਾਤਾ।
1: ਬਿਲਕੁਲ ਹੈ ਜੀ,
3: ਕਾਰਨ ਬਾਈ ਜੀ ਅਸਲ ਚ ਇਹ, ਜਿੰਨਾ ਆਪਾਂ ਕਾਨੂੰਨ ਨੂੰ ਸਖ਼ਤ ਕਰੀ ਜਾਂਦੇ ਆ ਓਨਾ ਉਹਦਾ ਮਿਸ ਯੂਜ ਵੀ, ਹੁਣ ਮੰਨ ਲਓ ਆਪਾਂ ਕਿਸੇ ਨੂੰ ਹੋ ਸਕਦਾ ਕੋਈ ਸੋਚਦਾ ਹੋਵੇ ਕਿਸੇ ਦਾ ਮਰਡਰ ਕਰਨਾ ਹੈ।
1: ਉਹ ਦੇਖੋ ਇਹਨਾਂ ਚੀਜ਼ਾਂ ਨੂੰ ਤਾਂ ਮੁਕੱਦਰ ਜੀ ਤੁਹਾਡੀ ਗੱਲ ਥੋੜੀ ਅੱਗੇ ਵਧਾਉਂਦਾ, ਇਹਨਾਂ ਚੀਜ਼ਾਂ ਨੂੰ ਇਗਨੋਰ ਕਰਨ ਦੀ ਜ਼ਰੂਰਤ ਹੈ, ਨਾ ਕਿ ਇਹਨਾਂ ਦੇ ਉੱਤੇ ਉਹਨੂੰ ਇਹਨੂੰ ਮਤਲਬ ਕਿ ਗੌਰ ਕਰਨ ਦੀ ਜ਼ਰੂਰਤ ਹੈ ਜਿੰਨਾ ਇਹਦੇ ਉੱਤੇ। ਹੁਣ ਦੇਖੋ ਛੋਟਾ ਬੱਚਾ ਹੁੰਦਾ ਨਾ ਪਰਿਵਾਰ ਦੇ ਵਿੱਚ, ਤੁਸੀਂ ਵੀ ਬੱਚੇ ਪਾਲੇ ਆ, ਅਸੀਂ ਵੀ ਪਾਲੇ ਆ, ਤੇ ਦੇਖੋ ਬੱਚਾ ਛੋਟਾ ਜਦੋਂ ਰਿੜਨ ਲੱਗਦਾ ਨਾ ਤੋ ਜਾਣ ਬੁੱਝ ਕੇ ਨਾ ਰਸੋਈ ਵੱਲ ਨੂੰ ਜਾਂਦਾ, ਜਿਹੜੀਆਂ ਚੀਜ਼ਾਂ ਭੰਨਣ ਵਾਲੀਆਂ ਹੁੰਦੀਆਂ ਉਹ ਭਾਂਡੇ ਕੱਢੂਗਾ, ਉਹਨੂੰ ਬਜਾਈ ਜਾਊਗਾ ਜਾਂ ਚੱਕ ਚੱਕ ਮਾਰਦਾ ਕਿ ਮੇਰੇ ਵੱਲ ਨੂੰ ਧਿਆਨ, ਮੇਰੇ ਨਾਲ ਆ ਕੇ ਖੇਡੋ ਜਾਂ ਮੇਰੇ ਨਾਲ ਆ ਕੇ ਗੱਲ ਕਰੋ।
3: ਬਿਲਕੁਲ,
1: ਤੇ ਇਹੀ ਹਾਲਾਤ ਇਹਨਾਂ ਲੋਕਾਂ ਦੇ ਮਾਨਸਿਕ ਤੌਰ ਦੇ ਉੱਤੇ ਦੇਖਿਆ ਜਾਵੇ ਨਾ, ਤਾਂ ਉਹਨਾਂ ਚੀਜ਼ਾਂ ਨੂੰ ਤਾਂ ਇਗਨੋਰ ਕਰਨ ਦੀ ਜ਼ਰੂਰਤ ਹੈ। ਹੁਣ ਡਰੱਗ ਲੈ ਲਓ, ਕੋਈ ਵੀ ਸ਼ਰਾਬ ਲੈ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਲੈ ਲਓ, ਸਿਗਰਟ ਬੀੜੀਆਂ ਲੈ ਲਓ, ਅੱਜ ਦੀ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਕਿਹੜਾ ਮੁਲਕ ਹੈ ਜਿੱਥੇ ਉਹਨਾਂ ਦਾ ਹਾਈ ਪ੍ਰਾਈਜ਼ ਨਹੀਂ ਹੈ? ਜਿੰਨੀ ਉਹ ਚੀਜ਼ ਮਹਿੰਗੀ ਕਰੀ ਜਾਂਦੇ ਆ ਲੋਕ, ਓਨੀ ਉਸ ਚੀਜ਼ ਨੂੰ ਜ਼ਿਆਦਾ ਯੂਜ਼ ਕਰ ਰਹੇ ਨੇ।
3: ਬਿਲਕੁਲ ਨਹੀਂ, ਕੋਈ ਕੋਈ ਸ਼ੱਕ ਨਹੀਂ ਤੁਹਾਡੀ ਗੱਲ ਜਿਹੜੀ ਤੁਸੀਂ ਸਹੀ ਸਹੀ ਕਹਿਣ ਦੇ ਹੋ, ਪਰ ਉਹ ਗੱਲ ਇਹ ਵੀ ਹੈਗਾ ਨਾ ਭਾਰਤ ਬਾਈ ਜੀ, ਵੀ ਹੁਣ ਜਿੰਨਾ ਅਸੀਂ ਇਹਦੇ ਇਹਦੇ ਮੇਰੀ ਆਵਾਜ਼ ਆਉਂਦੀ ਪਈ?
1: ਹਾਂਜੀ ਹਾਂਜੀ ਹਾਂਜੀ ਆਉਂਦੀ ਆਉਂਦੀ ਹੈ, ਬਿਲਕੁਲ ਆ ਰਹੀ ਹੈ।
3: ਜਿੰਨਾ ਅਸੀਂ ਮੰਨ ਲਓ ਹੁਣ ਇਸ ਹਿਸਾਬ ਨਾਲ ਤਾਂ ਜਿੰਨਾ ਅਸੀਂ ਬੰਦਿਸ਼ਾਂ ਲਾਈ ਜਾਂਦੇ ਆ ਫਿਰ ਉਹਦਾ ਮਿਸਯੂਜ ਵੀ ਤਾਂ, ਹੁਣ ਤੁਸੀਂ ਦੇਖੋ ਵੀ ਕਿਸੇ ਨੇ ਕਿਸੇ ਦਾ ਕਤਲ ਕਰਨਾ, ਉਹਨੂੰ ਕੀ ਲੋੜ ਹੈ ਕਤਲ ਕਰਨ ਦੀ? ਉਹ ਬੇਅਦਬੀ ਦਾ ਕਿਸੇ ਕੋਈ ਕੇਸ ਬਣਾ ਕੇ ਉਹਨੂੰ ਫਸਾ ਦੇ ਉਹਦੇ ਚ?
1: ਬਿਲਕੁਲ। ਹੁਣ ਦੇਖੋ ਉਹੀ ਗੱਲ ਜਿਹੜੇ ਨੁਕਤੇ ਨੇ ਨਾ, ਜਿਹੜੇ ਕਾਨੂੰਨੀ ਨੁਕਤੇ ਨੇ ਨਾ, ਜਿਵੇਂ ਸੈਣੀ ਸਾਹਿਬ ਗੱਲ ਕਰਕੇ ਗਏ ਨੇ ਨਾ, ਹੁਣ ਦੇਖੋ ਅਰਦਾਸ ਤੇ ਸੀਗੀ ਸਾਰਾ ਕੁਝ ਆਪਾਂ ਸਮਾਪਤੀ ਕਰਕੇ ਤੇ ਅਰਦਾਸ ਕਰਦੇ ਆ, ਠੀਕ ਆ ਜੀ, ਆਪਣੇ ਸਿੱਖ ਧਰਮ ਦੇ ਵਿਚ, ਤੇ ਇਹ ਚੀਜ਼ ਅਰਦਾਸ ਤੋਂ ਉੱਤੇ ਬਣਾ ਦਿੱਤੀ ਹੈ ਜੀ। ਆਪਾਂ ਉਹਦੇ ਵਿਚ ਪਾਠੀ ਸਾਹਿਬਾਨ ਹੋ ਗਏ ਜਾਂ ਸੇਵਾਦਾਰ ਹੋ ਗਏ ਜਾਂ ਸੰਗਤ ਹੋ ਗਈ, ਉਹ ਸਾਰੇ ਖੜੇ ਹੋ ਕੇ ਅਰਦਾਸ ਕਰਦੇ ਆ, ਖਿਮਾ ਮੰਗਦੇ, ਕੋਈ ਭੁੱਲ ਚੁੱਕ ਹੋ ਗਈ ਜਾਂ ਪੜ੍ਹਨ ਲਿਖਣ ਦੇ ਵਿਚ ਹੋ ਗਈ, ਲਿਖਦੇ ਤਾਂ ਨਹੀਂ ਹੈ, ਚਲੋ ਪੜ੍ਹਨ ਦੇ ਵਿਚ ਹੋ ਗਈ, ਉਚਾਰਨ ਦੇ ਵਿਚ ਹੋ ਗਈ, ਕੋਈ ਅੱਖਰ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਉਹ ਸਾਰੀ ਚੀਜ਼ ਵਿਚ ਆਉਂਦੀ ਹੈ। ਪਰ ਇਹਨਾਂ ਨੇ ਤਾਂ ਕਹਿਤਾ ਉਹ ਮਾਫ਼ੀ ਉਹਦੇ ਤੁਹਾਡੀ ਮੰਗਣੀ, ਮਾਫ਼ੀ ਤੁਸੀਂ ਮੰਗਣੀ ਆ ਭਾਈ, ਜੇ ਉਹਦੇ ਉੱਤੇ ਕੇਸ ਕਰ ਦਿੱਤਾ ਜਾਂਦਾ ਤਾਂ ਉਹਨੂੰ ਕੋਰਟ ਦੇ ਵਿਚ ਖਿੱਚ ਲਿਆ ਜਾਏਗਾ ਇਸ ਚੀਜ਼ ਤੋਂ, ਤੇ ਉਹ ਤਾਂ ਗੁਰੂ ਸਾਹਿਬ ਤੋਂ ਵੀ ਉੱਪਰ ਮਤਲਬ ਕਿ ਨਤਮਸਤਕ ਹੁੰਦੇ ਆ ਜਦੋਂ ਅਰਦਾਸ ਦੇ ਵਿਚ, ਤੇ ਉਹ ਕਿਸੇ ਨੇ ਜਾ ਕੇ ਉਹਦੇ ਵਿਚੋਂ ਕੇਸ ਕਰ ਦਿੱਤਾ, ਕਿਸੇ ਨਾਲ ਲਾਗ ਡਾਟ ਹੋਈ ਜਾਂ ਕੁਛ ਹੋ ਗਈ, ਤਾਂ ਉਹ ਤਾਂ ਬੱਜ ਗਿਆ ਜੀ।
3: ਮੈਂ ਤਾਂ ਨਾ ਭਾਰਤ ਬਾਈ ਜੀ ਪਿਛਲੇ ਦਿਨ ਨਾ ਮੈਂ ਸੈਣੀ ਬਾਈ ਜੀ ਨੂੰ ਕਿਹਾ ਸੀ, ਚਲੋ ਵਕੀਲ ਸਾਹਿਬ ਨੇ ਵੀ ਤੁਸੀਂ ਖਰੜਾ ਪੜ੍ਹ ਕੇ ਪੂਰਾ ਵੀ ਐਕਸਪਲੇਨ ਕਰ ਦਿਓ ਇਹਨੂੰ ਵੀ ਕੀ ਇਹਦੇ ਚ ਲਿਖਿਆ ਕੀ ਨਹੀਂ
1: ਜੀ।
3: ਮੈਂ ਨਾ ਪਿਛਲੇ ਦਿਨ ਇੱਕ ਥੋੜੇ ਦਿਨ ਹੋ ਗਏ ਡਾਕਟਰ ਪਿਆਰੇ ਵਾਲਾ ਗਰਗ ਦਾ ਇੱਕ ਇੰਟਰਵਿਊ ਸੁਣਦਾ ਪਿਆ ਸੀ
1: ਜੀ,
3: ਉਹਨਾਂ ਨੇ ਉਹਦੇ ਵਿਚ ਕਿਹਾ, ਕਹਿੰਦੇ ਵੀ ਮੈਂ ਨੀ ਪੜ੍ਹਿਆ ਹੈਗਾ ਖਰੜਾ, ਉਹ ਕਹਿੰਦੇ ਵੀ ਇਹ ਮੰਨ ਲਓ ਜਿਹੜਾ ਇਹਨਾਂ ਨੇ ਬਣਾਇਆ ਕਾਨੂੰਨ ਉਹਦੇ ਵਿਚ ਇਹ ਮੰਨ ਲਓ ਕਲੋਜ਼ ਪਾਇਆ ਹੋਇਆ ਵੀ ਜੇ ਕੋਈ ਬੰਦਾ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਨੂੰ ਨਹੀਂ ਮੰਨਦਾ
1: ਜੀ,
3: ਤੇ ਉਹਦੇ ਉੱਤੇ ਵੀ ਧਾਰਮਿਕ ਭਾਵਨਾਵਾਂ ਦਾ ਬੇਅਦਬੀ ਦਾ ਕਾਨੂੰਨ ਦਰਜ ਹੋਊਗਾ,
1: ਲਾਗੂ ਹੋਊਗਾ।
3: ਉਹਦੇ ਵਿੱਚ ਇਹ ਵੀ ਹੈ ਵੀ ਮੰਨ ਲਓ ਹੁਣ ਜਿਹੜਾ ਮੰਨ ਲਓ ਬੇਅਦਬੀ ਦਾ ਜਿਹੜਾ ਕਾਨੂੰਨ ਹੈਗਾ, ਮੰਨ ਲਓ ਸ਼੍ਰੋਮਣੀ ਕਮੇਟੀ ਦੇ ਹਿਸਾਬ ਨਾਲ ਤਾਂ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਤੇ ਨੇ
1: ਜੀ,
3: ਤੇ ਦੂਜੇ ਡੇਰਿਆਂ ਨਾਲ ਉਹੀ ਗੱਲ ਆ, ਪ੍ਰਕਾਸ਼ ਕੀਤੇ ਹੋਏ ਨੇ
1: ਆਪਣਾ
3: ਜਿਹੜਾ ਵੀ ਜਿਹਨੂੰ ਮੰਨਦੇ ਨੇ, ਕੋਈ ਦਸਮ ਗ੍ਰੰਥ ਹੈ ਕੋਈ ਦੂਜੇ ਮੰਨਦੇ ਹੋਏ ਨੇ,
1: ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਹਰ ਪਾਸੇ ਲਾਗੂ ਇਹੀ ਗੱਲ ਦੇ, ਤਾਂ ਉਹ ਢੱਡੀਆਂ ਵਾਲਿਆਂ ਦਾ ਜਾਂ ਸਾਰਿਆਂ ਦਾ ਵਿਵਾਦ ਹੋਇਆ ਇਹਨਾਂ ਚੀਜ਼ਾਂ ਤੇ,
3: ਓਹਦੇ ਹਿਸਾਬ ਨਾਲ ਆਪਾਂ ਜਿਹੜੀ ਅਕਾਲ ਤਖ਼ਤ ਦੀ ਮਰਿਆਦਾ ਹੈ ਜੀ ਸ਼੍ਰੋਮਣੀ ਕਮੇਟੀ ਦੀ, ਓਹਦੇ ਹਿਸਾਬ ਨਾਲ ਆਪਾਂ ਦੂਜਾ ਗ੍ਰੰਥ ਕੋਈ ਪ੍ਰਕਾਸ਼ ਕਰ
1: ਹੀ ਨਹੀਂ ਸਕਦੇ, ਉਹ ਦਸਮ ਗ੍ਰੰਥ ਦੇ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਆ।
3: ਫਿਰ ਇਹਨਾਂ ਨੂੰ ਕੌਣ ਪੁੱਛਣ ਵਾਲਾ ਹੋਊਗਾ ਬਾਈ ਜੀ? ਪੁੱਛਣ ਵਾਲਾ ਹੋਊਗਾ ਆਪਣੇ ਵਰਗੇ ਆਮ ਬੰਦਿਆਂ ਨੂੰ ਬਾਈ ਜੀ। ਇੱਥੇ ਕਿਸੇ ਨੇ ਕਿਸੇ ਨੂੰ ਪੁੱਛਣਾ ਹੈਗਾ ਨਾ, ਕੋਈ ਪੁੱਛੇ ਆਪਣੇ ਵਰਗਿਆਂ ਤੋਂ, ਜੇ ਕੋਈ ਮਾੜੀ ਜੀ ਗੱਲ
1: ਮਾੜੀ ਮੋਟੀ
3: ਆਪਾਂ ਕਰਨੀ ਵੀ, ਜੇ ਮਿਸਟੇਕ ਵੀ ਹੋ ਗਈ ਕਿਸੇ ਤਰੀਕੇ ਵੀ, ਤੇ ਕਾਨੂੰਨ ਸਾਡੇ ਤੇ ਇਹ ਸਾਡੇ ਤੇ ਉਹ, ਮੈਂ ਤੁਹਾਨੂੰ ਦੱਸੀ ਜਾਣਾ ਵੀ
1: ਉਦਨ ਦੇਖੋ ਔਜਲਾ ਸਾਹਿਬ ਨੇ ਜਦੋਂ ਪਹਿਲਾਂ ਵੀ ਇਹਦੇ ਉੱਤੇ ਖੁੱਲ ਕੇ ਗੱਲ ਕੀਤੀ ਸੈਣੀ ਸਾਹਿਬ ਦੇ ਨਾਲ, ਤਾਂ ਔਜਲਾ ਸਾਹਿਬ ਵੀ ਇਹੀ ਚੀਜ਼ ਨੂੰ ਹੈਰਾਨ ਸੀਗੇ ਅਸੀਂ ਸਾਰੇ ਹੀ, ਕਿ ਜਿਵੇਂ ਕਿ ਪਹਿਲਾਂ ਇੱਕ ਕਾਨੂੰਨ ਨਹੀਂ ਆਇਆ ਸੀਗਾ ਆਪਣੇ, ਜਦੋਂ ਲੈ ਆਉਂਦੇ ਹੁੰਦੇ ਸੀ ਦਾਜਾਂ ਦਾ ਚੱਲਣ ਲੱਗ ਗਿਆ ਸੀ ਮਾਮਲਾ, ਵੋਟੀਆਂ ਸਾੜੀਆਂ, ਸਟੋਵ ਫਟ ਗਏ, ਕੁੱਕਰ ਫਟ ਗਏ ਸਾਰਾ ਚੀਜ਼ਾਂ, ਤਾਂ ਉਹਦਾ ਮਿਸ ਯੂਜ਼ ਵੀ ਹੋਇਆ, ਟੱਬਰਾਂ ਦੇ ਟੱਬਰ ਬੰਨ ਦਿੱਤੇ ਅਗਲਿਆਂ ਨੇ, ਹਨਾ ਵੀ ਮਾੜੀ ਜੀ ਮਿਸਟੇਕ, ਮਤਲਬ ਕਿ ਇੱਕ ਕੁਝ ਗਲਤੀ ਹੋਈ ਆ ਤਾਂ ਆਪਣਾ ਐਫ ਆਈ ਆਰ ਦੇ ਵਿੱਚ ਨਾ ਸਾਰੇ ਟੱਬਰ ਦਾ ਪਵਾ ਦਿਓ, ਮਾਮੇ ਚਾਚੇ ਤਾਏ ਸਾਰਾ ਕੁਝ ਘੜੀਸ ਕੇ ਲੈ ਜਾਂਦੇ ਆ ਚੱਕ ਕੇ ਉਂਝਾ ਫੇਰ ਦਿੰਦੇ ਆ, ਤੇ ਇਹ ਚੀਜ਼ ਦਾ ਵੀ ਯੂਜ਼ ਮਿਸ ਯੂਜ਼ ਫਿਰ ਇਸੇ ਤਰ੍ਹਾਂ ਹੋਏਗਾ ਅੱਗੇ ਜਾ ਕੇ।
3: ਭਾਰਤ ਬਾਈ ਆਪਾਂ ਸਾਰਿਆਂ ਨੂੰ ਬਰੀ ਨੀ ਕਰਦੇ, ਠੀਕ ਹੈ
1: ਜੀ,
3: ਉਹ ਦਾਜ ਦੇ ਕੇਸਾਂ ਚ ਵੀ ਬਥੇਰੇ ਗਲਤ ਹੋਣਗੇ, ਬਥੇਰੇ ਠੀਕ ਹੋਣਗੇ, ਕਈ ਵਾਰੀ ਆਪਣੇ ਘਰੇਲੂ ਝਗੜੇ
1: ਸ਼ਰੀਕੇਬਾਜ਼ੀਆਂ ਨਿਕਲੀਆਂ ਨੇ,
3: ਕਿਸੇ ਨੇ ਕੁਛ ਕਰਤਾ ਉਹਦੇ ਚ ਵੀ ਬਥੇਰੇ ਰਗੜੇ ਗਏ, ਪਰਿਵਾਰਾਂ ਦੇ ਪਰਿਵਾਰ ਰਗੜੇ ਗਏ,
1: ਬਿਲਕੁਲ ਹੈ ਜੀ।
3: ਜਦੋਂ ਜਿੰਨੀ ਸਖ਼ਤ ਸਜ਼ਾ ਹੋਊਗੀ ਅਗਲੇ ਨੂੰ, ਮੰਨ ਲਓ ਮੈਂ ਉਹੀ ਤਾਂ ਕਹਿਣਾ ਚਾਹੁੰਦਾ ਵੀ ਕਿਸੇ ਨੂੰ ਲੋੜ ਕੀ ਹੈ ਵੀ ਮੰਨ ਲਓ ਆਪ ਆਪਣੇ ਹੱਥੀਂ ਕਤਲ ਕਰਨ ਦਾ, ਉਹ ਉਲਝਾ ਦੇਗਾ ਇਹਨਾਂ ਕੇਸਾਂ ਦੇ ਵਿੱਚ,
1: ਬਿਲਕੁਲ ਹੈ ਜੀ, ਬਿਲਕੁਲ ਹੈ।
3: ਇਸ ਕਰਕੇ ਬਾਈ ਜੀ ਇਹ ਨਾ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਭਾਰਤ ਬਾਈ ਜੀ, ਮੈਂ ਨਾ ਵਾਰ ਵਾਰ ਮੇਰਾ ਗਿਲਾ ਇਸੇ ਕਰਕੇ ਹੁੰਦਾ ਵੀ ਜਿਹੜੇ ਇਹ ਸਾਡੀ ਮੰਨ ਲਓ ਇਹ ਸ਼੍ਰੋਮਣੀ ਕਮੇਟੀ ਇਹ ਵੀ ਨੀ ਨਾ ਬੋਲਦੇ ਹੈਗੇ ਬਾਈ ਜੀ, ਉਹਨਾਂ ਗੱਲਾਂ ਤੇ ਇਹ ਵੀ ਨੀ ਬੋਲਦੇ ਹੈਗੇ
1: ਜੀ,
3: ਇਹ ਵੀ ਪੂਰਾ ਪਰਾਂ ਦੀਆਂ ਗੱਲਾਂ ਕਰੀ ਆਉਂਦੇ ਨੇ, ਦੂਜੀਆਂ ਤੀਜੀਆਂ ਕਰੀ ਆਉਂਦੇ ਨੇ, ਮੰਨ ਲਓ ਵੀ ਹੁਣ ਇਹ ਉਸ ਗੱਲ ਤੇ ਬੋਲਦੇ ਹੀ ਨੀ ਹੈਗੇ ਵੀ ਮੰਨ ਲਓ ਜਿਹੜਾ ਤੁਸੀਂ ਏਡਾ ਕਾਨੂੰਨ ਸਖ਼ਤ ਬਣਾਉਣ ਦੇ ਹੋ ਵੀ ਮੰਨ ਲਓ ਗੁਰੂ ਗ੍ਰੰਥ ਸਾਹਿਬ ਦੇ ਹੁਣ ਕਸਟੋਡੀਅਨ ਜਿਹੜਾ ਹੋਊਗਾ, ਕਸਟੋਡੀਅਨ ਕੌਣ ਹੈ? ਗੁਰੂ ਗ੍ਰੰਥ ਸਾਹਿਬ ਆਪਣਾ ਗ੍ਰੰਥੀ ਸਿੰਘ ਹੀ ਹੋਊਗਾ ਨਾ ਜੀ,
1: ਬਿਲਕੁਲ ਹੈ ਜੀ।
3: ਤੇ ਪਿੱਛੇ ਜੀ ਤੁਸੀਂ ਦੇਖਿਆ ਨੀ ਉਹ ਕੇਸ ਹੋਇਆ ਸੀ, ਸਾਲ ਦੋ ਸਾਲਾਂ ਦੀ ਗੱਲ ਹੈ, ਉਹ ਕੋਈ ਉਹਦੀ ਗ੍ਰੰਥੀ ਸਿੰਘ ਦੀ ਬੇਟੀ ਦਾ ਕੋਈ ਉਹ ਲਵ ਅਫੇਅਰ ਸੀ, ਉਹ ਮਿਲਣ ਆਇਆ ਮੁੰਡਾ ਉਹਨੂੰ ਤੇ ਉਹਨੂੰ ਫਸਾਤਾ ਬੇਦਬੀ ਦੇ ਕੇਸ ਚ,
1: ਬਿਲਕੁਲ ਹੈ ਜੀ।
3: ਤੇ ਫਿਰ ਤੁਸੀਂ ਕੀ ਕਰੋਗੇ ਇਹਨਾਂ ਦੇ ਵਿੱਚ? ਇਸ ਕਰਕੇ ਭਾਰਤ ਬਾਈ ਜੀ ਇਹ ਨਾ ਬੜਾ ਉਲਟੇ ਇਹਨਾਂ ਨੇ ਨਾ ਕਿਸੇ ਨੂੰ, ਮੈਂ ਤਾਂ ਇੱਕੋ ਹੀ ਗੱਲ ਮੁੱਕਦੀ ਵੀ ਇਹਨਾਂ ਨੇ ਹੁਣ ਗੁਟਕਾ ਵੇਖੋ, ਗੁਟਕਾ ਸਾਹਿਬ ਵੀ ਇਹਨਾਂ ਨੇ ਨਾਲ, ਗੁਰਬਾਣੀ ਤਾਂ ਦੇਖੋ ਮੈਨੂੰ ਨੀ ਲੱਗਦਾ ਗੁਰਬਾਣੀ ਦੀ ਬੇਅਦਬੀ ਹੋ ਸਕਦੀ ਹੈ, ਨਾ ਹੀ ਕੋਈ ਕਰ ਸਕਦਾ। ਜੇ ਗੁਰਬਾਣੀ ਦੀ ਬੇਅਦਬੀ ਹੋ ਸਕਦੀ ਹੈ, ਪਹਿਲਾਂ ਤਾਂ ਜਿੰਨੇ ਆ ਇਸ਼ਤਿਹਾਰ ਦੇਣ ਵਾਲੀਆਂ ਸਰਕਾਰਾਂ ਨੇ, ਪਹਿਲਾਂ ਤਾਂ ਕੇਸ ਇਹਨਾਂ ਤੇ ਹੋਣਾ ਚਾਹੀਦਾ, ਜਿੰਨੀਆਂ ਇਹ ਦਿੰਦੀਆਂ ਉਹ ਕਿੱਥੇ ਕਿੱਥੇ ਰੋਲਦੀਆਂ,
1: ਬਿਲਕੁਲ।
3: ਤੇ ਉਹ ਗੱਲ ਉਹੀ ਹੈ ਵੀ ਇਹਨਾਂ ਨੇ ਅਲਜਾਲੂ ਕਿਹਾ ਇਹਨਾਂ ਚ ਵੀ ਆਪ ਹੀ, ਅਸੀਂ ਆਪ ਹੀ ਇਹਨਾਂ ਨੇ ਬਣਾ, ਕਿਉਂਕਿ ਇਹਨਾਂ ਦੇ ਵੀ ਬਾਈ ਜੀ ਸਾਰੀ ਸਿੱਖ ਕੌਮ ਦਾ ਵੀ ਮੈਂ ਨੀ ਕਹਿੰਦਾ ਹੈਗਾ, ਇਹਨਾਂ ਦੇ ਵੀ ਨਿੱਜੀ ਮਫਾਦ ਨੇ ਜੀ
1: ਜਿਹੜੇ
3: ਬਣਾਉਣ ਵਾਲੇ,
1: ਬਿਲਕੁਲ।
3: ਇਹ ਵੀ ਆਪਾਂ ਨੂੰ ਪਤਾ ਕੌਣ ਹੈਗੇ ਨੇ ਤੇ ਕਿਵੇਂ ਕੀ ਕੁਛ ਚੱਲਦਾ,
1: ਬਿਲਕੁਲ ਹੈ ਜੀ।
3: ਇਹਨਾਂ ਚ ਫਸਣਾ ਆਮ ਬੰਦਿਆਂ ਨੇ,
1: ਬਿਲਕੁਲ।
3: ਹੋਰ ਕਿਸੇ ਨੂੰ ਕਿਸੇ ਨੇ ਪੁੱਛਣਾ ਹੈਗਾ, ਜਿਹਦੀ ਮੇਰੇ ਵਰਗੀ ਤੁਹਾਡੇ ਤੇ ਲਾਗ ਸਾਡੇ, ਮੈਂ ਤੁਹਾਡਾ ਕਹਿ ਦਾਂਗਾ ਵੀ ਭਾਰਤ ਬਾਈ ਨੇ ਆਹ ਕਰਤਾ
1: ਜੀ,
3: ਤੇ ਤੁਸੀਂ ਕਹਿ ਦੋਗੇ ਉਹਨੇ ਆਹ ਕਰਤਾ,
1: ਬਿਲਕੁਲ ਹੈ ਜੀ।
3: ਇਸ ਕਰਕੇ ਬਾਈ ਜੀ ਇਹ ਸਿਸਟਮ ਜਿਹੜਾ ਹੈ ਨਾ, ਬਹੁਤ ਉਹੀ ਗੱਲ ਹੈ, ਔਖਾ ਹੋਇਆ ਪਿਆ। ਜੀਰਾ ਸਾਹਿਬ ਦਾ ਕਹਿਣ ਦਾ ਇਹ ਸੀ, ਮੈਂ ਸੁਣੀ ਜਾਂਦਾ ਸੀ ਉਹਨਾਂ ਦੀ ਗੱਲ
1: ਜੀ,
3: ਪਰ ਅਸਲ ਚ ਇਸ ਸਿਸਟਮ ਦੇ ਆਪਾਂ ਬਸ ਬਦਲ ਲੈਂਦੇ ਹਾਂ ਸਰਕਾਰਾਂ ਸਾਹਮਣੇ ਜਿਹੜੀਆਂ ਸਾਨੂੰ ਖੜੀਆਂ ਦਿਸਦੀਆਂ,
1: ਬਿਲਕੁਲ।
3: ਹੁਣ ਕਾਂਗਰਸ ਹਟ ਗਈ, ਅਕਾਲੀ ਆ ਗਏ, ਅਕਾਲੀ ਹਟ ਕੇ ਆਮ ਆਦਮੀ ਪਾਰਟੀ ਆ ਗਈ, ਜਿਹੜਾ ਇਹਨਾਂ ਦਾ ਪਿੱਛੇ ਸਿਸਟਮ ਖੜਾ ਹੈ ਨਾ ਜੀ, ਉਹਨੂੰ ਅਸੀਂ ਵੇਖਦੇ ਹੀ ਨੀ ਹੈਗੇ, ਉਹ ਚਲਾਉਂਦਾ ਸਾਰੇ ਸਾਰਾ ਉਹ ਸਿਸਟਮ ਹੀ ਪਿਆ। ਹੁਣ ਇਹ ਤਾਂ ਆਪਣੇ ਹਿਸਾਬ ਨਾਲ ਨਵੇਂ ਆਏ ਸੀ ਨਾ
1: ਜੀ,
3: ਮੰਨ ਲਓ ਝਾੜੂ ਵਾਲੇ
1: ਜੀ, ਬਿਲਕੁਲ।
3: ਆਪਣੇ ਕਹਿਣ ਨੂੰ ਤਾਂ ਨਵੇਂ ਹੀ ਆਏ ਸੀ, ਇਹ ਤਾਂ ਇਹਨਾਂ ਦੇ ਕੋਈ ਬਰਡਨ ਨੀ ਸੀ ਹੈਗਾ ਪਿਛਲਾ, ਵੀ ਮੰਨ ਲਓ ਕੋਈ ਇਹਨਾਂ ਦੇ ਕੋਈ ਉਸ ਤਰ੍ਹਾਂ ਨਹੀਂ ਸੀ ਹੈਗਾ
1: ਜੀ,
3: ਪਰ ਇਹ ਕਿਉਂ ਨੀ ਉਸ ਸਿਸਟਮ ਨੂੰ ਆਪਣੇ ਹਿਸਾਬ ਨਾਲ ਚਲਾ ਸਕੇ, ਕਿਉਂਕਿ ਪਿੱਛੇ ਜਿਹੜਾ ਸਿਸਟਮ ਹੈ ਨਾ ਬਾਈ ਜੀ ਚਲਾਉਂਦਾ ਇਹਨਾਂ ਨੂੰ ਉਹ ਹੈਗਾ
1: ਜੀ, ਬਿਲਕੁਲ।
3: ਅਸੀਂ ਚੁਣ ਕੇ ਲੋਕਾਂ ਦਾ ਐ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਜਾਂ ਮੰਨ ਲਓ ਉਹਨਾਂ ਦਾ ਗੁੱਸਾ ਉਹ ਹੱਲ ਹੋ ਜਾਂਦਾ ਵੀ ਮੰਨ ਲਓ, ਕਿਉਂਕਿ ਉਹਨਾਂ ਦੀ ਮੰਨ ਲਓ ਗੁੱਸਾ ਹੁੰਦਾ ਵੀ ਅਸੀਂ ਇਹਨੂੰ ਚੁਣਾ ਇਹਨੇ ਨੀ ਕੀਤਾ, 6 ਮਹੀਨੇ ਬਾਅਦ ਜਾਂ ਸਾਲ ਬਾਅਦ 5 ਸਾਲਾਂ ਬਾਅਦ ਕੋਈ ਹੋਰ ਆ ਜਾਂਦਾ, ਕੋਈ ਹੋਰ ਆ ਜਾਂਦਾ, ਇਸੇ ਹਿਸਾਬ ਨਾਲ ਸਿਸਟਮ ਚੱਲੀ ਜਾਂਦਾ ਫਰਜ ਬਾਈ
1: ਚੱਲੀ ਜਾਂਦਾ ਜੀ।
3: ਪਰ ਮੈਂ ਅਸਲ ਚ ਨਾ ਹੁਣ ਫਰਜ ਬਾਈ ਜੀ ਮੈਂ ਨਾ ਮੇਰਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੇਰਾ ਹੁਣ ਨਾ ਸਿਆਸੀ ਮਸਲਿਆਂ ਦਾ ਮੈਂ ਟਵਾਣਾ ਸਾਹਿਬ ਦੇ ਚੈਨਲ ਤੇ ਵੀ ਬੜਾ ਘੱਟ ਜੁੜਦਾ, ਵੈਸੇ ਕਮੈਂਟ ਕਰ ਲਈਦੇ ਨੇ, ਹੁਣ ਇਹਨਾਂ ਦੇ ਟਿੱਪਣੀ ਕਰਨ ਨੂੰ ਜੀ ਨੀ ਕਰਦਾ ਹੈਗਾ,
1: ਬਿਲਕੁਲ ਬਰਨ ਆਊਟ ਹੋ ਜਾਂਦਾ ਬੰਦਾ, ਬਿਲਕੁਲ। ਇੱਕੋ
3: ਜਿਵੇਂ ਦਾ ਸਿਸਟਮ ਬੇੜਾ ਗਰਕ ਹੋਇਆ ਪਿਆ ਨਾ ਜੀ
1: ਜੀ ਜੀ
3: ਇਹਦੇ ਚ ਆਸ ਦੀ ਕਿਰਨ ਬਹੁਤ ਬਹੁਤ ਘੱਟ ਗਈ ਹੈ ਪਰਜ ਬਾਈ
1: ਬਿਲਕੁਲ ਹੈ ਜੀ ਥੈਂਕ ਯੂ
3: ਮਕਨ ਜੀ ਚਲੋ ਜੁੜੇ ਆ ਤੁਹਾਡੇ ਨਾਲ ਵੀ ਆਪਣਾ ਜੁੜੇ ਤਾਂ ਰਹਾਂਗੇ ਵਿਚਾਰਾਂ ਦੇ ਹਿਸਾਬ ਨਾਲ ਪਰ ਇਹ ਸਿਆਸਤ ਤੋਂ ਕੋਈ ਆਸ
1: ਨਹੀਂ ਜਿਹਨੂੰ
3: ਮਰਜ਼ੀ ਚੁਣ ਕੇ ਲਿਆਓ ਕਿਸੇ ਨੂੰ
1: ਬਿਲਕੁਲ ਹੈ ਜੀ ਮੇਰੀ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਘੱਟ ਹੀ ਕਰੀਏ
3: ਜਿਹੜੇ ਹੋਰ ਤੁਹਾਡੇ ਹੁੰਦੇ ਨੇ ਫਲਸਫੇ ਮੈਂ ਥੋੜੇ ਜਿਹੇ ਤੁਹਾਡੇ ਵਾਲੇ ਉਹ ਮੈਂ ਉਹ ਘੱਟ ਸੁਣਨਾ ਘਰੇ ਉਹ ਤੁਹਾਡੇ ਆ ਜਿਹੜੇ ਜ਼ਿੰਦਗੀ ਨਾਮਾ ਹੋਰ ਕਹਾਣੀਆਂ ਉਹ ਸੁਣਦੇ ਰਹਿੰਦੇ ਉਹ ਸਭ ਵਧੀਆ ਲੱਗਦਾ
1: ਬਿਲਕੁਲ ਜੀ ਬਿਲਕੁਲ ਸ਼ੁਕਰੀਆ ਜੀ
3: ਠੀਕ ਹੈ ਭਾਜੀ
1: ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਸ ਜੀ ਮੁਕੱਦਰ ਬਾਈ ਜੀ ਜੁੜੇ ਸਨ ਗੱਲਾਂ ਬਾਤਾਂ ਕਰਕੇ ਗਏ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 9976 ਸਟੂਡੀਓ ਦਾ ਨੰਬਰ ਹੈ ਹੋਰ ਦੋ ਚਾਰ ਦੋਸਤੋ ਆਪਣੇ ਦੋਸਤ ਲਿਖ ਰਹੇ ਨੇ 939 ਨੰਬਰ ਹੈ ਜੀ ਆਖਰ ਦੇ ਵਿਚ ਤੇ ਉਹਨਾਂ ਦਾ ਸੁਨੇਹਾ ਇੱਕ ਆਇਆ ਕਿ ਕਿੰਨੇ ਵਜੇ ਤੱਕ ਹੈਗੇ ਆ ਜੀ ਇੱਕ ਮਿੰਟ ਮੈਂ ਕਨਫਰਮ ਕਰ ਲਵਾਂ ਦੋਸਤਾਂ ਦਾ ਕਿੱਥੇ ਗਿਆ ਨੰਬਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਰਤ ਬਾਈ ਜੀ ਜੀਓ ਸੋਹਣਾ ਪ੍ਰੋਗਰਾਮ ਕਹਿੰਦੇ ਕਿੰਨੇ ਵਜੇ ਤੱਕ ਹੁੰਦੇ ਆ ਲਾਈਵ ਜੀ ਇੰਡੀਆ ਦੇ ਤਕਰੀਬਨ 2 ਘੰਟੇ ਹੁੰਦੇ ਆ ਜੀ 9:30 ਤੋਂ ਲੈ ਕੇ ਤੇ ਇੱਕ ਮਿੰਟ ਨਾਲ ਲਿਖੇ ਹੀ ਦਵਾਂ ਜੀ 9:30 ਤੋਂ ਆਪਾਂ ਹੁੰਦੇ ਆ ਜੀ 11:30-12 ਤੱਕ ਹੁੰਦੇ ਆ ਜੀ ਆਪਾਂ ਤਕਰੀਬਨ ਤੇ ਇੰਡੀਆ ਦੇ ਸਮੇਂ ਦੇ ਮੁਤਾਬਕ ਤੇ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੋ ਦੋਸਤੋ ਨਿੱਘਾ ਸਵਾਗਤ ਹੈ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਦੋਸਤੋ ਸਵਾਗਤ ਹੈ ਜੀ ਤੇ ਇਹ ਸੁਨੇਹਾ ਆਇਆ ਸੀ ਆਪਾਂ ਨੂੰ ਬਾਈ ਜੀ ਦਾ ਨਾਮ ਦੇਖ ਲਈਏ ਜੇ ਲੱਭ ਜਾਵੇ ਤਾਂ ਕਿਉਂਕਿ ਮੇਰੇ ਹਾਂਜੀ ਆਪਣੇ ਚਲੋ ਮੈਂ ਬਾਅਦ ਚੋਂ ਨੋਟ ਕਰਾਂਗਾ ਦੋਸਤੋ ਹਾਂਜੀ ਸੁਨੇਹਾ ਤੁਹਾਡੇ ਤੱਕ ਪਹੁੰਚ ਗਿਆ ਹੋਣਾ ਸ਼ੁਕਰੀਆ ਧੰਨਵਾਦ ਹੈ ਤੇ ਦੋਸਤੋ ਅੱਗੇ ਗੱਲ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਜ਼ਿੰਦਗੀ ਦੇ ਬਾਰੇ ਥੋੜੀ ਗੱਲਬਾਤ ਕਰਦੇ ਹਾਂ ਈਰਾਨ ਨੇ 16 ਅਮਰੀਕੀ ਫੌਜੀ ਜਿਹੜੇ ਅੱਡੇ ਆ ਉਹ ਤਬਾਹ ਕੀਤੇ ਆ ਪੱਛਮੀ ਏਸ਼ੀਆ ਦਾ ਈਰਾਨ ਤੇ ਥੋਪੀ ਜੰਗ ਦੇ ਦੌਰਾਨ ਅਮਰੀਕੀ ਫੌਜ ਨੂੰ ਵੀ ਵੱਡਾ ਝਟਕਾ ਲੱਗਿਆ ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰੇ CNN ਦੀ ਜਿਹੜੀ ਰਿਪੋਰਟ ਦੇ ਮੁਤਾਬਕ ਈਰਾਨੀ ਹਮਲਿਆਂ ਦੇ ਵਿਚ ਪੱਛਮੀ ਏਸ਼ੀਆ ਦੇ 8 ਮੁਲਕਾਂ ਚ ਫੈਲੇ ਅਮਰੀਕਾ ਦੇ ਘੱਟੋ ਘੱਟ 16 ਫੌਜੀ ਟਿਕਾਣੇ ਬੁਰੀ ਤਰ੍ਹਾਂ ਨੁਕਸਾਨੇ ਗਏ ਇਨ੍ਹਾਂ ਦੇ ਵਿਚੋਂ ਕਈ ਟਿਕਾਣੇ ਤਾਂ ਵਰਤੋਂ ਦੇ ਜਿਹੜਾ ਯੋਗ ਵੀ ਨਹੀਂ ਰਹੇ ਨੇ CNN ਨੇ ਜਿਹੜਾ ਸੈਟੇਲਾਈਟ ਤਸਵੀਰਾਂ ਤੇ ਅਧਿਕਾਰੀਆਂ ਦੇ ਹਵਾਲਿਆਂ ਦੇ ਨਾਲ ਦੱਸਿਆ ਕਿ ਈਰਾਨ ਨੇ ਬਹੁਤ ਹੀ ਸੋਚੀ ਸਮਝੀ ਰਣਨੀਤੀ ਤਹਿਤ ਅਮਰੀਕਾ ਦੇ ਐਡਵਾਂਸਡ ਰਡਾਰ ਸਿਸਟਮ ਸੰਚਾਰ ਢਾਂਚੇ ਅਤੇ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਖੇਤਰ ਦੇ ਵਿਚ ਰਡਾਰ ਸਿਸਟਮ ਸਭ ਤੋਂ ਮਹਿੰਗੇ ਅਤੇ ਸੀਮਤ ਜਿਹੜੇ ਸਰੋਤ ਨੇ ਜਿਨ੍ਹਾਂ ਨੂੰ ਮੁੜ ਸਥਾਪਿਤ ਕਰਨਾ ਬਹੁਤ ਮੁਸ਼ਕਲ ਕੰਮ ਹੈ ਨੁਕਸਾਨ ਦੀ ਪੂਰਤੀ ਦੇ ਬਾਰੇ ਅਮਰੀਕੀ ਪ੍ਰਸ਼ਾਸਨ ਦੇ ਵਿਚ ਵੱਖ ਵੱਖ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਨੇ ਤੇ ਪੈਟਾਗਨ ਦੇ ਕੰਪਟ ਰੋਲਰ ਜੂਲਿਸ ਜੇ ਹਰਸਟਰ ਜਿਹੜੇ ਨੇ ਤੀਜੇ ਨੇ ਕਾਨੂੰਨ ਘਾੜਿਆਂ ਨੂੰ ਬੁੱਧਵਾਰ ਨੂੰ ਦਸਿਆ ਕਿ ਹੁਣ ਤੱਕ ਜਿਹੜਾ ਇਸ ਜੰਗ ਦੇ ਉੱਤੇ ਅਮਰੀਕਾ ਦੇ $25 ਅਰਬ ਖਰਚ ਹੋ ਚੁੱਕੇ ਹੈ ਹਾਲਾਂਕਿ CNN ਦੀ ਰਿਪੋਰਟ ਦੇ ਮੁਤਾਬਕ ਅਸਲ ਨੁਕਸਾਨ ਅਤੇ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਦੇ ਉੱਤੇ ਖਰਚਾ ਜਿਹੜਾ 40-50 ਅਰਬ ਦੇ ਕਰੀਬ ਹੋ ਸਕਦਾ ਹੈ ਅਮਰੀਕੀ ਕਾਂਗਰਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਕਈ ਫੌਜੀ ਟਿਕਾਣੇ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਜਾਂ ਤਬਾਹ ਹੋ ਗਏ ਕਿ ਉਨ੍ਹਾਂ ਨੂੰ ਹਮੇਸ਼ਾ ਦੇ ਲਈ ਬੰਦ ਕਰਨਾ ਪੈ ਸਕਦਾ ਹੈ ਜਦਕਿ ਕੁਝ ਅਹਿਮ ਰਣਨੀਤਿਕ ਟਿਕਾਣਿਆਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਦੂਜੀ ਦੁਨੀਆਂ ਦੇ ਰਾਜ ਖੋਲਣ ਦੀ ਤਿਆਰੀ ਹੋ ਗਈ ਹੈ ਫਿਰ ਤੋਂ ਬਿਆਨ ਦੇ ਦਿੱਤਾ ਅਮਰੀਕਾ ਦੇ ਟਰੰਪ ਸਾਹਿਬ ਨੇ ਕਹਿੰਦੇ ਨੇ ਕਿ ਪੈਟਾਗਨ ਨੂੰ UFO ਜਾਣੀ ਕਿ ਅਨਆਡੈਂਟੀਫਾਈਡ ਜਿਹੜੀ ਹੈ ਸ਼ਖਸੀਅਤ ਨੇ ਚਾਹੇ ਉਹ ਆਪਾਂ ਕਹਿ ਲਓ ਹੈਗੇ ਨੇ ਬਾਹਰਲੀ ਦੁਨੀਆਂ ਦੇ ਲੋਕ ਜਿਨ੍ਹਾਂ ਨੂੰ ਆਪਾਂ ਦੇਖਿਆ ਨਹੀਂ ਅਜੇ ਤੱਕ ਉਹ ਕਹਿੰਦੇ ਫਾਈਲਾਂ ਜਾਰੀ ਕਰਨ ਦੇ ਲਈ ਕਹਿ ਦਿੱਤਾ ਹੈ ਟਰੰਪ ਨੇ ਦੁਨੀਆਂ ਭਰ ਦੇ ਵਿਚ ਜਗਿਆਸਾ ਪੈਦਾ ਕਰਦਿਆਂ ਐਲਾਨ ਕੀਤਾ ਕਿ ਪੈਟਾਗਨ ਦੇ ਵੱਲੋਂ ਕੁਝ ਬਹੁਤ ਹੀ ਦਿਲਚਸਪ UFO ਅਣਪਛਾਤੀਆਂ ਉੜਦੀਆਂ ਵਸਤਾਂ ਦਾ ਜਾਂ ਉੱਡਣ ਜਿਹੜੀਆਂ ਨੇ ਛਤਰੀਆਂ ਸਬੰਧੀ ਫਾਈਲਾਂ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ ਇਹ ਫਾਈਲਾਂ ਉਨ੍ਹਾਂ ਦੇ ਪ੍ਰਸ਼ਾਸਨ ਦੇ ਦੌਰਾਨ ਆਪਣੇ ਜਿਹੜੇ ਨੇ ਆਪਣੇ ਆਈਆਂ ਨੇ ਸਾਹਮਣੇ ਤੇ ਦੋ ਦੂਜੇ ਗ੍ਰਹਿਾਂ ਦੇ ਉੱਤੇ ਜੀਵਨ ਏਲੀਅਨਸ ਜਿਹੜੇ ਨੇ ਉਨ੍ਹਾਂ ਦੇ ਬਾਰੇ ਕਈ ਅਣਸੁਲਝੇ ਜਿਹੜੇ ਸਵਾਲਾਂ ਤੋਂ ਪਰਦਾ ਜਿਹੜਾ ਹਟਾ ਸਕਦੀਆਂ ਵਾਈਟ ਹਾਊਸ ਦੇ ਵਿਚ ਨਾਸਾ ਦੇ ਪੁਲਾੜ ਯਾਤਰੀਆਂ ਦੇ ਸਨਮਾਨ ਵਿਚ ਰੱਖੇ ਗਏ ਸਮਾਗਮ ਦੇ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਾਰੀ ਕਰਨ ਜਾ ਰਹੇ ਹਾਂ ਜੋ ਪਹਿਲਾਂ ਕਦੇ ਜਨਤਕ ਨਹੀਂ ਕੀਤੀਆਂ ਗਈਆਂ। ਮੈਨੂੰ ਲੱਗਦਾ ਕਿ ਇਨ੍ਹਾਂ ਦੇ ਵਿਚੋਂ ਕੁਝ ਜਾਣਕਾਰੀਆਂ ਲੋਕਾਂ ਦੇ ਲਈ ਬਹੁਤ ਹੈਰਾਨੀਜਨਕ ਤੇ ਦਿਲਚਸਪ ਹੋਣਗੀਆਂ। ਟਰੰਪ ਲਗਾਤਾਰ ਖੁਦ ਨੂੰ ਅਜਿਹੇ ਰਾਸ਼ਟਰਪਤੀ ਦੇ ਵਜੋਂ ਪੇਸ਼ ਕਰ ਰਹੇ ਨੇ ਜੋ ਸਾਲਾਂ ਤੋਂ ਦਬਾਏ ਗਏ ਸਰਕਾਰੀ ਭੇਤਾਂ ਨੂੰ ਜੜਾ ਜਨਤਕ ਕਰਨ ਦੀ ਹਿੰਮਤ ਰੱਖਦੇ ਐ। ਇਸ ਸਾਲ ਫਰਵਰੀ ਦੇ ਵਿਚ ਉਨ੍ਹਾਂ ਸੰਘੀ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਏਲੀਅਨਸ ਅਤੇ ਉਡਨ ਛਤਰੀਆਂ ਦੇ ਨਾਲ ਸੰਬੰਧਿਤ ਸਾਰੇ ਰਿਕਾਰਡ ਖੋਲੇ ਜਾਣ। ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪੋਸਟ ਦੇ ਵਿਚ ਉਨ੍ਹਾਂ ਲਿਖਿਆ ਸੀ ਕਿ ਅਮਰੀਕੀ ਲੋਕ ਪਾਰਦਰਸ਼ਤਾ ਤੇ ਸਚਾਈ ਦੇ ਹੱਕਦਾਰ ਨੇ ਤੇ

ਗ੍ਰਿਫਤਾਰੀਆਂ ਕੀਤੀਆਂ ਹਨ। ਸ੍ਰੀਲੰਕਾ ਪੁਲਿਸ ਨੇ ਪਿਛਲੇ 2 ਦਿਨਾਂ ਦੇ ਦੌਰਾਨ ਸਾਈਬਰ ਅਪਰਾਧਾਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ 130 ਤੋਂ ਵੱਧ ਛਾਪੇਮਾਰੀ ਦੇ ਵਿਚ ਜਿਹੜਾ ਵਿਦੇਸ਼ੀ ਨਾਗਰਿਕ ਗ੍ਰਿਫਤਾਰ ਕੀਤੇ ਹੈ। ਇਸ ਤਹਿਤ ਕੋਲੰਬੋ ਦੇ ਉਪ ਨਗਰ ਜਿਹੜੇ ਨੇ ਥਲਾ ਗਾਮਾ ਦੇ ਵਿਚ ਬੀਤੇ ਦਿਨ ਮਾਰੇ ਗਏ ਛਾਪੇ ਦੌਰਾਨ 37 ਚੀਨੀ ਨਾਗਰਿਕ ਤੇ ਅੱਜ ਰਾਜਾਗੀਰੀਆ ਦੇ ਵਿਚ 100 ਤੋਂ ਵੱਧ ਮੁਲਜ਼ਮਾਂ ਨੂੰ ਜਿਹੜਾ ਹਿਰਾਸਤ ਚ ਲਿਆ ਗਿਆ। ਮੁਲਜ਼ਮਾਂ ਦੇ ਵਿਚ ਚੀਨ, ਵੀਅਤਨਾਮ, ਮਲੇਸ਼ੀਆ, ਥਾਈਲੈਂਡ, ਮੈਡਾਗਾਸਕਰ ਅਤੇ ਫਿਲੀਪੀਨਜ਼ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਸ਼ਾਮਲ ਨੇ। ਪੁਲਿਸ ਦੇ ਮੁਤਾਬਕ ਇਹ ਸਾਰੇ ਕਿਰਾਏ ਦੇ ਅਪਾਰਟਮੈਂਟ ਦੇ ਵਿਚੋਂ ਸਾਈਬਰ ਠੱਗੀ ਦੇ ਜਿਹੜਾ ਅੱਡੇ ਚਲਾ ਰਹੇ ਸਨ। ਇਨ੍ਹਾਂ ਦੇ ਉਤੇ ਕੰਪਿਊਟਰ ਅਪਰਾਧ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ। ਅਜਿਹੇ ਗਰੋਹ ਸੌਖੀ ਵੀਜ਼ਾ ਪਹੁੰਚ ਦਾ ਜਿਹੜਾ ਫਾਇਦਾ ਉਠਾ ਕੇ ਇੱਥੇ ਪਹੁੰਚਦੇ ਨੇ ਤੇ ਡਿਜੀਟਲ ਪਲੇਟਫਾਰਮਾਂ ਦੇ ਰਾਹੀਂ ਵਿਦੇਸ਼ੀਆਂ ਨੂੰ ਸ਼ਿਕਾਰ ਬਣਾਉਂਦੇ ਨੇ। ਦੂਸਰੇ ਪਾਸੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੇ ਉਤੇ ਜਿਹੜਾ ਭਟਕ ਗਏ ਨੇ ਰੂਸੀ। ਰੂਸ ਨੇ ਜਿਹੜਾ ਬਿਆਨ ਜਾਰੀ ਕੀਤਾ ਕਿ ਰੂਸ ਨੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਜਿਹੜਾ ਵਿਦੇਸ਼ ਵਿਭਾਗ ਦੇ ਉਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਅਮਰੀਕਾ ਦੇ ਵਿਚ ਪੈਦਾ ਹੋਏ ਰੂਸੀ ਡਿਪਲੋਮੈਟਾਂ ਦੇ ਬੱਚਿਆਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕੀ ਨਾਗਰਿਕਤਾ ਦੇ ਰਹੇ ਨੇ ਤੇ ਰੂਸ ਦੇ ਅਨੁਸਾਰ ਇਹ ਕਦਮ ਅੰਤਰਰਾਸ਼ਟਰੀ ਨਿਯਮਾਂ ਤੇ ਦੁਵੱਲੇ ਡਿਪਲੋਮੈਟਿਕ ਅਭਿਆਸਾਂ ਦੀ ਸਿੱਧੀ ਉਲੰਘਣਾ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜਖਾਰੋਵਾ ਉਨ੍ਹਾਂ ਨੇ ਰੂਸੀ ਵਪਾਰਕ ਅਖਬਾਰ ਜਿਹੜਾ ਵੇਦੋ ਮੋਸਤੀ ਦੇ ਵਿਚ ਲਿਖਿਆ ਕਿ ਅਮਰੀਕੀ ਅਧਿਕਾਰੀ ਜਨਮ ਸਿੱਧ ਨਾਗਰਿਕਤਾ ਦੇ ਨਾਂ ਦੇ ਉਤੇ ਇਨ੍ਹਾਂ ਬੱਚਿਆਂ ਨੂੰ ਜ਼ਬਰਦਸਤੀ ਅਮਰੀਕੀ ਨਾਗਰਿਕ ਦੇ ਵਜੋਂ ਰਜਿਸਟਰ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਇਹ ਨਾਗਰਿਕਤਾ ਮਾਪਿਆਂ ਦੀ ਇੱਛਾ ਦੇ ਵਿਰੁੱਧ ਦਿੱਤੀ ਜਾ ਰਹੀ ਹੈ ਜੋ ਕਿ ਕੌਮਾਂਤਰੀ ਕਾਨੂੰਨ ਅਤੇ ਖੁਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਦੇ ਉਲਟ ਹੈ। ਜਖਾਰੋਵਾ ਨੇ ਇਸ ਕਾਰਵਾਈ ਨੂੰ ਅਮਰੀਕਾ ਦੀ ਡੀਪ ਸਟੇਟ ਦੀ ਇਕ ਨਵੀਂ ਚਾਲ ਕਰਾਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਇਸ ਨਾਗਰਿਕਤਾ ਨੂੰ ਰੂਸੀ ਡਿਪਲੋਮੈਟਾਂ ਉਤੇ ਦਬਾਅ ਬਣਾਉਣ ਦੇ ਲਈ ਇਕ ਹਥਿਆਰ ਵਜੋਂ ਵਰਤ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਕਾਨੂੰਨ ਸਪਸ਼ਟ ਤੌਰ ਦੇ ਉਤੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਜਨਮ ਦੇ ਆਧਾਰ ਦੇ ਉਤੇ ਨਾਗਰਿਕਤਾ ਲੈਣ ਦੇ ਅਧਿਕਾਰ ਤੋਂ ਬਾਹਰ ਰੱਖਦਾ ਹੈ। ਰੂਸੀ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ ਡਿਪਲੋਮੈਟਿਕ, ਪ੍ਰਸ਼ਾਸਨਿਕ ਤੇ ਤਕਨੀਕੀ ਸਟਾਫ ਦੇ ਪਰਿਵਾਰਾਂ ਤੇ ਥੋਪੀ ਗਈ ਇਸ ਅਮਰੀਕੀ ਨਾਗਰਿਕਤਾ ਨੂੰ ਮਾਨਤਾ ਨਹੀਂ ਦੇਣਗੇ ਤੇ ਮਾਸਕੋ ਹੁਣ ਅਮਰੀਕਾ ਤੋਂ ਅਧਿਕਾਰਤ ਤੌਰ ਦੇ ਉਤੇ ਪੁਸ਼ਟੀ ਕਰਨ ਦੀ ਮੰਗ ਕਰੇਗਾ ਕਿ ਇਹ ਨਵਜੰਮੇ ਬੱਚੇ ਅਮਰੀਕੀ ਅਧਿਕਾਰ ਖੇਤਰ ਦੇ ਅਧੀਨ ਨਹੀਂ ਆਉਂਦੇ ਤੇ ਅਮਰੀਕਾ ਵੱਲੋਂ ਅਜੇ ਤੱਕ ਇਸ ਮਾਮਲੇ ਦੇ ਉਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਦੂਸਰੇ ਪਾਸੇ ਕੈਨੇਡਾ ਦੀ ਖੁਫੀਆ ਰਿਪੋਰਟ ਨੇ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਕੁਝ ਗੱਲਾਂ। ਖਾਲਿਸਤਾਨੀ ਕੱਟੜਵਾਦ ਦੇਸ਼ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਦੱਸ ਦਿੱਤਾ ਹੈ। CSIS ਨੇ ਸੰਸਦ ਦੇ ਵਿਚ ਪੇਸ਼ ਕੀਤੀ ਹੈ 225 ਦੀ ਸਾਲਾਨਾ ਰਿਪੋਰਟ। ਭਾਰਤ, ਚੀਨ ਅਤੇ ਰੂਸ ਦੇ ਉਤੇ ਵੀ ਲਾਏ ਗਏ ਨੇ ਦਖਲ ਅੰਦਾਜ਼ੀ ਦੇ ਇਹਦੇ ਉਤੇ ਇਲਜ਼ਾਮ। ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਜਿਹੜੀ ਆ ਉਹਨੇ ਆਪਣੀ ਤਾਜ਼ਾ ਰਿਪੋਰਟ ਦੇ ਵਿਚ ਮੰਨਿਆ ਕਿ ਕੈਨੇਡਾ ਸਥਿਤ ਖਾਲਿਸਤਾਨੀ ਤੱਤ ਦੇਸ਼ ਦੀ ਕੌਮੀ ਸੁਰੱਖਿਆ ਦੇ ਲਈ ਲਗਾਤਾਰ ਖਤਰਾ ਬਣੇ ਹੋਏ ਨੇ। ਕੈਨੇਡੀਅਨ ਸੰਸਦ ਦੇ ਵਿਚ ਪੇਸ਼ ਕੀਤੀ ਗਈ ਸਾਲ 225 ਦੀ ਇਸ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਇਹ ਕੱਟੜਪੰਥੀ ਤੱਤ ਕੈਨੇਡਾ ਦੀਆਂ ਸੰਸਥਾਵਾਂ ਦੀ ਵਰਤੋਂ ਆਪਣੇ ਹਿੰਸਕ ਏਜੰਡੇ ਨੂੰ ਹੱਲਾਸ਼ੇਰੀ ਦੇਣ ਅਤੇ ਭੋਲੇ ਭਾਲੇ ਲੋਕਾਂ ਤੋਂ ਫੰਡ ਇਕੱਠਾ ਕਰਨ ਦੇ ਲਈ ਕਰ ਰਹੇ ਹੈ। ਏਅਰ ਇੰਡੀਆ ਫਲਾਈਟ 182 ਕਨਿਸ਼ਕ ਕਾਂਡ ਜਿਹੜਾ ਬੰਬ ਧਮਾਕੇ ਦੀ 40ਵੀਂ ਬਰਸੀ ਦਾ ਜਿਹੜਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਸੀ ਜਿਸ ਦੇ ਵਿਚ 329 ਲੋਕ ਮਾਰੇ ਗਏ ਸਨ। ਏਜੰਸੀ ਦੇ ਅਨੁਸਾਰ ਇਸ ਹਮਲੇ ਦੇ ਸ਼ੱਕੀ ਕੈਨੇਡਾ ਸਥਿਤ ਖਾਲਿਸਤਾਨੀ ਕੱਟੜਪੰਥੀ ਸਮੂਹਾਂ ਦੇ ਨਾਲ ਜੁੜੇ ਹੋਏ ਸਨ। ਹਾਲਾਂਕਿ ਰਿਪੋਰਟ ਦੇ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਸਾਲ 225 ਦੇ ਦੌਰਾਨ ਕੈਨੇਡਾ ਦੇ ਵਿਚ ਅਜਿਹੀ ਕੋਈ ਹਿੰਸਕ ਘਟਨਾ ਸਾਹਮਣੇ ਨਹੀਂ ਆਈ। ਖੁਫੀਆ ਰਿਪੋਰਟ ਦੇ ਵਿਚ ਭਾਰਤ, ਚੀਨ, ਰੂਸ ਅਤੇ ਇਰਾਨ ਪਾਕਿਸਤਾਨ ਤੇ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਦੇ ਵਿਚ ਦਖਲ ਅੰਦਾਜ਼ੀ ਕਰਨ ਅਤੇ ਜਾਸੂਸੀ ਦੇ ਦੋਸ਼ ਲਗਾਏ ਗਏ ਨੇ। ਭਾਰਤ ਨੇ ਕੈਨੇਡੀਅਨ ਸਿਆਸਤਦਾਨਾਂ, ਪੱਤਰਕਾਰਾਂ ਤੇ ਭਾਰਤੀ ਕੈਨੇਡੀਅਨ ਭਾਈਚਾਰੇ ਦੇ ਨਾਲ ਗੁਪਤ ਸੰਬੰਧ ਬਣਾਏ ਨੇ ਤਾਂ ਜੋ ਆਪਣੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਤੇ ਖਾਲਿਸਤਾਨੀ ਪੱਕੀ ਆਲੋਚਨਾ ਨੂੰ ਦਬਾਇਆ ਜਾ ਸਕੇ। ਮਾਰਕ ਕਾਰਲੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਨੇਡਾ ਦੇ ਰੁੱਖ ਦੇ ਵਿਚ ਕੁਝ ਨਰਮੀ ਦੇਖਣ ਨੂੰ ਮਿਲੀ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ RCMP ਦੇ ਕਮਿਸ਼ਨਰ ਮਾਈਕ ਡੁਹੇਮ ਨੇ ਇਕ ਤਾਜ਼ਾ ਇੰਟਰਵਿਊ ਦੇ ਵਿਚ ਇਹ ਕਿਹਾ ਕਿ ਮੌਜੂਦਾ ਸਮੇਂ ਦੇ ਵਿਚ ਕੈਨੇਡਾ ਦੀ ਧਰਤੀ ਦੇ ਉਤੇ ਹੋਣ ਵਾਲੇ ਅਪਰਾਧਾਂ ਦੇ ਤਾਰ ਸਿੱਧੇ ਤੌਰ ਦੇ ਉਤੇ ਕਿਸੇ ਵਿਦੇਸ਼ੀ ਸੰਸਥਾ ਜਾਂ ਭਾਰਤ ਸਰਕਾਰ ਦੇ ਨਾਲ ਜੁੜਦੇ ਨਜ਼ਰ ਨਹੀਂ ਆ ਰਹੇ। ਸਾਲ 2023 ਦੇ ਵਿਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸੰਬੰਧ ਬਹੁਤ ਖਰਾਬ ਹੋਏ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦਸਦਿਆਂ ਹੋਇਆ ਹਮੇਸ਼ਾ ਨਕਾਰਿਆ ਹੈ। ਆਖਰੀ ਖਬਰਾਂ ਵੱਲ ਨੂੰ ਵਧੀਏ ਤਾਂ ਗਾਨਾ ਨੇ ਜਿਹੜਾ ਅਮਰੀਕਾ

ਅਮਰੀਕਾ ਦਾ ਹੈਲਥ ਐਗਰੀਮੈਂਟ ਰੱਦ ਕਰ ਦਿੱਤਾ ਹੈ। ਅਮਰੀਕੀ ਮੁਲਕ ਨੇ ਡਾਟਾ ਜਿਹੜਾ ਨਿੱਜਤਾ ਦੇ ਨਾਲ ਜੁੜੇ ਫਿਕਰਾਂ ਦਾ ਹਵਾਲਾ ਦਿੱਤਾ ਹੈ। ਘਾਨਾ ਦੇ ਜਿਹੜੇ ਨੇ ਡਾਟਾ ਨਿੱਜਤਾ ਨਾਲ ਜੁੜੇ ਫਿਕਰਾਂ ਦੇ ਹਵਾਲੇ ਦੇ ਨਾਲ ਅਮਰੀਕਾ ਦਾ ਤਜਵੀਜ਼ਤ ਸਿਹਤ ਸਮਝੌਤਾ ਰੱਦ ਕਰ ਦਿੱਤਾ ਗਿਆ ਤੇ ਘਾਨਾ ਨੇ ਹੁਣ ਸਮੇਂ ਨਵੇਂ ਸਮਝੌਤੇ ਦੀ ਜਿਹੜੀ ਮੰਗ ਕੀਤੀ ਹੈ। ਘਾਨਾ ਤੋਂ ਪਹਿਲਾਂ ਕਈ ਜਿਹੜੇ ਹੋਰ ਅਫਰੀਕੀ ਮੁਲਕ ਵੀ ਮਿਲਦੇ ਜੁਲਦੇ ਸਰੋਕਾਰਾਂ ਦੇ ਹਵਾਲੇ ਦੇ ਨਾਲ ਸਮਝੌਤੇ ਤੋਂ ਨਾਂਹ ਕਰ ਚੁੱਕੇ ਨੇ। ਘਾਨਾ ਦੇ ਡਾਟਾ ਸੁਰੱਖਿਆ ਕਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਆਰਨੋਲਡ ਕਵਾਰਪਾਓ ਮੁਤਾਬਕ ਇਸ ਸੌਦੇ ਦੇ ਵਿਚ ਅਜਿਹੀਆਂ ਕਈ ਵਿਵਸਥਾਵਾਂ ਸ਼ਾਮਲ ਨੇ ਜੋ ਅਮਰੀਕੀ ਸੰਸਥਾਵਾਂ ਨੂੰ ਜ਼ਰੂਰੀ ਸੁਰੱਖਿਆ ਉਪਾਵਾਂ ਤੋਂ ਬਿਨਾਂ ਘਾਨਾ ਦੇ ਸੰਵੇਦਨਸ਼ੀਲ ਸਿਹਤ ਡਾਟਾ ਜਿਹੜਾ ਉਹਦੇ ਤੱਕ ਰਸਾਈ ਦੀ ਖੁੱਲ੍ਹ ਦਿੰਦਾ ਹੈ। ਕਾਵਰੋਪ ਨੇ ਜਿਹੜਾ ਇਸ ਖਬਰ ਏਜੰਸੀ ਨੂੰ ਦਸਿਆ ਕਿ ਸੌਦੇ ਦੇ ਤਹਿਤ ਮੰਗੀ ਗਈ ਡਾਟਾ ਪਹੁੰਚ ਦਾ ਜਿਹੜਾ ਦਾਇਰਾ ਆਮ ਤੌਰ ਦੇ ਉੱਤੇ ਲੋੜੀਂਦੀ ਹੱਦ ਤੋਂ ਕਿਤੇ ਵੱਧ ਸੀ। ਉਧਰ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਵਿਭਾਗ ਦੁਵੱਲੀ ਗੱਲਬਾਤ ਦੇ ਵੇਰਵੇ ਨਸ਼ਰ ਨਹੀਂ ਕਰ ਸਕਦਾ ਹੈ। ਤਰਜਮਾਨ ਨੇ ਆਪਣਾ ਨਾਂ ਨਸ਼ਰ ਨਾ ਕਰਨ ਦੀ ਸ਼ਰਤ ਦੇ ਉੱਤੇ ਕਿਹਾ ਕਿ ਅਸੀਂ ਦੋਵਾਂ ਮੁਲਕਾਂ ਦੇ ਦਰਮਿਆਨ ਦੁਵੱਲੀ ਭਾਈਵਾਲੀ ਨੂੰ ਜਿਹੜਾ ਮਜ਼ਬੂਤ ਕਰਨ ਦੇ ਤੌਰ ਦੇ ਉੱਤੇ ਤਰੀਕੇ ਜਿਹੜੇ ਲੱਭ ਰਹੇ ਹਾਂ। ਟਰੰਪ ਪ੍ਰਸ਼ਾਸਨ ਦੇ ਅਮਰੀਕਾ ਪਹਿਲਾਂ ਵਿਸ਼ਵ ਵਿਆਪੀ ਸਿਹਤ ਫੰਡਿੰਗ ਨਜ਼ਰੀਏ ਤਹਿਤ ਅਮਰੀਕਾ ਨੇ 30 ਤੋਂ ਵੱਧ ਦੇਸ਼ਾਂ ਨਾਲ ਸਿਹਤ ਸਬੰਧੀ ਸਮਝੌਤੇ ਕੀਤੇ ਨੇ ਜਿਨ੍ਹਾਂ ਦੇ ਵਿਚੋਂ ਜ਼ਿਆਦਾਤਰ ਅਫਰੀਕਾ ਦੇ ਵਿਚ ਨੇ। ਹੁਣ ਚੀਨ ਨੂੰ ਗਧੇ ਦਾ ਮਾਸ ਵੇਚੇਗਾ ਪਾਕਿਸਤਾਨ। ਸਾਡੇ ਭਾਈ ਉਦਾਂ ਹੀ ਤੁਰੇ ਫਿਰਦੇ ਆ, ਦੇਖੋ ਬੰਨ ਲਓ ਇਹਨਾਂ ਨੂੰ ਹੀ। ਪਾਕਿਸਤਾਨ ਨੇ ਚੀਨ ਨੂੰ ਗਧੇ ਦੇ ਮਾਸ ਦੀ ਬਰਾਮਦ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਫੈਸਲਾ ਇਕ ਚੀਨੀ ਕੰਪਨੀ ਵੱਲੋਂ ਆਪਣਾ ਕੰਮਕਾਜ ਬੰਦ ਕਰਨ ਦੀ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਮਾਮਲੇ ਦੇ ਵਿਚ ਦਖਲ ਦੇਣਾ ਪੈ ਗਿਆ। ਇਹ ਵਿਵਾਦ ਗਵਾਦਰ ਵਿਚ ਸਰਗਰਮ ਹਾਨ ਗੇਗ ਟਰੇਡ ਕੰਪਨੀ ਦੇ ਨਾਲ ਸਬੰਧਤ ਹੈ। ਗਵਾਦਰ ਇਕ ਅਜਿਹਾ ਬੰਦਰਗਾਹ ਸ਼ਹਿਰ ਹੈ ਜੋ ਚੀਨ ਦੇ ਸਮਰਥਨ ਵਾਲੇ ਪ੍ਰੋਜੈਕਟਾਂ ਦਾ ਜਿਹੜਾ ਮੁੱਖ ਕੇਂਦਰ ਹੈ। ਇੱਥੇ ਬਰਾਮਦ ਦੀਆਂ ਮਨਜ਼ੂਰੀਆਂ ਦੇ ਵਿਚ ਕਈ ਮਹੀਨਿਆਂ ਦੀ ਦੇਰੀ ਹੋ ਰਹੀ ਸੀ, ਜਿਸਨੇ ਜਿਹੜਾ ਪਾਕਿਸਤਾਨ ਦੇ ਵਿਚ ਵਿਦੇਸ਼ੀ ਨਿਵੇਸ਼ ਵਾਲੇ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਫਸਰਸ਼ਾਹੀ ਦੀਆਂ ਰੁਕਾਵਟਾਂ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਪਾਕਿਸਤਾਨ ਸਰਕਾਰ ਦਾ ਇਹ ਫੈਸਲਾ ਇਸ ਮਹੀਨੇ ਦੇ ਅਖੀਰ ਦੇ ਵਿਚ ਇਕ ਨਿਵੇਸ਼ ਫੋਰਮ ਦੀ ਬੈਠਕ ਦੇ ਵਿਚ ਹਿੱਸਾ ਲੈਣ ਦੇ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਹੋਣ ਵਾਲੀ ਚੀਨ ਯਾਤਰਾ ਦੀ ਚਰਚਾ ਦੇ ਵਿਚਕਾਰ ਜਿਹੜਾ ਆਇਆ। ਹਾਨ ਗਿੰਗ ਟਰੇਡ ਕੰਪਨੀ ਇਕ ਬੁੱਚੜਖਾਨਾ ਚਲਾਉਂਦੀ ਹੈ ਤੇ ਗਧੇ ਦਾ ਜਿਹੜਾ ਮਾਸ ਹੈ ਤੇ ਚਮੜਾ ਚੀਨ ਨੂੰ ਬਰਾਮਦ ਕਰਦੀ ਹੈ। ਚੀਨ ਦੇ ਵਿਚ ਇਨ੍ਹਾਂ ਦੀ ਵਰਤੋਂ ਇਕ ਰਵਾਇਤੀ ਦਵਾਈ ਬਣਾਉਣ ਦੇ ਵਿਚ ਕੀਤੀ ਜਾਂਦੀ ਹੈ। ਇਹ ਦਵਾਈ ਆਮ ਤੌਰ ਤੇ ਖੂਨ ਵਧਾਉਣ ਅਤੇ ਚਮੜੀ ਦੇ ਨਾਲ ਸੰਬੰਧਤ ਸਮੱਸਿਆਵਾਂ ਦੇ ਲਈ ਵੇਚੀ ਜਾਂਦੀ ਹੈ ਤੇ ਪਾਕਿਸਤਾਨ ਮਾਸ ਦੇ ਉੱਤੇ ਚਮੜੀ ਦੇ ਲਈ ਮੁੱਖ ਤੌਰ ਦੇ ਉੱਤੇ ਚੀਨ ਨੂੰ ਜਿਹੜਾ ਸਾਲਾਨਾ ਲਗਭਗ 2,16,000 ਜਿਹੜੇ ਨੇ ਗਧਿਆਂ ਦੀ ਬਰਾਮਦ ਕਰਦਾ ਹੈ ਤੇ ਸਰਕਾਰੀ ਅੰਦਾਜ਼ੇ ਅਨੁਸਾਰ ਇਸ ਦੇ ਨਾਲ ਹਰ ਸਾਲ ਲਗਭਗ 30 ਕਰੋੜ ਜਿਹੜੇ ਨੇ ਅਮੈਰੀਕਨ ਡਾਲਰ ਦਾ ਮਾਲੀਆ ਜਿਹੜਾ ਇਨ੍ਹਾਂ ਨੂੰ ਮਿਲਦਾ ਹੈ। ਕਿਆ ਬਾਤ ਹੈ ਜੀ, ਸਾਡੇ ਕਰੋੜਾਂ ਦਾ ਮਾਲ ਸੜਕਾਂ ਦੇ ਉੱਤੇ ਤੁਰਿਆ ਫਿਰਦਾ ਤੇ ਅਸੀਂ ਉਧਰ ਧਿਆਨ ਨਹੀਂ ਦਿੰਦੇ ਭਾਈ। ਕਦੇ ਅਸੀਂ ਬਾਂਦਰ ਮੰਗਦੇ ਆ ਚੀਨ, ਉਹ ਨਹੀਂ ਦਿੰਦੇ। ਕਦੀ ਉਹ ਖੋਤੇ ਮੰਗਦੇ ਆ, ਉਹਨਾਂ ਨੂੰ ਉਹ ਨਹੀਂ ਦਿੰਦੇ। ਬਥੇਰਾ ਕੁਝ ਸਾਡੇ ਕੋਲ ਹੈਗਾ ਪਰ ਅਸੀਂ ਦਿੱਦਾ ਹੀ ਨਹੀਂ ਭਾਈ। ਤੇ ਮੁਲਕ ਤਾਂ ਮੈਨੂੰ ਲੱਗਦਾ ਕਿ ਏਦਾਂ ਹੀ ਕਰਜ਼ੇ ਤੋਂ ਮੁਕਤ ਹੋ ਸਕਦਾ ਜੇ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਦੇਖ ਲਿਆ ਜਾਵੇ। ਚਲੋ ਜੀਵ ਜੰਤੂ ਨੇ ਪਰ ਉਹਨਾਂ ਦੀ ਪਾਪੂਲੇਸ਼ਨ ਜਿਸ ਹਿਸਾਬ ਦੇ ਨਾਲ ਵੱਧ ਰਹੀ ਹੈ ਤੇ ਖੋਤੇ ਦੀਆਂ ਕਿਸਮਾਂ ਤਾਂ ਕਈ ਨੇ। ਦੇਖੋ ਆਪਾਂ ਕਈ ਵਾਰੀ ਉਹਨਾਂ ਦੀ ਗੱਲ ਵੀ ਕੀਤੀ ਹੈ ਭਾਈ। ਦੁੱਧ ਦੇਖੋ ਉਹਨਾਂ ਦਾ ਕਿੰਨਾ ਮਹਿੰਗਾ ਵਿਕਦਾ ਇਹਨਾਂ ਮੁਲਕਾਂ ਦੇ ਵਿਚ ਤੇ ਹੋਰ ਸਾਰੀਆਂ ਚੀਜ਼ਾਂ ਨੇ ਤੇ ਖੂਬੀਆਂ ਖੋਤੇ ਦੇ ਵਿਚ ਬਹੁਤ ਖੂਬੀਆਂ ਨੇ ਪਰ ਅਸੀਂ ਉਹਨੂੰ ਉਦਾਂ ਹੀ ਅਨਗੋਲਿਆ ਹੋਇਆ। ਚਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 900 76 19 ਸਟੂਡੀਓ ਦਾ ਨੰਬਰ ਹੈ ਤੇ ਜ਼ਿੰਦਗੀ ਦੇ ਨਾਲ ਜੁੜੀ ਹੋਈ ਇੱਕ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੇ ਸਮਾਂ ਵੀ ਆਪਣਾ ਵੈਸੇ ਤਾਂ ਸਮਾਪਤੀ ਵਾਲਾ ਹੋ ਹੀ ਗਿਆ ਪਰ ਜਾਂਦੇ ਜਾਂਦੇ ਗੱਲ ਜ਼ਰੂਰ ਸੁਣਾ ਕੇ ਜਾਂਦਾ ਤੁਹਾਨੂੰ। ਗੱਲ ਹੋਈ ਹੈ ਤਸੱਲੀ ਦੀ, ਸੰਤੋਖ ਦੀ ਤੇ ਉਹਦੀ ਬਾਤ ਪਾਉਂਦੇ ਆ। ਡਾਕਟਰ ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਦੇ ਵਿਚ ਉਹ ਇਹ ਗੱਲਬਾਤ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਮਾਂ ਚ ਤੇ ਟਾਈਟਲ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੇ। ਗੱਲਬਾਤ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀਵਨ ਦੀਆਂ ਮੂਲ ਜੜੀਆਂ ਨੇ, ਪ੍ਰਵਿਰਤੀਆਂ ਨੇ। ਜੀਵਨ ਦੀ ਉਤਪਤੀ ਪਣਪਣ ਤੇ ਸੁਭਾਈਮਾਨ ਹੁਣ ਦੇ ਵਿਚ ਜਿਹੜਾ ਹੋਣ ਦੇ ਵਿਚ ਇਨ੍ਹਾਂ ਪ੍ਰਵਿਰਤੀਆਂ ਦਾ ਬਹੁਤ ਅਹਿਮ ਯੋਗਦਾਨ ਰਿਹਾ। ਹੁਣ ਤੱਕ ਦੇ ਹੋਣ ਦੇ ਵਿਚ ਆਏ ਧਰਮ ਸੱਭਿਆਚਾਰ ਤੇ ਵਿਚਾਰਧਾਰਾਵਾਂ ਮਨੁੱਖ ਨੂੰ ਆਪਣਾ ਜੀਵਨ ਸਹੀ ਢੰਗ ਦੇ ਨਾਲ ਜਿਉਣ ਦੇ ਲਈ
ਇਨ੍ਹਾਂ ਮੂਲ ਪ੍ਰਵਿਰਤੀਆਂ ਸੰਗ ਸਹਿਜ ਦਾ ਰਿਸ਼ਤਾ ਅਪਣਾ ਕੇ ਚੱਲਣ ਦੀ ਸਿੱਖਿਆ ਦਿੰਦੀਆਂ ਜਿਹੜੀਆਂ ਆ ਰਹੀਆਂ ਹੈ। ਸਹਿਜ ਮਾਰਗ ਇਨ੍ਹਾਂ ਸੋਚਾਂ ਦੇ ਵਿੱਚੋਂ ਹੀ ਪੈਦਾ ਹੁੰਦੀਆਂ ਹੋਇਆ ਜਦੋਂ ਵੀ ਮਨੁੱਖ ਇਨ੍ਹਾਂ ਮੂਲ ਪ੍ਰਵਿਰਤੀ ਨੂੰ ਆਪਣੇ ਉੱਪਰ ਭਾਰੂ ਜਿਹੜਾ ਕਰ ਲੈਂਦਾ ਹੈ ਤੇ ਇਨ੍ਹਾਂ ਦੀ ਪੂਰਤੀ ਨੂੰ ਹੀ ਆਪਣਾ ਜੀਵਨ ਮਕਸਦ ਬਣਾ ਲੈਂਦਾ ਹੈ ਤਦ ਉਹ ਕਈ ਭਟਕਨਾਵਾਂ ਜਿਹੜੀਆਂ ਨੇ ਭਟਕਨਾਵਾਂ ਨਿਰਾਸ਼ਾਵਾਂ ਸੰਕਟਾਂ ਸਮੱਸਿਆਵਾਂ ਵਿੱਚ ਜਿਹੜਾ ਉਲਝ ਜਾਂਦਾ ਹੈ। ਇਸ ਸਾਰੀਆਂ ਪ੍ਰਵਿਰਤੀਆਂ ਮਨੁੱਖ ਨੂੰ ਜਿਹੜਾ ਬਹੁਤ ਲੁਭਾਉਣ ਵਾਲੇ ਜਿਹੜੇ ਨੇ ਢੰਗ ਦੇ ਨਾਲ ਆਪਣੇ ਵੱਲ ਆਕਰਸ਼ਿਤ ਕਰਦੀਆਂ ਨੇ। ਲੋਭ ਇਨ੍ਹਾਂ ਦੇ ਵਿੱਚੋਂ ਇੱਕ ਅਹਿਮ ਪ੍ਰਵਿਰਤੀ ਹੈ। ਲੋਭ ਜਾਣੀ ਕਿ ਲਾਲਚ। ਲਾਲਚ ਦੀਆਂ ਜੜ੍ਹਾਂ ਸਵਾਰਥ ਦੇ ਵਿੱਚ ਹੁੰਦੀਆਂ, ਉਹਨਾਂ ਜੁੜੀਆਂ। ਜ਼ਿੰਦਗੀ ਜਿਉਣ ਦੇ ਲਈ ਸਵਾਰਥ ਜਾਂ ਸਵਾਰਥੀ ਬਣਨਾ ਪੈਂਦਾ ਹੈ, ਪਰ ਕੇਵਲ ਸਵਾਰਥ ਉੱਪਰ ਆਧਾਰਿਤ ਜ਼ਿੰਦਗੀ ਨੂੰ ਆਦਰਸ਼, ਖੂਬਸੂਰਤ, ਸਫਲ ਜ਼ਿੰਦਗੀ ਨਹੀਂ ਕਿਹਾ ਜਾ ਸਕਦਾ। ਕੁੱਲੀ ਗੁੱਲੀ ਤੇ ਜੁੱਲੀ ਜਾਣੀ ਰੋਟੀ ਕੱਪੜਾ ਤੇ ਮਕਾਨ, ਜੀਵਨ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਨੇ ਇਹਨਾਂ ਨੂੰ ਪੂਰਾ ਕਰਨ ਦੀ ਸਾਡੀ ਖੁਆਇਸ਼ ਇੱਛਾ ਕਰਨਾ ਹਰ ਮਨੁੱਖ ਦਾ ਆਪਣਾ ਅਧਿਕਾਰ ਹੈ ਜੋ ਉਸਦੇ ਸਵਾਰਥ ਦੇ ਵਿੱਚੋਂ ਪੈਦਾ ਹੋਇਆ। ਆਪਣੇ ਇਸ ਅਧਿਕਾਰ ਸਵਾਰਥ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਵਾਜਬ ਹੈ। ਇਹ ਸਕਾਰਾਤਮਕ ਪੋਜ਼ਿਟਿਵਿਟੀ ਦੇ ਵਿੱਚ ਜਿਹੜਾ ਪੋਜ਼ਿਟਿਵ ਸਵਾਰਥ ਹੈ, ਇਹ ਮਨੁੱਖ ਦੀ ਬੁਨਿਆਦੀ ਪ੍ਰਵਿਰਤੀ ਹੈ, ਕੁਦਰਤੀ ਤੌਰ ਦੇ ਉੱਤੇ ਸਾਡੇ 'ਚ ਹੈ। ਆਪਣੇ ਇਸ ਸਵਾਰਥ ਦੀ ਪੂਰਤੀ ਲਈ ਜ਼ਰੂਰੀ ਨਹੀਂ ਕਿ ਮਨੁੱਖ ਦੂਸਰਿਆਂ ਦੇ ਲਈ ਦੁੱਖ ਪੈਦਾ ਕਰੇ ਜਾਂ ਆਪਣੀ ਜ਼ਿੰਦਗੀ ਦੀ ਸਹਿਜਤਾ ਨੂੰ ਹੀ ਜਿਹੜਾ ਨਸ਼ਟ ਕਰ ਲਵੇ। ਸਹਿਜ ਰਹਿੰਦਿਆਂ ਵੀ ਆਪਣੇ ਜੀਵਨ ਨੂੰ ਭਰਪੂਰ ਬਣਾਇਆ ਜਾ ਸਕਦਾ ਹੈ। ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪਣੇ ਆਪ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ। ਜੀਵਨ ਜਿਉਣ ਦੀ ਕਲਾ ਸਿੱਖਣੀ ਚਾਹੀਦੀ ਹੈ। ਆਪਣੀ ਚਾਦਰ ਨੂੰ ਆਪਣੇ ਪਸਾਰੇ ਜਾਣੇ ਵਾਲੇ ਪੈਰਾਂ ਦੀ ਜਿਹੜੀ ਹੈ ਹਾਣੀ ਬਣਾਉਣ ਦੇ ਕਾਬਲ ਹੋਣਾ ਚਾਹੀਦਾ ਹੈ। ਚਾਦਰ ਤੇ ਪੈਰਾਂ ਵਿਚਕਾਰ ਸਮਤੋਲ ਸਿਰਜਣਾ ਪਵੇਗਾ। ਬਹੁਤ ਕੁਝ ਜੀਵਨ ਦੇ ਵਿੱਚ ਅਜਿਹਾ ਆਉਂਦਾ ਜਿਸ ਤੋਂ ਮੁਤਾਸਰ ਹੋ ਚਾਦਰ ਛੋਟੀ ਲੱਗਣ ਲੱਗ ਪੈਂਦੀ ਹੈ। ਇਹ ਲਾਲਸਾ ਜਿਹੜੀ ਹੈ ਹੀ ਲਾਲਚ ਲੋਭ ਨੂੰ ਭੜਕਾਉਂਦੀ ਹੈ ਵੀ ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਆਹ ਵੀ ਲੈ ਲਵਾਂ, ਆਹ ਵੀ ਚੱਕ ਲਵਾਂ, ਅਤੇ ਲਾਲਸਾ ਦੀ ਜਿਹੜੀ ਪੱਠੀ ਹੈ ਤਪਣ ਤੋਂ ਬਾਅਦ ਫਿਰ ਸ਼ਾਂਤ ਨਹੀਂ ਹੁੰਦੀ ਅਤੇ ਕੋਲੇ ਭੱਕ ਜਾਂਦੇ ਆ, ਫਿਰ ਆਪਣੇ ਆਪ ਨੂੰ ਸਾੜਨ ਲੱਗ ਜਾਂਦੇ ਆ। ਜੀਵਨ ਦੇ ਅੰਦਰ ਭਟਕਣਾ ਸ਼ੁਰੂ ਹੋ ਜਾਂਦੀ ਹੈ। ਜਿਹਦਾ ਸ਼ਿਕਾਰ ਹੋਇਆ ਬੰਦਾ ਆਪਣੀ ਲਾਲਸਾ ਨੂੰ ਤ੍ਰਿਪਤ ਕਰਨ ਦੇ ਲਈ, ਉਹਨੂੰ ਸੰਤੁਸ਼ਟ ਕਰਨ ਦੇ ਲਈ ਕੋਈ ਵੀ ਹਰਬਾ ਜਰਬਾ ਵਰਤਣ ਤੋਂ ਪਰਹੇਜ਼ ਨਹੀਂ ਕਰਦਾ। ਉਹ ਆਪਣੀ ਜ਼ਿੰਦਗੀ ਦਾ ਰਿਧਮ ਜਿਹੜਾ ਗੁਆ ਬੈਠਦਾ ਹੈ। ਲੋਭ ਰੂਪੀ ਜਿਹੜਾ ਪ੍ਰਵਿਰਤੀ ਹੈ, ਲੋਭ ਰੂਪੀ ਪ੍ਰਵਿਰਤੀ ਉਸ ਉੱਪਰ ਭਾਰੂ ਹੋ ਜਾਂਦੀ ਹੈ ਅਤੇ ਉਹ ਉਸਦਾ ਗੁਲਾਮ ਬਣ ਜਾਂਦਾ ਹੈ। ਉਹ ਆਪਣੇ ਸਾਰੇ ਸੁੱਖ ਚੈਨ ਆਪਣੀ ਇਸ ਧੁਨ ਤੋਂ ਕੁਰਬਾਨ ਕਰਨ ਲੱਗ ਪੈਂਦਾ ਹੈ। ਆਪਣੀ ਲਾਲਸਾ ਦੀ ਪੂਰਤੀ ਦੇ ਵਿੱਚ ਹੀ ਗਲਤਾਨ ਹੋ ਜਾਂਦਾ ਹੈ। ਆਪਣੀ ਲਾਲਚ ਦੀ ਪੂਰਤੀ ਦੇ ਲਈ ਕਈ ਵਾਰੀ ਮਨੁੱਖ ਇੰਨਾ ਸਵਾਰਥੀ ਹੋ ਜਾਂਦਾ ਕਿ ਉਹ ਆਪਣੇ ਥੋੜੇ ਜਿਹੇ ਫਾਇਦੇ ਦੇ ਲਈ ਦੂਸਰਿਆਂ ਦੀ ਮੁਕੰਮਲ ਜਿਹੜੀ ਹੈ ਤਬਾਹੀ ਹੋ ਜਾਣ ਦੀ ਵੀ ਪਰਵਾਹ ਨਹੀਂ ਕਰਦਾ। ਮਨੁੱਖ ਦੇ ਖਾਣ ਪੀਣ ਵਾਲੇ ਪਦਾਰਥਾਂ ਦੇ ਵਿੱਚ ਵੱਧ ਰਹੀ ਮਿਲਾਵਟ ਤੇ ਨਕਲੀ ਖਾਦ ਪਦਾਰਥ ਤਿਆਰ ਕਰਨ ਦਾ ਵੱਧ ਰਿਹਾ ਰੁਝਾਨ ਮਨੁੱਖੀ ਜੀਵਨ ਦੀ ਤਬਾਹੀ ਦਾ ਆਧਾਰ ਬਣ ਰਹੇ ਨੇ। ਨਸ਼ਿਆਂ ਦਾ ਫੈਲ ਰਿਹਾ ਕਾਰੋਬਾਰ ਨਾ ਕੇਵਲ ਵਾਤਾਵਰਨ ਮਨੁੱਖੀ ਜੀਵਨ ਦੀ ਤਬਾਹੀ ਦਾ ਆਧਾਰ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਰਬਾਦ ਕਰਨ ਦਾ ਇੱਕ ਜਿਹੜਾ ਮਾਧਿਅਮ ਰਾਹ ਬਣ ਗਿਆ। ਸੱਤਾ ਦੇ ਲੋਭ ਦੇ ਵਿੱਚ ਅੰਨੇ ਹੋਏ ਸਿਆਸਤਦਾਨ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ, ਮੁੜ ਸੱਤਾ ਦੇ ਵਿੱਚ ਆਉਣ ਦੇ ਲਈ ਅਜਿਹੇ ਅਮਾਨਵੀ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕਾਂ ਦੀ ਨਾ ਕੇਵਲ ਪੁਸ਼ਤ ਪਨਾਹੀ ਕਰਦੇ ਨੇ ਸਗੋਂ ਆਪ ਵੀ ਇਸਦਾ ਹਿੱਸਾ ਬਣ ਕੇ ਨਜਾਇਜ਼ ਧਨ ਕਮਾਉਣ ਦੇ ਜਿਹੜਾ ਰਾਹ ਤੁਰ ਪੈਂਦੇ ਹੈ। ਮਨੁੱਖ ਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਲਾਲਚ ਬੁਰੀ ਬਲਾ ਹੈ। ਸਭ ਨੇ ਪੜ੍ਹਿਆ ਹੋਣਾ ਲੂੰਬੜੀ ਵਾਲੀ ਕਹਾਣੀ। ਪੁਲ ਦੇ ਉੱਤੇ ਆ ਜਾਂਦੀ ਹੈ, ਆਪਣਾ ਚਿਹਰਾ ਦੇਖਦੀ ਹੈ, ਕਹਿੰਦੀ ਉਹਦੇ ਮੂੰਹ ਦੇ ਵਿੱਚ ਵੱਡਾ ਪੀਸ ਹੈ ਅਤੇ ਉਹ ਜਿਹੜਾ ਆਪਣੇ ਮੂੰਹ 'ਚ ਹੁੰਦਾ ਉਹ ਵੀ ਸਿੱਟ ਲੈਂਦੀ ਹੈ। ਮਨੁੱਖ ਦੇ ਅੰਦਰ ਅਜਿਹੀ ਕਿਹੜੀ ਜਿਹੜੀ ਹੈ ਉਹ ਸੁਰੱਖਿਆ ਦੀ ਭਾਵਨਾ ਮੌਜੂਦ ਹੈ ਜਿੱਥੇ ਅਨਕੰਫਰਟੇਬਲ ਉਹ ਮੰਨਦਾ ਆਪਣੇ ਆਪ ਨੂੰ, ਜਿਹੜੀ ਉਸ ਨੂੰ ਲਾਲਚ ਰੂਪੀ ਹਵਸ ਦੇ ਬਲਾ ਹੋਣ ਦੇ ਜਿਹੜਾ ਬਾਵਜੂਦ ਆਪਣੀ ਮਜ਼ਬੂਤ ਪਕੜ ਦੇ ਵਿੱਚ ਲੈ ਲੈਂਦੀ ਹੈ। ਜਦੋਂ ਅਸੀਂ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਨੂੰ ਦੇਖਦੇ ਹਾਂ ਤਾਂ ਸੱਚ ਬੜੀ ਸ਼ਿੱਦਤ ਦੇ ਨਾਲ ਸਾਹਮਣੇ ਆਉਂਦਾ ਹੈ ਕਿ ਸਧਾਰਨ ਤੋਂ ਲੈ ਕੇ ਵਿਸ਼ੇਸ਼ ਤੱਕ ਹਰ ਬੰਦਾ ਇਸ ਲਾਲਚ ਰੂਪੀ ਪ੍ਰਵਿਰਤੀ ਦਾ ਸ਼ਿਕਾਰ ਹੈ। ਇਹ ਲਾਲਚ ਮਨੁੱਖ ਨੂੰ ਉਚਿਤ ਅਨਉਚਿਤ ਹਰ ਤਰੀਕੇ ਦੇ ਨਾਲ ਸਾਧਨ ਸਹੂਲਤਾਂ ਦੌਲਤ ਸਿਰਜਣ ਦੇ ਲਈ ਆਕਰਸ਼ਿਤ ਕਰਦਾ ਹੈ।
ਤੇ ਮਨੁੱਖ ਦੀ ਇਸ ਪ੍ਰਵਿਰਤੀ ਦੇ ਵਿੱਚੋਂ ਸਮਾਜ ਅੰਦਰ ਬਹੁਤ ਵੱਡੀਆਂ ਅਲਾਮਤਾਂ ਜਿਵੇਂ ਕਿ ਰਿਸ਼ਵਤਖੋਰੀ, ਬੇਈਮਾਨੀ, ਮਿਲਾਵਟਖੋਰੀ, ਨਸ਼ਿਆਂ ਦਾ ਕਾਰੋਬਾਰ, ਲੁੱਟਾਂ ਖੋਹਾਂ, ਚੋਰੀਆਂ, ਡਾਕੇ ਤੇ ਹੋਰ ਅਨੇਕਾਂ ਤਰ੍ਹਾਂ ਦੇ ਆਰਥਿਕ ਅਪਰਾਧ ਜਿਹੜੇ ਨੇ ਆ ਜਾਂਦੇ ਆ। ਮਨੁੱਖ ਦੀ ਕਮਜ਼ੋਰੀ ਬਣ ਚੁੱਕੀ ਲਾਲਚ ਰੂਪੀ ਇਸ ਪ੍ਰਵਿਰਤੀ ਦਾ ਫਾਇਦਾ ਉਠਾਉਣ ਵਾਲੇ ਅਨੇਕਾਂ ਸ਼ੈਤਾਨ ਦਿਮਾਗ ਨਵੀਆਂ ਨਵੀਆਂ ਤਕਨੀਕਾਂ ਵਿਧੀਆਂ ਰਾਹੀਂ ਮਨੁੱਖ ਦੇ ਸਾਹਮਣੇ ਅਨੇਕ ਤਰ੍ਹਾਂ ਦੇ ਲਾਲਚ ਰੂਪੀ ਸੁਹਾਵਣੇ ਬਾਗ ਦਿਖਾ ਕੇ ਉਨ੍ਹਾਂ ਦੀ ਲੁੱਟ ਦੇ ਲਈ ਆਪਣਾ ਰਾਹ ਪੱਧਰਾ ਕਰ ਲੈਂਦੇ ਐ ਤੇ ਸਧਾਰਨ ਤੇ ਘੱਟ ਸਮਝਦਾਰ ਬੰਦੇ ਮੇਰੇ ਵਰਗੇ ਇਨ੍ਹਾਂ ਸ਼ੈਤਾਨੀ ਚਾਲਾਂ ਦਾ ਸ਼ਿਕਾਰ ਹੋ ਜਾਣ ਸਮਝ ਆਉਂਦਾ ਹੈ। ਪਰ ਜਦੋਂ ਅਸੀਂ ਬਹੁਤ ਵੱਡੇ ਵੱਡੇ ਵਪਾਰੀਆਂ, ਅਧਿਕਾਰੀਆਂ, ਨੇਤਾਵਾਂ ਨੂੰ ਇਸ ਬੱਕੜ ਜਾਲ ਦੇ ਵਿੱਚ ਸ਼ਿਕਾਰ ਹੁੰਦਾ ਵੇਖਦੇ ਹਾਂ ਤਾਂ ਸੋਚਣ ਦੇ ਲਈ ਮਜਬੂਰ ਹੋਣਾ ਪੈ ਜਾਂਦਾ ਕਿ ਆਖਰ ਮਨੁੱਖ ਦੀ ਲਾਲਚ ਰੂਪੀ ਹਵਸ ਦਾ ਅੰਤ ਕਿਸੇ ਮੁਕਾਮ ਦੇ ਉੱਤੇ ਜਾ ਕੇ ਹੋਵੇਗਾ ਜਾਂ ਨਹੀਂ ਹੋਵੇਗਾ। ਬਹੁਤ ਸਾਰੇ ਲੋਕ ਸਾਡੇ ਆਲੇ ਦੁਆਲੇ ਅਜਿਹੇ ਮੌਜੂਦ ਨੇ ਜੋ ਅਕਸਰ ਇਹ ਕਹਿੰਦੇ ਰਹਿੰਦੇ ਨੇ ਕਿ ਰੱਬ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਅਤੇ ਲੋੜ ਦੇ ਨਾਲੋਂ ਜ਼ਿਆਦਾ ਦੇ ਦਿੱਤਾ ਹੈ। ਉਹੀ ਲੋਕ ਕਿਸੇ ਪਾਸਿਓਂ ਵੀ ਚਾਰ ਪੈਸੇ ਹੋਰ ਕਮਾਉਣ ਦੇ ਲਈ ਮੌਕਾ ਮਿਲਣ ਦੇ ਉੱਤੇ ਸਭ ਕੁਝ ਭੁੱਲ ਭੁਲਾ ਕਿ ਉਸ ਮੌਕੇ ਦਾ ਲਾਹਾ ਲੈਣ ਦੇ ਲਈ ਤਿਆਰ ਹੋ ਜਾਂਦੇ ਹੈ। ਸਬਰ ਸੰਤੋਖ ਤੋਂ ਬਿਨਾਂ ਮਨੁੱਖ ਨੂੰ ਕੋਈ ਵੀ ਪਦਾਰਥਕ ਧਨ ਸਹੂਲਤ ਸੰਤੁਸ਼ਟ ਨਹੀਂ ਕਰ ਸਕਦੀ। ਸੰਤੁਸ਼ਟੀ ਦੇ ਅਹਿਸਾਸ ਤੋਂ ਬਿਨਾਂ ਆਨੰਦ ਸੰਭਵ ਹੀ ਨਹੀਂ ਹੈ। ਸਦੀਆਂ ਤੋਂ ਧਰਮ, ਸਮਾਜ ਤੇ ਸਿੱਖਿਆ ਮਨੁੱਖ ਅੰਦਰੋਂ ਲਾਲਚ ਦੀ ਇਸ ਪ੍ਰਵਿਰਤੀ ਨੂੰ ਘਟਾਉਣ ਦੇ ਲਈ ਯਤਨਸ਼ੀਲ ਰਹੀ ਹੈ। ਇਸ ਦਿਸ਼ਾ ਦੇ ਵਿੱਚ ਮਨੁੱਖ ਨੂੰ ਗੁਰਬਾਣੀ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਬਿਨਾਂ ਸੰਤੋਖ ਨਹੀਂ ਕਉ ਰਾਜੇ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਗੱਲਬਾਤ, ਜ਼ਿੰਦਗੀ ਦੇ ਨਾਲ ਜੁੜੀ ਹੈ ਤੇ ਭਾਈ ਸ਼ਾਂਤੀ ਚਾਹੀਦੀ ਹੈ ਮਨ ਨੂੰ ਤੇ ਪੈਸੇ ਨਾਲ ਧੇਲੇ ਨਾਲ ਕਿਤੇ ਨਹੀਂ ਮਿਲਣੀ ਤੇ ਨਾ ਹੀ ਇਹਨਾਂ ਚੀਜ਼ਾਂ ਚੋਂ ਲੱਭਣੀ ਹੈ। ਜਿੰਨਾ ਚਿਰ ਅੰਦਰ ਆਪਣੇ ਸੰਤੁਸ਼ਟੀ ਨਹੀਂ ਹੋ ਜਾਂਦੀ, ਇਮਾਨਦਾਰੀ ਨਹੀਂ ਪੈਦਾ ਹੋ ਜਾਂਦੀ ਤੇ ਉਸ ਤੋਂ ਬਗੈਰ ਅਸੀਂ ਆਪਣੇ ਆਪ ਦੇ ਵਿੱਚ ਰਾਜੇ ਨਹੀਂ ਅਖਵਾ ਸਕਦੇ, ਬਣ ਨਹੀਂ ਸਕਦੇ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ, ਡਾਕਟਰ ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ ਦੁਆਬਾ ਰੇਡੀਓ ਦਾ ਮੰਚ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਵੱਲ ਧਿਆਨ ਮਾਰਦੇ ਹਾਂ ਜੋ ਆਏ ਨੇ ਤੇ ਉਹਨਾਂ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਕਾਲ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 4956 1919 ਵਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਜੀਆਂ ਨੂੰ ਜੀ ਸੈਣੀ ਸਾਹਿਬ ਤੇ ਲਾਈਕ ਨੰਬਰ 1। ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਸੈਣੀ ਸਾਹਿਬ ਕਹਿੰਦੇ ਓਕੇ ਆ, ਸਭ ਕੁਝ ਚੱਲ ਰਿਹਾ ਜੀ। ਸ਼ੈਲੀ ਜੀ ਕਹਿੰਦੇ ਕੋਈ ਮੰਨੇ ਚਾਹੇ ਨਾ ਮੰਨੇ, ਵੈਸਟ ਬੰਗਾਲ ਚੋਂ ਚੋਣ ਕਮਿਸ਼ਨ ਦੀ ਜਿੱਤ ਹੋਈ ਹੈ, ਨਾ ਕਿ ਲੋਕਾਂ ਦੀ ਜੀ, EVM ਦੇਵੀ ਦੀ ਕਿਰਪਾ ਹੋਈ ਹੈ BJP ਦੇ ਉੱਤੇ। ਸ਼ੈਲੀ ਜੀ ਕਹਿੰਦੇ ਆ ਕਿ ਭਾਰਤ ਜੀ, ਜਿਸ ਦਿਨ ਮੇਰਾ 1 ਨੰਬਰ ਹੁੰਦਾ ਤੁਸੀਂ ਮੇਰਾ ਨਾਮ ਨਹੀਂ ਬੋਲਦੇ, ਕੀ ਇਹ ਇਤਫਾਕ ਹੈ ਜੀ? ਨਹੀਂ ਜੀ, ਆਪਣੇ ਸੈਣੀ ਸਾਹਿਬ ਨੇ ਗੱਲ ਕੀਤੀ ਹੈ, ਤੁਹਾਡੇ ਪਹਿਲਾਂ ਵੀ ਇੱਕ ਦਿਨ ਪਰਸੋਂ ਚੋਂ ਤੁਹਾਡਾ 1 ਨੰਬਰ ਸੀ ਜੀ, ਮੈਂ ਬੋਲਿਆ ਸਾਹਿਬ ਦਾ ਨਾਮ ਬੋਲਦਾ ਜੀ, ਸਭ ਦਾ ਹੀ ਗੱਲ ਕਰਦੇ ਹਾਂ। ਮੈਂ ਜਾਂਦੇ ਜਾਂਦੇ ਵੀ ਸਾਰੇ ਕਮੈਂਟ ਪੜ੍ਹ ਕੇ ਜਾਂਦਾ ਸ਼ੈਲੀ ਬਾਈ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਕੋਈ ਆਪਾਂ ਵਿਤਕਰਾ ਨਹੀਂ ਕਰਦੇ ਜੀ ਕਿਸੇ ਨਾਲ, ਇੱਦਾਂ ਨਾ ਕਰਿਆ ਕਰੋ, ਮਨ ਚ ਨਾ ਲਿਆਇਆ ਕਰੋ ਇੱਦਾਂ ਦੀਆਂ ਗੱਲਾਂ, ਤੇ ਸਭ ਆਪਣੇ ਲਈ ਇੱਕੋ ਜਿਹੇ ਨੇ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਮਾਨ ਸਿੰਘ ਸੈਣੀ ਸਾਹਿਬ ਜੁੜਿਆ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਦੋਸਤਾਂ ਨੂੰ ਜੀ, ਫਿਨਲੈਂਡ ਤੋਂ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸ਼ਾਹਕੋਟ ਨਕੋਦਰ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪਿਆਰਿਆਂ ਨੂੰ। ਤੇ ਚੋਣਾਂ ਜਿੱਤੀਆਂ ਕਹਿੰਦੇ, ਚੋਣਾਂ ਜਿੱਤਣੀਆਂ ਤੇ ਲੁੱਟਣੀਆਂ ਵਿੱਚ ਫਰਕ ਹੁੰਦਾ ਭਾਰਤ ਵੀਰ, ਬੰਗਾਲ ਤਾਂ ਲੁੱਟਿਆ ਗਿਆ ਜੀ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ, ਜਿਹੜੀਆਂ ਵੋਟਾਂ ਕੱਟੀਆਂ ਗਈਆਂ ਜੀ ਗੱਲ ਕਰ ਲਈ ਸੀ। ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਜਿੰਦਰ ਕੁਮਾਰ ਜੀਰਾ ਜੀ ਦੇ ਸੁਨੇਹੇ ਪਹਿਲਾਂ ਵੀ ਪੜ੍ਹਦੇ ਤੇ ਦੁਬਾਰਾ ਵੀ ਪੜ੍ਹ ਦਿੰਦੇ ਆ। ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ ਕਹਿੰਦੇ। ਤੁਹਾਨੂੰ ਵੀ ਜੀਰਾ ਜੀ ਨਮਸਕਾਰ ਹੈ ਜੀ। ਤੇ ਨਹੀਂ ਭਾਰਤ ਸਾਹਿਬ ਜੀ, ਲੋਕਤੰਤਰ ਦਾ ਸ਼ਰੇਆਮ ਕਤਲ ਹੋਇਆ ਜੀ ਅੱਜ ਕਹਿੰਦੇ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਜੀ। ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸ਼ੁਕਰੀਆ ਅੰਕਲ ਜੀ, ਸਤਿ ਸ਼੍ਰੀ ਅਕਾਲ ਜੀ। ਜੀਰਾ ਜੀ ਕਹਿੰਦੇ, ਸੈਣੀ ਵੀਰ ਜੀ, ਅੱਜ ਮੈਂ ਕੁਝ ਕੁ ਗੱਲਾਂ ਤੁਹਾਡੀਆਂ ਬੰਗਾਲ ਚੋਣਾਂ ਬਾਰੇ, ਉਹਨਾਂ ਦੇ ਨਾਲ ਮੈਂ ਸਹਿਮਤ ਨਹੀਂ ਹਾਂ ਜੀ। ਤੇ ਸਹਿਮਤ ਹੋਣਾ ਨਹੀਂ ਹੋਣਾ ਸਭ ਦਾ ਇੱਕੋ ਹੀ ਹੈ ਜੀ, ਆਪਣਾ ਆਪਣਾ ਸੋਚ ਹੈ, ਮੈਂ ਪਹਿਲਾਂ ਵੀ ਕਹਿ ਹਟਿਆ।
ਤੇ ਦੁਆਬਾ ਰੇਡ ਦੇ ਮੰਚ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹਦੇ ਵਿੱਚ ਵੀ ਕੋਈ ਉਸ ਦੇ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ ਜੀ ਤੇ ਉਹ ਤੁਹਾਡੀ ਸਭ ਦੀ ਆਪਣੀ ਚੋਇਸ ਹੈ ਜੀ। ਸ਼ੈਲੀ ਜੀ ਸੋਰੀ ਆਪਾਂ ਮੁਕੱਦਰ ਬਾਈ ਜੀ ਕਹਿੰਦੇ ਆ, ਰਜਿੰਦਰ ਕੁਮਾਰ ਜੀ ਜੀਰਾ ਜੀ ਕਹਿੰਦੇ, ਬਲਰਾਜ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਜੀ, ਤੇ ਮਲੂਕ ਸਿੰਘ ਜੀ ਜੁੜੇ ਹੋਏ ਨੇ, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ ਕਹਿੰਦੇ ਜੀ, ਤੇ ਸਾਡੇ ਪਿੰਡ ਤਾਂ ਕਹਿੰਦੇ ਹਨੇਰੀ ਚੱਲ ਰਹੀ ਹੈ ਪੂਰੀ ਤੇਜ਼ ਜੀ ਕਹਿੰਦੇ, ਤੇ ਮੌਸਮ ਤਬਦੀਲ ਹੋਇਆ। ਤੇ ਰਜਿੰਦਰ ਜੀਰਾ ਜੀ ਕਹਿੰਦੇ, ਭਾਰਤ ਜੀ ਵੀਰ ਜੀ ਜੇ ਬੀਜੇਪੀ ਨੂੰ ਲੋਕ ਇੰਨਾ ਹੀ ਚਾਹੁੰਦੇ ਨੇ ਤੇ ਮੈਨੂੰ ਇੱਕ ਗੱਲ ਦਾ ਜਵਾਬ ਦੱਸੋ, ਕੇਰਲਾ ਦੇ ਵਿੱਚ ਬੀਜੇਪੀ ਕਿੱਥੇ ਖੜੀ ਹੈ ਤਾਂ ਉਹਨਾਂ ਨੂੰ ਕਿੱਥੇ ਖੜਾ ਕਰੀਏ। ਮਨਦੀਪ ਜੱਸੀ ਬਾਈ ਜੀ ਕਹਿੰਦੇ, ਮੀਂਹ ਸਾਡੇ ਵੀ ਕਹਿੰਦੇ ਵਰ ਰਿਹਾ ਜੀ, ਕਿਆ ਬਾਤ ਹੈ ਜੀ, ਗਿੱਦੜਬਾਹ। ਤੇ ਮਨਦੀਪ ਜੱਸੀ ਬਾਈ ਜੀ ਕਹਿੰਦੇ, ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ, ਮੁਕੱਦਰ ਸਿਆ ਜੀ ਤੇ ਕਿਆ ਬਾਤ ਹੈ ਜੀ। ਮਨਦੀਪ ਜੀ ਕਹਿੰਦੇ, ਜੀਰਾ ਸਾਹਿਬ ਜੀ ਸਹਿਮਤ ਆ ਜੀ। ਰਾਜਵੀਰ ਸੋਰੀ ਰਾਜੀਵ ਕੁਮਾਰ ਬਾਈ ਜੀ ਜੁੜਿਆ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਕਹਿੰਦੇ ਨੇ ਜੀਆਂ ਨੂੰ ਜੀ, ਰਾਜੀਵ ਕੁਮਾਰ ਜੀ ਤੇ ਸਵਾਗਤ ਹੈ ਜੀ। ਮਨਦੀਪ ਜੱਸੀ ਬਾਈ ਜੀ ਕਹਿੰਦੇ, ਕੁਰਸੀ ਓਈਓ ਨਾਂ ਬਦਲਦੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ ਜੀ, ਕਿਆ ਬਾਤ ਹੈ ਜੀ। ਮਨਦੀਪ ਜੱਸੀ ਕਹਿੰਦੇ, ਤਵਾਰੀਖ ਵੀ ਜ਼ਿਕਰ ਹੈ ਕਰਦੀ ਬਸ ਰਾਜੇ ਮਹਾਰਾਜਿਆਂ ਦਾ ਹੀ, ਦੇਬੀ ਸਾਡੇ ਜੇ ਗਰੀਬਾਂ ਦਾ ਕਿਧਰੇ ਇਤਿਹਾਸ ਨਹੀਂ ਹੁੰਦਾ। ਮਨਦੀਪ ਜੱਸੀ ਕਹਿੰਦੇ, ਸੋਹਣੇ ਵਿਚਾਰ ਮੁਕੱਦਰ ਸਿਆਂ ਜੀ ਤੇ ਭਾਰਤ ਸਾਹਿਬ ਜੀ, ਸ਼ੁਕਰੀਆ ਬਾਈ ਜੀ, ਧੰਨਵਾਦ ਹੈ। ਤੇ ਜਗਦੇਵ ਸੰਧੂ ਬਾਈ ਜੀ ਦਾ ਵੀ ਸ਼ੁਕਰੀਆ। ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਇੰਡੀਆ ਤੋਂ, ਨਵਦੀਪ ਜੀ ਜੁੜੇ ਹੋਏ ਦਿੱਲੀ ਤੋਂ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ। ਤੇ ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਕਹਿੰਦੇ ਆ, ਸਾਦਰ ਨਮਸਕਾਰ ਵੀਰ ਜੀ ਆਪਣੇ ਗੁਜਰਾਤ ਤੋਂ, ਧਰਤੀ ਤੋਂ ਜੀ। ਲਓ ਦੋਸਤੋ, ਇਸ ਤਰ੍ਹਾਂ ਸਾਰੇ ਦੋਸਤਾਂ ਦੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਆ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਤੇ ਰਹਿ ਗਿਆ ਹੋਵੇ ਪੜ੍ਹਨ ਦੇ ਵਿੱਚ ਗੁਸਤਾਖੀ ਮਾਫ਼ੀ ਜੀ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਜੁੜਾਂਗੇ ਫਿਰ ਆਪਾਂ ਕੱਲ੍ਹ ਨੂੰ ਫਿਰ ਤੋਂ 9:30 ਭਾਰਤੀ ਸਮੇਂ ਦੇ ਅਨੁਸਾਰ, 9:30 ਤੋਂ 11:30 ਤੱਕ ਪ੍ਰੋਗਰਾਮ ਜਿਹੜਾ ਲਾਈਵ ਹੁੰਦਾ ਜੀ, ਤੇ 2-2.5 ਘੰਟੇ ਲਾਉਣ ਦੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਨਾਲ, ਤੇ ਗੱਲਾਂ ਬਾਤਾਂ ਕਰ ਲੈਂਦੇ ਹਾਂ ਆਪਣੀਆਂ ਮਨ ਦੀਆਂ ਇੱਥੇ ਖੋਲ ਲਈਦੀਆਂ ਇੱਕ ਦੂਜੇ ਨਾਲ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆਂ, ਇਸ ਨੂੰ ਕਰੋ ਇੰਜੋਏ, ਤੇ ਕਮਲ ਗਰੇਵਾਲ ਤੇ ਦੀਪ ਜੰਡੂ ਫੀਟ ਜਿਹੜਾ ਗੀਤ ਆ ਕਰਨ ਔਜਲਾ ਉਹਨਾਂ ਦਾ ਲਿਖਿਆ ਗਾਇਆ ਹੋਇਆ, ਤੇ ਇਸ ਨੂੰ ਕਰੋ ਇੰਜੋਏ ਤੇ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਗੀਤ ਸੁਣ ਸਕਦੇ ਹੋ, ਫੇਸਬੁੱਕ ਦੇ ਉੱਤੇ ਤੇ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਾਂਗਾ ਉਹਦੇ ਵਿੱਚ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ಕೇಳ್ತಿರೋದು ಮಹಾಪವರ್ ರೇಡಿಯೋ.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਤੋਂ ਉੱਤੇ ਨਿੱਘਾ ਸਵਾਗਤ ਹੈ ਫਿਰ ਤੋਂ ਜੀ ਤੇ ਅੱਜ ਫਰਾਈਡੇ ਵਾਲਾ ਦਿਨ ਹੈ ਆਖਰੀ ਦਿਨ ਤੇ ਮਹੀਨਾ ਖਤਮ ਹੋ ਚੁੱਕਿਆ ਹੈ ਤੇ ਇਸ ਅਗਲੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ 1 ਮਈ 2026 ਦਾ ਦਿਹਾੜਾ ਤੇ ਅੱਜ ਖਾਸ ਦੁਨੀਆਦਾਰੀ ਦੇ ਵਿਚ ਜਿਹੜਾ ਕੌਮਾਂਤਰੀ ਵਰਲਡ ਲੇਬਰ ਡੇ ਜਿਹੜਾ ਮਨਾਇਆ ਗਿਆ ਵੱਖਰੇ ਵੱਖਰੇ ਮੁਲਕਾਂ ਦੇ ਵਿਚ ਤੇ ਇਸੇ ਤਰ੍ਹਾਂ ਹੀ ਭਾਰਤ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਸਿਆਸਤ ਵੀ ਜਿਹੜੀ ਗਰਮਾਈ ਹੋਈ ਹੈ ਤੇ ਉਹਦੇ ਵਿਚ ਅਮਰੀਕਾ ਤੱਕ ਜਿਹੜਾ ਮਜ਼ਦੂਰ ਵਰਗ ਦੀ ਜਾਂ ਕਿਰਤੀ ਲੋਕਾਂ ਦੀ ਜਿਹੜੀ ਗੱਲ ਹੋ ਰਹੀ ਹੈ ਤੇ ਟਰੰਪ ਸਾਹਿਬ ਵੀ ਕਹਿੰਦੇ ਨੇ ਭਾਈ ਗਰੀਬ ਨੂੰ ਗਰੀਬ ਨਹੀਂ ਰਹਿਣ ਦੇਣਾ ਤੇ ਇਸੇ ਤਰ੍ਹਾਂ ਹੀ ਜੋ ਹਾਲਾਤ ਪੰਜਾਬ ਦੀ ਵਿਧਾਨ ਸਭਾ ਦੇ ਵਿਚ ਵਾਪਰੇ ਨੇ ਬਣੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਤੇ ਉਹਦਾ ਵੀ ਜ਼ਿਕਰ ਕਰਾਂਗੇ ਅੱਗੇ ਜਾ ਕੇ ਤੇ ਸਭ ਤੋਂ ਪਹਿਲਾਂ ਦੋਸਤਾਂ ਦਾ ਸਵਾਗਤ ਹੈ ਜੀ ਤੇ 1 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਤੇ ਲੌਂਗ ਵੀਕਐਂਡ ਇਹਨਾਂ ਮੁਲਕਾਂ ਦੇ ਵਿਚ ਚੱਲ ਰਿਹਾ ਕੱਲ ਨੂੰ ਸੈਟਰਡੇ ਸੰਡੇ ਦੀ ਵੀ ਛੁੱਟੀ ਇੱਥੇ ਜਿਹੜਾ ਬਰਕਰਾਰ ਨਾਲ ਦੀ ਨਾਲ ਚੱਲੇਗੀ ਜਿਹੜੀਆਂ ਐਮਰਜੈਂਸੀ ਜੋਬਾਂ ਨੇ ਉਹ ਜ਼ਰੂਰ ਨਾਲ ਨਾਲ ਚੱਲ ਰਹੀਆਂ ਨੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਅੱਜ ਸ਼ੁਰੂਆਤ ਤੋਂ ਪਹਿਲਾਂ ਆਪਾਂ 1 ਮਈ ਦੀ ਵੀ ਗੱਲ ਕਰਦੇ ਹਾਂ ਤੇ ਅੱਜ ਦਾ ਜਿਹੜਾ ਸੰਦੇਸ਼ ਹੈ ਵਿਚਾਰ ਹੈ ਉਹਦੀ ਵੀ ਗੱਲ ਕਰਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਆ ਕਰੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਵੀ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਕੋਈ ਪੈਸਾ ਧੇਲਾ ਨਹੀਂ ਲੱਗਦਾ ਫ੍ਰੀ ਦੇ ਵਿਚ ਹੈ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਜਦੋਂ ਹੀ ਪ੍ਰੋਗਰਾਮ ਕੋਈ ਲਾਈਵ ਹੁੰਦਾ ਹੈ ਤੇ ਉੱਥੇ ਜਾ ਕੇ ਤੁਸੀਂ ਸਬਸਕ੍ਰਾਈਬ ਜਿਹੜਾ ਕਰ ਸਕਦੇ ਹੋ ਜੇ ਸਬਸਕ੍ਰਿਪਸ਼ਨ ਲੈਣੀ ਹੈ ਤੇ ਉਹ ਆਪਣੀ ਮਨਮਰਜ਼ੀ ਦੇ ਨਾਲ ਜਿੰਨੀ ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ ਜਾਂ ਮੈਂਬਰਸ਼ਿਪ ਲੈਣੀ ਹੈ ਉਹਦੇ ਉੱਤੇ ਵੀ ਅਵੇਲੇਬਲ ਹੈ ਤੇ ਉਹਦੇ ਉੱਤੇ ਜਾ ਕੇ ਤੁਸੀਂ ਆਪਸ਼ਨ ਨੂੰ ਸਿਲੈਕਟ ਕਰ ਸਕਦੇ ਹੋ ਤੇ ਯੋਗਦਾਨ ਪਾ ਸਕਦੇ ਹੋ ਜਾਂ ਫਿਰ ਜਿਵੇਂ ਅਖਬਾਰ ਲੱਗੀ ਹੁੰਦੀ ਹੈ ਘਰ ਦੇ ਵਿੱਚ ਤੇ ਇਸੇ ਤਰ੍ਹਾਂ ਜਿਹੜਾ ਯੂਟਿਊਬ ਚੈਨਲ ਨੂੰ ਜਦੋਂ ਤੁਸੀਂ ਕਰੋਗੇ ਤਾਂ ਸਬਸਕ੍ਰਾਈਬ ਕਰੋਗੇ ਜਾਂ ਮੈਂਬਰਸ਼ਿਪ ਲੈਣੀ ਹੈ ਤੇ ਉਹ ਇੱਕ ਤਰ੍ਹਾਂ ਦਾ ਉਹੀ ਹੈ ਕਿ ਘਰ ਦੇ ਵਿੱਚ ਤੁਸੀਂ ਅਖਬਾਰ ਲਵਾ ਲਈ ਤੇ ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਜਿਹੜਾ ਦੁਆਬਾ ਰੇਡੀਓ ਦਾ ਚੈਨਲ ਤੁਸੀਂ ਜਿਹੜਾ ਸਬਸਕ੍ਰਾਈਬ ਕੀਤਾ ਤੇ ਅੱਜ ਦੇ ਦਿਹਾੜੇ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਬਾਤ ਪਾਉਂਦੇ ਹਾਂ ਕਹਿੰਦੇ ਨੇ ਕਿ ਮਈ ਦਿਵਸ ਜਿਹੜਾ ਅੱਜ ਦਾ ਦਿਹਾੜਾ 1 ਮਈ ਸੰਸਾਰ ਭਰ ਦੇ ਮਜ਼ਦੂਰਾਂ ਨੂੰ ਪੂੰਜੀਵਾਦ ਦੀ ਗੁਲਾਮੀ ਦੇ ਵਿਰੁੱਧ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦਾ ਹੈ ਇਸੇ ਤਰ੍ਹਾਂ ਅੱਜ ਦੇ ਦਿਨ ਦੇ ਵਿਚ ਦੇਖਿਆ ਜਾਵੇ ਤਾਂ 1 ਮਈ 1886 ਨੂੰ ਸ਼ਿਕਾਗੋ ਅਮਰੀਕਾ ਦੀ ਧਰਤੀ ਤੋਂ ਉੱਥੇ ਮਜ਼ਦੂਰਾਂ ਵੱਲੋਂ ਮੰਗਾਂ ਦੇ ਹੱਕ ਦੇ ਵਿਚ ਮੁਜ਼ਾਹਰਾ ਜਿਹੜਾ ਕੀਤਾ ਗਿਆ ਸੀ ਇਹ ਜਿਹੜੀ ਸਾਰਾ ਕੁਝ ਜੋ ਸ਼ੁਰੂ ਹੋਇਆ ਸੀ 1891 ਤੋਂ ਹਰ ਸਾਲ ਜਿਹੜੇ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ 1913 ਦੇ ਵਿਚ ਅਭਿਨੇਤਾ ਤੇ ਲੇਖਕ ਬਲਰਾਜ ਸਾਹਨੀ ਹੁਣੀ ਉਨ੍ਹਾਂ ਦਾ ਵੀ ਜਨਮ ਦਿਨ ਹੈ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਹੈ 1913 ਦੇ ਵਿਚ ਕ੍ਰਾਂਤੀਕਾਰੀ ਰੋਸ਼ਨ ਲਾਲ ਮਹਿਰਾ ਦਾ ਜਨਮ ਹੋਇਆ 1960 ਦੇ ਵਿਚ ਮਹਾਰਾਸ਼ਟਰ ਤੇ ਗੁਜਰਾਤ ਵੱਖ ਵੱਖ ਰਾਜ ਬਣ ਗਏ ਤੇ 2004 ਦੇ ਵਿਚ ਯੂਰਪੀਅਨ ਸੰਘ ਦੇ ਵਿਚ 10 ਨਵੇਂ ਦੇਸ਼ ਸ਼ਾਮਲ ਹੋਏ ਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਮਜ਼ਦੂਰ ਦਿਵਸ ਦੀ ਗੱਲ ਕਰਦਿਆਂ ਤੁਹਾਡੇ ਨਾਲ ਮਜ਼ਦੂਰ ਦਿਵਸ ਜਿਹੜਾ ਪੂੰਜੀਵਾਦ ਦੀ ਗੱਲ ਆਉਂਦੀ ਹੈ ਜਦੋਂ ਮਜ਼ਦੂਰ ਦਿਵਸ ਪੂੰਜੀਵਾਦ ਲੁਟੇਰੇ ਪ੍ਰਬੰਧ ਤੋਂ ਖਲਾਸੀ ਲਈ ਜਿਹੜਾ ਲਹੂ ਵਿਟਵੇਂ ਸੰਘਰਸ਼ ਤੇ ਕੀਤੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ ਇਹ ਸਿਰਫ ਮਜ਼ਦੂਰਾਂ ਦਾ ਹੀ ਨਹੀਂ ਸਗੋਂ ਲੁੱਟੇ ਪੁੱਟੇ ਜਾਂਦੇ ਉਹਨਾਂ ਲੋਕਾਂ ਦਾ ਵੀ ਜਿਹੜਾ ਦਿਨ ਹੈ ਜਿਹੜੇ ਬੇਕਿਰਕ ਆਰਥਿਕ ਲੁੱਟ ਖਸੁੱਟ ਅਨਿਆਂ ਜ਼ੁਲਮ ਅਤੇ ਪੂੰਜੀਵਾਦੀ ਜਾਂ ਪੂੰਜੀਵਾਦ ਅਮਾਨਵੀ ਪ੍ਰਬੰਧ ਤੋਂ ਜਿਹੜਾ ਪੀੜਤ ਨੇ ਇਹਨਾਂ ਦੇ ਵਿਚ ਲੱਖਾਂ ਬੇਰੋਜ਼ਗਾਰ ਤੇ ਰੱਜਵੀ ਰੋਟੀ ਦੇ ਲਈ ਰੱਜ ਕੇ ਰੋਟੀ ਢਿੱਡ ਭਰਨ ਦੇ ਲਈ ਤਰਸਦੇ ਲੱਖਾਂ ਲੋਕ ਸ਼ਾਮਲ ਨੇ ਬੁਨਿਆਦੀ ਲੋੜਾਂ ਸਿੱਖਿਆ ਸਿਹਤ ਸਹੂਲਤਾਂ ਤੋਂ ਵਾਂਝੇ ਨੇ ਅੱਧੀ ਦੇ ਕਰੀਬ ਜਿਹੜੀ ਆਬਾਦੀ ਹੈ ਪੂਰੀ ਦੁਨੀਆਂ ਦੀ ਔਰਤਾਂ ਦੀ ਹੈ ਜੋ ਸਿਰਫ ਆਰਥਿਕ ਲੁੱਟ ਦਾ ਹੀ ਸ਼ਿਕਾਰ ਨਹੀਂ ਹੁੰਦੀਆਂ ਸਗੋਂ ਮਰਦ ਪ੍ਰਧਾਨ ਸਮਾਜ ਦੇ ਵਿਚ ਵੀ ਸਮਾਜਿਕ ਸਭਿਆਚਾਰਕ ਆਦਿ ਅਨੇਕਾਂ ਜਿਹੜਾ ਵਿਤਕਰਿਆਂ ਦੇ ਕਾਰਨ ਪਰੇਸ਼ਾਨ ਰਹਿੰਦੀਆਂ ਨੇ 19ਵੀਂ ਸਦੀ ਦੇ ਅੱਧ ਦੇ ਵਿਚ ਲੋਕ ਸੁਚੇਤ ਹੋ ਕੇ ਇਕੱਠੇ ਹੋਣ ਦੇ ਨਾਲ ਨਾਲ ਕੰਮ ਦੇ ਘੰਟਿਆਂ ਨੂੰ ਜਿਹੜਾ ਸੀ ਘਟਾਉਣ ਦੇ ਲਈ ਸੰਘਰਸ਼ ਕਰਨ ਲੱਗ ਪਏ ਤੇ ਅਮਰੀਕਾ ਤੇ ਕੈਨੇਡਾ ਦੇ ਮਜ਼ਦੂਰਾਂ ਦੀ ਫੈਡਰੇਸ਼ਨ ਨੇ 1 ਮਈ 1886 ਨੂੰ 8 ਘੰਟੇ ਕੰਮ ਕਰਨ ਦੀ ਜਿਹੜੀ ਸੀ ਮੰਗ ਦੇ ਲਈ ਹੜਤਾਲ ਦਾ ਸੱਦਾ ਦੇ ਦਿੱਤਾ ਸ਼ਿਕਾਗੋ ਸ਼ਹਿਰ ਵਿਚ ਪੁਲਿਸ ਨੇ ਹੜਤਾਲ ਕਰ ਰਹੇ ਮਜ਼ਦੂਰਾਂ ਦੇ ਉੱਤੇ ਗੋਲੀ ਚਲਾਈ ਤੇ 2 ਮਜ਼ਦੂਰ ਸ਼ਹੀਦ ਹੋਏ 4 मई नूं दुबारा रूस दे वजो हुई हड़ताल दे उत्ते चलाई गोली नाल 6 मजदूर शहीद हो गए ते पुलिस ने 11 जड़ा सी अपने 11वें महीने ते 11 तरीक नूं 1887 नूं इन्हां घटनावां दे नाल मजदूर आगुआं अगस्त स्पाइस अलबर्ट पारसन जड़े सन अलफ्रैड फिशर जॉर्ज एंजल आस्कर नीबे सैमुअल फिलडेन ते जॉर्ज एंगल नूं जड़ा जोड़ के फांसी दे के शहीद कर दिता ते अज जड़ा मजदूरां नूं 8 घंटे काम करन दी सहूलत शिकागो अंदोलन दी देन है। स्पाइस ने जड़ा फांसी तो पहला कहा सी कि फांसी दे तख्ते दे उत्ते लटका के मेरी आवाज दा गला तां घुट सकदे हो पर तुहाडे लई मेरी खामोशी मेरे भाषण तो भी ज्यादा खतरनाक होवेगी। इस तरह ही अज दे दिहाड़े दे उत्ते फिर एक मई 1890 नूं पैरिस विखे जड़ा सी कौमांतरी वर्किंग मैनेज एसोसीएशन ने फैसला किया कि हर साल जड़ा शिकागो दी शहीदां दी जड़ी याद दे विच 1 मई नूं मजदूर दिवस मनाया जाएगा। 25/6/1893 नूं शिकागो दी हे मार्केट दे विच शहीदां दे बुत लाए गए। लैनन ने कहा सी कि मजदूर नूं ओहदी मेहनत उस नूं उसदा पसीना सुकण तों पहलां दित्ती जानी चाहीदी है। जागरूक मजदूर झुकदे नहीं रुकदे नहीं, झुकना उहनां नूं जिहड़ा गैरत दे विरुद्ध लगदा है ते रुकना मौत है। एक गीत दा जिक्र करदिआं लहरां बण उठो भुखां दे लताड़िओ धरती दा सारा दुख पीण वालिओ बज्जियां ना रहिण इह रवायती लड़ियां उठो वे गुलामी दीआं तोड़ो कड़ियां किरतां दा जोर जुस्सियां दे विच भर के लुट दा इह राज जड़ां तों उखाड़िओ धरती दा गीत आउंदा है कि बुढ़ा हो पुराना ढांचा जदों थमदा ओनू तोड़ नवा संसार जमदा नवा ते उसारू जग रचने लई गली सड़ी हर चीज नू नकारियो नवियां ही नीहां ते उसार होऊगा सारा जग साडा परिवार होऊगा लोटुआं दे हत्थां ने तुहाथों खोया जो सब हो तुहाडा सिरजन हारियो आखरी है अपनी लड़ाई बेलियो थां थां उत्ते कर दो चढ़ाई बेलियो लुट दे मसीहे ताई रद्द करके हुकम कानून पैरां विच लताड़ियो महलां विचों ना साडे ते कोई राज वे करे महलां विचों ना साडे ते कोई राज वे करे राजियां दी सानू हुण वफा ना पाले धुख रिया मचो हुण लाटा बन के तख्तां नूं ढावो ताजां नूं उछालियो लोटुआं तों लुट वाला माल खोहण लई कैद होईआं रूहां दे आजाद होण लई सांझिआं दुखां दे विच शरीक हो के मुक्ति दा राज सोचियो विचारियो खुद अपने ही कम कार मिथांगे किद्दां दा इह होउ संसार मिथांगे मेहनत विचों उसरी है हर रचना दुनिया तुहाडी दुनिया दे घाड़ियो फौजियो सिपाहियो जाणो हल चल नूं मोड़ लो बंदूकां हाकमां वल नूं जिन्हां दीआं गोदां विच जम्मे पले हो लोकां दे ओ जायो लोकां नूं ना मारियो धरती जगीर नहीं इलां जोकां दी धरती है मां धरती दे लोकां दी इलां कावां जोकां दा सफाया करके किरतां दा झंडा सूरजां ते चाढ़ियो लहर बन उठो भुखां दे लताड़ियो धरती दा सारा दुख पीण वालियो धरती दा सारा दुख पीण वालियो जूजीन पोतीए दी जिहड़ी कलम दे विच तुहाडे नाल गीत सांझा कीता दोस्तो। ते दूसरी गलबात करदे आं प्रसिद्ध फिल्मी अदाकार बलराज साहनी होना दा उन्हां ने भी मेहनत मुशक्कत कीती ते अज अपना नाम उन्हां दे कायम कीता उन्हां ने भी बंबई दीआं सड़कां दे उत्ते बहुत मेहनत मुशक्कत कीती है। प्रसिद्ध फिल्मी अदाकार बलराज साहनी उन्हां दा जन्म अज दे दिहाड़े दे उत्ते मई 1913 नूं रावलपिंडी विखे हरबंस लाल साहनी दे घर हुंदा है। उसदा वड्डा भरा जिहड़ा सी भीषम साहनी हिंदी दा उग्गा लेखक सी। बलराज जिहड़ा सी घर दे स्कूल दे विच महाभारत दे नाटकां दे विच शानदार अदाकारी करन दे उत्ते प्रशंसा खटदा कालेज दे विच वी नाटक खेडे 1945 दे विच ओह मुंबई आ गया इत्थे कई नाटक खेडे ਜਿਨ੍ਹਾਂ ਦੇ ਵਿੱਚ ਮੈਂ ਹੂੰ, ਜਾਦੂ ਦੀ ਕੁਰਸੀ, ਬਲਵੰਤ ਗਾਰਗੀ ਦਾ ਨਾਟਕ ਕਣਕ ਦੀ ਬਲੀ ਤੇ ਆਦਿ ਜਿਹੜੇ ਖੇਡੇ। ਤੇ ਉਸ ਤੋਂ ਬਾਅਦ ਉਸਦੀ ਪਹਿਲੀ ਅਸਫਲ ਜਿਹੜੀ ਸੀ ਫਿਲਮ ਇਨਸਾਫ ਸੀ, ਪਰ ਉਸ ਤੋਂ ਬਾਅਦ 1946 ਦੇ ਵਿੱਚ ਧਰਤੀ ਕੇ ਲਾਲ ਤੇ ਬਦਨਾਮੀ ਕੀਤੀ ਅਦਾਕਾਰੀ ਜਿਹੜੀ ਪ੍ਰਭਾਵਸ਼ਾਲੀ ਸੀ। 1953 ਦੇ ਵਿੱਚ ਉਸਦੀ ਫਿਲਮ ਦੋ ਬਿਗੇ ਨੇ ਜਿਹੜਾ ਸੀ ਲੋਕਾਂ ਦਾ ਧਿਆਨ ਖਿੱਚ ਲਿਆ। ਇਸ ਫਿਲਮ ਨੂੰ ਕਲਾਸਿਕ ਦਾ ਜਿਹੜਾ ਦਰਜਾ ਮਿਲਿਆ ਤੇ ਉਸ ਦੀਆਂ ਪ੍ਰਸਿੱਧ ਫਿਲਮਾਂ ਕਾਬਲੀ ਵਾਲਾ, ਗੁੜੀਆ, ਪਵਿੱਤਰ ਪਾਪੀ, ਨੀਲ ਕਮਲ, ਹਸਤੇ ਜ਼ਖਮ, ਹਕੀਕਤ, ਇੱਕ ਫੂਲ ਦੋ ਮਾਲੀ ਆਦਿ ਰਹੀਆਂ ਨੇ। ਆਖਰੀ ਫਿਲਮ ਜਿਹੜੀ ਸੀ ਗਰਮ ਹਵਾ ਉਹਨਾਂ ਦੀ ਸੀਗੀ ਤੇ ਉਹਨਾਂ ਨੇ ਰੂਸ ਦੇ ਪਾਕਿਸਤਾਨੀ ਸਫ਼ਰਨਾਮਾ ਵੀ ਉਹਦੇ ਉੱਤੇ ਲਿਖਿਆ। 13 ਜਿਹੜਾ ਸੀ ਜੁਲਾਈ ਦੇ ਵਿੱਚ ਤੇਰਾਂ ਅਪ੍ਰੈਲ ਦੇ ਵਿੱਚ 1973 ਨੂੰ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਤੇ ਭਾਜੀ ਗੁਰਸ਼ਰਨ ਹੋਣਾ ਨੇ ਬਲਰਾਜ ਸਾਨੀ ਦੇ ਨਾਂ ਦੇ ਉੱਤੇ ਪ੍ਰਕਾਸ਼ਨ ਰੱਖਿਆ ਸੀ। ਲੋ ਦੋਸਤੋ, ਇਹ ਸੀ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਦਾਰੀ ਦੇ ਵਿੱਚੋਂ ਗੱਲਾਂ ਬਾਤਾਂ ਤੇ ਹੁਣ ਚੱਲਦੇ ਆਂ ਆਪਾਂ ਦੇਸ਼ ਤੇ ਦੀਆਂ ਖਬਰਾਂ ਦੇ ਵੱਲ ਨੂੰ ਤੇ ਗੱਲਾਂ ਬਾਤਾਂ ਉਧਰ ਨੂੰ ਕਰਦੇ ਆਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਤੇ ਹੁਣ ਤੋਂ ਲੈ ਕੇ ਤਕਰੀਬਨ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਲਾਈਨਾਂ ਕੁਝ ਹੀ ਪਲਾਂ ਤੱਕ ਤੁਹਾਡੇ ਲਈ ਖੋਲ ਦਿੱਤੀਆਂ ਜਾਣਗੀਆਂ। +358 44976 1962 ਸਟੂਡੀਓ ਦਾ ਨੰਬਰ ਹੈ। ਅੱਜ 1 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਤੇ ਸੀਐਮ ਦੀ ਜਿਹੜੀ ਸ਼ਰਾਬ ਤੇ ਖੜੇ ਨੇ ਸਵਾਲ ਹੋ ਗਏ ਨੇ ਪੰਜਾਬ ਦੇ ਵਿੱਚ ਜੋ ਕੁਝ ਚੱਲਿਆ। ਅੱਜ ਵਿਸ਼ੇਸ਼ ਸੈਸ਼ਨ ਜਿਹੜਾ ਸੀ ਮਜ਼ਦੂਰਾਂ ਦੇ ਲਈ ਸੱਦਿਆ ਗਿਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ ਮਜ਼ਦੂਰ ਦਿਵਸ ਦੇ ਉੱਤੇ, ਪਰ ਬਣ ਕੁਝ ਹੋ ਰਹੀ ਗਿਆ। ਦੂਸਰੇ ਪਾਸੇ ਕੁਰਸੀ ਕੁਸ਼ਤੀ ਚੱਲ ਰਹੀ ਹੈ। ਪੰਜਾਬ ਨੇਤਾਵਾਂ ਦਾ ਨਵਾਂ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ, ਦੇਖਦੇ ਹਾਂ ਕਿੰਨੇ ਓਵਰਾਂ ਦੇ ਵਿੱਚ ਕਿਹੜਾ ਕਿੰਨੇ ਰਨ ਬਣਾਉਂਦਾ ਹੈ। ਯੂਐਸ ਤੇ ਇਰਾਨ ਵਿਚੋਲਗੀ ਤੋਂ ਜਿਹੜਾ ਪਾਕਿਸਤਾਨ ਨੂੰ ਲਾਂਭੇ ਕਰ ਦਿੱਤਾ ਗਿਆ ਹੁਣ, ਕਿਉਂਕਿ ਟਰੰਪ ਦੇ ਵੱਲੋਂ ਸਿੱਧੀ ਗੱਲਬਾਤ ਜਿਹੜੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਜਿਹੜਾ ਵਾਪਰਦਾ। ਦੂਸਰੇ ਪਾਸੇ ਮਹਿੰਗਾਈ ਦਾ ਬੁਰਾ ਹਾਲ ਤੇ 3000 ਨੂੰ ਸਿਲੰਡਰ ਇੰਡੀਆ ਦੇ ਵਿੱਚ ਹੋ ਚੁੱਕਿਆ। ਚੋਣਾਂ ਦਾ ਮੁਕੰਮਲ ਹੋਣਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੇਲ ਕੀਮਤਾਂ ਤੇ ਗੈਸ ਦੀਆਂ ਕੀਮਤਾਂ ਜਿਹੜੀਆਂ ਨੇ ਇੰਡੀਆ ਦੇ ਵਿੱਚ ਵੱਧ ਚੁੱਕੀਆਂ ਨੇ, ਜਿਵੇਂ ਪਿਛਲੇ ਸਮੇਂ ਤੋਂ ਰਾਹੁਲ ਗਾਂਧੀ ਰੋਲਾ ਪਾਉਂਦਾ ਆਉਂਦਾ ਹੀ ਹੈ। ਤੇ ਉਹਨੇ ਇਹ ਵੀ ਅੱਜ ਕਿਹਾ ਕਿ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਗੈਸ ਦੀ ਤਾਂ ਵੱਧ ਗਈ ਹੈ, ਪੈਟਰੋਲ, ਡੀਜ਼ਲ, ਹੋਰ ਚੀਜ਼ਾਂ ਦੀ ਵੀ ਜਿਹੜੀ ਹੈ ਪ੍ਰਾਈਜ਼ ਜਿਹੜਾ ਅੱਪ ਜਾਵੇਗਾ। ਇਸੇ ਤਰ੍ਹਾਂ ਹੀ ਜਿਹੜਾ ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਨੇ ਨਵੇਂ ਮੋੜ ਲਏ ਨੇ, ਜਿੱਥੇ ਪਾਕਿਸਤਾਨ ਨੂੰ ਵਿਚੋਲਗੀ ਤੋਂ ਬਾਹਰ ਕੱਢਿਆ ਗਿਆ। ਸਿੱਧੀ ਗੱਲਬਾਤ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਤੇਲ ਅਤੇ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧੇ ਨੇ ਆਮ ਲੋਕਾਂ ਦੀ ਜ਼ਿੰਦਗੀ ਔਖੀ ਕਰ ਛੱਡੀ ਹੈ। ਅਮਰੀਕੀ ਸਿਆਸਤ ਦੇ ਵਿੱਚ ਵੀ ਜਿਹੜੀ ਹੈ ਗਰਮਾਹਟ ਹੈ ਤੇ ਪੀਟ ਹੇਕਸੇਥ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ, ਇਸੇ ਤਰ੍ਹਾਂ ਹੀ ਘੇਰੇ ਦੇ ਵਿੱਚ ਨੇ ਉਹ ਵੀ ਸਵਾਲਾਂ ਦੇ, ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਉੱਤੇ ਓਪੋਜੀਸ਼ਨ ਦੇ ਵੱਲੋਂ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹੈ ਕਿ ਭਾਈ ਓਫੀਸ਼ਲੀ ਤੌਰ ਦੇ ਉੱਤੇ ਕਿ ਉਹਦੀ ਮੈਂਟਲ ਹਾਲਤ ਜਿਹੜੀ ਹੈ ਉਹ ਸਥਿਰ ਨਹੀਂ ਹੈ, ਠੀਕ ਨਹੀਂ ਹੈ, ਜਿੱਥੇ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ। ਦੂਜੇ ਪਾਸੇ ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, ਭਰੋਸਗੀ ਮਤਾ, ਡੋਪ ਟੈਸਟ ਦੀ ਮੰਗ ਤੇ ਵਿਰੋਧੀ ਧਿਰ ਵੱਲੋਂ ਬਾਈਕਾਟ ਜਿਹੜਾ ਚਰਚਾ ਦਾ ਕੇਂਦਰ ਅੱਜ ਬਣਿਆ ਰਿਹਾ। ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਮਜ਼ਦੂਰਾਂ ਦੇ ਲਈ ਵੱਡੇ ਫੈਸਲੇ ਹੋਏ ਨੇ। ਐਲਪੀਜੀ ਕੀਮਤਾਂ ਦੇ ਵਿੱਚ ਵਾਧਾ ਹੋਇਆ ਤੇ ਹੋਰ ਵੱਡੀਆਂ ਖ਼ਬਰਾਂ ਦੇ ਉੱਤੇ ਵਿਸਤ੍ਰਿਤ ਜਿਹੜਾ ਆਪਾਂ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੰਮ ਦੇ ਬੋਝ ਨੇ ਲੈ ਲਈ ਜੀ, ਇੱਕ ਰਿਪੋਰਟ ਸਾਂਝੀ ਕਰਦੇ ਆਂ ਮਜ਼ਦੂਰ ਦਿਵਸ ਦੇ ਉੱਤੇ ਹੀ ਹਾਲਾਤ ਕੀ ਨੇ। ਕੰਮ ਦੇ ਬੋਝ ਨੇ ਲਈ ਹੈ 8.4 ਲੱਖ ਲੋਕਾਂ ਦੀ ਜਾਨ, ਕਰੋੜਾਂ ਦੀ ਵਿਗੜੀ ਹੈ ਸਿਹਤ ਤੇ ਹੈਰਾਨ ਕਰ ਗਈ ਇਹ ਰਿਪੋਰਟ ਜਿਹੜੀ ਕਰਨ ਵਾਲੀ ਹੈ। ਜਨੇਵਾ ਤੋਂ ਇਹ ਰਿਪੋਰਟ ਲੱਗੀ ਹੈ। ਦੁਨੀਆਂ ਭਰ ਦੇ ਵਿੱਚ ਕੰਮ ਦਾ ਵੱਧਦਾ ਬੋਝ ਤੇ ਦਫ਼ਤਰਾਂ ਦਾ ਮਾੜਾ ਮਾਹੌਲ ਹੁਣ ਸਿਰਫ ਥਕਾਵਟ ਦਾ ਕਾਰਨ ਨਹੀਂ ਰਿਹਾ, ਸਗੋਂ ਇਹ ਇੱਕ ਗੰਭੀਰ ਜਿਹੜੀ ਸਿਹਤ ਸੰਕਟ ਬਣ ਕੇ ਉਭਰਿਆ। ਅੰਤਰਰਾਸ਼ਟਰੀ ਜਿਹੜਾ ਸ਼ਰਮ ਸੰਗਠਨ ਹੈ ILO ਦੀ ਤਾਜ਼ਾ ਰਿਪੋਰਟ ਦੀ ਹੈ, ਉਹਦੇ ਵਿੱਚ ਦਾ ਸਾਈਕੋ ਸੋਸ਼ਲ ਵਰਕਿੰਗ ਐਨਵਾਇਰਮੈਂਟ ਜਿਹੜੀ ਹੈ ਉਹਦੇ ਅਨੁਸਾਰ ਕੰਮ ਦੇ ਨਾਲ ਜੁੜੇ ਮਾਨਸਿਕ ਸਮਾਜਿਕ ਜੋਖਮਾਂ ਦੇ ਕਾਰਨ ਦੁਨੀਆਂ ਭਰ ਦੇ ਵਿੱਚ ਹਰ ਸਾਲ 8.4 ਲੱਖ ਲੋਕਾਂ ਤੋਂ ਜਿਹੜਾ ਵੱਧ ਦੀ ਮੌਤ ਹੋ ਰਹੀ ਹੈ। ਕੰਮ ਦੇ ਦਬਾਅ ਦੇ ਕਾਰਨ ਹਰ ਸਾਲ ਲਗਭਗ 4.5 ਕਰੋੜ ਸਿਹਤਮੰਦ ਜੀਵਨ ਦੇ ਨਾਲ ਡੇਲੀ ਜਿਹੜੇ ਨੇ ਨਸ਼ਟ ਹੋ ਰਹੇ ਨੇ। ਇਸ ਦਾ ਮਤਲਬ ਹੈ ਕਿ ਬਿਮਾਰੀ, ਦਿਵਿਅੰਗਤਾ ਜਾਂ ਸਮੇਂ ਤੋਂ ਪਹਿਲਾਂ ਜਿਹੜਾ ਮੌਤ ਕਾਰਨ ਲੋਕਾਂ ਦੇ ਜੀਵਨ ਦੇ ਕੀਮਤੀ ਸਾਲ ਬਰਾਮਦ ਜਿਹੜੇ ਨੇ ਬਰਬਾਦ ਹੋ ਰਹੇ ਨੇ। ਕੰਮ ਦੀਆਂ ਮਾੜੀਆਂ ਪਰਿਸਥਿਤੀਆਂ ਦਾ ਸਿੱਧਾ ਜਿਹੜਾ ਸੰਬੰਧ ਹੈ ਦਿਲ ਦੀਆਂ ਬਿਮਾਰੀਆਂ, ਮਾਨਸਿਕ ਜਿਹੜੀ ਹੈ ਵਿਕਾਰਾਂ ਤੇ ਕਈ ਮਾਮਲਿਆਂ ਦੇ ਵਿੱਚ ਖੁਦਕੁਸ਼ੀ ਦੇ ਨਾਲ ਵੀ ਪਾਇਆ ਗਿਆ। ਇਸ ਤਣਾਅ ਦੇ ਮੁੱਖ ਕਾਰਨ ਉਨ੍ਹਾਂ ਦੱਸਿਆ ਕਿ ਰਿਪੋਰਟ ਦੇ ਅਨੁਸਾਰ ਕੰਮ ਦੇ ਉੱਤੇ ਲੰਮੇ ਘੰਟੇ, ਲੋੜ ਤੋਂ ਵੱਧ ਸਮਾਂ ਕੰਮ ਕਰਨਾ, ਨੌਕਰੀ ਦੀ ਅਸੁਰੱਖਿਆ, ਨੌਕਰੀ ਜਾਣ ਦਾ ਲਗਾਤਾਰ ਡਰ ਬਣੇ ਰਹਿਣਾ ਕਿ ਭਾਈ ਪਤਾ ਨਹੀਂ ਕੱਲ ਨੂੰ ਜੌਬ ਹੈਗੀ ਹੈ ਕਿ ਨਹੀਂ ਹੈਗੀ ਹੈ, ਅੱਗੇ ਮਿਲਣੀ ਹੈ ਕਿ ਨਹੀਂ ਮਿਲਣੀ ਹੈ। ਅੱਜ ਵੀ ਅਮਰੀਕਾ 'ਚੋਂ ਇੱਕ ਦੁਖਦਾਈ ਖਬਰ ਜਿਹੜੀ ਹੈ ਲੱਗੀ ਹੈ ਕਿ ਭਾਈ ਉੱਥੇ ਜਿਹੜਾ ਪੜ੍ਹ ਰਹੇ ਸੀ, ਇੱਕ ਲੜਕਾ ਜਿਹੜਾ ਸੀ ਇੰਡੀਆ ਦਾ ਪੜ੍ਹ ਰਿਹਾ ਸੀ, ਡਿਗਰੀ ਵੀ ਹਾਸਲ ਕਰ ਲਈ, ਸਾਰਾ ਕੁਝ ਕਰ ਲਿਆ, ਪਰ ਉਹਨੂੰ ਕੰਮ ਨਹੀਂ ਲੱਭ ਰਿਹਾ ਸੀ ਕਿਉਂਕਿ ਪ੍ਰੈਸ਼ਰ ਹੋਏਗਾ ਜੇ ਜੌਬ ਨਹੀਂ ਲੱਗੇਗਾ ਤੇ ਉਹਨੂੰ ਉੱਥੇ ਜਿਹੜਾ ਸਟੇ ਨਹੀਂ ਮਿਲਣਾ, ਤੇ ਉਸ ਕਾਰਨ ਵੀ ਫਿਰ ਉਹ ਸੁਸਾਈਡ ਵੱਲ ਨੂੰ ਆਪਣਾ ਮੂੰਹ ਕਰਦੇ ਨੇ। ਹੋਰ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਨੇ, ਘਰਾਂ ਦੇ ਖਰਚੇ ਨੇ, ਸ਼ੋਸ਼ਣ ਅਤੇ ਉਤਪੀੜਨ, ਕੰਮ ਵਾਲੀ ਥਾਂ ਦੇ ਉੱਤੇ ਮਾਨਸਿਕ ਜਾਂ ਸਰੀਰਕ ਪਰੇਸ਼ਾਨੀ ਹੋਣਾ, ਡਿਜੀਟਲ ਨਿਗਰਾਨੀ ਜਿਹੜੀ ਆ ਰੱਖੀ ਜਾ ਰਹੀ ਹੈ, ਲਗਾਤਾਰ ਡਿਜੀਟਲ ਮਾਧਿਅਮਾਂ ਦੇ ਰਾਹੀਂ ਨਜ਼ਰ ਰੱਖਣਾ ਤੇ ਘੱਟ ਤਨਖਾਹ ਦੇਣਾ ਵਰਗੇ ਮੁੱਦੇ ਜਿਹੜੇ ਨੇ ਉਭਰੇ ਨੇ। ਇਹ ਸਮੱਸਿਆ ਸਿਰਫ ਸਿਹਤ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਦਾ ਜਿਹੜਾ ਵਿਸ਼ਵ ਅਰਥ ਵਿਵਸਥਾ ਦੇ ਉੱਤੇ ਵੀ ਭਾਰੀ ਅਸਰ ਪੈ ਰਿਹਾ। ILO ਮੁਤਾਬਕ ਜਿਹੜਾ ਕੰਮ ਦੇ ਖਰਾਬ ਹਾਲਾਤ ਕਾਰਨ ਜਿਹੜਾ ਹਰ ਸਾਲ ਗਲੋਬਲ GDP ਦਾ 1.37 ਫੀਸਦੀ ਨੁਕਸਾਨ ਹੋ ਰਿਹਾ। ਰਿਪੋਰਟ ਦੇ ਵਿੱਚ ਤਣਾਅ ਨੂੰ ਘਟਾਉਣ ਦੇ ਲਈ 3 ਪੱਧਰਾਂ ਦੇ ਉੱਤੇ ਕੰਮ ਕਰਨ ਦਾ ਸੁਝਾਅ ਦਿੱਤਾ ਹੈ। ਪਹਿਲਾ, ਕੰਮ ਦਾ ਸੁਭਾਅ ਜਿੱਥੇ ਉਮੀਦਾਂ ਮੁਤਾਬਕ ਸਾਧਨ ਜਿਹੜੇ ਮੁਹੱਈਆ ਕਰਵਾਏ ਜਾਣ। ਦੂਜਾ, ਕੰਮ ਦਾ ਪ੍ਰਬੰਧਨ ਜਿੱਥੇ ਜ਼ਿੰਮੇਵਾਰੀਆਂ ਸਪਸ਼ਟ ਹੋਣ ਵੀ ਤੇਰੇ ਅੰਡਰ ਕੀ ਤੇਰੀ ਜ਼ਿੰਮੇਵਾਰੀ ਹੈ, ਕੀ ਜੌਬ ਹੈ, ਤੂੰ ਕਿੱਥੇ ਤੱਕ ਜਿਹੜੀ ਹੈ ਕਰਨੀ ਹੈ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਆਮ ਹੀ ਆਪਾਂ ਨੂੰ ਸੁਣਨ ਨੂੰ ਮਿਲਦਾ ਜਿਹੜਾ ਤੁਹਾਡਾ ਐਗਰੀਮੈਂਟ ਕੀਤਾ ਹੋਇਆ ਉਸ ਮੁਤਾਬਕ ਹੀ ਕੰਮ ਕਰਦੇ ਆ, ਜੇ ਉਹ ਮਾੜਾ ਮੋਟਾ ਵੀ ਇਧਰੋਂ ਉਧਰੋਂ ਐਕਸਟਰਾ ਕੰਮ ਲੈਣ ਦੀ ਗੱਲ ਕਰਦੇ ਆ। ਅਗਲੇ ਕਹਿੰਦੇ ਜੀ ਮੇਰਾ ਟਾਈਮ ਫਿਨਿਸ਼ ਹੋ ਗਿਆ, ਜਾਂ ਫਿਰ ਅਗਲੇ ਕਹਿਣਗੇ ਭਾਈ ਇਹ ਮੇਰੇ ਅੰਡਰ ਮੇਰੀ ਜ਼ਿੰਮੇਵਾਰੀ ਨਹੀਂ ਹੈ, ਮੇਰੇ ਅਧਿਕਾਰ ਦੇ ਅੰਡਰ ਨਹੀਂ ਹੈ, ਉਹ ਫਿਰ ਪਾਸਾ ਵੱਟ ਲੈਂਦੇ ਨੇ। ਪਰ ਆਪਣੇ ਵਾਲੇ ਜਿਹੜੇ ਨੇ ਉਹ ਕਹਿੰਦੇ ਚੱਲ ਯਾਰ ਹੋਊ, ਜਾਂਦੇ ਜਾਂਦੇ ਇਹ ਵੀ ਕਰ ਜਾਂਦੇ ਆ। ਤੀਜਾ ਜਿਹੜਾ ਹੈ ਸੰਸਥਾਗਤ ਨੀਤੀਆਂ, ਜਿਨ੍ਹਾਂ ਦੇ ਵਿੱਚ ਨੌਕਰੀ ਦੀ ਸੁਰੱਖਿਆ ਤੇ ਸਹੀ ਕੰਮ ਦੇ ਘੰਟੇ ਜਿਹੜੇ ਨੇ ਨਿਸ਼ਚਿਤ ਕੀਤੇ ਜਾਣ, ਇਹ ਮੁੱਦੇ ਜਿਹੜੇ ਨੇ ਉੱਠੇ ਨੇ। ਚੱਲਦੇ ਹੁਣ ਪੰਜਾਬ ਦੇ ਵੱਲ ਨੂੰ। ਪੰਜਾਬ ਅਸੈਂਬਲੀ ਸੈਸ਼ਨ, ਵਿਸ਼ੇਸ਼ ਸੈਸ਼ਨ, ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਘੱਟੋ ਘੱਟ ਉਜਰਤਾਂ ਦੇ ਵਿੱਚ 15% ਕਹਿੰਦੇ ਵਾਧੇ ਦਾ ਪ੍ਰਸਤਾਵ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਦੂਸਰੇ ਪਾਸੇ ਮੁੱਖ ਮੰਤਰੀ ਮਾਨ 6 ਮਈ ਤੋਂ ਕੱਢਣਗੇ ਹੁਣ ਸ਼ੁਕਰਾਨਾ ਯਾਤਰਾ। ਵਿਧਾਨ ਸਭਾ ਵੱਲੋਂ ਕੇਂਦਰ ਦੀ ਮੋਹਰ ਤੋਂ ਬਾਅਦ ਧੰਨਵਾਦ ਮਤਾ ਪਾਸ ਕੀਤਾ ਗਿਆ ਤੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਉੱਤੇ ਕਿਰਤੀਆਂ ਨੂੰ ਵੱਡਾ ਕਹਿੰਦੇ ਤੋਹਫਾ ਦੇ ਦਿੱਤਾ ਗਿਆ। ਉਜਰਤਾ ਦੇ ਵਿੱਚ 15% ਵਾਧੇ ਨੂੰ ਸਦਨ ਦੀ ਹਰੀ ਝੰਡੀ ਦਿੱਤੀ ਗਈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀਆਂ ਮਿਆਦ ਜਿਹੜੀ ਹੈ ਵਧੀ ਹੈ, ਭਲਕੇ ਜਿਹੜਾ ਭਰੋਸਗੀ ਮਤਾ ਲਿਆ ਸਕਦੀ ਹੈ ਮਾਨ ਸਰਕਾਰ। ਹੁਣ ਵਿਧਾਨ ਸਭਾ ਬਣੀਆਂ ਅਖਾੜਾ, ਵੈਲ ਦੇ ਵਿੱਚ ਜਿਹੜਾ ਭਿੜੇ ਆਪ ਦੇ ਜਿਹੜੇ ਤੇ ਕਾਂਗਰਸੀ ਵਿਧਾਇਕ ਨੇ, ਸਦਨ ਦੀ ਕਾਰਵਾਈ ਮੁਲਤਵੀ ਵੀ ਹੋਈ ਹੈ। ਪੰਜਾਬ ਦੇ ਸਾਰੇ ਵਿਧਾਇਕਾਂ ਦਾ ਨਾਰਕੋ ਤੇ ਜਾਇਦਾਦਾਂ ਦਾ ਜਿਹੜਾ ਟੈਸਟ ਵੀ ਕਰਵਾਇਆ ਜਾਵੇ, ਸੰਦੀਪ ਜਾਖੜ ਹੋਣਾ ਨੇ ਇਹ ਗੱਲ ਉਠਾ ਦਿੱਤੀ। ਭਾਜਪਾ ਦੇ ਵੱਲੋਂ ਲਗਾਈ ਜਨਤਾ ਦੀ ਜਿਹੜੀ ਵਿਧਾਨ ਸਭਾ ਨੂੰ ਜਿਹੜਾ ਸੀ ਸੰਬੋਧਨ ਕਰਦਿਆਂ ਹੋਇਆ ਬਾਹਰਲੇ ਪਾਸੇ ਆਪਣੇ ਦਫ਼ਤਰ 'ਚ ਭਾਜਪਾ ਨੇ ਲਾਈ ਹੈ ਚੰਡੀਗੜ੍ਹ 'ਚ, ਵਿਧਾਇਕ ਸੰਦੀਪ ਜਾਖੜ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਵਿਧਾਇਕਾਂ ਦਾ ਨਾਰਕੋ ਟੈਸਟ ਕਰਵਾਉਣ ਦੇ ਨਾਲ ਨਾਲ ਜਾਇਦਾਦ ਟੈਸਟ ਵੀ ਜਿਹੜਾ ਕਰਵਾ ਕੇ ਉਹ ਵੀ ਜਨਤਕ ਕੀਤਾ ਜਾਵੇ। ਦੂਸਰੇ ਪਾਸੇ ਵਿਧਾਨ ਸਭਾ ਦੇ ਵਿੱਚ ਡੋਪ ਟੈਸਟ ਦੀ ਮੰਗ ਰੱਦ ਹੋਈ। ਸਪੀਕਰ ਹੁਣਾਂ ਨੇ ਸਿੱਧਾ ਹੀ ਜਿਹੜਾ ਵਿਰੋਧੀ ਧਿਰ ਦੀ ਅਪੀਲ ਨੂੰ ਦੱਸਿਆ ਗੈਰ ਵਾਜਬ ਹੈ ਤੇ ਵਿੱਤ ਮੰਤਰੀ, ਵੈਸੇ ਤਾਂ ਕਰਨਾ ਚਾਹੀਦਾ ਸੀ ਭਾਈ, ਸਾਡੇ ਮੁੱਖ ਮੰਤਰੀ ਦੇ ਉੱਤੇ ਤੁਸੀਂ ਐਡੇ ਵੱਡੇ ਇਲਜ਼ਾਮ ਲਾ ਰਹੇ ਹੋ, ਕਰਾ ਹੀ ਲੈਂਦੇ ਹਾਂ, ਨਾਲੇ ਸਥਿਤੀ ਸਪਸ਼ਟ ਹੋ ਜਾਂਦੀ। ਵਿੱਤ ਮੰਤਰੀ ਚੀਮਾ ਉਹਨਾਂ ਨੇ ਵਿਰੋਧੀ ਧਿਰਾਂ ਨੂੰ ਜਿਹੜਾ ਲਿਆ ਨਿਸ਼ਾਨੇ ਤੇ ਹੈ ਤੇ ਸਪੀਕਰ ਸੰਧਵਾ ਨੇ ਵਿਰੋਧੀ ਧਿਰ ਨੂੰ ਜਿਹੜੀ ਹੈ ਸਖ਼ਤ ਤਾੜਨਾ ਵੀ ਕੀਤੀ ਹੈ। ਬਾਜਪਾ ਜਿਹੜੇ ਬਾਜਵਾ ਹੁਣੀ ਉਹਨਾਂ ਦੀ ਮੰਗ ਰਹੀ ਕਿ ਸਦਨ ਦੇ ਵਿੱਚ ਸਾਰੇ ਵਿਧਾਇਕਾਂ ਦਾ ਜਿਹੜਾ ਐਲਕੋਮੀਟਰ ਜਿਹੜਾ ਟੈਸਟ ਹੋਵੇ ਤੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੇ ਬਾਹਰ ਜਾਂਦਿਆਂ ਹੀ ਸਦਨ ਦੇ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਮੁੱਖ ਮੰਤਰੀ ਦੇ ਵੱਲੋਂ ਵਿਰੋਧੀ ਧਿਰ ਨੂੰ ਬਹਿਸ ਦੇ ਲਈ ਵੱਧ ਸਮਾਂ ਦੇਣ ਦੀ ਵੀ ਅਪੀਲ ਕੀਤੀ ਗਈ। ਬਾਜਵਾ ਹੁਣਾਂ ਨੇ DA ਦੇ ਬਕਾਏ ਦੇ ਲਈ ਸਰਕਾਰ ਨੂੰ ਘੇਰਿਆ। ਸਦਨ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ BJP ਦੇ ਮੈਂਬਰ ਜਿਹੜੇ ਗੈਰ ਹਾਜ਼ਰ ਰਹੇ ਨੇ। ਵਿਧਾਨ ਸਭਾ ਦੇ ਵਿੱਚ ਗੂੰਜਿਆ ਕੀਰਤੀ ਦਿਵਸ ਲੇਬਰ ਮਿਨਿਸਟਰ ਸੌਂਦ ਉਹਨਾਂ ਨੇ ਪੇਸ਼ ਕੀਤਾ ਹੈ ਸਰਕਾਰੀ ਮਤਾ। ਹੁਣ ਤਾਂ ਅੱਜ ਹੀ ਪਤਾ ਲੱਗਿਆ ਕਿ ਭਾਈ ਲੇਬਰ ਆਫਿਸ ਜਿਹੜੇ ਨੇ ਜਾਂ ਲੇਬਰ ਮਿਨਿਸਟਰ ਜਿਹੜੇ ਨੇ ਪੰਜਾਬ ਦੇ ਇਹ ਨੇ, ਤੇ ਉੱਥੇ ਆਵਾਜ਼ ਚੱਲੀ ਉੱਠੀ ਹੈ ਕਿ ਭਾਈ ਰਜਿਸਟਰੇਸ਼ਨ ਆ ਕਰਾਓ, ਜ਼ਰੂਰੀ ਹੈ ਰਜਿਸਟਰੇਸ਼ਨ। ਤੇ ਸਾਨੂੰ ਤਾਂ ਮੈਨੂੰ ਲੱਗਦਾ ਕਿ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਭਾਈ ਕਿ ਸਾਡੇ ਉੱਥੇ ਲੇਬਰ ਆਫਿਸ ਵੀ ਹੈਗਾ ਤੇ ਉਹਨਾਂ ਦੇ ਹੱਕ ਕੀ ਨੇ। ਜੇ ਕੰਮ ਜੌਬ ਨਹੀਂ ਮਿਲਦੀ ਤਾਂ ਕਿੱਥੇ ਜਾਣਗੇ ਲੋਕ, ਵਿਧਾਨ ਸਭਾ ਦੇ ਵਿਚ ਮੋਬਾਈਲ ਨੇ ਛੇੜਿਆ ਨਵਾਂ ਸਿਆਸੀ ਘਮਸਾਨ ਜਿਵੇਂ ਪਹਿਲਾਂ ਖਹਿਰਾ ਸਾਹਿਬ ਨੂੰ ਘੇਰਿਆ ਗਿਆ ਸੀ ਲੱਤ ਦੇ ਉਤੇ ਲੱਤ ਰੱਖਣ ਦੇ ਲਈ ਤੇ ਉਸੇ ਤਰ੍ਹਾਂ ਮੋਬਾਈਲ ਦੇ ਬਾਰੇ ਘੇਰ ਲਿਆ ਗਿਆ ਖਹਿਰਾ ਤੇ ਭੜਕੇ ਨੇ ਮੁੱਖ ਮੰਤਰੀ ਸਾਹਿਬ ਤੇ ਜਦੋਂ ਆਪ ਦੇ ਕੋਲ 95 ਵਿਧਾਇਕ ਭਰੋਸਗੀ ਮਤੇ ਦੀ ਕੀ ਕਹਿੰਦੇ ਲੋੜ ਹੈ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਇਹ ਜਿਹੜਾ ਸਵਾਲ ਖੜਾ ਕਰ ਦਿੱਤਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੌਰਾਨ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਦੇ ਉੱਤੇ ਸੂਬੇ ਦੇ ਲੱਖਾਂ ਕਿਰਤੀਆਂ ਦੇ ਲਈ ਵੱਡੀ ਜਿਹੜੀ ਖੁਸ਼ਖਬਰੀ ਕਹਿੰਦੇ ਸਾਹਮਣੇ ਆਈ ਹੈ ਸਦਨ ਨੇ ਅੱਜ ਇਕ ਸਰਕਾਰੀ ਮਤੇ ਦੇ ਉੱਤੇ ਲੰਬੀ ਅਤੇ ਗੰਭੀਰ ਬਹਿਸ ਤੋਂ ਬਾਅਦ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਦੇ ਵਿਚ 15% ਵਾਧੇ ਨੂੰ ਸਰਬਸੰਮਤੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ ਹੈ ਵੈਸੇ ਮੈਂ ਸੋਚਦਾ ਪਿਆ ਸੀ ਜਿਵੇਂ ਕਿ 8 ਘੰਟੇ ਦੀ ਜੋਬ ਹੈ ਹੁਣ ਦੇਖੋ ਸਾਡੇ ਮੁਲਕ ਦੇ ਵਿਚ ਆਬਾਦੀ ਐਡੀ ਵੱਡੇ ਪੱਧਰ ਦੇ ਉੱਤੇ ਹੈ ਤੇ ਜੇ ਦੇਖਿਆ ਜਾਵੇ ਕਿ 8 ਘੰਟੇ ਦੀ ਜੋਬ ਲਈ ਜਾਵੇ ਤਾਂ ਬਹੁਤ ਸਾਰੇ ਜਿਹੜੇ ਨੇ ਵਰਕਰ ਨੇ ਉਹਨਾਂ ਨੂੰ ਕੰਮ ਜਿਹੜੇ ਚਾਹੇ ਉਹ ਆਫਿਸ ਦੇ ਵਿਚ ਆ ਚਾਹੇ ਮਜ਼ਦੂਰ ਵਰਗ ਹੈ ਚਾਹੇ ਜਿੱਥੇ ਮਰਜ਼ੀ ਜਿਸ ਵੀ ਕਿੱਤੇ ਦੇ ਵਿਚ ਲਾ ਲਓ ਤੇ ਜੇ 8 ਘੰਟੇ ਦੇ ਵੰਡ ਕੇ ਕੰਮ ਦਿੱਤਾ ਜਾਏਗਾ ਤਾਂ ਰੋਜ਼ਗਾਰ ਵੀ ਵਧੇਗਾ ਲੋਕਾਂ ਦਾ ਵੱਧ ਤੋਂ ਵੱਧ ਉਹ ਕੰਮਾਂ ਦੇ ਉੱਤੇ ਵੀ ਲੱਗਣਗੇ ਪਰ ਜੇ ਇੱਕੋ ਹੀ ਬੰਦਾ 16-16 ਘੰਟੇ ਕੰਮ ਕਰੀ ਜਾਂਦਾ ਹੈ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਤੇ ਉਹ ਫਿਰ ਉਹਦਾ ਮਾਨਸਿਕ ਤੌਰ ਦੇ ਉੱਤੇ ਵੀ ਡਿਸਟਰਬ ਹੋਏਗਾ ਹੀ ਹੋਏਗਾ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਏਗਾ ਖੁਸ਼ਹਾਲੀ ਕਿੱਥੋਂ ਆਏਗੀ ਪਰ ਜੇ ਉਹ ਸੈਲਰੀ ਉਹ ਸਾਰਾ ਕੁਝ ਮਿਨੀਮਮ ਮੈਕਸੀਮਮ ਨਿਰਧਾਰਿਤ ਕੀਤੀ ਜਾਵੇ ਤੇ 8 ਘੰਟੇ ਦੀ ਜੋਬ ਹੋਵੇ ਵੀਕ ਦੇ ਵਿੱਚ ਇੰਨੇ ਘੰਟੇ ਤੁਸੀਂ ਕੰਮ ਕਰਨਾ ਤੇ ਉਹ ਸਾਰਾ ਕੁਝ ਨਿਰਧਾਰਿਤ ਹੋਵੇ ਪਤਾ ਹੋਵੇਗਾ ਕਿ ਕੀ ਮੈਨੂੰ ਘਰ ਨੂੰ ਆਉਣਾ ਕੀ ਨਹੀਂ ਆਉਣਾ ਤੇ ਹੋਰ ਜਿਹੜੇ ਉਹਨਾਂ ਦੇ ਹੱਕ ਨੇ ਉਹ ਦਿੱਤੇ ਜਾਣ ਤੇ ਇਹ ਜਿਹੜਾ ਜੋਬਲੈਸ ਜਿਹੜੇ ਲੋਕ ਨੇ ਉਹਨਾਂ ਦੇ ਵਿਚ ਵੀ ਉਹ ਬਹੁਮਤ ਜਿਹੜੀ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਵੀ ਜੋਬਾਂ ਦੇ ਉੱਤੇ ਲਾਇਆ ਜਾ ਸਕਦਾ ਹੈ ਪਰ ਇਹਨਾਂ ਚੀਜ਼ਾਂ ਦੇ ਵੱਲ ਨੂੰ ਸਾਡੀਆਂ ਸਰਕਾਰਾਂ ਦੇ ਧਿਆਨ ਨਹੀਂ ਹੈ ਇਸ ਸੰਬੰਧੀ ਮਤਾ ਜਿਹੜਾ ਲੇਬਰ ਮੰਤਰੀ ਨੇ ਤਰੁਣਪ੍ਰੀਤ ਸਿੰਘ ਸੌਂਧ ਹੋਣਾ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਮੋਹਰ ਲਗਾਉਂਦਿਆਂ ਵਾਅਦੇ ਦਾ ਰਸਮੀ ਐਲਾਨ ਕਰ ਦਿੱਤਾ ਮੁੱਖ ਮੰਤਰੀ ਨੇ ਸਦਨ ਨੂੰ ਦਸਿਆ ਕਿ ਸੂਬੇ ਦੇ ਵਿਚ ਆਖਰੀ ਵਾਰ ਸਾਲ 2012 ਵਿਚ ਉਜਰਤਾ ਦੇ ਜਿਹੜਾ ਬੇਸ ਰੇਟ ਦੀ ਜਿਹੜੀ ਹੈ ਰਿਵੀਜ਼ਨ ਕੀਤੀ ਗਈ ਸੀ ਹਾਲਾਂਕਿ ਮਹਿੰਗਾਈ ਭੱਤਾ ਲਗਾਤਾਰ ਵੱਧ ਰਿਹਾ ਸੀ ਪਰ ਮੂਲ ਉਜਰਤਾ ਜਿਹੜੀ ਹੈ ਆਪਣੀ ਸੈਲਰੀ ਹੈ ਉਹਦੇ ਵਿਚ ਲੰਮੇ ਸਮੇਂ ਤੋਂ ਕੋਈ ਬਦਲਾਅ ਨਹੀਂ ਹੋਇਆ ਸੀ ਮਾਨ ਸਰਕਾਰ ਤੇ ਇਸ ਫੈਸਲੇ ਦੇ ਨਾਲ ਮਜ਼ਦੂਰ ਵਰਗ ਨੂੰ ਵੱਡੀ ਕਹਿੰਦੇ ਆਰਥਿਕ ਰਾਹਤ ਮਿਲਣ ਦੀ ਉਮੀਦ ਦੱਸੀ ਗਈ ਹੈ ਪਰ ਦੂਸਰੇ ਪਾਸੇ ਮਨਰੇਗਾ ਵਾਲੇ ਜਿਹੜਾ ਮਾਮਲਾ ਸੀ ਪਿਛਲਾ ਉਹ ਉੱਥੇ ਦਾ ਉੱਥੇ ਹੀ ਖੜਾ ਹੈ ਬਾਜਵਾ ਉਨ੍ਹਾਂ ਨੇ 650 ਰੁਪਏ ਦਿਹਾੜੀ ਦੀ ਕੀਤੀ ਸੀ ਮੰਗ ਤੇ ਸਰਕਾਰੀ ਮਤੇ ਦੇ ਉੱਤੇ ਬਹਿਸ ਦੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੇ ਕਿਰਤੀਆਂ ਦਾ ਪੱਖ ਜ਼ੋਰਦਾਰ ਢੰਗ ਦੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਬਾਜਵਾ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮੌਜੂਦਾ ਮਹਿੰਗਾਈ ਨੂੰ ਦੇਖਦਿਆਂ ਮਜ਼ਦੂਰਾਂ ਦੀ ਘੱਟੋ ਘੱਟ ਦਿਹਾੜੀ ਵਧਾ ਕੇ 650 ਰੁਪਏ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦਲੀਲ ਦਿੱਤੀ ਕਿ ਕਿਰਤੀ ਵਰਗ ਸੂਬੇ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਤੇ ਉਨ੍ਹਾਂ ਨੂੰ ਸਨਮਾਨਜਨਕ ਉਜਰਤ ਜਿਹੜੀ ਹੈ ਮਿਲਣਾ ਉਨ੍ਹਾਂ ਦਾ ਹੱਕ ਹੈ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਸ਼ੁਰੂ ਹੋਇਆ ਵਿਸ਼ੇਸ਼ ਇਜਲਾਸ ਦੇ ਉੱਤੇ ਸ਼ੁਰੂ ਹੁੰਦੇ ਹੀ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਰ ਇਹ ਚ ਮਨ ਦੇ ਵਿਚ ਇਕ ਗੱਲ ਹੋਰ ਹੁੰਦੀ ਹੈ ਜਿਹੜੇ ਅਸੀਂ ਚਲੋ ਵਰਕਰ ਰੱਖੇ ਹੋਏ ਨੇ ਉਹ ਚਾਹੇ ਫੈਕਟਰੀਆਂ ਦੇ ਵਿਚ ਨੇ ਚਾਹੇ ਉਹ ਇੰਡੀਪੈਂਡੈਂਟ ਨੇ ਚਾਹੇ ਉਹ ਜਿਹੜੇ ਨੇ ਹੋਰ ਸੈਕਟਰਾਂ ਦੇ ਵਿਚ ਕੰਮ ਕਰਦੇ ਆ ਜਿਹੜਾ ਮਾਲਕ ਦੇ ਨਾਲ ਜਦੋਂ ਵੀ ਉਹ ਕਿਤੇ ਦਿਹਾੜੀ ਕਰਦੇ ਆ ਜਾਂ ਲੇਬਰ ਕਰਦੇ ਆ ਉਹਨਾਂ ਨਾਲ ਕੋਈ ਐਗਰੀਮੈਂਟ ਨਹੀਂ ਕੀਤਾ ਜਾਂਦਾ ਕੋਈ ਉਹਨਾਂ ਦੇ ਸਰਟੀਫਿਕੇਟ ਲੱਗ ਜਾਂਦੀ ਹੈ ਸੇਫਟੀ ਦਾ ਜਿਹੜਾ ਉਹ ਸਾਰਾ ਸਿਲਸਿਲਾ ਹੈ ਉਹ ਸਾਰੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਜੋ ਵੀ ਉਹਨਾਂ ਨੂੰ ਉਪਲਬਧ ਕਰਵਾਉਣ ਦੀ ਜ਼ਰੂਰਤ ਹੈ ਉਹ ਚਾਹੇ ਠੇਕੇਦਾਰ ਹੈ ਚਾਹੇ ਮਾਲਕ ਹੈ ਤੇ ਜਿਹਨੇ ਵੀ ਜੋਬ ਦਿੱਤੀ ਹੈ ਉਹਦੀ ਜਿੰਮੇਵਾਰੀ ਬਣ ਜਾਂਦੀ ਹੈ ਪਰ ਉਹ ਐਗਰੀਮੈਂਟ ਨਹੀਂ ਕੀਤੇ ਜਾਂਦੇ ਬਕਾਇਦਾ ਜਿਹੜਾ ਕੰਪਨੀਆਂ ਨੇ ਚਾਹੇ ਛੋਟੀਆਂ ਨੇ ਚਾਹੇ ਵੱਡੀਆਂ ਨੇ ਚਾਹੇ ਕਾਰਖਾਨੇ ਨੇ ਉਹਨਾਂ ਦੇ ਵਿਚ ਬਕਾਇਦਾ ਉਹਨਾਂ ਦਾ ਇੰਸ਼ੋਰੈਂਸ ਜਿਹੜਾ ਹੈ ਕੰਪਨੀ ਦੇ ਵੱਲੋਂ ਹੋਣਾ ਚਾਹੀਦਾ ਜੇ ਹਬੀ ਨਬੀ ਵਾਪਰ ਜਾਂਦੀ ਹੈ ਜੋਬ ਦੇ ਉੱਤੇ ਤਾਂ ਉਹਨਾਂ ਨੂੰ ਜਿਹੜਾ ਛੁੱਟੀ ਲੈਂਦੇ ਜਾਂ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਤਾਂ ਉਹਨਾਂ ਦੀ ਸੈਲਰੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਨੇ ਇੱਦਾਂ ਹੈਂਡ ਟੂ ਮਾਊਥ ਨੇ ਤੇ ਉਹਨਾਂ ਦਾ ਦੇਖਿਆ ਜਾਵੇ ਤਾਂ ਉਹ ਵਿਚਾਰੇ ਚਾਹੇ ਬੁਖਾਰ ਚੜਿਆ ਹੈ ਚਾਹੇ ਉਹਨਾਂ ਦੇ ਕੋਈ ਸੱਟ ਫੇਟ ਲੱਗੀ ਹੈ ਤਾਂ ਵੀ ਉਹਨਾਂ ਨੂੰ ਕੰਮ ਦੇ ਉੱਤੇ ਜਾਣਾ ਪੈਂਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਭਾਈ ਚੁੱਲ੍ਹੇ ਦੇ ਵਿਚ ਅੱਗ ਨਹੀਂ ਬਲਣੀ ਜੇ ਅਸੀਂ ਦਿਹਾੜੀ ਨਹੀਂ ਜਾਵਾਂਗੇ ਪਰ ਇਹਨਾਂ ਚੀਜ਼ਾਂ ਵੱਲ ਨੂੰ ਧਿਆਨ ਕਿੱਥੇ ਹੈ ਜੇ ਪਾਲਿਸੀਆਂ ਲਿਆਉਣੀਆਂ ਨੇ ਤਾਂ ਇੱਦਾਂ ਦੀਆਂ ਲਿਆਉਣੀਆਂ ਚਾਹੀਦੀਆਂ ਨੇ ਇਸ ਦੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਵਿਚ ਆਜ਼ਾਦੀ ਘੁਲਾਟੀਆ ਚਮਨ ਲਾਲ ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਰਘੂ ਰਾਏ ਲੈਫਟੀਨੈਂਟ ਜਨਰਲ ਦੇਪਿੰਦਰ ਸਿੰਘ ਅਤੇ ਹਾਕੀ ਖਿਡਾਰੀ ਤੇ ਓਲੰਪੀਅਨ ਜਿਹੜੇ ਨੇ ਗੁਰਬਖਸ਼ ਸਿੰਘ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਵਿਧਾਨ ਸਭਾ ਦੇ ਵਿਚੋਂ ਸਾਰੇ ਵਿਧਾਇਕ ਵੱਲੋਂ ਜਿਹੜਾ ਖੜੇ ਹੋ ਕੇ 2 ਮਿੰਟ ਦਾ ਮੌਨ ਵੀ ਰੱਖਿਆ ਗਿਆ ਬਾਜਵਾ ਉਨ੍ਹਾਂ ਨੇ ਸਾਰੇ ਵਿਧਾਇਕਾਂ ਦਾ ਜਿਹੜਾ 1 ਘੰਟੇ ਅੰਦਰ ਹੀ ਡੋਪ ਟੈਸਟ ਜਿਹੜਾ ਮੰਗ ਲਿਆ ਕਿਉਂਕਿ ਵਿਵਾਦ ਖੜਾ ਹੋ ਗਿਆ ਕਿ ਮਾਨ ਸਾਹਿਬ ਜਿਹੜੇ ਨੇ ਉਹ ਸ਼ਰਾਬ ਪੀ ਕੇ ਜਿਹੜੇ ਨੇ ਹਾਊਸ ਦੇ ਵਿਚ ਆਏ ਨੇ। ਜਦੋਂ ਤੱਕ ਮੁੱਖ ਮੰਤਰੀ ਤੇ ਵਿਧਾਇਕਾਂ ਦੇ ਟੈਸਟ ਨਹੀਂ ਹੁੰਦੇ ਉਦੋਂ ਤੱਕ ਸਦਨ ਦੀ ਕਾਰਵਾਈ ਦਾ ਬਾਈਕਾਟ ਬਾਜਵਾ ਹੁਣਾਂ ਨੇ ਕਹਿ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਦੌਰਾਨ ਅੱਜ ਉਸ ਵੇਲੇ ਸਿਆਸੀ ਭੁਚਾਲ ਜਿਹੜਾ ਆ ਗਿਆ ਜਿੱਥੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਮੁੱਖ ਮੰਤਰੀ ਤੇ ਸਦਨ ਦੇ ਸਾਰੇ ਵਿਧਾਇਕਾਂ ਦੇ ਤੁਰੰਤ ਐਲਕੋਮੀਟਰ ਸ਼ਰਾਬ ਦੀ ਜਾਂਚ ਅਸਲ ਚ ਤਾਂ ਮੁੱਦਾ ਉਠਾਇਆ ਸੀ ਖਹਿਰਾ ਹੁਣਾਂ ਨੇ ਤੇ ਉਸ ਤੋਂ ਬਾਅਦ ਜਿਹੜਾ ਫਿਰ ਬਾਜਵਾ ਹੁਣਾਂ ਨੇ ਉਨ੍ਹਾਂ ਦੀ ਹਾਮੀ ਭਰ ਦਿੱਤੀ ਤੇ ਸ਼ਰਾਬ ਦੀ ਜਾਂਚ ਤੇ ਡੋਪ ਟੈਸਟ ਜਿਹੜਾ ਕਰਵਾਉਣ ਦੀ ਮੰਗ ਰੱਖ ਦਿੱਤੀ ਗਈ। ਤੇ ਅੱਜ ਵੈਸੇ ਖਹਿਰਾ ਸਾਹਿਬ ਜਿੰਦਾ ਵੀ ਨਾਲ ਲੈ ਕੇ ਗਏ ਸੀ, ਕਹਿੰਦੇ ਭਾਈ ਲਾ ਦਿਓ ਜਿੰਦਾ ਜਿੱਦਾਂ ਮਾਨ ਸਾਹਿਬ ਪਹਿਲਾਂ ਕਹਿੰਦੇ ਸੀ, ਤਾਂ ਕਹਿੰਦੇ ਅੱਜ ਚਾਹੇ ਸਾਡੇ ਨੇ ਤੇ ਚਾਹੇ ਤੁਹਾਡੇ ਨੇ ਡੋਪ ਟੈਸਟ ਜਾਂ ਇਹ ਟੈਸਟ ਜਿਹੜੇ ਹੋ ਹੀ ਜਾਣ। ਸਪੀਕਰ ਨੂੰ ਲਿਖੇ ਇਕ ਸਖ਼ਤ ਪੱਤਰ ਦੇ ਵਿਚ ਜਿਹੜਾ ਬਾਜਵਾ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਦਨ ਦੀ ਮਰਿਆਦਾ ਨੂੰ ਬਹਾਲ ਰੱਖਣ ਦੇ ਲਈ ਕਦਮ ਚੁੱਕਣਾ ਲਾਜ਼ਮੀ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੇ ਪੱਤਰ ਦੇ ਵਿਚ ਮੁੱਖ ਮੰਤਰੀ ਦੇ ਵੱਲੋਂ ਸਦਨ ਦੇ ਵਿਚੋਂ ਚਲੇ ਜਾਣ ਦੇ ਕਈ ਸਵਾਲ ਖੜੇ ਕਰਦਿਆਂ ਕਾਂਗਰਸ ਵਿਧਾਇਕ ਦਲ ਜਿਹੜਾ CLP ਉਨ੍ਹਾਂ ਨੇ ਮੰਗ ਕੀਤੀ ਕਿ ਇਕ ਘੰਟੇ ਦੇ ਅੰਦਰ ਅੰਦਰ ਮੁੱਖ ਮੰਤਰੀ ਤੋਂ ਸ਼ੁਰੂਆਤ ਕਰਦੇ ਹੋਏ ਸਾਰੇ ਮੈਂਬਰਾਂ ਦਾ ਐਲਕੋਮੀਟਰ ਜਿਹੜਾ ਟੈਸਟ ਕੀਤਾ ਜਾਵੇ ਤੇ ਬਾਅਦ ਦੇ ਵਿਚ ਸਾਰਿਆਂ ਦਾ ਜਿਹੜਾ ਵਿਆਪਕ ਡੋਪ ਟੈਸਟ ਕਰਵਾਇਆ ਜਾਵੇ। ਤੇ PGI ਤੋਂ ਉਨ੍ਹਾਂ ਨੇ ਕਿਹਾ ਕਿ ਮਾਹਰ ਜਿਹੜੇ ਲੋਕ ਨੇ ਉਨ੍ਹਾਂ ਤੋਂ ਹੋਣਾ ਚਾਹੀਦਾ ਹੈ, ਟੀਮ ਤੋਂ ਜਿਹੜਾ ਜਾਂਚ ਦੀ ਸ਼ਰਤ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਹ ਟੈਸਟ ਕਿਸੇ ਹੋਰ ਹਸਪਤਾਲ ਦੀ ਬਜਾਏ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੀ ਨਿਰਪੱਖ ਮੈਡੀਕਲ ਟੀਮ ਦੇ ਵੱਲੋਂ ਕੀਤੇ ਜਾਣੇ ਚਾਹੀਦੇ ਹੈ। ਬਾਜਵਾ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਖਿਲਾਫ਼ ਨਹੀਂ ਸਗੋਂ ਸਦਨ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਕਾਇਮ ਰੱਖਣ ਦੇ ਲਈ ਚੁੱਕਿਆ ਗਿਆ ਕਦਮ ਹੈ। ਸਦਨ ਦੀ ਕਾਰਵਾਈ ਦੇ ਬਾਈਕਾਟ ਦਾ ਅਲਟੀਮੇਟਮ ਦੇ ਦਿੱਤਾ ਗਿਆ। ਕਾਂਗਰਸ ਨੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਐਲਾਨ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਮੁੱਖ ਮੰਤਰੀ ਪ੍ਰਸਤਾਵਿਤ ਟੈਸਟਿੰਗ ਪ੍ਰਕਿਰਿਆ ਰਾਹੀਂ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਖੁਦ ਨੂੰ ਮੁਕਤ ਨਹੀਂ ਕਰ ਲੈਂਦੇ ਉਦੋਂ ਤੱਕ ਕਾਂਗਰਸ ਵਿਧਾਇਕ ਦਲ ਸਦਨ ਦੀ ਕਾਰਵਾਈ ਦੇ ਵਿਚ ਹਿੱਸਾ ਨਹੀਂ ਲਵੇਗਾ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਪਰੇ ਵਿਹਾਰ ਨੇ ਸਦਨ ਨੂੰ ਜਿਹੜਾ ਚੱਕਰੀ ਪਾਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧੀ ਜਿਹੜਾ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰਤੀ ਗਰਮ ਨਰਮ ਹੋਣਾ ਜਿਹੜਾ ਵਿਹਾਰ ਨੇ ਸ਼ੁੱਕਰਵਾਰ ਨੂੰ ਅੱਜ ਸਦਨ ਨੂੰ ਹੈਰਾਨ ਕੀਤਾ। ਮਜ਼ਦੂਰਾਂ ਦੇ ਹੱਕ ਦੇ ਵਿਚ ਪੇਸ਼ ਕੀਤੇ ਮਤੇ ਦੇ ਉਤੇ ਬਹਿਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਚਾਨਕ ਗੁੱਸੇ ਦੇ ਵਿਚ ਆ ਕੇ ਬਾਜਵਾ ਦੇ ਉਸ ਬਿਆਨ ਦੇ ਉਤੇ ਇਤਰਾਜ਼ ਜਤਾਇਆ ਜਿਸ ਦੇ ਵਿਚ ਉਨ੍ਹਾਂ ਨੇ ਪਿਛਲੇ 4 ਸਾਲਾਂ ਦੇ ਵਿਚ ਆਪ ਸਰਕਾਰ ਵੱਲੋਂ ਬੁਲਾਏ ਗਏ 8 ਵਿਸ਼ੇਸ਼ ਸੈਸ਼ਨਾਂ ਦੇ ਬਾਰੇ ਕਿਹਾ ਸੀ ਕਿ ਇਨ੍ਹਾਂ ਨੇ ਬਹੁਤ ਘੱਟ ਹਾਸਲ ਕੀਤਾ ਹੈ ਤੇ ਮੈਂਬਰ ਜਨਤਾ ਦੇ ਨਾਲ ਜੁੜੇ ਸਵਾਲ ਨਹੀਂ ਪੁੱਛ ਸਕੇ। ਮਾਨ ਆਪਣੀ ਸੀਟ ਤੋਂ ਉਛਲ ਕੇ ਬਾਜਵਾ ਨੂੰ ਝਿੜਕਣ ਲੱਗ ਪਏ ਤੇ ਉਨ੍ਹਾਂ ਪੁੱਛਿਆ ਕਿ 13 ਅਪ੍ਰੈਲ ਨੂੰ ਹੋਇਆ ਪਿਛਲਾ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਜਿੱਥੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਬਿੱਲ 226 ਪਾਸ ਕੀਤਾ ਗਿਆ ਸੀ ਉਹ ਕਾਫ਼ੀ ਵੱਡਾ ਨਹੀਂ ਸੀ? ਉਨ੍ਹਾਂ ਕਿਹਾ ਕਿ ਇਹ ਕਾਫ਼ੀ ਨਹੀਂ ਸੀ ਜਾਂ ਸ਼ਾਇਦ ਇਸ ਦੇ ਲਈ ਕਿਉਂਕਿ ਤੁਸੀਂ ਕਾਂਗਰਸ ਕਦੇ ਵੀ ਬੇਅਦਬੀ ਵਿਰੋਧੀ ਕਾਨੂੰਨ ਨਹੀਂ ਲਿਆਉਣਾ ਚਾਹੁੰਦੇ ਸੀ ਤੇ ਇੱਥੋਂ ਤੱਕ ਕਿ ਇਸ ਬਿੱਲ ਦੇ ਬਣਨ ਤੇ ਸ਼ੱਕ ਵੀ ਪੈਦਾ ਕੀਤਾ ਸੀ। ਤੁਹਾਨੂੰ ਲੱਗਿਆ ਕਿ ਸੈਸ਼ਨ ਨੇ ਬਹੁਤਾ ਕੁਝ ਹਾਸਲ ਨਹੀਂ ਕੀਤਾ। ਜਦੋਂ ਉਨ੍ਹਾਂ ਦਾ ਗੁੱਸਾ ਸ਼ਾਂਤ ਹੋਇਆ ਤਾਂ ਮਾਨ ਹੁਣਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ ਸਿਫਾਰਿਸ਼ ਕੀਤੀ ਕਿ ਉਹ ਕਾਂਗਰਸ ਦੇ ਲਈ ਬਹਿਸ ਦਾ ਜਿਹੜਾ ਸਮਾਂ 8 ਮਿੰਟ ਤੋਂ ਵਧਾ ਕੇ 20 ਮਿੰਟ ਕਰ ਦੇਵੇ। ਸਪੀਕਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਅੱਜ ਸਦਨ ਦੇ ਨੇਤਾ ਤੁਹਾਡੇ ਦੇ ਉੱਤੇ ਕਹਿੰਦੇ ਨੇ ਮਿਹਰਬਾਨ ਹੋ ਗਏ ਨੇ। ਇਹ ਮਾਹੌਲ ਜਿਹੜਾ ਜੀ ਰਿਹਾ ਉੱਥੇ ਤੇ ਦੂਸਰੇ ਪਾਸੇ ਮੋਗਾ ਫਲੈਗ ਕੇਸ 2 ਦੋਸ਼ੀਆਂ ਨੂੰ 5-5 ਸਾਲ ਦੀ ਕੈਦ ਹੋਈ ਹੈ ਤੇ ਪੰਨੂ ਦੇ ਕਹਿਣ ਦੇ ਉੱਤੇ ਲਹਿਰਾਇਆ ਗਿਆ ਸੀ ਖਾਲਿਸਤਾਨੀ ਝੰਡਾ। NIA ਅਦਾਲਤ ਦਾ ਵੱਡਾ ਫੈਸਲਾ ਆਇਆ, ਤਿਰੰਗੇ ਦੀ ਬੇਅਦਬੀ ਦੇ ਕਰਨ ਵਾਲਿਆਂ ਨੂੰ ਭੇਜਿਆ ਜੇਲ੍ਹ। ਹੁਣ ਮੋਹਾਲੀ ਸਥਿਤ NIA ਦੀ ਵਿਸ਼ੇਸ਼ ਅਦਾਲਤ ਨੇ ਸਾਲ 2020 ਦੇ ਵਿਚ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਉੱਤੇ ਖਾਲਿਸਤਾਨੀ ਝੰਡਾ ਲਹਿਰਾਉਣ ਤੇ ਤਿਰੰਗੇ ਦਾ ਅਪਮਾਨ ਕਰਨ ਦੇ ਮਾਮਲੇ ਦੇ ਵਿਚ 2 ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਦੋਸ਼ੀ ਇੰਦਰਜੀਤ ਸਿੰਘ ਤੇ ਜਸਪਾਲ ਸਿੰਘ ਵਾਸੀ ਮੋਗਾ ਨੂੰ 5 ਸਾਲ 6 ਮਹੀਨੇ ਦੀ ਕੈਦ ਤੇ 16,000 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਹੈ। ਇਹ ਕਾਰਵਾਈ ਭਾਰਤੀ ਦੰਡਾਵਲੀ IPC ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ UAPA ਅਤੇ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਸਬੰਧੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਕੀਤੀ ਗਈ ਹੈ। ਪੰਨੂ ਦੇ ਲਾਲਚ ਦੇ ਵਿਚ ਆ ਕੇ ਕਹਿੰਦੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ ਸੀ। ਜਾਂਚ ਦੇ ਮੁਤਾਬਕ ਇਹ ਸਾਰੀ ਜਿਹੜੀ ਹੈ ਸਾਜਿਸ਼ ਸਿਕਸ ਫਾਰ ਜਸਟਿਸ SFJ ਦੇ ਮੁਖੀ ਤੇ ਐਲਾਨੇ ਗਏ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ਦੇ ਉੱਤੇ ਘੜੀ ਗਈ ਸੀ। 14 ਅਗਸਤ 2020 ਨੂੰ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਇੰਦਰਜੀਤ ਸਿੰਘ ਜਸਪਾਲ ਨੇ DC ਦਫ਼ਤਰ ਦੀ ਛੱਤ ਦੇ ਉੱਤੇ ਚੜ੍ਹ ਕੇ ਖਾਲਿਸਤਾਨੀ ਝੰਡਾ ਲਹਿਰਾਇਆ। ਇਨ੍ਹਾਂ ਇੰਨਾ ਹੀ ਨਹੀਂ, ਦੋਸ਼ੀਆਂ ਨੇ ਤਿਰੰਗੇ ਝੰਡੇ ਦੀ ਰੱਸੀ ਕੱਟ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ ਸੀ ਤੇ ਉਸਦੀ ਜਿਹੜੀ ਆ ਬੇਅਦਬੀ ਵੀ ਕੀਤੀ ਸੀ। NIA ਨੇ ਜਿਹੜੀ ਆ ਉਹਦੀ ਜਾਂਚ ਦੇ ਵਿਚ ਖੁਲਾਸਾ ਹੋਇਆ ਕਿ ਪੰਨੂ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਭੜਕਾਇਆ ਸੀ ਤੇ ਸਰਕਾਰੀ ਇਮਾਰਤਾਂ ਦੇ ਉੱਤੇ ਝੰਡੇ ਲਹਿਰਾਉਣ ਦੇ ਲਈ $2,500 ਦੇ ਇਨਾਮ ਦਾ ਲਾਲਚ ਵੀ ਦਿੱਤਾ ਸੀ। ਇਸ ਵਾਰਦਾਤ ਦੇ ਲਈ ਜਿਹੜਾ ਸੀ ਪੰਨੂ ਦੇ ਸਾਥੀ ਹਰਪ੍ਰੀਤ ਸਿੰਘ ਉਰਫ ਰਾਣਾ ਸਿੰਘ ਉਨ੍ਹਾਂ ਨੇ ਦੋਸ਼ੀਆਂ ਨੂੰ ਪੈਸੇ ਦਿੱਤੇ। ਅਦਾਲਤ ਨੇ ਇਸ ਮਾਮਲੇ ਦੇ ਵਿਚ ਅਮਰੀਕਾ ਬੈਠੇ ਗੁਰਪਤਵੰਤ ਸਿੰਘ ਪੰਨੂ ਅਤੇ ਹਰਪ੍ਰੀਤ ਸਿੰਘ ਨੂੰ ਪਹਿਲਾਂ ਹੀ ਜਿਹੜਾ ਭਗੌੜਾ ਐਲਾਨਿਆ ਹੋਇਆ ਤੇ NIA ਨੇ ਇਸ ਕੇਸ ਦੇ ਵਿਚ ਕੁੱਲ 4 ਗ੍ਰਿਫ਼ਤਾਰ ਮੁਲਜ਼ਮਾਂ ਅਤੇ 2 ਭਗੌੜਿਆਂ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਦੇ ਨਾਲ ਹੀ ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ, ਸਾਬਕਾ ਮੰਤਰੀ ਦੇ PA ਦਿਲਬਾਗ ਸਿੰਘ ਨੂੰ ਅਦਾਲਤ ਤੋਂ ਝਟਕਾ ਲੱਗਿਆ। ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਅਗਾਉਂ ਜ਼ਮਾਨਤ ਅਰਜ਼ੀ ਜਿਹੜੀ ਹੈ ਖਾਰਜ ਕਰਤੀ ਹੈ ਤੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਕਹਿੰਦੇ ਬਾਹਰ ਦੱਸਿਆ ਗਿਆ। ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਅੱਜ ਡਾਕਟਰ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੇ 3 ਮੁਲਜ਼ਮ ਦਿਲਬਾਗ ਸਿੰਘ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ਖਾਰਜ ਕਰਤੀ। ਉਹ ਇਸ ਮਾਮਲੇ ਦੇ ਵਿਚ ਮੁੱਖ ਸ਼ੱਕੀ ਅਤੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਿੱਜੀ ਸਹਾਇਕ ਸੀ। ਸਾਬਕਾ ਮੰਤਰੀ ਇਸ ਸਮੇਂ ਇਸ ਮਾਮਲੇ ਦੇ ਵਿਚ ਨਿਆਇਕ ਹਿਰਾਸਤ ਦੇ ਵਿਚ ਹੈ। ਦਿਲਬਾਗ ਸਿੰਘ ਮਾਰਕੀਟ ਕਮੇਟੀ ਪੱਟੀ ਦਾ ਜਿਹੜਾ ਚੇਅਰਮੈਨ ਵੀ ਸੀ। ਅਗਾਉਂ ਜ਼ਮਾਨਤ ਅਰਜ਼ੀ ਦੇ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਉਸਨੂੰ ਇਸ ਮਾਮਲੇ ਦੇ ਵਿਚ ਝੂਠਾ ਫਸਾਇਆ ਗਿਆ। ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਬਣਾਈ ਸੀ ਜਿਸ ਦੇ ਵਿਚ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਵਾਸਤੇ ਲਾਲਜੀਤ ਸਿੰਘ ਭੁੱਲਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਭਾਵੇਂ ਇਸ ਵੀਡੀਓ ਦੇ ਵਿਚ ਉਸਦਾ ਨਾਮ ਨਹੀਂ ਲਿਆ ਗਿਆ ਸੀ, ਪਰ ਇਸ ਤੋਂ ਪਹਿਲਾਂ ਵਿਭਾਗ ਨੂੰ ਭੇਜੇ ਗਏ ਪੱਤਰਾਂ ਦੇ ਵਿਚ ਕੀਤੇ ਗਏ ਤਸ਼ੱਦਦ ਦੇ ਵਾਸਤੇ ਉਸਨੂੰ ਵੀ ਦੋਸ਼ੀ ਦੱਸਿਆ ਸੀ। 23 ਅਪ੍ਰੈਲ ਨੂੰ ਇਸੇ ਅਦਾਲਤ ਨੇ ਖੁਦਕੁਸ਼ੀ ਮਾਮਲੇ ਦੇ ਵਿਚ ਲਾਲਜੀਤ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਉਨ੍ਹਾਂ ਦੀ ਅਗਾਉਂ ਜ਼ਮਾਨਤ ਦੀ ਜਿਹੜੀ ਸੀ ਉਹ ਵੀ ਰੱਦ ਕਰ ਦਿੱਤੀ ਸੀ ਤੇ ਇਸ ਮਾਮਲੇ ਦੇ ਵਿਚ ਦੋਵੇਂ ਮੁਲਜ਼ਮ ਜਿਹੜੇ ਨੇ ਫਰਾਰ ਅਜੇ ਤੱਕ ਦੱਸੇ ਜਾ ਰਹੇ ਨੇ। ਦੂਸਰੇ ਪਾਸੇ ਭਾਰਤ ਦੇ ਹਾਲਾਤਾਂ ਦੀ ਗੱਲ ਕਰ ਲਈਏ। ਚੋਣਾਂ ਮੁਕੰਮਲ ਹੋ ਗਈਆਂ ਤੇ ਹੁਣ ਜਿਹੜੇ ਨੇ ਗੈਸ ਤੇ ਡੀਜ਼ਲ ਪੈਟਰੋਲ ਜਿਹੜੀ ਐਨਰਜੀ ਆ ਉਹਦੀਆਂ ਜਿਹੜੀਆਂ ਨੇ ਕੀਮਤਾਂ ਦੇ ਵਿਚ ਬੂਸਟ ਜਿਹੜਾ ਭੁਚਾਲ ਆ ਚੁੱਕਿਆ। ਰਾਹੁਲ ਗਾਂਧੀ ਨੇ ਬਾਰ ਬਾਰ ਇਹ ਚੀਜ਼ਾਂ ਦੀ ਵਾਰਨਿੰਗ ਦਿੱਤੀ ਹੈ ਤੇ ਅੱਜ ਵੀ ਦਿੱਤੀ ਹੈ। LPG ਪ੍ਰਾਈਜ਼ ਜਿਹੜਾ ਉਹ ਪੂਰੇ ਅਸਮਾਨ ਨੂੰ ਛੂਹ ਰਿਹਾ। LPG ਸਿਲੰਡਰ ਦੀ ਕੀਮਤ ਦੇ ਵਿਚ ਵੱਡਾ ਵਾਧਾ ਹੋਇਆ, 993 ਰੁਪਈਏ ਦਾ ਸਿੱਧਾ ਹੀ ਵਾਧਾ ਕਰ ਦਿੱਤਾ ਗਿਆ। ਕੀਮਤ 3,000 ਤੋਂ ਪਾਰ ਹੋ ਗਈ। LPG ਸਿਲੰਡਰ ਦੀ ਕੀਮਤਾਂ ਜਿਹੜੀਆਂ ਨੇ ਉਹਦੇ ਵਿਚ ਸ਼ੁੱਕਰਵਾਰ ਤੋਂ ਭਾਰੀ ਵਾਧਾ ਕੀਤਾ ਗਿਆ ਜਿਸ ਦੇ ਨਾਲ ਭੋਜਨ ਅਤੇ ਪ੍ਰਾਹੁਣਚਾਰੀ ਖੇਤਰ ਦੇ ਕਾਰੋਬਾਰਾਂ ਦੀ ਜਾਣੀ ਕਿ ਜਿਹੜੇ ਢਾਬੇ ਨੇ ਰੈਸਟੋਰੈਂਟ ਨੇ ਉਨ੍ਹਾਂ ਦੀ ਗੱਲ ਹੈ, ਕਾਰੋਬਾਰਾਂ ਦੀ ਲਾਗਤ ਵੱਧ ਗਈ ਹੈ। ਇਹ ਵਾਧਾ ਵਪਾਰਕ ਸਿਲੰਡਰ ਦੀਆਂ ਕੀਮਤਾਂ ਦੇ ਵਿਚ ਕੀਤਾ ਗਿਆ ਜਦੋਂ ਕਿ ਘਰੇਲੂ LPG ਦੀਆਂ ਕੀਮਤਾਂ ਵਿਚ ਕੋਈ ਬਦਲਾਅ ਅਜੇ ਤੱਕ ਨਹੀਂ ਦਿਖਿਆ। 19 ਕਿਲੋ ਦੇ ਵਪਾਰਕ LPG ਸਿਲੰਡਰ ਜਿਹੜਾ ਉਹਦੀ ਕੀਮਤ ਦੇ ਵਿਚ 993 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਜਿਸ ਦੇ ਨਾਲ ਦਿੱਲੀ ਦੇ ਵਿਚ ਅੱਜ ਤੋਂ ਇਸ ਦੀ ਕੀਮਤ 3,071 ਰੁਪਏ ਤੇ 50 ਪੈਸੇ ਰੁਪਏ ਹੋ ਗਈ ਹੈ। 5 ਕਿਲੋ ਦੇ FTL ਜਿਹੜਾ ਫ੍ਰੀ ਟ੍ਰੇਡ LPG ਸਿਲੰਡਰ ਦੀ ਕੀਮਤ ਦੇ ਵਿਚ ਵੀ ਤੁਰੰਤ ਪ੍ਰਭਾਵ ਦੇ ਨਾਲ 261 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕਰ ਦਿੱਤਾ ਗਿਆ। ਤੇ ਭਾਈ ਇਹ ਬੋਝ ਤਾਂ ਹੁਣ ਜਿਹੜਾ ਕਸਟਮਰ ਜਿਹੜਾ ਮਠਿਆਈਆਂ ਖਰੀਦਣਗੇ ਢਾਬੇ ਦੇ ਉੱਤੇ ਰੋਟੀ ਪਾਣੀ ਖਾਣਗੇ, ਮਜ਼ਦੂਰ ਵਰਗ ਹੈ, ਹੋਰ ਸਾਰੇ ਵਰਗ ਨੇ, ਉਹਨਾਂ ਨੂੰ ਵੀ ਪ੍ਰਾਈਜ਼ ਦੇਣਾ ਪਏਗਾ। 14.2 ਕਿਲੋ ਦੇ ਘਰੇਲੂ LPG ਸਿਲੰਡਰ ਦੀ ਕੀਮਤ ਦੇ ਵਿਚ ਕੋਈ ਬਦਲਾਅ ਨਹੀਂ ਹੋਇਆ ਜੋ ਦੇਸ਼ ਭਰ ਦੇ ਵਿਚ ਲਗਭਗ 33 ਕਰੋੜ ਪਰਿਵਾਰਾਂ ਦੇ ਵੱਲੋਂ ਵਰਤਿਆ ਜਾਂਦਾ ਹੈ। ਇਹ ਸੋਧ ਸਿਰਫ ਵਪਾਰਕ ਅਤੇ ਬਲਕ LPG ਸ਼੍ਰੇਣੀਆਂ ਦੇ ਉੱਤੇ ਲਾਗੂ ਹੁੰਦੀ ਹੈ ਜੋ ਭਾਰਤ ਵਿਚ ਕੁੱਲ LPG ਖਪਤ ਦਾ ਇਕ ਛੋਟਾ ਜਿਹਾ

0: ਕਿਉਂਕਿ ਭਾਰਤ ਆਪਣੀ ਐਲਪੀਜੀ ਲੋੜਾਂ ਦਾ ਇੱਕ ਵੱਡਾ ਹਿੱਸਾ ਦਰਾਮਦ ਕਰਦਾ ਹੈ। ਇਸਦੇ ਲਈ ਵਪਾਰਕ ਅਤੇ ਗੈਰ ਸਬਸਿਡੀ ਵਾਲੇ ਸਿਲੰਡਰਾਂ ਦੀ ਘਰੇਲੂ ਕੀਮਤ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲ ਜੁੜੀ ਹੋਈ ਹੈ। ਹਰ ਮਹੀਨੇ ਇਸਦੀ ਸਮੀਖਿਆ ਕੀਤੀ ਜਾਂਦੀ ਹੈ। ਤੇਲ ਮਾਰਕੀਟਿੰਗ ਜਿਹੜੀ ਹੈ, ਕੰਪਨੀਆਂ ਆਮ ਤੌਰ ਦੇ ਉੱਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਅੰਤਰਰਾਸ਼ਟਰੀ ਔਸਤ ਕੀਮਤ ਅਤੇ ਵਿਦੇਸ਼ੀ ਮੁਦਰਾ ਦਰ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਐਲ ਪੀ ਜੀ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ, ਜਦੋਂ ਕਿ ਘਰੇਲੂ ਐਲ ਪੀ ਜੀ ਦਰਾਂ ਨੂੰ ਪਰਿਵਾਰਾਂ ਨੂੰ ਮਹਿੰਗਾਈ ਤੋਂ ਬਚਾਉਣ ਦੇ ਲਈ ਪਿਛਲੇ ਮਹੀਨਿਆਂ ਵਿਚ ਸਥਿਰ ਰੱਖਿਆ ਗਿਆ ਤੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਚ ਵਿਸ਼ਵ ਵਿਆਪੀ ਰੋਜ਼ਾਨਾ ਦੇ ਆਧਾਰ ਦੇ ਉਤੇ ਅਕਸਰ ਬਦਲਾਅ ਦੇਖੇ ਗਏ ਨੇ। ਤੇ ਲੋ ਦੋਸਤੋ, ਇਹ ਨੇ ਹਾਲਾਤ। ਤੇ ਦੂਸਰੇ ਪਾਸੇ ਅਮਰੀਕਾ ਦੀ ਇਕ ਖ਼ਬਰ ਲੈ ਕੇ ਛੋਟੀ ਜਿਹੀ, ਤੇ ਉਸ ਤੋਂ ਬਾਅਦ ਫਿਰ ਆਪਾਂ ਰਾਜਨ ਸੈਣੀ ਜੀ ਦੀ ਗੱਲਬਾਤ ਸੁਣਦੇ ਹਾਂ। ਵੈਸੇ ਤਾਂ ਚਲੋ ਕਾਫੀ ਲੰਬੀ ਖ਼ਬਰ ਹੈ, ਬਾਅਦ ਦੇ ਵਿਚ ਕਰ ਲੈਂਦੇ ਹਾਂ, ਕਿਉਂਕਿ ਉਥੇ ਵੀ ਜਿਹੜਾ ਟਰੰਪ ਸਾਹਿਬ ਵੀ ਜਿਵੇਂ ਕਿ ਮਾਨ ਸਾਹਿਬ ਪੰਜਾਬ ਦੇ ਵਿਚ ਮਜ਼ਦੂਰਾਂ ਨੂੰ ਗੱਫੇ ਦੇ ਰਹੇ ਨੇ, ਤੇ ਇਸੇ ਤਰ੍ਹਾਂ ਹੀ ਉਸੇ ਤਰਜ਼ ਦੇ ਉਤੇ ਲੱਗਦਾ ਹੈ ਕਿ ਟਰੰਪ ਸਾਹਿਬ ਵੀ ਜਿਹੜੇ ਨੇ ਖੁਸ਼ ਹੋਏ ਹੋਏ ਨੇ। ਕਹਿੰਦੇ ਹੁਣ ਗਰੀਬੀ ਜਿਹੜੀ ਹੈ ਉਹ ਨਹੀਂ ਰਹਿਣ ਦੇਣੀ ਅਸੀਂ, ਹੁਣ ਗਰੀਬ ਵੀ ਹੋਣਗੇ ਅਮੀਰ। ਅਮਰੀਕੀ ਕਾਮਿਆਂ ਨੂੰ ਟਰੰਪ ਨੇ ਜਿਹੜਾ ਵੱਡਾ ਤੋਹਫਾ ਦਿੱਤਾ ਹੈ, ਤੇ ਉਹਦੀ ਗੱਲਬਾਤ ਅੱਗੇ ਜਾ ਕੇ ਆਪਾਂ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਉਨ੍ਹਾਂ ਦੀਆਂ ਗੱਲਾਂ ਬਾਤਾਂ ਵੱਲ ਨੂੰ ਆਪਾਂ ਚੱਲਦੇ ਹਾਂ ਤੇ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਾਂ ਤੇ ਵਿਸ਼ਲੇਸ਼ਣ ਅੱਜ ਦੀਆਂ ਖ਼ਬਰਾਂ ਦਾ ਕਰਦੇ ਹਾਂ ਉਨ੍ਹਾਂ ਦੇ ਨਾਲ। +358 44 1979 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ। ਤੇ ਲੋ ਫਿਰ ਆਪਾਂ ਬਾਤ ਪਾਉਂਦੇ ਹਾਂ ਐਡਵੋਕੇਟ ਰਾਜਨ ਸੈਣੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੂ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ,
1: ਤੇ ਵੈਸੇ ਏਦਾਂ ਹੈਗਾ ਆ ਜੀ ਕਿ ਅੱਜ ਪੰਜਾਬ ਦੀ ਚਾਲ ਜਿਹੜੀ ਹੈਗੀ ਆ ਥੋੜੀ ਜਿਹੀ ਮਸਤ ਰਹੀ ਆ,
0: ਡੋਲ ਡੋਲ ਕੇ ਚੱਲੀ ਆ ਜੀ।
1: ਡੋਲ ਡੋਲ ਕੇ ਚੱਲੀ ਆ ਜੀ, ਮੀਡੀਆ ਚ ਛਾਇਆ ਰਿਹਾ ਜੀ।
0: ਜੀ,
1: ਤੇ ਵੈਸੇ ਵੀ ਲੋਕਾਂ ਨੇ ਜਿਹੜਾ ਹੈਗਾ ਆ ਓਹਨੂੰ ਪੂਰਾ ਆਨੰਦ ਲਿਆ। ਕੁਆਲੀਆਂ ਚੱਲਦੀਆਂ ਰਹੀਆਂ, ਕਹਿੰਦੇ ਪੁਰਾਣਾ ਹਾਂ ਸ਼ਰਾਬੀ ਤੇ ਬਹਿਖਾਨੇ ਦੀ ਚਾਬੀ, ਮਿੱਤਰਾਂ ਦੀ ਯਾਦ ਆਈ ਉੱਤੋਂ ਰੁੱਤ ਵੀ ਹੈ ਗੁਲਾਬੀ।
0: ਹਾਂਜੀ ਬਿਲਕੁਲ ਜੀ,
1: ਤੇ ਇਹ ਕੁਆਲੀਆਂ ਹੀ ਚੱਲਦੀਆਂ ਰਹੀਆਂ ਜੀ।
0: ਜੀ,
1: ਪਰ ਸਵਾਲ ਇਹ ਹੈਗਾ ਸਰ ਕਿ ਏਡੀ ਵੱਡੀ ਪੋਸਟ ਉਤੇ ਬੈਠਾ ਬੰਦਾ, ਉਹਦੇ ਤੇ ਮੈਂ ਨੀ ਕਹਿੰਦਾ ਹੈਗਾ ਆ ਵੀ ਜੋ ਕਹਿੰਦੇ ਹੈਗੇ ਸੱਚ ਹੈਗਾ, ਪਰ ਏਦਾਂ ਦਾ ਦੋਸ਼ ਲੱਗੇ ਹੀ ਕਿਉਂ?
0: ਜੀ,
1: ਨੋ ਡਾਊਟ ਸਰ ਕਿ ਜੋ ਉਹਨਾਂ ਦਾ ਹਾਵ ਭਾਵ ਸੀ, ਜੋ ਉਹਨਾਂ ਦਾ ਗੱਲਬਾਤ ਦਾ ਸਲੀਕਾ ਸੀ,
0: ਜੀ,
1: ਉਹ ਪੂਰਾ ਇਹ ਸ਼ੱਕ ਜਾ ਰਿਹਾ ਸੀ। ਅਸੀਂ ਵੀ ਚਲੋ ਹੁਣ 58 ਸਾਲ ਦੀ ਉਮਰ ਹੋ ਚੱਲੀ ਆ ਤੇ ਇਸ ਕਰਕੇ ਦੁਨੀਆਂ ਦੇਖੀ ਆ, ਤੇ
0: ਜੀ
1: ਬਿਹੇਵੀਅਰ ਜਿਹੜਾ ਹੈਗਾ ਆ ਸਰ ਉਹ ਤੋਂ ਐਪਰੈਂਟਲੀ ਜਿਹੜਾ ਆ ਜੱਜ ਹੋ ਜਾਂਦਾ ਆ। ਬਾਕੀ ਮੈਡੀਕਲ ਰਿਪੋਰਟ ਤਾਂ ਜਿਹੜੀ ਆ ਬੰਦੇ ਨੂੰ ਦੋਸ਼ੀ ਸਾਬਤ ਕਰਨ ਵਾਸਤੇ ਹੁੰਦੀ ਆ।
0: ਜੀ,
1: ਬਾਕੀ ਜੇ ਸੋਸਾਇਟੀ ਤੁਹਾਨੂੰ ਜਿਹੜੀ ਹੈਗੀ ਆ ਕੋਈ ਗੱਲ ਕਹਿ ਰਹੀ ਆ, ਇਟ ਮੀਨਸ ਸਮਥਿੰਗ ਇਜ਼ ਰੋਂਗ।
0: ਬਿਲਕੁਲ
1: ਹਾਂਜੀ, ਤੇ ਨਹੀਂ ਏਦਾਂ ਦਾ ਦੋਸ਼ ਲੱਗਣਾ ਚਾਹੀਦਾ। ਤੁਸੀਂ ਜਿਹੜਾ ਆ ਆਉਣਾ ਆ ਕਿੱਥੇ, ਵਿਧਾਨ ਸਭਾ ਦੇ ਵਿਚ ਤੁਸੀਂ ਆਉਣਾ ਆ ਤੇ ਉੱਥੇ ਆ ਕੇ ਤੁਹਾਨੂੰ ਪੂਰੇ ਦੇਸ਼ ਨੇ ਦੇਖਣਾ ਆ, ਵਿਦੇਸ਼ਾਂ ਤੱਕ ਵੀ ਤੁਹਾਨੂੰ ਦੇਖਣਾ ਆ, ਤੇ ਤੁਸੀਂ ਹੈਡ ਆਫ ਦਾ ਸਟੇਟ ਹੋ।
0: ਜੀ,
1: ਪਤਾ ਨੀ ਮਤਲਬ ਲੋਕੀ ਆਪਣੇ ਜਿਹੜਾ ਅਹੁਦਾ ਆ ਉਹਦੀ ਭਾਰੀ ਸਾਹਿਬ ਹੁਣ ਨਾ ਲੋਕੀ ਜਿਹੜੇ ਹੈਗੇ ਆ ਵੀ ਅਹੁਦੇ ਵੱਡੇ ਆ ਤੇ ਲੋਕ ਅਹੁਦਿਆਂ ਦੇ ਮੇਚ ਦੇ ਲੱਭਦੇ ਨੀ।
0: ਬਿਲਕੁਲ ਹੈ ਜੀ,
1: ਕਿੱਡਾ ਦੇਖੋ ਮਾੜੀ ਗੱਲ ਹੈਗੀ ਆ। ਫੇਰ ਤੁਸੀਂ ਪਹਿਲਾਂ ਜਿਹੜਾ ਹੈਗਾ ਆ ਜਦੋਂ ਆਏ ਹੈਗੇ ਆ ਤੇ ਤੁਸੀਂ ਵਿਧਾਨ ਸਭਾ ਦੇ ਵਿਚ ਤੁਹਾਡਾ ਅਗਰੈਸ਼ਨ, ਤੁਹਾਡਾ ਵੇ ਆਫ ਸਪੀਕਿੰਗ, ਹਾਂਜੀ ਉਹ ਸਰ ਉਹ ਉਸ ਤਰੀਕੇ ਨਾਲ ਗੱਲ ਕਰ ਰਹੇ ਸੀ ਆ ਗਵਰਨਰ ਗੈਲਰੀ ਆ। ਹਾਂਜੀ ਬਿਲਕੁਲ, ਇਹ ਸੁਣਾ ਦਿਓ ਮੈਨੂੰ, ਮਤਲਬ ਜਿਹੜਾ ਹੈਗਾ ਆ ਫੇਰ ਉਹ ਜਿਆਦਾ ਐਕਸਪਲੇਨੇਸ਼ਨ ਦੀ ਲੋੜ ਨਹੀਂ ਹੋਊਗੀ।
0: ਇੱਕ ਮਿੰਟ ਬਸ ਆਪਾਂ ਇੱਕ ਮਿੰਟ ਲੈਣਾ ਤੁਹਾਡਾ, ਸੁਣੋ ਜੀ ਕੀ ਕਹਿੰਦੇ ਨੇ। ਪਹਿਲੀ ਵੀਡੀਓ
2: ਟਾਈਮ ਹੈ, ਮੈਂ ਜਿਸ ਤਰ੍ਹਾਂ ਅਮਨ ਜੀ ਕਹਿ ਰਹੇ ਸੀਗੇ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਜਿਹੜਾ ਉਹ ਅੱਜ ਤੱਕ, ਸੋ ਤੁਰਕੀ ਦੇ ਵਿਚ ਰੀਸੈਂਟਲੀ ਇੱਕ ਰੈਵੋਲੂਸ਼ਨ ਆਇਆ, ਉਹ ਬੰਦਾ ਬਿਲਕੁਲ ਸਾਡੇ ਜਿਹੜੇ ਸਾਹਿਬ ਨੇ ਮੋਦੀ ਸਾਹਿਬ ਉਹਨਾਂ ਦੇ ਨਕਸ਼ੇ ਕਦਮ ਤੇ ਸੀ, ਜਾਂ ਉਹ ਨਕਸ਼ੇ ਕਦਮ ਤੇ ਨੇ ਫਿਰ ਉਹਦੀ ਤੇ ਸਾਰਾ ਮੀਡੀਆ ਉਹਨੇ ਖਰੀਦ ਲਿਆ ਸੀ, ਸਾਰੇ ਜੱਜ ਹੋਏ ਨੇ, ਇਹ ਕਾਂਗਰਸ ਦੀ ਨਲੈਕੀ ਹੈ ਨਾ,

0: क्यों उन्होंने इन्हें जान देते, क्यों नहीं पता नहीं की 100 देखो 50 चो 40 दोस्त तुहानू माड़ा कहिंदे हुण फिर तुसीं माड़े हो, 50 चो 10 कहिंदे हुण हो सकदा हो उन्हां दा कोई स्वार्थ ना पूरा होया होवे। सो आम आदमी पार्टी है, बड़ी वड्डी पार्टी है, लखां दी पार्टी है। असीं अज दा जिहड़ा इह मोशन है इहदा जिहड़ा कापी है मैं राष्ट्रपति जी कोल लैके जाऊंगा। 5 तरीक नूं माणयोग राष्ट्रपति जी ने सानू मिलने का मेनू टाइम दिता है। वैसे तो मैं टाइम सारे विधायक समेत मंगया सी, पर वह कहंदे भी तुसी कल्ले आयो उन्हां वल्लों उन्हां दे बिहाफ ते, पर मैं इन्हां नाल लेके जाऊंगा
1: जी। दोस्तो ए सी जी पहली ते हुण दोस्त जिहड़ी वायरल होई आ वीडियो ओह जिहड़ी आ तुहाडे नाल सांझी करदे आ।
0: ए गवर्नर गैलरी है, आ गवर्नर गैलरी है, वड्डे माणयोग लोक आउंदे आ, इथे अफसर बैठे ने, ओ सारे गैलरियां जिहड़ियां ने ਉਹਦੇ ਵਿਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਕਿ ਲਾਤੇ ਲਾਤੇ ਨੀ ਦਰਦ ਬੈਠਣ ਵੇ, ਬਿਲਕੁਲ ਹਿੱਲਣਾ ਨੀ, ਬਸ ਐ ਰਹਿਣਾ। ਸਰ ਇੱਥੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ। ਉਹ ਤਾਂ ਮੈਂਬਰ ਨੀ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਆ ਯਾਰ, ਤੂੰ ਰਹਿਣ ਦੇ ਨਾ, ਪੰਜਾਬੀ ਪੜਾਉਂਗਾ ਮੈਂ, ਪੰਜਾਬੀ ਪੜਾਉਂਗਾ। ਕਿਹੜੀਆਂ ਗੱਲਾਂ, ਬਕਵਾਸ ਕਰਦਾ ਯਾਰ, ਬਕਵਾਸ ਕਰਦਾ ਬੰਦਾ ਯਾਰ।
1: ਜੀ ਸੈਣੀ ਸਾਹਿਬ ਕਿੰਨਾ ਫਰਕ ਹੈ ਜੀ?
2: ਬਸ ਫਿਰ ਇਹੀ ਆ ਨਾ ਜੀ, ਇਹ ਫਰਕ ਜਿਹੜਾ ਹੈਗਾ ਆ ਨਾ ਜੀ, ਇਹ ਇਸੇ ਕਰਕੇ ਹੀ ਆ ਨਾ ਕਿ ਫੇਰ ਮੌਕਾ ਮਿਲ ਜਾਂਦਾ ਜੀ ਲੋਕਾਂ ਨੂੰ ਗੱਲ ਕਰਨ ਦਾ, ਹੋਰ ਤਾਂ ਕੁਛ ਨਹੀਂ।
1: ਬਿਲਕੁਲ ਹੈ ਜੀ।
2: ਹੁਣ ਸਰ ਕੋਈ ਵੀ ਫੰਕਸ਼ਨ ਹੁੰਦਾ ਦੇਖੋ, ਨੋ ਡਾਊਟ ਕਿ ਜਿਹੜੀ ਇਹ ਦਾਰੂ ਹੈ ਨਾ ਜੀ, ਇਹ ਸਮਾਜ ਦੇ ਵਿਚ ਅਸੈਪਟੇਬਲ ਈਵਲ ਹੈ
1: ਜੀ,
2: ਨੈਸੈਸਰੀ ਈਵਲ ਦੇ ਤੌਰ ਤੇ ਜਿਹੜੀ ਹੈਗੀ ਆ ਪੀ ਇਹ ਗਿਣੀ ਜਾਂਦੀ ਹੈਗੀ ਆ, ਕਿਉਂਕਿ ਹੁੰਦਾ ਹੈ ਤਾਂ ਨਸ਼ਾ
1: ਜੀ,
2: ਪਰ ਇਹਨੂੰ ਸਮਾਜ ਨੇ ਨਾ ਜੀ ਇੱਕ ਸਵੀਕਾਰ ਕਰ ਲਿਆ ਆ ਜੀ, ਇਹ ਨੈਸੈਸਰੀ ਈਵਲ ਆ। ਤੁਸੀਂ ਕੋਈ ਵੀ ਫੰਕਸ਼ਨ ਕਰਦੇ ਹੈਗੇ ਆ ਜੀ, ਤੇ ਉਹਦੇ ਵਿਚ ਜਿਹੜਾ ਹੈਗਾ ਆ ਡਰਿੰਕ ਸਰਵ ਕਰਦਾ ਹੀ ਕਰਦੇ ਆ।
1: ਪਰ ਸੈਣ ਸਾਹਿਬ ਜੋ ਜਿੱਦਾਂ ਚਲੋ ਫਿਰ ਗੱਲ ਆ ਜਾਂਦੀ ਹੈ ਨਾ ਮੁਲਕਾਂ ਦੀ ਜਾਂ ਆਪਣੇ, ਉੱਥੇ ਵੀ ਹੋਏਗਾ ਲੋ, ਤੁਹਾਡੀਆਂ ਕਿਤਾਬਾਂ ਦੇ ਵਿਚ ਜ਼ਰੂਰ ਕਿਤੇ ਨਾ ਕਿਤੇ ਹੋਏਗਾ। ਜਦੋਂ ਆਪਾਂ ਜੋਬ ਕਰਦੇ ਆ ਕਿਸੇ ਵੀ ਜੋਬ ਆਵਰ ਦੇ ਉੱਤੇ ਹੁੰਦੇ ਆ, ਖਾਸ ਕਰ ਪੁਲਿਸ ਮਹਿਕਮੇ ਦਾ ਵੀ ਬਹੁਤ ਸਾਰੇ ਰੋਲਾ ਪੈਂਦਾ ਕਿ ਇਹ ਜੋਬ ਦੇ ਉੱਤੇ ਮਤਲਬ ਕਿ ਦਾਰੂ ਪੀ ਕੇ ਡੱਫਿਆ ਹੋਇਆ ਜਾਂ ਕਿੱਦਾਂ ਆ, ਮਤਲਬ ਕਿ ਡਿੱਗਦਾ ਢੇਂਦਾ, ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹੀਆਂ ਪਹਿਲਾਂ ਵੀ, ਜਾਂ ਸਸਪੈਂਡ ਵੀ ਕਰ ਦਿੱਤੇ ਜਾਂਦੇ ਸੀਗੇ ਜੇ ਆਨ ਡਿਊਟੀ ਮਤਲਬ ਕਿ ਇਹ ਚੀਜ਼ਾਂ ਦਾ ਸੇਵਨ ਕਰਦੇ ਹੋ। ਇਹ ਰੂਲ ਰੈਗੂਲੇਸ਼ਨ ਸਾਡੇ ਵੀ ਆ ਜੀ, ਜਿਹੜਾ ਸਾਡਾ ਮਾਲਕ ਹੈ ਉਹ ਬਕਾਇਦਾ ਉਹ ਸਾਡਾ ਟੈਸਟ ਕਰਵਾ ਸਕਦਾ ਆਨ ਦੀ ਸਪੋਰਟ, ਤੇ ਉਹ ਸਾਨੂੰ ਆਫ ਵੀ ਕਰ ਸਕਦਾ ਕਿ ਭਾਈ ਵਾਰਨਿੰਗ ਦਿੱਤੀ ਜਾਂਦੀ ਹੈ ਜੇ ਮਤਲਬ ਕਿ ਇੱਦਾਂ ਲਗਾਤਾਰਤਾ ਦੇ ਵਿੱਚ ਹੋ ਰਿਹਾ ਤਾਂ ਕੀ ਮਤਲਬ ਕਿ ਉਹ ਮਰਿਆਦਾ ਹਰ ਇੰਸਟੀਟਿਊਟ ਦੀ ਕੋਈ ਨਾ ਕੋਈ ਪ੍ਰੋਟੋਕੋਲ ਹੁੰਦਾ ਹੈ ਕਿ ਜੋ ਸਾਡੇ ਜਿੱਥੋਂ ਪੂਰੇ ਸੂਬੇ ਨੂੰ ਹੈਂਡਲ ਕਰਨਾ, ਇੱਕ ਚਾਹੇ ਉਹ ਆਪਾਂ ਗੁਰੂ ਘਰਾਂ ਦੀ ਗੱਲ ਕਰਦੇ ਹਾਂ, ਚਾਹੇ ਕਿਸੇ ਧਰਮ ਦੀ ਗੱਲ ਕਰਦੇ ਜਿਵੇਂ ਤੁਸੀਂ ਸੰਸਥਾਵਾਂ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਸਦਨ ਦੀ ਵੀ ਇੱਕ ਮਰਿਆਦਾ ਜਾਂ ਪ੍ਰੋਟੋਕੋਲ ਹੈ ਕਿ ਉਹ ਚੀਜ਼ ਲਾਗੂ ਨਹੀਂ ਹੁੰਦੀ ਕਿ ਸਿਰਫ ਆਪਾਂ ਇਹੀ ਕਹਿ ਲਾਂਗੇ ਕਿ ਭਾਈ ਦਾਰੂ ਜਿਹੜੀ ਆ ਉਹ ਅਸੈਪਟੇਬਲ ਆ ਜੀ, ਉਹਦੇ ਵਿਚ ਕਿੰਨਾ ਕੁ ਆਪਾਂ ਇਸ ਨੂੰ ਜਾਇਜ਼ ਕਹਿ ਸਕਦੇ ਹਾਂ, ਇੱਕ ਪ੍ਰੋਟੋਕੋਲ ਵੀ ਹੁੰਦਾ ਹੈ।
2: ਬਿਲਕੁਲ ਪ੍ਰੋਟੋਕੋਲ ਤੇ ਗੱਲ ਕਰ ਰਿਹਾ ਸੀ ਸਰ ਮੈਂ, ਕਿ ਆਪਾਂ ਦੇਖੋ ਨਾ ਫੰਕਸ਼ਨਾਂ ਦੇ ਵਿਚ ਜਦ ਤੱਕ ਮਹਾਰਾਜ ਦੀ ਜਿਹੜੀ ਹੈਗੀ ਆ ਸਵਾਰੀ ਘਰ ਹੁੰਦੀ ਹੈਗੀ ਆ, ਤੇ ਮਹਾਰਾਜ ਦਾ ਸਰੂਪ ਜਦ ਤੱਕ ਗੁਰੂ ਘਰ ਛੱਡ ਕੇ ਨੀ ਆਉਂਦੇ ਤਦ ਤੱਕ ਜਿਹੜਾ ਹੈਗਾ ਆ ਭਾਈ ਵੱਡੇ ਵੱਡੇ ਸ਼ਰਾਬੀ ਵੀ ਬੈਠੇ ਹੁੰਦੇ ਆ, ਪਰ ਉਹ ਵੀ ਜਿਹੜਾ ਹੈਗਾ ਆ ਵੇਟ ਕਰਦੇ ਆ ਹਾਂਜੀ, ਤੇ ਮਹਾਰਾਜ ਦੀ ਸਵਾਰੀ ਜਿਹੜੀ ਹੈਗੀ ਆ ਛੱਡਿਆ ਹੁਣ ਪਹਿਲਾਂ ਗੁਰੂ ਘਰ, ਉਹ ਤੋਂ ਬਾਅਦ ਜਿਹੜਾ ਹੈਗਾ ਆ ਫੇਰ ਉਹ ਗਲਾਸ ਗਲੂਸ ਲਾਉਂਦੇ ਹੈਗੇ ਆ ਜੀ,
1: ਬਿਲਕੁਲ
2: ਉਹ ਟਾਈਮ ਜਿਹੜਾ ਹੈਗਾ ਹਾਂ ਬਿਲਕੁਲ ਪ੍ਰੋਟੋਕੋਲ ਤਾਂ ਹੈਗਾ ਆ ਨਾ, ਫੇਰ ਮਤਲਬ ਉਸ ਚੀਜ਼ ਦਾ ਉਨਾ ਚਿਰ ਤੱਕ ਤਾਂ ਹੈਗਾ ਜੇ ਉਧਰੋਂ ਜੇ ਉਹ ਉਸੇ ਚੀਜ਼ ਕਰਕੇ ਹੀ ਆ, ਤੇ ਜਿਹੜੀ ਟਾਈਮ ਆ ਇਹ ਬਹੁਤ ਜਰੂਰੀ ਆ ਜੀ, ਦੇਖਣਾ ਹਰ ਇੱਕ ਚੀਜ਼ ਦਾ ਟਾਈਮ ਆ
1: ਜੀ,
2: ਸੋ ਇਸ ਚੀਜ਼ ਤੇ ਵਿਚਾਰ ਕਰ ਲੈਣੀ ਚਾਹੀਦੀ ਵੀ ਭਾਈ ਇੱਕ ਸੈਸ਼ਨ ਸੱਤੇ ਆਏ ਆ ਅਸੀਂ, ਤਿੰਨੇ ਜਿਹੜਾ ਹੈਗਾ ਆ ਮੈਂ ਇਹ ਕੰਮ ਕਰੂੰਗਾ, ਨੋ ਡਾਊਟ ਕਿ ਸ਼ਾਮ ਦੇ ਟਾਈਮ ਦਾ ਜਿਹੜਾ ਹੈਗਾ ਆ ਲੋਕੀ ਇੰਜੋਏ ਕਰਦੇ ਵੀ ਆ, ਔਰ ਇਹਨੂੰ ਦਾਰੂ ਵੀ ਕਿਹਾ ਜਾਂਦਾ ਹੈਗਾ ਸਰ, ਕਿ ਜਿਹੜੇ ਹੈਗੇ ਆ ਦੋ ਡਰਿੰਕ ਜਿਹੜੇ ਆ ਬੰਦੇ ਦਿੰਦੇ ਹੈਗੇ ਆ, ਬੜੇ ਪੜੇ ਲਿਖੇ ਬੰਦੇ ਮੈਂ ਦੇਖੇ ਉਹ ਉਹਨਾਂ ਦੇ ਮਤਲਬ ਬੜੀਆਂ ਲੰਬੀਆਂ ਉਮਰਾਂ ਭੋਗੀਆਂ, ਪਰ ਉਹਨਾਂ ਨੇ ਡਿਸਿਪਲਿਨ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਆ ਡਰਿੰਕ ਕੀਤੀ ਹੈਗੀ
1: ਪਿਛਲੇ ਦਿਨਾਂ
2: ਦਾਰੂ ਦੇ ਤੌਰ ਤੇ ਵਰਤਿਆ।
1: ਮੈਂ ਇੱਕ ਖਬਰ ਕੀਤੀ ਸੀ ਫਰਾਂਸ ਦੇ ਵਿੱਚ, ਜਿੱਦਾਂ ਹੁਣ ਇੱਥੇ ਯੂਰੋਪੀਅਨ ਕੰਟਰੀਆਂ ਨੇ ਜੀ, ਯੂਰੋਪੀਅਨ ਯੂਨੀਅਨ ਦੀਆਂ ਕੰਟਰੀਆਂ ਨੇ, ਜਦੋਂ ਬਕਾਇਦਾ ਉੱਥੇ ਯੂਰੋਪੀਅਨ ਯੂਨੀਅਨ ਦੇ ਸਦਨ ਦੇ ਵਿੱਚ ਇਕੱਠੇ ਹੁੰਦੇ ਆ, ਹਾਊਸ ਦੇ ਵਿੱਚ ਬਹਿੰਦੇ ਆ, ਤਾਂ ਬਹੁਤ ਸਾਰੇ ਮੁਲਕਾਂ ਦੇ ਨਾ ਜਿਹੜੇ ਨੇ ਯੂਰੋਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਨੇ, ਪ੍ਰਾਈਮ ਮਿਨਿਸਟਰ ਜਿਹੜੇ ਲੱਗੇ ਜਾਂ ਮਿਨਿਸਟਰ ਲੱਗੇ ਹੋਏ ਨੇ, ਤਾਂ ਜਦੋਂ ਉਹ ਜਾਂਦੇ, ਜਿਵੇਂ ਕਿ ਸਵੀਡਨ ਹੈ ਜੀ, ਸਵੀਡਨ ਦੇ ਵਿੱਚ ਜਿੱਦਾਂ ਆਪਣੇ ਪਾਊਚ ਮਿਲਦਾ ਨਾ ਜੀ, ਆਪਣੇ ਇੱਕ ਛੋਟੀ ਜਿਹੀ ਥੈਲੀ ਹੈ, ਉਹ ਮਤਲਬ ਕਿ ਤੰਬਾਕੂ ਹੁੰਦਾ ਉਹਦੇ ਵਿੱਚ, ਤੇ ਉਹ ਮਤਲਬ ਕਿ ਬੁੱਲ ਦੇ ਥੱਲੇ ਲਾ ਲੈਂਦੇ ਨੇ ਜੀ। ਤੇ ਉਹ ਮੁੱਦਾ ਉਠਿਆ ਯੂਰੋਪੀਅਨ ਯੂਨੀਅਨ ਦੀ ਸੰਸਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ, ਤੇ ਉਹ ਚੀਜ਼ ਨੂੰ ਬੈਨ ਕੀਤਾ ਭਾਈ ਭਾਈ ਆਹ ਚੀਜ਼ ਮਤਲਬ ਕਿ ਸਦਨ ਦੀ ਮਰਿਆਦਾ ਜਾਂ ਸਾਰਾ ਕੁਝ ਇਹਦੇ ਵਿੱਚ ਤੰਬਾਕੂ। ਪਰ ਉਹ ਜਿਹੜਾ ਸੀ ਸਵੀਡਨ ਵਾਲੇ, ਉਹ ਕਹਿੰਦੇ ਸਾਡੀ ਇਹ ਮਤਲਬ ਕਿ ਕਲਚਰ ਹੈ ਜੀ, ਸਾਡਾ ਇਹ ਬੈਕਗਰਾਉਂਡ ਦੇ ਉੱਤੇ ਹੀ ਆਉਂਦਾ ਪਿਆ ਸਾਰੀਆਂ ਚੀਜ਼ਾਂ, ਤੇ ਉਹ ਮਤਲਬ ਕਿ ਸਾਡੇ ਅਸੀਂ ਇਹਨੂੰ ਨਹੀਂ ਮਤਲਬ ਕਿ ਰੋਕ ਸਕਦੇ ਜਾਂ ਕਰ ਸਕਦੇ। ਉਹ ਕਹਿੰਦੇ ਭਾਈ ਤੁਸੀਂ ਆਪਣੇ ਮੁਲਕ ਚ ਜੋ ਮਰਜ਼ੀ ਕਰੋ, ਪਰ ਇਹ ਸਦਨ ਦੇ ਵਿੱਚ ਜਿਹੜਾ ਇੱਕ ਸਾਂਝਾ ਸਦਨ ਹੈ ਉਹ ਯੂਰੋਪੀਅਨ ਯੂਨੀਅਨ ਦਾ, ਤੇ ਇੱਥੇ ਇਹ ਚੀਜ਼ ਨਹੀਂ ਚੱਲੇਗੀ, ਬਾਹਰ ਜੋ ਮਰਜ਼ੀ ਕਰੋ ਹੱਦ ਤੋਂ। ਇਸੇ ਤਰ੍ਹਾਂ ਸਾਡੇ ਇੱਥੇ ਸਕੂਲਾਂ ਦੇ ਵਿੱਚ ਪਿਛਲੇ 10 ਤੋਂ 12-15 ਸਾਲਾਂ ਤੋਂ ਜਿਹੜੀ ਹੋ ਗਈ, ਲਾਗੂ ਹੋ ਗਈ, ਸਕੂਲ ਹੋ ਗਏ, ਰੈਸਟੋਰੈਂਟ ਹੋ ਗਏ, ਪਹਿਲਾਂ ਰੈਸਟੋਰੈਂਟ ਦੇ ਵਿੱਚ ਅੰਦਰ ਹੀ ਸਮੋਕਿੰਗ ਕਰ ਲਈ ਜਾਂਦੀ ਸੀ, ਪਰ ਉਹ ਬੈਨ ਕਰ ਦਿੱਤੀ ਗਈ, ਉਹਨਾਂ ਲਈ ਇੱਕ ਵੱਖਰੇ ਕੈਬਨ ਬਣਾ ਦਿੱਤੇ ਗਏ ਜਾਂ ਫਿਰ ਬਾਹਰ ਤੁਸੀਂ ਜਿਹੜਾ ਜਾ ਕੇ ਕਰ ਸਕਦੇ ਹੋ। ਤੇ ਸਕੂਲਾਂ ਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਜਿੱਥੇ ਤੱਕ ਸਕੂਲ ਦੀ ਬਾਉਂਡਰੀ ਹੈ, ਚਾਹੇ ਉਹਦੇ ਵਿੱਚ ਬੱਚੇ ਵੀ ਸੀ ਜਾਂ ਟੀਚਰ ਸਾਹਿਬਾਨ ਸੀ, ਜੋ ਵੀ ਕਰਦੇ ਸੀ ਸਮੋਕ, ਉਹ ਬਾਉਂਡਰੀ ਤੋਂ ਬਾਹਰ ਜਾ ਕੇ ਕਰ ਸਕਦੇ ਨੇ, ਉਸ ਬਾਉਂਡਰੀ ਤੋਂ ਅੰਡਰ ਨਹੀਂ, ਅੰਦਰ ਨਹੀਂ ਕਰ ਸਕਦੇ ਜੀ।
2: ਬਿਲਕੁਲ ਬਿਲਕੁਲ, ਪਰ ਇਹ ਚੀਜ਼ਾਂ ਹੈਗੀਆਂ, ਕੋਈ ਨਾ ਕੋਈ ਤਾਂ ਨਿਯਮ ਲਾਗੂ ਕੀਤੇ ਹੀ ਆ ਨਾ ਉਹਨਾਂ ਨੇ। ਸੋ ਇਸ ਕਰਕੇ ਹੁਣ ਦੇਖੋ ਆਪੋਜੀਸ਼ਨ ਕਹਿ ਰਹੀ ਸੀਗੀ ਹਾਂ ਜੀ ਵੀ ਡੋਪ ਟੈਸਟ ਕਰਾਓ ਜੀ, ਐਲਕੋਮੀਟਰ ਲਾਓ ਜੀ ਇਹਨਾਂ ਨੂੰ, ਹਾਂਜੀ, ਤੇ ਪੀ ਜੀ ਆਈ ਤੋਂ ਡਾਕਟਰ ਲਿਆਓ ਜੀ, ਇਹ ਗੱਲਾਂ ਕਹਿਣ ਦੀ ਨੌਬਤ ਕਿਉਂ ਆਈ ਜੀ?
1: ਬਿਲਕੁਲ ਹੈ ਜੀ,
2: ਸਵਾਲ ਤਾਂ ਇਹ ਹੈਗਾ ਕਿ ਆਪਾਂ ਇੱਕ ਕੰਮ ਇਹੋ ਜਿਹਾ, ਇੱਕ ਬੰਦਾ ਇਹੋ ਜਿਹਾ ਕੰਮ ਕਰਦਾ, ਉਹਦੇ ਨਾਲ ਜਿਹੜਾ ਆ ਸਾਰਿਆਂ ਦਾ ਜਿਹੜਾ ਇੰਪ੍ਰੈਸ਼ਨ ਖਰਾਬ ਹੁੰਦਾ ਜੀ।
1: ਨਾਲੇ ਵੱਡੀ ਗੱਲ ਇਹ ਵੀ ਹੈ ਨਾ, ਨੁਕਸਾਨ ਇਹਦੇ ਵਿੱਚ ਨਾ ਤਾਂ ਓਪੋਜੀਸ਼ਨ ਦਾ ਨਾ ਕਿਸੇ ਹੋਰ ਦਾ ਹੈ, ਨੁਕਸਾਨ ਇਹ ਪੰਜਾਬ ਦਾ ਜਾਂ ਮੁੱਖ ਮੰਤਰੀ ਦੀ ਆਪਣੀ ਛਵੀ ਦਾ ਜਾਂ ਪਾਰਟੀ ਦਾ ਹੈ ਜੀ।
2: ਬਿਲਕੁਲ ਜੀ ਬਿਲਕੁਲ ਬਿਲਕੁਲ, ਇਸ ਚੀਜ਼ ਨੂੰ ਜਿਹੜਾ ਹੈਗਾ ਇਹ ਜਰਨਲੀ ਜਿਹੜਾ ਆ ਵੀ ਪਤਾ ਨੀ ਮਾਨ ਸਾਹਿਬ ਕਿਉਂ ਨੀ ਸਮਝਦੇ ਵੀ ਇਹ ਹੁਣ ਨੋ ਡਾਊਟ ਕਿ ਉਹ ਜਿਸ ਅਹੁਦੇ ਤੇ ਬੈਠੇ ਹੈਗੇ ਕਹਿੰਦੇ ਸਮਰੱਥ ਕੋ ਨਹੀਂ ਦੋਸ਼ ਗੁਸਾਈ, ਹਾਂਜੀ, ਤੇ ਜਿਹੜਾ ਤਾਕਤਵਰ ਬੰਦਾ ਹੁੰਦਾ ਹੈਗਾ ਆ ਜੀ ਉਹਦੇ ਤੇ ਉਂਗਲੀ ਚੱਕਣੀ ਬੜੀ ਔਖੀ ਹੁੰਦੀ ਆ
1: ਜੀ,
2: ਤੇ ਪਰ ਜੋ ਹੈਗਾ ਸੱਚਾਈ ਆ ਉਹ ਸਾਰਿਆਂ ਦੇ ਸਾਹਮਣੇ ਹੈਗਾ ਹੈ ਜੀ। ਜਾਂ ਤਾਂ ਫਿਰ ਜਿਹੜਾ ਹੈਗਾ ਆ ਜੀ ਏਦਾਂ ਦੀ ਗੱਲ ਜੇ ਹੁਣ ਅੱਜ ਤੁਸੀਂ ਡਿਨਾਇਲ ਮੋਡ ਦੇ ਵਿੱਚ ਆ, ਸਪੀਕਰ ਸਾਹਿਬ ਜਿਹੜੇ ਹੈਗੇ ਆ ਉਹ ਤੁਹਾਡੇ ਪੜਦੇ ਪਾਉਂਦੇ ਪਏ ਆ ਜੀ, ਜਿੱਦਾਂ ਮਰਜ਼ੀ ਜਾਇਜ਼ ਨਜਾਇਜ਼, ਉਹ ਮੌਕਾ ਨੀ ਦਿੰਦੇ ਆਪੋਜੀਸ਼ਨ ਨੂੰ ਜਿਹੜਾ ਆ, ਜਾਂ ਤੁਹਾਡੀਆਂ ਟੈਕਨੀਕਲ ਟੀਮਸ ਹੈਗੀਆਂ ਕਿ ਆਪੋਜੀਸ਼ਨ ਦੀ ਗੱਲ ਜਿਹੜੀ ਆ ਉਹਨੂੰ ਦਬਾਉਣ ਦੇ ਵਿੱਚ ਤੇ ਤੁਹਾਡੀ ਗੱਲ ਨੂੰ ਉਭਾਰਨ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਵਿਧਾਨ ਸਭਾ ਜਿਹੜੀ ਹੈਗੀ ਆ ਵੀ ਉਹ ਸਮਥਿੰਗ ਇਜ਼ ਮੌਕਰੀ ਉਹਨੂੰ ਕਹਿੰਦੇ ਹੁੰਦੇ ਨਾ ਵੀ ਜਿਹੜਾ ਮਜ਼ਾਕ ਬਣ ਗਿਆ ਜੀ।
1: ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਸੀ, ਚਲੋ ਗੱਲ ਵੀ ਆਪਾਂ ਕਰਦੇ ਸੀਗੇ ਆਪਣੇ ਨਾਲ ਔਜਲਾ ਸਾਹਿਬ ਵੀ ਸੀ ਉਸ ਸਮੇਂ, ਤਾਂ ਇੱਕ ਤਰ੍ਹਾਂ ਦਾ ਜਾਨ ਬੁੱਝ ਕੇ ਵੀ ਜਾਂ ਜਿੱਥੇ ਇੱਕ ਪਾਰਟੀ ਜਿਹੜੀ ਪੀਕ ਦੇ ਉੱਤੇ ਚਲੇ ਜਾਂਦੀ ਹੈ, ਇੱਕ ਤਰ੍ਹਾਂ ਦਾ ਉਹਦਾ ਮਜ਼ਾਕ ਬਣਾਉਣ ਦੇ ਲਈ ਮੈਂ ਕਹਾਂਗਾ ਕਿ ਜੋ ਗਿਰਾਵਟ ਆਮ ਆਦਮੀ ਪਾਰਟੀ ਦੇ ਵਿੱਚ ਆਈ ਹੈ ਜਾਂ ਆ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਹਾਂ ਕਿ ਜਿਵੇਂ ਕਿ ਇੱਕ ਚੇਅਰ ਨੂੰ ਸੰਬੋਧਨ ਹੁੰਦੇ ਨੇ ਜਾਂ ਚੇਅਰ ਦੇ ਉੱਤੇ ਪਰਸਨ ਬੈਠੇ ਨੇ ਕੁਲਤਾਰ ਸਿੰਘ ਸੰਧਵਾ ਸਾਹਿਬ, ਇੱਕ ਨਿਰਪੱਖ ਜਾਂ ਹਰ ਧਿਰ ਦੀ ਗੱਲ ਸੁਣਨ ਦਾ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਹੈ, ਕਿਤੇ ਨਾ ਕਿਤੇ ਉਹ ਸਭ ਤੋਂ ਵੱਡੀ ਢਾਹ ਮੈਨੂੰ ਲੱਗਦੀ ਹੈ ਕਿ ਉਹਨਾਂ ਦੇ ਕਰਕੇ ਲੱਗ ਰਹੀ ਹੈ ਕਿ ਇਹਨਾਂ ਨੂੰ ਇੰਨੀ ਖੁੱਲ੍ਹ ਦੇ ਦਿੱਤੀ ਜਾਂ ਕਰ ਦਿੱਤਾ ਵੀ ਜੋ ਮੂੰਹ ਆਉਂਦਾ ਬੋਲੀ ਜਾਓ ਕਰੀ ਜਾਓ, ਉਹ ਕਿਤੇ ਨਾ ਕਿਤੇ ਬੇਇੱਜ਼ਤੀ ਵੀ ਤਾਂ ਹੋ ਰਹੀ ਹੈ ਨਾ ਉਹਨਾਂ ਦੀ, ਪਾਰਟੀ ਦੀ ਵੀ ਤਾਂ ਹੋ ਰਹੀ ਹੈ ਨਾ, ਜੇ ਉਹ ਆਪਣੀ ਜ਼ਿੰਮੇਵਾਰੀ ਤੋਂ ਚੰਗੀ ਤਰ੍ਹਾਂ ਨਿਭਾਉਂਦੇ ਜਾਂ ਨਿਭਾਉਣ ਦੀ ਕੋਸ਼ਿਸ਼ ਕਰਦੇ ਕਿ ਪਾਰਟੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਹੁੰਦੀ।
2: ਪਰ ਸਭ ਉਹ ਤੁਹਾਨੂੰ ਦਿਖਦੇ ਤਾਂ ਸ਼ੈਲਟਰ ਕਰਦੇ ਆ, ਦਿਖਦੇ ਹੈਗੇ ਇਸ ਤਰੀਕੇ ਵੀ ਇਹ ਉਹਨਾਂ ਨੂੰ ਸ਼ੈਲਟਰ ਕਰਦੇ ਆ ਤੇ ਵਿਰੋਧੀਆਂ ਨੂੰ ਸਨੱਬ ਕਰਦੇ ਹੈਗੇ ਆ ਇਨ ਫੈਕਟ। ਪਰ ਸਭ ਤੁਸੀਂ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਯਾਦ ਕਰੋ ਵੀ ਜਦੋਂ ਸੰਧਵਾ ਸਾਹਿਬ ਬਾਰੇ ਵੀ ਚੱਲਣ ਲੱਗ ਪਿਆ ਸੀ ਕਿ ਹੀ ਇਜ਼ ਕੰਪੀਟੀਟਰ ਆਫ ਭਗਵੰਤ ਮਾਨ, ਹਾਂਜੀ, ਉਹ ਤਾਂ ਆਪ ਚਾਹੁੰਦੇ ਸੀ ਖਰੇ ਵੀ ਭਗਵੰਤ ਮਾਨ ਦੀ ਜਗ੍ਹਾ ਤੇ ਮੈਨੂੰ ਰੀਪਲੇਸ ਕਰਕੇ ਬਣਾ ਦੇਣਾ ਹੈਗਾ ਜੀ।
1: ਬਿਲਕੁਲ,
2: ਸੋ ਇਸ ਕਰਕੇ ਵੇਖੋ ਦੇਰੀ ਰਾਜਨੀਤੀ ਦੇ ਵਿਚ ਕੋਈ ਐਂਡ ਥੋੜਾ ਹੁੰਦਾ ਹੈਗਾ, ਦੇਰ ਇਜ਼ ਨੋ ਐਂਡ ਆਫ ਪੋਲਿਟਿਕਸ। ਉਹ ਤਾਂ ਕਹਿਣਗੇ ਹੈਗੇ ਜੀ ਵੀ ਮਾਨ ਸਾਹਿਬ ਦਾ ਗ੍ਰਾਫ ਇੰਨਾ ਘੱਟ ਗਏ ਕਿ ਜੇ ਕੱਲ ਨੂੰ ਜਿਹੜਾ ਹੈਗਾ ਆ ਵੀ ਜੇ ਪਾਵਰ ਚ ਆ ਜਾਈਏ ਤਾਂ ਵੀ ਮੈਂ ਇਹਨਾਂ ਦਾ ਸਬਸਟੀਟਿਊਟ ਹੋਵਾਂ
1: ਜੀ,
2: ਹੈਂਜੀ। ਤੇ ਜੇ ਜਿਹੜਾ ਹੈਗਾ ਪਾਵਰ ਚ ਨਹੀਂ ਵੀ ਆਉਂਦੇ ਤੇ ਜਿਹੜਾ ਹੈਗਾ ਆ ਵਿਰੋਧੀ ਧਿਰ ਦਾ ਆਗੂ ਬਣਨ ਦਾ ਮੌਕਾ ਜਿਹੜਾ ਹੈਗਾ ਆ ਪ੍ਰੈਫਰੈਂਸ ਮੈਨੂੰ ਮਿਲੇ ਮਾਨ ਸਾਹਿਬ ਦੀ ਜਗ੍ਹਾ ਤੇ
1: ਜੀ, ਬਿਲਕੁਲ।
2: ਇਸ ਕਰਕੇ ਉਹ ਆਪਣਾ ਜਿਹੜਾ ਜਿੱਥੇ ਬੈਠੇ ਹੈਗੇ, ਬਟ ਜੋ ਲੱਗਦਾ ਹੈਗਾ ਆ ਕਿ ਜਿਸ ਚੇਅਰ ਤੇ ਬੈਠੇ ਹੈਗੇ ਆ ਉਹਦੇ ਨਾਲ ਤਾਂ ਉਹ ਜਸਟਿਸ ਨਹੀਂ ਕਰ ਰਹੇ। ਇਹ ਮੈਂ ਵੀ ਮਹਿਸੂਸ ਕਰਦਾ, ਇਹ ਤੁਸੀਂ ਵੀ ਮਹਿਸੂਸ ਕਰਦੇ, ਇਹ ਔਜਲਾ ਸਾਹਿਬ ਵੀ ਉਸ ਵੇਲੇ ਮਹਿਸੂਸ ਕਰਦੇ ਸੀ ਤੇ ਪੰਜਾਬ ਦੇ ਸਾਰੇ ਲੋਕ ਹੀ ਮਹਿਸੂਸ ਕਰਦੇ ਆ ਜੀ,
1: ਬਿਲਕੁਲ ਹੈ ਜੀ।
2: ਤੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਹੁਣ ਅੱਗੇ ਤੁਸੀਂ ਦੇਖੋ ਇਹਨਾਂ ਨੇ ਪਲਾਨ ਕੀਤੀ ਆ ਯਾਤਰਾ ਜੀ,
1: ਹਾਂਜੀ ਬਿਲਕੁਲ।
2: ਇਹਨਾਂ ਨੇ ਹਾਂਜੀ 6 ਤਰੀਕ ਤੋਂ 9 ਤਰੀਕ ਤੱਕ ਜਿਹੜੀ ਹੈਗੀ ਆ ਸ਼ੁਕਰਾਨਾ ਯਾਤਰਾ
1: ਜੀ,
2: ਤੇ ਉਹ ਸ਼ੁਕਰਾਨਾ ਯਾਤਰਾ ਇਹਨਾਂ ਨੇ ਜਿਹੜਾ ਹੈਗਾ ਸਰ ਇਹ ਸਿੱਖ ਮੁੱਦਿਆਂ ਨੂੰ ਨਾਲ ਲੈ ਕੇ ਤੇ ਤੁਰੇ ਹੈਗੇ ਆ ਵੀ ਇਹਨਾਂ ਕੋਈ ਉਹਨਾਂ ਉੱਥੇ ਕੋਈ ਕੰਮ ਨੀ ਹੋਇਆ ਜਿਹੜਾ ਕਾਨੂੰਨ ਬਣਾਇਆ ਆਇਆ ਸੀਗਾ ਉਹਦੇ ਤਹਿਤ ਜਿਹੜਾ ਉਹਦੇ ਆਪਣੀ ਪਿੱਠ ਥਪਤ ਪਾਉਂਦੇ ਆ ਜੀ। ਜਿੱਦਣ ਉਹ ਮੈਰਿਟ ਦੇ ਉੱਤੇ ਜਿਹੜਾ ਹੈਗਾ ਆ ਕਿਸੇ ਕੋਰਟ ਦੇ ਵਿੱਚ ਵੀ ਚਰਚਾ ਚ ਆ ਗਿਆ ਤੇ ਉਹ ਆਪਣੇ ਆਪ ਤੁਸੀਂ ਦੇਖਿਓ ਵੀ ਉੱਤੇ
1: ਜੀ
2: ਹੈਗਾ ਆ ਜੀ ਸ਼ੱਕ ਦੀ ਗੁੰਜਾਇਸ਼ ਹੈਗੀ ਆ ਜੀ ਵੀ ਹਾਂਜੀ ਉੱਥੇ ਵੀ ਉਹ ਐਡਵਾਂਸ ਵੀ ਹੋ ਸਕਦਾ, ਅਬੋਲਿਸ਼ ਵੀ ਹੋ ਸਕਦਾ।
1: ਤੁਸੀਂ ਦੇਖੋ ਕਿੰਨੇ ਪ੍ਰੋਬਲਮ ਜਿਹੜਾ ਹੈਗਾ ਆ ਜੀ ਘਟਨਾ ਬੰਦਾ
2: ਕੋਈ
1: ਮੰਦਭਾਗੀ ਘਟਨਾ ਇੰਸਟੀਟਿਊਸ਼ਨ ਦੇ ਉੱਤੇ ਕੇਸ ਦਰਜ ਹੋ ਗਿਆ ਤੇ ਉਹ ਵੀ ਹੁੱਬ ਕੇ ਦੱਸਦੇ ਨੇ ਕਿ ਪਹਿਲਾ ਕੇਸ ਦਰਜ ਹੋ ਗਿਆ ਜੀ, ਕਿ ਖੁਸ਼ੀ ਮਨਾਉਣ ਵਾਲੀ ਗੱਲ ਆ ਜੀ।
2: ਸਰ ਇਹਨਾਂ ਨੂੰ ਇਹਦੇ ਕੰਸੀਕੁਐਂਸਿਸ ਹੀ ਨਹੀਂ ਪਤਾ ਜੀ। ਤੁਸੀਂ ਮੈਂ ਇੱਕ ਸਰ ਵੀਡੀਓ ਵੀ ਦੇਖੀ ਹੈਗੀ ਸੀ, ਉਹ ਬੰਦੇ ਨੇ ਕਿਹਾ ਕਹਿੰਦਾ ਮੇਰਾ ਦੋਸਤ ਹੈਗਾ ਸੀਗਾ ਉਹਨੇ ਆਪਣੇ ਘਰ ਜਿਹੜੇ ਸੀਗੇ ਉਹ ਜਿੰਨੇ ਆਪਣੇ ਪੋਥੀਆਂ ਸੀਗੀਆਂ ਜਾਂ ਗੁਟਕਾ ਸਾਹਿਬ ਸੀ ਉਹ ਕਿਸੇ ਹੋਰ ਦੋ ਸੱਜਣ ਮਿੱਤਰ ਦੇ ਫੜਾਇਆ ਆ। ਕਹਿੰਦਾ ਯਾਰ ਭਈ ਪਤਾ ਨੀ ਹੁੰਦਾ ਕਿਹੜੇ ਵੇਲੇ ਭਈ ਕੋਈ ਆ ਕੇ ਕਹਿ ਰਹੇ ਵੀ ਇਹਨਾਂ ਨੇ ਬੇਅਦਬੀ ਕੀਤੀ ਹੈਗੀ ਆ ਜਾਂ ਕੋਈ ਗ੍ਰੰਥ ਪੁਰਾਣੇ ਵੀ ਹੋ ਜਾਂਦੇ ਹੈਗੇ ਕਿਸੇ ਦਾ ਹੈਜੀ ਕਿਸੇ ਦਾ ਪੰਨਾ ਹੋ ਜਾ ਉਹ ਫਟ ਵੀ ਜਾਂਦਾ ਹੈਗਾ ਤੇ ਕੱਲ ਨੂੰ ਮੁੜ ਕੇ ਜਿਹੜਾ ਹੈਗਾ ਦੋਸ਼ ਲੱਗੂਗਾ। ਇਸ ਕਰਕੇ ਆਪਾਂ ਅਗਲੇ ਦੇ ਧਿਆਨ ਤੇ ਹੈਗਾ ਜੀ
1: ਜੀ ਬਿਲਕੁਲ ਜੀ।
2: ਹੁਣ ਮੈਨੂੰ ਡਰ ਹੈਗਾ ਸਰ ਕਿ ਕਿਤੇ ਲੋਕੀ ਜਿਹੜਾ ਕਿਉਂਕਿ ਸਰ ਇਹਨਾਂ ਦੇ ਜਿਹੜੀ ਇਹਨਾਂ ਦੀ ਫੌਜ ਆ ਅਨਕੰਟਰੋਲਡ ਤੁਰੀ ਫਿਰਦੀ
1: ਜੀ,
2: ਉਹ ਲੋਕਾਂ ਜਿਹੜੇ ਹੋਟਲਾਂ ਦੇ ਉੱਤੇ ਚੈਕਿੰਗ ਕਰਨ ਚਲ ਜਾਂਦੇ ਝੋਲੇ ਪਵਾ ਕੇ
1: ਜੀ,
2: ਕਿਹੜੀ ਲਾਫੁਲ ਅਥਾਰਟੀ ਦੇ ਨਾਲ ਜਿਹੜਾ ਹੈਗਾ ਆ ਉਹ ਵੱਲੋਂ ਜਾਂਦੇ ਹੈਗੇ ਆ ਜੀ। ਵੀ ਤੁਸੀਂ ਦੇਖੋ ਨਾ ਫੇਰ ਦੁਕਾਨਾਂ ਤੋਂ ਪੈਸੇ ਲੈਂਦੇ ਹੈਗੇ ਆ ਜੀ, ਉਹ ਵੀਡੀਓ ਵਾਇਰਲ ਹੁੰਦੀਆਂ ਪਈਆਂ ਜੀ। ਅਸੀਂ ਲੰਗਰ ਕਰਨ ਆਇਆ ਜੀ, ਉਹ ਲੰਗਰ ਕਰਨ ਆਇਆ ਹੈਗਾ ਜੀ, ਤੁਹਾਡੀ ਸਮਰੱਥਾ ਹੈਗੀ ਕਰੋ ਨਹੀਂ ਤਾਂ ਨਾ ਕਰੋ।
1: ਬਿਲਕੁਲ ਜੀ,
2: ਤੁਸੀਂ ਲੋਕਾਂ ਨੂੰ ਕਿਉਂ ਫੋਰਸ ਕਰਦੇ ਹੈਗੇ ਵੀ ਭਾਈ ਮੈਂ ਪੈਸੇ ਦੇ ਪਏ ਵਹੀ ਲੰਗਰ ਕਰਨ ਆਇਆ
1: ਜੀ,
2: ਉਹ ਫੜੀਆਂ ਵਾਲਿਆਂ ਕੋਲੋਂ ਦੁਕਾਨਦਾਰਾਂ ਕੋਲੋਂ ਪੈਸੇ ਲੈਂਦੇ ਹੈਗੇ ਜੀ। ਹੁਣ ਉਹਨਾਂ ਬੰਦਿਆਂ ਨੂੰ ਇਸ ਆੜ ਦੇ ਵਿੱਚ ਸਾਨੂੰ ਤਾਂ ਪਤਾ ਲੱਗਾ ਜੀ, ਖਬਰ ਮਿਲੀ ਜੀ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਹੈਗਾ ਆ ਬੇਅਦਬੀ ਹੁੰਦੀ, ਤੁਸੀਂ ਅਦਬ ਨਾਲ ਜਿਹੜਾ ਹੈਗਾ ਗੁਟਕਾ ਸਾਹਿਬ ਨੀ ਰੱਖਦੇ ਜੀ, ਉਹ ਜਿਹਦੇ ਮਰਜ਼ੀ ਘਰ ਦੇ ਅੰਦਰ ਵੜ ਜਾਣ ਜੀ,
1: ਬਿਲਕੁਲ
2: ਜੋ ਮਰਜ਼ੀ ਦੋਸ਼ ਲਾ ਦੇਣ ਜੀ।
1: ਮੈਨੂੰ ਟਾਲੇ ਸੀ ਜੀ, ਉਹਨਾਂ ਦਾ ਧੰਦਾ ਫਿਰ ਸ਼ੁਰੂ ਹੋ ਜਾਣਾ ਕੰਮ ਇਹ,
2: ਕਿਤੇ ਲੋਕੀ ਘਰਾਂ ਦੇ ਬਾਹਰ ਬੋਰਡ ਨਾ ਲਾ ਦੇਣ ਜੀ ਤੇ ਹਾਂ ਜੀ ਜੀ ਇਸ ਘਰ ਦੇ ਵਿੱਚ ਕੋਈ ਵੀ ਗੁਰਬਾਣੀ ਨਾਲ ਸੰਬੰਧਿਤ ਲਿਟਰੇਚਰ ਮੌਜੂਦ ਨਹੀਂ ਹੈ,
1: ਬਿਲਕੁਲ
2: ਜੀ, ਇਸ ਲਈ ਅੰਦਰ ਆਉਣਾ ਸਖ਼ਤ ਮਨਾ ਹੈ
1: ਜੀ,
2: ਇਹੀ ਗੁਣਾ ਜੀ,
1: ਬਿਲਕੁਲ।
2: ਇਹਨਾਂ ਨੂੰ ਕੰਸੀਕੁਐਂਸਿਸ ਪਤਾ ਹੀ ਨਹੀਂ ਇਸ ਚੀਜ਼ ਦੇ ਕੀ ਹੈਗੇ ਆ, ਪਤਾ ਨਹੀਂ ਇਹ ਕੀ ਸੋਚ ਕੇ ਬੈਠੇ ਹੈਗੇ ਆ ਕਿ ਜੋ ਤੁਸੀਂ ਜਿਹੜਾ ਹੈਗਾ ਆਪਣੇ ਵੱਲੋਂ ਤੁਸੀਂ ਪਿੱਠ ਥਪਤ ਪਾਉਂਦੇ ਆ ਆਪਣੀ
1: ਜੀ।
2: ਤੁਸੀਂ ਦੇਖਿਓ ਤਾਂ ਸਹੀ ਸਰ ਇਸ ਕੇਸ ਦੇ ਵਿੱਚ ਵੀ ਜਿਹੜਾ ਤੁਸੀਂ ਕਹਿੰਦੇ ਪਹਿਲਾਂ ਕੇਸ ਦਰਜ ਹੋ ਗਿਆ ਆ, ਜਿੱਦਣ ਤੋਂ ਇਹ ਸਜ਼ਾ ਕਰਾ ਜਾਣਗੇ ਇਸ ਕੇਸ ਦੇ ਵਿੱਚ ਉਦਣ ਗੱਲ ਕਰਿਓ, ਕਿਉਂਕਿ ਜਿੱਦਣ ਕਿਸੇ ਨੂੰ ਸਜ਼ਾ ਹੋਈ ਉਹਨੇ ਇਸ ਚੀਜ਼ ਦੀ ਵੈਲਿਡਿਟੀ ਜਿਹੜੀ ਹੈਗੀ ਉਹਨੂੰ ਚੈਲੰਜ ਕਰਨਾ ਆ, ਉੱਥੇ ਕੋਰਟ ਜਵਾਬ ਨਹੀਂ ਦੇ ਸਕਦੀ ਇਹਨੂੰ ਅਨਾਲਿਸਿਸ ਕਰਨ ਤੋਂ,
1: ਬਿਲਕੁਲ ਹੈ ਜੀ।
2: ਔਰ ਉਸ ਵੇਲੇ ਮਨਿਊਟਲੀ ਤੌਰ ਤੇ ਵਿਚਾਰਿਆ ਜਾਊਗਾ ਇਸ ਚੀਜ਼ ਨੂੰ,
1: ਬਿਲਕੁਲ ਹੈ ਜੀ,
2: ਕਿਉਂਕਿ ਕਿਸੇ ਦੀ ਲਾਈਫ ਦਾ ਕੁਐਸਚਨ ਆਫ ਲਾਈਫ ਇਨਵੋਲਵ ਹੋਣਾ ਹੈਗਾ ਜੀ
1: ਜੀ। ਜਿਵੇਂ ਸੈਣੀ ਸਾਹਿਬ
2: ਇਸ ਕਰਕੇ ਪਹਿਲੇ
1: ਹਾਂਜੀ ਹਾਂਜੀ
2: ਸਰ ਘੱਟ ਸਜ਼ਾ ਵੀ ਜਿਹੜੀ ਸੀ ਨਾ ਜੀ ਉਹ ਇਸ ਕਰਕੇ ਨਹੀਂ ਸੀ ਹੈਗੀ ਵੀ ਹਾਂ ਵੀ ਉੱਥੇ ਹੁੰਦੀ ਨਹੀਂ ਸੀ ਜਾਂ ਘੱਟ ਸਜ਼ਾ ਹੁੰਦੀ, ਘੱਟ ਸਜ਼ਾ ਹੋਵੇ ਵੱਧ ਸਜ਼ਾ ਹੋਵੇ ਗੱਲ ਤਾਂ ਇਹ ਕਿ ਜਿਹੜੇ ਪ੍ਰੋਸੀਜਰਲ ਲੈਪਸ ਆ ਉਹ ਦੂਰ ਕਰਨ ਦੀ ਲੋੜ ਸੀ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਹਾਂਜੀ।
1: ਤੇ ਸੈਣੀ ਸਾਹਿਬ ਇੱਕ ਪਾਸੇ ਦਾਅਵਾ ਕਰ ਰਹੇ ਨੇ ਕਿ ਅਸੀਂ ਬਹੁਤ ਵੱਡੀ ਪਾਰਟੀ ਹੈ, ਲੱਖਾਂ ਕਰੋੜਾਂ ਦੀ ਪਾਰਟੀ ਹੈ, ਪਰ ਜਿਹੜੇ 95 ਜਾਂ 92 ਵਿਧਾਇਕ ਨੇ ਉਹਦੇ ਵਿੱਚੋਂ ਚਲੋ ਸੱਤ ਜਿਹੜੇ ਨੇ ਆਪਣੇ ਐਮ ਪੀ ਤਾਂ ਉਧਰਲੇ ਪਾਸੇ ਹੋ ਗਏ, ਉਸੇ ਹੀ ਸਾਰੀ ਚੀਜ਼ ਦੇ ਪਿੱਛੇ ਜੋ ਕਹਿ ਸਕਦੇ ਆ ਕਿ ਮੀਡੀਆ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ, ਉਸ ਨੂੰ ਇਸੇ ਚੀਜ਼ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜਾ ਬੇ ਭਰੋਸਗੀ ਜਾਂ ਕਹਿ ਲਓ ਜਾਂ ਭਰੋਸਗੀ ਮਤਾ ਜਿਹੜਾ ਪੇਸ਼ ਕਰਨਾ, ਪਰ ਉਹਦੇ ਵਿੱਚ ਜਿਵੇਂ ਕਿ ਅੱਜ ਵਿਪ ਜਾਰੀ ਕੀਤਾ ਜਾਂ ਪਿਛਲੇ ਦਿਨਾਂ ਚ ਜਲੰਧਰ ਦੇ ਵਿੱਚ ਜੋ ਇਨ੍ਹਾਂ ਨੇ ਮੀਟਿੰਗ ਬੁਲਾਈ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ, ਉਹਦੇ ਵਿੱਚ ਜਿਹੜੇ ਨੇ 30-35 ਜਿਹੜੇ ਸੀ ਇਨ੍ਹਾਂ ਦੇ ਨੁਮਾਇੰਦੇ ਜਿਹੜੇ ਨੇ ਉਹ ਗੈਰ ਹਾਜ਼ਰ ਰਹੇ ਨੇ, ਤੇ ਅੱਜ ਸਦਨ ਦੇ ਵਿੱਚ ਵੀ ਜਿਹੜਾ ਦੇਖਿਆ ਜਾਵੇ ਤਾਂ 30-32 ਜਣੇ ਉਹਦੇ ਵਿੱਚੋਂ ਵੀ ਗੈਰ ਹਾਜ਼ਰ ਰਹੇ ਨੇ। ਕਿਵੇਂ ਦੇਖਦੇ ਹੋ ਇਹ, ਕੀ ਮਤਲਬ ਕਿ ਫਿਰ ਇਸ ਦੇ ਉੱਤੇ ਸਵਾਲ ਵੀ ਵੈਸੇ ਖੜੇ ਹੋਏ ਆ, ਤੇ ਵਿਪ ਵੀ ਜਾਰੀ ਕਰਨਾ ਪੈ ਗਿਆ ਕਿ ਭਾਈ ਸਾਰਿਆਂ ਦੀ ਹਾਜ਼ਰੀ ਜ਼ਰੂਰੀ ਹੈ, ਤੁਸੀਂ ਆਓ, ਇਹ ਡਰ ਕਿਉਂ ਸਤਾ ਰਿਹਾ? ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਅੱਜ ਕਿ 95 ਵਿਧਾਇਕ ਤੁਹਾਡੇ ਕੋਲ ਨੇ, ਤਾਂ ਭਰੋਸਗੀ ਮਤੇ ਦੀ ਕੀ ਜ਼ਰੂਰਤ ਹੈ ਭਾਈ?
2: ਬਿਲਕੁਲ ਜੀ, ਉਹ ਤਾਂ ਭਾਰਤ ਸਾਹਿਬ ਇਹਨਾਂ ਨੂੰ ਇਹ ਹੈਗਾ ਸੀਗਾ ਜੀ ਕਿ ਬੰਦੇ ਜਿਹੜੇ ਆ ਟੁੱਟ ਕੇ ਜਾ ਸਕਦੇ ਆ, ਹੁਣ 6 ਮਹੀਨੇ ਤੱਕ ਸਰਕਾਰ ਸਿਕਿਓਰ ਹੋ ਗਈ
1: ਜੀ,
2: ਠੀਕ ਹੈ ਜੀ, ਮਨਿਓਰਟੀ ਚ ਆ ਵੀ ਜਾਵੇ ਤੇ ਕੋਈ ਬੰਦਾ ਜਿਹੜਾ ਹੈਗਾ ਆ ਉਹਨਾਂ ਨੂੰ ਕਹਿ ਨਹੀਂ ਸਕਦਾ ਕਿ ਆਪਣਾ ਜਿਹੜਾ ਹੈਗਾ ਆ ਭਰੋਸੇ ਦਾ ਮਤ ਲਓ ਤੁਸੀਂ, ਤੇ ਇਸ ਕਰਕੇ ਜਿਹੜਾ ਆ ਵੀ ਉਹ 6 ਮਹੀਨੇ ਤੋਂ ਪਹਿਲਾਂ ਨੀ ਨਾ ਜੀ, ਇਹ ਇੱਕ ਵਾਰੀ ਗਿਆ ਤੇ 6 ਮਹੀਨੇ ਤੋਂ ਪਹਿਲਾਂ ਨੀ ਮੰਗਿਆ ਜਾ ਸਕਦਾ ਜੀ ਦੁਬਾਰਾ,
1: ਬਿਲਕੁਲ ਹੈ ਜੀ,
2: ਤੋ ਇਸ ਕਰਕੇ ਹੈਗਾ ਆ ਜੀ, ਭਾਵਾਂ ਹੁਣ ਸਾਰੇ ਚੱਲ ਜਾਣ ਤੇ ਉਹਨਾਂ ਨੂੰ ਕੋਈ ਫਰਕ ਨੀ, ਸਗਰ ਸਰਕਾਰ ਚੱਲਦੀ ਰਹੂਗੀ ਜੀ
1: ਜੀ
2: ਨਾ ਸਰ, ਇਹ ਪਤਾ ਨੀ ਹੈਗਾ ਆ ਇਹਨਾਂ ਨੂੰ, ਵੈਸੇ ਹੀ ਛੱਕ ਮਾਰਦਾ ਹੈਗਾ ਜੀ, ਕਿਸੇ ਨੇ ਨੀ ਸੀ ਅਜੇ ਜਾਣਾ ਜੀ,
1: ਜੀ
2: ਸਾਰਿਆਂ ਨੇ ਜਾਣਾ, ਜਿਹਨਾਂ ਨੇ ਉਹਨਾਂ ਨੇ ਜਦੋਂ ਕੋਡ ਆਫ ਕੰਡਕਟ ਲੱਗਣਾ ਹੈ ਉਦੋਂ ਜਾਣਾ ਜੀ,
1: ਉਦੋਂ ਜਦੋਂ ਖਰੀਦੋ ਫਰੋਖਤ ਹੋਣੀ ਸ਼ੁਰੂ
2: ਉਦੋਂ ਛਾਲਾ ਮਾਰਨੀਆਂ ਉਹਨਾਂ ਨੇ,
1: ਠੀਕ ਹੈ ਜੀ,
2: ਹਾਂਜੀ, ਤੇ ਇਹ
1: ਹੁਣ ਹੈਗਾ ਰੱਦੀ ਦੇ ਭਾਅ ਥੋੜੀ ਜਾਣਗੇ,
2: ਤੁਹਾਨੂੰ ਪਤਾ ਹੀ ਹੈਗਾ ਆ, ਉਹ ਰਜਿੰਦਰ ਗੁਪਤੇ ਦੇ ਜਿੱਦਾਂ ਫੈਕਟਰੀ ਦੇ ਉੱਤੇ ਤੁਸੀਂ ਮਾਰਿਆ ਹੈਗਾ ਆ ਜੀ, ਵੀ ਉੱਥੇ ਉਸ ਉਹਦੇ ਵਾਸਤੇ ਉਹਨਾਂ ਨੇ ਰਿਟ ਕੀਤੀ ਜੀ, ਇਸੇ ਕਰਕੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਉਸ ਚੀਜ਼ ਨੂੰ ਚੈਲੰਜ ਕੀਤਾ ਵੀ ਮੇਰੇ ਨਾਲ ਜਿਹੜਾ ਹੈਗਾ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਬਿਕੋਜ਼ ਕਿ ਮੈਂ ਜਿਹੜਾ ਹੈਗਾ ਆ ਵੀ ਆਮ ਆਦਮੀ ਪਾਰਟੀ ਤੋਂ ਬੀਜੇਪੀ ਚ ਚੱਲ ਗਿਆ ਆ, ਤੇ ਇਹਨਾਂ ਨੇ ਸਟੇਟ ਨੇ ਜਿਹੜੀ ਆ ਮੇਰੇ ਨਾਲ ਇਸ ਕਰਕੇ ਪੇਰੈਂਟਿਸ਼ ਕੱਢੀ ਆ ਜੀ,
1: ਬਿਲਕੁਲ ਹੈ ਜੀ,
2: ਉਹਨਾਂ ਨੇ ਕੀ ਕੀਤਾ ਜੀ ਉਸ ਚੀਜ਼ ਦੇ ਉੱਤੇ ਜਿਹੜਾ ਆ ਉਹ ਸਰਕਾਰ ਬੈਕ ਆਊਟ ਹੋ ਗਈ ਜੀ, ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨੀ ਜੀ,
1: ਜੀ
2: ਹਾਂਜੀ, ਉਹ ਯੂ ਟਰਨ ਲੈ ਲਿਆ ਜੀ, ਅਸੀਂ ਤਾਂ ਸਾਡੀ ਅਸੀਂ ਤਾਂ ਕੋਈ ਛਾਪਾ ਨੀ ਮਾਰਿਆ, ਅਸੀਂ ਤਾਂ ਰੁਟੀਨ ਵਿਜ਼ਿਟ ਸੀ ਸਾਡੀ ਜੀ, ਅਸੀਂ ਤਾਂ ਦੇਖਣ ਗਏ ਸੀ, ਕੋਈ ਚਾਹ ਪਾਣੀ ਪੀਣ ਗਏ ਸੀ
1: ਜੀ,
2: ਤੁਸੀਂ ਇਹ ਦੇਖੋ ਤਾਂ ਸਹੀ ਨਾ ਜੀ ਵੀ ਉੱਥੇ ਯੂ ਟਰਨ ਕਰ ਰਿਹਾ ਹੈਗਾ ਆ ਜੀ, ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਆਪਣੇ ਸਾਹਨੀ ਸਾਹਿਬ
1: ਹਾਂਜੀ
2: ਰਾਜ ਸਭਾ ਸਦੱਸਯ ਜਿਹੜੇ ਉਹਨਾਂ ਨੇ ਟਵੀਟ ਵੀ ਇਸੀ ਗੱਲ ਦਾ ਕੀਤਾ ਕਿ ਉਹਨਾਂ ਨੇ ਜਿਹੜੀ ਮੀਡੀਆ ਚ ਖਬਰ ਨੀ ਆਈ ਤੇ ਨਾ ਉਸ ਚੀਜ਼ ਤੇ ਵੀ ਲਵਲੀ ਯੂਨੀਵਰਸਿਟੀ ਵਾਲਿਆਂ ਤੇ ਵੀ ਮਤਲਬ ਜਿਹੜਾ ਹੈਗਾ ਆ ਵੀ ਇਹ ਛਾਪੇ ਮਾਰੇ ਗਏ ਹੈਗੇ ਆ ਜੀ, ਸੋ ਉਹ ਇਸ ਚੀਜ਼ ਦਾ ਜਿਹੜਾ ਆ ਉਹ ਸਟੇਟ ਏਜੰਸੀ ਜਿਹੜੀਆਂ ਆ ਵੀ ਇਹ ਸਟੇਟ ਗੌਰਮੈਂਟ ਜਿਹੜੀ ਹੈਗੀ ਆ ਉਹਨਾਂ ਨੇ ਵੀ ਆਪਣੀਆਂ ਏਜੰਸੀਜ਼ ਨੂੰ ਐਕਟਿਵ ਕਰ ਲਿਆ ਆ ਵੀ ਭਾਈ ਜੇ ਹੁਣ ਇਸੇ ਚੀਜ਼ ਦੇ ਨਾਲ ਹੀ ਜਿਹੜੀਆਂ ਹੈਗੀਆਂ ਬੰਦੇ ਤੋੜ ਕੇ ਲਿਆਉਂਦੇ ਜਾ ਸਕਦੇ ਹੈਗੇ ਆ ਜਾਂ ਬੰਦਿਆਂ ਨੂੰ ਜਿਹੜਾ ਹੈਗਾ ਆ ਟੋਰਚਰ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਆ ਤੇ ਤੁਸੀਂ ਭਾਈ ਹੋ ਜਾਓ ਐਕਟਿਵ ਤੇ ਤੁਸੀਂ ਇਹ ਕੰਮ ਕਰੋ, ਉਹ ਆਪਣੇ ਸੈਂਟਰਲ ਜਿਹੜੀ ਹੈਗੀ ਆ ਸੈਂਟਰ ਗੌਰਮੈਂਟ ਆਪਣੀ ਏਜੰਸੀ ਦਾ ਮਿਸ ਯੂਜ਼ ਕਰ ਸਕਦੀ ਆ ਤੇ ਸਾਨੂੰ ਕਿਹੜਾ ਨਹੀਂ ਆਉਂਦਾ ਸਟੇਟ ਵਾਲਿਆਂ ਨੂੰ ਜੀ, ਉਹ ਦੋਨੇ ਪਾਸੇ ਹੁਣ ਮੁਕਾਬਲਾ ਆ, ਹੁਣ ਦੇਖੋ ਜੀ ਵੀ ਜਿਹੜੇ ਬੰਦੇ ਹੈਗੇ ਆ ਰਾਜਨੀਤਿਕ ਇਹ ਤਾਂ 6 ਮਹੀਨੇ ਪਿਸਣਗੇ ਹੀ ਪਿਸਣਗੇ ਜੀ,
1: ਬਿਲਕੁਲ ਹੈ ਜੀ,
2: ਜਦ ਤੱਕ ਚੋਣਾਂ ਨਹੀਂ ਹੁੰਦੀਆਂ ਤਦ ਤੱਕ ਜਿਹੜਾ ਹੈਗਾ ਆ ਇਹ ਆਪਣਾ ਜਿਹੜੇ ਆ ਕੱਢਣਗੇ ਜੀ ਲੜਕਾਂ
1: ਜੀ। ਸੈਣੀ ਸਾਹਿਬ ਦੋ ਕੋਰਟ ਦੇ ਮਾਮਲੇ ਨੇ, ਉਹਨਾਂ ਦੇ ਵੱਲ ਨੂੰ ਥੋੜਾ ਜਿਹਾ ਧਿਆਨ ਤੁਹਾਡਾ ਖਿੱਚਾਂਗਾ। ਹੁਣੇ ਹੁਣੇ ਖਬਰ ਇਹ ਵੀ ਆਈ ਹੈ ਕਿ ਜਿਹੜਾ ਸਿੱਧੂ ਮੂਸੇ ਵਾਲਾ ਕੇਸ ਜਿਹੜਾ ਸੀਗਾ ਚੱਲ ਰਿਹਾ ਜੀ, ਉਹਦੇ ਵਿੱਚ ਸਬੂਤਾਂ ਦੀ ਘਾਟ ਦੇ ਕਾਰਨ ਜੀਵਨ ਜੋਤ ਨੂੰ ਜਿਹੜਾ ਬੇਗੁਨਾਹ ਐਲਾਨ ਦਿੱਤਾ ਜੀ, ਅੱਜ 3 ਜਣਿਆਂ ਦੀ ਗਵਾਹੀ ਹੋਈ ਹੈ ਜੀ।
2: ਭਾਰਤ ਸਾਹਿਬ ਆਹੀ ਤੇ ਚੀਜ਼ ਆ ਜੀ ਤੇ ਸਬੂਤਾਂ ਦੀ ਘਾਟ ਜਿਹੜੀ ਹੈਗੀ, ਕਿਉਂਕਿ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਆ ਨਾ ਜੀ ਸਰ, ਉਹ ਬੇਈਮਾਨ ਆ
1: ਜੀ,
2: ਠੀਕ ਹੈ ਜੀ, ਆਪਾਂ ਹੀ ਉਹ ਮੁਲਜ਼ਮ ਨੂੰ ਜਿਹੜਾ ਹੈਗਾ ਬੁੱਕ ਕਰਕੇ ਲਿਆਉਂਦੇ ਹੈਗੇ ਆ, ਆਪਾਂ ਹੀ ਉਹਨੂੰ ਜਿਹੜਾ ਆ ਵੀ ਰਸਤਾ ਦੱਸਦੇ ਆ ਜੀ ਵੀ ਤੂੰ ਕਿੱਦਾਂ ਬਚ ਸਕਦਾ ਹੈਗਾ ਆ ਜੀ, ਉਹਦੇ ਵਿੱਚ ਜਿਹੜਾ ਹੈਗਾ ਜੇ ਅਗਲੇ ਦਾ ਇਨਫਲੂਐਂਸ ਯੂਜ਼ ਹੋ ਜਾਂਦਾ ਤੇ ਫਿਰ ਇਹ ਜਿਹੜਾ ਆ ਉਹ ਉੱਥੇ ਉਸ ਤਰੀਕੇ ਨਾਲ ਗਵਾਹੀਆਂ ਹੀ ਨੀ ਭੁਗਤਦੀਆਂ ਜੀ,
1: ਤੇ
2: ਜੱਜ ਨੇ ਤਾਂ ਜਿਹੜਾ ਹੈਗਾ ਆ ਫਾਈਲ ਸੋਰੀ ਸਰ ਜੱਜ ਨੇ ਤਾਂ ਫਾਈਲ ਦੇ ਮੁਤਾਬਕ ਫੈਸਲਾ ਦੇਣਾ ਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਐਸਟੈਬਲਿਸ਼ ਹੀ ਨਹੀਂ ਹੁੰਦਾ ਜੀ ਜਦੋਂ ਜੱਜ ਨੇ ਫਾਈਲ ਦੇ ਮੁਤਾਬਕ ਦੇਖਣਾ ਹੈ ਜੀ।
1: ਜਿੰਨਾ ਇਹ ਹਾਈ ਪ੍ਰੋਫਾਈਲ ਕੇਸ ਬਣ ਗਿਆ ਉਹਦੇ ਵਿਚ 11 ਗਵਾਹਾਂ ਨੂੰ ਗਵਾਹੀ ਦੇਣ ਦੇ ਲਈ ਤਲਬ ਕੀਤਾ ਸੀ ਤੇ ਸਿਰਫ 3 ਜਾਣਿਆਂ ਨੇ ਗਵਾਹੀ ਦਿੱਤੀ ਆ ਜੀ ਉਸ ਚ।
2: ਸਰ ਉਹ ਫਿਰ ਸੀਕੁਐਂਸ ਜਿਹੜੇ ਹੈਗੇ ਜੁੜਦੇ ਨੀ ਨਾ ਹੁੰਦੇ ਜੀ, ਉਸ ਵੇਲੇ ਤਾਂ ਆਈ ਵਾਸ਼ ਕਰਨ ਦੇ ਕਰਕੇ ਨਾ ਜੀ, ਕਦੀ ਉਹ ਕਿਸੇ ਨੇ ਕਿਸੇ ਨੂੰ ਚਾਹ ਪਿਲਾਈ ਜੀ, ਉਹਨਾਂ ਨੂੰ ਕਿਸੇ ਉੱਥੇ ਅਗਲੇ ਨੇ ਭਾਵਾਂ ਮੁੱਲ ਢਾਬੇ ਤੇ ਪੀਤੀ ਹੋਵੇ ਚਾਹ, ਉਹ ਚਾਹ ਵਾਲਾ ਚੱਕ ਲਿਆ ਜੀ, ਉਹ ਆਈ ਵਾਸ਼ ਹੁੰਦਾ ਰਹਿੰਦਾ ਹੈਗਾ ਜੀ ਵੀ ਇੱਕ ਹੋਰ ਬੰਦਾ ਫੜ ਲਿਆ ਜੀ, ਇੱਕ ਆਹ ਫੜ ਲਿਆ ਜੀ, ਉਹ ਅਨਨੈਸੈਸਰੀ ਵੀ ਏਦਾਂ ਹੁੰਦੀ ਹੈ ਸਰ। ਜਦੋਂ ਏਦਾਂ ਦਾ ਮਤਲਬ ਜਿਹੜਾ ਹੈਗਾ ਵੀ ਕੇਸ ਜਿਹੜਾ ਹੁੰਦਾ ਨਾ ਜੀ, ਤੇ ਉਹਦੇ ਵਿਚ ਜਿਹੜਾ ਆ ਫਿਰ ਵੱਧ ਤੋਂ ਵੱਧ ਗ੍ਰਿਫ਼ਤਾਰੀਆਂ ਦਿਖਾਉਣੀਆਂ ਹੁੰਦੀਆਂ, ਮੌਕੇ ਤੇ ਲੋਕਾਂ ਨੂੰ ਸ਼ਾਂਤ ਕਰਨਾ ਹੁੰਦਾ ਜੀ, ਤੇ ਉਹ ਗਵਾਹ ਰੱਖੇ ਹੁੰਦੇ ਆ ਉਹ ਫੇਰ, ਕਿਉਂਕਿ ਸਰ ਟੂ ਸੀਕ ਦੀ ਕਨਵਿਕਸ਼ਨ ਆਫ ਏ ਪਰਸਨ ਇਨ ਦਾ ਕੋਰਟ, ਉੱਥੇ ਸਰ ਬਹੁਤ ਕਨਵਿੰਸਿੰਗ ਐਵੀਡੈਂਸ ਚਾਹੀਦਾ ਹੁੰਦਾ
1: ਜੀ।
2: ਜੱਜ ਨੇ ਜਿਹੜਾ ਹੈਗਾ ਕਿਸੇ ਨੂੰ ਸਜ਼ਾ ਕਰਨੀ ਆ ਨਾ, ਤੇ ਉਹਨੇ ਮਤਲਬ ਦੋ ਚਾਰ ਤੁਹਾਡੀਆਂ ਗੱਲਾਂ ਦੇ ਆਧਾਰ ਤੇ ਨੀ ਕਿਸੇ ਨੂੰ ਸਜ਼ਾ ਕਰਨੀ।
1: ਜੱਜ ਚਲੋ ਆਪਣੀ ਲਾਈਫ ਕੱਢੀ ਹੁੰਦੀ ਆ, ਉਹਨਾਂ ਦਾ ਐਕਸਪੀਰੀਅੰਸ ਹੁੰਦਾ। ਜਦੋਂ ਮੈਨੂੰ ਵੀ ਇੱਕ ਵਾਰੀ ਇੱਥੇ ਮੈਨੂੰ ਮੌਕਾ ਮਿਲਿਆ, ਤੇ ਉਹ ਤਾਂ ਅੱਖ ਦੇ ਵਿਚ ਪਾ ਕੇ ਜਦੋਂ ਗੱਲ ਕਰਨੀ ਪੈਂਦੀ ਆ ਨਾ, ਵੱਡੇ ਵੱਡੇ ਬੰਦਿਆਂ ਦੀਆਂ ਮਤਲਬ ਕਿ ਪੈਰ ਹਿੱਲ ਜਾਂਦੇ ਆ ਧਰਤੀ ਤੋਂ, ਕਿ ਵੀ ਉਹਨਾਂ ਨੂੰ ਮਿੰਟ ਚ ਪਤਾ ਲੱਗ ਜਾਂਦਾ ਕਿ ਇਹ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਜੀ।
2: ਸਰ ਦੂਜੀ ਗੱਲ ਇਹ ਆ ਨਾ ਜੀ, ਉਹਨਾਂ ਨੇ ਇਸ ਚੀਜ਼ ਤੇ, ਇਹ ਤਾਂ ਉਹਨਾਂ ਦੀ ਆਪਣੀ ਆਬਜ਼ਰਵੇਸ਼ਨ ਹੈ ਨਾ ਜੀ, ਉਹਨਾਂ ਦੇ ਜਿਹੜਾ ਹੈਗਾ ਆ ਜਦੋਂ ਕੋਈ ਵੀ ਫੈਸਲਾ ਲਿਖਾਉਣਾ ਨਾ ਜੀ, ਉਹ ਲਿੰਕ ਨਹੀਂ ਟੁੱਟਣਾ ਚਾਹੀਦਾ।
1: ਬਿਲਕੁਲ ਹੈ ਜੀ,
2: ਮਤਲਬ ਇਹ ਹੁੰਦਾ ਆ ਕਿ ਪ੍ਰੋਸੀਕਿਊਸ਼ਨ ਜਾਣ ਬੁੱਝ ਕੇ ਲਿੰਕ ਛੱਡਦੀ ਆ ਜੀ, ਤਾਂ ਕਿ ਬੰਦੇ ਜਿਹੜੇ ਹੈਗੇ ਆ ਉਹ ਬਚਾਏ ਜਾ ਸਕਣ। ਮੈਂ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਸਰ ਸਾਡੀ ਸਟੇਟ ਵਿਜੀਲੈਂਸ ਜਿਹੜੇ ਬੰਦੇ ਫੜਦੀ ਆ ਜੀ, ਬੰਦਾ ਫੜ ਲਿਆ ਉਸ ਵੇਲੇ ਜਿਹੜਾ ਹੈਗਾ ਵੀ ਪੈਸੇ ਜਿਹੜੇ ਅਗਲਾ ਲੈਂਦਾ ਜੀ, ਫਲਾਨਾ ਪਟਵਾਰੀ ਫੜ ਲਿਆ ਜੀ, ਹਾਂਜੀ ਉਹ ਜੋ ਫੜ ਲੈਂਦੇ ਹੈਗੇ ਉਹਦੇ ਘਰ ਵਿਚ ਵੀ ਛਾਪਾ ਮਾਰ ਲੈਂਦੇ ਹੈਗੇ ਜੀ, ਉੱਥੋਂ ਵੀ ਜੇ ਕੋਈ ਪੈਸੇ ਲੱਭ ਪੈਂਦੇ ਹੈਗੇ, ਸਾਰਾ ਕੁਛ ਜਿਹੜਾ ਹੈਗਾ ਰੌਲਾ ਪੈ ਜਾਂਦਾ ਜੀ। ਬਾਅਦ ਚ ਉਹਦੇ ਆਪ ਹੀ ਉਹਨੂੰ ਹੌਸਲਾ ਦੇ ਆਉਂਦੇ, ਉਹਦੇ ਘਰਦਿਆਂ ਨੂੰ ਕਹਿੰਦੇ ਵੀ ਘਬਰਾਈ ਨਾ, ਇਹ ਤਾਂ ਜੋ ਹੋਣਾ ਸੀ ਗਿਆ ਹੋ
1: ਜੀ,
2: ਹਾਂਜੀ
1: ਕਾਗਜ਼ੀ
2: ਕਰ ਤੈਨੂੰ ਅਸੀਂ ਫੜਿਆ ਹੈਗਾ ਤੇ ਬਰੀ ਵੀ ਅਸੀਂ ਤੈਨੂੰ ਕਰਾਉਣਾ ਆ
1: ਜੀ।
2: ਉਸ ਤੋਂ ਬਾਅਦ ਫੇਰ ਉਹਦੇ ਘਰ ਦੇ ਬੰਦੇ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਫਿਰ ਹੋਰ ਕਿਸੇ ਕੋਲ ਨੀ ਜਾਂਦੇ, ਉਹ ਵਿਜੀਲੈਂਸ ਵਾਲਿਆਂ ਕੋਲ ਹੀ ਜਾਂਦੇ ਆ।
1: ਬਿਲਕੁਲ,
2: ਤੇ ਵਿਜੀਲੈਂਸ ਵਾਲੇ ਜਾ ਕੇ ਤੇ ਆਪਣੀ ਮਰਜ਼ੀ ਦਾ ਵਕੀਲ ਕਰਾਉਂਦੇ ਆ ਜੀ ਉਹਨਾਂ ਨੂੰ
1: ਜੀ,
2: ਹਾਂਜੀ ਫਿਰ ਵਿਜੀਲੈਂਸ ਵਾਲੇ ਹੀ ਉਹਦੀ ਜ਼ਮਾਨਤ ਕਰਾਉਂਦੇ ਆ ਬੰਦੇ ਦੀ, ਫਿਰ ਵਿਜੀਲੈਂਸ ਵਾਲੇ ਹੀ ਉਹ ਗਵਾਹ ਤੋੜਦੇ ਆ ਜਿਹੜਾ ਇੰਡੀਪੈਂਡੈਂਟ ਵਿਟਨੈਸ ਵਿਚ ਜੁਆਇਨ ਕੀਤਾ ਆਇਆ ਹੁੰਦਾ ਜੀ।
1: ਗਗਨਦੀਪ ਰੰਧਾਵਾ ਦਾ ਜਿਹੜਾ ਮਾਮਲਾ ਸੀ ਖੁਦਕੁਸ਼ੀ ਦਾ, ਉਹਦੇ ਵਿਚ ਅੱਜ ਚਲੋ ਕੋਰਟ ਦੇ ਵਿਚ ਜੋ ਕੁਝ ਹੋਇਆ ਤੇ ਮੰਤਰੀ ਜਿਹੜਾ ਪੀ ਏ ਦਿਲਬਾਗ ਸਿੰਘ ਜਾਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਉਹ ਭਗੋੜੇ ਕਰਾਰ ਦਿੱਤੇ ਹੋਏ ਨੇ ਕਿ ਉਹ ਲੱਭੇ ਹੀ ਨੀ ਹਜੇ ਤਾਈ ਜੀ।
2: ਸਰ ਕੋਰਟ ਦੀ ਤਾਂ ਪ੍ਰੋਸੈਸ ਹੈਗੀ ਆ ਜੀ, ਹੁਣ ਜੱਜ ਨੇ ਜੁਡੀਸ਼ੀਅਲ ਜਿਹੜਾ ਹੈਗਾ ਆ ਸਟਾਫ ਉਹਨੇ ਥੋੜਾ ਫੜਕ ਜਾਣਾ, ਕੰਮ ਤਾਂ ਪੁਲਿਸ ਨੇ ਹੀ ਕਰਨਾ ਨਾ ਜੀ,
1: ਜੀ
2: ਉਹ ਤਾਂ ਭਾਵੇਂ ਆਪਣੇ ਘਰ ਬੈਠੇ ਹੋਣ,
1: ਉਹ ਤਾਂ ਕਹਿੰਦੇ ਪੁਲਿਸ ਦੀ ਪਹੁੰਚ ਤੋਂ ਹੀ ਬਾਹਰ ਹੈ ਜੀ ਸਾਡੇ,
2: ਉਹ ਤਾਂ ਫਿਰ ਠੀਕ ਗੱਲ ਹੈਗੀ ਆ, ਉਹ ਭਾਵੇਂ ਘਰ ਦੇ ਅੰਦਰ ਬੈਠੇ ਹੋਣ, ਜਿਹਨੂੰ ਨਹੀਂ ਫੜਨਾ ਨਹੀਂ ਫੜਨਾ, ਪੁਲਿਸ ਨੇ ਕਾਗਜ਼ਾਂ ਚ ਕਾਰਵਾਈ
1: ਜੀ।
2: ਸਰ ਪੁਲਿਸ ਜਾਵੇ ਤੇ ਬੰਦਾ ਜਿਹੜਾ ਹੈਗਾ ਆ 10 ਕਿਲੋਮੀਟਰ ਨਹੀਂ ਦੌੜ ਸਕਦਾ
1: ਪਤਾਲ ਚੋਂ ਕੱਢ ਲਈ,
2: ਇਹ ਤਾਂ ਸਿਰਫ ਜਿਹੜਾ ਹੈਗਾ ਇਹ ਉਹਨਾਂ ਦੀ ਸਹਿਮਤੀ ਹੁੰਦੀ ਹੈਗੀ ਆ, ਇਸੇ ਚੀਜ਼ ਕਰਕੇ ਤਾਂ ਪਰਿਵਾਰ ਦਾ ਜਿਹੜਾ ਹੈਗਾ ਆ ਬਹੁਤ ਭੰਗ ਹੋ ਰਿਹਾ ਇਹਨਾਂ ਚੀਜ਼ਾਂ ਤੋਂ, ਉਹਨਾਂ ਨੂੰ ਨੀ ਆਸ ਹੈਗੀ ਵੀ ਸਟੇਟ ਦੇ ਉੱਤੇ ਵੀ ਇਹ ਸਰਕਾਰ ਸਾਨੂੰ ਇਨਸਾਫ਼ ਦਊਗੀ ਜੀ।
1: ਬਿਲਕੁਲ ਹੈ ਜੀ,
2: ਉਹ CBI ਦਾ ਜਿਹੜਾ ਹੈਗਾ ਆ ਸਰ ਔਖਾ ਕੰਮ ਹੁੰਦਾ ਆ ਬਹੁਤ, ਮਤਲਬ ਦੇਖੋ ਇਹ ਆਪਣਾ ਜਿਹੜਾ ਹੈਗਾ ਜਿਹਾ ਪਟਿਆਲੇ ਵਾਲੇ ਕੇਸ ਦੇ ਵਿੱਚ, ਕਰਨਲ ਸਾਹਿਬ ਵਾਲੇ ਕੇਸ ਦੇ ਵਿੱਚ ਉਹ ਜਨਾਨੀ ਉਹ ਜਿਹੜੀ CBI ਤੱਕ ਗਿਆ ਨਾ ਕੰਮ, ਉਹ ਇਸ ਕਰਕੇ ਉਹਦੇ ਵਿੱਚ ਉਹ ਜਿਹੜੀ ਹੈਗੀ ਸੀਗੀ ਉਹਨਾਂ ਦੀ ਵਾਈਫ ਕਰਨਲ ਸਾਹਿਬ ਦੀ ਰੀਤੂ ਮੈਡਮ, ਉਹਨਾਂ ਦਾ ਬਹੁਤ ਹੀ ਕੰਟਰੀਬਿਊਸ਼ਨ ਸੀਗਾ ਸਰ, ਉਹਨਾਂ ਨੇ ਇਸ ਕੇਸ ਨੂੰ ਲਾਈਮ ਲਾਈਟ ਦੇ ਵਿੱਚ ਹੀ ਰੱਖਿਆ, ਹਾਂਜੀ ਫੇਰ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ, ਉਸ ਸੰਘਰਸ਼ ਦੀ ਬਦੌਲਤ ਜਿਹੜਾ ਹੈਗਾ ਆ ਤੇ ਉਹ ਉੱਥੇ ਤੱਕ, ਫੇਰ ਵੀ ਦੇਖੋ ਹਾਈ ਕੋਰਟ ਦੇ ਵਿੱਚ ਵੀ ਟਵਿਸਟ ਹੋ ਗਿਆ ਸੀਗਾ ਜੀ, ਚੰਡੀਗੜ੍ਹ ਦੀ ਪੁਲਿਸ ਨੂੰ ਦੇਤਾ ਸੀ ਜੀ।
1: ਨਾਲੇ ਇਹ ਵੀ ਆ ਨਾ ਜੀ CBI ਦੀ ਜਦੋਂ ਫਿਰ ਉਹਨਾਂ ਦੇ ਹੱਥ ਦੇ ਵਿੱਚ ਆ ਜਾਂਦਾ, ਫਿਰ ਜਿਹੜੇ ਲੋਕਲ ਆਫੀਸਰ ਨੇ ਉਹਨਾਂ ਦੀ ਵੀ ਜਵਾਬਦੇਹੀ ਹੋ ਜਾਂਦੀ ਨਾ, ਹੁਣ ਤਾਂ ਚਲੋ ਆਫੀਸਰ ਦੀ ਜਵਾਬਦੇਹੀ ਨਹੀਂ ਉਨੀ ਬਣਦੀ, ਉਹਨਾਂ ਤੋਂ ਥੱਲੇ ਜਿਹੜੇ ਨੇ ਲੱਗੇ ਹੋਏ ਨੇ ਮੁਲਾਜ਼ਮ ਜਿਹੜੇ ਉਹਨਾਂ ਦੀ ਜ਼ਰੂਰ ਫਿਰ ਜਵਾਬਦੇਹੀ ਬਣ ਜਾਂਦੀ ਹੈ, ਪਰ ਉੱਥੇ ਫਿਰ CBI ਦੇ ਵਿੱਚ ਫਿਰ ਆਫੀਸਰ ਜਵਾਬ ਦੇ ਨਾਲ ਲੱਗ ਕੇ ਫਿਰ ਸਾਰਾ ਜਵਾਬ ਦੇਣਾ ਪੈਂਦਾ, ਕਾਰਵਾਈ ਕਰਾਉਣੀ ਪੈਂਦੀ ਨਾਲ ਲੱਗ ਕੇ ਜਦੋਂ ਅਗਲੇ ਆਉਂਦੇ ਆ ਜੀ।
2: ਪਰ ਸਾਹਿਬ ਗੱਲ ਏਦਾਂ ਹੈਗੀ ਆ, ਨੋ ਡਾਊਟ CBI ਦਾ ਕਨਵੈਕਸ਼ਨ ਰੇਟ ਘੱਟ ਹੋਊਗਾ ਵੱਧ ਹੋਊਗਾ ਜਾਂ ਜੋ ਮਰਜ਼ੀ ਆ ਜੀ, ਪਰ ਲੋਕਾਂ ਦਾ ਅੱਜ ਵੀ ਵਿਸ਼ਵਾਸ ਜਿੱਥੇ ਸਟੇਟ ਏਜੰਸੀ ਤੋਂ ਦੂਰ ਆ,
1: ਬਿਲਕੁਲ
2: ਉੱਥੇ ਉਹਨਾਂ ਦਾ CBI ਚ ਆ, CBI ਦਾ ਹੋ ਜਾਏ ਤੇ ਸਾਨੂੰ ਜਸਟਿਸ ਮਿਲ ਜਾਊਗਾ।
1: ਬਿਲਕੁਲ ਹੈ ਜੀ,
2: ਹਾਂਜੀ ਸਰ
1: ਜੀ।
2: ਇਸ ਕਰਕੇ ਭਗੌੜੇ ਵਾਲੀ ਗੱਲ ਕੋਈ ਨੀ ਜੀ, ਭਗੌੜਾ ਭਗੂੜਾ ਕੋਈ ਨੀ ਹੈਗਾ, ਸਾਰੇ ਘਰੇ ਹੈਗੇ ਆ, ਉਹ ਕਾਗਜ਼ੀ ਭਗੌੜੇ ਹੈਗੇ ਆ ਜੀ, ਉਹ ਸਾਨੂੰ ਰੋਜ਼ ਪਤਾ ਹੈਗਾ, ਅਸੀਂ ਰੋਜ਼ ਕਚਹਿਰੀਆਂ ਚ ਇਹ ਕੁਛ ਹੀ ਦੇਖਦੇ ਹਾਂ ਜੀ।
1: ਜੀ ਬਿਲਕੁਲ
2: ਜੀ ਸਰ,
1: ਭਗੌੜਾ ਨੀ ਜੀ ਭਗੌੜਾ,
2: ਬਿਲਕੁਲ ਜੀ ਬਿਲਕੁਲ,
1: ਜਦੋਂ ਭਗੌੜਿਆਂ ਦਾ ਸੱਦਾ ਆ ਗਿਆ ਸਾਰਾ ਕੁਛ ਬਿਲਕੁਲ
2: ਬਿਲਕੁਲ ਬਿਲਕੁਲ ਜੀ ਬਿਲਕੁਲ ਭਾਰਤ ਸਾਹਿਬ, ਹਾਂਜੀ ਸਰ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ ਜੀ,
1: ਮਿਹਰਬਾਨੀ ਸਰ, ਸਤਿ ਸ੍ਰੀ ਅਕਾਲ। ਦੋਸਤੋ ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਾਂਝੀ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ। ਤਦ ਤੱਕ ਬਹੁਤ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਤੁਹਾਡੇ ਸੁਨੇਹੇ ਆ ਰਹੇ ਨੇ, ਕਾਲ ਵੀ ਕਰ ਸਕਦੇ ਹੋ ਤੇ ਅੱਗੇ ਜਾ ਕੇ ਆਪਾਂ ਜੇ ਨਾਵਲ ਦੀ ਸਮਾਪਤੀ ਕਰਨੀ ਹੈ, ਕਾਲ ਕਰਨੀ ਚਾਹੁੰਦੇ ਤਾਂ ਹੁਣ ਕਰ ਸਕਦੇ ਹੋ, ਕਿਉਂਕਿ ਮੈਂ ਹੋਰ 10-15 ਮਿੰਟ ਹੀ ਕਾਲ ਲਵਾਂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਨਾਵਲ ਦੀ ਸਮਾਪਤੀ ਕਰਾਂਗੇ। ਸਟੂਡੀਓ ਦਾ ਨੰਬਰ +358 44 976 19 ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਤੇ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਸਵਾਗਤ ਰਹੇਗਾ। ਜੋ ਅੱਜ ਕੁਝ ਸਾਰਾ ਕੁਝ ਜੋ ਕੁਝ ਵਾਪਰਿਆ ਉਹਦੇ ਵਿੱਚ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਤੇ ਤਦ ਤੱਕ ਤੁਹਾਡੇ ਨਾਲ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਧਰ ਟਰੰਪ ਸਾਹਿਬ ਕਹਿੰਦੇ ਗਰੀਬੀ ਅਸੀਂ ਵੀ ਚੱਕ ਦੇਣੀ ਹੈ, ਤੇ ਹੁਣ ਗਰੀਬ ਵੀ ਹੋਣਗੇ ਅਮੀਰ, ਅਮਰੀਕੀ ਕਾਮਿਆਂ ਨੂੰ ਟਰੰਪ ਨੇ ਤੋਹਫ਼ਾ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੇਸ਼ ਦੇ ਲੱਖਾਂ ਕਾਮਿਆਂ ਦੀ ਕਿਸਮਤ ਬਦਲਣ ਦੇ ਮਕਸਦ ਦੇ ਨਾਲ ਇਕ ਇਤਿਹਾਸਕ ਜਾਣਕਾਰੀ ਜਿਹੜੀ ਹੈ ਕਾਰਜਕਾਰੀ ਹੁਕਮ ਦੇ ਉਤੇ ਦਸਤਖਤ ਕੀਤੇ ਹੈ। ਇਸ ਨਵੀਂ ਯੋਜਨਾ ਦਾ ਮੁੱਖ ਉਦੇਸ਼ ਉਨ੍ਹਾਂ ਘੱਟ ਆਮਦਨ ਵਾਲੇ ਕਾਮਿਆਂ ਦੇ ਲਈ ਰਿਟਾਇਰਮੈਂਟ ਜਿਹੜੀ ਹੈ ਬਚਤ ਖਾਤਿਆਂ ਤੱਕ ਪਹੁੰਚ ਵਧਾਉਣੀ ਹੈ, ਜਿਨ੍ਹਾਂ ਦੇ ਕੋਲ ਆਪਣੀ ਨੌਕਰੀ ਰਾਹੀਂ ਅਜਿਹੀ ਕੋਈ ਸਹੂਲਤ ਮੌਜੂਦ ਨਹੀਂ। ਟਰੰਪ ਨੇ ਇਸ ਨੂੰ ਜਿਹੜਾ ਇਤਿਹਾਸਕ ਕਾਰਜਕਾਰੀ ਹੁਕਮ ਦੱਸਿਆ, ਜਿੱਦਾਂ ਆਪਣੇ ਮਾਨ ਸਾਹਿਬ ਕਹਿੰਦੇ ਨੇ ਅੱਜ ਦਾ ਇਤਿਹਾਸਕ ਹੀ ਹੋਏਗਾ ਸਦਨ, ਉਧਰ ਟਰੰਪ ਸਾਹਿਬ ਵੀ ਕਿਹੜਾ ਮਾਨ ਸਾਹਿਬ ਘੱਟ ਤੋੜੀ ਹੈ, ਸਾਡੇ ਟਰੰਪ ਸਾਹਿਬ ਵੱਲੋਂ ਇਕੋ ਜਿਹੇ ਨੇ ਜੀ। ਇਤਿਹਾਸਕ ਕਾਰਜਕਾਰੀ ਹੁਕਮ ਦੱਸਦਿਆਂ ਕਿਹਾ ਕਿ ਹੁਣ ਅਮਰੀਕਾ ਨਾਗਰਿਕਾਂ ਨੂੰ ਵੀ ਸੰਘੀ ਕਰਮਚਾਰੀਆਂ ਵਾਂਗ ਉੱਚ ਗੁਣਵੱਤਾ ਵਾਲੇ ਰਿਟਾਇਰਮੈਂਟ ਜਿਹੜੀ ਹੈ ਬਚਤ ਖਾਤਿਆਂ ਦੀ ਸਹੂਲਤ ਮਿਲੇਗੀ। ਇਸ ਦੇ ਯੋਜਨਾ ਦੇ ਤਹਿਤ $35,000 ਤੋਂ ਘੱਟ ਸਲਾਨਾ ਆਮਦਨ ਵਾਲੇ ਲੋਕਾਂ ਦੇ ਖਾਤਿਆਂ ਦੇ ਵਿੱਚ ਸਰਕਾਰ ਵੱਲੋਂ ਸਿੱਧੇ ਤੌਰ ਦੇ ਉੱਤੇ $1,000 ਤੱਕ ਦੀ ਮੈਚਿੰਗ ਫੰਡ ਜਿਹੜੀ ਹੈ ਸਹਾਇਤਾ ਜਮ੍ਹਾਂ ਕੀਤੀ ਜਾ ਸਕਦੀ ਹੈ। ਟਰੰਪ ਨੇ ਪ੍ਰੋਗਰਾਮ ਨੂੰ ਰਵਾਇਤੀ ਰੋਜ਼ਗਾਰ ਢਾਂਚੇ ਤੋਂ ਜਿਹੜਾ ਬਾਹਰਲੇ ਕਾਮਿਆਂ ਦੇ ਲਈ ਪਰਿਵਰਤਨਸ਼ੀਲ ਜਿਹੜਾ ਦੱਸਿਆ। ਟਰੰਪ ਨੇ ਇਕ ਹੈਰਾਨੀਜਨਕ ਅੰਕੜਾ ਪੇਸ਼ ਕਰਦਿਆਂ ਦਸਿਆ ਕਿ ਜੇਕਰ ਕੋਈ $25 ਦਾ ਨੌਜਵਾਨ ਹਰ ਮਹੀਨੇ ਸਿਰਫ $165 ਨਿਵੇਸ਼ ਕਰਦਾ ਤਾਂ 65 ਸਾਲ ਦੀ ਉਮਰ ਤੱਕ ਉਸਦੇ ਜਿਹੜੇ ਖਾਤੇ ਦੇ ਵਿਚ ਲਗਭਗ $4,65,000 ਜਿਹੜੇ ਅਮਰੀਕਨ ਡਾਲਰ ਨੇ, ਕਰੀਬ 3.8 ਕਰੋੜ ਰੁਪਏ ਉਹ ਕਹਿੰਦੇ ਨੇ ਜਮ੍ਹਾਂ ਹੋ ਜਾਣਗੇ। ਤੇ ਉਨ੍ਹਾਂ ਕਿਹਾ ਕਿ ਦੂਜੇ ਸ਼ਬਦਾਂ ਦੇ ਵਿਚ ਇਸ ਦੇ ਨਾਲ ਆਮ ਅਮਰੀਕੀ ਵੀ ਅਮਨ ਜਿਹੜਾ ਅਮੀਰ ਬਣ ਜਾਣਗੇ, 65 ਸਾਲ ਲੱਗਣਗੇ ਪਰ ਅਮੀਰ ਬਣਨ ਲਈ। ਰਾਸ਼ਟਰੀ ਆਰਥਿਕ ਪ੍ਰੀਸ਼ਦ ਦੇ ਡਾਇਰੈਕਟਰ ਕੇਵਿਨ ਹੈਸਿਥ ਨੇ ਜਿਹੜਾ ਕਿਹਾ ਕਿ ਇਹ ਨੀਤੀ ਰਿਟਾਇਰਮੈਂਟ ਬਚਤਾਂ ਤੱਕ ਪਹੁੰਚ ਦੇ ਵਿਚ ਜਿਹੜਾ ਢਾਂਚਾਗਤ ਖਾਮੀਆਂ ਨੂੰ ਦੂਰ ਕਰਨ ਦੇ ਲਈ ਤਿਆਰ ਕੀਤੀ ਗਈ ਹੈ। ਕੇਵਿਨ ਹੈਸਿਥ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਹੁਣ ਕਾਂਗਰਸ ਦੇ ਨਾਲ ਜਿਹੜਾ ਮਿਲ ਕੇ ਇਸ ਯੋਜਨਾ ਦਾ ਘੇਰਾ ਵਧਾਉਣ ਦੇ ਉਤੇ ਕੰਮ ਕਰ ਰਿਹਾ ਤਾਂ ਜੋ ਮੱਧ ਆਮਦਨ ਵਾਲੇ ਅਮਰੀਕੀਆਂ ਨੂੰ ਵੀ ਜਿਹੜਾ ਇਸਦਾ ਫਾਇਦਾ ਮਿਲ ਸਕੇ। ਤੇ ਉਨ੍ਹਾਂ ਕਿਹਾ ਕਿ ਅਸੀਂ ਇਹ ਜਿਹੜੀ ਮੈਚਿੰਗ ਹੈ ਸਹੂਲਤ ਘੱਟ ਆਮਦਨ ਵਾਲੇ ਲੋਕਾਂ ਨੂੰ ਦਿੱਤੀ ਹੈ ਜਿਨ੍ਹਾਂ ਦੀ ਕਮਾਈ $35,000 ਤੋਂ ਜਿਹੜੀ ਘੱਟ ਹੈ। ਤੇ ਟਰੰਪ ਨੇ ਸਪਸ਼ਟ ਕੀਤਾ ਕਿ ਇਸ ਨੂੰ ਅਗਲੇ ਪੱਧਰ ਦੇ ਉੱਤੇ ਲਿਜਾਣ ਦੇ ਲਈ ਦੋਵਾਂ ਪਾਰਟੀਆਂ ਦੇ ਸਹਿਯੋਗ ਅਤੇ ਕਾਂਗਰਸ ਦੀ ਮਨਜੂਰੀ ਜਿਹੜੀ ਹੈ ਦੀ ਜ਼ਰੂਰਤ ਪਏਗੀ। ਜੋ ਆਪਣੇ ਨਾਲ ਜੁੜੇ ਸੀ ਜੀ ਮਾਲ ਭੈਣ ਜੀ, ਉਨ੍ਹਾਂ ਦੀ ਗੱਲ ਸੁਣਦਾ ਮੈਂ, ਇਕ ਮਿੰਟ ਹੋਲਡ ਕਰਨਾ ਜੀ। ਤੇ ਉਨ੍ਹਾਂ ਬੜੇ ਦਿਨਾਂ ਬਾਅਦ ਉਨ੍ਹਾਂ ਦੀ ਕਾਲ ਆਈ ਹੈ ਤੇ ਉਨ੍ਹਾਂ ਦੀ ਗੱਲ ਵੀ ਸੁਣਦੇ ਆ ਆਪਾਂ, ਫਿਰ ਜਿਹੜਾ ਅੱਗੇ ਚੱਲਦੇ ਆ। ਇਸ ਦੇ ਵਿਚ ਜਿਹੜਾ ਟਰੰਪ ਦੱਸਦੇ ਨੇ ਕਿ ਯੋਜਨਾ ਦੀ ਇਕ ਖਾਸ ਗੱਲ ਇਹ ਵੀ ਹੈ, ਇਕ ਮਿੰਟ ਹੋਲਡ ਰੱਖਣਾ ਸੁਰਿੰਦਰ ਭੈਣ ਜੀ। ਯੋਜਨਾ ਹੈ ਕਿ ਚੈਰੀਟੇਬਲ ਸੰਸਥਾਵਾਂ ਵੀ ਦੂਜੇ ਲੋਕਾਂ ਦੇ ਰਿਟਾਇਰਮੈਂਟ ਖਾਤਿਆਂ ਦੇ ਵਿਚ ਯੋਗਦਾਨ ਪਾ ਸਕਣਗੀਆਂ। ਟਰੰਪ ਨੇ ਇਸ ਪਹਿਲਕਦਮੀ ਨੂੰ ਦੇਸ਼ ਦੀ ਮਜ਼ਬੂਤ ਆਰਥਿਕਤਾ ਤੇ ਰਿਕਾਰਡ ਰੋਜ਼ਗਾਰ ਦੇ ਮੌਕਿਆਂ ਦੇ ਨਾਲ ਜੋੜਦਿਆਂ ਕਿਹਾ ਕਿ ਅੱਜ ਦੇਸ਼ ਦੇ ਵਿਚ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਲੋਕ ਕੰਮ ਕਰ ਰਹੇ ਨੇ। ਅਮਰੀਕਾ ਦੇ ਵਿਚ ਹੁਣ ਤੱਕ ਰਿਟਾਇਰਮੈਂਟ ਪ੍ਰਣਾਲੀ ਜ਼ਿਆਦਾਤਰ ਨਿੱਜੀ ਕੰਪਨੀਆਂ ਦੇ ਭਰੋਸੇ ਸੀ, ਪਰ ਇਸ ਦੇ ਨਵੇਂ ਜਿਹੜਾ ਕਦਮਾਂ ਦੇ ਨਾਲ ਗਿਗ ਵਰਕਰਾਂ ਅਤੇ ਗੈਰ ਰਸਮੀ ਕਾਮਿਆਂ ਨੂੰ ਵੱਡੀ ਜਿਹੜੀ ਹੈ ਰਾਹਤ ਮਿਲੇਗੀ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ। ਜੀ ਆਇਓ ਜੀ।
3: ਹਾਂਜੀ ਭਵਿੰਦਰ ਜੀ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਤੇ ਸਭ ਦੁਆਬਾ ਪਰਿਵਾਰ ਜੀ ਆਨੰਦ ਜੀ ਠੀਕ ਠਾਕ ਹੋ ਬੜੇ ਦਿਨਾਂ ਬਾਅਦ ਕਾਲ ਕੀਤੀ
3: ਹੈ ਮੈਂ ਕਿਹਾ ਹੁਣ ਇੱਕ ਹਫਤਾ ਹੋ ਗਿਆ ਅੱਜ ਪੂਰਾ ਆਇਆ ਨੂੰ
1: ਕੀ ਬਾਤ ਹੈ
3: ਕੀ ਗੱਲਬਾਤ ਹੁਣ ਤੱਕ
1: ਸਿਹਤ ਤਾਂ ਠੀਕ ਨੇ ਜੀ
3: ਪੇਸ਼ ਹੋ ਹਾਂ ਜੀ ਹਾਂ ਜੀ ਮੈਂ ਕਿਹਾ ਚੱਲ ਅੱਜ ਆ ਕੇ ਹੀ ਆਉਣੇ ਯਾਰ ਆ ਕੇ ਹੀ ਤੇ ਗੱਲ ਕਰਦੀ ਹਾਂ ਚੱਲ ਮੈਸੇਜ ਦੀ ਗੱਲ ਕਰ ਦਿੰਦੀ ਹਾਂ
1: ਹਨਾ ਵੈਲਕਮ ਬੈਕ
3: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਹਾਂ ਭਗਵੰਤ ਮਾਨ ਜੀ ਦਾ ਮੈਂ ਯੂਟਿਊਬ ਤੇ ਮੇਰੇ ਸਾਹਮਣੇ ਕਈ ਚੀਜ਼ਾਂ ਆਈਆਂ ਏਦਾਂ ਮੈਨੂੰ ਸਮਝ ਨਹੀਂ ਆਈ ਬਹੁਤਾ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਪਰ ਜਦੋਂ ਹੁਣ ਮੈਂ ਤੁਹਾਡੇ ਪ੍ਰੋਗਰਾਮ ਚ ਸੁਣਿਆ ਤਾਂ ਵਾਕਿਆ ਹੀ ਉਹਨਾਂ ਦਾ ਜਿਹੜਾ ਵੀਡੀਓ ਕਲਿੱਪ ਤੁਸੀਂ ਲਾਇਆ ਤਾਂ ਉਹ ਚ ਸਾਫ਼ ਦੇਖੋ ਬਸ ਸਾਫ਼ ਪਤਾ ਲੱਗਦਾ ਤੁਸੀਂ ਕਿਸ ਪੋਜੀਸ਼ਨ ਤੇ ਆ ਤੁਹਾਨੂੰ ਸਾਰੀ ਦੁਨੀਆਂ ਦੇਖ ਰਹੀ ਆ ਹਨਾ ਸਾਰੇ ਪੰਜਾਬ ਦੇ ਤੁਸੀਂ ਮੋਹਰੀ ਆ ਭਈ ਇਹ ਇਹ ਗੱਲ ਠੀਕ ਨਹੀਂ ਹੈ ਆਵਾਜ਼ ਤੋਂ ਸਾਫ਼ ਪਤਾ ਲੱਗਦਾ ਕਲੀਅਰ ਪਤਾ ਲੱਗਦਾ ਫਿਲਟਰਿੰਗ ਕੀਤੀ ਹੋਈ ਇਹ ਠੀਕ ਨੀ ਫਿਰ ਤੁਸੀਂ ਦੇਖੋ ਜਦ ਏਦਾਂ ਆ ਸਾਰੇ ਲੋਕਾਂ ਵਿੱਚ ਏਦਾਂ ਪੇਸ਼ ਹੁੰਦੇ ਆ ਤਾਂ ਫਿਰ ਅਗਲੀ ਵਾਰ ਨੂੰ ਫਿਰ ਆਪੇ ਹੀ ਦੂਜੀ ਕਹਾਣੀ ਖਤਮ ਹੋਣ ਵਾਲੀ ਗੱਲ ਹੁੰਦੀ ਹੈ ਤੁਸੀਂ ਆਪਣੇ ਆਪੇ ਹੀ ਆਪਣੀ ਬੇਇੱਜ਼ਤੀ ਕਰਵਾਈ ਜਾਂਦੀ
1: ਭੈਣ ਜੀ ਤੁਸੀਂ ਇੰਡੀਆ ਰਹਿ ਕੇ ਆਏ ਹੋ ਗਰਾਊਂਡ ਲੈਵਲ ਦੇ ਉੱਤੇ ਕੀ ਦੇਖਦੇ ਹੋ ਲੋਕ ਆਮ ਪਿੰਡਾਂ ਦੇ ਵਿੱਚ ਕੀ ਗੱਲ ਕਰਦੇ ਆਮ ਆਦਮੀ ਪਾਰਟੀ ਦੇ ਬਾਰੇ
3: ਮੈਂ ਏਦਾਂ ਵੈਸੇ ਮੈਂ ਪਿੰਡਾਂ ਵਿੱਚ ਗਈ ਵੀ ਨੀ ਹੈਗੀ ਤੁਹਾਨੂੰ ਦੱਸ ਮੈਂ ਤਾਂ ਆਪਣੇ ਪਿੰਡ ਲਈ ਘੱਟ ਜਾਂਦੀ ਰਹੀ ਹਾਂ ਪਰ ਮਤਲਬ ਉੱਦਾਂ ਸਾਰੇ ਲੋਕ ਏਦਾਂ ਹੀ ਦੇਖਦੇ ਪਏ ਮਤਲਬ ਕੋਈ ਵੀ ਪਾਰਟੀ ਆ ਜਾਂਦੀ ਜਿਹੜੀ ਪਾਰਟੀ ਆਉਂਦੀ ਹੈ ਪਹਿਲਾਂ ਉਹ ਸੋਹਣੀਆਂ ਸੋਹਣੀਆਂ ਗੱਲਾਂ ਵਧੀਆ ਵਧੀਆ ਦੱਸਦੇ ਆ ਕਰਦੇ ਆ ਮਗਰੋਂ ਨਹੀਂ ਕਰਦੇ ਕੁਛ ਨਹੀਂ ਬਸ ਇਹੀ ਗੱਲਾਂ ਲੋਕਾਂ ਤੋਂ ਸੁਣ ਕੇ
1: ਬਿਲਕੁਲ ਹੈ ਜੀ
3: ਹਾਂਜੀ ਸਾਰੀਆਂ ਪਾਰਟੀਆਂ ਬਾਰੇ ਏਦਾਂ ਕਹਿੰਦੇ ਵੀ ਜਿਹੜੀ ਵੀ ਆਉਂਦੀ ਹੈ ਬਦਲਣ ਦੀ ਉਹ ਕੋਸ਼ਿਸ਼ ਕਰਦੇ ਵਿਚਾਰੇ ਪਰ ਗੱਲ ਤਾਂ ਇਹ ਹੀ ਆ ਬਦਲਦੇ ਵੀ ਕੋਸ਼ਿਸ਼ ਵੀ ਉਹ ਸਹੀ ਤਰੀਕੇ ਨਾਲ ਨਹੀਂ ਕਰਦੇ ਆਪਾਂ ਕਹਿੰਦੇ ਵਿਚਾਰੇ ਬਦਲਦੇ ਆ ਬਦਲਦੇ ਵੀ ਕੁਛ ਨੀ ਕਈ ਵਾਰ ਤਾਂ ਇੱਕ ਬੋਤਲ ਤੇ ਹੀ ਕਈ ਵਾਰ ਕਿਸੇ ਨੂੰ ਅਗਲੇ 500 ਰੁਪਇਆ ਦੇ ਦਿੰਦੇ 1000 ਰੁਪਇਆ ਦੇ ਦਿੰਦੇ ਉਹਨੇ ਚ ਉਹ ਸੋਚਦੇ ਸਾਡਾ ਕੋਲ ਸਰ ਗਿਆ ਚੱਲ ਸਾਡੇ 4 ਦਿਨ ਤਾਂ ਲੰਘੂਗੇ ਸਾਡੇ ਖਾਣ ਪੀਣ ਦੇ ਹਨਾ
1: ਬਿਲਕੁਲ ਹੈ ਜੀ
3: ਇੰਨੇ ਸ਼ੇਰ ਉਹ ਆਪਣੇ ਬੋਰਡ ਦਾ ਸਹੀ ਇਸਤੇਮਾਲ ਤਾਂ ਕੋਈ ਕਰਦਾ ਹੀ ਹੈ ਨੀ ਨਾ
1: ਬਿਲਕੁਲ
3: ਜੇ ਸਹੀ ਇਸਤੇਮਾਲ ਕੀਤਾ ਹੋਵੇ ਤਾਂ ਇਹ ਸਾਰਾ ਕੁਛ
1: ਨਾ ਹੋਵੇ ਜੀ ਬਿਲਕੁਲ
3: ਤੁਸੀਂ ਦੇਖੋ ਉਹਨਾਂ ਨੂੰ ਆਟਾ ਦਾਣੇ ਦਾਲਾਂ ਦੂਲਾਂ ਏਦਾਂ ਦੀਆਂ ਚੀਜ਼ਾਂ ਦੇਈ ਜਾਂਦੇ ਆ ਕਈ ਸਹੂਲਤਾਂ ਦਿੰਦੇ ਆ ਬਿਜਲੀ ਮੁਫ਼ਤ ਆ ਜੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਜੇ ਨੌਕਰੀਆਂ ਭਵਿੰਦਰ ਜੀ ਦਿੱਤੀਆਂ ਜਾਣ ਹਨਾ ਤਾਂ ਤੁਸੀਂ ਦੇਖੋ ਉਹਨਾਂ ਨੂੰ ਏਦਾਂ ਇੱਕ ਤਰ੍ਹਾਂ ਦੇ ਮੰਗ ਤੇ ਨਾ ਬਣਾਇਆ ਜਾਵੇ
1: ਬਿਲਕੁਲ ਹੈ ਜੀ ਸ਼ੁਰੂ ਚ ਪੈਂਦੀ ਇਹ ਗੱਲ ਕਰਦਾ ਸੀ ਹੁਣ ਦੇਖੋ 16-16 ਘੰਟੇ ਜਿਹੜੇ ਨੇ ਲੋਕ ਕੰਮ ਕਰਦੇ ਜੇ ਉਹਨਾਂ ਨੂੰ ਵੰਡ ਹੀ ਦਿੱਤਾ ਜਾਵੇ ਇੱਕ ਨੌਕਰੀ ਦੇ ਉੱਤੇ 2 ਵਿਅਕਤੀ ਲਾਏ ਜਾ ਸਕਦੇ ਆ ਜੀ 8-8 ਘੰਟੇ ਦੀ ਜੋਬ ਹਰ ਘਰ ਦੇ ਵਿੱਚ ਕੁਝ ਤਾਂ ਜਾਏਗਾ ਨਾ ਜਾਂ ਮਿਹਨਤ ਮੁਸ਼ਕਤ ਕਰੇਗਾ ਜੀ ਹੁਣ ਇਹੀ ਹਾਲਾਤ ਸਾਡੇ ਇੱਥੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਹੈਗੇ ਨੇ ਲੋਕ ਉਹ ਮਤਲਬ ਕਿ ਇਹ ਨਹੀਂ ਦੇਖਦੇ ਉਹ ਸੈਲਰੀ ਨਹੀਂ ਦੇਖਦੇ ਉਹ ਦੇਖਦੇ ਆ ਕਿ ਘੰਟੇ ਵੱਧ ਲਾ ਲਈਏ ਪਰ ਜਿਹੜਾ ਉਹ ਕੁਆਂਟਿਟੀ ਦੇ ਵਿੱਚ ਪੈ ਗਿਆ ਜੀ ਮਤਲਬ ਕਿ ਕੁਆਲਿਟੀ ਦੇ ਉਹ ਘੱਟ ਗਈ ਉਸ ਚੀਜ਼ ਦੇ ਵਿੱਚ
3: ਹਾਂਜੀ ਹਾਂਜੀ
1: ਜੀ
3: ਤਾਂ ਮਤਲਬ ਇੱਥੇ ਤੁਸੀਂ ਦੇਖੋ ਜੇ ਹਰੇਕ ਬੱਚਾ ਆਇਆ ਕੋਈ ਵੀ ਜੇ ਇੱਕ ਪਾਸੇ ਜੋਬ ਮਿਲਦੀ ਅਸੀਂ ਵੀ ਮੈਂ ਆਪਣੀ ਵੀ ਬੱਚੇ ਨਾਲ ਕੱਲ ਵੀ ਗੱਲ ਕਰਦੀ ਸੀ ਤੇ ਸ਼ੁਰੂ ਤੋਂ ਹੀ ਮੇਰੀ ਇਹ ਦਿਲ ਵਿੱਚ ਸੀ ਫਿਰ ਮੈਂ ਜੋਬ ਕਰਨੀ ਆ ਮੈਂ ਕਾਲਜ ਜਾਂਦੀ ਸੀ ਤਾਂ ਮੈਂ ਆਹ ਇੱਕ ਪਾਸੇ ਮੈਂ ਦੂਜੀ ਸਟੈਨੋਗ੍ਰਾਫੀ ਚ ਹੀ ਪਾਸੇ ਜਾਣ ਲੱਗ ਪਏ ਮੈਂ ਕੁਛ ਕਰਨਾ ਆ ਫਿਰ ਚੱਲ ਮੈਰਿਜ ਹੋ ਗਏ ਉਹ ਤੋਂ ਬਾਅਦ ਮੈਂ ਇਹ ਸੋਚਿਆ ਫਿਰ ਵੀ ਕੁਛ ਕਰਨਾ ਜਾਣੀ ਕਿ ਮੈਨੂੰ ਇਹ ਸੀ ਮੈਂ ਆਪਣੇ ਬੱਚਿਆਂ ਨੂੰ ਕੱਲ ਨਿਆਣਿਆਂ ਨੂੰ ਗ੍ਰੈਂਡ ਚਿਲਡਰਨ ਨੂੰ ਦੱਸਦੀ ਸੀ ਫਿਰ ਜਦੋਂ ਮੈਂ 20 ਸਾਲ ਦੀ ਸੀ ਮੈਂ ਟ੍ਰੇਨਿੰਗ ਕਰਨ ਲੱਗ ਪਈ 22 ਸਾਲ ਦੀ ਨੇ ਮੈਂ ਟ੍ਰੇਨਿੰਗ ਟੀਚਰ ਟ੍ਰੇਨਿੰਗ ਕਰ ਲਈ ਪੌਣੇ 23 ਸਾਲ ਦੇ ਸੀ ਜਿਸਲੇ ਮੈਂ ਜੋਬ ਵਿੱਚ ਆ ਗਈ ਸੀ
1: ਬਿਲਕੁਲ ਹੈ ਜੀ ਬਿਲਕੁਲ
3: ਕੋਈ ਟਾਈਮ ਹੁੰਦਾ ਤੁਹਾਨੂੰ ਕੈਰੀਅਰ ਬਣਾਉਣ ਦਾ ਕਰਨਾ ਹਨਾ
1: ਬਿਲਕੁਲ ਹੈ ਜੀ ਜ਼ਰੂਰੀ ਹੈ ਜੀ
3: ਹਾਂਜੀ ਹਾਂਜੀ ਤੇ ਸੋਚਣਾ ਚਾਹੀਦਾ ਜੇ ਜੇ ਬੱਚੇ ਵਿੱਚ ਹੁਣ ਮੈਨੂੰ ਕਿਹੜਾ ਕੋਈ ਕਹਿੰਦਾ ਸੀ ਪੜ੍ਹਨ ਲਈ
1: ਮੈਨੂੰ
3: ਕਿਸੇ ਨੇ ਕਿਹਾ ਮੈਂ ਆਪਣੇ ਆਪ ਪੜ੍ਹੀ ਵੀ ਆ ਤੇ ਉੱਥੇ ਬੈਚਲਰ ਕੀਤੀ ਫਿਰ ਨਿਊ ਚਾਰਕ ਆ ਗਏ ਤਾਂ ਤੁਸੀਂ ਦੇਖੋ ਮੈਂ 21 ਕਾਲਜ ਦੇ ਕ੍ਰੈਡਿਟ ਵੀ ਲਏ ਹਨਾ ਮਤਲਬ ਤਾਂ ਗੱਲ ਇਹ ਉਹ ਮੇਰਾ ਆਪਣਾ ਸ਼ੌਕ ਸੀ ਮੈਨੂੰ ਇਹ ਨਹੀਂ ਸੀ ਮੇਰੇ ਹਸਬੈਂਡ ਕਹਿੰਦੇ ਜਾਂ ਮੇਰੀ ਸੱਸ ਕਹਿੰਦੇ ਜਾਂ ਹੋਰ ਕੋਈ ਕਹਿੰਦੇ ਪਰ ਮੇਰਾ ਆਪਣਾ ਦਿਲ ਕਰਦਾ ਸੀ ਪਹਿਲਾਂ ਤੋਂ ਇਹੀ ਰਿਹਾ ਜੇ ਹੁਣ ਏਦਾਂ ਸਾਰੇ ਬੱਚਿਆਂ ਨੂੰ ਏਦਾਂ ਹੀ ਸ਼ੁਰੂ ਤੋਂ ਜਾਣੀ ਕਿ ਕੀਤਾ ਜਾਵੇ ਤੇ ਤੁਸੀਂ ਪੜ੍ਹਨਾ ਆ ਜਾਂ ਤੁਸੀਂ ਕੁਛ ਬਣਨਾ ਉਹਨਾਂ ਨੂੰ ਥੋੜਾ ਥੋੜਾ ਹੌਸਲਾ ਦਿੱਤਾ
1: ਜਾਵੇ ਚਾਹੇ ਉਹ ਹੈਗੀ ਆ ਆਪਣੀ ਪੜ੍ਹਾਈ ਹੈਗੀ ਆ ਤੇ ਚਾਹੇ ਕੋਈ ਬਿਜ਼ਨਸ ਹੈ ਜੇ ਪਹਿਲਾਂ ਉਹਦੇ ਵਿੱਚ ਤੁਸੀਂ ਸਟਰਗਲ ਕਰ ਲੋਗੇ ਨਾ ਤਾਂ ਬਾਅਦ ਚੋ ਸੁੱਖ ਭੋਗੋਗੇ ਤੇ ਜੇ ਹੁਣ ਬਾਅਦ ਚੋ ਤੁਸੀਂ ਸਟਰਗਲ ਕਰਨੀ ਆ ਤਾਂ ਪਹਿਲਾਂ ਫਿਰ ਦੁੱਖ ਤਾਂ ਭੋਗਣਾ ਪੈਣਾ ਸੀ
3: ਬਿਲਕੁਲ ਤੁਸੀਂ ਦੇਖੋ ਹੁਣ ਸਟਰਗਲ ਕੀਤੀ ਹੁਣ ਸਾਡੇ ਵੱਲ ਮੇਰੇ ਵੱਲ ਦੇਖ ਕੇ ਲੋਕ ਇਹ ਦੇਖਦੇ ਹੋਣੇ ਇਹ ਤਾਂ ਬਈ ਸਾਲ ਚ ਦੋ ਵਾਰ ਆ ਜਾਂਦੇ ਇੰਡੀਆ
1: ਬਿਲਕੁਲ ਹੈ ਜੀ
3: ਉਹ ਗੱਲ ਸੁਣੋ ਭੁਪਿੰਦਰ ਜੀ ਮਿਹਨਤ ਤਾਂ ਬਹੁਤ ਕੀਤੀਆਂ ਬਹੁਤ ਕੰਮ ਕੀਤੇ ਜਦੋਂ ਕੰਮ ਦਾ ਟਾਈਮ ਸੀ ਬਹੁਤ ਕੀਤਾ ਹੁਣ ਤੁਸੀਂ ਦੇਖੋ ਮੈਨੂੰ 13 ਸਾਲ ਪੂਰੇ ਹੋ ਗਏ ਆ
1: ਜੀ
3: 13 ਸਾਲ ਹੋ ਗਏ 13 ਸਾਲਾਂ ਦੇ ਵਿੱਚ ਜਾਣੀ ਕਿ ਘੱਟੋ ਘੱਟ 20 ਵਾਰ ਤਾਂ ਅਸੀਂ ਇੰਡੀਆ ਜਾਏ 13 ਸਾਲਾਂ ਦੇ ਵਿੱਚ 20 ਵਾਰ ਤਾਂ ਮੈਂ ਇੰਡੀਆ ਜਾਏ ਹਨਾ ਤਾਂ ਉਹ ਤੋਂ ਪਹਿਲਾਂ ਜਿਸ ਲਈ ਮੈਂ ਜੋਬ ਵਿੱਚ ਵੀ ਸੀਗੀ ਨਿਊਯਾਰਕ ਉਸ ਵੇਲੇ ਵੀ ਜਦੋਂ ਛੁੱਟੀਆਂ ਹੋਣੀਆਂ, ਹੁਣ ਸਾਰੇ ਕਹਿ ਦਿੰਦੇ ਆਏ ਗਰਮੀ ਆ ਤੁਸੀਂ ਆਇਓ ਨਾ ਆਇਓ, ਪਰ ਮੈਨੂੰ ਤਾਂ ਛੁੱਟੀਆਂ ਹੀ ਸਕੂਲ ਉੱਥੇ ਗਰਮੀਆਂ ਵਿੱਚ ਹੀ ਸਾਨੂੰ ਹੁੰਦੀਆਂ ਸੀ, ਤਾਂ ਫਿਰ ਤੁਸੀਂ ਦੇਖੋ ਵੀ ਮੈਂ ਉਦੋਂ ਗਰਮੀਆਂ ਦੇ ਵਿੱਚ ਜਾਣਾ ਛੁੱਟੀਆਂ ਨੂੰ, ਹਨਾ ਅਗਸਤ ਵਿੱਚ ਜਾਣਾ, ਸਤੰਬਰ ਵਿੱਚ ਮੁੜ ਕੇ ਆਉਣਾ, ਹੁਣ ਜੇ ਕੋਈ ਜੇ ਆਪਾਂ ਜਾਣਾ ਹੋਵੇ ਕਹਿ ਦਿੰਦੇ ਨਹੀਂ ਇੱਥੇ ਬਹੁਤ ਗਰਮੀ ਹੈ, ਇੱਥੇ ਬਹੁਤ ਮੱਛਰ ਆ, ਉਸ ਲਈ ਪਤਾ ਹੁੰਦਾ ਸੀ ਛੁੱਟੀਆਂ ਹੀ ਹੈ ਨਾ ਮੱਛਰ
1: ਲੱਗਦਾ ਸੀ। ਮੈਨੂੰ ਛੁੱਟੀਆਂ ਜੂਨ ਜੁਲਾਈ ਚ ਹੁੰਦੀਆਂ ਜਾਂ ਜੁਲਾਈ ਚ ਹੁੰਦੀਆਂ ਜਾਂ ਜੂਨ ਚ ਹੁੰਦੀਆਂ ਜੀ, ਉਹ ਟਰਮ ਹਰ ਵਾਰੀ ਬਦਲ ਜਾਂਦੀਆਂ ਨੇ, ਜੇ ਐਤਕੀ ਜੂਨ ਚ ਲਈਆਂ ਤਾਂ ਅਗਲੀ ਵਾਰੀ ਜੁਲਾਈ ਚ ਮਿਲਦੀਆਂ, ਜੁਲਾਈ ਚ ਲਈਆਂ ਤਾਂ ਜੂਨ ਚ
3: ਮਿਲਦੀਆਂ ਜੀ। ਪਰ ਜਦੋਂ ਮਿਹਨਤ ਕਰਨੀ ਸੀ ਭੁਪਿੰਦਰ ਜੀ, ਪੂਰੀ ਮਿਹਨਤ ਕੀਤੀ, ਪੜ੍ਹਨ ਵੇਲੇ ਵੀ ਪੂਰੀ ਤਰ੍ਹਾਂ ਪੜ੍ਹਿਆ,
1: ਬਿਲਕੁਲ,
3: ਤਾਂ ਫਿਰ ਜੇ ਜੋਬ ਕੀਤੀ ਆ, ਜੋਬ ਨਾਲ ਵੀ ਆਪਣੇ ਨਾਲ ਜਸਟੀਫਾਈ ਕੀਤਾ, ਤੇ ਉਹ ਤੋਂ ਬਾਅਦ ਜੇ ਹੁਣ ਆ ਜਿਹੜੀ ਰਿਟਾਇਰਮੈਂਟ ਲਾਈਫ ਆ, ਲੋਕ ਕਈ ਵਾਰ ਰੋਂਦੇ ਹੁੰਦੇ ਆ ਵੀ ਮਤਲਬ ਬੜੀ ਔਖੀ ਗੱਲ ਆ, ਤਾਂ ਬੜਾ ਔਖਾ ਸਾਡਾ ਸਰਦਾ ਨੀ, ਮੈਂ ਕਹਿੰਦੀ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਆ, ਬਹੁਤ ਆਨੰਦ ਆ ਭੁਪਿੰਦਰ ਜੀ ਆਪਣਾ ਇੰਜੋਏ ਕਰਦੇ ਲਾਈਫ, ਜਿੱਥੇ ਜੀ ਕਰਦਾ ਹੁੰਦਾ ਚਲ ਜਾਏਗਾ, ਕਦੇ ਕੈਨੇਡਾ ਚਲ ਗਿਆ, ਕਦੇ ਇੰਡੀਆ ਚਲ ਗਿਆ, ਜਿੱਥੇ ਨੂੰ ਜੀ ਕਰਦਾ ਚਲ ਜਾਏਗਾ, ਤੇ ਮਤਲਬ ਇਹ ਨੀ ਫਾਈਨੈਂਸ਼ੀਅਲ ਫਰੀਡਮ ਜਾਂ ਕਿਸ ਤੋਂ ਬੱਚਿਆਂ ਤੇ ਡਿਪੈਂਡ ਨੀ ਕਰਦੇ, ਫਿਰ ਜੀ ਬੱਚਿਆਂ ਵੱਲ ਦੇਖਣਾ ਪਿਓ ਸਾਨੂੰ ਪੈਸੇ ਦੇਣ ਹਨਾ, ਜਾਂ ਕੁਛ ਸਾਨੂੰ ਚੀਜ਼ਾਂ ਲੈ ਕੇ ਦੇਣ, ਆਪਣੀ ਖੁਸ਼ੀ ਦੀ ਖਾਤਰ ਦੇਖੋ ਰੇਡੀਓ ਚਲਾਉਣਾ ਸ਼ੁਰੂ ਕਰ ਦਿੱਤਾ
1: ਜੀ, ਬਿਲਕੁਲ,
3: ਕਾਹਦੇ ਲਈ ਤੇ ਮੈਂ ਕਿਸੇ ਦੀ ਆਵਾਜ਼ ਸੁਣਾ, ਕੋਈ ਮੇਰੇ ਨਾਲ ਗੱਲਾਂ ਕਰੇ,
1: ਬਿਲਕੁਲ,
3: ਹੁਣ ਮਨ ਦੀ ਖੁਸ਼ੀ ਲਈ ਸਾਰਾ ਕੁਛ, ਮਿੰਟ ਦੀ ਖੁਸ਼ੀ ਵੀ ਕਈ ਵਾਰ ਬਹੁਤ ਵਧੀਆ ਲੱਗਦੀ ਹੈ,
1: ਬਿਲਕੁਲ,
3: ਤੇ ਬਾਕੀ ਤੁਹਾਡਾ ਵੀ ਪ੍ਰੋਗਰਾਮ ਬਹੁਤ ਵਧੀਆ, ਸੈਣੀ ਸਾਹਿਬ ਦੇ ਮੈਂ ਵਿਚਾਰ ਸੁਣੇ ਆ ਸਾਰੇ ਹੀ, ਤੇ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਸਾਰਾ,
1: ਥੈਂਕ ਯੂ ਜੀ, ਥੈਂਕ ਯੂ ਭੈਣ ਜੀ,
3: ਤਾਂ ਚਲੋ ਮੈਂ ਹੁਣ ਉਦਾਂ ਮੈਂ ਦੂਜਾ ਪਹਿਲਾਂ ਮੈਂ ਕਾਲ ਕੀਤੀ, ਮੈਂ ਸੈਣੀ ਸਾਹਿਬ ਅਜੇ ਗਏ ਸੀਗੇ, ਤਾਂ ਮੈਂ ਥੋੜੀ ਜਿਹੀ ਨਾ ਗੱਲਬਾਤ ਮੈਂ ਕਰੇ ਹੀ ਲਵਾਂ, ਬਾਕੀ ਜਿਹੜਾ ਭਗਵੰਤ ਮਾਨ ਨੇ ਪੇਸ਼ਕਸ਼ ਹੈ ਇਸ ਤਰੀਕੇ ਨਾਲ ਕੀਤੀ ਹੈ ਤਾਂ ਚੰਗੀ ਗੱਲ ਨਹੀਂ ਹੈਗੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਇਹਦੇ ਨਾਲ ਸਾਨੂੰ ਆਪ ਨੂੰ ਬੈਡ ਫੀਲ ਹੁੰਦਾ, ਤੁਸੀਂ ਦੇਖੋ ਤੁਸੀਂ ਕਿੱਥੇ ਬੈਠੇ, ਮੈਂ ਕਿੱਥੇ ਬੈਠੀ ਹਾਂ, ਅਸੀਂ ਆਪਣੇ ਬੰਦੇ ਦੇ ਮੂੰਹੋਂ ਇਸ ਤਰੀਕੇ ਦੀ ਆਵਾਜ਼ ਸੁਣ ਕੇ ਤਾਂ ਸਾਡਾ ਆਪਣਾ ਦੇਖੋ ਮਨ, ਅਸੀਂ ਕਿਤੇ ਵੀ ਕਿਤੇ ਬੈਠੇ ਹਾਂ ਤਾਂ ਅਸੀਂ ਦੁਖੀ ਹੋ ਰਹੇ
1: ਹਾਂ, ਇੱਥੇ ਵੀ ਪੈ ਜੇ ਇਹਨਾਂ ਮੁਲਕਾਂ ਚ ਰਹੀਦਾ, ਚਲੋ ਸੋਚੀਦਾ ਹੈ ਕਿ ਇੱਥੇ ਬਾਹਰ ਹੋਰ ਕਮਿਊਨਿਟੀਆਂ ਦੇ ਵਿੱਚ ਅਸੀਂ ਇੱਜ਼ਤ ਬਣਾਉਣ ਨੂੰ ਕਿੰਨਾ ਸਮਾਂ ਲਾਇਆ, ਮਤਲਬ ਕਿ ਜੇ ਇੱਥੇ ਅਸੀਂ ਮਤਲਬ ਕਿ ਹੁੱਲੜਬਾਜ਼ੀ ਕਰੀ ਜਾਈਏ ਜਾਂ ਉਹ ਕੀ ਪ੍ਰਭਾਵ ਪੈਣਗੇ, ਅੱਜ ਉਹ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਕਈ ਵਾਰੀ ਵਿਚਾਰ ਹੋਣਗੇ ਜਾਂ ਖਿਆਲ ਆਉਂਦੇ ਨੇ ਕਿ ਯਾਰ ਇੰਡੀਅਨ ਲੋਕ ਤਾਂ ਇੱਦਾਂ ਦੇ ਨੇ ਹਨਾ, ਮਤਲਬ ਕਿ ਉੱਥੇ ਇੰਨੀ ਗੁਰਬਤ ਹੈ ਜੀ ਆ ਉਹ ਆ, ਪਰ ਜਦੋਂ ਇੱਧਰ ਸਾਡੇ ਵੱਲ ਨੂੰ ਦੇਖਦੇ ਆ ਉਹ ਕਹਿੰਦੇ ਇਹ ਵੀ ਤਾਂ ਹੈਗੇ ਨਾ, ਇਹ ਥੋੜੇ ਅਲੱਗ ਚੀਜ਼, ਮਤਲਬ ਕਿ ਦੇਖੋ ਉਹ ਵੀ ਰਿਸਪੈਕਟ ਵੀ ਆ, ਇੱਕ ਦੂਸਰੇ ਦੀ ਕਰਦੇ ਵੀ ਆ, ਕਿਸੇ ਕਦੀ ਧਰਮ ਦੀ ਗੱਲ ਨੀ, ਕਦੀ ਕੁਛ ਨੀ ਗੱਲ ਨੀ, ਤੇ ਉਹ ਬੜਾ ਵਧੀਆ ਪਿਆਰ ਮੁਹੱਬਤ ਵਿਚਰਦੇ ਆ ਜੀ ਉਹਨਾਂ ਦੇ ਨਾਲ, ਸਮਾਂ ਕਿ ਉਹਨਾਂ ਨੂੰ ਸਮਝਾਇਆ ਕਿ ਇੰਡੀਆ ਹੈ ਕੀ ਹੈ ਜੀ, ਬਿਲਕੁਲ ਹੈ ਜੀ,
3: ਤੁਹਾਡਾ ਪ੍ਰੋਗਰਾਮ ਜਿਹੜਾ ਚੱਲਦਾ ਮੈਂ ਕਹਿੰਦੀ ਤੇ ਇਹ ਪਹਿਲਾ ਮੈਂ ਇਹ ਸਟੇਸ਼ਨ ਇੱਦਾਂ ਦਾ ਦੇਖਦੀ ਹਾਂ ਜਿੱਥੇ ਆਪਸ ਵਿੱਚ ਕੋਈ ਲੜਾਈ ਨੀ, ਕੋਈ ਝਗੜਾ ਨੀ, ਕੋਈ ਬਹਿਸ ਨੀ, ਕੋਈ ਇੱਦਾਂ ਦਾ ਕੁਛ ਨੀ ਕਰਦਾ, ਸਾਰੇ ਮੈਂਬਰ ਸਾਰੇ ਇੱਕ ਦੂਜੇ ਤੋਂ ਵਧੀਆ ਮੈਂਬਰ ਆ, ਜਿੰਨੇ ਵੀ ਆਉਂਦੇ ਆ ਆਨ ਏਅਰ ਸਾਰੇ, ਚਾਹੇ ਕਵਿਤਾਵਾਂ ਲੈ ਕੇ ਆਉਂਦੇ, ਚਾਹੇ ਕੁਛ ਲੈ ਕੇ ਆਉਂਦੇ, ਕੁਛ ਸਾਰੇ ਜਾਣੀ ਕਿ ਇੰਜੋਏ ਕਰਦੇ ਤਾਂ ਆਨੰਦ ਮਾਣਦੇ ਆ,
1: ਬਿਲਕੁਲ,
3: ਤੇ ਕਈ ਪ੍ਰੋਗਰਾਮ ਚ ਆਪਾਂ ਸੁਣਦੇ ਉੱਥੇ ਉਹ ਬਹੁਤ ਬੈਸ ਸਹੀ ਹੁੰਦੀ ਹੈ ਭੁਪਿੰਦਰ ਜੀ,
1: ਬਿਲਕੁਲ,
3: ਬਾਕੀ ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ ਮਿਸ ਕੀਤਾ, ਕਿਉਂਕਿ ਪਤਾ ਕੀ ਆ ਉੱਥੇ ਗੱਲ ਇਹ ਆ ਭਈ ਛੇਤੀ ਸੁਣਦੀ ਆ
1: ਭੁਪਿੰਦਰ ਜੀ ਉੱਥੇ,
3: ਹਾਂਜੀ ਹਾਂਜੀ, ਸਾਡੇ ਘਰ ਹੁਣ ਨੀ ਮਤਲਬ ਅੱਜ ਤੋਂ ਤੁਹਾਨੂੰ ਮੈਂ ਦੱਸਦੀ ਆ, 50 ਸਾਲ ਦੀਆਂ ਤੋਂ ਵੀ ਮੈਂ ਦੇਖਦੀ ਆਈ ਆ, ਸਾਡੇ ਘਰ ਤਕਰੀਬਨ 8:30 ਵਜੇ ਤੱਕ ਸਾਰੇ ਸੌ ਜਾਂਦੇ,
1: ਬਿਲਕੁਲ,
3: ਉੱਥੇ ਜਾ ਕੇ ਪਤਾ ਨੀ ਸੀ ਇੱਦਾਂ ਦੇ ਹੋ ਜਾਂਦੇ ਉਸੇ ਹਿਸਾਬ ਨਾਲ,
1: ਹਾਂਜੀ ਬਿਲਕੁਲ ਜੀ,
3: ਹਾਂਜੀ, ਤਾਂ ਬਹੁਤ ਮਿਸ ਕੀਤਾ, ਕਦੇ ਕਦੇ ਇੱਦਾਂ ਹੁੰਦਾ ਸੀ ਭਈ ਚਲੋ ਸ਼ੰਮੀ ਜੀ ਦਾ ਪ੍ਰੋਗਰਾਮ ਥੋੜਾ ਜਿਹਾ ਅੱਧ ਪਚੱਧਾ ਜਿਹਾ ਸੁਣਿਆ ਹੀ ਲੈਂਦੀ ਹੁੰਦੀ ਸੀ, 1-2 ਵਾਰੀ ਮੈਂ ਪੂਰਾ ਸੁਣਿਆ, ਪਰ ਮੈਂ ਮਿਸ ਬਹੁਤ ਕੀਤਾ ਤੁਹਾਨੂੰ, ਮੈਂ ਕਿਹਾ ਦੇਖੋ ਭਈ ਮੈਂ ਸੁਣ ਨਹੀਂ ਸਕਦੀ ਹੈਗੀ, ਚਲੋ ਥੈਂਕ ਯੂ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ,
1: ਸ਼ੁਕਰੀਆ, ਸਤਿ ਸ਼੍ਰੀ ਅਕਾਲ। ਲੋ ਦੋਸਤੋ, ਇਹ ਸਾਂਝੀ ਸੁਰਿੰਦਰ ਕੌਰ ਮਾਲ ਭੈਣ ਜੀ US ਤੋਂ ਜੁੜੇ ਸੀ, ਇੰਡੀਆ ਗਏ ਹੋਏ ਸੀ, ਵਾਪਸੀ ਆਏ ਨੇ ਜੀ, ਤੇ ਜੀਆ ਨੂੰ ਜੀ ਦੋਸਤੋ ਤੁਹਾਡਾ ਵੀ ਸਵਾਗਤ ਹੈ ਨਾਲ ਨਾਲ, ਤੇ ਲੋ ਫਿਰ ਆਪਾਂ ਵਿਦੇਸ਼ੀ ਖਬਰਾਂ ਨੂੰ ਸਮਾਪਤ ਕਰ ਲਈਏ ਤੇ ਪੀਟ ਹੇਗਸੇਥ ਉਹਨਾਂ ਦੀ ਵੀ ਗੱਲ ਕਰ ਲਈਏ। ਪੀਟ ਹੇਗਸੇਥ ਤੇ ਸੰਸਦੀ ਕਮੇਟੀ ਵਿਚਾਲੇ ਤਿੱਖੀ ਜਿਹੜੀ ਬਹਿਸ ਹੋਈ ਹੈ, ਸੁਣਵਾਈ ਦੇ ਦੌਰਾਨ ਡੈਮੋਕਰੇਟ ਜਿਹੜੇ ਨੇ ਮੈਂਬਰਾਂ ਨੇ ਟਰੰਪ ਦੀ ਮਾਨਸਿਕ ਸਿਹਤ ਜਿਹੜੀ ਹੈ ਉਹਦੇ ਉੱਤੇ ਸਵਾਲ ਖੜੇ ਕਰ ਦਿੱਤੇ ਹੈ, ਤੇ ਉਸ ਤੋਂ ਪਹਿਲਾਂ ਆਪਾਂ ਅਮਰੀਕਾ ਵਾਲਿਆਂ ਤੋਂ ਪੁੱਛ ਲੈਂਦੇ ਹਾਂ ਜੋ ਹਾਲਾਤ ਚੱਲ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਔਜਲਾ ਸਾਹਿਬ, ਕੀ ਹਾਲ ਚਾਲ ਨੇ ਜੀ?
4: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕਿਉਂ ਸਾਡੇ ਮਾਂ ਸਾਹਿਬ ਦੇ ਪਿੱਛੇ ਪਏ ਹੋ, ਇੱਥੇ ਘਰ ਦੀ ਸਟ੍ਰੈਸ ਨੀ ਚੱਕ ਹੁੰਦੀ, ਉਹ ਤਾਂ ਪੰਜਾਬ ਦੀ ਚੱਕੀ ਫਿਰਦੇ ਆ,
1: ਇਹ ਤਾਂ ਹੈ ਜੀ, ਬਿਲਕੁਲ ਹੈ ਜੀ,
4: ਇੰਨਾ ਹੀ ਭਾਰ ਦੇ ਵਿਚ ਪੈਰ ਜਵਾਨ ਟਗ ਮਲਾ ਜਾਂਦੀ ਹੁੰਦੀ ਹੈ
1: ਜੀ,
4: ਕੋਈ ਗੱਲ ਨੀ ਹੈਗੀ।
1: ਅਸੀਂ ਇਹ ਤਾਂ ਨੀ ਕਹਿੰਦੇ ਭਾਈ ਜੋ ਮਰਜ਼ੀ ਕਰੋ, ਪਰ
4: ਨਹੀਂ ਦੇਖੋ ਜਿਹੜਾ ਉਹਨਾਂ ਦਾ ਸੁਭਾਅ ਨਾ, ਜੇ ਉਹ ਸਹੀ ਹੁੰਦੇ ਉਹਨਾਂ ਨੇ ਕਹਿਣਾ ਹੁਣੇ ਲਿਆਓ,
1: ਬਾਹ ਤੋਂ ਫੜ ਕੇ ਲੈ ਜਾਣਾ ਸੀ, ਚਲੋ ਮੇਰੇ ਨਾਲ।
4: ਹਾਂ ਉਹ ਮਤਲਬ ਪੁੱਛੋ ਲੱਗਦਾ, ਦੇਖੋ ਇਹ ਨੀ ਆਪਾਂ ਕਹਿੰਦੇ ਤਾਂ, ਜਿਹੜੀ ਗੱਲ ਆਪਾਂ ਕਰਦੇ ਹਾਂ ਉਹ ਗੱਲ ਵੱਖਰੀ ਹੈ, ਇਹ ਚੰਗੀ ਗੱਲ ਨੀ ਹੈ ਜੀ ਕੋਈ ਆਪਾਂ ਇਹਨੂੰ
1: ਉਹਨਾਂ ਲਈ ਆਪਣੇ ਲਈ ਨਹੀਂ, ਸਭ ਤੋਂ ਹਾਨੀਕਾਰਕ ਉਹਨਾਂ ਦੇ ਲਈ ਆ, ਆਪਣੇ ਲਈ।
4: ਆਪਣੇ ਲਈ ਤਾਂ ਹੈਗੀ ਇਸ ਜੋ ਹੁਣ ਉਹ ਸੋਚਦੇ ਹੀ ਹੈ ਨੀ ਜੀ ਇਸ ਗੱਲ ਨੂੰ ਲੈ ਕੇ ਉਹ, ਹਨਾ, ਤੇ ਉਹਨਾਂ ਦਾ ਕੋਈ ਧਿਆਨ ਹੈ ਨੀ
1: ਜੀ।
4: ਇਹ ਮੇਰੇ ਹਿਸਾਬ ਨਾਲ ਜਿਹੜੇ ਸਪੀਕਰ ਸਾਹਿਬ ਨੇ ਉਹ ਵੀ ਚਾਹੁੰਦੇ ਨੇ ਵੀ ਇਹਨਾਂ ਦਾ ਗ੍ਰਾਫ ਥੱਲੇ ਜਾਵੇ,
1: ਉਹ ਨਜ਼ਾਰਾ ਲੈਂਦੇ ਨੇ ਬੈਠ ਕੇ ਉੱਥੇ। ਬਿਲਕੁਲ ਹੈ ਜੀ,
4: $5 ਉਹ ਵੀ ਚਾਹੁੰਦੇ ਨੇ ਨਾ ਵੀ ਮਤਲਬ ਇਹਨਾਂ ਦਾ ਗ੍ਰਾਫ ਥੱਲੇ ਜਾਵੇ। ਵੈਸੇ ਸਾਡੇ ਪੰਜਾਬ ਲਈ ਬੜੀ ਸ਼ਰਮ ਦੀ ਗੱਲ ਆ, ਹਾਸਾ ਮਜ਼ਾਕ ਤੇ ਚਲੋ ਬਾਅਦ ਦਾ,
1: ਬਿਲਕੁਲ
4: ਇਹ ਦੂਏ ਤੇ ਇੰਨੇ ਹੁਣ ਜਿਵੇਂ ਉਹਨੂੰ ਬੋਲੇ ਆਪਣੇ ਖਹਿਰਾ ਸਾਹਿਬ ਨੂੰ, ਤੁਸੀਂ ਜਦ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਬਾਰੇ ਜਦ ਤੁਸੀਂ ਬੋਲਦੇ ਹੋ ਅੰਗਰੇਜ਼ੀ ਚ ਪੜ੍ਹਦੇ ਨੇ ਪਹਾੜਾਂ ਚ, ਫਿਰ ਉਹਨੇ ਵੀ ਕਹਿਣਾ ਵੀ ਭਾਈ ਤੇਰੀ ਧੀ ਹੁਣ ਪੜ੍ਹਦੀ ਹੋ।
1: ਬਿਲਕੁਲ
4: ਹਾਂਜੀ, ਤੂੰ ਕਿਉਂ ਨੀ ਨਾਲੇ ਤੁਸੀਂ ਰੌਲਾ ਪਾਉਂਦੇ ਹੋ ਜੀ IAS ਬਣ ਕੇ ਨਿਕਲਦੇ ਨੇ ਸਾਡੇ ਸਕੂਲਾਂ ਚ, 4 ਸਾਲ ਚ ਬੱਚੇ ਜੰਮ ਕੇ ਵੀ IAS ਬਣ ਕੇ ਨਿਕਲ ਗਏ, ਇੰਨਾ ਪੱਧਰ ਚੱਕ ਤੋਂ ਉੱਪਰ।
1: ਬਿਲਕੁਲ ਬਿਲਕੁਲ,
4: ਅਕਸਰ ਉਹ 25-26 ਸਾਲ ਦੀ ਉਹਨਾਂ ਦੀ ਉਮਰ ਹੋਊਗੀ, ਉਹ ਕਿਹੜੇ ਥਾਂ ਤੇ ਪੜ੍ਹਨ ਲੱਗੇ ਹੋਏ ਨੇ,
1: ਉਹ ਬਣ ਵੀ ਗਏ
4: ਤਾਂ ਕੋਈ ਯੋਗਦਾਨ ਨਹੀਂ
1: ਆਪਣੇ। ਔਜਲਾ ਸਾਹਿਬ ਉਹਨਾਂ ਨੂੰ ਨੌਕਰੀ ਦਾ ਦੱਸੋ ਕਿੱਥੇ ਲਾਏ ਨੇ, ਰੋਜ਼ਗਾਰ ਦਿੱਤਾ ਕਿ ਇਕੱਲੇ ਬਣਾ ਬਣਾ ਛੱਡਣੇ ਨੇ ਭਾਰਤ ਸਾਹਿਬ? ਭਾਰਤ ਹਰ ਸਾਲ ਦੇ ਵਿਚ 400 ਇੰਜੀਨੀਅਰ ਪੈਦਾ ਕਰਦਾ ਸੀ।
4: ਮੈਂ ਤੁਸੀਂ ਇੱਕ ਗੱਲ ਹੋਰ ਦੇਖਿਓ, ਆ ਜਿਹੜੇ ਨੌਕਰੀਆਂ ਵਾਲੇ ਨੇ ਨਾ, ਇਹਨਾਂ ਦਾ ਵੀ ਜਦੋਂ ਲੱਗਿਆ ਨਾ, ਇਹਨਾਂ ਨੇ ਉਦੋਂ ਚੀਕਾਂ ਆਉਣਗੀਆਂ ਸਾਰਿਆਂ ਦੀਆਂ ਜੀ, ਕਿਹਨੂੰ ਨੌਕਰੀ ਕਿੱਥੇ ਮਿਲੀ ਹੈ,
1: ਕਿੱਥੇ ਮਿਲੀ ਹੈ। ਬਿਲਕੁਲ
4: ਇਹਨਾਂ ਨੂੰ ਨੌਕਰੀ ਕਿੱਥੇ ਮਿਲੀ ਹੈ ਜੀ, ਇਹਨਾਂ ਦਾ ਪਤਾ ਉਦੋਂ ਲੱਗੂਗਾ।
1: ਬਿਲਕੁਲ, ਰਹਿ ਗਏ ਹੋਰ 2-4 ਮਹੀਨੇ, ਦੇਖਿਓ ਰੋਲਾ ਪੈਣ ਲੱਗ ਜਾਏ।
4: ਬਿਲਕੁਲ, ਅੱਗੇ ਸਕੈਟਰੀ ਬਣਾਈ, ਉਹ ਕਿਸੇ ਨੂੰ ਨਵਾਂ ਨਵਾਂ ਸਰਟੀਫਿਕੇਟ ਮਿਲਿਆ ਤੇ ਉਹ ਰਿਕਸ਼ਾ ਵਾਲੇ ਕਹਿੰਦਾ ਰੋਕੀ, ਰਿਕਸ਼ਾ ਕਰੀ ਜਾਂਦਾ ਹੁੰਦਾ, ਕਹਿੰਦਾ ਰੋਕੀ ਮੜਿਆ ਸਾਈਡ ਤੇ, ਕਹਿੰਦਾ ਕੀ ਗੱਲ, ਕਹਿੰਦਾ ਮਿਠਾਈ ਦਾ ਡੱਬਾ ਲੈ ਲਾ, ਮੈਂ ਨੌਕਰੀ ਲੈ ਕੇ ਆਇਆ, ਕਹਿੰਦਾ ਇੱਕ ਮਿੰਟ ਖੜ ਜਾ, ਉਹ ਡਿੱਗੀ ਚੁੱਕਾ ਕੇ ਦੇਣਾ, ਕਹਿੰਦਾ ਮੈਨੂੰ ਪਿਛਲੇ ਸਾਲ ਦਾ ਮਿਲਿਆ, ਹਾਰ ਕੇ ਮੈਂ ਰਿਕਸ਼ਾ ਚਲਾਉਣ ਲੱਗ ਗਿਆ।
1: ਬਿਲਕੁਲ,
4: ਹਰ ਗੱਲ ਪੋਸਟਰਾਂ ਚ ਹੈ ਜੀ, ਹਰ ਗੱਲ ਪੋਸਟਰਾਂ ਚ ਆ, ਗਰਾਊਂਡ ਪੱਧਰ ਤੇ ਕੁਛ ਹੈ ਹੀ
1: ਨਹੀਂ।
4: ਸ਼ੈਲੀ ਵੀਰ ਥੋੜਾ ਦੋ ਦੱਸਦੇ ਕੁਛ ਹੈ ਗਰਾਊਂਡ ਪਰ, ਮੈਂ ਤਾਂ ਅੱਗੇ ਵੀ ਸਿੱਧਾ ਚੈਲੰਜ ਕਰਿਆ ਸੀ ਵੀ ਆਪਣੇ ਨੇ ਕਿੰਨੇ ਪ੍ਰੋਜੈਕਟ ਟਵਾਣਾ ਸੀ,
1: ਉਹ ਤਾਂ ਕੱਲ ਡਾਂਗਾ ਖਾ ਕੇ ਟੇ ਜੇ
4: ਟਵਾਣਾ ਸਾਹਿਬ ਦੀ, ਮੈਂ ਕਿਹਾ ਸੀ ਮੈਂ ਕਿੰਨੇ ਬੰਦੇ ਜੁੜਦੇ ਨੇ, ਇੱਕ ਇੱਕ ਬੰਦਾ ਆਪਦੇ ਪਿੰਡ ਚ ਪਤਾ ਕਰ ਲਵੇ ਵੀ ਭਾਈ ਕਿੰਨਿਆਂ ਨੂੰ ਨੌਕਰੀ ਮਿਲੀ ਆ, ਗੱਲ ਖਤਮ।
1: ਬਿਲਕੁਲ,
4: ਇੱਥੇ ਵੀ ਆਪਣੇ ਨਾਲ ਦਾ ਘਟੋ ਜਿਹੜੇ 10-12 ਸੁਣਦੇ ਨੇ, ਪਤਾ ਕਰ ਲੋ ਬਈ ਇੱਕ ਪਿੰਡ ਨੂੰ 5-4 ਬੰਦੇ ਨੂੰ ਨੌਕਰੀ ਚਾਹੀਦੀ ਹੈ ਜਿਵੇਂ ਦੱਸਦੇ ਨੇ।
1: ਬਿਲਕੁਲ,
4: ਤੇ ਪਤਾ ਕਰਕੇ ਦੇਖ ਲੋ ਉਹਦੇ ਪਿੰਡ ਚ, ਮੈਂ ਮੇਰੇ ਪਿੰਡ ਪਤਾ ਕਰੇ ਆਂਢ ਗੁਆਂਢ ਮੈਂ ਸਪੈਸ਼ਲ ਲਾਈ, ਕਦੇ ਵੀ ਇੱਥੇ ਤੱਕ ਇਹਨੂੰ ਨੌਕਰੀ ਨਹੀਂ ਮਿਲੀ
1: ਜੀ। ਬਿਲਕੁਲ,
4: ਤੇ ਮਿਲੀ ਕਿੱਥੇ ਆ ਫਿਰ ਉਹ?
1: ਬਿਲਕੁਲ ਹੈ ਜੀ,
4: ਨੌਕਰੀ ਮਿਲੀ ਕਿੱਥੇ ਆ ਉਹ? ਉਹ ਵੀ ਬਾਹਰ ਚ ਆਊ, ਅਜੇ ਤਾਂ ਬਹੁਤ ਕੁਛ ਬਾਹਰ ਚ ਨਿਕਲੂ, ਅਜੇ ਤਾਂ ਮਤਲਬ ਪੁਲਿਸ ਦਾ ਡਰਾ ਦਬਦਬਾ, ਲੋਕਾਂ ਨੂੰ ਆਪਦੀ ਫਿਕਰ ਲੱਗੇ ਹੋਏ ਨੇ। ਜੇ ਇੰਨੀ ਪਾਰਟੀ ਚ ਏਕਤਾ ਸੀ, ਫਿਰ ਆ ਜਿਹੜਾ ਅੱਜ ਕਿਰਾਇਆ ਫਲੋਰ ਟੈਸਟ ਗਏ ਕਰਾਉਣ ਦੀ ਕੀ ਲੋੜ ਸੀ ਜੀ?
1: ਬਿਲਕੁਲ,
4: ਪੰਜਾਬ ਦੇ ਲੋਕਾਂ ਦੇ ਕਹਿੰਦੇ ਭਰੋਸੇ ਚ ਨੇ, ਪੰਜਾਬ ਦੇ ਲੋਕ ਆਏ ਨੇ, ਉਹ ਤਾਂ ਇੰਨੀ ਕਰੋੜਾਂ ਨੇ, ਤੇ ਤੁਹਾਡੇ 86 ਤਾਂ ਤੁਹਾਨੂੰ ਭਰੋਸੇ ਚ ਨੀ ਹੈ ਕਿ
1: ਤੁਹਾਨੂੰ ਕਹਿੰਦੇ, ਅਸੀਂ ਤਾਂ ਲੋਕਾਂ ਲਈ ਪੇਸ਼ ਕੀਤਾ ਭਾਈ ਇਹ, ਭਾਈ ਅਸੀਂ ਸਾਰੇ ਇਕੱਠੇ ਆਂ,
4: ਵੀ ਉਹ ਤਾਂ ਕਿਤੇ ਉਹ ਕਰ ਲੈਂਦੇ
1: ਨੀ ਕਹਿੰਦੇ, ਜਦੋਂ ਕੁਝ ਲੋਕ ਕਹਿੰਦੇ ਗਲਤ ਫਹਿਮੀ ਫੈਲਾ ਦਿੰਦੇ ਆ ਜੀ, ਤਾਂ ਕਰਕੇ
4: ਨਹੀਂ ਉਹ ਕਿਸੇ ਐਂ ਕਰਦੇ ਨਾ, ਪਰ ਆਹ ਨਾ ਕਰਦੇ, ਉਹਨਾਂ ਨੂੰ 6 ਮਹੀਨੇ ਲਈ ਬੰਨਣ ਵਾਲਾ ਕੰਮ ਨਾ ਕਰਦੇ, ਫਿਰ ਸਟੇਜ ਤੇ ਕਢਾ ਲਦੇ ਜਾ ਕੇ ਜੀ।
1: ਉਹ ਤਾਂ ਕਹਿੰਦੇ ਸਾਡੇ ਉੱਤੇ CID ਹੋ ਰਹੀਆਂ ਨੇ, ਸਾਡਾ ਤਾਂ ਘਰੋਂ ਨਹੀਂ ਨਿਕਲਦੇ।
4: ਦੇਖਿਓ ਪੜ੍ਹਨਾ ਕੀ ਹੈ, ਉਹ ਤਾਂ ਅਜੇ ਉਹਨਾਂ ਨੂੰ ਸਭ ਨੂੰ ਪਤਾ, ਦੇਖੋ ਵੀ ਪਹਿਲਾਂ ਕੋਈ ਪ੍ਰਦੂਸ਼ਣ ਨਹੀਂ ਸੀ, ਕੋਈ ਉਹ ਫੈਕਟਰੀ ਚ ਗਲਤੀ ਨਹੀਂ ਸੀ ਹੁੰਦੀ, ਅੱਜ ਤੋਂ 4 ਸਾਲ ਤੱਕ ਕੁਛ ਨਹੀਂ ਹੋਇਆ ਤੇ ਅੱਜ ਇੱਕ ਦਿਨ ਚ ਹੋ ਗਿਆ ਸਾਰਾ ਕੁਝ।
1: ਬਿਲਕੁਲ ਜੀ, ਬਿਲਕੁਲ
4: ਬਿਲਕੁਲ, ਸਾਹਮਣੇ ਹੀ ਸਾਰਾ ਕੁਝ ਕਿਵੇਂ ਚੱਲ ਰਿਹਾ,
1: ਸਾਹਮਣੇ ਹੀ ਹੈ ਜੀ।
4: ਹੋਰ ਦੇਖ ਰਿਹਾ ਸੀ ਉਹ ਗੁਜਰਾਤ ਦੇ ਵਿਚ, ਇਹਨਾਂ ਦਾ ਕੋਈ ਨੰਬਰਾਂ ਚ ਨੀ ਆ ਰਿਹਾ, ਕਹਿੰਦੇ ਇਹਨਾਂ ਦੇ ਪੇਜ, ਮੈਂ ਤਾਂ ਕਦੇ ਦੇਖਿਆ ਹੀ ਨਾ ਆਪਣੇ ਕੋਲ ਪੇਜ ਆ, ਕਹਿੰਦੇ ਇਹਨਾਂ ਦੇ ਪੇਜ ਤੇ ਜਾਓ, ਕਹਿੰਦੇ ਵੀ ਸਾਰਿਆਂ ਨੂੰ ਵੱਡੀ ਪਾਰਟੀ ਬਣ ਕੇ ਉਭਰੀ ਹੈ ਮਿਊਨਸਪਲ ਚੋਣਾਂ ਚ ਗੁਜਰਾਤ।
1: ਬਿਲਕੁਲ,
4: ਉਹ ਕੱਲੀ ਕੱਲੀ ਉਹਨੇ ਡਾਟਾ ਦੱਸਿਆ, ਕੁੱਲ ਟੋਟਲ ਖਾਲੀ 150 ਸੀਟ ਜਿੱਤੇ ਨੇ, ਟੋਟਲ ਖਾਲੀ 250
1: ਜੀ। ਗਿਰੀ ਸਾਹਿਬ ਜੁੜਦੇ ਹੁੰਦੇ, ਉਹ ਕਹਿੰਦੇ ਇਹਨਾਂ ਨੂੰ ਪੁੱਛਦਾ ਕੋਈ ਨੀ ਹੁੰਦੇ,
4: ਉਹੀ ਸ਼ੋਸ਼ੇਬਾਜੀ ਹੈ ਨਾ। ਮੈਂ ਤਾਂ ਅੱਗੇ ਭਾਰਤ ਸਾਹਿਬ ਕਿਹਾ ਸੀ ਵੀ 7000 ਅਸੀਂ ਸਰਕਾਰ ਬਣਾ ਕੇ ਦੇਤੀ, ਆ 250 ਕਿਲੋਮੀਟਰ ਦਿੱਲੀ ਸੀ ਖੰਨੇ ਯਾਰ, ਉੱਥੇ ਇੱਕ ਵਾਰੀ ਗੇੜਾ ਤਾਂ ਕੱਢਿਆ ਸਕੂਲ ਦੇ ਤਾਂ ਆਉਂਦੇ।
1: ਬਿਲਕੁਲ ਹੈ ਜੀ,
4: ਹਾਂਜੀ 70% ਸਕੂਲ ਲੋਕਾਂ ਇੰਨਾ ਰਹੀਆਂ ਨੇ ਪਿੰਡਾਂ ਨੇ ਰਲ ਕੇ ਉਹਨਾਂ ਨੂੰ ਰੰਗ
1: ਕਰਾਏ ਹੋਏ ਨੇ ਜੀ, ਪੱਖੇ ਲਵਾਏ ਨੇ,
4: ਗਰਾਊਂਡ ਪਿੰਡਾਂ ਨੇ ਰਲ ਕੇ ਬਣੇ ਹੋਏ ਨੇ,
1: ਬਿਲਕੁਲ ਬਿਲਕੁਲ
4: ਬਿਲਕੁਲ, ਇਹ ਕਹੀ ਜਾਂਦੇ ਨੇ ਜੀ ਅਸੀਂ ਉਹ ਕਰਤਾ ਸਾਰਾ ਕੁਝ
1: ਜੀ।
4: ਠੀਕ ਹੈ ਜੀ,
1: ਥੈਂਕ
4: ਯੂ, ਗਲਤ ਗਲਤ ਹੋਇਆ ਜੀ, ਇਹ ਮੈਸੇਜ ਗਲਤ ਗਿਆ, ਜਿਨ੍ਹਾਂ ਨੇ ਸਾਡੇ ਬੱਚਿਆਂ ਦਾ ਭਵਿੱਖ ਸੰਵਾਰਨਾ, ਜਿਨ੍ਹਾਂ ਨੇ ਸਾਡੇ ਸਾਡੇ ਲਈ ਕਾਨੂੰਨ ਬਣਾਉਣਾ, ਉਹਨਾਂ ਦੇ ਹਾਲਾਤ ਆਪ ਤਾਂ ਆਏ ਨੇ,
1: ਯੁੱਧ ਨਸ਼ਿਆਂ ਵਿਰੋਧ ਜੀ,
4: ਯੁੱਧ ਨਸ਼ਿਆਂ ਵਿਰੋਧ ਜੀ
1: ਜੀ,
4: ਬਿਲਕੁਲ ਯੁੱਧ ਨਸ਼ਿਆਂ ਵਿਰੋਧ ਜੀ,
1: ਬਿਲਕੁਲ ਸਹਾਇਤਾ ਕਰਦਾ ਸੀ ਉਹਨਾਂ ਦੀ ਜਿਹੜੇ
4: ਬਿਲਕੁਲ ਵਿਰੋਧਾ ਜੀ, ਨਸ਼ਿਆਂ ਵਿਰੋਧਾ ਜੀ,
1: ਬਿਲਕੁਲ, ਥੈਂਕ ਯੂ ਜੀ, ਥੈਂਕ ਯੂ।
4: ਉਹ ਕਹਿੰਦਾ ਨੀ, ਉਹ ਕੱਲ ਇੱਕ ਬਹੁਤ ਵਧੀਆ ਸਕਿੱਟ ਚੱਲੀ ਸੀ, ਉਹ ਕਹਿੰਦਾ ਆ ਕੀ ਖਾਣ ਲੱਗੇ ਹੋਏ, ਨਾਲੇ ਟੀ ਸ਼ਰਟ ਪਾਈ, ਪਹਿਲਾਂ ਯੁੱਧ ਨਸ਼ਿਆਂ ਵਿਰੁੱਧ, ਉਹ ਕਹਿੰਦਾ ਸਿੱਟੇ ਨੂੰ, ਉਹ ਟੀ ਸ਼ਰਟ ਲਾ ਕੇ ਸਿੱਟ ਦਿੰਦਾ, ਉਹ ਕਹਿੰਦਾ ਤੈਨੂੰ ਮੈਂ ਨਸ਼ੇ ਵਾਲੀ ਪੁੜੀ ਸਿੱਟਣ ਨੂੰ ਕਿਹਾ, ਨਾ ਨਾ ਮੈਂ ਤਾਂ ਟੀ ਸ਼ਰਟ ਸਿੱਟਣ ਲੱਗਿਆ।
1: ਕੀ ਬਾਤ ਹੈ,
4: ਧੰਨਵਾਦ ਜੀ,
1: ਥੈਂਕ ਯੂ ਜੀ ਔਜਲਾ ਸਾਹਿਬ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਲਓ ਦੋਸਤੋ, ਇਸ ਤਰ੍ਹਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸਨ ਤੇ ਨਾਲ ਦੀ ਨਾਲ ਹੋਰ ਦੋਸਤ ਵੀ ਆਪਣੇ ਕਮੈਂਟ ਜ਼ਰੂਰ ਦੇ ਰਹੇ ਨੇ, ਤੇ ਗੱਲ ਮੈਂ ਕਰ ਰਿਹਾ ਸੀ ਅਮਰੀਕਾ ਦੀ ਪੀਟ ਹੇਗਸੇ ਤੋਂ, ਉਹਨਾਂ ਦੀ ਅੱਛਾ ਕੁਝ ਉੱਥੇ ਵੀ ਨਹੀਂ ਹੈ, ਤੇ ਸਵਾਲ ਸ਼ੁਰੂ ਹੋ ਗਏ ਨੇ ਉੱਥੇ ਵੀ ਜਿਹੜੇ ਨੇ ਮਾਨਸਿਕ ਤੌਰ ਦੇ ਉੱਤੇ ਸਿਹਤ ਦੇ ਬਾਰੇ ਟਰੰਪ ਦੇ। ਪੀਟ ਹੇਗ ਸਿਹਤ ਦੇ ਉੱਤੇ ਸੰਸਦੀ ਕਮੇਟੀ ਵਿਚਾਲੇ ਤਿੱਖੀ ਬਹਿਸ ਹੋਈ ਹੈ, ਸੁਣਵਾਈ ਦੇ ਦੌਰਾਨ ਡੈਮੋਕਰੈਟ ਮੈਂਬਰਾਂ ਨੇ ਜਿਹੜਾ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਉਠਾ ਦਿੱਤੇ ਹੈ। ਇਰਾਨ ਜੰਗ ਦੇ ਬਾਰੇ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦੇ ਉੱਤੇ ਸੀਨੀਅਰ ਫੌਜੀ ਅਧਿਕਾਰੀਆਂ ਨੂੰ ਹਟਾਉਣ ਦੇ ਉੱਤੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰੱਖਿਆ ਮੰਤਰੀ ਪੀਟ ਹੇਗ ਸਿਹਤ ਬੁੱਧਵਾਰ ਨੂੰ ਜਿਹੜੇ ਬੀਤੇ ਚ ਉਨ੍ਹਾਂ ਨੂੰ ਸੰਸਦੀ ਕਮੇਟੀ ਅੱਗੇ ਪੇਸ਼ ਹੋਣਾ ਪੈ ਗਿਆ। 6 ਘੰਟੇ ਦੇ ਕਰੀਬ ਚੱਲੀ ਸੁਣਵਾਈ ਦੇ ਦੌਰਾਨ ਹੇਗ ਸਿਹਤ ਦੀ ਡੈਮੋਕਰੈਟ ਮੈਂਬਰਾਂ ਦੇ ਨਾਲ ਤਿੱਖੀ ਬਹਿਸ ਚੱਲੀ ਹੈ। ਇਸ ਮੌਕੇ ਟਰੰਪ ਪ੍ਰਸ਼ਾਸਨ ਨੇ $1500 ਅਰਬ ਦੇ ਰੱਖਿਆ ਬਜਟ ਦੇ ਉੱਤੇ ਵੀ ਚਰਚਾ ਕੀਤੀ ਹੈ। ਹੇਗ ਸਿਹਤ 28 ਫਰਵਰੀ ਨੂੰ ਸ਼ੁਰੂ ਹੋਈ ਜਿਹੜੀ ਹੈ ਇਰਾਨੀ ਜੰਗ ਮਗਰੋਂ ਪਹਿਲੀ ਵਾਰ ਸੰਸਦ ਕਾਂਗਰਸ ਦੀ ਕਮੇਟੀ ਅੱਗੇ ਪੇਸ਼ ਹੋਇਆ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਟਾਗਨ ਨੇ ਜੰਗ ਦੀ ਲਾਗਤ $25 ਅਰਬ ਦੱਸੀ ਹੈ। ਹਾਲਾਂਕਿ ਕਈ ਡੈਮੋਕਰੇਟ ਮੈਂਬਰਾਂ ਨੇ ਇਸ ਦੇ ਬਾਰੇ ਖਦਸ਼ਾ ਜਤਾਇਆ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਾਨਸਿਕ ਸਿਹਤ ਦੇ ਉੱਤੇ ਸਵਾਲ ਚੁੱਕੇ ਨੇ। ਇਸ ਦੇ ਉੱਤੇ ਹੇਗ ਸਿਹਤ ਨੇ ਪਲਟਵਾਰ ਕਰਦਿਆਂ ਹੋਏ ਕਿਹਾ ਕਿ ਟਰੰਪ ਵੱਖ ਵੱਖ ਪੀੜੀਆਂ ਤੋਂ ਵਿਚੋਂ ਜਿਹੜਾ ਸਭ ਤੋਂ ਤੇਜ਼ ਜਿਹੜਾ ਤੇ ਸੂਝਵਾਨ ਕਮਾਂਡਰ ਇਨ ਚੀਫ ਨੇ, ਤੇ ਉਨ੍ਹਾਂ ਡੈਮੋਕਰੇਟ ਮੈਂਬਰਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਾਇਡਨ ਦੀ ਸਮਰੱਥਾ ਦੇ ਉੱਤੇ ਕਦੇ ਸਵਾਲ ਉਠਾਇਆ ਹੈ। ਇਸ ਮੌਕੇ ਜਿਹੜੇ ਜੁਆਇੰਟ ਚੀਫ਼ ਆਫ਼ ਸਟਾਫ ਜਨਰਲ ਡੈਨ ਕੇਨ ਵੀ ਸ਼ਾਮਲ ਸਨ, ਉੱਥੇ ਮੌਜੂਦ ਸਨ। ਹੇਗ ਸਿਹਤ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਖਤਰਾ ਵਿਰੋਧੀ ਧਿਰ ਦੇ ਆਗੂਆਂ ਦੇ ਗੈਰ ਜ਼ਿੰਮੇਵਾਰ ਤੇ ਨਿਰਾਸ਼ਾਵਾਦੀ ਜਿਹੜਾ ਬਿਆਨ ਨੇ ਜੋ ਮਿਸ਼ਨ ਦੀ ਸਫਲਤਾ ਨੂੰ ਜਿਹੜਾ ਨਜ਼ਰ ਅੰਦਾਜ਼ ਕਰ ਰਹੇ ਨੇ। ਅਗਲੀ ਖਬਰ ਤੋਂ ਵਧਣ ਤੋਂ ਪਹਿਲਾਂ ਜਿਹੜਾ ਇਰਾਨ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਨੇ ਮੁਕੱਦਰ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਫਿਰ ਆਪਾਂ ਅੱਜ ਨਾਵਲ ਦੀ ਵੀ ਗੱਲ ਕਰਨੀ ਹੈ ਜੀ। ਤੇ ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ।
5: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ,
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
5: ਬਹੁਤ ਵਧੀਆ ਬਾਈ ਜੀ, ਬਹੁਤ ਵਧੀਆ। ਮੇਰਾ ਦਿਨ ਲੰਘ ਜਾਂਦਾ, ਚੜ ਜਾਂਦਾ, ਡੁੱਬ ਜਾਂਦਾ ਹੈ ਜੀ
1: ਜੀ,
5: ਚੜ ਜਾਂਦਾ ਜੀ, ਇਸੇ ਚੱਕਰ ਚ ਚੱਲੀ ਜਾਂਦਾ ਜੀ ਸਿਸਟਮ।
1: ਬਿਲਕੁਲ ਹੈ ਜੀ,
5: ਬੜਾ ਵਧੀਆ। ਖੈਰ ਵੈਸੇ ਤਾਂ ਚਲੋ ਆਪਣਾ ਜੇ ਬੜੀ ਕਿਸਮਤ ਵਾਲੇ ਹੁੰਦੇ ਨੇ ਸਾਰੇ ਸੱਜਣ ਜਿਨ੍ਹਾਂ ਦਾ ਵਧੀਆ ਦੇਣ ਲਾ
1: ਜੀ,
5: ਇਹੀ ਤਾਂ ਜ਼ਿੰਦਗੀ ਹੈ।
1: ਬਿਲਕੁਲ ਹੈ ਜੀ, ਬਿਲਕੁਲ,
5: ਦੇਣ ਤੋਂ ਦੇਣ ਤੋਂ
1: ਜੀ,
5: ਦੇਣ ਤਾਂ ਕਦੇ ਘੰਟਿਆਂ ਤੋਂ ਘੰਟਿਆਂ ਤੱਕ। ਉਹ ਆਵਾਜ਼ ਠੀਕ ਆਉਂਦੀ ਹੈ ਜੀ ਮੇਰੀ?
1: ਹਾਂਜੀ ਹਾਂਜੀ ਠੀਕ ਹੈ ਜੀ।
5: ਪਰ ਉਹੀ ਗੱਲ, ਉਹ ਘੜੀ ਦੀ ਟਿਕ ਟਿਕ ਟਿਕ ਟਿਕ, ਆਪਾਂ ਟਾਈਮ ਵੇਖਣ ਵਾਸਤੇ ਜ਼ਰੂਰ ਬਹਿੰਦੇ ਹਾਂ, ਪਰ ਉਹ ਸਮਾਂ ਵੀ ਉਹੀ ਗੱਲ ਵੇਖੋ ਤੁਸੀਂ ਵੀ ਉਹ ਕਿਵੇਂ ਲੰਘਦਾ ਰਹਿੰਦਾ ਜੀ, ਉਹ ਵੀ ਉਹਦੇ ਵੱਲ ਧਿਆਨ ਹੀ ਨੀ ਹੁੰਦਾ ਕਿਸੇ ਨੂੰ।
1: ਬਿਲਕੁਲ ਹੈ ਜੀ।
5: ਅੱਜ ਸਵੇਰੇ ਸੈਣੀ ਬਾਈ ਜੀ ਨੇ ਕਮੈਂਟ ਕੀਤਾ ਤੇ ਮੈਂ ਉਹ ਸੈਣੀ ਬਾਈ ਜੀ ਨਾਲ ਗੱਲ ਕਰਦਾ ਪਿਆ ਸੀ, ਮੈਂ ਕਿਹਾ ਵੀ ਵੇਖ ਲਓ ਕਿਸੇ ਵੀ ਕੋਈ ਸਮਾਂ ਸੀ ਤੇ ਉਹ ਪਤਾ ਹੀ ਨੀ, ਉਹੀ ਗੱਲ ਐਂ ਲੱਗਦਾ ਵੀ ਬੜੇ ਛੋਟੇ ਜਿਹੇ ਪੀਰੀਅਡ ਚ ਹੀ ਲੰਘ ਗਿਆ, ਬਹੁਤ ਬਹੁਤ ਛੋਟੇ ਜਿਹੇ ਸੀ
1: ਜੀ,
5: ਤੇ ਲੰਘਿਆ ਤਾਂ ਉਨਾ ਹੀ ਸਮਾਂ, ਉਹੀ ਗੱਲ ਉਹ ਘੜੀ ਦੀਆਂ ਸੂਈਆਂ ਉਹ ਸਾਰਾ ਸਮਾਂ ਤਾਂ ਉਨਾ ਹੀ ਹੁੰਦਾ, ਇਹ ਨੀ ਹੁੰਦਾ ਵੀ ਉਹ ਘੱਟ ਗਿਆ ਜਾਂ ਵੱਧ ਗਿਆ।
1: ਬਿਲਕੁਲ ਜੀ,
5: ਪਰ ਕਈ ਵਾਰੀ ਵੀ ਕੋਈ ਸਮਾਂ ਚੰਗਾ ਲੰਘ ਜਾਂਦਾ, ਕੋਈ ਕਿਵੇਂ ਦਾ ਹੁੰਦਾ, ਉਹ ਜਿਹੜਾ ਥੋੜਾ ਜਿਹਾ ਔਖਾ ਹੁੰਦਾ ਉਹਨੂੰ ਲੰਘਾਉਣ ਵਾਸਤੇ ਟਾਈਮ ਲੱਗਦਾ
1: ਜੀ,
5: ਤੇ ਜਿਹੜਾ ਚੰਗਾ ਸਮਾਂ ਉਹ ਬੜੀ ਛੇਤੀ ਲੰਘ ਜਾਂਦਾ, ਕਿਉਂਕਿ ਬੰਦਾ ਉਹਦੇ ਚ ਫੀਲ ਹੀ ਨੀ ਕਰ ਸਕਦਾ ਵੀ ਕੀ ਹੋਇਆ ਕੀ ਨਹੀਂ ਹੋਇਆ।
1: ਬਿਲਕੁਲ ਹੈ ਜੀ,
5: ਤੇ ਮੈਂ
1: ਕੱਟ ਹੋ ਰਹੀ ਆਵਾਜ਼ ਥੋੜੀ
6: ਹਾਂਜੀ ਹੁਣ ਠੀਕ ਹੈ ਜੀ?
1: ਹਾਂਜੀ ਹੁਣ ਠੀਕ ਹੈ ਜੀ।
6: ਤੇ ਉਹ ਮੈਂ ਨਾ ਆ ਜਿਹੜੀ ਗੱਲ ਕਰਦੇ ਪਏ ਸੀ ਤੁਸੀਂ, ਚਲੋ ਸਿਆਸਤ ਦੀ ਹੋਈ ਗੱਲ ਹੈ।
1: ਹਾਂਜੀ।
6: ਤੇ ਸਿਆਸਤ ਸਾਡੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਜੀ, ਵੇਖੋ
1: ਜੀ।
6: ਇਹ ਜੁੜੀ ਰਹਿਣੀ ਵੀ ਹੈਗੀ ਹੈ ਕਿਉਂਕਿ ਸਾਡੇ ਤੇ ਅਸਰ ਇਹਦਾ ਪੈਂਦਾ ਹੀ ਰਹਿਣਾ ਜੀ, ਤੇ ਪੈਂਦਾ ਵੀ ਹੈਗਾ
1: ਜੀ।
6: ਤੇ ਲੋਕ ਸਮਝਣ ਨਾ ਸਮਝਣ, ਪਰ ਗੱਲ ਭਾਰਜ ਬਾਈ ਜੀ ਉਹੀ ਹੈ ਨਾ, ਤੁਸੀਂ ਦੇਖੋ ਜੋ ਕੁਛ ਚਲੋ ਅੱਜ ਮਾਨ ਸਾਹਿਬ ਨੇ ਕੀਤਾ, ਜੋ ਕੁਛ ਵੀ ਆਪਾਂ ਦੇਖਿਆ ਵਿਧਾਨ ਸਭਾ ਦੇ ਵਿਚ
1: ਜੀ,
6: ਉਹੀ ਗੱਲ ਵੀ ਆਪਾਂ ਸਾਰਾ ਕੁਛ ਦੇਖਦੇ ਹੀ ਰਹੇ, ਪਰ ਗੱਲ ਇਹ ਉਹੀ ਹੈ ਭਾਰਜ ਬਾਈ ਜੀ, ਪਰ ਇਹਨਾਂ ਨੂੰ ਹੁਣ ਨਾ ਤਾਂ ਮੈਂ ਫੇਰ ਗੱਲ ਮੇਰੀ ਗੱਲ ਗਰਾਰੀ ਮੇਰੀ ਉੱਥੇ ਫਸ ਜਾਂਦੀ ਤੁਹਾਡੇ ਨਾਲ ਵੀ ਹੈ ਬਾਈ ਜੀ। ਹੁਣ ਇਹ ਕਹਿੰਦੇ ਸਿਆਸਤਦਾਨ ਜਿਹੜੇ ਨੇ ਇਹ ਕਹਿੰਦੇ ਵੀ ਲੋਕੋ ਤੁਸੀਂ ਗਲਤ ਹੋ, ਤੁਸੀਂ ਇਹਨਾਂ ਨੂੰ ਚੁਣਿਆ
1: ਹੈ,
6: ਤੇ ਲੋਕੀ ਕਹਿੰਦੇ ਵੀ ਇਹ ਗਲਤ ਨੇ
1: ਜੀ,
6: ਵੀ ਇਹ ਪਤਾ ਨੀ ਕਿੱਥੋਂ ਆ ਗਏ
1: ਜੀ,
6: ਚੁਣਨ ਵਾਲੇ ਇਹਨਾਂ ਨੂੰ ਸਾਰਾ ਸਿਸਟਮ ਉਹ ਅਸੀਂ ਹੀ ਹੈਗੇ ਹਾਂ, ਅਸੀਂ ਕੋਈ ਹੋਰ ਕੋਈ ਨਵੇਂ ਥੋੜੀ ਆਏ ਸੀ
1: ਜੀ।
6: ਅਸੀਂ ਉਦੋਂ ਔਜਲਾ ਬਾਈ ਜੀ ਕਹਿੰਦੇ ਵੀ ਦਿੱਲੀ ਜਾ ਕੇ ਮੰਨ ਲਓ ਵੀ 250 ਕਿਲੋਮੀਟਰ ਦਿੱਲੀ ਹੈ, ਕਿਸੇ ਨੇ ਵੇਖਿਆ ਨੀ ਹੈਗਾ ਵੀ ਉੱਥੇ ਕੀ ਇਹਨਾਂ ਨੇ ਬਣਾਇਆ ਕੀ ਕੀਤਾ
1: ਜੀ।
6: ਅਸੀਂ ਜਦੋਂ ਇਹਨਾਂ ਨੂੰ 4 ਸੀਟਾਂ ਜਿਤਾਈਆਂ ਸੀ ਪਹਿਲੀ ਵਾਰੀ ਪੰਜਾਬ ਦੇ ਵਿਚ ਦਿੱਲੀ ਤੋਂ ਬਾਅਦ
1: ਜੀ,
6: ਉਦੋਂ ਬਾਅਦ ਜਿਵੇਂ ਇਹਨਾਂ ਨੇ ਕੱਢੇ ਇਲਜ਼ਾਮ ਲਾ ਕੇ ਛੋਟੇਪੁਰ ਹਰੀ ਸੁੱਚਾ ਸਿੰਘ ਛੋਟੇਪੁਰ ਹਰੀ, ਤੇ ਅਸੀਂ ਕਦੀ ਮੁੜ ਕੇ ਇਹਨਾਂ ਨੂੰ ਪੁੱਛਿਆ ਵੀ ਉਹ ਕਿੱਥੇ ਆ ਉਹ, ਵੀ ਮੰਨ ਲਓ ਸਬੂਤ ਕਿੱਥੇ ਆ ਉਹ 1.5 ਲੱਖ ਰੁਪਇਆ ਜਿਹੜਾ ਛੋਟੇਪੁਰ ਨੇ ਲਿਆ ਸੀ ਉਹਦਾ ਕਿੱਥੇ ਸਬੂਤ ਹੈ?
1: ਬਿਲਕੁਲ,
6: ਅਸੀਂ ਕਿਸੇ ਦੇ ਕਿਆ ਤੇ ਜਾਂ ਆਪ ਸੋਚ ਕੇ ਅਸੀਂ ਮੁੜੇ
1: ਜੀ?
6: ਅਸੀਂ ਨਹੀਂ ਮੁੜੇ, ਅਸੀਂ ਪੱਥਰ ਚੱਟ ਕੇ ਜਮਾ ਐਨ ਅਖੀਰ ਵਾਲਾ ਪੱਥਰ ਤੋਂ ਵੀ ਐਨ ਅਖੀਰ ਜਿਹੜਾ ਪੱਥਰ ਹੈ ਨਾ ਉਹਨੂੰ ਚੱਟ ਕੇ ਮੁੜੇ ਆ।
1: ਬਿਲਕੁਲ,
6: ਉਹਨੂੰ ਚੱਟ ਕੇ ਮੁੜ ਕੇ ਅੱਜ ਅਸੀਂ ਕੀ ਕਹਿੰਦੇ ਆ ਬਾਈ ਜੀ, ਇਹਨਾਂ ਨਾਲੋਂ ਤੇ ਉਹੀ ਚੰਗੇ ਸੀ ਹਾਂਜੀ, ਜਿਹਨਾਂ ਨੂੰ ਅਸੀਂ ਮਾੜੇ ਸਮਝ ਕੇ ਇਹਨਾਂ ਨੂੰ ਵੋਟਾਂ ਪਾਈਆਂ
1: ਜੀ। ਦੇਖੋ ਜੱਸੀ ਜੀ ਨੇ ਬੜਾ ਇਮੋਸ਼ਨਲ ਕਹਿ ਲੋ ਜਾਂ ਇੱਕ ਤਰ੍ਹਾਂ ਦਾ ਜੋ ਫੀਲ ਕਰਦੇ ਨੇ ਉਹ ਲਿਖਿਆ ਸ਼ੈਲੀ ਜੀ ਨੂੰ, ਕਿਹਾ ਉਹਨਾਂ ਨੇ ਕਿ ਸ਼ੈਲੀ ਭਾਜੀ ਇੱਕ ਦਿਨ ਮੈਂ ਕਹਿੰਦੇ ਬੜੇ ਸਾਰੇ ਬੋਰਡ ਦੇ ਉੱਤੇ ਹਲਦੀ ਲਿਖੀ ਪੜ੍ਹੀ, ਨਾਲ ਭਗਵੰਤ ਮਾਨ ਦੀ ਫੋਟੋ ਸੀ, ਤੇ ਮੈਨੂੰ ਤਾਂ ਕਹਿੰਦੇ ਇੱਕ ਤਰ੍ਹਾਂ ਦਾ ਰੋਣ ਆ ਗਿਆ ਕਿ ਭਾਈ ਜਿਹੜਾ ਪੰਜਾਬ ਦੇ ਜਿਹੜੇ ਲੋਕ ਨੇ ਹੁਣ ਹਲਦੀ ਵੀ ਨਹੀਂ ਖਰੀਦ ਸਕਦੇ ਜੀ, ਇੰਨੇ ਜੋਗੇ ਹੋ ਗਏ, ਇੰਨੇ ਕਰਾ ਗਏ।
6: ਹਲਦੀ ਕਿਵੇਂ ਲਿਖੀ ਪੜੀ ਮੈਂ ਸਮਝਿਆ ਨੀ ਗੱਲ ਤੁਹਾਡੀ, ਕਿਵੇਂ ਕਿਹਾ ਨਾ
1: ਐਡਵਰਟਾਈਜ਼ਮੈਂਟ ਲੱਗੀ ਹੋਏਗੀ ਕਿ ਉਹ 6-7 ਮਸਾਲੇ ਵੀ ਪਾ ਦਿੱਤੇ ਨਾਲ, ਉਹਦੇ ਵਿਚ ਹਲਦੀ ਵੀ ਲਿਖਿਆ ਹੋਇਆ ਸੀ।
6: ਠੀਕ ਹੈ ਜੀ, ਠੀਕ ਹੈ ਜੀ
1: ਜੀ।
6: ਨਹੀਂ ਨਹੀਂ, ਪਰ ਭਾਰਜ ਬਾਈ ਜੀ ਅਸੀਂ ਨਾ ਪਤਾ ਕੀ ਚੱਕਰ ਹੈ ਜੀ, ਇਹ ਨਾ ਇਹ ਅਸੀਂ ਘੁੰਮ ਕੇ ਹੁਣ ਮੰਨ ਲਓ ਇਹ ਪਹਿਲਾਂ ਕਾਂਗਰਸ ਅਕਾਲੀ ਦੋਵਾਂ ਚ ਫਸੇ ਹੋਏ ਸੀ
1: ਜੀ,
6: ਹੁਣ ਤੀਜੇ ਚ ਫਸ ਗਏ, ਹੁਣ ਤੀਜੇ ਚ ਘੁੰਮ ਕੇ ਆਪਾਂ ਪਹਿਲੇ ਦੂਜੇ ਚ ਫੇਰ ਜਾਣਾ ਚਾਹੁੰਦੇ।
1: ਨਹੀਂ ਨਹੀਂ, ਹਲੇ ਤਾਂ ਭਵਰ ਚੱਲਣਾ, ਭਵਰ ਵੱਜਣਾ ਹਜੇ ਤਾਂ, ਜਿੱਥੇ ਉਹ ਗੋਲ ਗੋਲ ਪਾਣੀ
6: ਘੁੰਮਦਾ। ਮੇਰਾ ਮੇਰਾ ਉਹੀ ਸਵਾਲ ਹੈ ਭਾਰਜ ਬਾਈ ਜੀ, ਹੋ ਸਕਦਾ ਚਲੋ
1: ਲੋਕਾਂ ਦੀ ਮੁਕੰਦਰ ਬਾਈ ਜੀ ਬੀਜੇਪੀ ਆਉਣੀ ਹੈ, ਚੌਥਾ ਨੰਬਰ ਉਹਨਾਂ ਦਾ ਵੀ ਆਉਂਦਾ ਆ।
6: ਨਹੀਂ ਨਹੀਂ, ਮੈਂ ਜਿੰਨਾ ਕੁ ਵੇਖੋ ਹੋ ਸਕਦਾ ਕੱਲ ਨੂੰ ਲੋਕਾਂ ਦਾ ਕੋਈ ਪਤਾ ਨੀ ਹੈਗਾ, ਪਰ ਜਿੰਨਾ ਕੁ ਮੈਂ ਸਮਝਦਾ ਹੈਗਾ ਮੈਨੂੰ ਨੀ ਲੱਗਦਾ ਬੀਜੇਪੀ ਇੱਥੇ ਆ ਸਕਦੀ, ਕਿਉਂਕਿ ਵੇਖੋ ਵੈਸੇ ਤਾਂ ਲੋਕਾਂ ਦਾ ਕਰੈਕਟਰ ਬਦਲਿਆ ਹੋਇਆ ਜੀ। ਦੇਖੋ ਜਿਹੜੀ ਸਾਡੀ ਸਿੱਖੀ ਦਾ ਸੀ ਜਿਹੜਾ ਕੰਸੈਪਟ ਸੀ, ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਵੋ, ਉਹਦੇ ਤੋਂ ਤਾਂ ਅਸੀਂ ਬਿਲਕੁਲ ਉਲਟ ਹੋਏ ਹੋਏ ਆ, ਉਹਦੇ ਚ ਕੋਈ ਸ਼ੱਕ ਨੀ ਹੈਗਾ, ਅਸੀਂ ਨਾ ਉਹ ਅਸੀਂ ਹੁਣ ਪਛਾਣਦੇ ਪਏ ਆ ਉਸ ਚੀਜ਼ ਨੂੰ, ਮੈਨੂੰ ਕੋਈ ਇਹ ਵੀ ਨੀ, ਪਰ ਫਿਰ ਵੀ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਇਹ ਸਾਰਾ ਹੈਗਾ ਨਾ ਕਲਚਰ ਸਿਸਟਮ, ਇਹਦੇ ਚ ਬੀਜੇਪੀ ਦਾ ਆਉਣਾ ਬਹੁਤ ਔਖਾ ਹੈਗਾ। ਪਰ ਗੱਲ ਇਹ ਆ ਜੇ ਇਹਨਾਂ ਤਿੰਨਾਂ ਸਿਸਟਮਾਂ ਚੋਂ ਆਪਾਂ ਮੰਨ ਲਓ ਪਿਛਲੇ ਦੋ ਵੱਲ ਘੁੰਮਦੇ ਆ ਤੇ ਗੱਲ ਤਾਂ ਫਿਰ ਉੱਥੇ ਵੀ ਉਹੀ ਹੈ ਨਾ। ਮੇਰਾ ਅਗਲੇ ਪਹਿਲਾਂ ਵੀ ਤੁਹਾਨੂੰ ਮੈਂ ਉਹੀ ਸਵਾਲ ਕੀਤਾ ਸੀ ਉਦੇ ਵੀ ਉਹ ਤਾਂ ਤੁਸੀਂ ਮੈਂ ਤੁਹਾਨੂੰ ਘੱਲ ਦੇਣਾ ਬਾਦਲ ਸਾਹਿਬ ਦੀ ਸਪੀਚ ਘੱਲ ਦੇਣਾ ਵਾ ਜਾਂ ਇਹਨਾਂ ਕਾਂਗਰਸੀਆਂ ਦੀ ਘੱਲ ਦੇਣਾ, ਇਹ ਤਾਂ ਕਹਿੰਦੇ ਵੀ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਜੀ, ਇਹ ਲੋਕ ਕਸੂਰਵਾਰ ਨੇ, ਅਸੀਂ ਤਾਂ ਸਹੀ ਸੀ
1: ਜੀ,
6: ਉਹ ਤਾਂ ਸਹੀ ਸੀ ਸਾਰੇ, ਲੋਕ ਗਲਤ ਨੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ।
1: ਬਿਲਕੁਲ,
6: ਫਿਰ ਹੁਣ ਉਹੀ ਗੱਲ ਹੈ, ਹੁਣ ਜ਼ਿੰਮੇਵਾਰੀ ਕਿਹਦੀ ਹੈ ਜੀ? ਇਹ ਬਾਈ ਜੀ ਅਸਲ ਤੇ ਨਾ ਮੈਂ ਇਹ ਗੱਲ ਕਹਿਣਾ ਵੀ ਜਿਹੜੀ ਕਿਰਤ ਨਾਲ ਜੁੜਿਆ ਹੋਇਆ ਜੀ, ਵੇਖੋ ਉਹ ਉਹੀ ਕਰੀ ਜਾਵੇ ਆਪਣੀ ਤਾਂ ਚੰਗੀ ਗੱਲ ਹੈ, ਇਹ ਜਿਹੜੀ ਸਿਆਸਤ ਹੈ ਨਾ ਜੀ, ਮੈਂ ਇਹਦੀ ਵਿਚਾਰਧਾਰਾ ਹੀ ਦੋ ਨੇ, ਸੱਤਾ ਧਿਰ ਤੇ ਵਿਰੋਧੀ ਧਿਰ, ਜਿਹੜੀ ਆ ਨਾ ਭੈਣ ਜੀ ਗੱਲ ਕਰਕੇ ਗਏ ਆਪਣਾ ਪਿੱਛੇ ਸੁਣਦਾ ਪਿਆ ਸੀ, ਚਲੋ ਉਹਨਾਂ ਨੇ ਹਾਂ ਉਹਨਾਂ ਨੇ ਆਪਣੇ ਲਹਿਜੇ ਚ ਵਿਚਾਰੇ ਕਹਿਤਾ
1: ਜੀ,
6: ਮੈਂ ਉਹ ਸੋਚਦਾ ਵੈਸੇ ਮੈਂ ਵੀ ਇਹ ਚਲੋ ਉਹਨਾਂ ਨੇ ਆਪਣੇ ਜਿਵੇਂ ਵੀ, ਮੈਂ ਉਹ ਕੋਈ ਉਹਨਾਂ ਤੇ ਕਮੈਂਟ ਨੀ ਹੈਗਾ ਮੇਰਾ ਉਹਨਾਂ ਦੇ ਉੱਤੇ, ਪਰ ਇਹ ਇਹ ਵਿਚਾਰੇ ਹੈ ਨੀ ਬਾਈ, ਇਹ ਬਾਈ ਜੀ ਇਹ ਵਿਚਾਰੇ ਥੋੜੀ ਨੇ, ਇਹ ਤਾਂ ਉਹੀ ਗੱਲ ਹੈ ਲੋਕਾਂ ਨੂੰ ਜਦੋਂ ਸੱਤਾ ਧਿਰ ਚ ਹੁੰਦੇ ਨੇ, ਜਿਵੇਂ ਅੱਜ ਮਾਨ ਸਾਹਿਬ ਅੱਜ ਹੀ ਮਾਨ ਸਾਹਿਬ ਕਹਿੰਦੇ ਪਏ ਸੀ ਜਦੋਂ ਬੋਲਦੇ ਪਏ ਸੀ, ਕਹਿੰਦੇ ਜਦੋਂ ਵਿਰੋਧੀ ਧਿਰ ਚ ਹੁੰਦੇ ਨਾ

0: ਸੀ ਨਾ ਮੈਂ ਉਦੋਂ ਉਦੋਂ ਥੋੜਾ ਜਿਹਾ ਚਿਰ ਪਹਿਲਾਂ ਮੈਂ ਚਲੋ ਸੁਣੀਆਂ ਗੱਲਬਾਤ ਜੋ ਵੀ ਇੰਟਰਵਿਊ ਸੀ ਡਾਕਟਰ ਪਿਆਰੇ ਵਾਲਾ ਗਰਗ ਦੇ ਜਾਂ ਕੁਛ ਵੀ, ਮੈਂ ਪਹਿਲੀ ਵਾਰੀ ਟਵਾਣਾ ਰੇਡੀਓ ਤੇ, ਮੈਨੂੰ ਅੱਜ ਵੀ ਯਾਦ ਹੈ ਕਰੋਨਾ ਵੇਲੇ ਮੈਂ ਟਵਾਣਾ ਸਾਹਿਬ ਨਾਲ ਗੱਲ ਕੀਤੀ ਸੀ ਇਸੇ ਮਸਲਿਆਂ ਤੇ, ਉਦੋਂ ਬਾਅਦ ਚਲੋ ਗੱਲ ਕਰਦੇ ਰਹੇ, ਪਰ ਮੈਂ ਜਿੰਨਾ ਚਾਰ ਸਾਲਾਂ ਚ ਇਸ ਸਿਆਸਤ ਨੂੰ ਸਮਝਿਆ ਵਾ, ਤੁਸੀਂ ਜਿਹਦੇ ਕੋਲ ਜੇ ਤਾਂ ਤੁਸੀਂ ਦੇਖੋ ਨਿੱਜੀ ਫਾਇਦਾ ਲੈਣਾ ਆਪਣਾ, ਫਿਰ ਤਾਂ ਤੁਸੀਂ ਮੰਨ ਲਓ ਅਕਾਲੀ ਦਲ ਨਾਲ ਜੁੜ ਜਾਓ, ਕਾਂਗਰਸ ਨਾਲ ਜੁੜ ਦੋ, ਦੂਜੇ ਨਾਲ ਜੁੜ ਦੋ, ਕਿਉਂਕਿ ਤੁਹਾਨੂੰ ਇਹ ਹੋਊਗਾ ਵੀ ਜੇ ਇਹ ਆ ਗਏ ਤਾਂ ਮੇਰਾ ਆਹ ਮਸਲਾ ਹੱਲ ਹੋ ਜਾਊਗਾ।
1: ਬਿਲਕੁਲ,
0: ਜੇ ਤੁਸੀਂ ਨਿੱਜੀ ਫਾਇਦਾ ਨਹੀਂ ਲੈਣਾ ਫਿਰ ਇਹ ਸਾਰੇ ਇੱਕੋ ਜੇ ਨੇ ਬਾਈ ਜੀ, ਫਿਰ ਜਿੱਥੇ ਮਰਜ਼ੀ ਭੱਜੇ ਫਿਰੋ। ਕੋਈ ਕੁਛ ਜੇ ਤੁਸੀਂ ਇਹ ਸੋਚੋ ਵੀ ਸਾਡੇ ਖਿੱਤੇ ਦੀ ਕੋਈ ਬਿਹਤਰੀ ਹੋ ਜਾਊਗੀ ਇਹਨਾਂ ਸਾਰੇ ਜਿੰਨੇ ਵੀ ਇਹ ਹੈਗੇ ਨੇ ਇਹਨਾਂ ਨਾਲ ਜੁੜ ਕੇ, ਫਿਰ ਉਹ ਭੁੱਲ ਜਾਓ, ਉਹ ਨਹੀਂ ਹੋਣੀ, ਕਿਉਂਕਿ ਇਹ ਬਾਈ ਜੀ ਇਹ ਆਪਣੀ ਨਿੱਜੀ ਸਵਾਰਥ ਨਾਲ ਜੁੜੇ ਹੋਏ ਲੋਕ ਨੇ ਇਹਨਾਂ ਨੇ। ਤੁਸੀਂ ਦੇਖੋ ਅਸੀਂ ਮੰਨ ਲਓ ਹਰ ਰੋਜ਼ ਮਿਹਨਤ ਕਰਨ ਵਾਲੇ ਆ, ਇੱਕ ਆਪਣੇ ਪਰਿਵਾਰ ਨਾਲ ਜਿਉਣ ਵਾਲੇ ਲੋਕ ਆ
1: ਜੀ,
0: ਤੇ ਅਸੀਂ ਮੇਰੀ ਸਿਸਟਰ ਬਾਹਰ ਹੈ ਜੀ, ਮੈਨੂੰ ਕਈ ਵਾਰੀ ਉਹਨਾਂ ਨੇ ਕਹਿ ਲਿਆ ਵੀ ਤੂੰ ਆ ਜਾ, ਮੇਰਾ ਜੀ ਨਹੀਂ ਕਰਦਾ ਛੱਡ ਕੇ ਜਾਣ ਨੂੰ ਬਾਈ ਜੀ ਇੱਥੋਂ।
1: ਬਿਲਕੁਲ,
0: ਮੈਨੂੰ ਇਹੀ ਲੱਗਦਾ ਵੀ ਨਹੀਂ, ਪਰ ਇਹ ਲੋਕ ਇਹ ਆਉਣ ਵਾਲੀਆਂ ਕਈ ਕਈ ਪੀੜੀਆਂ ਵਾਸਤੇ ਹੋ ਸਕਦਾ ਵੀ ਹੋ ਕੀ ਸਕਦਾ ਵੀ ਇੱਕ ਪੀੜੀ ਤੋਂ ਬਾਅਦ ਦਾਦੇ ਤੋਂ ਬਾਅਦ ਪੜਦਾਦੇ ਤੋਂ ਬਾਅਦ ਨਾ ਭੁੱਲ ਜਾਂਦੇ ਨੇ।
1: ਬਿਲਕੁਲ,
0: ਇਹ ਜਿਹੜਾ ਇੰਨਾ ਧਨ ਇਕੱਠਾ ਕਰਨ ਲੱਗੇ ਕਰੀ ਜਾਣੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਕਿੱਥੇ ਜਾ ਕੇ ਮੁਕੂਗਾ? ਕੋਈ ਇੱਕ ਨੰਬਰ ਦਾ ਅਮੀਰ ਹੈ ਜੀ ਦੁਨੀਆਂ ਚ, ਕੋਈ ਦੂਜੇ ਨੰਬਰ ਦਾ ਅਮੀਰ ਹੈ, ਇਹੀ ਦੌੜ ਲੱਗੀ ਹੋਈ ਹੈ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਇਸ ਕਰਕੇ ਭਾਰਤ ਜੀ
1: ਲਿਖਦੇ ਨੇ ਬਹੁਤ ਔਖਾ। ਬੀਜੇਪੀ ਦੇ ਵਿੱਚ 7 ਪੰਜਾਬ ਦੇ ਜਿਹੜੇ ਨੇ ਐਮ ਪੀ ਆ ਸਕਦੇ ਆ, ਤਾਂ ਆਉਣ ਵਾਲੇ ਸਮੇਂ ਚ ਪਤਾ ਨੀ ਕੀ ਕੁਝ ਹੋ ਸਕਦਾ ਜੀ।
0: ਨਹੀਂ, ਮੇਰਾ ਗਿਰੀ ਸਾਹਿਬ ਨੂੰ ਸਵਾਲ ਹੈ, ਇਹਨਾਂ ਨੇ ਨਾ ਮੇਰੇ ਪਿਛਲੇ ਦਿਨ ਜਦੋਂ ਮੈਂ ਗੱਲ ਕੀਤੀ ਸੀ ਉਦੋਂ ਇਹਨਾਂ ਨੇ ਉਦੋਂ ਗੱਲ ਕੀਤੀ ਸੀ
1: ਜੀ ਜੀ ਜੀ।
0: ਤੁਸੀਂ ਮੈਨੂੰ ਤੁਸੀਂ ਇਹਨਾਂ ਨੇ ਇਹ ਗੱਲ ਕਿਹਾ ਵੀ ਮੈਂ ਕਿਸਾਨ ਮੋਰਚੇ ਨਾਲ ਜੁੜਿਆ ਹੋਇਆ
1: ਜੀ। ਬਿਲਕੁਲ,
0: ਪਰ ਮੇਰਾ ਇਹਨਾਂ ਨੂੰ ਵੀ ਸਵਾਲ ਹੈ ਵੀ ਜੋ ਕੁਛ ਅੱਜ ਬੀਜੇਪੀ ਵੀ ਇਹ ਜਿਹੜੇ ਧਰਮ ਦੇ ਮੁੱਦਿਆਂ ਤੇ ਜਿਵੇਂ ਇਹ ਉਲਝਾਉਂਦੇ ਪਏ ਨੇ ਸਾਰੇ
1: ਜੀ,
0: ਉਹਦਾ ਕੋਈ ਵੀ ਸਰਕਾਰ ਜਿਹੜੀ ਅਸੀਂ ਚੁਣਦੇ ਆ, ਉਹ ਜਿਹੜੀ ਆਪਾਂ ਹੁਣ ਧਰਮ ਦਾ ਮੁੱਦਾ ਉਹ ਤਾਂ ਮੰਦਿਰ ਮਸਜਿਦ ਦਾ ਜਾਂ ਗੁਰਦੁਆਰੇ ਦਾ।
1: ਬਿਲਕੁਲ,
0: ਇਹ ਸਾਨੂੰ ਕਿਉਂ ਇਹ ਕਿਉਂ ਸਿਖਾਉਂਦੇ ਪਏ ਨੇ ਵੀ ਤੁਸੀਂ ਕਿਹੜੇ ਧਰਮ ਦੇ ਹੋ ਜਾਂ ਕਿਵੇਂ ਕੀ ਕਰਦੇ ਹੋ?
1: ਬਿਲਕੁਲ,
0: ਸਰਕਾਰ ਦਾ ਹੁਣ ਤੁਸੀਂ ਫਿਨਲੈਂਡ ਚ ਬੈਠੇ ਹੋ ਭਾਰਤ ਬਾਈ ਜੀ, ਤੁਸੀਂ ਕਈ ਵਾਰੀ ਸਵਾਲ ਕਰਦੇ ਹੋ ਕਿ ਤੁਹਾਡੀ ਸਰਕਾਰ ਤੁਹਾਨੂੰ ਇਹ ਦੱਸਦੀ ਹੈ ਵੀ ਤੁਸੀਂ ਕਿਹੜੇ ਧਰਮ ਦੇ ਹੋ ਤੇ ਕੀ ਤੁਸੀਂ ਕਰਨਾ ਤੇ ਕੀ ਨਹੀਂ ਕਰਨਾ?
1: ਏਦਾਂ ਦਾ ਮੁੱਦਾ ਹੀ ਨਹੀਂ ਚੱਲਦਾ ਜੀ।
0: ਤੇ ਫਿਰ ਤੁਸੀਂ ਗਿਰੀ ਸਾਹਿਬ ਨੂੰ ਮੇਰੇ ਵੱਲੋਂ ਸਵਾਲ ਪੁੱਛ ਲਿਆ ਜੇ ਵੀ ਇਹ ਸਰਕਾਰਾਂ ਦਾ ਕੰਮ ਹੈ ਉਹੀ ਗੱਲ ਹੈ ਵੀ ਇਹ ਧਰਮ ਸਿਖਾਉਣਾ ਲੋਕਾਂ ਨੂੰ ਵੀ ਆ ਕਰਨਾ ਉਹ ਕਰਨਾ,
1: ਪੱਖ ਹੋਣਾ ਚਾਹੀਦਾ ਸਾਰਾ ਸਿਸਟਮ ਹੀ ਸਿਆਸਤ
0: ਦਾ। ਇਹਨਾਂ ਨੂੰ ਅਸੀਂ ਕਾਹਦੇ ਵਾਸਤੇ ਚੁਣਿਆ? ਸਾਡੇ ਜਿਹੜੇ ਅਸਲ ਮੁੱਦੇ ਨੇ ਸਾਡੀ ਜਿਹੜੀ ਸਾਡੀ ਰੋਜੀ ਰੋਟੀ ਹੈ ਜਾਂ ਸਾਡੀ ਉਹਨਾਂ ਤੇ, ਇਹ ਕੋਈ ਮੰਦਰਾਂ ਚ ਫਿਰਦਾ ਪਿਆ, ਕੋਈ ਮਸਜਿਦਾਂ ਚ ਫਿਰਦਾ ਪਿਆ, ਕੋਈ ਕੁਛ ਕਰਦਾ ਪਿਆ?
1: ਬਿਲਕੁਲ,
0: ਤੁਸੀਂ ਭਾਰਤ ਬਾਈ ਜੀ ਮੇਰਾ ਤੁਹਾਨੂੰ ਵੀ ਬੇਨਤੀ ਹੈ ਜੋ ਤੁਸੀਂ ਗੱਲ ਕਰਦੇ ਹੁੰਦੇ ਹੋ ਨਾ, ਤੁਸੀਂ ਆਪਣੇ ਦੇਖੋ ਤੁਹਾਡਾ ਇੰਡੈਕਸ ਚ ਆਉਂਦਾ ਹੈ ਵੀ ਸਭ ਤੋਂ ਖੁਸ਼ਹਾਲ ਦੇਸ਼
1: ਜੀ,
0: ਤੁਸੀਂ ਇਹਦੇ ਵਿੱਚ ਇਹ ਵੀ ਇਹਨਾਂ ਨੂੰ ਉਹੀ ਗੱਲ ਹੈ, ਸਾਡੀ ਜਨਤਾ ਨੂੰ ਅਕਲ ਦਿਆ ਕਰੋ ਘੱਟੋ ਘੱਟ ਜਿੰਨਿਆਂ ਕੋਲ ਵੀ ਗੱਲ ਜਾਵੇ ਵੀ ਇਹ ਧਰਮ ਦਾ ਮੁੱਦਾ, ਇਹ ਸਰਕਾਰ ਦਾ ਨਹੀਂ ਹੈਗਾ, ਇਹ ਸਰਕਾਰ ਸਾਡੇ ਤਾਂ ਇੱਥੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਤਾਂ ਸਰਕਾਰ ਭੁੱਲੀ ਪਈ ਹੈ, ਸਰਕਾਰ ਤਾਂ ਫਿਰ ਮੰਦਰਾਂ ਮਸਜਿਦਾਂ।
1: ਜਿੰਨਾ ਚਿਰ ਸਿਆਸਤ ਤੇ ਧਰਮ ਵੱਖਰੇ ਨਹੀਂ ਨਾ ਹੋਣਗੇ ਉਨਾ ਚਿਰ ਇਹਦੇ ਵਿੱਚ ਨਿਖਾਰ ਨਹੀਂ ਹੋਣਾ। ਦੇਖੋ ਇੱਧਰ ਜਦੋਂ ਦੇਖਦੇ ਆਪਾਂ ਰੋਮਨ ਚਰਚਾਂ ਦੀ ਗੱਲ ਕਰਦੇ ਹਾਂ, ਇਟਲੀ ਦੀ ਗੱਲ ਕਰਦੇ ਹਾਂ ਜਾਂ ਪੋਪ ਦੀ ਗੱਲ ਕਰਦੇ ਹਾਂ, ਇੱਥੇ ਵੀ ਪਹਿਲਾਂ ਸਿਆਸਤ ਤੇ ਧਰਮ ਇਕੱਠੇ ਚੱਲਦੇ ਸੀਗੇ, ਇਹ ਕੋਈ ਨਵਾਂ ਨਹੀਂ ਗਾ। ਉੱਥੇ ਇੰਡੀਆ ਦੇ ਵਿੱਚ ਜਾਂ ਆਪਾਂ ਗੁਰੂ ਸਾਹਿਬ ਦੀ ਮਿਸਾਲ ਦੇ ਦਿੰਦੇ ਹਾਂ, ਇੱਥੇ ਵੀ ਏਦਾਂ ਦਾ ਸਾਰਾ ਕੁਝ ਚੱਲਦਾ ਰਿਹਾ। ਪਰ ਉਹਨਾਂ ਨੇ ਇਸ ਚੀਜ਼ ਤੋਂ ਸਿੱਖ ਲਿਆ ਕਿ ਉਹ ਧਰਮ ਹਜੇ ਵੀ ਥੋੜੀ ਬਹੁਤੀ ਦਖਲ ਅੰਦਾਜ਼ੀ, ਪਰ ਜਦੋਂ ਪੋਪ ਉਹਦੀ ਇੰਨੀ ਕੁ ਹੁਣ ਇਸ ਵੇਲੇ ਉਹਦੀ ਕਹਿ ਸਕਦੇ ਕਿ ਹਿੰਮਤ ਜਾਂ ਉਹਦਾ ਨਾਮ ਚੱਲਦਾ ਕਿ ਇੱਕ ਵਾਰੀ ਜੇ ਉਹ ਬਿਆਨ ਦਿੰਦਾ ਤਾਂ ਉਹ ਟਰੰਪ ਵਰਗਾ ਵੀ ਹਿੱਲ ਕੇ ਰਹਿ ਜਾਂਦਾ, ਤੇ ਉਹ ਛਵੀ ਬਣਾਉਣ ਦੇ ਲਈ ਸਾਡੇ ਧਰਮਾਂ ਦੇ ਵਿੱਚ ਵੀ ਜਿਹੜਾ ਇੰਡੀਅਨ ਧਰਮ ਨੇ ਨਾ, ਚਾਹੇ ਉਹ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਉਹ ਮੁਸਲਿਮ ਹੈ, ਚਾਹੇ ਬੁੱਧ ਹੈ, ਕੋਈ ਵੀ ਧਰਮ ਹੈ, ਜਦੋਂ ਉਹਨਾਂ ਨੂੰ ਆਪਾਂ ਇੰਡੀਪੈਂਡੈਂਟ ਕਰ ਦਾਂਗੇ ਨਾ ਤਾਂ ਉਹ ਜ਼ਰੂਰ ਆਪਣਾ ਬੋਲਬਾਲਾ ਰੱਖ ਸਕਦੇ ਨੇ। ਫਿਰ ਮਤਲਬ ਕਿ ਜਿੱਥੇ ਗਲਤ ਹੋ ਰਹੀਆਂ ਚੀਜ਼ਾਂ ਉੱਥੇ ਗਲਤ ਦੀ ਮਤਲਬ ਕਿ ਆਪਣਾ ਦਾਅਵਾ ਕਰ ਸਕਦੇ ਨੇ ਜੀ।
0: ਨਹੀਂ ਬਿਲਕੁਲ ਨਹੀਂ, ਮੈਂ ਤਾਂ ਉਹੀ ਗੱਲ ਕਹਿਣਾ ਭਾਰਤ ਬਾਈ ਜੀ ਵੀ ਇਹ ਜਿਹੜੀ ਸਾਡੇ ਚੁਣੇ ਹੋਏ ਨੇ ਇਹਨਾਂ ਨੇ ਕਰਨਾ ਨੇ ਲੋਕਾਂ ਵਾਸਤੇ ਕੰਮ, ਇਹ ਸਾਰਾ ਦਿਨ ਫਿਰਦੇ ਨੇ ਉਹੀ ਗੱਲ ਮੰਦਰਾਂ ਮਸਜਿਦਾਂ ਦੇ ਮੱਥਾ ਟੇਕਣ, ਇਹ ਸਾਨੂੰ ਸਾਨੂੰ ਕੀ ਮਤਲਬ ਹੈ, ਕੋਈ ਕਿੱਥੇ ਮੱਥਾ ਟੇਕੇ ਕੋਈ ਨਾ ਟੇਕੇ, ਮੈਂ ਮੰਨ ਲਓ ਗੁਰਦੁਆਰੇ ਟੇਕਣਾ ਵਾ, ਮਸਜਿਦ ਟੇਕਣਾ, ਮਸੀਤ ਟੇਕਣਾ।
1: ਹੁਣ ਬਹੁਤ ਸਾਰੇ ਆਪਣੇ ਦੇਖੋ ਪੰਜਾਬ ਦੇ ਵਿੱਚ ਨੇ ਜਿਹੜੇ ਗੁਰੂ ਘਰ ਦੇ ਵਿੱਚ ਵੀ ਜਾਂਦੇ ਆ, ਮੰਦਰ ਚ ਵੀ ਜਾਂਦੇ ਆ, ਏਦਾਂ ਮੰਦਰ ਵਾਲੇ

0: ਜਿਹੜੇ ਨੇ ਉਹ ਗੁਰੂ ਘਰ ਦੇ ਵਿੱਚ ਵੀ ਆਉਂਦੇ ਆ, ਸਾਰੇ ਇਕੱਠੇ ਵੀ ਹੁੰਦੇ ਆ ਜੀ।
1: ਤੇ ਇਹਨਾਂ ਨੇ ਚਾਰ ਚਾਰ ਨਹੀਂ ਚਾਰ ਚਾਰ ਕੀ ਦਸ ਦਸ ਕੈਮਰੇ ਲਾਏ ਹੁੰਦੇ ਨੇ ਵੱਖਰੇ ਵੱਖਰੇ ਐਂਗਲਾਂ ਤੇ, ਹੈ ਤੇ ਉੱਥੇ ਬਹਿ ਕੇ ਮੰਦਰਾਂ ਚ ਗੁਫਾਵਾਂ ਚ ਜਾਂ ਗੁਰਦੁਆਰਿਆਂ ਚ ਇਹ ਸਾਨੂੰ ਵਿਖਾਉਂਦੇ ਨੇ ਵੀ ਅਸੀਂ ਬੜੇ ਧਾਰਮਿਕ ਆ ਜੀ।
0: ਅਮਰੀਕਾ ਤੱਕ ਵੀ ਪਾਬੰਦੀਆਂ ਲਵਾਤੀਆਂ, 100 ਮੀਟਰ ਦਾ ਜਿਹੜਾ ਬਫਰ ਜ਼ੋਨ ਬਣਾਉਣਾ ਪੈ ਗਿਆ ਉਹਨਾਂ ਨੂੰ, ਚਾਹੇ ਉਹ ਮੰਦਰ ਨੇ ਚਾਹੇ ਗੁਰੂ ਘਰ ਨੇ, ਜਿਹੜੇ ਵੀ ਜਿਹੜੇ ਧਾਰਮਿਕ ਅਧਾਰੇ ਨੇ ਉੱਥੇ ਮਤਲਬ ਕਿ ਕੋਈ ਵੀ ਉਹਨਾਂ ਦੀ ਪ੍ਰੇਅਰ ਦੇ ਵਿੱਚ ਜਾਂ ਉਹਨਾਂ ਦੀ ਜਿਹੜੀ ਹੈ ਜੋ ਵੀ ਉਹ ਕਿਰਿਆ ਕਰ ਰਹੇ ਆ ਉਹਦੇ ਵਿੱਚ ਉਹ ਵਿਘਨ ਨਾ ਪਾਵੇ ਜੀ। ਬਫਰ ਜ਼ੋਨ ਬਣਾਉਣੇ ਪੈ ਗਿਆ, ਲਾਅ ਲਿਆਂਦਾ ਕੱਲ ਅਮਰੀਕਾ ਨੇ ਵੀ ਨਵਾਂ।
1: ਭਾਰਤ ਭਾਈ ਜੀ, ਜਿੰਨਾ ਚਿਰ ਅਸੀਂ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਨਾ ਹੈਗੇ ਵੀ ਸਰਕਾਰ ਦਾ ਇਹ ਕੰਮ ਨੀ ਵੀ ਇਹ ਸਾਨੂੰ ਧਰਮ ਸਿਖਾਵੇ, ਸਾਨੂੰ ਇਹ ਸਿਖਾਵੇ ਵੀ ਇਹ ਹਿੰਦੂ ਰਾਸ਼ਟਰ ਹੈ ਜਾਂ ਦੂਜਾ ਰਾਸ਼ਟਰ ਹੈ ਕੋਈ ਵੀ ਜਾਂ ਕੋਈ ਖਾਲਿਸਤਾਨ ਹੈ। ਮੈਂ ਕੱਲਾ ਹਿੰਦੂ ਰਾਸ਼ਟਰ ਨੀ ਕਹਿੰਦਾ ਹੈਗਾ, ਜਿਹੜੇ ਸਾਡੇ ਵਾਲੇ ਵੀ ਆ ਕੜੀ ਘੋਲਦੇ ਨੇ ਵੀ ਇਹ ਵੀ ਵਿੱਚ ਹੀ ਨੇ,
0: ਗਲਤ ਨੇ ਬਿਲਕੁਲ।
1: ਇਹਨਾਂ ਦਾ ਕੰਮ ਹੈਗਾ ਜਿਨ੍ਹਾਂ ਨੂੰ ਅਸੀਂ ਚੁਣ ਕੇ ਘੱਲਦੇ ਹਾਂ ਉਹ ਸਾਡੇ ਜਿਹੜੇ ਸਾਡੇ
0: ਜੀ
1: ਤੇ ਨਾ ਕਰਕੇ ਉਹੀ ਗੱਲ ਧਰਮ ਦੇ ਨਾਂ ਤੇ ਸਾਨੂੰ ਇਮੋਸ਼ਨਲ ਕਰਕੇ ਵੋਟਾਂ
0: ਪਾਉਂਦੇ।
1: ਜਿਹੜੇ ਇਹਨਾਂ ਨਾਲ ਜੁੜੇ ਨੇ ਉਹ ਉਦੋਂ ਚੁੱਪ ਹੁੰਦੇ ਨੇ ਜੀ ਬਾਈ ਜੀ, ਉਹ ਬੋਲਦੇ ਨੀ। ਜੇ ਜਿਹੜੇ ਇਹਨਾਂ ਦੇ ਨਾਲ ਕੈਡਰ ਜੁੜਿਆ ਭਾਵੇਂ ਕਿਸੇ ਵੀ, ਜਿੱਦਾਂ ਉਹ ਬੋਲਣਾ ਸ਼ੁਰੂ ਹੋ ਗਿਆ ਨਾ ਬਾਈ ਜੀ, ਉਦਣ ਫਿਰ ਥੋੜੀ ਬਹੁਤੀ ਅਕਲ ਇਹਨਾਂ ਨੂੰ ਆਜੂਗੀ, ਨਹੀਂ ਜੇ ਫਿਰ ਇਦਾਂ ਹੀ ਚੱਲੀ ਜਾਣਾ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮੁਕੱਦਰ ਜੀ।
1: ਠੀਕ ਹੈ ਭਾਜੀ, ਸਤਿ ਸ੍ਰੀ ਅਕਾਲ ਜੀ।
0: ਜੀ ਦੋਸਤੋ, ਇਸ ਹਾਂਜੀ ਮੁਕੱਦਰ ਬਾਈ ਜੀ ਤੇ ਗਿਰੀ ਸਾਹਿਬ ਦਾ ਇੱਕ ਸੁਨੇਹਾ ਜ਼ਰੂਰ ਪੜ ਲਈਏ ਤੇ ਫਿਰ ਅੱਗੇ ਵੱਧਦਾ ਮੈਂ ਖਬਰਾਂ ਦੇ ਸਮਾਪਤੀ ਕਰਦਾ, ਨਾ ਭਲ ਅੱਜ ਲੱਗਦਾ ਫਿਰ ਉਦਾਂ ਹੀ ਰਹਿ ਜਾਣਾ। ਉਹ ਗਿਰੀ ਸਾਹਿਬ ਲਿਖਦੇ ਨੇ ਕਿ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਸੀ ਜਾਂ ਸੋਰੀ ਔਜਲਾ ਸਾਹਿਬ ਨਾਲ ਗੱਲ ਕਰਦਾ ਸੀ ਉਦੋਂ, ਉਨ੍ਹਾਂ ਨੇ ਲਿਖਿਆ ਕਿ ਆਪ ਪਹਿਲਾਂ ਹੀ ਕਹਿੰਦੇ 15 ਨਗਰ ਪਾਲਿਕਾਵਾਂ ਦੇ ਵਿੱਚੋਂ ਗੁਜਰਾਤ ਚੋਂ 6 ਸੀਟਾਂ ਜਿੱਤ ਚੁੱਕੀ ਹੈ ਤੇ ਭਾਜਪਾ ਨੇ ਸਾਰੀਆਂ ਨਗਰ ਕੌਂਸਲ ਸਥਾਨਕ ਜਿਹੜੀਆਂ ਸੰਸਥਾਵਾਂ ਨੇ ਉਨ੍ਹਾਂ ਦੀਆਂ ਚੋਣਾਂ ਜਿੱਤ ਲਈਆਂ ਨੇ ਤੇ 99% ਜਿਹੜਾ ਨਤੀਜਾ ਆ ਚੁੱਕਿਆ ਹੈ। ਪੂਰੇ ਗੁਜਰਾਤ ਦੇ ਵਿੱਚ ਭਾਜਪਾ ਦਾ ਕਹਿੰਦੇ ਹੈ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਜਿਹੜਾ ਰਿਹਾ ਹੈ। ਤੇ ਇਸੇ ਤਰ੍ਹਾਂ ਅੱਗੇ ਵੱਧਦੇ ਹਾਂ ਦੋਸਤੋ ਤੇ ਗੱਲਬਾਤ ਆਪਾਂ ਖਬਰਾਂ ਦੀ ਸਮੇਟਦੇ ਹਾਂ ਤੇ ਕੋਸ਼ਿਸ਼ ਕਰਾਂਗਾ ਮੈਂ ਅੱਜ ਨਾਵਲ ਆਪਾਂ ਸਮਾਪਤੀ ਕਰੀਏ ਪਰ ਸਮਾਂ ਜ਼ਿਆਦਾ ਲੱਗ ਜਾਣਾ ਮੈਨੂੰ ਲੱਗਦਾ, ਅੱਜ ਵੀ ਤਕਰੀਬਨ 15 ਕੁ ਮਿੰਟ ਦਾ ਸਮਾਂ ਆਪਣੇ ਕੋਲ ਬਾਕੀ ਹੈ। US ਇਜ਼ਰਾਈਲ ਇਰਾਨ ਵਾਰ ਦੇ ਵਿੱਚ ਜਿਹੜਾ ਇਰਾਨ ਨੇ ਨਵਾਂ ਪ੍ਰਸਤਾਵ ਵੀ ਪਿਛਲੇ ਦਿਨਾਂ ਚ ਭੇਜਿਆ ਤੇ ਉਨ੍ਹਾਂ ਨੇ ਅੱਜ ਜਿਹੜਾ ਬਿਆਨ ਦਿੱਤਾ ਕਿ ਪਰਮਾਣੂ ਅਤੇ ਮਿਜ਼ਾਈਲ ਸਮਰੱਥਾ ਦੀ ਅਸੀਂ ਆਪ ਰਾਖੀ ਕਰਾਂਗੇ। ਇਰਾਨੀ ਸੁਪਰੀਮ ਲੀਡਰ ਦਾ ਜਿਹੜਾ ਬਿਆਨ ਆਇਆ ਮਾਇਨੇ ਰੱਖਦਾ ਹੈ। ਟਰੰਪ ਪ੍ਰਸ਼ਾਸਨ ਇਹ ਦਲੀਲ ਦੇ ਰਿਹਾ ਕਿ ਅਪ੍ਰੈਲ ਦੇ ਸ਼ੁਰੂ ਦੇ ਵਿਚ ਹੋਈ ਜੰਗਬੰਦੀ ਦੇ ਕਾਰਨ ਇਰਾਨ ਦੇ ਵਿਚ ਜੰਗ ਪਹਿਲਾਂ ਹੀ ਜਿਹੜੇ ਖਤਮ ਹੋ ਚੁੱਕੀ ਹੈ। ਇਕ ਅਜਿਹੀ ਵਿਆਖਿਆ ਹੈ ਜੋ ਵਾਈਟ ਹਾਊਸ ਨੂੰ ਕਾਂਗਰਸ ਦੀ ਮਨਜੂਰੀ ਲੈਣ ਦੀ ਲੋੜ ਤੋਂ ਬਚਣ ਦੀ ਜਿਹੜੀ ਇਜਾਜ਼ਤ ਦੇਵੇਗੀ। ਇਹ ਬਿਆਨ ਰੱਖਿਆ ਜਿਹੜੀ ਹੈ ਮੰਤਰੀ ਪੀਟ ਹੇਕਸੇਦ ਦੇ ਵੱਲੋਂ ਵੀਰਵਾਰ ਨੂੰ ਸੈਨੇਟ ਦੇ ਵਿਚ ਗਵਾਹੀ ਦੇ ਦੌਰਾਨ ਪੇਸ਼ ਕੀਤਾ ਗਿਆ ਕਿ ਦਲੀਲ ਦਿੱਤੀ ਕਿ ਅੱਗੇ ਇਹਨੂੰ ਵਧਾਉਂਦਾ ਹੈ। ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਜੰਗਬੰਦੀ ਨੇ ਅਸਲ ਦੇ ਵਿਚ ਜੰਗ ਨੂੰ ਰੋਕ ਦਿੱਤਾ। ਇਸ ਤਰਕ ਦੇ ਉੱਤੇ ਤਹਿਤ ਪ੍ਰਸ਼ਾਸਨ ਨੇ ਅਜੇ ਤੱਕ 1973 ਦੇ ਕਾਨੂੰਨ ਦੇ ਦੁਆਰਾ ਲਾਜ਼ਮੀ ਕੀਤੀ ਉਸ ਲੋੜ ਨੂੰ ਪੂਰਾ ਨਹੀਂ ਕੀਤਾ ਜਿਸ ਦੇ ਵਿਚ 60 ਦਿਨਾਂ ਤੋਂ ਵੱਧ ਚੱਲਣ ਵਾਲੀ ਫੌਜੀ ਕਾਰਵਾਈ ਦੇ ਲਈ ਕਾਂਗਰਸ ਤੋਂ ਜਿਹੜਾ ਰਸਮੀ ਮਨਜੂਰੀ ਲੈਣੀ ਪੈਂਦੀ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਜਿਹੜਾ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਉਸ ਕਾਨੂੰਨ ਦੇ ਉਦੇਸ਼ਾਂ ਦੇ ਲਈ ਸ਼ਨਿਚਰਵਾਰ ਜਿਹੜਾ ਕੱਲ ਨੂੰ 28 ਫਰਵਰੀ ਜਾਣੀ ਬੀਤੇ ਦੇ ਵਿਚ ਸ਼ਨਿਚਰਵਾਰ 28 ਫਰਵਰੀ ਨੂੰ ਸ਼ੁਰੂ ਹੋਈਆਂ ਦੁਸ਼ਮਣੀਆਂ ਖਤਮ ਹੋ ਗਈਆਂ ਨੇ। ਅਧਿਕਾਰੀਆਂ ਨੇ ਕਿਹਾ ਕਿ 7 ਅਪ੍ਰੈਲ ਤੋਂ ਸ਼ੁਰੂ ਹੋਈ 2 ਹਫ਼ਤਿਆਂ ਦੀ ਜੰਗਬੰਦੀ ਤੋਂ ਬਾਅਦ ਅਮਰੀਕੀ ਫੌਜ ਅਤੇ ਇਰਾਨ ਨੇ ਇਕ ਦੂਜੇ ਦੇ ਉਤੇ ਗੋਲੀਬਾਰੀ ਨਹੀਂ ਕੀਤੀ ਹੈ। ਹਾਲਾਂਕਿ ਜੰਗਬੰਦੀ ਨੂੰ ਉਦੋਂ ਤਾਂ ਵਧਾ ਦਿੱਤਾ ਗਿਆ ਜਦੋਂ ਪਰ ਇਰਾਨ ਨੇ ਜਿਹੜਾ ਹਾਰਮੁਜ਼ ਦੇ ਜਲਟ ਮਰੂ ਮੱਧ ਦੇ ਉਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੋਇਆ। ਅਮਰੀਕੀ ਜਲ ਸੈਨਾ ਇਰਾਨ ਦੇ ਤੇਲ ਟੈਂਕਰਾਂ ਨੂੰ ਸਮੁੰਦਰ ਦੇ ਵਿਚ ਜਾਣ ਤੋਂ ਰੋਕਣ ਦੇ ਲਈ ਜਿਹੜਾ ਨਾਕਾਬੰਦੀ ਕਰ ਰਹੀ ਹੈ। ਵਾਰ ਪਾਵਰਜ਼ ਰੈਜੋਲਿਊਸ਼ਨ ਦੇ ਤਹਿਤ ਜੋ ਕਾਨੂੰਨ ਰਾਸ਼ਟਰਪਤੀ ਦੀਆਂ ਫੌਜੀ ਸ਼ਕਤੀਆਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਕੋਲ ਕਾਂਗਰਸ ਦੀ ਮਨਜੂਰੀ ਲੈਣ ਜਾਂ ਲੜਾਈ ਬੰਦ ਕਰਨ ਦੇ ਲਈ ਸ਼ੁੱਕਰਵਾਰ ਤੱਕ ਜਿਹੜਾ ਕੱਲ ਤੱਕ ਜਿਹੜਾ ਸਮਾਂ ਜਿਹੜਾ ਅੱਜ ਤੱਕ ਜਿਹੜਾ ਸੀਗਾ ਇਹ ਕਾਨੂੰਨ ਪ੍ਰਸ਼ਾਸਨ ਨੂੰ ਇਸ ਸਮਾਂ ਸੀਮਾ ਨੂੰ 30 ਦਿਨਾਂ ਤੱਕ ਵਧਾਉਣ ਦੀ ਇਜਾਜ਼ਤ ਵੀ ਦਿੰਦਾ ਹੈ। ਤੇ ਜਿਵੇਂ ਆਪਣੇ ਔਜਲਾ ਸਾਹਿਬ ਵੀ ਪਿਛਲੇ ਦਿਨਾਂ ਚ ਕਹਿੰਦੇ ਸੀ ਕਿ ਭਾਈ ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਰਾਸ਼ਟਰਪਤੀ ਹੈ ਚਾਹੇ ਉਹ ਟਰੰਪ ਹੈ ਇਸ ਵਕਤ ਤੇ ਉਹਦੀਆਂ ਆਉਣ ਵਾਲੇ ਸਮੇਂ ਦੇ ਵਿਚ ਜਿਹੜੀਆਂ ਤਾਕਤਾਂ ਘੱਟ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿਚ ਆਪ ਹੁਦਰੀਆਂ ਜਿਹੜਾ ਜੋ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਜਾ ਸਕੇ। ਹਾਲਾਤ ਕੁਝ ਇਹੋ ਹੀ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਅਮਰੀਕਾ ਇਰਾਨ ਦੀ ਵਿਚੋਲਗੀ ਤੋਂ ਬਾਹਰ ਹੋ ਗਿਆ ਪਾਕਿਸਤਾਨ। ਟਰੰਪ ਨੇ ਇਰਾਨ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਸ਼ੁਰੂ ਕਰ ਲਈ ਹੈ। ਅਮਰੀਕਾ ਤੇ ਇਰਾਨ ਦੇ ਵਿਚਕਾਰ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੇ ਲਈ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਿਆ। ਰਿਪੋਰਟ ਆਈ ਹੈ ਕਿ ਪਾਕਿਸਤਾਨ ਵਿਚੋਲਗੀ ਦੀ ਭੂਮਿਕਾ ਤੋਂ ਲਗਭਗ ਬਾਹਰ ਹੋ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਸਿੱਧੇ ਤੌਰ ਦੇ ਉੱਤੇ ਇਰਾਨੀ ਲੀਡਰਸ਼ਿਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰ ਰਹੇ ਨੇ। ਇਰਾਨ ਨੂੰ ਪਾਕਿਸਤਾਨ ਦੇ ਉੱਤੇ ਭਰੋਸਾ ਨਹੀਂ ਹੈ। ਇਰਾਨੀ ਸੰਸਦ ਮੈਂਬਰ ਇਬਰਾਹਿਮ ਰਜ਼ਾਈ ਨੇ ਜਿਹੜਾ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਗੱਲਬਾਤ ਲਈ ਪਾਕਿਸਤਾਨ ਦੇ ਉੱਤੇ ਭਰੋਸਾ ਨਹੀਂ। ਰਜ਼ਾਈ ਜਿਹੜੇ ਨੇ ਉਨ੍ਹਾਂ ਦੇ ਅਨੁਸਾਰ ਪਾਕਿਸਤਾਨ ਅਮਰੀਕਾ ਦੇ ਅੱਗੇ ਝੁਕਦਾ ਹੈ ਤੇ ਡੋਨਲਡ ਟਰੰਪ ਦੇ ਹਿੱਤਾਂ ਦਾ ਸਮਰਥਨ ਕਰਦਾ ਹੈ, ਜਿਸ ਦੇ ਕਾਰਨ ਉਹ ਇੱਕ ਭਰੋਸੇਮੰਦ ਵਿਚੋਲਾ ਜਿਹੜਾ ਨਹੀਂ ਹੋ ਸਕਦਾ। ਹਾਲਾਂਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਇੱਕ ਚੰਗਾ ਗੁਆਂਢੀ ਦਸਿਆ, ਪਰ ਮੌਜੂਦਾ ਸੰਘਰਸ਼ ਦੇ ਵਿੱਚ ਉਸਦੀ ਭੂਮਿਕਾ ਨੂੰ ਖਾਰਜ ਕਰ ਦਿੱਤਾ ਹੈ। ਕਿ ਇਸ ਸਾਲ ਟਰੰਪ ਨੂੰ ਆਖਰੀ ਖਬਰਾਂ ਵੱਲ ਨੂੰ ਵੱਧਦਿਆਂ ਜਿਹੜਾ ਨੋਬਲ ਪ੍ਰਾਈਜ਼ ਦਾ ਸ਼ਾਂਤੀ ਸਮਝੌਤਿਆਂ ਦੀ ਗੱਲ ਹੁੰਦੀ ਹੈ ਕਿ ਇਸ ਸਾਲ ਟਰੰਪ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ। 287 ਲੋਕਾਂ ਦੇ ਦਰਜ ਹੋਏ ਨੇ ਨਾਮ ਇਹਦੇ ਵਿਚ, ਜਿਹੜਾ 2026 ਦੇ ਵਿਚ ਮਿਲਣਾ ਹੈ। ਸਾਲ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦਗੀਆਂ ਜਿਹੜੀਆਂ ਉਹਦੀ ਪ੍ਰਕਿਰਿਆ ਦਰਮਿਆਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਵਾਰ ਇਸ ਵਕਾਰੀ ਪੁਰਸਕਾਰ ਦੇ ਲਈ ਕੁੱਲ 287 ਨਾਮਜ਼ਦ ਜਿਹੜੇ ਕੀਤੇ ਜਾ ਚੁੱਕੇ ਹੈ, ਜਿਨ੍ਹਾਂ ਦੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਂ ਵੀ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਪਰ ਸਪਸ਼ਟ ਨਹੀਂ ਹੈ। ਹਾਲਾਂਕਿ ਨੋਬਲ ਕਮੇਟੀ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਕਿਹੜੇ ਦੇਸ਼ਾਂ ਨੇ ਭੇਜਿਆ ਟਰੰਪ ਦਾ ਨਾਮ? ਅਸਲ ਚ ਉਨ੍ਹਾਂ ਨੇ ਲੋਕ ਜਿਹੜੇ ਹੋਰ ਮੁਲਕ ਨੇ ਉਨ੍ਹਾਂ ਨੇ ਨਾਂ ਭੇਜਣ ਦੀ ਕੋਸ਼ਿਸ਼ ਕੀਤੀ ਹੈ ਵੀ ਟਰੰਪ ਨੂੰ ਵੀ ਭਾਈ ਦਿਓ ਪੀਸ ਪ੍ਰਾਈਜ਼। ਇਜ਼ਰਾਈਲ ਹੈ ਇਹਦੇ ਵਿਚ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਇਜ਼ਰਾਈਲ ਹੈ ਜੀ, ਦੱਸੋ ਜੀ, ਜਿਹਨੇ ਘਾਣ ਕਰ ਮਾਰਿਆ ਸਾਰੇ ਆਲੇ ਦੁਆਲੇ ਦਾ ਤੇ ਦੁਨੀਆਂ ਤੱਕ ਇਰਾਨ ਤੱਕ ਜੋ ਮਾਰ ਕੀਤੀ ਹੈ। ਇਜ਼ਰਾਈਲ, ਪਾਕਿਸਤਾਨ ਤੇ ਕੰਬੋਡੀਆ ਦੇ ਨੇਤਾਵਾਂ ਨੇ ਨੋਬਲ ਪੁਰਸਕਾਰ ਦੇ ਲਈ ਜਿਹੜਾ ਡੋਨਲਡ ਟਰੰਪ ਦੇ ਨਾਮ ਦੀ ਸਿਫਾਰਿਸ਼ ਕੀਤੀ ਹੈ। ਟਰੰਪ ਪਹਿਲਾਂ ਵੀ ਜਿਹੜਾ ਕਈ ਮੌਕਿਆਂ ਦੇ ਉੱਤੇ ਨੋਬਲ ਪੁਰਸਕਾਰ ਨਾ ਮਿਲਣ ਦੇ ਉੱਤੇ ਆਪਣੀ ਨਾਰਾਜ਼ਗੀ ਤੇ ਜ਼ਮੀਨ ਦੇ ਉੱਤੇ ਲਿਟਦੇ ਵੀ ਨਜ਼ਰ ਆਏ ਨੇ ਬੱਚਿਆਂ ਵਾਂਗੂ ਤੇ ਨੋਬਲ ਨਿਯਮਾਂ ਦੇ ਅਨੁਸਾਰ ਨਾਮਜ਼ਦਗੀਆਂ ਨੂੰ 50 ਸਾਲਾਂ ਤੱਕ ਗੁਪਤ ਜਿਹੜਾ ਰੱਖਿਆ ਜਾਂਦਾ ਹੈ। ਇਸ ਦੇ ਲਈ ਕਿਸੇ ਵੀ ਨਾਮ ਦੀ ਅਧਿਕਾਰਤ ਪੁਸ਼ਟੀ ਹੋਣਾ ਮੁਸ਼ਕਲ ਹੈ। ਨਾਰਵੇ ਦੀ ਜਿਹੜੀ ਹੈ ਨੋਬਲ ਕਮੇਟੀ ਦੇ ਸਕੱਤਰ ਕ੍ਰਿਸਟੀਅਨ ਬਰਗ ਹਾਰਪ ਵਿਕੇਨ ਨੇ ਜਿਹੜਾ ਦੱਸਿਆ ਕਿ ਇਸ ਸਾਲ ਦੀ ਸੂਚੀ ਦੇ ਵਿਚ 208 ਵਿਅਕਤੀਆਂ ਤੇ ਜਿਹੜੇ ਨੇ 79 ਸੰਸਥਾਵਾਂ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਵਿਚ ਵੱਧ ਰਹੇ ਸੰਘਰਸ਼ਾਂ ਦੇ ਦੌਰ ਦੇ ਵਿਚ ਇਸ ਪੁਰਸਕਾਰ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਨੋਬਲ ਕਮੇਟੀ ਤੋਂ ਇਲਾਵਾ ਦੁਨੀਆਂ ਭਰ ਦੇ ਹਜ਼ਾਰਾਂ ਲੋਕ ਨਾਮਜ਼ਦਗੀਆਂ ਜਮ੍ਹਾਂ ਕਰਾ ਜਿਹੜੇ ਕਰ ਸਕਦੇ ਨੇ। ਇਨ੍ਹਾਂ ਦੇ ਵਿਚ ਸਰਕਾਰਾਂ ਤੇ ਸੰਸਦਾਂ ਦੇ ਜਿਹੜੇ ਮੈਂਬਰ, ਮੌਜੂਦਾ ਰਾਜਮੁਖੀ, ਇਤਿਹਾਸ, ਸਮਾਜਿਕ ਵਿਗਿਆਨ, ਕਾਨੂੰਨ ਅਤੇ ਦਰਸ਼ਨ ਦੇ ਯੂਨੀਵਰਸਿਟੀ ਪ੍ਰੋਫੈਸਰ ਅਤੇ ਸਾਬਕਾ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਸ਼ਾਮਲ ਨੇ। ਹੋਰ ਕੌਣ ਕੌਣ ਜਿਹੜੇ ਨੇ ਸੰਭਾਵੀ ਦਾਅਵੇਦਾਰ ਨੇ? ਟਰੰਪ ਤੋਂ ਇਲਾਵਾ ਹੋਰ ਕਈ ਜਿਹੜੇ ਪ੍ਰਮੁੱਖ ਨਾਮ ਵੀ ਚਰਚਾ ਦੇ ਵਿਚ ਨੇ, ਜੁਲੀਆ ਨਵਲਨਾਇਆ, ਰੂਸੀ ਵਿਰੋਧੀ ਨੇਤਾ ਅਲੈਕਸੀ ਨਵਲਨੀ ਦੀ ਜਿਹੜੀ ਪਤਨੀ ਹੈ, ਪੋਪ ਲੀਓ, ਧਾਰਮਿਕ ਸ਼ਖਸੀਅਤ ਨੇ, ਐਮਰਜੈਂਸੀ ਰਿਸਪਾਂਸ ਰੂਮ ਜਿਹੜਾ ਸੁਡਾਨ ਦਾ ਇਕ ਸਵੈ ਸੇਵੀ ਸਮੂਹ ਹੈ, ਲੀਸਾ ਮੁਰਕੋਵਸਕੀ ਅਮਰੀਕੀ ਸਾਂਸਦ ਨੇ। 9 ਅਕਤੂਬਰ ਨੂੰ ਹੋਵੇਗਾ ਜੇਤੂਆਂ ਦਾ ਐਲਾਨ ਹੁਣ, ਤੇ ਨੋਬਲ ਸ਼ਾਂਤੀ ਪੁਰਸਕਾਰ ਦੇ ਜੇਤੂਆਂ ਦਾ ਐਲਾਨ 9 ਅਕਤੂਬਰ 2026 ਨੂੰ ਕੀਤਾ ਜਾਣਾ। ਇਸ ਤੋਂ ਬਾਅਦ 10 ਦਸੰਬਰ ਨੂੰ ਇਕ ਵਿਸ਼ੇਸ਼ ਸਮਾਰੋਹ ਦੇ ਦੌਰਾਨ ਇਹ ਸਨਮਾਨ ਭੇਟ ਕੀਤੇ ਜਾਣਗੇ। ਫਿਲਹਾਲ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਗੱਲ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਇਸ ਵਾਰ ਡੋਨਲਡ ਟਰੰਪ ਦਾ ਨੋਬਲ ਜਿੱਤਣ ਦਾ ਜਿਹੜਾ ਸੁਪਨਾ ਹੈ, ਸੁਪਨਾ ਜਿਹੜਾ ਪੂਰਾ ਹੋਵੇਗਾ ਜਾਂ ਨਹੀਂ ਹੋਵੇਗਾ। ਆਖਰੀ ਖਬਰ ਬੜੀ ਇੰਟਰਸਟਿੰਗ ਹੈ, ਵਿਗਿਆਨ ਦੇ ਨਾਲ ਜੁੜੀ ਹੈ। 18 ਕਰੋੜ ਸਾਲ ਜਿਹੜਾ ਪੁਰਾਣਾ ਸਮੁੰਦਰੀ ਜੀਵ ਮਿਲਿਆ ਜਰਮਨੀ ਦੀ ਧਰਤੀ ਦੇ ਵਿਚੋਂ, ਇਕ ਅਜਿਹਾ ਦੁਰਲੱਭ ਪਿੰਜਰ ਮਿਲਿਆ ਜਿਸ ਨੇ ਪੂਰੀ ਦੁਨੀਆਂ ਦੇ ਵਿਗਿਆਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਖੋਜਕਰਤਾਵਾਂ ਨੇ ਇਕ ਮਿੱਟੀ ਦੀ ਖਦਾਨ ਦੇ ਵਿਚੋਂ ਲਗਭਗ 18 ਕਰੋੜ ਸਾਲ ਪੁਰਾਣਾ ਇਕ ਵਿਸ਼ਾਲ ਸਮੁੰਦਰੀ ਜੀਵ ਦਾ ਜੀਵਾਸ਼ਮ ਯਾਨੀ ਕਿ ਫੋਸਿਲ ਜਿਹੜਾ ਮਿਲਿਆ, ਜਿਸ ਨੂੰ ਇਚ ਥਿਊਸੋਰ ਦੇ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ ਹੈ। ਵਿਗਿਆਨੀਆਂ ਦੇ ਅਨੁਸਾਰ ਇਹ ਜੀਵ ਜੁਰਾਸਿਕ ਕਾਲ ਦੇ ਦੌਰਾਨ ਜਿਹੜਾ ਸਮੁੰਦਰ ਦਾ ਸਭ ਤੋਂ ਫੁਰਤੀਲਾ ਤੇ ਖਤਰਨਾਕ ਸ਼ਿਕਾਰੀ ਹੁੰਦਾ ਸੀ। ਦੇਖਣ ਦੇ ਵਿਚ ਇਹ ਵੀ ਬਿਲਕੁਲ ਅੱਜ ਦੀ ਡਾਲਫਿਨ ਜਿਹੜੀ ਹੈ, ਫਿਸ਼ ਜਿਹੜੀ ਹੈ, ਫਿਸ਼ ਨਹੀਂ ਜੀ, ਡਾਲਫਿਨ ਫਿਸ਼ ਨਹੀਂ ਹੈ, ਡਾਲਫਿਨ ਜਿਹੜੀ ਹੈ ਉਹਦੇ ਵਰਗਾ ਲੱਗਦਾ, ਕਿਉਂਕਿ ਇਹਨਾਂ ਚੋਂ ਅੰਤਰ ਹੁੰਦਾ ਜੀ, ਇਹ ਫੇਫੜਿਆਂ ਦੇ ਰਾਹੀਂ ਲੈਂਦੀਆਂ ਨੇ ਆਪਣੇ, ਹੋ ਗਏ ਜੀ ਵੇਲ ਹੋ ਗਈ, ਜਿੱਦਾਂ ਮਨੁੱਖ ਦੇ ਫੇਫੜੇ ਨੇ ਤੇ ਆਮ ਮੱਛੀ ਦੇ ਫੇਫੜੇ ਨਹੀਂ ਹੁੰਦੇ, ਡਾਲਫਿਨ ਵਰਗਾ ਜਿਹੜਾ ਲੱਗਦਾ। ਤੇ ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਮੱਛੀ ਜਾਂ ਸਤਨਧਾਰੀ ਜੀਵ ਨਹੀਂ ਸਗੋਂ ਇੱਕ ਰੇਗਨ ਵਾਲਾ ਜਿਹੜਾ ਜੀਵ ਹੈ, ਜਾਣੀ ਕਿ ਉਹ ਘੜੀਸ ਘੜੀਸ ਕੇ ਤੁਰਦੇ ਆ। ਇਸ ਖੋਜ ਦੀ ਸਭ ਤੋਂ ਹੈਰਾਨੀਜਨਕ ਗੱਲ ਇਸ ਦੇ ਜਬਾੜੇ ਦੇ ਉੱਤੇ ਮਿਲੀਆਂ ਸੱਟਾਂ ਨੇ। ਜਬਾੜੇ ਦੇ ਜੋੜਾਂ ਦੇ ਕੋਲ ਇੰਨੀਆਂ ਗੰਭੀਰ ਸੱਟਾਂ ਸਨ ਕਿ ਅਜਿਹੀ ਹਾਲਤ ਦੇ ਵਿੱਚ ਸ਼ਿਕਾਰ ਕਰਨਾ ਲਗਭਗ ਅਸੰਭਵ ਸੀ, ਪਰ ਵਿਗਿਆਨੀਆਂ ਨੂੰ ਅਜਿਹੇ ਸਬੂਤ ਮਿਲੇ ਨੇ ਕਿ ਇਹ ਜੀਵ ਹਰ ਜਿਹੜੀ ਆ ਹਾਰ ਮੰਨਣ ਦੀ ਬਜਾਏ ਇਨ੍ਹਾਂ ਸੱਟਾਂ ਦੇ ਨਾਲ ਹੀ ਲੰਮੇ ਸਮੇਂ ਤੱਕ ਜਿਉਂਦਾ ਰਿਹਾ, ਜਿਸ ਨੇ ਵਿਗਿਆਨ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਹਿਲਾ ਕੇ ਰੱਖ ਦਿੱਤਾ। ਜਾਂਚ ਦੇ ਦੌਰਾਨ ਇਸ ਦੇ ਪੇਟ ਦੇ ਵਿੱਚੋਂ ਛੋਟੇ ਪੱਥਰ ਜਿਹੜੇ ਮਿਲੇ ਨੇ, ਕਿਉਂਕਿ ਇਹ ਖਾਂਦੇ ਨੇ ਜੀ, ਜਦੋਂ ਆਪਾਂ ਦੇਖਦੇ ਹਾਂ ਪ੍ਰੀ ਜਿਹੜੀ ਹੈ ਹਿਸਟਰੀ ਦੇਖਦੇ ਹਾਂ ਨਾ, ਜਿਹੜਾ ਇਹਨਾਂ ਦੀ ਬੜੀ ਦਿਲਚਸਪੀ ਵਾਲੀ ਹੈ, ਅਤੇ ਉਹ ਲੰਬੀ ਧੋਣ ਵਾਲੇ ਹੁੰਦੇ ਸੀ ਡਾਇਨਾਸੌਰ ਜਿਹੜੇ ਤੁਰ ਆਪਣੇ ਸਮੁੰਦਰ 'ਚ ਹੈ, ਅਤੇ ਉਹ ਜਿਹੜੇ ਨੇ ਖਾਣਾ ਪਹੁੰਚਾਉਣ ਦੇ ਲਈ ਆਪਣਾ ਜਾਂ ਕਰਨ ਦੇ ਲਈ ਇੱਕ ਜਿਹੜਾ ਸਪੈਸ਼ਲ ਜਿੱਦਾਂ ਕਿ ਕੁੱਤਾ ਜਿਹੜਾ ਆਪਣੇ ਕਹਿ ਲਓ ਘਾਹ ਲੱਭ ਕੇ ਖਾਂਦਾ ਨਾ, ਉਹ ਜਿਹੜੇ ਸੀ ਪੱਥਰ ਲੱਭ ਲੱਭ ਕੇ ਖਾਂਦੇ ਹੁੰਦੇ ਸੀ, ਅਤੇ ਉਹਨਾਂ ਦੇ ਵਿੱਚੋਂ ਨੇ ਜੋ ਇਸ ਪ੍ਰਜਾਤੀ ਦੇ ਵਿੱਚ ਬਹੁਤ ਘੱਟ ਦੇਖੇ ਜਾਂਦੇ ਨੇ। ਮਾਹਰਾਂ ਦਾ ਮੰਨਣਾ ਹੈ ਕਿ ਜਬਾੜੇ ਦੀ ਸੱਟ ਦੇ ਕਾਰਨ ਇਸਨੇ ਸਖ਼ਤ ਸ਼ਿਕਾਰ ਦੀ ਬਜਾਏ ਨਰਮ ਖਾਣਾ ਸ਼ੁਰੂ ਕਰ ਦਿੱਤਾ ਸੀ, ਅਤੇ ਉਸ ਖਾਣੇ ਨੂੰ ਪਚਾਉਣ ਦੇ ਲਈ ਪੱਥਰ ਨਿਕਲੇ ਸਨ ਤਾਂ ਕਿ ਉਹ ਪਚ ਜਾਵੇ। ਮਿੱਟੀ ਦੇ ਵਿੱਚ ਦੱਬੇ ਹੋਣ ਦੇ ਕਾਰਨ ਇਹ ਪਿੰਜਰ ਬਹੁਤ ਹੀ ਚੰਗੀ ਹਾਲਤ ਦੇ ਵਿੱਚ ਮਿਲਿਆ, ਜਿਸ ਦੇ ਨਾਲ ਇਸ ਦੇ ਦੰਦਾਂ ਅਤੇ ਸਰੀਰਕ ਬਣਤਰ ਦੀ ਬਾਰੀਕੀ ਦੇ ਨਾਲ ਜਾਂਚ ਸੰਭਵ ਹੋ ਸਕੀ ਹੈ। ਇਹ ਖੋਜ ਸਾਬਤ ਕਰਦੀ ਹੈ ਕਿ ਇਹ ਜੀਵ ਉਮੀਦ ਦੇ ਨਾਲੋਂ ਕਿਤੇ ਜ਼ਿਆਦਾ ਸਮੇਂ ਤੱਕ ਧਰਤੀ ਦੇ ਉੱਤੇ ਰਹੇ ਸਨ। ਇਹ ਪ੍ਰਜਾਤੀਆਂ ਦੇ ਖਤਮ ਹੋਣ ਦੀ ਟਾਈਮ ਲਾਈਨ ਜਿਹੜੀ ਹੈ ਉਹਦੇ ਬਾਰੇ ਨਵੇਂ ਤੱਥ ਪੇਸ਼ ਕਰਦੀ ਹੈ, ਅਤੇ ਫਿਲਹਾਲ ਬਵੇਰੀਆ ਸਟੇਟ ਕਲੈਕਸ਼ਨ ਦੇ ਖੋਜਕਰਤਾ ਇਸ ਅਦਭੁਤ ਜਿਹੜਾ ਸ਼ਿਕਾਰੀ ਦੇ ਇਤਿਹਾਸ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਲੱਭ ਰਹੇ ਨੇ ਅਤੇ ਜੁਟਾ ਰਹੇ ਨੇ। ਲਓ ਜੀ ਦੋਸਤੋ, ਇਸ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਅਤੇ ਨਾਵਲ ਦੀ ਬਾਤ ਪਾ ਲਈਏ, ਕਰ ਦਈਏ ਸਮਾਪਤੀ ਫਿਰ ਅੱਜ। ਅਤੇ ਦੋਸਤ ਕਿੱਦਾਂ ਕਹਿੰਦੇ ਨੇ ਸਮਾਂ, ਚਲੋ ਅੱਧਾ ਘੰਟਾ ਲੱਗੇਗਾ ਹੋਰ, ਅਤੇ ਅੱਜ ਚਲੋ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹੀ ਹਾਂ ਜੀ, ਅਤੇ ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ, ਅੱਜ ਦੀ ਸਮਾਪਤੀ ਕਰਦੇ ਹਾਂ ਨਾਵਲ ਦੇ ਉੱਤੇ। ਅਤੇ ਦੋਸਤੋ, ਜੰਗਲਨਾਮਾ ਪਿਛਲੇ ਦਿਨਾਂ ਦੇ ਵਿੱਚ, ਇਸ ਵੀਕ ਦੇ ਵਿੱਚ ਹੀ ਇਸ ਨਾਵਲਕਾਰ ਜਿਹੜੇ ਨੇ ਸਤਨਾਮ ਜੀ, ਜਿਨ੍ਹਾਂ ਨੇ ਸਾਰਾ ਕੁਝ ਹੱਡੀ ਹੰਢਾਇਆ, ਇਹ ਪੀੜਾ ਦੇਖੀ ਹੈ, ਅਤੇ ਉਹਨਾਂ ਨੇ ਜਿਹੜਾ ਸੀ ਉਹਨਾਂ ਦਾ ਦੇਹਾਂਤ ਹੋਇਆ ਸੀ ਇਸ ਹਫ਼ਤੇ ਦੇ ਵਿੱਚ ਹੀ, ਅਤੇ ਉਹਨਾਂ ਨੂੰ ਹੀ ਸਮਰਪਿਤ ਇਹ ਨਾਵਲ ਸਤਨਾਮ ਜੀ ਦੀ ਕਲਮ ਦੇ ਵਿੱਚ ਹੋਈ। ਅੱਜ ਇਸ ਹਫ਼ਤੇ ਦੇ ਵਿੱਚ ਉਹਨਾਂ ਦੀ ਸਮਾਪਤੀ ਕਰਦੇ ਹਾਂ ਆਪਾਂ ਨਾਵਲ ਦੀ, ਅਤੇ ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬਹੁਤ ਹੀ ਛੋਟਾ, ਅੱਧੇ ਕੁ ਮਿੰਟ ਦਾ, ਜ਼ਿਆਦਾ ਨਹੀਂ, ਅਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਆਪਾਂ ਸ਼ੁਰੂਆਤ ਕਰ ਦਿੰਦੇ ਹਾਂ, ਅਤੇ ਨਾਵਲ ਦੀ ਥੋੜ੍ਹਾ ਜਿਹਾ ਪਿੱਛੇ ਨੂੰ ਲੈ ਚੱਲਦਾ ਤੁਹਾਨੂੰ। ਨਾਵਲ ਜਿਹੜਾ ਪਿੱਛੇ ਆਪਾਂ ਸਮਾਪਤ ਕੀਤਾ ਸੀ ਜਦੋਂ ਕਿ ਜਿਹੜੇ ਸਤਨਾਮ ਜੀ ਫਿਰ ਉਹ ਇੰਨਾ ਸਮਾਂ ਉੱਥੇ ਰਹਿੰਦੇ ਨੇ ਜੰਗਲ ਦੇ ਵਿੱਚ, ਬਸਤਾ ਦੇ ਜੰਗਲਾਂ ਦੇ ਵਿੱਚ, ਅਤੇ ਉਸ ਤੋਂ ਬਾਅਦ ਉਹ ਅਲਵਿਦਾ ਕਹਿੰਦੇ ਆ ਸਾਰੇ ਸੱਜਣਾਂ ਨੂੰ, ਮਿੱਤਰਾਂ ਨੂੰ, ਦੋਸਤਾਂ ਨੂੰ, ਉੱਥੋਂ ਦੇ ਹਾਲਾਤਾਂ ਨੂੰ ਦੇਖ ਕੇ, ਅਤੇ ਬਰਹਾਲ ਕਹਿੰਦੇ ਅਸੀਂ ਖੁਸ਼ੀ ਖੁਸ਼ੀ ਉੱਥੋਂ ਅਲੱਗ ਹੁੰਦੇ ਹਾਂ, ਅਤੇ ਉਸ ਤੋਂ ਅੱਗੇ ਇੱਥੇ ਕੀ ਕੁਝ ਬੀਤਦਾ ਆਖਰ ਦੇ ਵਿੱਚ ਉਹਦੀ ਬਾਤ ਪਾਉਂਦੇ ਹਾਂ ਅੱਜ, ਅਤੇ ਇਸ ਨਾਵਲ ਦੀ ਆਪਾਂ ਸਮਾਪਤੀ ਕਰਦੇ ਹਾਂ, ਅਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਜਿਹੜਾ ਜ਼ਰੂਰ ਲੈਂਦੇ ਹਾਂ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ, ਤੇ ਅੱਜ ਦੇ ਸੈਗਮੈਂਟ ਦੇ ਵਿੱਚ ਆਖਰੀ ਸੈਗਮੈਂਟ ਹੁੰਦਾ ਹੈ ਹਫ਼ਤੇ ਦਾ ਕਿਤਾਬਾਂ ਦੇ ਅੰਕ ਸੰਗ, ਜਿਸ ਦੇ ਵਿੱਚ ਲੜੀ ਵਾਰਤਾ ਦੇ ਵਿੱਚ ਆਪਾਂ ਬਾਤ ਪਾ ਰਹੇ ਹਾਂ ਨਾਵਲ ਜੰਗਲਨਾਮਾ ਦੀ, ਤੇ ਅੱਜ ਇਸ ਨਾਵਲ ਦੀ ਆਪਾਂ ਸਮਾਪਤੀ ਕਰਾਂਗੇ। ਲੜੀਵਾਰ ਭਾਗ 14 ਤੇ ਆਖਰੀ, ਸਤਨਾਮ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਤੇ ਦੁਆਬਾ ਰੇਡੀਓ ਦਾ ਮੰਚ।

ਗੁਰੀਲਾ ਜ਼ਿੰਦਗੀ ਜਿਸ ਦੇ ਵਿੱਚ ਕੋਈ ਠਹਿਰਾਓ ਨਹੀਂ, ਕੋਈ ਪੱਕਾ ਟਿਕਾਣਾ ਨਹੀਂ, ਇੱਕ ਰਾਤ ਤੋਂ ਵੱਧ ਦਾ ਕਿਤੇ ਵਸੇਵਾ ਨਹੀਂ, ਹਮੇਸ਼ਾ ਗਤੀ ਦੇ ਵਿੱਚ ਰਹਿੰਦਾ ਹੈ। ਇੱਕ ਪਿੰਡ ਤੋਂ ਦੂਸਰੇ ਪਿੰਡ, ਇੱਕ ਜੰਗਲ ਤੋਂ ਦੂਸਰੇ ਜੰਗਲ, ਇੱਕ ਪਹਾੜ ਤੋਂ ਦੂਸਰੇ ਪਹਾੜ। ਸਵੇਰੇ ਇੱਕ ਨਦੀ ਦਾ ਪਾਣੀ ਤਾਂ ਸ਼ਾਮ ਨੂੰ ਦੂਸਰੀ ਨਦੀ ਦਾ। ਜੀ ਦੋਸਤੋ, ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਦੇ ਨਾਵਲ ਦੀ। ਨਾਵਲ ਜੰਗਲਨਾਮਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ, ਤੇ ਅੱਜ ਦਾ ਆਖਰੀ ਐਪੀਸੋਡ ਦੀ ਬਾਤ ਪਹੁੰਚ ਜਾ ਰਹੇ ਹਾਂ। ਸਤਨਾਮ ਜੀ ਦੀ ਕਲਮ ਲੜੀਵਾਰ ਭਾਗ 14, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਆਖਰ ਚ ਨਾਵਲ ਸਾਨੂੰ ਕਿਸ ਪੜਾਅ ਦੇ ਉੱਤੇ ਖੜਾ ਕਰਦਾ ਹੈ, ਚੱਲਦੇ ਹਾਂ ਇਸ ਪੜਾਅ ਦੇ ਵੱਲ ਨੂੰ। ਗੁਰੀਲਾ ਜ਼ਿੰਦਗੀ ਜਿਸ ਦੇ ਵਿੱਚ ਕੋਈ ਠਹਿਰਾ ਨਹੀਂ, ਕੋਈ ਪੱਕਾ ਟਿਕਾਣਾ ਨਹੀਂ, ਇੱਕ ਰਾਤ ਤੋਂ ਵੱਧ ਦਾ ਕਿਤੇ ਵਸੇਵਾ ਨਹੀਂ, ਹਮੇਸ਼ਾ ਗਤੀ ਦੇ ਵਿੱਚ ਰਹਿੰਦਾ ਹੈ। ਇੱਕ ਪਿੰਡ ਤੋਂ ਦੂਸਰੇ ਪਿੰਡ, ਇੱਕ ਜੰਗਲ ਤੋਂ ਦੂਸਰੇ ਜੰਗਲ, ਇੱਕ ਪਹਾੜ ਤੋਂ ਦੂਸਰੇ ਪਹਾੜ। ਸਵੇਰੇ ਇੱਕ ਨਦੀ ਦਾ ਪਾਣੀ ਤਾਂ ਸ਼ਾਮ ਨੂੰ ਦੂਸਰੀ ਨਦੀ ਦਾ। ਕਦੇ ਲੰਮਾ ਸਮਾਂ ਇੱਕ ਇਲਾਕਾ ਜਾਂ ਇੱਕ ਇਲਾਕੇ ਦੇ ਵਿੱਚ ਚੱਕਰ ਕੱਟਦੀ ਰਹਿੰਦੀ ਹੈ, ਤੇ ਕਦੇ ਦੂਰ ਦਰਾਜ਼ ਦੇ ਇਲਾਕਿਆਂ ਦੇ ਵੱਲ ਅਜਿਹਾ ਕੂਚ ਕਰਦੀ ਹੈ ਕਿ ਸਾਲਾਂ ਦੇ ਸਾਲ ਨਿਕਲ ਜਾਂਦੇ ਨੇ। ਜਦ ਉਹ ਵਾਪਸ ਉਹਨਾਂ ਦੀ ਪਗਡੰਡੀਆਂ ਤੇ ਰਾਹਾਂ ਦੇ ਉੱਤੇ ਮੁੜ ਪਰਤਦੀ ਹੈ, ਤਦ ਤੱਕ ਇਹਨਾਂ ਪਗਡੰਡੀਆਂ ਨੂੰ ਉਹਨਾਂ ਕਦਮਾਂ ਦੀ ਪਛਾਣ ਨਹੀਂ ਰਹਿੰਦੀ। ਉਹ ਜਾਣ ਜਾਂਦੀਆਂ ਨੇ ਕਿ ਇਹਨਾਂ ਦੇ ਵਿੱਚ ਕੁਝ ਜਾਣੇ ਪਛਾਣੇ ਨੇ, ਕੁਝ ਲੰਮੇ ਸਫ਼ਰਾਂ ਨੂੰ ਅਗਾਂਹ ਨਿਕਲ ਗਏ ਨੇ, ਜਿਨ੍ਹਾਂ ਨੇ ਕਦੇ ਵੀ ਨਹੀਂ ਪਰਤਣਾ ਹੁੰਦਾ। ਉਦੋਂ ਉਹਨਾਂ ਨੂੰ ਯਾਦ ਕਰਦੀਆਂ ਨੇ ਤੇ ਸਗੋਂ ਮਨਾਉਂਦੀਆਂ ਹਨ, ਤੇ ਪੁਰਾਣੀਆਂ ਯਾਦਾਂ ਨੂੰ ਸਾਂਭਦੇ ਹੋਏ ਨਵੀਆਂ ਦੇ ਨਾਲ ਸਾਂਝ ਪੈਦਾ ਕਰ ਲੈਂਦੀਆਂ ਨੇ। ਉਹਨਾਂ ਨੂੰ ਭੀਮਾ ਦਾਦਾ ਤੇ ਪੈਰਾਂ ਦੀ ਨਰਮ ਪਿਆਰੀ ਛੂ ਅਜੇ ਤੱਕ ਯਾਦ ਹੈ। ਭੀਮਾ ਬਸਤਰ ਦੀਆਂ ਪਗਡੰਡੀਆਂ ਤੋਂ ਉੱਠ ਕੇ ਸਮੁੱਚੀ ਫਿਜ਼ਾ ਦੇ ਵਿੱਚ ਜਿਹੜਾ ਸੀ ਫੈਲ ਗਿਆ। ਉਹ ਜੰਗਲ, ਹਵਾ, ਨਦੀਆਂ ਤੇ ਕੁੱਲ ਕਾਇਨਾਤ ਦਾ ਹਿੱਸਾ ਹੋ ਨਿਬੜਿਆ। ਕਿਸੇ ਵੀ ਪਿੰਡ ਦੇ ਵਿੱਚ ਜਾਓ ਤੇ ਤੁਸੀਂ ਜਾਣੋਗੇ ਕਿ ਲੋਕ ਉਸ ਨੂੰ ਅਜੇ ਤੱਕ ਭੁੱਲੇ ਨਹੀਂ। ਜਦ ਗੁਰੀਲੇ ਉਸਦਾ ਗੀਤ ਗਾਉਂਦੇ ਨੇ ਤਾਂ ਪਿੰਡ ਦੇ ਲੋਕ ਨਾਲ ਸ਼ਾਮਲ ਹੋ ਜਾਂਦੇ ਆ। ਜਦੋਂ ਗੁਰੀਲੇ ਉਸਦਾ ਗੀਤ ਗਾਉਣ, ਗੁਰੀਲਾ ਜ਼ਿੰਦਗੀ ਦਾ ਲੋਕਾਂ ਦੇ ਡੂੰਘੇ ਸਾਥ ਤੋਂ ਬਿਨਾਂ ਅੰਦਾਜ਼ਾ ਕਰਨਾ ਮੁਸ਼ਕਲ ਹੈ। ਇਸ ਸਾਥ ਤੋਂ ਬਿਨਾਂ ਇਹ ਸੰਭਵ ਹੀ ਨਹੀਂ। ਤਿੰਨ ਡੰਗ ਦੀ ਰੋਟੀ ਮੰਗਣ ਵਾਲਾ ਢਿੱਡ ਜਦੋਂ ਖਾਲੀ ਜੇਬ ਦੇ ਵਾਲੇ ਵੱਲ ਜਿਹੜਾ ਧਿਆਨ ਦੇ ਨਾਲ ਦੇਖਦਾ ਹੈ, ਤਾਂ ਇਹ 2-4 ਦਿਨਾਂ ਤੋਂ ਵੱਧ ਨਹੀਂ ਕੱਟ ਸਕਦਾ। ਜੇ ਗੁਰੀਲਾ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਨਹੀਂ ਹੈ ਤਾਂ ਉਹ ਜਿੰਦਾ ਨਹੀਂ ਰਹਿ ਸਕਦਾ। ਇਹ ਦਸਤੇ ਜਿਹੜੇ ਹਰ ਵਕਤ ਪਿੰਡੋ ਪਿੰਡ ਘੁੰਮਦੇ ਰਹਿੰਦੇ ਨੇ, ਜੇ ਲੋਕਾਂ ਦੇ ਦੁੱਖ ਸੁੱਖ ਦੇ ਸਾਥੀ ਨਹੀਂ ਹੋਣਗੇ ਤਾਂ ਉਹਨਾਂ ਦੀ ਉਮਰ ਜ਼ਿਆਦਾ ਲੰਮੀ ਨਹੀਂ ਹੋ ਸਕਦੀ, ਭੁੱਖੇ ਹੀ ਮਾਰੇ ਜਾਣਗੇ। ਜਦ ਦਸਤਾ ਪਹੁੰਚਦਾ ਹੈ ਤਾਂ ਪਗਡੰਡੀਆਂ ਰਾਹੀਂ ਖ਼ਬਰ ਪਹੁੰਚ ਜਾਂਦੀ ਹੈ ਤੇ ਸਾਰੇ ਦਾ ਸਾਰਾ ਪਿੰਡ ਉਮੜ ਕੇ ਆਣ ਪਹੁੰਚਦਾ ਹੈ। ਜਦ ਲੰਮਾ ਸਮਾਂ ਨਹੀਂ ਪਹੁੰਚਦਾ ਤਾਂ ਰਾਹ ਉਦਾਸ ਹੋ ਜਾਂਦੇ ਨੇ, ਪਿੰਡ ਨੂੰ ਚਿੰਤਾ ਲੱਗ ਜਾਂਦੀ ਹੈ। ਗੁਰੀਲੇ ਨਹੀਂ ਆਉਣਗੇ ਤਾਂ ਇਸਦਾ ਸਿੱਧਾ ਅਰਥ ਇਹ ਹੋਵੇਗਾ ਕਿ ਪੁਲਿਸ ਆਵੇਗੀ। ਹੁਣ ਪੁਲਿਸ ਦੇ ਆਉਣ ਦਾ ਮਤਲਬ ਹਰ ਆਦਿਵਾਸੀ ਜਾਣਦਾ ਹੈ ਕਿ ਕੀ ਕੁਝ ਵਾਪਰੇਗਾ। ਲੋਕ ਗੁਰੀਲਿਆਂ ਦੀ ਉਡੀਕ ਕਰਦੇ ਹੈ, ਗੁਰੀਲੇ ਲੋਕਾਂ ਦੇ ਦੁੱਖਾਂ ਨੂੰ ਵੰਡਾਉਂਦੇ ਨੇ। ਉਹਨਾਂ ਦੇ ਦਰਮਿਆਨ ਦੀ ਦਵੱਲੀ ਸਾਂਝ ਦੋਵਾਂ ਧਿਰਾਂ ਦੀ ਜ਼ਿੰਦਗੀ ਦੀ ਜਾਮਣ ਹੈ। ਜਿਸ ਦਸਤੇ ਦੇ ਨਾਲ ਮੈਂ ਨਵਾਂ ਇਲਾਕਾ ਗਾਉਣਾ ਸ਼ੁਰੂ ਕੀਤਾ ਤਾਂ ਉਸਦਾ ਕਮਾਂਡਰ ਹਸਮੁੱਖ ਤਬੀਅਤ ਦਾ ਨੌਜਵਾਨ ਹੈ, ਸੋਮਾ, ਸੋਮੰਨਾ, ਸੋਮਾ ਦਾਦਾ, ਸੋਮ ਭਾਈ, ਜਿਸਦਾ ਜੋ ਵੀ ਦਿਲ ਕਰਦਾ ਹੈ ਉਸਨੂੰ ਉਸੇ ਤਰ੍ਹਾਂ ਹੀ ਬੁਲਾ ਲੈਂਦਾ ਹੈ। ਉਹ ਸਾਲ ਭਰ ਤੋਂ ਇਸੇ ਇਲਾਕੇ ਦੇ ਵਿੱਚ ਵਿਚਰ ਰਿਹਾ ਤੇ ਹਰ ਪਿੰਡ ਹਰ ਘਰ ਦੇ ਵਿੱਚ ਮਸ਼ਹੂਰ ਹੈ। ਜਿੱਥੇ ਦੂਸਰੇ ਕਮਾਂਡਰ ਇੱਕ ਫਾਸਲਾ ਰੱਖਦੇ ਨੇ, ਉੱਥੇ ਸੋਮਾ ਹਰ ਕਿਸੇ ਦੇ ਨਾਲ ਸਾਂਝ ਪੈਦਾ ਕਰਨ ਦਾ ਸੁਭਾਅ ਰੱਖਦਾ ਹੈ। ਜਦੋਂ ਅਸੀਂ ਖੱਡਾਂ ਤੋਂ ਤੁਰੇ ਤਾਂ ਪਹਿਲਾਂ ਕੰਮ ਨਦੀ ਨੂੰ ਪਾਰ ਕਰਨਾ ਸੀ। ਨਦੀ ਕਾਫੀ ਚੌੜੀ ਸੀ, ਕਿਤੋਂ ਕਿਤੋਂ ਬਹੁਤ ਡੂੰਘੀ ਸੀ, ਕਿਤੇ ਲੱਕ ਤੱਕ ਪਾਣੀ ਤੇ ਕਿਤੇ ਗਲ ਤੱਕ ਤੇ ਕਿਤੇ ਸਿਰ ਤੋਂ ਵੀ ਉੱਪਰ। ਬਹੁਤ ਮਾਹਰ ਵਿਅਕਤੀ ਜਿਸ ਨੂੰ ਇਸਦੇ ਤਲ ਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੋਵੇ, ਇਸ ਨੂੰ ਤੁਰ ਕੇ ਵੀ ਪਾਰ ਕਰ ਸਕਦਾ ਸੀ।
ਪਰ ਅਜਿਹਾ ਮਾਹਰ ਦਸਤੇ ਦੇ ਵਿੱਚ ਕੋਈ ਵੀ ਨਹੀਂ ਸੀ। ਸੋ ਮੰਨਾ ਨੇ ਇੱਕ ਨੌਜਵਾਨ ਤੋਂ ਇੱਕ ਰੱਸਾ ਲਿਆ ਤੇ ਉਸਦਾ ਇੱਕ ਸਿਰਾ ਇੱਕ ਦਰਖਤ ਦੇ ਤਣੇ ਦੇ ਨਾਲ ਬੰਨਿਆ ਤੇ ਦੂਸਰੇ ਨੂੰ ਉੱਚਾ ਕਰਕੇ ਬੋਲਿਆ, ਲੋ ਬਈ ਜਿਹੜਾ ਸਭ ਤੋਂ ਘੱਟ ਤੈਰਨਾ ਜਾਣਦਾ ਹੈ ਉਸ ਸਿਰੇ ਨੂੰ ਜਿਹੜਾ ਪਾਰ ਲੈ ਜਾਵੇ ਤੇ ਕਿਸੇ ਨੇ ਕਹਿੰਦਾ ਕਿਸੇ ਰੁੱਖ ਦੇ ਨਾਲ ਬੰਨ ਦੇਵੇ। ਸਭ ਜਣਿਆਂ ਦੇ ਵਿੱਚ ਥੋੜੀ ਜਿਹੜੀ ਸੀ ਖੁਸਰ ਫੁਸਰ ਹੋਈ। ਇੱਕ ਜਣਾ ਨਿਤਰਿਆ ਤੇ ਰੱਸੇ ਦੇ ਲਈ ਹੱਥ ਅੱਗੇ ਵਧਾਇਆ, ਤੂੰ ਨਹੀਂ ਕਹਿੰਦਾ, ਤੂੰ ਤਾਂ ਸਭ ਤੋਂ ਜ਼ਿਆਦਾ ਜਾਣਦਾ ਤੈਰਨਾ, ਜਿਹੜਾ ਸਭ ਤੋਂ ਘੱਟ ਜਾਣਦਾ ਉਹ ਆਵੇ ਮੋਹਰੇ। ਹੁਣ ਖੁਸਰ ਫੁਸਰ ਨਹੀਂ ਹੋਈ। ਕੁਝ ਪਲ ਬੀਤੇ ਤਾਂ ਇੱਕ ਜਣਾ ਜਿਹੜਾ ਸਾਹਮਣੇ ਆ ਗਿਆ, ਤੂੰ ਵੀ ਨਹੀਂ ਕਹਿੰਦਾ, ਤੂੰ ਵੀ ਕਾਫੀ ਜਾਣਦਾ ਤੈਰਨਾ, ਚੱਲ ਇੜਪਾ, ਕਹਿੰਦਾ ਕਿ ਚੱਲ ਇੜਮਾ, ਤੂੰ ਚੱਲ। ਇੜਮਾ ਵਾਕਿਆ ਸਭ ਤੋਂ ਘੱਟ ਜਾਣਦਾ ਸੀ, ਪਰ ਮੈਂ ਤਾਂ ਡੁੱਬ ਜਾਵਾਂਗਾ, ਕਹਿੰਦਾ। ਇੜਮਾ ਹੱਸ ਪਿਆ, ਗੁਰੀਲਾ ਹੂੰ ਗੁਰੀਲਾ, ਲਾਲ ਫੌਜ ਦਾ ਸਿਪਾਹੀ ਆਏ ਤੇ ਕਹਿੰਦਾ ਕਿ ਮੈਂ ਡੁੱਬ ਜਾਵਾਂਗਾ। ਤੂੰ ਡੁੱਬ ਜਾਵੇਂਗਾ ਤਾਂ ਕੁੜੀਆਂ ਦਾ ਕੀ ਬਣੇਗਾ ਵੇ, ਉਹ ਪਾਰ ਨਹੀਂ ਜਾ ਸਕਣਗੀਆਂ ਤੇ ਇਸੇ ਕੰਢੇ ਮਾਰੀਆਂ ਜਾਣਗੀਆਂ। ਚੱਲ ਰੱਸਾ ਫੜ, ਲੱਕ ਨੂੰ ਬੰਨ ਤੇ ਕੁੱਦ ਜਾ ਨਦੀ ਦੇ ਵਿੱਚ, ਡੁੱਬਣ ਲੱਗੇਗਾ ਤਾਂ ਖਿੱਚ ਲਾਂਗੇ ਤੈਨੂੰ। ਇੜਮਾ ਨੇ ਕਿੱਟ ਉਤਾਰੀ ਪਿੱਠ ਤੋਂ ਤੇ ਗੁੱਟ ਦੇ ਨਾਲ ਰੱਸੀ ਬੰਨ ਕੇ ਹੱਥ ਦਾ ਵਲੇਵਾ ਪਾ ਲਿਆ, ਨਦੀ ਦੇ ਵਿੱਚ ਛਾਲ ਮਾਰ ਦਿੱਤੀ। ਨਦੀ ਦੇ ਅੱਧ ਦੇ ਵਿੱਚ ਜਾ ਕੇ ਉਹ ਪਾਣੀ ਦੇ ਵਹਾਅ ਦੇ ਵਿੱਚ ਥੋੜਾ ਜਿਹਾ ਵਿਹਾ ਤੇ ਫਿਰ ਤ੍ਰਿਸ਼ਵੇਂ ਰੁੱਖ ਪਾਰਲੇ ਕੰਢੇ ਨੂੰ ਜਿਹੜਾ ਵਗ ਤੁਰਿਆ। ਬੱਲੇ ਓਏ ਬੱਲੇ, ਇਹ ਹੋਈ ਨਾ ਗੱਲ ਤੇਰੀ। ਇੜਮਾ ਦੇ ਪਾਰ ਲੱਗਣ ਦੇ ਉੱਤੇ ਸੋਮੇ ਨੇ ਜਿਹੜਾ ਸੀ ਸੋਮਾ ਨੇ ਤਾੜੀ ਮਾਰ ਦਿੱਤੀ ਤੇ ਹੱਥ ਦੇ ਨਾਲ ਬੱਝੀ ਰੱਸੀ ਨੇ ਇੜਮਾ ਨੂੰ ਹੌਂਸਲਾ ਦਿੱਤਾ ਸੀ, ਪਰ ਇਸ ਤੋਂ ਵੱਧ ਉਹ ਉਸ ਚੁਣੌਤੀ ਨੂੰ ਨਜਿੱਠਣਾ ਚਾਹੁੰਦਾ ਸੀ ਜਿਹੜੀ ਕਦੇ ਵੀ ਉਸਦੇ ਸਾਹਮਣੇ ਆ ਸਕਦੀ ਸੀ। ਉਸਨੂੰ ਰੱਸੀ ਦਾ ਸਹਾਰਾ ਲੈਣ ਦੀ ਇੱਕ ਵਾਰ ਵੀ ਜ਼ਰੂਰਤ ਨਾ ਪਈ ਸੀ, ਜਿਸਦੇ ਕਾਰਨ ਉਹ ਖੁਸ਼ ਸੀ। ਸਿੰਘਣਾ ਸਿੰਘਾਣਾ ਤੇ ਪਹਿਲਾ ਜਿਹੜਾ ਸੀ ਨਿਤਰਿਆ ਨੌਜਵਾਨ ਸਿੱਧੇ ਹੀ ਛਾਲਾਂ ਲਗਾ ਗਏ, ਪਾਰ ਨਿਕਲ ਗਏ, ਨਦੀ ਪਾਰ ਕਰ ਗਏ। ਉਹਨਾਂ ਦੋਵਾਂ ਨੇ ਕਈ ਚੱਕਰ ਲਾਏ, ਇੱਕ ਜਿਹੜਾ ਸੀਗਾ ਕਿੱਟਾਂ ਤੇ ਹਥਿਆਰਾਂ ਨੂੰ ਪਾਰ ਲਿਜਾਂਦੇ ਰਹੇ। ਸੋਮਾ ਅਖੀਰ ਦੇ ਵਿੱਚ ਪਾਰ ਹੋਇਆ ਤੇ ਕੁੜੀਆਂ ਵੱਲ ਮੂੰਹ ਕਰਕੇ ਬੋਲਿਆ, ਸੁਣੋ ਕੁੜੀਓ, ਤੈਰਨਾ ਸਿੱਖੋ, ਸੌਖੇ ਰਾਹ ਨਾ ਲੱਭਿਆ ਕਰੋ ਤੁਸੀਂ ਵੀ। ਲੜਾਈ ਦੇ ਵਿੱਚ ਉਹ ਤੁਹਾਨੂੰ ਆਸਾਨ ਰਸਤਿਓਂ ਨਿਕਲ ਜਾਣ ਦਾ ਜਿਹੜਾ ਮੌਕਾ ਦੇਣ ਦੇ ਲਈ ਗੋਲੀ ਚਲਾਉਣੀ ਬੰਦ ਨਹੀਂ ਕਰਨਗੇ। ਤੈਰਨਾ ਨਾ ਆਵੇ ਤਾਂ ਦਰਿਆ ਗੁਰੀਲੇ ਦਾ ਦੁਸ਼ਮਣ ਹੈ, ਆਉਂਦਾ ਹੋਵੇ ਤਾਂ ਦੋਸਤ ਹੈ। ਉਸਦੀ ਗੱਲ ਸੁਣ ਕੇ ਉਸਦੇ ਦਸਤੇ ਦੀਆਂ ਪੰਜੇ ਕੁੜੀਆਂ ਹੱਸ ਪੈਂਦੀਆਂ ਨੇ। ਰਾਤ ਦਾ ਡੇਰਾ ਪਰਲੇ ਪਾਰ ਹੀ ਲਾ ਲਵਾਂਗੇ। ਨੇੜਲੇ ਪਿੰਡੋਂ ਰਾਸ਼ਨ ਆ ਗਿਆ, ਮੱਛੀ ਨੁੱਕਾ ਤੇ ਕੇਕੜੇ ਦੀ ਚਟਨੀ ਬਣ ਗਈ। ਜੰਗਲ ਦੇ ਵਿੱਚ ਇਸ ਤੋਂ ਵਧੀਆ ਤੇ ਸਵਾਦੀ ਜਿਹੜਾ ਭੋਜਨ ਹੋਰ ਹੋ ਹੀ ਨਹੀਂ ਸਕਦਾ ਸੀ ਤੇ ਨਾ ਹੀ ਹੈ। ਕੁੜੀਆਂ ਦੇ ਕਾਰਨ ਉਹਨਾਂ ਨੂੰ ਹਰ ਵਾਰ ਉਹੀ ਰਸਤਾ ਲੈਣਾ ਪੈਂਦਾ ਜਿੱਥੇ ਨਦੀ ਦਾ ਪਾਣੀ ਸਭ ਤੋਂ ਘੱਟ ਹੋਵੇ। ਕਈ ਵਾਰ ਇਸਦਾ ਮਤਲਬ ਹੁੰਦਾ ਹੈ ਕਿ ਕਈ ਘੰਟੇ ਦਾ ਵਾਧੂ ਸਫ਼ਰ ਕਰਨਾ। ਤਾਲਪੇਰ ਤੇਲਗੂ ਨਾਂ ਹੈ ਚਿੰਤਾ, ਜਾਣੀ ਕਿ ਚਿੰਤਾ ਨਦੀ ਕਈ ਥਾਵਾਂ ਤੋਂ ਬਹੁਤ ਡੂੰਘੀ ਹੈ, ਪਰ ਇਹੀ ਥਾਵਾਂ ਸਭ ਤੋਂ ਸੁਰੱਖਿਅਤ ਵੀ ਨੇ। ਸੋਮਾ ਚਾਹੁੰਦਾ ਹੈ ਕਿ ਰੱਸੇ ਦੀ ਵੀ ਜ਼ਰੂਰਤ ਨਾ ਪਵੇ ਤੇ ਵੱਧ ਤੋਂ ਵੱਧ ਸਮੇਂ ਦੀ ਬੱਚਤ ਹੋਵੇ ਤੇ ਹਰ ਕੋਈ ਸਿਰ ਉੱਤੇ ਕਿੱਟ ਦੇ ਉੱਤੇ ਬੰਦੂਕ ਬੰਨ ਕੇ ਪਾਰ ਨਿਕਲ ਸਕਣ ਦੀ ਜਾਂਚ ਸਿੱਖੇ। ਗੋਦਾਵਰੀ ਦੇ ਇਲਾਕੇ ਦੇ ਵਿੱਚ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ ਹੋ ਸਕਦਾ। ਕੀ ਪਤਾ ਕਿਹੜੀ ਟੁਕੜੀ ਕਦੋਂ ਕਿਸ ਪਾਸੇ ਰਵਾਨਾ ਕਰਨੀ ਪੈ ਜਾਵੇ। ਸੋਮਾ ਵਰੰਗਲ ਤੋਂ ਬਦਲ ਕੇ ਆਇਆ, ਜਿੱਥੇ ਉਂਗਲ ਨੂੰ ਹਮੇਸ਼ਾ ਘੋੜੇ ਉੱਤੇ ਹੀ ਰੱਖਣਾ ਪੈਂਦਾ, ਉਹ ਖਤਰਨਾਕ ਜਗ੍ਹਾ। ਉਸ ਤੋਂ ਵੀ ਉੱਥੇ ਬੰਦੂਕ ਮੋਢੇ ਉੱਪਰ ਨਹੀਂ ਲਟਕਾਈ ਜਾਂਦੀ, ਇੰਨਾ ਵੀ ਵਕਤ ਨਹੀਂ ਮਿਲਦਾ ਕਿ ਤੁਸੀਂ ਬੰਦੂਕ ਨੂੰ ਮੋਢੇ ਤੋਂ ਉਤਾਰ ਕੇ ਸਿੱਧਾ ਕਰ ਸਕੋ। ਤੁਸੀਂ ਚੌਕਸੀ ਤੋਂ ਉੱਕੇ ਨਹੀਂ ਕਿ ਨਿਸ਼ਾਨਾ ਬਣ ਜਾਣ ਦਾ ਖਤਰਾ ਸਹੇੜਿਆ ਨਹੀਂ। ਬਸਤਰ ਵਿਚਲੀ ਜਿਹੜੀ ਹਾਲਤ ਹੈ ਸੁਖਾਵੀ ਹੈ, ਸੜਕਾਂ ਦਾ ਜਾਲ ਨਹੀਂ, ਮੰਡੀ ਦੇ ਨਾਲ ਡੂੰਘਾ ਰਿਸ਼ਤਾ ਨਹੀਂ, ਬਾਹਰਲੀ ਆਮਦੋ ਰਫਤ ਨਹੀਂ, ਦੁਸ਼ਮਣ ਦੀ ਦੰਦਨਾਂ ਦੀ ਹੋਈ ਗਸ਼ਤ ਨਹੀਂ। ਇੱਥੇ ਗੁਰੀਲੇ ਸਵੈ ਨਿਰਭਰ ਆਰਥਿਕਤਾ ਉਸਾਰਨ ਦੇ ਯਤਨਾਂ ਦੇ ਵਿੱਚ ਨੇ। ਜਦੋਂ ਇਹ ਸਥਿਤੀ ਹੋਣ ਦੇ ਵਿੱਚ ਆ ਗਈ ਤਾਂ ਦੁਸ਼ਮਣ ਨੂੰ ਵੀ ਡਾਢੀ ਤਕਲੀਫ਼ ਹੋਵੇਗੀ ਤੇ ਗੁਰੀਲੇ ਵੀ ਜ਼ੋਰਦਾਰ ਤਾਕਤ ਬਣ ਕੇ ਉੱਭਰ ਆਉਣਗੇ। ਅਜੇ ਇਹ ਇਲਾਕੇ ਗੁਰੀਲਾ ਆਧਾਰ ਇਲਾਕਿਆਂ ਦੀ ਪੱਧਰ ਦੇ ਉੱਤੇ ਨਜ਼ਦੀਕ ਹੀ ਪਹੁੰਚੇ ਨੇ। ਸੋਮਾ ਫੌਜੀ ਟ੍ਰੇਨਿੰਗ ਅਤੇ ਵਿਕਾਸ ਕੰਮਾਂ ਦੇ ਦੌਰਾਨ ਦੋਵਾਂ ਦੇ ਉੱਤੇ ਜ਼ੋਰ ਲਗਾ ਰਿਹਾ। ਉਸਦਾ ਦਸਤਾ
ਜਿਸ ਰਸਤਿਓਂ ਵੀ ਲੰਘਦਾ ਹੈ ਆਪਣੇ ਨਿਸ਼ਾਨ ਮੇਸਦਾ ਜਾਂਦਾ ਹੈ। ਨੰਗੀ ਜ਼ਮੀਨ ਦੇ ਨਾਲ ਉਹ ਘਾਹ ਦੇ ਉੱਤੇ ਚੱਲਣ ਨੂੰ ਤਰਜੀਹ ਦਿੰਦੇ ਨੇ। ਉਸਦੇ ਦਸਤੇ ਨੂੰ ਜਿਹੜਾ ਚਾਹ ਮਿਲੇ ਨਾ ਮਿਲੇ ਪਰ ਰੋਜ਼ ਸਵੇਰੇ ਛੋਲੇ ਮਟਰ ਤੇ ਮੂੰਗਫਲੀ ਜ਼ਰੂਰ ਮਿਲਦੀ ਹੈ। ਉਹ ਕਹਿੰਦਾ ਕਿ ਚਾਹ ਦਾ ਕੀ ਹੈ, ਚੰਗਾ ਹੈ ਕਿ ਦੁੱਧ ਨੂੰ ਬਿਮਾਰਾਂ ਵਾਸਤੇ ਬਚਾ ਕੇ ਰੱਖਿਆ ਜਾਵੇ। ਆਪਣੇ ਦਸਤੇ ਦੇ ਵਿੱਚ ਉਹ ਕਦੇ ਕਿਸੇ ਨੂੰ ਮਲੇਰੀਆ ਨਹੀਂ ਸੀ ਹੋਣ ਦਿੰਦਾ। ਮਲੇਰੀਏ ਦਾ ਮਤਲਬ ਹੈ ਕਿ ਗੁਰੀਲੇ ਨੂੰ 7 ਦਿਨਾਂ ਵਾਸਤੇ ਨਕਾਰਾ ਕਰ ਦੇਣਾ ਤੇ ਮੱਛਰ ਦੀ ਪੂਜਾ ਕਰਨਾ। ਇਹ ਵੀ ਕੋਈ ਬਿਮਾਰੀ ਹੈ ਜਿਹੜੀ ਸਾਡੀ ਤਾਕਤ ਨੂੰ ਖਾਂਦੀ ਰਹੀ। ਉਹ ਕਹਿੰਦਾ ਹੈ ਕਿ ਦਸਤੇ ਦੇ ਵਿੱਚ ਉਹ ਬਕਾਇਦਾ ਮਲੇਰੀਆ ਜਿਹੜਾ ਪ੍ਰੀ ਵੈਟਿਵ ਡੋਜ਼ ਮਲੇਰੀਆ ਰੋਕੂ ਦਵਾਈ ਦੀ ਖੁਰਾਕ ਦੀ ਤਕਸੀਮ ਕਰਦਾ ਹੈ। ਸ਼ਾਮ ਨੂੰ ਅਸੀਂ ਜਿਸ ਪਿੰਡ ਪਹੁੰਚੇ ਉਸ ਪਿੱਛੇ ਗੁੜੇਮ ਲੱਗਦਾ ਸੀ ਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਸ ਇਲਾਕੇ ਦੇ ਵਿੱਚ ਹਰ ਪਿੰਡ ਪਿੱਛੇ ਹੀ ਗੁੜੇਮ ਲੱਗਾ ਹੋਇਆ ਹੈ। ਕਾਲ ਗੁੜੇਮ, ਪੇਰ ਗੁੜੇਮ, ਰਾਜ ਗੁੜੇਮ ਵਗੈਰਾ ਵਗੈਰਾ। ਸੋਮਾ ਜਿਹੜਾ ਸੀ ਤਕਰੀਬਨ ਹਰ ਘਰ ਦੇ ਵਿੱਚ ਗਿਆ। ਕਹਿੰਦਾ ਕੀ ਹਾਲ ਹੈ ਵੜੇਵੇਂ ਮੜਿਅਮ, ਕੀ ਹਾਲ ਹੈ ਵੜੇਵੇਂ ਸੋਰੀ ਕੀ ਹਾਲ ਹੈ ਵਿੜਵੇਂ ਮੜਿਅਮ, ਕੀ ਹਾਲ ਹੀ ਮਾਸੇ ਮੜਿਅਮ ਮੜਕਮ। ਉਹ ਘਰ ਅੰਦਰ ਜਾਂਦਾ, ਬੱਚਿਆਂ ਨੂੰ ਮੋਢਿਆਂ ਦੇ ਉੱਤੇ ਚੁੱਕਦਾ, ਮੁਰਗੀਆਂ ਦੇ ਖੋਲੇ ਦੇ ਵਿੱਚ ਨਜ਼ਰ ਮਾਰਦਾ, ਬੱਕਰੀਆਂ ਨੂੰ ਜਿਹੜਾ ਥਪਤ ਪਾਉਂਦਾ। ਜਦ ਉਹ ਇੜਮੇ ਦੇ ਵਿਹੜੇ ਦੇ ਵਿੱਚ ਦਾਖਲ ਹੁੰਦਾ ਤਾਂ ਉਹ ਬਰਤਨ ਮਾਂਜ ਕੇ ਹਟੀ ਸੀ ਅਜੇ। ਗਾਗਰ ਚੁੱਕ ਕੇ ਉਹ ਨਲਕੇ ਤੋਂ ਪਾਣੀ ਲੈਣ ਤੁਰੀ ਤਾਂ ਸੋਮਾ ਨੇ ਜਿਹੜਾ ਸੀ ਉਸ ਤੋਂ ਗਾਗਰ ਲੈ ਲਈ। ਮੁੰਡੇ ਕਿੱਥੇ ਹੀ, ਵੱਡਾ ਸ਼ਿਕਾਰ ਨੂੰ ਗਿਆ ਏ ਤੇ ਛੋਟਾ ਉਹ ਫਿਰਦਾ। ਉਸਨੇ ਵਿਹੜੇ ਤੋਂ ਪਾਰ ਖੜੇ ਨਿੱਕੇ ਵੱਲ ਉਂਗਲ ਕੀਤੀ। ਉਹਨੂੰ ਕਿਉਂ ਨੀ ਕਹਿੰਦੀ ਪਾਣੀ ਲਿਆ ਦੇਵੇ ਤੈਨੂੰ, ਉਹ ਕਿੱਥੇ ਕਰਦੇ ਨੇ ਅਜਿਹਾ ਕੰਮ। ਤਾੜੀ ਵਾਸਤੇ ਸਮਾਨੀ ਚੜ ਜਾਣਗੇ, ਜਾਣੀ ਕਿ ਦਾਰੂ ਪੀਣ ਦੇ ਲਈ, ਤਾੜੀ ਉੱਥੇ ਚੱਲਦੀ ਹੈ ਦਾਰੂ, ਤੇ ਉਹਦੇ ਲਈ ਤਾਂ ਕਹਿੰਦੀ ਅਸਮਾਨ ਨੂੰ ਚੜ ਜਾਂਦੇ ਆ ਪਰ ਪਾਣੀ ਨੀ ਲਿਆ ਕੇ ਦਿੰਦੇ। ਗਾਵਾਂ ਚਰਾ ਲਿਆਉਣਗੇ ਪਰ ਪਾਣੀ ਨਹੀਂ ਜਿਹੜਾ ਡੋਣਗੇ, ਇੜਮੇ ਬੋਲੀ, ਉਹਦੀ ਜਿਹੜੀ ਵਾਈਫ ਹੈ ਉਹ ਬੋਲਦੀ ਹੈ। ਸੁਮੰਨਾ ਨੇ ਛੋਟੇ ਨੂੰ ਸਹਿਨਤ ਦੇ ਨਾਲ ਬੁਲਾਇਆ ਤੇ ਗਾਗਰ ਉਸਦੇ ਹੱਥ ਫੜਾਤੀ, ਭੱਜ ਕੇ ਪਾਣੀ ਲਿਆ। ਉਸਨੇ ਕਿਹਾ ਇੜਮੇ ਮਹਿਲਾ ਸੰਘ ਦੀ ਜਿਹੜੀ ਕਾਰਕੁਨ ਹੈ, ਕੋਸਾ ਜਿਹੜਾ ਹੈ ਉਸਦਾ ਵੱਡਾ ਪੁੱਤਰ ਹੈ ਤੇ ਪਿੰਡ ਜਿਹੜਾ ਹੈ ਮਿਲੀ ਸ਼ੀਏ ਦਾ ਜਿਹੜਾ ਮੈਂਬਰ ਹੈ, ਉਹ ਚੰਗਾ ਤੀਰ ਅੰਦਾਜ਼ ਹੈ। ਕੋਸਾ 11 ਬੇਲੀਆਂ ਦੇ ਨਾਲ ਸ਼ਿਕਾਰ ਨੂੰ ਗਿਆ ਹੋਇਆ ਸੀ ਤੇ ਉਸਨੂੰ ਦਸਤੇ ਦੇ ਆਉਣ ਦਾ ਜਿਹੜਾ ਪਤਾ ਲੱਗਿਆ ਹੋਵੇਗਾ। ਸੋ ਸੁਮੰਨਾ ਨੂੰ ਜਿਹੜਾ ਉਸਦੇ ਜਲਦੀ ਹੀ ਪਰਤ ਆਉਣ ਦੀ ਆਸ ਸੀ। ਮਿਲੀਸ਼ੀਏ ਦੇ ਜਿਹੜੇ ਦਸਤੇ ਤਕਰੀਬਨ ਹਰ ਪਿੰਡ ਦੇ ਵਿੱਚ ਹੀ ਮੌਜੂਦ ਨੇ। ਸੁਮੰਨਾ ਜਲਦੀ ਹੀ ਹੋਰ ਗੁਰੀਲਾ ਦਸਤੇ ਖੜੇ ਕਰਨ ਦੀ ਯੋਜਨਾ ਬਣਾਈ ਬੈਠਾ ਹੈ। ਪੁਰਾਣੇ ਦਸਤੇ ਨੂੰ ਕਿਸੇ ਹੋਰ ਇਲਾਕੇ ਦੇ ਵੱਲ ਰਵਾਨਾ ਕਰ ਦਿੱਤਾ ਜਾਵੇਗਾ। ਇੱਥੋਂ ਦੀ ਸੁਰੱਖਿਆ ਦਾ ਕੰਮ ਨਵੇਂ ਦਸਤੇ ਨੂੰ ਸੌਂਪ ਦਿੱਤਾ ਜਾਊ। ਬਸ ਇੱਕ ਘਾਟ ਹੈ ਕਿ ਸਾਡੇ ਕੋਲ ਲੋੜੀਂਦੇ ਹਥਿਆਰ ਨਹੀਂ। ਜਿਵੇਂ ਜਿਵੇਂ ਇਹ ਜ਼ਰੂਰਤ ਪੂਰੀ ਹੁੰਦੀ ਗਈ ਅਸੀਂ ਦਸਤੇ ਉਸਾਰਦੇ ਜਾਵਾਂਗੇ। ਤੇ ਉਹ ਕਹਿੰਦਾ ਹੈ ਕਿ ਉਹਨਾਂ ਵਾਸਤੇ ਕਮਾਂਡਰ ਵੀ ਚਾਹੀਦੇ ਨੇ। ਸੁਮੰਨਾ ਨੂੰ ਯਕੀਨ ਹੈ ਕਿ ਕਮਾਂਡਰ ਆਪਣੇ ਆਪ ਉਭਰਦੇ ਆਉਣਗੇ। ਇੜਮੇ ਤੋਂ ਰੁਖਸਤ ਲੈ ਕੇ ਜਿਹੜਾ ਸੀ ਉਸਨੇ ਸਾਰੇ ਪਿੰਡ ਦਾ ਤੂਫਾਨੀ ਚੱਕਰ ਲਾਇਆ। ਰਾਤ ਨੂੰ ਸਾਰੇ ਸੰਘਾਂ ਦੀਆਂ ਵੱਖ ਵੱਖ ਬੈਠਕਾਂ ਬੁਲਾਈਆਂ। ਸਵੇਰੇ ਸਾਰੇ ਪਿੰਡ ਦੀ ਆਮ ਸਭਾ ਦੇ ਵਿੱਚ ਪਿੰਡ ਦੇ ਮਾਮਲੇ ਵਿਚਾਰੇ। ਸੁਮੰਨਾ ਨੂੰ ਵੀ ਇਸੇ ਹੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਸੀ ਜਿਵੇਂ ਰਾਜੇਸ਼ ਨੂੰ ਸੀ। ਕੋਸਾ ਤੇ ਉਸਦੇ ਦੋਸਤ ਸ਼ਾਮ ਨੂੰ ਸੂਰ ਦਾ ਸ਼ਿਕਾਰ ਕਰ ਲਿਆਏ, ਸੋ ਰਾਤ ਦਾ ਖਾਣਾ ਵਿਸ਼ੇਸ਼ ਦਾਵਤ ਬਣ ਗਏ। ਮਿਲੀਸ਼ੀਏ ਦੇ ਜਿਹੜੇ ਮੈਂਬਰ ਰਾਤ ਭਰ ਦਸਤੇ ਦੇ ਨਾਲ ਰਹੇ। ਸੁਮੰਨਾ ਦੇਰ ਤੱਕ ਉਹਨਾਂ ਦੇ ਨਾਲ ਗੱਲਾਂ ਕਰਦਾ ਰਿਹਾ। ਸਵੇਰੇ ਤੜਕਸਾਰ ਉਸਨੇ ਕੋਚ ਦਾ ਫੈਸਲਾ ਲੈ ਲਿਆ ਤੇ ਹਰ ਕਿਸੇ ਨੂੰ 5 ਮਿੰਟ ਦਾ ਸਮਾਂ ਦਿੱਤਾ ਗਿਆ, ਉਹ ਤਿਆਰ ਹੋ ਜਾਵੇ ਤੇ ਹਾਜ਼ਰੀ ਦੇਵੇ। ਬੂਟ ਪਵਾਉਣ ਦੇ ਉੱਤੇ ਝਿੱਲੀ ਝਾੜ ਕੇ ਤੈਅ ਕਰਨ ਦੇ ਲਈ 3 ਹੀ ਮਿੰਟ ਕਾਫੀ ਸਨ। 5 ਮਿੰਟ ਹੋਣ ਤੱਕ ਹਰ ਕੋਈ ਲਾਈਨ ਦੇ ਵਿੱਚ ਲੱਗ ਚੁੱਕਾ ਸੀ। ਬਕਾਇਦਾ ਕੋਚ ਤੋਂ ਕਈ ਮਿੰਟਾਂ ਪਹਿਲਾਂ ਉਸਨੇ ਜਿਹੜਾ ਸੀ ਸਕਾਊਟ ਟੀਮ ਨੂੰ ਤੋਰ ਦਿੱਤਾ। ਉਹਨੇ ਹੀ ਸਮੇਂ ਦੀ ਵਿੱਥ ਉੱਤੇ ਰੀ ਆਰਗਾਰਡ ਨੂੰ ਜਿਹੜਾ ਸੀ ਚੱਲਣ ਦਾ ਹੁਕਮ ਦੇ ਕੇ ਉਸਨੇ ਕੂਚ ਸ਼ੁਰੂ ਕਰਵਾ ਦਿੱਤਾ। ਜਾਪਤਾ ਰੋਮਨ ਫੌਜ ਵਰਗਾ ਚਾਹੀਦਾ ਹੈ, ਲੜਾਕੂਪਨ ਸਪਾਰਟਕਸ ਦੀ ਜਿਹੜੀ ਫੌਜ ਵਰਗਾ। ਤੇ ਉਸਨੇ ਕਿਹਾ ਨਾਲ ਲੱਗਦਾ ਖੇਤਰ ਉੱਤਰੀ ਤੇਲਗਾਨਾ ਦਾ ਸੀ ਜਿਸ ਕਾਰਨ ਸੁਮੰਨਾ ਅਚਾਨਕ ਹਮਲੇ ਦਾ ਕੋਈ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ। ਸਵੇਰ ਦੀ ਠੰਡੀ ਠੰਡੀ ਹਵਾ ਦੇ ਵਿੱਚ ਕੋਈ 4 ਕਿਲੋਮੀਟਰ ਤੁਰਨ ਤੋਂ ਬਾਅਦ ਅਸੀਂ ਰੁਕ ਗਏ।
ਜਦ ਤੈਸ਼ੁਦਾ ਥਾਂ ਉੱਪਰ ਅਸੀਂ ਪਹੁੰਚੇ ਤਾਂ ਸਕਾਊਟ ਟੀਮ ਉੱਥੇ ਨਹੀਂ ਸੀ। ਉਹ ਦੂਰ ਤੱਕ ਦਾ ਚੱਕਰ ਲਗਾ ਕੇ ਕਾਫੀ ਚਿਰ ਪਿੱਛੋਂ ਮੁੜੀ। ਅਸੀਂ ਘੋੜੇ ਦੇ ਖੁਰ ਦੀ ਸ਼ਕਲ ਦੇ ਵਿੱਚ ਡੇਰਾ ਲਗਾ ਲਿਆ ਤੇ ਸ਼ਾਮ ਨੂੰ ਇੱਕ ਹੋਰ ਦਸਤਾ ਉੱਥੇ ਪਹੁੰਚਿਆ ਤਾਂ ਖੁਰ ਦੀ ਜਿਹੜੀ ਸੀ ਫਾਰਮੇਸ਼ਨ ਨੂੰ ਗੋਲ ਦਾਇਰੇ ਦੇ ਵਿੱਚ ਬਦਲ ਦਿੱਤਾ ਗਿਆ। ਹੁਣ ਚਾਰੇ ਪਾਸੇ ਕਵਰ ਕਰ ਲਏ ਗਏ। ਰਾਤ ਪਈ ਤਾਂ ਫੇਰ ਕੂਚ ਦਾ ਹੁਕਮ ਹੋ ਗਿਆ। ਰਾਤ ਦੇ ਹਨੇਰੇ ਵਿੱਚ 32-33 ਜਾਣਿਆਂ ਦਾ ਇੱਕੋ ਲਾਈਨ ਦੇ ਵਿੱਚ ਗੁਜ਼ਰਨਾ ਆਸਾਨ ਕੰਮ ਨਹੀਂ ਸੀ। ਕਦੇ ਕਿਤੇ ਰੁਕਾਵਟ ਆਣ ਪੈਂਦੀ, ਕਦੇ ਕਿਤੇ। ਸਕਾਊਟ ਟੀਮ ਤੋਂ ਜਿਹੜਾ ਸੀ ਬਿਨਾਂ ਅਸੀਂ ਕਿਸੇ ਨੂੰ ਵੀ ਟਾਰਚ ਦੀ ਵਰਤੋਂ ਕਰਨ ਦਾ ਹੁਕਮ ਨਹੀਂ ਸੀ ਦਿੱਤਾ। ਜਿੱਥੇ ਕਿਤੇ ਕਿਸੇ ਨੂੰ ਰੁਕਾਵਟ ਪੈਂਦੀ, ਇਹ ਕੰਮ ਉਸਦੇ ਅੱਗੜ ਪਿੱਛੜ ਚੱਲਣ ਵਾਲਿਆਂ ਦਾ ਹੁੰਦਾ ਕਿ ਉਹ ਸਮੱਸਿਆ ਨੂੰ ਨਜਿੱਠਣ। ਕਿਤੇ ਵੀ ਜੰਮ ਘਟਾ ਇਕੱਠਾ ਨਹੀਂ ਸੀ ਹੁੰਦਾ। ਬਾਕੀ ਦੀ ਫਾਰਮੇਸ਼ਨ ਆਪਣੀ ਥਾਵੇਂ ਖੜ ਕੇ ਮੁੜ ਤੁਰਨ ਦਾ ਇੰਤਜ਼ਾਰ ਕਰਦੀ। ਉਸ ਰਾਤ ਅਸੀਂ ਕਈ ਖੇਤੁੱਲਾ ਕੋਲੋਂ ਲੰਘੇ ਤੇ ਖੇਤਾਂ ਦੀ ਰਾਖੀ ਕਰਦੇ ਲੋਕ ਜਾਗ ਰਹੇ ਸਨ, ਪਰ ਅਸੀਂ ਕਿਤੇ ਵੀ ਨਾ ਰੁਕੇ। ਲੋਕਾਂ ਵੱਲੋਂ ਵੀ ਕਿਸੇ ਕਿਸਮ ਦੀ ਹਿਲਚੁਲ ਜਾਂ ਸ਼ੋਰ ਸ਼ਰਾਬਾ ਨਾ ਕੀਤਾ ਗਿਆ। ਸਭ ਨੂੰ ਪਤਾ ਸੀ ਕਿ ਕੌਣ ਜਾ ਰਿਹਾ ਹੈ ਤੇ ਦਸਤੇ ਨੂੰ ਪਤਾ ਸੀ ਕਿ ਕਿਹੜਾ ਖੇਤੁਲ ਕਿਸ ਪਰਿਵਾਰ ਦਾ ਹੈ, ਜਾਣੀ ਕਿ ਕਿਹਦੀ ਧਰਤੀ ਕਿਹਦੀ ਹੈ, ਖੇਤ ਕਿਹਦਾ ਹੈ। ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਵੀ ਆਇਆ। ਉੱਥੇ ਕੁਝ ਦੇਰ ਰੁਕ ਕੇ ਸੁਮੰਨਾ ਨੇ ਪਿੰਡ ਦੇ ਕੁਝ ਵਿਅਕਤੀਆਂ ਦੇ ਨਾਲ ਗੱਲਬਾਤ ਕੀਤੀ ਤੇ ਆਪਣਾ ਰੂਟ ਬਦਲ ਲਿਆ। ਕੋਈ 2 ਦਿਨ ਪਹਿਲਾਂ ਉਸ ਪਿੰਡ ਦੇ ਕੋਲੋਂ ਪੁਲਿਸ ਦੀ ਇੱਕ ਵੱਡੀ ਜਿਹੜਾ ਸੀ ਗਸ਼ਤ ਟੁਕੜੀ ਲੰਘੀ ਸੀ, ਜਿਹੜੀ ਅਜੇ ਤੱਕ ਵਾਪਸ ਨਹੀਂ ਸੀ ਮੁੜੀ। ਦਸਤਾ ਪਿੰਡ ਪਾਰ ਦੇ ਨਾਲੇ ਦੇ ਹਿਠਾੜ ਵੱਲ ਜਾਣ ਦੀ ਬਜਾਏ ਉਤਾੜ ਵੱਲ ਨੂੰ ਜਿਹੜਾ ਤੁਰ ਪਿਆ ਸੀ। ਰਾਤ ਦਾ ਡੇਰਾ ਪਿੰਡ ਤੋਂ 1 ਘੰਟੇ ਦੇ ਫਾਸਲੇ ਦੇ ਉੱਤੇ ਪਾਇਆ ਗਿਆ। ਕਿਸੇ ਨੇ ਵੀ ਝਿੱਲੀ ਨਹੀਂ ਵਿਛਾਈ। ਥਕਾਵਟ ਦੇ ਬਾਵਜੂਦ ਵੀ ਹਰ ਕੋਈ ਆਪਣੀ ਕਿੱਟ ਦੇ ਨਾਲ ਢੋ ਲਾ ਕੇ ਅੱਧ ਲੇਟੀ ਹਾਲਤ ਦੇ ਵਿੱਚ ਪੈ ਗਿਆ। ਡੇਰੇ ਦੇ ਆਲੇ ਦੁਆਲੇ ਸਾਰੀ ਰਾਤ ਗਸ਼ਤ ਚੱਲਦਾ ਰਿਹਾ। ਸਵੇਰੇ ਅਜੇ ਮੂੰਹ ਹਨੇਰਾ ਹੀ ਸੀ ਕਿ ਬਿਨਾਂ ਵਿਸਲ ਕਿਤੇ ਹਰ ਕਿਸੇ ਨੂੰ ਜਿਹੜਾ ਸੀ ਜਗਾ ਦਿੱਤਾ ਗਿਆ। ਹਰ ਕੋਈ ਆਪਣੇ ਆਪਣੇ ਕਵਰ ਦੇ ਵਿੱਚ ਇਸ ਤਰ੍ਹਾਂ ਖੜਾ ਹੋ ਗਿਆ ਜਿਵੇਂ ਮੋਰਚਾ ਮੱਲੀ ਦਾ ਹੈ। ਗਸ਼ਤ ਕਰ ਰਹੀ ਇੱਕ ਟੁਕੜੀ ਖਬਰ ਲੈ ਕੇ ਆ ਗਈ ਕਿ ਪੁਲਿਸ ਦਲ ਥੋੜੀ ਹੀ ਫਾਸਲੇ ਦੇ ਉੱਤੇ ਜੰਗਲ ਦੇ ਵਿੱਚੋਂ ਗੁਜ਼ਰ ਰਿਹਾ ਹੈ। ਪੁਲਿਸ ਆਪਣੀ ਗਸ਼ਤ ਤੋਂ ਵਾਪਸ ਪਰਤ ਰਹੀ ਸੀ। ਉਸਨੇ ਉਹ ਰਸਤਾ ਨਹੀਂ ਲਿਆ ਜਿਸਦੇ ਨਾਲ ਦੋਵੇਂ ਧਿਰਾਂ ਆਮੇ ਸਾਹਮਣੇ ਜਿਹੜੀਆਂ ਨੇ ਆਮੋ ਸਾਹਮਣੇ ਹੋ ਜਾਂਦੀਆਂ। ਜੇ ਸਾਨੂੰ ਪਹਿਲਾਂ ਖਬਰ ਹੋ ਗਈ ਹੁੰਦੀ, ਸੁਮੰਨਾ ਹੌਲੀ ਜਿਹੀ ਬੋਲਿਆ, ਘਾਤ ਤਾਂ ਹੁਣ ਵੀ ਲੱਗ ਸਕਦੀ ਹੈ। ਕਿਸੇ ਹੋਰ ਦੀ ਆਵਾਜ਼ ਆ ਗਈ। ਦੇਰ ਹੋ ਚੁੱਕੀ ਹੈ, ਸੁਮੰਨਾ ਨੇ ਜਵਾਬ ਦਿੱਤਾ। ਜਦ ਦੂਸਰੀਆਂ 2 ਟੁਕੜੀਆਂ ਗਸ਼ਤ ਤੋਂ ਮੁੜੀਆਂ ਤਾਂ ਉਨ੍ਹਾਂ ਮੁਤਾਬਕ ਇਲਾਕੇ ਦੇ ਵਿੱਚ ਕੋਈ ਵੀ ਅਜੀਬ ਤਰ੍ਹਾਂ ਦੀ ਨਕਲੋ ਹਰਕਤ ਮੌਜੂਦ ਨਹੀਂ ਸੀ। ਸੁਮੰਨਾ ਨੇ ਸਿੱਟਾ ਕੱਢਿਆ ਕਿ ਕੋਈ ਵੱਡੀ ਪੁਲਿਸ ਆਪਰੇਸ਼ਨ ਨਹੀਂ ਸੀ ਚੱਲ ਰਿਹਾ। ਪੁਲਿਸ ਨੇ 2 ਸਾਲ ਦੇ ਅਰਸੇ ਬਾਅਦ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਚੱਕਰ ਲਗਾਇਆ ਸੀ ਜਿਸਦਾ ਮਤਲਬ ਸੀ ਕਿ ਉਹ ਫਿਰ ਅਜਿਹਾ ਕਰੇਗੀ। ਜੀਪਾਂ ਦੀ ਵਰਤੋਂ ਪੁਲਿਸ ਨੇ ਬੰਦ ਕਰ ਦਿੱਤੀ ਹੋਈ ਸੀ। ਕਦੇ ਕਦੇ ਉਹ ਭਾਰੀ ਨਫਰੀ ਦੇ ਨਾਲ ਇੱਕ ਪੁਲਿਸ ਸਟੇਸ਼ਨ ਤੋਂ ਦੂਸਰੇ ਤੱਕ ਮਾਰਚ ਕਰਦੀ ਸੀ, ਪਰ ਇਸ ਵਾਰ ਉਨ੍ਹਾਂ ਨੇ ਜੰਗਲ ਦੇ ਵਿੱਚ ਡੂੰਘੇ ਘੁਸ ਆਉਣ ਦਾ ਹੀਆ ਕੀਤਾ ਸੀ। ਸੁਮੰਨਾ ਨੇ ਇਸ ਨੂੰ ਆਉਣ ਵਾਲੇ ਦਿਨਾਂ ਦੇ ਇੱਕ ਸੰਕੇਤ ਵਜੋਂ ਲੈ ਲਿਆ। ਬੁਰੀ ਗੱਲ ਇਹ ਹੈ ਕਿ ਉਨ੍ਹਾਂ ਦੀ ਅਜਿਹਾ ਕਰਨ ਦੀ ਹਿੰਮਤ ਪਈ ਹੈ। ਚੰਗੀ ਇਹ ਹੈ ਕਿ ਉਹ ਹੋਰ ਵੀ ਡੂੰਘਾ ਘੁਸਣਗੇ ਤੇ ਇਸ ਤਰ੍ਹਾਂ ਮੌਕਾ ਦੇਣਗੇ ਸਾਨੂੰ। ਸੁਮੰਨਾ ਪੁਲਿਸ ਦਾ ਡੂੰਘੇ ਜੰਗਲ ਦੇ ਵਿੱਚ ਦਾਖਲਾ ਹੀ ਨਹੀਂ ਸੀ ਬੰਦ ਕਰਵਾਉਣਾ ਚਾਹੁੰਦਾ, ਸਗੋਂ ਠਾਣੇ ਤੋਂ ਠਾਣੇ ਤੱਕ ਦੇ ਮਾਰਚ ਨੂੰ ਵੀ ਰੋਕਣਾ ਚਾਹੁੰਦਾ ਹੈ। ਪੁਲਿਸ ਦੀ ਇਸ ਗਸ਼ਤ ਨੇ ਗੁਰੀਲਿਆਂ ਦੇ ਸੂਚਨਾ ਤਾਣੇ ਬਾਣੇ ਵਿਚਲੀਆਂ ਤੁਰੱਟੀਆਂ ਪ੍ਰਤੀ ਜਿਹੜਾ ਉਂਗਲ ਉਠਾ ਦਿੱਤੇ ਸੀ। ਉਸ ਦਿਨ ਜੰਗਲ ਦੇ ਵਿੱਚ ਅਸੀਂ ਕਿਤੇ ਵੀ ਜ਼ਿਆਦਾ ਸਮਾਂ ਨਹੀਂ ਟਿਕੇ। ਅਗਲੀ ਰਾਤ ਵੀ ਪਹਿਲੀ ਰਾਤ ਵਰਗੀ ਚੌਕਸੀ ਬਰਕਰਾਰ ਰਹੀ। ਤੀਸਰੇ ਦਿਨ ਅਗਲ ਬਗਲ ਦੇ ਕਈ ਪਿੰਡਾਂ ਦੇ ਮਲੇਸ਼ੀਆ ਦਸਤਿਆਂ ਦੇ ਆਗੂਆਂ ਦੀ ਮੀਟਿੰਗ ਹੋਈ। ਸੁਮੰਨਾ ਚਿਹਰੇ ਦੇ ਉੱਤੇ ਤਸੱਲੀ ਦੇ ਭਾਵ ਲੈ ਕੇ ਉਹ ਮੀਟਿੰਗ ਦੇ ਵਿੱਚੋਂ ਬਾਹਰ ਆਇਆ। ਸ਼ਾਇਦ ਅਗਲੀ ਵਾਰ ਉਨ੍ਹਾਂ ਦਾ ਸੂਚਨਾ ਕੇਂਦਰ ਬਿਹਤਰ ਕਾਰਜਗੁਜ਼ਾਰੀ ਜਿਹੜੀ ਦਿਖਾਵੇਗਾ। ਸੁਮੰਨਾ ਦਾ ਦਸਤਾ ਪਹਿਲਾਂ ਦੇ ਸਾਰੇ ਦਸਤਿਆਂ ਦੇ ਨਾਲੋਂ ਮੈਨੂੰ ਵੱਧ ਗਤੀਸ਼ੀਲ ਮਹਿਸੂਸ ਹੋਇਆ। ਉਸਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਹੋਰਨਾਂ ਵਾਂਗ ਭਾਵੇਂ ਉਹ ਜੰਗਲ ਦੇ ਵਿੱਚ ਹੀ ਟਿਕਦਾ ਸੀ, ਪਰ ਉਹ ਹਰ ਪਿੰਡ ਦੇ ਕੋਲ ਰੁਕਦਾ ਤੇ ਉੱਥੇ ਦਾ ਹਾਲ ਜਿਹੜਾ ਚੱਲ ਪਤਾ ਕਰ ਲੈਂਦਾ। ਇੱਕ ਦਿਨ ਇੱਕ ਖੇਤੁਲ ਦੇ ਵਿੱਚ ਬੈਠਿਆ ਉਸਨੇ ਪੁੱਛਿਆ ਕਿ ਜੰਗਲ ਕਿਹੋ ਜਿਹਾ ਲੱਗਾ। ਮੈਂ ਕਿਹਾ ਵਧੀਆ, ਸਗੋਂ ਬਹੁਤ ਹੀ ਖੂਬਸੂਰਤ। ਤੇ ਲੋਕ ਕਹਿੰਦਾ ਕਿੱਦਾਂ, ਜੰਗਲ ਤੋਂ ਵੀ ਚੰਗੇ ਨੇ। ਤੇ ਅਸੀਂ ਕਿੱਦਾਂ ਲੱਗੇ ਤੁਹਾਨੂੰ? ਉਸਦੇ ਅਸੀਂ ਦੇ ਵਿੱਚ ਬਹੁਤ ਕੁਝ ਆ ਜਾਂਦਾ ਸੀ।
अकीदे, रहन सहन, बोलचाल, औकड़ा, खुशियां ते होर किन्ना कुछ। उसके सवाल का जवाब उन्ना संखेप नहीं सी हो सकता जिन्ना सवाल सी। मैं उसनु अपनी हर उस जग्यासा दे उते कोख बारे दसिया जेड़ी मैं करन वास्ते निकलिया सा। फिर उसने कहा, यह सही है कि साढ़े उत्ते कम्मा दा बहुत बोझ है, सानू हालातां दियां सीमावां दे विच ही सारा कुछ करना पै रहा। जिस सीमा नू असी तोड़ सकते हैं तोड़ दिने हैं। असली गल यह है कि इत्थे असी सीमावां दे नाल ही लड़दे हैं। शायद हर थां जिंदगी अजिही ही है, तुसी एक रुकावट दूर कर दियो तो दूसरी खड़ी हो जाती है। इंसान नू बहुत सारिया नजायज रुकावटां ने बन के रजड़ा मारिया होया इन्हां ने जिंदगी नू रोक दिता। असी ए रुकावटां दूर करके इंसानी जिंदगी वास्ते राह खोल देना चाहुंदे आ। तू इस विच पूरा मजा लैंदा है, शायद इसे लई जिंदा दिल है। मेरे शब्दां दे उत्ते ओ मुस्करा पिया। उसदे सुभा दे विच रुक जाना शामिल नहीं सी। ओ कहिंदा सी कि मैं रुकना पसंद नहीं करदा, मैं रुक नहीं सकदा। रुकावटां उस नू परेशान नहीं सन करदियां, पर बस्तर दियां नदियां वांग ही तुहाडी गति भी मस्त है। ठाठा मार दे दरियावां दी गति वांग नहीं है। मैं उसनू कहा, धीमी है क्योंकि असी बहुत पुराने युग तो चीजां नू उठा रहे हां। इथों दी गति विचों भी ही जिहड़ी नवीं गति ने विकसित होना है, असी काली नहीं कर सकते। कुछ लोग ए भी कहिंदे ने कि इथों दे बाशिंदियां नू छेड़िया ना जावे ते उसे तरह रहन दिता जावे जिवें दे ओ हन। ओ उहनां नू म्यूजियम दे विच ढाल देना चाहुंदे ने। ਉਹ ਕਹਿੰਦੇ ਨੇ ਕਿ ਇਹਨਾਂ ਨੂੰ ਆਪਣੇ ਆਪ ਜੀਣ ਦਿਓ ਤੇ ਵਿਕਸਿਤ ਹੋਣ ਦਿਓ ਕਿ ਸਰਮਾਏ ਦਾ ਜਿਹੜਾ ਹਮਲਾ ਇੱਥੋਂ ਦੇ ਵਿਕਾਸ ਨੂੰ ਕੁਦਰਤੀ ਰੂਪ ਦੇ ਵਿੱਚ ਚੱਲਣ ਦੇਵੇਗਾ। ਉਹ ਸਵਾਲ ਕਰਦਾ ਹੈ, ਕਤਾਈ ਨਹੀਂ, ਨਾ ਰਾਏਪੁਰ ਦੇ ਵਿੱਚ, ਨਾ ਰਾਏਪੁਰ ਇਸ ਦੀ ਇਜਾਜ਼ਤ ਦੇਵੇਗਾ, ਨਾ ਹੀ ਭੁਵਨੇਸ਼ਵਰ, ਨਾ ਰਾਂਚੀ, ਨਾ ਭੋਪਾਲ ਤੇ ਨਾ ਹੀ ਦਿੱਲੀ। ਇਹਨਾਂ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਕਿਸੇ ਨੇ ਰਹਿਣ ਦਿੱਤਾ ਹੈ। ਬੈਲਾਡੇਲਾ ਨੇ ਕੀ ਟਾਟਾ ਨਗਰ ਨੇ ਅਤੇ ਰਹਿਣ ਵੀ ਕੌਣ ਦੇਵੇਗਾ। ਬਹੁਤ ਸਾਰੇ ਸਵਾਲ ਸੀ ਉਹਦੇ। ਸਰਦਾਰ ਸਰੋਵਰ ਪ੍ਰੋਜੈਕਟ ਕੀ ਸੰਸਾਰ ਬੈਂਕ ਕੀ ਵਿਸ਼ਵੀਕਰਨ ਨਾ ਪਹਿਲਾਂ ਅਜਿਹਾ ਸੀ ਨਾ ਹੁਣ ਹੋਵੇਗਾ। ਅਸੀਂ ਵਿਕਾਸ ਵਾਸਤੇ ਨਵਾਂ ਰਸਤਾ ਖੋਲਣਾ ਚਾਹੁੰਦੇ ਹਾਂ ਜਿਹੜਾ ਬਰਬਾਦ ਨਾ ਕਰੇ ਸਗੋਂ ਸਿਰਜਣਾ ਕਰਦਾ ਜਾਵੇ, ਜਿਸ ਦੇ ਵਿਚ ਲੁੱਟ ਕਸੁੱਟ ਨਾ ਹੋਵੇ। ਇਸੇ ਲਈ ਸਾਨੂੰ ਦਿੱਲੀ ਉੱਤੇ ਕਦਮ ਰੱਖਣ ਦੀ ਜ਼ਰੂਰਤ ਹੈ। ਸੋ ਬੰਦੂਕ ਤੋਂ ਬਿਨਾਂ ਕੋਈ ਹੱਲ ਨਹੀਂ, ਹੋ ਸਕਦਾ ਹੈ ਹੁੰਦਾ ਤਾਂ ਇਸ ਨੂੰ ਚੁੱਕਣ ਦੀ ਜ਼ਰੂਰਤ ਹੀ ਨਾ ਪੈਂਦੀ, ਕਹਿੰਦਾ ਹੈ ਜੀ। ਦੋਸਤੋ, ਇਹ ਸੀ ਜੀ ਨਾਵਲ ਦੀ ਬਾਤ ਤੇ ਆਖਰ ਦੇ ਵਿੱਚ ਅਲਵਿਦਾਈ ਦੀ ਗੱਲ ਕਰਦੇ ਹਾਂ। ਸਾਲ ਦੇ ਆਖਰੀ ਮਹੀਨੇ ਤੇ ਆਖਰੀ ਹਫ਼ਤੇ ਦੇ ਦਿਨ ਸਨ। ਧੁੱਪ ਚੰਗੀ ਲੱਗਣ ਲੱਗ ਪਈ ਸੀ। ਖੇਤੂਲ ਦੇ ਵਿੱਚੋਂ ਉੱਠ ਕੇ ਮੈਂ ਬਾਹਰ ਖੇਤਾਂ ਦੇ ਵਿੱਚ ਟਹਿਲਣ ਲੱਗ ਪਿਆ। ਜੰਗਲ ਦੇ ਵਿੱਚ ਵਿਚਰਦੇ ਨੂੰ ਮੈਨੂੰ 2 ਮਹੀਨੇ ਪੂਰੇ ਹੋਣ ਵਾਲੇ ਸਨ। ਸਤਨਾਮ ਜੀ ਲਿਖਦੇ ਆ, ਖੇਤੂਲ ਦੇ ਵਿੱਚ ਸਮੰਨਾ ਦੇ ਸਵਾਲ ਦਾ ਜਵਾਬ ਦਿੰਦਿਆਂ ਇਹ ਸਾਰਾ ਸਮਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਤੇਜ਼ ਰੀਲ ਵਾਂਗ ਘੁੰਮ ਗਿਆ। ਉਹ ਚੀਜ਼ਾਂ ਜਿਨ੍ਹਾਂ ਨੂੰ ਮੈਂ ਦੂਰ ਤੋਂ ਸੁਣਿਆ ਸੀ, ਹੈਰਾਨ ਹੁੰਦਾ ਸਾਂ ਕਿ ਹਕੀਕਤ ਦੇ ਵਿੱਚ ਇਹ ਕਿਵੇਂ ਚੱਲ ਰਹੀਆਂ ਹੋਣਗੀਆਂ। ਉਹਨਾਂ ਨੂੰ ਕਾਫ਼ੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜੰਗਲ ਦੇ ਲੋਕਾਂ ਦੀ ਜ਼ਿੰਦਗੀ, ਗੁਰੀਲਿਆਂ ਦਾ ਜੀਵਨ, ਉਹਨਾਂ ਦੇ ਅਕੀਦਿਆਂ ਤੇ ਜਜ਼ਬਿਆਂ ਦੇ ਆਦਿ ਨੂੰ ਉਹਨਾਂ ਦੇ ਨੇੜੇ ਰਹਿ ਕੇ ਜਿਹੜਾ ਦੇਖ ਸਕਿਆ, ਉਹਨਾਂ ਦੀਆਂ ਭਾਵਨਾਵਾਂ ਨੂੰ ਮੈਂ ਜਿੰਨਾ ਵੀ ਵਾਚ ਸਕਿਆ, ਵਾਚਿਆ, ਦੇਖਿਆ, ਬਹੁਤ ਕੁਝ ਹੋਵੇਗਾ ਜਿਹੜਾ ਮੇਰੀ ਪਕੜ ਤੋਂ ਦੂਰ ਰਹਿ ਗਿਆ ਹੋਏਗਾ ਜਾਂ ਜਿਸ ਦੇ ਵਿੱਚ ਮੈਂ ਡੂੰਘਾ ਨਹੀਂ ਉਤਰ ਸਕਿਆ ਹੋਵਾਂਗਾ। ਫਿਰ ਵੀ ਇਹ ਬਹੁਮੁੱਲਾ ਤੇ ਦਿਲਚਸਪ ਜਿਹੜਾ ਤਜ਼ਰਬਾ ਸੀ ਜਿਸ ਨੂੰ ਮੈਂ ਹੋਰਨਾਂ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਰਾ ਕੁਝ ਭਾਵੇਂ ਮੇਰੀ ਡਾਇਰੀ ਦੇ ਸਫ਼ਿਆਂ ਦੇ ਵਿੱਚ ਟੁੱਟਵੇਂ ਖਿੰਡਵੇਂ ਰੂਪ ਦੇ ਵਿੱਚ ਅੰਕਿਤ ਹੈ, ਪਰ ਇਸ ਨੂੰ ਤਰਤੀਬ ਦੇਣ ਤੇ ਦੂਸਰਿਆਂ ਵਾਸਤੇ ਸਿੱਜਤ ਚਿੱਤਰ ਖਿੱਚਣ ਦੇ ਲਈ ਮੈਨੂੰ ਸਾਰਾ ਕੁਝ ਫਿਰ ਤੋਂ ਖੜਾ ਕਰਨਾ ਪਿਆ ਤੇ ਉਸਨੂੰ ਮੁੜ ਜੀਣਾ ਪਿਆ। ਘਟਨਾਵਾਂ ਤੇ ਪਾਤਰ ਸਾਰੇ ਅਸਲੀ ਨੇ, ਕਿਤੇ ਕਿਤੇ ਮੈਨੂੰ 2 ਪਾਤਰਾਂ ਦਾ ਇੱਕ ਪਾਤਰ ਬਣਾਉਣਾ ਪਿਆ ਤੇ ਜਾਂ ਇੱਕ ਨੂੰ 2 ਦੇ ਵਿੱਚ ਵੰਡਣਾ ਪੈ ਗਿਆ ਜਾਂ ਫਿਰ ਉਹਨਾਂ ਨੂੰ ਮੈਂ ਅੱਗੇ ਪਿੱਛੇ ਕਰ ਛੱਡਿਆ। ਇਹ ਸਿਰਫ ਲਿਖਤ ਨੂੰ ਦਿਲਚਸਪ ਤੇ ਰੋਚਕ ਬਣਾਉਣ ਦੇ ਲਈ ਕੀਤਾ ਗਿਆ। ਲੱਗਦੀ ਵਾਹ ਮੇਰੀ ਕੋਸ਼ਿਸ਼ ਰਹੀ ਹੈ ਕਿ ਚੀਜ਼ਾਂ ਨੂੰ ਉਸੇ ਤਰ੍ਹਾਂ ਬਿਆਨ ਕੀਤਾ ਜਾਵੇ ਜਿਵੇਂ ਦੀਆਂ ਉਹ ਹਨ, ਨਹੀਂ ਤਾਂ ਇਹ ਹਕੀਕਤ ਨੂੰ ਪ੍ਰਤੀਬਿੰਬਤ ਕਰਨ ਵਾਲਾ ਸਫ਼ਰਨਾਮਾ ਨਾ ਹੋ ਸਕੇ, ਹੋ ਕੇ ਕਿਤੇ ਕਾਲਪਨਿਕ ਵਿਵਰਣ ਜਿਹੜਾ ਹੋ ਗਿਆ ਹੁੰਦਾ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਤੇ ਗਏ ਨਾਮ ਅਸਲੀ ਨਹੀਂ ਨੇ, ਕਿਉਂਕਿ ਅਸਲੀ ਨਾਮ ਤਾਂ ਮੇਰੇ ਪਾਤਰ
ਚਿਰੋਕਣੇ ਛੱਡ ਚੁੱਕੇ ਸਨ। ਉਂਝ ਵੀ ਉੱਥੇ ਕੋਈ ਵੀ ਨਾਮ ਚਿਰਸਥਾਈ ਨਹੀਂ ਹੈ, ਇਲਾਕਾ ਬਦਲਣ ਦੇ ਨਾਲ ਨਾਲ ਨਾਮ ਵੀ ਬਦਲ ਜਾਂਦੇ ਨੇ। ਮੈਂ ਸ਼ਖਸੀਅਤਾਂ ਦਾ ਚਿੱਤਰ ਖਿੱਚਿਆ ਹੈ, ਨਾਵਾਂ ਦਾ ਨਹੀਂ। ਬਾਸੂ ਤੋਂ ਲੈ ਕੇ ਸੁਮੰਨਾ ਤੱਕ ਸਾਰੇ ਹੀ ਲੰਬੀ ਜੰਗ ਲੜਨ ਵਾਲੇ ਬੇਨਾਮ ਸੂਰਮੇ ਨੇ। ਉਹ ਆਪਣਾ ਨਾਮ ਨਹੀਂ ਸਗੋਂ ਮਿਸ਼ਨ ਉਭਾਰਨ ਦੇ ਵਿੱਚ ਯਕੀਨ ਰੱਖਦੇ ਹੈ। ਜਿਸ ਇਲਾਕੇ ਦਾ ਜ਼ਿਕਰ ਕੀਤਾ ਗਿਆ ਉਹ ਦੱਖਣੀ ਬਸਤਰ ਦਾ ਹਿੱਸਾ ਹੈ, ਜਿਸ ਦੇ ਵਿੱਚ ਬੈਰਮਗੜ੍ਹ, ਗੋਲਾਪੱਲੀ, ਦੁਰਨਾਪਾਲ, ਕੋਟਾ, ਮਾੜੂ, ਮਧੇੜ, ਬਾਸਾਗੁੜਾ ਆਦਿ ਇਲਾਕੇ ਆਉਂਦੇ ਨੇ। ਬਾਅਦ ਦੇ ਵਿੱਚ ਮੈਂ ਜ਼ਿਆਦਾ ਦਿਨ ਉਹਨਾਂ ਦੇ ਨਾਲ ਨਹੀਂ ਰਿਹਾ। ਉਹਨਾਂ ਦੇ ਨਾਲ ਬਿਤਾਏ ਆਖਰੀ ਦਿਨ ਤੋਂ ਇੱਕ ਦਿਨ ਪਹਿਲਾਂ ਜ਼ਿਆਦਾ ਸੀ ਇੱਕ ਪੜਾਅ ਨੂੰ ਜਿਹੜਾ ਅਲਵਿਦਾ ਕਹਿ ਕੇ ਦੂਸਰੇ ਵੱਲ ਨੂੰ ਤੁਰੇ ਤਾਂ ਮੈਂ ਦੇਖਿਆ ਕਿ ਇੱਕ ਕਬਾਇਲੀ ਕੁੜੀ ਜਿਹੜੀ ਇੱਕ ਪੜਾਅ ਪਹਿਲਾਂ ਤੋਂ ਸਾਡੇ ਕਾਫਲੇ ਨੂੰ ਪਿਛਲੇ ਪੜਾਅ ਤੱਕ ਛੱਡਣ ਵਾਸਤੇ ਸਾਡੇ ਨਾਲ ਤੁਰੀ ਸੀ, ਪੜਾਅ ਦੇ ਉੱਤੇ ਪਹੁੰਚਣ ਤੋਂ ਬਾਅਦ ਵਾਪਸ ਨਹੀਂ ਸੀ ਮੁੜੀ। ਆਮ ਦਸਤੂਰ ਵਾਪਸ ਮੁੜ ਜਾਂਦਾ ਹੈ। ਉਸਨੇ ਆਪਣੇ ਸਭ ਤੋਂ ਸੋਹਣੇ ਕੱਪੜੇ ਪਾਏ ਹੋਏ ਸਨ ਤੇ ਵਾਲਾਂ ਦੇ ਵਿੱਚ ਰੁਮਾਲ ਬੰਨਿਆ ਹੋਇਆ ਸੀ। ਉਹ ਸੱਜ ਧੱਜ ਕੇ ਘਰੋਂ ਆਈ ਸੀ। ਮੈਂ ਅੰਦਾਜ਼ਾ ਕੀਤਾ ਕਿ ਇਹ ਨਵੀਂ ਰੰਗ ਰੂਟ ਹੈ ਤੇ ਇਸੇ ਲਈ ਵਾਪਸ ਨਹੀਂ ਮੁੜੀ। ਉਸਨੂੰ ਦਸਤੇ ਦੇ ਨਾਲ ਤੋਰਨ ਵਾਸਤੇ ਉਸਦੇ ਪਿੰਡੋਂ ਕਈ ਸਾਰੇ ਲੋਕ ਆਏ ਸਨ ਤੇ ਤੁਰਨ ਲੱਗਿਆਂ ਉਹ ਉਹਨਾਂ ਨੂੰ ਗਲੇ ਲੱਗ ਕੇ ਮਿਲੀ ਸੀ। ਸੁਮੰਨਾ ਤੋਂ ਜਦ ਮੈਂ ਉਸਦੇ ਬਾਰੇ ਪੁੱਛਿਆ ਤਾਂ ਉਹ ਇਹ ਕਹਿੰਦਾ ਮੁਸਕਰਾ ਪਿਆ ਕਿ ਮੇਰਾ ਅੰਦਾਜ਼ਾ ਸਹੀ ਹੈ। ਉਸ ਨੰਗੇ ਪੈਰਾਂ ਵਾਲੀ ਸ਼ਾਂਤ ਤੇ ਗੰਭੀਰ ਕੁੜੀ ਦੇ ਨਾਲ ਮੈਂ ਪਹਿਲੀ ਤੇ ਆਖਰੀ ਗੱਲ ਕੀਤੀ। ਆਪਣੀ ਕਿੱਟ, ਪੈਨਸਲ ਅਤੇ ਇੱਕ ਕਾਪੀ ਉਸਦੇ ਹਵਾਲੇ ਕਰ ਮੈਂ ਹਰ ਕਿਸੇ ਨੂੰ ਸਲਾਮ ਕਹੀ, ਹੱਥ ਕੁੱਟੇ ਤੇ ਜੰਗਲ ਦੀਆਂ ਯਾਦਾਂ ਸਮੇਟਦੇ ਹੋਏ ਨੇੜੇ ਦੇ ਇੱਕ ਕਸਬੇ ਤੋਂ ਰੇਲ ਗੱਡੀ ਰਾਹੀਂ ਵਾਪਸੀ ਦੇ ਸਫ਼ਰ ਦੇ ਉੱਤੇ ਚੱਲ ਪਿਆ। ਸਤਨਾਮ, ਰਣਜੀਤ ਨਗਰ, ਸਿਉਣਾ ਰੋਡ, ਪਟਿਆਲਾ, ਦਸੰਬਰ 2002। ਜੀ ਦੋਸਤੋ, ਅੱਗੇ ਇਸ ਦੇ ਬਾਰੇ, ਨਾਵਲ ਦੇ ਬਾਰੇ ਲਿਖਦੇ ਨੇ ਗੁਰਦਿਆਲ ਸਿੰਘ ਜੀ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਜੰਗਲਨਾਮਾ ਵਿਸ਼ੇ ਵਸਤੂ ਦੇ ਉੱਤੇ ਲਿਖਣਾ ਲਿਖਣ ਕਲਾ ਦੇ ਪੱਖੋਂ ਵਿਲੱਖਣ ਤੇ ਅਦਭੁਤ ਪੁਸਤਕ ਹੈ, ਜਿਸ ਨੂੰ ਪੜ੍ਹਦਿਆਂ ਪਾਠਕ ਦੀ ਦਸ਼ਾ ਗੁੰਗੇ ਦੇ ਗੂੜ ਖਾਣ ਵਰਗੀ ਹੋ ਜਾਂਦੀ ਹੈ। ਇਹਦੇ ਸਾਹਿਤਕ ਗੁਣਾਂ ਦੇ ਵਿੱਚੋਂ ਕਿਹੜਾ ਗੁਣ ਵਧੇਰੇ ਪ੍ਰਭਾਵਸ਼ਾਲੀ ਹੈ ਇਹ ਨਿਰਣਾ ਵੀ ਮੁਸ਼ਕਲ ਹੋ ਜਾਂਦਾ ਹੈ। ਸ਼ਾਇਦ ਇਸੇ ਦੇ ਕਾਰਨ ਹੀ ਬਿਨਾਂ ਕਿਸੇ ਵਿਸਤ੍ਰਿਤ ਟਿੱਪਣੀ ਦੇ ਪੰਜਾਬੀ ਪਾਠਕਾਂ ਨੂੰ ਪੜ੍ਹਨ ਦੇ ਲਈ ਕਹਿ ਸਕਦਾ। ਇਹ ਵਿਸ਼ਵਾਸ ਹੈ ਕਿ ਹਰ ਪਾਠਕ ਆਪਣੀ ਰੁਚੀ ਤੇ ਵਿਚਾਰਾਂ ਅਨੁਸਾਰ ਜੋ ਪ੍ਰਭਾਵ ਵੀ ਕਬੂਲੇਗਾ ਉਹ ਇਸ ਰਚਨਾ ਦਾ ਪ੍ਰਮੁੱਖ ਗੁਣ ਹੋਵੇਗਾ ਤੇ ਇਸ ਦਾ ਮਹੱਤਵ ਵੀ ਹੋਏਗਾ। ਜੁਲਾਈ 2004 ਨੂੰ ਗੁਰਦਿਆਲ ਸਿੰਘ ਜੀ ਲਿਖਦੇ ਹੈ। ਇਹ ਕਿਤਾਬ ਪੜ੍ਹ ਕੇ ਫਿਰ ਡਾਕਟਰ ਟੀ ਆਰ ਵਿਨੋਦ ਲਿਖਦੇ ਹੈ। ਇਹ ਕਿਤਾਬ ਪੜ੍ਹ ਕੇ ਇਉਂ ਲੱਗਦਾ ਹੈ ਜਿਵੇਂ ਇਸਦਾ ਲੇਖਕ ਬਹੁਤ ਪੜ੍ਹਿਆ ਲਿਖਿਆ ਤੇ ਗੁੜਿਆ ਹੋਇਆ ਇਨਸਾਨ ਹੋਵੇ। ਕਿਤਾਬ ਦੇ ਪੰਨਾ 93 ਦੇ ਉੱਤੇ ਲੇਖਕ ਨੇ ਆਪਣੀ ਉਮਰ 52 ਤੋਂ 53 ਵਰਿਆਂ ਦੇ ਇੱਕ ਵਿਅਕਤੀ ਨਾਰੰਗ ਜਿੰਨੀ ਦੱਸੀ ਹੈ। ਇਸਦਾ ਅਰਥ ਇਹ ਬਣਦਾ ਹੈ ਕਿ ਸਤਨਾਮ ਕੋਈ ਤਜਰਬੇਕਾਰ ਸ਼ਖਸ ਹੈ ਜਿਸ ਨੂੰ ਮਿਲਣ ਜਾਂ ਜਿਸਦੀ ਕੋਈ ਲਿਖਤ ਪੜ੍ਹਨ ਦਾ ਮੈਨੂੰ ਇਸ ਕਿਤਾਬ ਤੋਂ ਪਹਿਲਾਂ ਕੋਈ ਮੌਕਾ ਨਸੀਬ ਨਹੀਂ ਹੋਇਆ। ਕਿਤਾਬ ਦੀ ਰਚਨਾ ਵਸਤੂ, ਰਚਨਾ ਵਿਧੀ ਅਤੇ ਰਚਨਾ ਦ੍ਰਿਸ਼ਟੀ ਤੇ ਸਰਸਰੀ ਝਾਤ ਪਾਇਆ ਵੀ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਸ਼ਾਹਕਾਰ ਰਚਨਾ ਜ਼ਿੰਦਗੀ ਦੇ ਡੂੰਘੇ ਤਜਰਬੇ, ਉਸਦੀ ਪੇਸ਼ਕਾਰੀ ਦੀ ਪਰਪੱਕ ਤਰਕੀਬ ਅਤੇ ਦ੍ਰਿਸ਼ਟੀ ਦੇ ਨਰੋਏਪਨ ਦੇ ਸੁਚੱਜੇ ਸੁਮੇਲ ਦੇ ਨਾਲ ਹੀ ਹੋਣ ਦੇ ਵਿੱਚ ਆ ਸਕਦੀ ਹੈ। ਡਾਕਟਰ ਟੀ ਆਰ ਵਿਨੋਦ ਮੇਘਰਾਜ ਜੀ ਲਿਖਦੇ ਨੇ ਕਿ ਜੰਗਲਨਾਮਾ ਉਸਰ ਰਹੇ ਖਰੇ ਲੋਕ ਰਾਜ ਦੀਆਂ ਨੀਹਾਂ ਦੇ ਵਿੱਚ ਚਿਣੇ ਜਾਣ ਵਾਲੇ ਪੱਥਰਾਂ ਦੀ ਵੀਰ ਗਾਥਾ ਹੈ। ਇਹ ਗਾਥਾ ਬਸਤਰ ਦੇ ਜੰਗਲਾਂ ਦੇ ਵਿੱਚ 2 ਮਹੀਨਿਆਂ ਦੀ ਫੇਰੀ ਦੇ ਦੌਰਾਨ ਸਤਨਾਮ ਦੀ ਰੂਹ ਅੰਦਰ ਨਿੱਕੀ ਨਿੱਕੀ ਕਿਣ ਕਿਣ ਵਾਂਗ ਰਚਦੀ ਗਈ ਤੇ ਫਿਰ ਅਚਾਨਕ ਉਸਦੇ ਧੁਰ ਅੰਦਰੋਂ ਸ਼ੁੱਧ ਚਸ਼ਮੇ ਵਾਂਗ ਫੁੱਟ ਕੇ ਵਗ ਧੁਰੀ ਹੈ। ਆਖਰ ਦੇ ਵਿੱਚ ਇਸ ਦੇ ਵਿੱਚ ਜੋ ਕਿਤਾਬ ਦੇ ਪਿਛਲੇ ਪਾਸੇ ਲਿਖਿਆ ਗਿਆ, ਅਰਬਾਂ ਦੀ ਦੌਲਤ ਤੇ ਅੱਤ ਦੀ ਗਰੀਬੀ ਦੇ ਵਿੱਚ ਜਿਉਂਦਾ ਆਦਿਵਾਸੀ ਤੇ ਸਰਮਾਏਦਾਰ ਦੀ ਭਿਆਨਕ ਤਾਕਤ, ਦੋਵੇਂ ਇੱਕ ਦੂਸਰੇ ਦੇ ਦੁਸ਼ਮਣ, ਜਾਂ ਪਹਿਲਾਂ ਦੂਸਰੇ ਨੂੰ ਤਬਾਹ ਕਰੇਗਾ ਜਾਂ ਦੂਸਰਾ ਪਹਿਲੇ ਨੂੰ ਮਲੀਆ ਮੇਟ ਕਰੇਗਾ, ਤੀਸਰੀ ਕੋਈ ਸੂਰਤ ਹੀ ਨਹੀਂ ਹੈ। ਇਹ ਟੱਕਰ ਕਿਸੇ ਨਾ ਕਿਸੇ ਦਿਨ ਸਾਹਮਣੇ ਆਉਣੀ ਹੀ ਹੈ। ਸਨ 2002 ਦੇ ਵਿੱਚ ਕਹੇ ਗਏ ਇਹ ਸ਼ਬਦ ਅੱਜ ਸੱਚ ਹੋ ਰਹੇ ਨੇ, ਅੱਜ 26 ਹੋ ਗਿਆ। ਹਕੂਮਤ ਨੇ ਆਪਣਾ ਲਾਮ ਲਸ਼ਕਰ ਉਹਨਾਂ ਇਲਾਕਿਆਂ ਨੂੰ ਉਜਾੜਨ ਵਾਸਤੇ ਭੇਜ ਦਿੱਤਾ ਹੈ। ਦੋਵਾਂ ਪਾਸਿਆਂ ਤੋਂ ਮੋਰਚੇ ਮੱਲੇ ਜਾ ਚੁੱਕੇ ਨੇ। ਬਹੁ ਕੌਮੀ ਕੰਪਨੀਆਂ ਹਕੂਮਤੀ ਲਾਮ ਲਸ਼ਕਰ ਨੂੰ ਵਰਤ ਕੇ ਉਸ ਇਲਾਕੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ।
ਤਾਂ ਕਿ ਅਰਬਾਂ ਖਰਬਾਂ ਦੀ ਕੁਦਰਤੀ ਦੌਲਤ ਉੱਤੇ ਜੱਫਾ ਮਾਰ ਸਕਣ। ਬਸਤਰ ਦੇ ਉੱਤੇ ਉਸਦੇ ਨਾਲ ਲੱਗਦੇ ਛੱਤੀਸਗੜ੍ਹ ਤੇ ਦੂਸਰੇ ਇਲਾਕਿਆਂ ਤੇ ਝਾਰਖੰਡ, ਉੜੀਸਾ ਅਤੇ ਮੱਧ ਪ੍ਰਦੇਸ਼ ਦੀ ਕੁਦਰਤੀ ਵਸੀਲਿਆਂ ਦੇ ਨਾਲ ਭਰਪੂਰ ਧਰਤੀ ਤੋਂ ਲੱਖਾਂ ਕਬਾਇਲੀਆਂ ਨੂੰ ਉਜਾੜ ਸੁੱਟਣ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ। ਹਿੰਦੁਸਤਾਨ ਦੇ ਇਤਿਹਾਸ ਦੀ ਸ਼ਾਇਦ ਸਭ ਤੋਂ ਮਹੱਤਵਪੂਰਨ ਗੁਰੀਲਾ ਲੜਾਈ ਦਾ ਪਿੜ ਬੱਝ ਰਿਹਾ, ਜਿਨ੍ਹਾਂ ਲੋਕਾਂ ਦੀ ਦਾਸਤਾਂ ਜੰਗਲਨਾਮਾ ਦੇ ਵਿੱਚ ਕਹੀ ਗਈ ਹੈ, ਉਹ ਗੁੰਮਨਾਮੀ ਦੇ ਵਿੱਚੋਂ ਨਿਕਲ ਕੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਫੈਲ ਜਾਣ ਲਈ ਤਿਆਰ ਖੜੇ ਨੇ। ਉਹ ਵਿਕਾਸ ਦੇ ਨਾਮ ਦੇ ਉੱਤੇ ਉਜਾੜੇ ਜਾਣ ਤੇ ਬਰਬਾਦ ਹੋਣ ਤੋਂ ਇਨਕਾਰੀ ਨੇ। ਬਹੁ ਕੌਮੀ ਕੰਪਨੀਆਂ ਦੇ ਭਾਰਤ ਦੇ ਉੱਤੇ ਗਲਬੇ ਦੇ ਵਿਰੁੱਧ ਤਰ੍ਹਾਂ ਤਰ੍ਹਾਂ ਦੇ ਨਾਲ ਜਦੋ ਜਹਿਦ ਕਰ ਰਹੇ ਲੋਕਾਂ ਦੀ ਉਹ ਸਭ ਤੋਂ ਮੋਹਰਲੀ ਕਤਾਰ ਦੇ ਵਿੱਚ ਮੋਰਚੇ ਉੱਤੇ ਨੇ। ਭਾਰਤੀ ਲੋਕਾਂ ਦੀ ਸਾਮਰਾਜੀ ਸਰਮਾਏ ਅਤੇ ਲੁੱਟ ਖਸੁੱਟ ਵਿਰੁੱਧ ਲੜਾਈ ਦਾ ਸਭ ਤੋਂ ਮੋਹਰ ਹੈ ਜਿਹੜਾ ਦਸਤਾ ਹੈ ਤੇ ਛਾਲਾ ਜਿੱਤ ਉਹਨਾਂ ਦੇ ਕਦਮ ਚੁੰਮੇ ਤੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਬਾਬ ਲਿਖਿਆ ਜਾਵੇ। ਸਤਨਾਮ। 1 ਤਰੀਕ ਜਨਵਰੀ ਮਹੀਨਾ 2010। ਜੀ ਦੋਸਤੋ, ਇਹ ਹੈ ਜੀ ਮਕਬੂਲ ਕਿਤਾਬ ਸਤਨਾਮ ਜੀ ਦੀ ਕਲਮ ਦੇ ਵਿੱਚੋਂ ਲੜੀ ਵਾਰਤਾ ਦੇ ਵਿੱਚ ਆਖਰੀ ਭਾਗ ਜੰਗਲਨਾਮਾ ਦਾ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਇਸ ਹਫ਼ਤੇ ਸਤਨਾਮ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਅਜੇ ਜੋ ਘਟਨਾਵਾਂ ਵਾਪਰੀਆਂ ਜਾਂ ਉਹਨਾਂ ਦੀ ਆਖਰੀ ਸਮਾਂ ਸੀ ਉਹ ਵੀ ਰਾਜ ਬਣਿਆ ਹੋਇਆ। ਕਿਵੇਂ ਵਾਪਰਿਆ ਜੋ ਦੱਸਿਆ ਜਾਂਦਾ ਉਹ ਤਾਂ ਖੁਦਕੁਸ਼ੀ ਦੱਸਦੇ ਨੇ, ਪਰ ਅਸਲ ਦੇ ਵਿੱਚ ਕੁਝ ਅਜੇ ਤੱਕ ਉਹਦੇ ਵਿੱਚ ਦੋ ਚਿੱਤੀ ਹੈ, ਸਪਸ਼ਟ ਨਹੀਂ ਹੈ ਵੀ ਅਸਲ ਦੇ ਵਿੱਚ ਉਹਨਾਂ ਨੇ ਆਪਣੀ ਜੀਵਨ ਲੀਲਾ ਕਿਉਂ ਖਤਮ ਕੀਤੀ। ਤੇ ਉਹ ਸਾਰੀਆਂ ਚੀਜ਼ਾਂ ਨੇ ਇਹ ਬਾ ਕਮਾਲ ਬਹੁਤ ਮਕਬੂਲ ਕਿਤਾਬ ਰਹੀ ਹੈ। ਬਹੁਤ ਬਹੁਤ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਇਸ ਕਿਤਾਬ ਦਾ ਜਿਹੜਾ ਅਨੁਵਾਦ ਹੋ ਚੁੱਕਿਆ ਤੇ ਪੰਜਾਬ ਦੀ ਧਰਤੀ ਨੂੰ ਸਤਨਾਮ ਜੀ ਬਿਲੋਂਗ ਕਰ ਰਹੇ ਸਨ ਤੇ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਜ਼ਿਕਰ ਵੀ ਕੀਤਾ। ਤੇ ਲਓ ਫਿਰ ਇਸ ਦੇ ਨਾਲ ਹੀ ਆਪਾਂ ਇਸ ਨਾਵਲ ਦੀ ਸਮਾਪਤੀ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਵਾਂ ਨਾਵਲ, ਕੁਝ ਨਵੀਆਂ ਗੱਲਾਂ, ਫਿਰ ਤੋਂ ਕੁਝ ਨਵੀਂ ਕਿਤਾਬ ਦੀ ਸ਼ੁਰੂਆਤ ਹੋਏਗੀ ਕਿਤਾਬਾਂ ਦੇ ਅੰਗ ਸੰਗ ਦੇ ਇਸ ਸੈਗਮੈਂਟ ਦੇ ਵਿੱਚ ਹਰ ਫਰਾਈਡੇ ਵਾਲੇ ਦਿਨ ਨੂੰ ਜ਼ਿੰਦਗੀ ਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਦੌਰਾਨ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਦੁਆਬਾ ਰੇਡੀਓ ਦਾ ਮੰਚ ਫਿਲਨਾ ਸਟੂਡੀਓ ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਹੋਰ ਕਿਤਾਬਾਂ ਦੀਆਂ ਵੀ ਕਰਦੇ ਜਾਵਾਂਗੇ ਤੇ 35-40 ਕਿਤਾਬਾਂ ਤੁਹਾਡੀ ਝੋਲੀ ਆਡੀਓ ਦੇ ਰੂਪ ਦੇ ਵਿੱਚ ਪਾ ਚੁੱਕੇ ਹਾਂ। ਤੇ ਲਓ ਦੋਸਤੋ, ਉਹਨਾਂ ਕਿਤਾਬਾਂ ਨੂੰ ਸੁਣਨ ਦੇ ਲਈ ਤੁਸੀਂ ਯੂਟਿਊਬ, ਟੈਲੀਗ੍ਰਾਮ ਦੇ ਉੱਤੇ ਦੁਆਬਾ ਰੇਡੀਓ ਦੇ ਜਾ ਕੇ ਜਿਹੜਾ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਚੰਗਾ ਲੱਗਿਆ ਤਾਂ ਜ਼ਰੂਰ ਦੱਸਣਾ ਅਸਲੀਅਤ ਦੇ ਉੱਤੇ ਆਧਾਰਿਤ ਨਾਵਲ ਜੰਗਲਨਾਮਾ ਸਤਨਾਮ ਜੀ ਦੀ ਕਲਮ ਚੋਂ। ਜੀ ਦੋਸਤੋ, ਲਓ ਫਿਰ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ 2.5 ਘੰਟੇ ਦਾ ਪ੍ਰੋਗਰਾਮ ਅੱਜ ਹੋ ਚੁੱਕਿਆ। ਕੋਸ਼ਿਸ਼ ਹੁੰਦੀ ਹੈ 2 ਘੰਟੇ ਦੇ ਵਿੱਚ ਆਪਾਂ ਸਾਰਾ ਕੁਝ ਸਮੇਟ ਲਈਏ, ਪਰ ਬੜੇ ਦਿਨਾਂ ਤੋਂ ਲੰਮੇ ਸਮੇਂ ਤੋਂ ਮੇਰੀ ਕੋਸ਼ਿਸ਼ ਸੀ ਕਿ ਆਪਾਂ ਇਸ ਨੂੰ ਅੱਗੇ ਤੋਂ ਅੱਗੇ ਪਾਉਂਦੇ ਜਾ ਰਹੇ ਸੀ ਤੇ ਮੇਰੀ ਕੋਸ਼ਿਸ਼ ਸੀ ਕਿ ਅੱਜ ਇਸ ਨਾਵਲ ਦੀ ਆਪਾਂ ਸਮਾਪਤੀ ਕਰੀਏ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਨਵਾਂ ਨਾਵਲ, ਨਵੀਂ ਕਿਤਾਬ ਦੀ ਤੁਹਾਡੇ ਨਾਲ ਸਾਂਝ ਜਿਹੜੀ ਹੈ ਪਵਾਵਾਂਗੇ। ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਪਿਆਰ ਦੇਣ ਦੇ ਲਈ ਦਿਲੋਂ ਤੇ ਬਹੁਤ ਸਾਰੇ ਕਮੈਂਟ ਤੁਸੀਂ ਸਾਂਝੇ ਕੀਤੇ ਆ, ਬਾਅਦ ਦੇ ਵਿੱਚ ਮੈਂ ਜ਼ਰੂਰ ਝਾਤ ਮਾਰ ਲਾਂਗਾ ਦੋਸਤੋ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਕਾਪੀ ਪੇਸਟ ਕਰਕੇ ਵੀ ਮੈਂ ਇਹਨੂੰ ਤੁਹਾਡੇ ਤੱਕ ਪਹੁੰਚਾ ਦਾਂਗਾ ਜੀ ਸਾਰੇ ਦੋਸਤਾਂ ਨੂੰ। ਤੇ ਤੁਸੀਂ ਪ੍ਰੋਗਰਾਮ ਦੇ ਥੱਲੇ ਵੀ ਦੇਖ ਸਕਦੇ ਹੋ ਇਹਨਾਂ ਸਾਰੇ ਹੀ ਕਮੈਂਟਾਂ ਨੂੰ ਤੇ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋ ਗਈ ਤੁਹਾਡੀ ਮੇਰੀ ਸਭ ਦੀ ਤੇ ਕੱਲ੍ਹ ਤੋਂ ਲੈ ਕੇ ਕੱਲ੍ਹ ਨੂੰ ਸੈਟਰਡੇ ਸੰਡੇ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਤੇ ਰਲ ਮਿਲ ਕੇ ਸੁਣਾਂਗੇ ਤੇ ਹਿੱਸਾ ਵੀ ਪਾਵਾਂਗੇ ਇੱਕ ਦੂਸਰਾ ਸਾਰੇ ਜੀ ਜਿਵੇਂ ਪਹਿਲਾਂ ਵੀ ਆਪਾਂ ਜੁੜਦੇ ਹਾਂ ਇੱਕ ਦੂਸਰੇ ਦੇ ਨਾਲ। ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ, ਕਮੈਂਟ ਕਰਨ ਦੇ ਲਈ, ਚੁੱਪ ਚਪੀਤੇ ਸੁਣਨ ਦੇ ਲਈ, ਦੋਸਤਾਂ ਮਿੱਤਰਾਂ ਤੱਕ ਸਾਂਝ ਪਾਉਣ ਦੇ ਲਈ ਤੇ ਜਿਸ ਤੋਂ ਜਿਹਨਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਫੇਸਬੁੱਕ ਨੂੰ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ ਤੇ ਇਸੇ ਤਰ੍ਹਾਂ ਮੈਨੂੰ ਦਿਓ ਆਗਿਆ। ਹੈਵ ਏ ਨਾਈਸ ਵੀਕਐਂਡ ਤੇ ਮਜ਼ਦੂਰ ਦਿਵਸ ਦੀਆਂ ਵੀ ਸਭ ਨੂੰ ਮੁਬਾਰਕਬਾਦ ਹੈ ਜੀ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਹੈਵ ਏ ਨਾਈਸ ਵੀਕਐਂਡ ਜੀ, ਸਤਿ ਸ਼੍ਰੀ ਅਕਾਲ ਜੀ।

0: ద్వాప రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ. ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ. ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ.
2: ਇੱਕ

0: ਨਹੀਂ, ਧੰਨਵਾਦ ਜੀ।
1: ਮਹਿਫਿਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਾਡੀ ਕਾ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਹਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਨੀ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
1: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ।

ਦੀ ਸੀ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਆਪਣੇ ਵੀ

0: ਨਹੀਂ ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ ਕੀਤਾ ਅੱਖਾਂ ਤੋਂ ਲੈਣੀ ਹੁਣ ਲੁਕ ਲੁਕਿਓ ਰੋਣੀ ਮਾਏ ਹੁਣ ਲੁਕ ਲੁਕਿਓ ਰੋਣੀ ਮਾਏ ਕੰਧਾਂ ਦੇ ਓ ਲੈਣੀ ਹੁਣ ਲੁਕ ਲੁਕ ਹੁਣ ਲੁਕ ਲੁਕਿਓ ਰੋਣੀ ਮਾਏ ਕੰਧਾਂ ਦੇ ਓ ਲੈਣੀ ਕਾਲੀ ਤੂੰ ਮਚਾਈ ਸੀ ਮਾਏ ਮੈਨੂੰ ਪਾਣੇ ਦੀ ਡੋਲੈਣੀ ਕਾਲੀ ਤੂੰ ਮਚਾਈ ਸੀ ਮਾਏ ਮੈਨੂੰ ਪਾਣੇ ਦੀ ਡੋਲੈਣੀ ਮੈਨੂੰ ਪਾਣੇ ਦੀ ਡੋਲੈਣੀ ਸ਼ੁਕਰੀਆ ਸਾਥੋ ਬਹੁਤ ਬਹੁਤ ਮਿਹਰਬਾਨੀ
1: ਪਿਆਰੇ ਸਰੋਤਿਓ ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਤਾਰਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ ਗੀਤ ਹੈ ਝੂਠੇ ਵਾਅਦੇ ਛੂਹਣਾ ਗੀਤ ਦੇ ਬੋਲ ਨੇ ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ ਜਦੋਂ ਬੰਦਾ ਡੁੱਬ ਜਾਂਦਾ ਆ ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ

ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਭਗਤ ਸਿੰਘ ਤੇ ਕਾਤਲਾਂ ਦੀ ਗੱਲ ਪੁਰਾਣੀ ਆਖਦੇ, ਭਗਤ ਸਿੰਘ ਤੇ ਕਾਤਲਾਂ ਦੀ ਗੱਲ ਪੁਰਾਣੀ ਆਖਦੇ, ਇਹ ਕੌਣ ਜੋ ਹੱਕਾਂ ਲਈ, ਇਹ ਕੌਣ ਜੋ ਹੱਕਾਂ ਲਈ ਸੂਲੀ ਚੜੀ ਜਾਂਦਾ। ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਿੰਦ ਵਾਅਦਿਆਂ 'ਚ ਡੁੱਬ ਗਈ, ਜਿੰਦ ਵਾਅਦਿਆਂ 'ਚ ਡੁੱਬ ਗਈ।

0: ओ डुब जाना अजे भी वादे करी जांदे। शुक्रिया।
1: तारा सिंह तो बाद हुण मैं इंग्लैंड वसदी साडी शायरा मनदीप कौर पंडाल जिहड़े कि पिछले साडे दो कवि दरबारां दे विच आ के हाजरी भी ला चुके ने ते इस वार असीं उन्हां नूं फिर सद्दा देण जा रहे हां। ओह आण ते साडे दुआबा रेडियो दे स्रोतियां दे नाल अपनियां मन दियां गल्लां करन ते स्रोते भी उन्हां नूं अपने मनां दे विच वसाउण दी कोशिश करनगे ते मैं मनदीप कौर पंडाल जी दा निघा स्वागत करदा हां।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ, ਜਿਸ ਦਾ ਸਿਰਲੇਖ ਹੈ ਮੁਟਿਆਰੇ ਕੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਹੈ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਹੈ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਕੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਤੁਰ ਲਵੀਂ ਭਾਵੇਂ ਦੋ ਪੈਰ ਘੱਟ, ਤੁਰ ਲਵੀਂ ਭਾਵੇਂ ਦੋ ਪੈਰ ਘੱਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਲਚਰ ਦਾ ਤੂੰ ਵਧਾ ਦੇ ਮਾਣ, ਕਲਚਰ ਦਾ ਤੂੰ ਵਧਾ ਦੇ ਮਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਝਾਂਸੀ ਦਾ ਤੂੰ ਪੜ ਇਤਿਹਾਸ, ਝਾਂਸੀ ਦਾ ਤੂੰ ਪੜ ਇਤਿਹਾਸ, ਸਮਝੇਗੀ ਤੂੰ ਆਪ ਨੂੰ ਖਾਸ, ਸਮਝੇਗੀ ਤੂੰ ਆਪ ਨੂੰ ਖਾਸ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਾਬੇ ਨਾਨਕ ਨੇ ਲਿਖਤੀ ਬਾਣੀ, ਬਾਬੇ ਨਾਨਕ ਨੇ ਲਿਖਤੀ ਬਾਣੀ, ਤੈਨੂੰ ਬਣਾਇਆ ਜੱਗ ਦੀ ਰਾਣੀ, ਤੈਨੂੰ ਬਣਾਇਆ ਜੱਗ ਦੀ ਰਾਣੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦੀਪ ਦੀ ਯੋਗਤਾ ਤੇ ਹੋਏ ਸਵਾਲ, ਦੀਪ ਦੀ ਯੋਗਤਾ ਤੇ ਹੋਏ ਸਵਾਲ, ਤਾਈਓ ਖੜਦੀ ਤੇਰੇ ਨਾਲ, ਤਾਈਓ ਖੜਦੀ ਤੇਰੇ ਨਾਲ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ। ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ। ਮਨਦੀਪ ਕੌਰ ਭੰਡਾਲ ਫਰੋਮ ਲੰਡਨ। ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ, ਪਿਆਰ ਦਿਓਗੇ, ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ, ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ। ਰੱਬ ਰਾਖਾ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ, ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਮ ਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ। ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ, ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ, ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ। ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ।
3: ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਲਓ ਜੀ, ਪੇਸ਼ ਹੈ ਕਵਿਤਾ ਅੰਧਕਾਰ। ਤੂੰ ਜਿੱਤ ਨਾ ਮੰਗ, ਤੂੰ ਹਾਰ ਨਾ ਮੰਗ, ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ। ਮਤਲਬ ਦੀਆਂ ਸਭ ਰਿਸ਼ਤੇਦਾਰੀਆਂ, ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ। ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ, ਹੋਰ ਵੱਡੇ ਮਹਿਲ ਮੁਨਾਰ ਨਾ ਮੰਗ। ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ, ਲਾਲਚੀਆ ਹੁਣ ਤੂੰ ਕਾਰ ਨਾ ਮੰਗ। ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ, ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ। ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ, ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ। ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ, ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ। ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ, ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ। ਇੱਜ਼ਤ ਕਰਕੇ ਇੱਜ਼ਤ ਕਰਵਾ ਲੈ, ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ। ਤਖ਼ਤ ਬਦਲ ਦੇ ਬੇਈਮਾਨਾਂ ਦੇ, ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ। ਭਰੋਸੇ ਦਾ ਤੂੰ ਕਤਲ ਕਿਉਂ ਕਰਦਾ, ਮੋੜਨਾ ਨਹੀਂ ਜੇ ਉਧਾਰ ਨਾ ਮੰਗ। ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ, ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ। ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ, ਤੂੰ ਐਵੇਂ ਕੁਛ ਬੇਕਾਰ ਨਾ ਮੰਗ। ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ, ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ, ਅੰਧਕਾਰ ਨਾ ਮੰਗ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ। ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ। ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ, ਉਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ। ਸਾਡੀ ਕਾਮੇ ਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ, ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
4: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ, ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮੇ ਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
5: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿੱਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
6: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਏ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
7: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ, ਕਿੱਧਰ ਜਾਣ ਗਰੀਬ ਵਿਚਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾਂ, ਡਾਢੇ ਨੂੰ ਤੂੰ ਕਰੇ ਸਲਾਮਾਂ, ਮਾੜੇ ਨੂੰ ਤੂੰ ਪਾਏ ਲਗਾਮਾਂ, ਮਾੜੇ ਕੱਢਦੇ ਡਰਦੇ ਹਾੜੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਨਤਾਂ ਕਰ ਕਰਕੇ ਸਭ ਹਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿੱਧਰੇ ਚੱਲਦੀਆਂ ਹੜਤਾਲਾਂ, ਕਿੱਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਕਰਨੇ ਤੇਰੇ ਕੂਚ ਕਿਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ। ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ, ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ, ਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
8: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਤੇ ਅੱਜ ਦੁਆਬਾ ਰੇਡੀਓ ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
1: ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
9: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ ਕਦੇ ਸਿਦਕ ਨਾ ਸਾਡਾ ਡੋਲਿਆ ਜੀ ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ ਸਾਡਾ ਸਬਰ ਜਬਰ ਨੇ ਰੁਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।
10: ਡਿੱਗ

ਰੋਟੀ ਟੁੱਕ ਲਈ ਕੀ ਨਹੀਂ ਕਰਦਾ, ਦੋ ਦੋ ਸ਼ਿਫਟਾਂ ਕੰਮ ਵੀ ਕਰਦਾ, ਖੂਨ ਪਸੀਨਾ ਕਰਕੇ ਜਦ ਮੈਂ ਆਪਣੇ

0: ਰਿਸ਼ਵਤੇ ਉਹ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਨ ਕੌਰ ਜੀ ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ ਧੀਆਂ ਪੱਥਰ ਨਹੀਂ ਹੁੰਦੀਆਂ ਧੀਆਂ ਪੱਥਰ ਨਹੀਂ ਹੁੰਦੀਆਂ ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ ਧੀਆਂ ਪੱਥਰ ਨਹੀਂ ਹੁੰਦੀਆਂ ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ ਧੀਆਂ ਬੋਝ ਵੀ ਨਹੀਂ ਹੁੰਦੀਆਂ ਧੀਆਂ ਬੋਝ ਵੀ ਨਹੀਂ ਹੁੰਦੀਆਂ ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ ਧੀਆਂ ਸਰਾਪ ਵੀ ਨਹੀਂ ਹੁੰਦੀਆਂ ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ ਧੀਆਂ ਸਰਾਪ ਨਹੀਂ ਹੁੰਦੀਆਂ ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ ਧੀਆਂ ਕੁਝ ਨਹੀਂ ਮੰਗਦੀਆਂ ਧੀਆਂ ਕੁਝ ਨਹੀਂ ਮੰਗਦੀਆਂ ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ ਧੀਆਂ ਪੱਥਰ ਨਹੀਂ ਹੁੰਦੀਆਂ ਧੀਆਂ ਪੱਥਰ ਨਹੀਂ ਹੁੰਦੀਆਂ ਵਕਤੀ ਮਾਰ ਸਹਿੰਦੀਆਂ ਟੁੱਟ ਭੱਜ ਕੇ ਸੀ ਨਹੀਂ ਕਰਦੀਆਂ ਵਕਤੀ ਮਾਰ ਸਹਿੰਦੀਆਂ ਟੁੱਟ ਭੱਜ ਕੇ ਸੀ ਨਹੀਂ ਕਰਦੀਆਂ ਧੀਆਂ ਪੱਥਰ ਨਹੀਂ ਹੁੰਦੀਆਂ ਧੀਆਂ ਦੁਸ਼ਮਣ ਨਹੀਂ ਹੁੰਦੀਆਂ ਧੀਆਂ ਦੁਸ਼ਮਣ ਨਹੀਂ ਹੁੰਦੀਆਂ ਸਭ ਨਾਲ ਸਾਂਝ ਵਧਾਉਂਦੀਆਂ ਧੀਆਂ ਦੁਸ਼ਮਣ ਨਹੀਂ ਹੁੰਦੀਆਂ ਸਭ ਨਾਲ ਸਾਂਝ ਵਧਾਉਂਦੀਆਂ ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ ਧੀਆਂ ਪੱਥਰ ਨਹੀਂ ਹੁੰਦੀਆਂ ਧੀਆਂ ਮੱਸਿਆ ਨਹੀਂ ਹੁੰਦੀਆਂ ਧੀਆਂ ਮੱਸਿਆ ਨਹੀਂ ਹੁੰਦੀਆਂ ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ ਧੀਆਂ ਪੱਥਰ ਨਹੀਂ ਹੁੰਦੀਆਂ ਧੀਆਂ ਪੱਥਰ ਨਹੀਂ ਹੁੰਦੀਆਂ ਕੁੱਕ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ ਉਹ ਵੰਸ਼ ਵਧਾਉਂਦੀਆਂ ਨੇ ਧੰਨਵਾਦ
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ ਗਾਉਂਦੇ ਹੀ ਨਹੀਂ ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਘੁਰੀਆਂ ਤੋਂ ਵੀ ਬਚਣਾ ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗੁਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਥਾਂ ਬਾਪੂ

0: ద్వాపర్ రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ. ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਜੀ. ਤੇ ਗੱਲਾਂ ਬਾਤਾਂ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ. ਲਾਈਵ ਪ੍ਰੋਗਰਾਮ ਦੇ ਵਿਚ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਜਿਹੜਾ ਹੁਣ ਤੱਕ ਤਕਰੀਬਨ ਬਣ ਚੁੱਕਿਆ ਹੈ. ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਅੱਜ ਦੇ ਵਿਸ਼ੇਸ਼ ਦਿਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਅੱਜ ਵਿਰਸੇ ਵਿਰਾਸਤ ਦੀ ਥੋੜੀ ਜਿਹੀ ਬਾਤ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ. ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਕੁਝ ਇੱਕ ਦੋ ਰਿਪੋਰਟਾਂ ਨੇ ਉਹਦੀ ਬਾਤ ਪਾਵਾਂਗੇ ਤੇ ਨਾਲ ਦੀ ਨਾਲ ਇੱਕ ਕਹਾਣੀ ਤੁਹਾਨੂੰ ਅੱਜ ਸੁਣਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ. ਤੇ ਜਰਨੈਲ ਹਰੀ ਸਿੰਘ ਨਲੂਆ ਉਹਨਾਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਰਹੇਗੀ. ਅੱਜ ਉਹਨਾਂ ਦਾ ਦਿਹਾੜਾ ਤੇ ਉਹਨਾਂ ਨੂੰ ਯਾਦ ਵੀ ਕਰਾਂਗੇ. ਤੇ ਸਟੂਡੀਓ ਦਾ ਨੰਬਰ +358 44 976 1962 ਜਿਹੜਾ ਸਟੂਡੀਓ ਦਾ ਨੰਬਰ ਹੈ. ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ. ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:00 ਤੇ ਘੜੀਆਂ ਦੇ ਉੱਤੇ 8 ਹੋ ਗਏ ਹੈ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ ਸਮੇਂ ਦੇ ਮੁਤਾਬਕ 9:08 ਨੇ ਤੇ ਯੂਕੇ ਦੇ ਵਿਚ ਸ਼ਾਮ ਦੇ 5:00 ਘੜੀਆਂ ਦੇ ਉੱਤੇ 8 ਦਾ ਸਮਾਂ ਹੈ. ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਘੜੀਆਂ ਦੇ ਉੱਤੇ 8 ਜਿਹੜੇ ਨੇ ਹੋ ਚੁੱਕੇ ਨੇ. ਤੇਲੋਂ ਦੋਸਤੋ ਬਾਤਾਂ ਪਾਉਂਦੇ ਹਾਂ ਤੇ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ. ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ. 30 April 2026 ਦਾ ਦਿਹਾੜਾ ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਸੁਣ ਰਹੇ ਸਭ ਦੋਸਤਾਂ ਦਾ ਸਵਾਗਤ ਹੈ.

ਬਹਾਦਰਾਂ ਵਿੱਚ ਨਿਆਂ ਅਤੇ ਅਣਖ ਦੇ ਲਈ ਲੜਨਾ ਜਾਂ ਲੜਨ ਮਰਨ ਅਤੇ ਜਾਬਰ ਨੂੰ ਲਲਕਾਰਨ ਦੀ ਜਿਹੜੀ ਦਲੇਰੀ ਹੁੰਦੀ ਹੈ, ਇਸੇ ਕਰਕੇ ਦੁਨੀਆਂ ਜਿਹੜੀ ਆ ਉਹਨਾਂ ਨੂੰ ਸੁਣਦੀ ਹੈ, ਵੇਖਦੀ ਹੈ, ਮੰਨਦੀ ਹੈ ਤੇ ਸਲਾਹੁੰਦੀ ਹੈ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਕਰਦੇ ਹਾਂ। 30 ਜਿਹੜਾ ਅੱਜ ਅਪ੍ਰੈਲ ਦਾ ਜਿਹੜਾ ਦਿਨ ਹੈ, 1598 ਦਾ ਜ਼ਿਕਰ ਕਰਦੇ ਹਾਂ। 1598 ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਸੀ ਪਹਿਲੀ ਵਾਰ ਥੀਏਟਰ ਦਾ ਜਿਹੜਾ ਆਯੋਜਨ ਕੀਤਾ ਗਿਆ ਸੀ 1789 ਦੇ ਵਿੱਚ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਜਿਹੜੇ ਸਨ ਉਹਨਾਂ ਨੇ ਅਹੁਦਾ ਸੰਭਾਲਿਆ ਸੀ ਤੇ 1837 ਦੇ ਵਿੱਚ ਜਮਰੋਦ ਦੇ ਕਿਲੇ ਦੇ ਵਿੱਚ ਹਰੀ ਸਿੰਘ ਨਲੂਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। 1853 ਦੇ ਵਿੱਚ ਓਫਥੋ ਲੈਮਜ਼ੀ ਦੇ ਗਾਮਾ ਪੀਟੋ ਦਾ ਜਿਹੜਾ ਜਨਮ ਹੁੰਦਾ ਹੈ ਤੇ 1870 ਦੇ ਵਿੱਚ ਭਾਰਤੀ ਸਿਨੇਮਾ ਦੇ ਜਨਮਦਾਤਾ ਦਾਦਾ ਸਾਹਿਬ ਫਾਲਕੇ ਦਾ ਜਿਹੜਾ ਜਨਮ ਹੋਇਆ। 1945 ਦੇ ਵਿੱਚ ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਨੇ ਦੂਜੀ ਸੰਸਾਰ ਜੰਗ ਦੇ ਵਿੱਚ ਰੂਸ ਹੱਥੋਂ ਜਿਹੜੀ ਹੋਈ ਕਰਾਰੀ ਹਾਰ ਤੋਂ ਬਾਅਦ ਨਮੋਸ਼ੀ ਦੇ ਨਾਲ ਬਰਲਿਨ ਦੇ ਵਿੱਚ ਜਿਹੜਾ ਆਤਮ ਹੱਤਿਆ ਕੀਤੀ। 1962 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੁੰਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ ਤੇ 1975 ਵੀਅਤਨਾਮੀ ਲੋਕਾਂ ਨੇ ਬਿਨਾਂ ਰਵਾਇਤੀ ਹਥਿਆਰਾਂ ਦੇ ਉੱਤੇ ਸਿਖਲਾਈ ਤੋਂ ਅਮਰੀਕੀ ਫੌਜਾਂ ਨੂੰ ਜਿਹੜਾ ਉੱਥੋਂ ਭਜਾਇਆ। ਗੱਲ ਕਰਦੇ ਹਾਂ ਦੋਸਤੋ ਅੱਜ ਦੇ ਖਾਸ ਦਿਨ ਦੀ, ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਜਦੋਂ ਗੱਲ ਕਰਦੇ ਹਾਂ 1837 ਦੀ, ਜਮਰੋਦ ਦੇ ਕਿਲੇ ਦੇ ਵਿੱਚ ਹਰੀ ਸਿੰਘ ਨਲੂਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਜਰਨੈਲ ਹਰੀ ਸਿੰਘ ਨਲੂਆ ਆਸਟ੍ਰੇਲੀਆ ਦੇ ਮਸ਼ਹੂਰ ਮੈਗਜ਼ੀਨ ਬਿਲੀਨੀਅਰ ਦੇ ਜਿਹੜੇ ਸਨ 14 ਜੁਲਾਈ 2014 ਅੰਕ ਦੇ ਵਿੱਚ ਵਿਸ਼ਵ ਦੇ ਵਿੱਚ ਹੁਣ ਤੱਕ ਦੇ ਹੋਏ ਮਹਾਨ 10 ਜਰਨੈਲਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਹਰੀ ਸਿੰਘ ਨਲੂਆ ਉਹਨਾਂ ਦਾ ਨਾਮ ਜਿਹੜਾ ਆਉਂਦਾ ਹੈ। ਉਹਨਾਂ ਤੋਂ ਬਾਅਦ ਜਿਹੜੇ ਨੇ ਚੰਗੇਜ਼ ਖਾਂ ਮੰਗੋਲੀਆ ਦਾ, ਸਿਕੰਦਰ ਮਹਾਨ ਜੁਨਾਨ ਦਾ ਤੇ ਅਟੀਲਾ ਹੂਣ ਜਿਹੜੇ ਸਨ ਕਜ਼ਾਕਿਸਤਾਨ ਨੂੰ ਬਿਲੋਂਗ ਕਰਦੇ ਸਨ। ਯੂਲੀਅਸ ਸੀਜ਼ਰ ਰੋਮਨ ਸੈਨਾਪਤੀ ਸੀ। 6ਵੇਂ ਨੰਬਰ ਦੇ ਉੱਤੇ ਸਾਇਰਸ ਮਹਾਨ ਇਰਾਨ ਦਾ ਤੇ 7ਵੇਂ ਦੇ ਉੱਤੇ ਫਰਾਂਸਿਸਕੋ ਪੀਜੈਰੋ ਸਪੇਨ ਤੋਂ ਤੇ ਨੈਪੋਲੀਅਨ ਜਿਹੜਾ ਬੋਨਾਪਾਰਟ ਸੀ ਉਹ 8ਵੇਂ ਨੰਬਰ ਦੇ ਉੱਤੇ ਆਉਂਦਾ ਹੈ ਫਰਾਂਸ ਤੋਂ। ਹਾਨੀਬਲ ਬਰਕਾ ਟਿਊਨੇਸ਼ੀਆ ਤੋਂ ਤੇ ਆਖਰ ਦੇ ਵਿੱਚ ਜਿਹੜਾ 10ਵਾਂ ਨੰਬਰ ਆਉਂਦਾ ਤੈਮੂਰ ਲਿੰਗ ਉਜ਼ਬੇਕਿਸਤਾਨ ਦਾ ਜਿਹੜਾ ਨਾਮ ਜਿਹੜਾ ਦਰਜ ਕੀਤਾ ਜਾਂਦਾ ਹੈ। ਸਰਦਾਰ ਹਰੀ ਸਿੰਘ ਨਲੂਏ ਦਾ ਜਨਮ 1791 ਨੂੰ ਗੁਜਰਾਂਵਾਲਾ ਵਿਖੇ ਸ਼ੁਕਰ ਚੱਕੀਆ ਜਿਹੜੀ ਮਿਸਲ ਹੈ ਉਹਨਾਂ ਦੇ ਸਰਦਾਰ ਗੁਰਦਿਆਲ ਸਿੰਘ ਉੱਪਲ ਖੱਤਰੀ ਦੇ ਜਿਹੜਾ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਹੁੰਦਾ ਹੈ। ਲਾਹੌਰ ਦੇ ਵਿੱਚ 1805 ਨੂੰ ਬਸੰਤ ਪੰਚਮੀ ਦੇ ਉੱਤੇ ਲੱਗੇ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੌਜਵਾਨਾਂ ਦੇ ਵਿਖਾਏ ਜਾ ਰਹੇ ਬਹਾਦਰੀ ਦੇ ਕਰਤੱਬਾਂ ਦੇ ਵਿੱਚ ਹਰੀ ਸਿੰਘ ਨੂੰ ਤੋਂ ਜਿਹੜਾ ਬਹੁਤ ਪ੍ਰਭਾਵਿਤ ਹੋ ਕੇ ਉਸਨੂੰ ਜਿਹੜਾ ਆਪਣੇ ਨਾਲ ਹੀ ਖਿਦਮਤਗਾਰ ਜਿਹੜਾ ਨਿਯੁਕਤ ਕਰ ਲੈਂਦਾ ਹੈ। ਇੱਕ ਵਾਰ ਜਦੋਂ ਮਹਾਰਾਜਾ ਜੰਗਲ ਦੇ ਵਿੱਚ ਸ਼ਿਕਾਰ ਕਰਨ ਜਾ ਰਿਹਾ ਤਾਂ ਇੱਕ ਸ਼ੇਰ ਨੇ ਜਿਹੜਾ ਅਚਾਨਕ ਹਰੀ ਸਿੰਘ ਉੱਤੇ ਜਿਹੜਾ ਝਪਟਾ ਮਾਰਿਆ, ਝਪਟਾ ਮਾਰ ਕੇ ਜਿਹੜਾ ਉਸਨੂੰ ਘੋੜੇ ਤੋਂ ਜਿਹੜਾ ਹੇਠਾਂ ਸੁੱਟ ਲਿਆ। ਇਸ ਬਹਾਦਰ ਯੋਧੇ ਨੇ ਦੋਹਾਂ ਹੱਥਾਂ ਦੇ ਨਾਲ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਜ਼ੋਰ ਦੀ ਸੁੱਟ ਦਿੱਤਾ। ਇਸ ਤੋਂ ਪਹਿਲਾਂ ਕਿ ਸ਼ੇਰ ਜਿਹੜਾ ਸੀ ਹਮਲਾ ਕਰਦਾ, ਹਰੀ ਸਿੰਘ ਹੁਣਾਂ ਨੇ ਤਲਵਾਰ ਕੱਢ ਕੇ ਸ਼ੇਰ ਦਾ ਸਿਰ ਜਿਹੜਾ ਸੀ ਧੜ ਤੋਂ ਅਲੱਗ ਕਰ ਦਿੱਤਾ। ਮਹਾਰਾਜਾ ਨੇ ਜਿਹੜਾ ਸੀ ਖੁਸ਼ ਹੋ ਕੇ ਕਿਹਾ, ਅੱਜ ਤੋਂ ਤੂੰ ਸਾਡਾ ਨਲਵਾ ਸਰਦਾਰ ਹੀ ਹੈ। ਉਸਨੂੰ ਸ਼ੇਰ ਦਿਲ ਰੈਜੀਮੈਂਟ ਦਾ ਜਿਹੜਾ ਸਰਦਾਰੇ ਆਲਾ ਨਿਯੁਕਤ ਕਰ ਦਿੱਤਾ ਗਿਆ ਤੇ ਆਪਣੀ ਯੋਗਤਾ ਤੇ ਅਦੁੱਤੀ ਦੇ ਕਾਰਨਾਂ ਦੇ ਕਰਕੇ ਖਾਲਸਾ ਫੌਜ ਦੇ ਜਿਹੜੇ ਸਨ ਅਹੁਦੇ ਦੇ ਉੱਤੇ ਉਹਨਾਂ ਨੂੰ ਲਾਇਆ ਗਿਆ। ਆਪਣੀ ਯੋਗਤਾ ਦੇ ਅਦੁੱਤੀ ਕਾਰਨਾਂ ਕਰਕੇ ਖਾਲਸਾ ਫੌਜ ਦੇ ਅਹੁਦੇ ਕਮਾਂਡਰ ਇਨ ਚੀਫ਼ ਦੇ ਉੱਤੇ ਪਹੁੰਚ ਗਏ। ਉਹਨਾਂ ਨੇ ਕਸੂਰ, ਮੁਲਤਾਨ, ਮਿੱਠੀ ਟਵਾਣੇ ਦੀ ਗੜੀ ਜਿਹੜੀ ਹੈ ਤੇ ਮੁਘੇਰ ਅਟਕ ਦੇ ਕਸ਼ਮੀਰ ਤੇ ਜਿੱਤਾਂ ਜਿਹੜੀਆਂ ਉਹਦੇ ਵਿੱਚ ਪ੍ਰਾਪਤ ਕੀਤੀਆਂ ਤੇ ਹਜ਼ਾਰੇ ਦੀ ਜਿਹੜੀ ਬਗਾਵਤ ਨੂੰ ਦਬਾਇਆ। ਅਟਕ ਦੀ ਜਿੱਤ ਤੋਂ ਬਾਅਦ ਅਫਗਾਨੀ ਇਸਤਰੀਆਂ ਜਿਹੜੀਆਂ ਸਨ ਪਠਾਣੀਆਂ ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਦੇ ਲਈ ਚੁੱਪ ਛਾ ਹਰੀਆ ਰਾਗਲੇ, ਜਾਣੀ ਕਿ ਕਹਿੰਦੇ ਨੇ ਕਿ ਭਾਵ ਉਹਦਾ ਜਿਹੜਾ ਮਤਲਬ ਬਣਦਾ ਟਰਾਂਸਲੇਟ ਕਰੀਏ ਅਫਗਾਨੀ ਬੋਲੀ ਦਾ ਤਾਂ ਉਹ ਕਹਿੰਦੇ ਕਿ ਹਰੀ ਸਿੰਘ ਨਲੂਆ ਆ ਜਾਏਗਾ। ਕਹਿੰਦੇ ਸਨ ਆਪ ਕਸ਼ਮੀਰ, ਪਿਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਬਣੇ। ਉਹਨਾਂ ਨੇ ਆਪਣੇ ਨਾਂ ਦੇ ਉੱਤੇ ਸਿੱਕਾ ਵੀ ਜਾਰੀ ਕੀਤੇ ਜੋ ਬਾਅਦ ਦੇ ਵਿੱਚ ਕਈ ਸਾਲ ਚੱਲਦੇ ਰਹੇ। ਕਸ਼ਮੀਰ ਦੇ ਵਿੱਚ

0: ありがとう。हां जी, जारी किए थे बाद दे विच कई साल चलते रहे सिक्के। कश्मीर दे विच सरकारी सहायता दे नाल दस्तकारी दा काम ते केसर दी फसल दे लिए मदद करके जड़ा सी दोबारा व्यापार शुरू करवाया। पिशावर दे विच खूह नहरां कढ़ाईयां गईयां ते हिंदुआं तों जड़ा सी जजिया हटाया गया। जमरौद ते होर किले बनाए गए। 27 अप्रैल 1937 नूं 30,000 अफगानी फौज ने जमरौद दे किले दे उत्ते कब्जा जड़ा करन दे लई हमला कीता। उस समय हरी सिंह नलुए दी जड़ी सी सेहत ठीक ना होण दे करके सिख फौज 1,000 दी अगवाई सरदार महा सिंह जड़ा सी कर रहे सन ते उन्हां दे जड़ा सुनेहे उत्ते हरी सिंह नूं आप जाणा पिया सी, जिस दे कुल 6,000 फौज सी। जंग दी तैयारी दे बारे महाराजे नूं खबर जड़ी सी 26 तरीक नूं जड़ी भेजी जांदी है। ध्यान सिंह उन्हां ने अगे ना जड़ा सी ना दित्ती सी खबर जड़ी देनी सी। 30 तक जड़ा लाहौर तो कोई जवाब नहीं मिलता। इस हमले दे विच 30 अप्रैल अज दे दिहाड़े दे उत्ते हरी सिंह नलवे दे जड़े दो गोलियां छाती दे विच वजदियां ने वखी दे विच ते मरन तो पहला ओ महा सिंह उन्हां नूं कहा कि लाहौर तो फौज आउण तक मेरी मौत नूं गुप्त रख के लड़िया जावे। हरी सिंह उन्हां ने ਉਨ੍ਹਾਂ ਤੋਂ ਬਾਅਦ ਤੇ ਅੱਜ ਵੀ ਜਿਹੜਾ ਇਸ ਪਰਿਵਾਰ ਵਾਲੇ ਨਾਂ ਦੇ ਨਾਲ ਜਿਹੜਾ ਉਨ੍ਹਾਂ ਨੂੰ ਆਪਣੀ ਗੋਤ ਉੱਪਲ ਦੇ ਨਹੀਂ ਲਾਉਂਦੇ ਨੇ, ਸਗੋਂ ਨਲਵਾ ਜਿਹੜਾ ਹੀ ਉਹ ਥੱਲੇ ਪਿੱਛੇ ਜਿਹੜਾ ਲਿਖਦੇ ਐ। ਇਸੇ ਤਰ੍ਹਾਂ ਹਿੰਦੁਸਤਾਨ ਦੇ ਸਿਨੇਮੇ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ, ਉਨ੍ਹਾਂ ਦਾ ਪੂਰਾ ਨਾਂ ਸੀ ਧੁੰਦੀ ਰਾਜ ਗੋਵਿੰਦਾ ਸੀ। ਉਸਦੀ ਪਹਿਲੀ ਖਾਮੋਸ਼ ਫਿਲਮ ਜਿਹੜੀ ਸੀ ਰਾਜਾ ਹਰੀਸ਼ ਚੰਦਰ, ਅੱਜ ਦੇ ਆਪਣੀ 3 ਤਰੀਕ 5ਵੇਂ ਮਹੀਨੇ ਦੇ ਵਿੱਚ 1913 ਨੂੰ ਜਿਹੜੀ ਹੈ ਰਿਲੀਜ਼ ਹੁੰਦੀ ਹੈ, ਮੁੰਬਈ ਦੇ ਕਰੋਨੇਸ਼ਨ ਥੀਏਟਰ ਦੇ ਵਿੱਚ ਲੱਗਦੀ ਹੈ। ਉਹਨਾਂ ਦਾ ਜਨਮ 30 ਅਪ੍ਰੈਲ ਅੱਜ ਦੇ ਦਿਹਾੜੇ ਤੇ 1870 ਨੂੰ ਨਾਸਿਕ ਦੇ ਵਿੱਚ ਹੁੰਦਾ ਹੈ। ਬੰਬੇ ਤੋਂ ਨਾਟਕ ਤੇ ਫੋਟੋਗ੍ਰਾਫੀ ਸਿੱਖਣ ਤੋਂ ਬਾਅਦ ਜਰਮਨੀ ਤੋਂ ਫਿਲਮ ਨਿਰਮਾਣ ਸਿੱਖਿਆ ਗਿਆ ਤੇ ਦਾਦਾ ਸਾਹਿਬ ਫਾਲਕੇ ਉਹਨਾਂ ਨੇ ਫਿਲਮ ਕੰਪਨੀ ਬਣਾ ਕੇ ਕਈ ਫਿਲਮਾਂ ਬਣਾਈਆਂ। 16 ਤਰੀਕ ਤੇ ਫਰਵਰੀ ਦਾ ਮਹੀਨਾ 1944 ਨੂੰ ਦੇਹਾਂਤ ਹੋਇਆ। ਭਾਰਤ ਸਰਕਾਰ ਨੇ 1971 ਦੇ ਵਿੱਚ ਡਾਕ ਟਿਕਟ ਜਾਰੀ ਕੀਤੀ ਤੇ 1969 ਤੋਂ ਹਰ ਸਾਲ ਹਿੰਦੀ ਸਿਨੇਮੇ ਦੇ ਵਿੱਚ ਕਿਸੇ ਨਾਮੀ ਕਲਾਕਾਰ ਨੂੰ ਦਾਦਾ ਸਾਹਿਬ ਫਾਲਕੇ ਰਾਸ਼ਟਰੀ ਪੁਰਸਕਾਰ ਦਿੱਤਾ ਜਾਂਦਾ ਹੈ। 65ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਦੌਰਾਨ ਇਸ ਵਾਰ ਫਿਲਮੀ ਅਦਾਕਾਰ ਵਿਨੋਦ ਖੰਨਾ ਉਨ੍ਹਾਂ ਨੂੰ ਮਰਨ ਦੇ ਉਪਰੰਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ ਤੇ ਇਹ ਇਨਾਮ ਪਾਉਣ ਵਾਲੇ 49ਵੇਂ ਜਿਹੜੇ ਸੇ ਪੁਰਸਕਾਰ ਪ੍ਰਾਪਤ ਕਰਤਾ ਸਨ। ਸਾਲ 2025 ਦੇ ਵਿੱਚ ਇਹ ਅਵਾਰਡ ਮਲ ਆਲਿਮ ਐਕਟਰ ਜਿਹੜੇ ਨੇ ਮੋਹਨ ਲਾਲ ਉਹਨਾਂ ਨੂੰ ਐਵਾਰਡ ਦਿੱਤਾ ਗਿਆ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਖਾਸ ਜਿਹੜੀਆਂ ਦੁਨੀਆਦਾਰੀ ਦੇ ਵਿੱਚ ਗੱਲਾਂ ਬਾਤਾਂ ਜੋ ਕੁਝ ਵਾਪਰਿਆ ਇਸ ਦੁਨੀਆਂ ਦੇ ਉੱਤੇ ਤੇ ਉਹਦੀ ਬਾਤ ਪਾਈ ਹੈ ਤੇ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਤੇ ਅੱਜ ਦੀਆਂ ਖ਼ਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 ਕੁਝ ਹੀ ਪਲਾਂ ਤੱਕ ਤੇ ਆਪਣਾ ਕਾਲ ਤੁਸੀਂ ਕਰ ਸਕਦੇ ਹੋ ਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਵਟਸਐਪ ਸਿੱਧੀ ਕਾਲ ਜਾਂ ਮੈਸੇਜ ਵੀ ਕਰ ਸਕਦੇ ਹੋ। ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਪ੍ਰੋਗਰਾਮ ਲਾਈਵ ਚੱਲ ਰਿਹਾ ਤੇ ਉਹਦੇ ਉੱਤੇ ਵੀ ਤੁਸੀਂ ਆਪਣੇ ਜਜ਼ਬਾਤ ਕੋਈ ਗੱਲਬਾਤ ਲਿਖਣੀ ਚਾਹੁੰਦੇ ਹੋ, ਕਮੈਂਟ ਲਿਖਣਾ ਚਾਹੁੰਦੇ ਹੋ ਤਾਂ ਸਵਾਗਤ ਹੈ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਇਕਬਾਲ ਜੀ ਕੈਲੀਫੋਰਨੀਆ ਤੋਂ। ਤੇ ਇਸੇ ਤਰ੍ਹਾਂ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਤੋਂ ਸ਼ੁਰੂਆਤ ਕਰਕੇ ਅਮਰੀਕਾ ਤੱਕ ਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਦੇ ਵੱਲ ਨੂੰ ਚੱਲਦੇ ਹਾਂ। ਮਜ਼ਾਕ ਜਿਹੜਾ ਬਣਾ ਕੇ ਰੱਖ ਦਿੱਤਾ ਹੈ ਜੱਜਾਂ ਦਾ ਤੇ ਮੈਂ ਨਹੀਂ ਹੋਵਾਂਗਾ ਪੇਸ਼, ਹਰ ਕੋਈ ਜਿਹੜਾ ਇਹ ਗੱਲ ਕਹਿ ਰਿਹਾ ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੋ ਕੁਝ ਬਣ ਰਿਹਾ ਤੇ ਬਣਾਤਾ ਮਜ਼ਾਕ ਜੱਜਾਂ ਦਾ, ਮੈਂ ਨਹੀਂ ਹੁੰਦਾ ਪੇਸ਼, ਇਹ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੋਕ ਜਿਹੜੇ ਕਹਿ ਰਹੇ ਨੇ। 227 ਨਵੀਆਂ ਪਾਰਟੀਆਂ ਦੀ ਦੌੜ ਦੇ ਵਿੱਚ ਜਿਹੜਾ ਨਵਾਂ ਸ਼ੋਰ ਦੇਖਣ ਨੂੰ ਮਿਲ ਰਿਹਾ। ਪੁਤਿਨ ਜਿਹੜੇ ਨੇ ਮਨਾਉਣਗੇ ਹੁਣ ਵਿਕਟਰੀ ਡੇ ਜਿਹੜਾ ਤੇ ਟਰੰਪ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਤੇ ਟਰੰਪ ਕਰੂ ਕੋਈ ਨਵਾਂ ਕਾਰਾ। ਦੁਨੀਆ ਜਿਹੜੀ ਹੈ ਖੜਨ ਜੋਗੀ ਨਹੀਂ ਛੱਡਣੀ, ਆਉਣ ਵਾਲੀ ਜਿਹੜੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਜਿਹੜਾ ਅਮਰੀਕਾ ਇਰਾਨ ਅਤੇ ਇਜ਼ਰਾਇਲ ਦਰਮਿਆਨ ਵੱਧ ਰਹੀ ਤਣਾਅ ਜਿਹੜੀ ਹੈ ਭਰੀ ਸਥਿਤੀ ਬਣ ਰਹੀ ਹੈ ਤੇ ਟਰੰਪ ਉਨ੍ਹਾਂ ਦੇ ਸਖ਼ਤ ਸਟੈਂਡ ਅਤੇ ਸੰਭਾਵਿਤ ਵੱਡੀ ਜਿਹੜੀ ਹੈ ਕਾਰਵਾਈ ਦੇ ਸੰਕੇਤ ਜਿਹੜੇ ਸ਼ਾਮਲ ਨੇ। ਸਟਰੇਟ ਆਫ ਹੋਰਮੁਜ਼ ਦੇ ਨਾਲ ਜਿਹੜਾ ਜੁੜੀਆਂ ਘਟਨਾਵਾਂ ਨੇ ਦੁਨਿਆਵੀ ਅਰਥਚਾਰੇ ਨੂੰ ਚਿੰਤਾ ਦੇ ਵਿੱਚ ਵੀ ਪਾਇਆ ਹੈ ਤੇ ਟਰੰਪ ਸਾਹਿਬ ਨੇ ਸਟਰੇਟ ਆਫ ਹੋਰਮੁਜ਼ ਨੂੰ ਖਤਮ ਕਰਕੇ ਤੇ ਆਪਣਾ ਨਾਮ ਉੱਥੇ ਚਮਕਾ ਦਿੱਤਾ ਹੈ, ਸਟਰੇਟ ਆਫ ਟਰੰਪ। ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਗਰਮੀ ਜਿਹੜੀ ਆ ਰਹੀ ਹੈ ਆਮ ਆਦਮੀ ਪਾਰਟੀ, ਬੇਅਦਬੀ ਬਿੱਲ ਤੇ ਨਵੇਂ ਵਿਵਾਦਾਂ ਦੇ ਨਾਲ ਸਿਆਸੀ ਮਾਹੌਲ ਜਿਹੜਾ ਤਪਿਆ ਪਿਆ। ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਮਾਮਲੇ ਤੋਂ ਲੈ ਕੇ ਨਵੀਆਂ ਪਾਰਟੀਆਂ ਦੀ ਐਂਟਰੀ ਹੋ ਰਹੀ ਹੈ ਤੇ 2027 ਚੋਣਾਂ ਦੇ ਲਈ ਹਲਚਲ ਤੇਜ਼ ਹੋਈ ਹੈ। ਅਦਾਲਤੀ ਮਾਮਲੇ, ਰਾਜਨੀਤਿਕ ਟਕਰਾਅ ਤੇ ਅੰਤਰਰਾਸ਼ਟਰੀ ਤਣਾਅ ਜਿਹੜਾ ਬਣਿਆ ਹੋਇਆ ਤੇ ਲਓ ਫਿਰ ਆਪਾਂ ਗੱਲਾਂ ਬਾਤਾਂ ਦੀ ਕਰਦੇ ਹਾਂ ਸ਼ੁਰੂਆਤ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਬੀਜੇਪੀ ਦੇ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ਦੇ ਵਿੱਚ ਲਗਾਈ ਜਾਵੇਗੀ ਹੁਣ ਜਨਤਾ ਦੀ ਵਿਧਾਨ ਸਭਾ। ਪੰਜਾਬ ਸਰਕਾਰ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਕੱਲ੍ਹ ਨੂੰ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਪੰਜਾਬ ਭਾਜਪਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਨਤਾ ਦੀ ਵਿਧਾਨ ਸਭਾ ਲਗਾਈ ਜਾਏਗੀ। ਇਸ ਗੱਲ ਦੀ ਪੁਸ਼ਟੀ ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਜਿਹੜੇ ਨੇ ਵਿਨੀਤ ਜੋਸ਼ੀ ਉਨ੍ਹਾਂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੈਸ਼ਨ ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ 1 ਮਈ ਨੂੰ ਸਵੇਰੇ 11 ਵਜੇ ਸ਼ੁਰੂ ਹੋਏਗਾ। ਭਾਜਪਾ ਆਗੂ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੂਬੇ ਦੀ ਭਲਾਈ ਦੀ ਜਿਹੜੀ ਬਜਾਏ ਆਪਣੀ ਪਾਰਟੀ ਦੇ ਹਿੱਤਾਂ ਦੇ ਲਈ ਸੱਦਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸਪੀਕਰ ਆਪਣਾ ਫਰਜ਼ ਤੇ ਮਾਣ ਮਰਿਆਦਾ ਭੁੱਲ ਜਾਵੇ ਤਾਂ ਹਾਕਮ ਤੇ ਲੋਕਾਂ ਦੀ ਆਵਾਜ਼ ਜਿਹੜੀ ਦਾ ਮਖੌਲ ਉਡਾਉਣ ਲੱਗ ਜਾਵੇ ਤਾਂ ਜਨਤਾ ਦੀ ਵਿਧਾਨ ਸਭਾ ਲਗਾਉਣੀ ਜ਼ਰੂਰੀ ਹੈ ਜਿੱਥੇ ਪੰਜਾਬ ਦੇ ਮੁੱਦਿਆਂ ਨੂੰ ਵਿਚਾਰਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਨਾਮ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਤੇ ਇਸੇ ਲਈ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਮੁਲਾਜ਼ਮਾਂ ਦਾ ਬਕਾਇਆ DA ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵੱਲੋਂ ਜਨਤਾ ਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਅਸਲ ਮੁੱਦਿਆਂ ਨੂੰ ਚੁੱਕਿਆ ਕਹਿੰਦੇ ਜਾਵੇਗਾ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦਾ ਮਾਮਲਾ, ਅਜਨਾਲਾ ਦੀ ਗੱਲ ਕਰੀਏ। ਅਜਨਾਲਾ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ੀ ਹੋਈ ਅੱਜ ਤੇ ਅਗਲੀ ਸੁਣਵਾਈ 2 ਮਈ ਨੂੰ ਹੁਣ ਹੋਏਗੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਉਨ੍ਹਾਂ ਨੂੰ ਅੱਜ ਮੁੜ ਅਸਾਮ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਜਨਾਲਾ ਦੀ ਸਬ ਅਦਾਲਤ ਵਿਖੇ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਗਿਆ। ਅਦਾਲਤ ਦੇ ਵੱਲੋਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਰੱਖੀ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਕਰਮਵੀਰ ਸਿੰਘ ਪੰਨੂ ਹੋਣਾ ਨੇ ਦਸਿਆ ਕਿ ਪੁਲਿਸ ਦੇ ਵੱਲੋਂ ਅਜਨਾਲਾ ਪੁਲਿਸ ਥਾਣਾ ਹਿੰਸਾ ਮਾਮਲੇ ਦੇ ਵਿੱਚ ਉਸਦੇ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਅਦਾਲਤ ਦੇ ਵੱਲੋਂ ਇਹ ਮਾਮਲਾ ਹੁਣ ਸੈਸ਼ਨ ਅਦਾਲਤ ਅੰਮ੍ਰਿਤਸਰ ਦੇ ਵਿੱਚ ਵਿਚਾਰਿਆ ਜਾਏਗਾ ਜਿਸ ਦੇ ਤਹਿਤ ਅਗਲੀ ਸੁਣਵਾਈ 2 ਮਈ ਨੂੰ ਰੱਖੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਕੇਸ ਪਹਿਲਾਂ ਵੀ ਜਿਹੜਾ ਸੈਸ਼ਨ ਅਦਾਲਤ ਦੇ ਵਿੱਚ ਵਿਚਾਰ ਦੇ ਅਧੀਨ ਹੈ। ਅਜਨਾਲਾ ਪੁਲਿਸ ਸਟੇਸ਼ਨ ਹਿੰਸਾ ਮਾਮਲੇ ਦੇ ਵਿੱਚ ਪਹਿਲਾਂ ਵੀ 40 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ ਨੇ ਤੇ ਇਸ ਕੇਸ ਦਾ ਜਿਹੜਾ ਸਾਹਮਣਾ ਕਰ ਰਹੇ ਨੇ। ਬੇਅਦਬੀ ਵਿਰੋਧੀ ਜਿਹੜਾ ਕਾਨੂੰਨ ਹੈ ਉਹਦਾ ਵੀ ਜਿਹੜਾ ਮੁੱਦਾ ਉੱਠ ਰਿਹਾ, ਬੇਅਦਬੀ ਵਿਰੋਧੀ ਕਾਨੂੰਨ ਪਟੀਸ਼ਨ ਦੀ ਵਾਜਬੀਅਤ ਪਰਖੇਗੀ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਨਵੇਂ ਸੋਧੇ ਗਏ ਬੇਅਦਬੀ ਵਿਰੋਧੀ ਕਾਨੂੰਨ ਨੂੰ ਰੱਦ ਕਰਨ ਦੇ ਲਈ ਦਾਖਲ ਪਟੀਸ਼ਨ ਤੋਂ ਕਰੀਬ 1 ਹਫ਼ਤੇ ਬਾਅਦ ਅਦਾਲਤ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਉਹ ਪਹਿਲਾਂ ਇਹ ਜਾਂਚੇਗੀ ਕਿ ਇਹ ਪਟੀਸ਼ਨ ਸੁਣਵਾਈ ਦੇ ਯੋਗ ਹੈ ਜਾਂ ਨਹੀਂ ਹੈ। ਇਹ ਫੈਸਲਾ ਸੂਬਾ ਸਰਕਾਰ ਦੇ ਵੱਲੋਂ ਪਟੀਸ਼ਨ ਕਰਤਾ ਦੇ ਪਿਛੋਕੜ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਨਾਲ ਉਸਦੇ ਸੰਬੰਧ ਦੇ ਵਿੱਚ ਇਤਰਾਜ਼ ਉਠਾਉਣ ਤੋਂ ਬਾਅਦ ਜਿਹੜਾ ਲਿਆ ਗਿਆ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਕਿਹਾ ਕਿ ਇਸ ਅਦਾਲਤ ਨੂੰ ਗੰਭੀਰਤਾ ਦੇ ਨਾਲ ਇਹ ਦੇਖਣਾ ਹੋਵੇਗਾ ਕਿ ਪਟੀਸ਼ਨ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਜਾਂ ਨਹੀਂ, ਜਾਂ ਇਸ ਨੂੰ ਸ਼ੁਰੂਆਤ ਦੇ ਵਿੱਚ ਹੀ ਖਾਰਜ ਕੀਤਾ ਜਾਵੇਗਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਮਈ ਨੂੰ ਹੋਏਗੀ। ਜਦੋਂ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸ਼ੁਰੂਆਤੀ ਸੁਣਵਾਈ ਹੋਈ ਤਾਂ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਹੋਣਾ ਨੇ ਦਸਿਆ ਕਿ ਪਟੀਸ਼ਨ ਕਰਤਾ ਦਾ ਬਾਰ ਲਾਇਸੈਂਸ ਜਿਹੜਾ ਮੁਅੱਤਲ ਹੈ ਕਿਉਂਕਿ ਉਸਦੀ ਪੜ੍ਹਾਈ ਜਿਹੜੀ ਹੈ ਉਹਦੀ ਡਿਗਰੀ ਅਕਾਦਮਿਕ ਡਿਗਰੀ ਅਸਲੀ ਹੈ ਜਾਂ ਨਹੀਂ ਹੈ, ਇਸ ਦੀ ਜਾਂਚ ਚੱਲ ਰਹੀ ਹੈ। ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਐਡਵੋਕੇਟ ਜਨਰਲ ਬੇਦੀ ਹੋਣਾ ਕਿਹਾ ਕਿ ਪਟੀਸ਼ਨ ਪਾਉਣ ਵਾਲੇ ਵਿਅਕਤੀ ਨੂੰ ਜਿਹੜਾ ਆਦਤਨ ਸ਼ਿਕਾਇਤਾਂ ਦੇ ਕਰਨ ਵਾਲਾ ਜਿਹੜਾ ਐਲਾਨਿਆ ਗਿਆ ਤੇ ਉਸਦਾ ਜਿਹੜਾ ਨਾਂ ਇਜਲਾਸ ਬਿਊਰੋ ਦੇ ਵੱਲੋਂ ਤਿਆਰ ਕੀਤਾ ਅਜਿਹੇ ਲੋਕਾਂ ਦੀ ਖਾਸ ਸੂਚੀ ਦੇ ਵਿੱਚ ਸ਼ਾਮਲ ਹੈ। ਬੇਦੀ ਹੋਣਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਟੀਸ਼ਨ ਕਰਤਾ ਦਾ ਪਿਛੋਕੜ ਤੇ ਉਸਦਾ ਜਿਹੜਾ ਅਸਲੀ ਕਿਰਦਾਰ ਹੈ। ਦੂਜੇ ਪਾਸੇ ਪਟੀਸ਼ਨ ਕਰਤਾ ਦੇ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਮਾਮਲਾ ਜਨਤਕ ਮਹੱਤਤਾ ਵਾਲਾ ਹੈ ਤੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਪਟੀਸ਼ਨ ਕਰਤਾ ਦੇ ਨਾਲ ਜੁੜੀ ਸਾਰੀ ਜਾਣਕਾਰੀ ਹਲਫ਼ਨਾਮੇ ਰਾਹੀਂ ਪੇਸ਼ ਕਰ ਦਿੱਤੀ ਜਾਏਗੀ। ਇਸ ਤੋਂ ਇਲਾਵਾ ਉਸ ਤੇ ਕੋਈ ਵੀ ਪੁਲਿਸ ਕੇਸ ਦਰਜ ਨਹੀਂ ਹੈ, ਨਾ ਹੀ ਉਹ ਜਿਹੜਾ ਉਸਦੀ ਡਿਗਰੀ ਨੂੰ ਹਾਲੇ ਤੱਕ ਗਲਤ ਕਰਾਰ ਦਿੱਤਾ ਗਿਆ ਹੈ। ਪਟੀਸ਼ਨ ਪਾਉਣ ਵਾਲਾ ਜਿਹੜਾ ਵਿਅਕਤੀ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਨੂੰ ਰੱਦ ਕਰਵਾਉਣਾ ਚਾਹੁੰਦਾ ਹੈ। ਇਹ ਕਾਨੂੰਨ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ ਦਿੰਦਾ ਹੈ। ਇਸ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੰਦੇ ਹੋਏ ਜਲੰਧਰ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਹੁਣਾਂ ਦਸਿਆ ਕਿ ਇਹ ਕਾਨੂੰਨ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਸੀ ਜਿਸ ਨੂੰ 17 ਅਪ੍ਰੈਲ ਨੂੰ ਰਾਜਪਾਲ ਨੇ ਮਨਜੂਰੀ ਦਿੱਤੀ 20 ਅਪ੍ਰੈਲ ਨੂੰ ਸਰਕਾਰੀ ਤੌਰ ਦੇ ਉੱਤੇ ਨੋਟੀਫਾਈ ਕੀਤਾ ਗਿਆ। ਇਸ ਕਾਨੂੰਨ ਨੂੰ ਜਿਹੜਾ ਚੁਣੌਤੀ ਦੇਣ ਦੇ ਕਾਰਨ ਦਸਦਿਆਂ ਹੋਇਆਂ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਇਸ ਐਕਟ ਨੂੰ ਸੰਵਿਧਾਨ ਦੀ ਧਾਰਾ ਜਿਹੜੀ ਹੈ 254(2) ਅਨੁਸਾਰ ਰਾਸ਼ਟਰਪਤੀ ਦੀ ਲੋੜੀਂਦੀ ਮਨਜੂਰੀ ਹਾਸਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੀ ਧਾਰਾ 5(3) ਹੈ ਤਹਿਤ ਉਮਰ ਕੈਦ ਵਰਗੀਆਂ ਸਜਾਵਾਂ ਤੈਅ ਕੀਤੀਆਂ ਗਈਆਂ ਨੇ ਜੋ ਕਿ ਕੇਂਦਰ ਤੇ ਸੂਬੇ ਦੀ ਸਾਂਝੀ ਜਿਹੜੀ ਸੂਚੀ ਹੈ ਕੰਕਰੰਟ ਲਿਸਟ ਦਾ ਜਿਹੜਾ ਵਿਸ਼ਾ ਨੇ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸਜਾਵਾਂ ਮੌਜੂਦਾ ਭਾਰਤੀ ਨਿਆਂ ਸੰਹਿਤਾ BNS ਦੇ ਨਾਲ ਮੇਲ ਨਹੀਂ ਖਾਂਦੀਆਂ ਨੇ ਤੇ ਇਸ ਦੇ ਲਈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਰਾਸ਼ਟਰਪਤੀ ਦੀ ਸਹਿਮਤੀ ਜ਼ਰੂਰੀ ਸੀ। ਸਰਕਾਰੀ ਗਜਟ ਦੇ ਮੁਤਾਬਕ ਸਿਰਫ ਰਾਜਪਾਲ ਦੀ ਮਨਜੂਰੀ ਲਈ ਗਈ ਹੈ ਜਿਸ ਦੇ ਕਾਰਨ ਇਹ ਪੂਰਾ ਕਾਨੂੰਨ ਪ੍ਰਕਿਰਿਆ ਦੇ ਪੱਖੋਂ ਜਿਹੜਾ ਗਲਤ ਅਤੇ ਗੈਰ ਸੰਵਿਧਾਨਕ ਸਿੱਧ ਹੁੰਦਾ ਹੈ। ਪਟੀਸ਼ਨ ਦੇ ਵਿਚ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਤੇ ਧਰਮ ਨਿਰਪੱਖਤਾ ਦੇ ਸਿਧਾਂਤ ਦਾ ਮੁੱਦਾ ਵੀ ਚੁੱਕਿਆ ਗਿਆ। ਇਸ ਦੇ ਵਿਚ ਦਲੀਲ ਦਿੱਤੀ ਗਈ ਕਿ ਇਹ ਕਾਨੂੰਨ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਲਈ ਬਹੁਤ ਸਖ਼ਤ ਸਜਾਵਾਂ ਦਾ ਪ੍ਰਬੰਧ ਕਰਦਾ ਹੈ। ਦੂਜੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਨੂੰ ਇਸ ਦੇ ਵਿਚ ਸ਼ਾਮਲ ਨਾ ਕਰਕੇ ਇਹ ਕਾਨੂੰਨ ਸਭ ਦੇ ਲਈ ਬਰਾਬਰ ਹੋਣ ਦੀ ਸ਼ਰਤ ਦੇ ਉਤੇ ਪੂਰਾ ਨਹੀਂ ਉਤਰਦਾ ਹੈ। ਦੂਸਰੇ ਪਾਸੇ DIG ਭੁੱਲਰ ਹੁਣੀ ਦਾ ਮਾਮਲਾ ਜਿਹੜਾ ਹੈ ਉਨ੍ਹਾਂ ਦੇ ਟਿਕਾਣਿਆਂ ਤੋਂ ED ਦੇ ਵੱਲੋਂ 1.4 ਕਰੋੜ ਦੇ ਅਸਾਸੇ ਜ਼ਬਤ ਕੀਤੇ ਹੈ। ਸਸਪੈਂਡਡ ਜਿਹੜੇ ਨੇ DIG ਭੁੱਲਰ ਮਾਮਲੇ ਦੀ ਜਾਂਚ ਦੇ ਵਿਚ ਕਈ ਬੇਨਾਮੀ ਜਾਇਦਾਦਾਂ ਦੇ ਸਬੂਤ ਵੀ ਮਿਲ ਗਏ ਨੇ। ਭੁੱਲਰ ਅਤੇ ਉਸ ਦੇ ਨਾਲ ਜੁੜੀਆਂ ਸੰਸਥਾਵਾਂ ਦੇ ਵਿਰੁੱਧ ਹਾਲ ਹੀ ਦੇ ਵਿਚ ਮਾਰੇ ਛਾਪਿਆਂ ਦੇ ਦੌਰਾਨ ਮਨੀ ਲਾਂਡਰਿੰਗ ਦੇ ਨਾਲ ਸੰਬੰਧਿਤ 1.4 ਕਰੋੜ ਰੁਪਏ ਦੇ ਜਿਹੜੇ ਨੇ ਅਸਾਸੇ ਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹੈ। ਕੇਂਦਰੀ ਏਜੰਸੀ ਨੇ 27 ਅਪ੍ਰੈਲ ਨੂੰ 11 ਥਾਵਾਂ ਦੇ ਉਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿਚ ਭੁੱਲਰ ਅਤੇ ਉਸ ਦੇ ਕਥਿਤ ਸਹਿਯੋਗੀਆਂ ਜਿਵੇਂ ਕਿ ਪ੍ਰਾਪਰਟੀ ਡੀਲਰ ਅਤੇ ਸ਼ੱਕੀ ਵਿਅਕਤੀਆਂ ਦੇ ਟਿਕਾਣੇ ਸ਼ਾਮਲ ਨੇ। ED ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਇਹ ਮਾਮਲਾ ਭੁੱਲਰ ਅਤੇ ਉਸ ਦੇ ਸਾਥੀਆਂ ਦੇ ਵਿਰੁੱਧ ਰਿਸ਼ਵਤਖੋਰੀ ਤੇ ਕਥਿਤ ਤੌਰ ਦੇ ਉਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ਾਂ ਹੇਠ ਦਰਜ ਦੀ ਜਿਹੜੀ ਸੀ 2 CBI ਕੇਸਾਂ ਮਗਰੋਂ ਦਰਜ ਕੀਤਾ। ਅਕਤੂਬਰ 2025 ਦੇ ਵਿਚ ਰਿਸ਼ਵਤਖੋਰੀ ਦੇ ਇਕ ਮਾਮਲੇ ਦੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ED ਨੇ ਬਿਆਨ ਦੇ ਵਿਚ ਕਿਹਾ ਕਿ ਛਾਪਿਆਂ ਦੇ ਦੌਰਾਨ 1.4 ਕਰੋੜ ਰੁਪਏ ਦੇ ਅਸਾਸੇ ਜ਼ਬਤ ਅਤੇ ਮਨੀ ਲਾਂਡਰਿੰਗ ਗਤੀਵਿਧੀਆਂ ਦੇ ਨਾਲ ਸੰਬੰਧਿਤ ਕਈ ਦਸਤਾਵੇਜ਼ ਬਰਾਮਦ ਕਰ ਲਏ ਗਏ ਨੇ। ਜਾਂਚ ਤੋਂ ਪਤਾ ਲੱਗਿਆ ਕਿ ਵੱਖ ਵੱਖ ਪ੍ਰਾਪਰਟੀ ਜਿਹੜੇ ਡੀਲਰਾਂ ਤੇ ਸੰਬੰਧਿਤ ਵਿਅਕਤੀਆਂ ਦੇ ਬੈਂਕ ਖਾਤਿਆਂ ਦੇ ਵਿਚ ਵੱਡੀ ਨਕਦੀ ਜਮ੍ਹਾਂ ਅਤੇ ਦਲੀਲ ਜਿਹੜੀ ਤਬਦੀਲ ਕੀਤੀ ਗਈ ਸੀ। ਜਿਨ੍ਹਾਂ ਦੇ ਕੋਲ ਜ਼ਮੀਨ ਦੇ ਵਿਚ ਨਿਵੇਸ਼ ਦੇ ਅਨੁਸਾਰ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਸੀ, ਏਜੰਸੀ ਨੇ ਦੋਸ਼ ਲਗਾਇਆ ਕਿ ਮਗਰੋਂ ਇਨ੍ਹਾਂ ਸ਼ੱਕੀ ਵਿਅਕਤੀਆਂ ਦੇ ਨਾਮ ਦੇ ਉਤੇ ਜਾਇਦਾਦਾਂ ਖਰੀਦਣ ਦੇ ਲਈ ਫੰਡਾਂ ਦੀ ਵਰਤੋਂ ਕੀਤੀ ਗਈ। ED ਅਨੁਸਾਰ ਹਾਲ ਹੀ ਦੇ ਵਿਚ ਮਾਰੇ ਗਏ ਛਾਪਿਆਂ ਦੇ ਦੌਰਾਨ ਚੰਡੀਗੜ੍ਹ, ਲੁਧਿਆਣਾ, ਕਪੂਰਥਲਾ, ਮੁਹਾਲੀ ਤੇ ਜ਼ੀਰਕਪੁਰ ਵਿਚ ਸਥਿਤ ਰਹਾਇਸ਼ਾਂ ਤੇ ਖੇਤੀਬਾੜੀ ਜਾਇਦਾਦਾਂ ਸਮੇਤ ਕਈ ਜਾਇਦਾਦਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਜ਼ਬਤ ਕੀਤੇ ਗਏ ਨੇ। ਦੂਸਰੇ ਪਾਸੇ ਪਾਰਟੀ ਬਦਲਣ ਤੋਂ ਬਾਅਦ ਰਜਿੰਦਰ ਗੁਪਤਾ ਹੁਣਾਂ ਦੀ ਜਿਹੜੀ ਹੈ ਟਰਾਈਡੈਟ ਫੈਕਟਰੀ ਦੇ ਉਤੇ ਛਾਪਾ ਪੈ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਸਭਾ ਮੈਂਬਰ ਦੀ ਪਿੰਡ ਧੌਲਾ ਦੇ ਵਿਚ ਫੈਕਟਰੀ ਦੀ ਜਾਂਚ ਕੀਤੀ ਹੈ। ਬਰਨਾਲਾ ਦੇ ਵਿਚ ਪੰਜਾਬ ਦੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਟਰਾਈਡੈਂਟ ਗਰੁੱਪ ਦੀ ਜਿਹੜੀ ਫੈਕਟਰੀ ਹੈ ਉਹਦੇ ਉਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਛਾਪਾ ਮਾਰ ਦਿੱਤਾ ਗਿਆ। ਜਿੰਨਾ ਚਿਰ ਇਨ੍ਹਾਂ ਦੇ ਨਾਲ ਸੀਗੇ ਉਦੋਂ ਛਾਪਾ ਨਹੀਂ ਤੇ ਹੁਣ ਜਿਹੜੇ BJP ਚ ਚਲੇ ਗਏ ਤਾਂ ਹੁਣ ਛਾਪਾ ਪਵਾ ਤਾ ਜੀ। ਇਸ ਦੇ ਨਾਲ ਹੀ ਗੌਰਤਲਬ ਗੱਲ ਇਹ ਵੀ ਹੈ ਕਿ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣੇ ਸਨ ਪਰ ਕੁਝ ਦਿਨ ਪਹਿਲਾਂ ਹੀ ਉਹ ਭਾਜਪਾ ਦੇ ਵਿਚ ਸ਼ਾਮਲ ਹੋਏ। ਇਸ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਕਾਰਵਾਈ ਨੂੰ ਕਾਫੀ ਅਹਿਮ ਜਿਹੜਾ ਮੰਨਿਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 9 ਗੱਡੀਆਂ ਅੱਜ ਦੁਪਹਿਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਸਥਿਤ ਟਰਾਈਡੈਂਟ ਫੈਕਟਰੀ ਦੇ ਵਿਚ ਦਾਖਲ ਹੁੰਦੀਆਂ। ਪਿਛਲੇ 3 ਤੋਂ 4 ਘੰਟਿਆਂ ਤੋਂ ਬੋਰਡ ਦੇ ਜਿਹੜੇ ਅਧਿਕਾਰੀਆਂ ਵੱਲੋਂ ਫੈਕਟਰੀ ਦੇ ਅੰਦਰ ਜਾਂਚ ਕੀਤੀ ਗਈ। ਲੰਮੇ ਸਮੇਂ ਤੋਂ ਇਲਾਕੇ ਦੇ ਲੋਕ ਕਹਿੰਦੇ ਨੇ ਟਰਾਈਡੈਂਟ ਫੈਕਟਰੀ ਦੇ ਖਿਲਾਫ਼ ਪਾਣੀ ਤੇ ਹਵਾ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਕਰ ਰਹੇ ਸਨ। ਸਥਾਨਕ ਲੋਕਾਂ ਦਾ ਕਹਿਣਾ ਕਿ ਟਰਾਈਡੈਂਟ ਗਰੁੱਪ ਦੇ ਮਾਲਕ ਦੀ ਉੱਚੀ ਸਿਆਸੀ ਪਹੁੰਚ ਦੇ ਕਾਰਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਸੀ। ਪਿਛਲੇ ਹਫ਼ਤੇ ਪੰਜਾਬ ਦੀ ਸਿਆਸਤ ਦੇ ਵਿਚ ਆਏ ਬਦਲਾਅ ਅਤੇ ਰਜਿੰਦਰ ਗੁਪਤਾ ਦੇ ਦਲ ਬਦਲਣ ਤੋਂ ਬਾਅਦ ਹੀ ਇਹ ਕਾਰਵਾਈ ਅਮਲ ਦੇ ਵਿਚ ਲਿਆਂਦੀ ਗਈ। ਫਿਲਹਾਲ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਦੇ ਉਤੇ ਅਧਿਕਾਰਤ ਬਿਆਨ ਨਹੀਂ ਦਿੱਤਾ ਤੇ ਉਹ ਮੀਡੀਆ ਤੋਂ ਜਿਹੜਾ ਬਚਦੇ ਵੀ ਨਜ਼ਰ ਆਏ ਨੇ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਜਾਂਚ ਦੇ ਵਿਚ ਕਈ ਜਿਹੜੇ ਨੇ ਕੀ ਤੱਥ ਸਾਹਮਣੇ ਆਉਂਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿਚ ਹੀ ਸਾਰਾ ਕੁਝ ਸਥਿਤੀ ਜਿਹੜੀ ਹੈ ਸਪਸ਼ਟ ਹੋ ਜਾਏਗੀ। ਹੁਣ ਜਿਹੜਾ ਦੁਰਗੇਸ਼ ਪਾਠਕ ਸਾਹਿਬ ਕਹਿੰਦੇ ਨੇ ਕਿ ਜੱਜ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਹੈ। ਹਾਈ ਕੋਰਟ 4 ਮਈ ਨੂੰ ਜਿਹੜੀ ਕਰੇਗੀ ਸੁਣਵਾਈ ਇਹਦੇ ਉੱਤੇ। ਆਪ ਆਗੂਆਂ ਜਿਹੜੇ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਮਗਰੋਂ ਹੁਣ ਪਾਰਟੀ ਆਗੂ ਦੁਰਗੇਸ਼ ਪਾਠਕ ਨੇ ਵੀ ਦਿੱਲੀ ਹਾਈ ਕੋਰਟ ਦੇ ਵਿਚ ਚੱਲ ਰਹੇ ਆਬਕਾਰੀ ਨੀਤੀ ਕੇਸ ਦੇ ਵਿਚ ਜਸਟਿਸ ਸਵਰਨਾ ਕਾਂਤਾ ਸ਼ਰਮਾ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ। ਪਾਠਕ ਨੇ ਮਹਿਲਾ ਜੱਜ ਨੂੰ ਲਿਖੇ ਪੱਤਰ ਦੇ ਵਿਚ ਕਿਹਾ ਕਿ ਉਹ ਕੇਜਰੀਵਾਲ ਤੇ ਸਿਸੋਦੀਆ ਦੇ ਵੱਲੋਂ ਜਿਤਾਏ ਖਦਸ਼ਿਆਂ ਦੇ ਨਾਲ ਇਤਫਾਕ ਜਿਹੜਾ ਰੱਖਦੇ ਨੇ, ਜਿਸ ਕਰਕੇ ਉਹ ਕੋਰਟ ਦੇ ਵਿਚ ਨਿੱਜੀ ਤੌਰ ਦੇ ਉਤੇ ਜਾਂ ਫਿਰ ਆਪਣੇ ਵਕੀਲ ਦੇ ਰਾਹੀਂ ਨਹੀਂ ਪੇਸ਼ ਹੋਣਗੇ। ਸੀਬੀਆਈ ਨੇ ਸ਼ਰਾਬ ਆਬਕਾਰੀ ਨੀਤੀ ਕੇਸ ਦੇ ਵਿਚ ਪਾਠਕ ਸਿਸੋਦੀਆ ਤੇ ਕੇਜਰੀਵਾਲ ਨੂੰ ਬਰੀ ਕਰਨ ਦੇ ਟ੍ਰਾਇਲ ਕੋਰਟ ਦੇ ਜਿਹੜੇ ਫੈਸਲੇ ਨੂੰ ਹਾਈ ਕੋਰਟ ਦੇ ਵਿਚ ਚੁਣੌਤੀ ਦਿੱਤੀ ਹੈ। ਇਸ ਦੇ ਦੌਰਾਨ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਉਤੇ 4 ਮਈ ਨੂੰ ਸੁਣਵਾਈ ਕਰੇਗੀ। ਆਪ ਆਗੂ ਭਾਵੇਂ ਸੁਣਵਾਈ ਦਾ ਬਾਈਕਾਟ ਕਰ ਚੁੱਕੇ ਨੇ, ਪਰ ਜੱਜ ਨੇ ਉਨ੍ਹਾਂ ਨੂੰ ਜਿਹੜਾ ਆਪਣੇ ਜਵਾਬ ਦਾਅਵੇ ਦਾਖਲ ਕਰਨ ਦਾ ਇਕ ਆਖਰੀ ਮੌਕਾ ਦਿੱਤਾ ਹੋਇਆ ਹੈ। ਪਾਠਕ ਨੇ ਪੱਤਰ ਦੇ ਵਿਚ ਕਿਹਾ ਕਿ ਮੌਜੂਦਾ ਚਿੱਠੀ ਪੱਥਰ ਉਪਰੋਕਤ ਜਿਹੜਾ ਜ਼ਿਕਰ ਵਾਲੀ ਸੋਧ ਪਟੀਸ਼ਨ ਦੇ ਨਾਲ ਸੰਬੰਧਿਤ ਹੈ, ਜੋ ਇਸ ਸਮੇਂ ਅਦਾਲਤ ਦੇ ਵਿਚਾਰ ਜਿਹੜਾ ਅਧੀਨ ਚੱਲ ਰਹੀ ਹੈ। ਕਿੰਗ ਚਾਰਲਸ ਉਨ੍ਹਾਂ ਦੀ ਬਾਤ ਪਾਉਂਦੇ ਹਾਂ ਤੇ ਉਸ ਤੋਂ ਪਹਿਲਾਂ ਗੱਲਬਾਤ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੋ ਸਾਰੀਆਂ ਆਪਾਂ ਇੰਡੀਆ ਦੀਆਂ ਤੇ ਨਾਲ ਦੀ ਨਾਲ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ। ਉਹਦੇ ਉੱਤੇ ਕੁਝ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਵੀ ਨਾਲ ਜਿਹੜੀ ਹੈ ਹਾਜ਼ਰੀ ਜਿਹੜੀ ਹੈ ਭਰ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸੈਣੀ ਸਾਹਿਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਬਾਰੇ ਸਾਹਿਬ, ਸਿਆਸੀ ਹਾਲਾਤ ਇਹ ਹੈਗੇ ਆ ਜੀ
0: ਜੀ
1: ਕਿ ਪੰਜਾਬ ਦੇ ਵਿਚ ਦੇਖੋ, ਟਰਾਈਡੈਂਟ ਹੋਟਲ ਵਾਲੇ ਰਜਿੰਦਰ ਗੁਪਤਾ ਜੀ ਦੇ PCB ਵਾਲੇ ਨੇ ਛਾਪਾ ਮਾਰ ਦਿੱਤਾ।
0: ਬਿਲਕੁਲ ਹੈ ਜੀ, ਕਹਿੰਦੇ ਪ੍ਰਦੂਸ਼ਣ ਹੋ ਗਿਆ ਜੀ ਹੁਣ।
1: ਬਾਰੇ ਸਾਹਿਬ, ਇਸੇ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈਗਾ ਸਨੱਬ ਕੀਤਾ ਸੀਗਾ ਪੰਜਾਬ ਕੇਸਰੀ ਵਾਲਿਆਂ ਨੂੰ।
0: ਹਾਂਜੀ ਬਿਲਕੁਲ,
1: ਜਦੋਂ ਪੰਜਾਬ ਕੇਸਰੀ ਵਾਲਿਆਂ ਨੇ ਇੱਕ ਸਟੋਰੀ ਲਿਖ ਦਿੱਤੀ ਸੀ
0: ਜੀ,
1: ਇਹ ਡਿਪਾਰਟਮੈਂਟ ਜਿਹੜੇ ਹੈਗੇ ਆ, ਚਲੋ ਸਰਕਾਰ ਦੇ ਹੈਗੇ ਆ ਤੇ ਕੀ ਇਹ ਸਰਕਾਰੀ ਡਿਪਾਰਟਮੈਂਟ ਦੇ ਜਿਹੜੇ ਆਫੀਸਰ ਆ ਉਹਨਾਂ ਦੀ ਕੌਨਸ਼ੀਅਸ ਪ੍ਰਿਕ ਨਹੀਂ ਕਰਦੀ ਪੀ ਉਹਨਾਂ ਦਾ ਜਿਹੜਾ ਹੈਗਾ ਆ ਪੀ ਭਾਈ ਅਸੀਂ ਜੋ ਕਰ ਰਹੇ ਆ
0: ਜੀ,
1: ਜਾਂ ਤਾਂ ਅਸੀਂ ਜਿਹੜਾ ਹੈਗਾ ਜੇ ਅਸੀਂ ਲਾਫੁਲ ਡਿਊਟੀ ਕਰਦੇ ਹੁੰਦੇ ਤੇ ਆਪਾਂ ਪਹਿਲਾਂ ਵੀ ਕਰ ਸਕਦੇ ਸੀ ਜੇ ਉਹਨਾਂ ਨੇ ਕੁਛ ਗਲਤ ਕੀਤਾ ਸੀ।
0: ਬਿਲਕੁਲ ਹੈ ਜੀ,
1: ਜੇ ਉਹਨਾਂ ਦੇ ਵਿਰੁੱਧ ਕੋਈ ਸ਼ਿਕਾਇਤਾਂ ਆਉਂਦੀਆਂ ਸੀ ਤੇ ਪਹਿਲਾਂ ਤੁਸੀਂ ਇਸੇ ਕਰਕੇ ਚੁੱਪ ਬੈਠੇ ਰਹੇ ਪੀ ਕਿਉਂਕਿ ਉਹ ਸੱਤਾਧਾਰੀ ਧਿਰ ਨਾਲ ਜੁੜੇ ਸੀ।
0: ਬਿਲਕੁਲ ਹੈ ਜੀ,
1: ਜਾਂ ਤੁਸੀਂ ਜਿਹੜਾ ਹੈਗਾ ਆ ਕਿ ਉਹ ਸਰਕਾਰ ਦਾ ਜਿਹੜਾ ਹੈਗਾ ਆ ਪੀ ਇੱਕ ਡਿਪਾਰਟਮੈਂਟ ਨਾ ਹੋ ਕੇ ਪੀ ਸਰਕਾਰ ਦਾ ਐਜ਼ ਏ ਟੂਲ ਜਿਹੜਾ ਹੈਗਾ ਆ ਤੁਸੀਂ ਆਪਣੀਆਂ ਜਿਹੜੀਆਂ ਪਾਵਰ ਹੈਗੀਆਂ ਉਹਦਾ ਮਿਸ ਯੂਜ ਕਰ ਰਹੇ ਹੋ, ਅਗਲੇ ਬੰਦੇ ਨੂੰ ਹਰਾਸ ਕਰ ਰਹੇ ਹੋ ਤੇ ਸਨੱਬ ਕਰ ਰਹੇ ਹੋ ਇਹ ਦੱਸਣ ਵਾਸਤੇ ਕਿ ਭਾਈ ਤੂੰ ਹੁਣ ਗਿਆ ਹੈਗਾ ਦੂਜੇ ਦਲ ਦੇ ਵਿਚ ਤੇ ਤੈਨੂੰ ਇਹਦੀ ਸਜ਼ਾ ਭੁਗਤਣੀ ਪਊਗੀ।
0: ਦੇਖੋ ਜਿੱਦਾਂ ਇਹ ਵੀ ਤਾਂ ਇਲਜ਼ਾਮਬਾਜ਼ੀ ਕਰਦੇ ਆ ਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਸਾਡੇ 7 ਬੰਦੇ ਕੈਪਚਰ ਕੀਤੇ ਜਾਣੇ MP ਲੈ ਗਏ ਖਿੱਚ ਧੂਗੇ ਕਰਕੇ, ਤਾਂ ਉਹ ਉੱਥੇ ਵੀ ਤਾਂ ਇਹਨਾਂ ਨੇ ਇਲਜ਼ਾਮਬਾਜ਼ੀ ਕੀਤੀ ਹੈ ਕਿ ਭਾਈ ਇਹ ਕੇਂਦਰੀ ਏਜੰਸੀਆਂ ਨੂੰ ਵਰਤਦੇ ਆ ਜਾਂ ਹੋਰ ਵੀ ਸਮੇਂ ਸਮੇਂ ਦੇ ਉੱਤੇ ਵੀ ਕੇਂਦਰ ਦਾ ਤੋਤਾ ਜਿੱਦਾਂ ਚਾਹੁੰਦੇ ਆ ਬੁਲਾਵਾ ਲੈਂਦੇ ਆ, ਤੇ ਫਿਰ ਇਹਦੇ ਉੱਤੇ ਵੀ ਤਾਂ ਇਹੀ ਜਿਹੜੀ ਹੈ ਆਪਣਾ ਫਾਰਮੂਲਾ ਇਹਨਾਂ ਦੇ ਉੱਤੇ ਵੀ ਤਾਂ ਉਹੀ ਲੱਗੇਗਾ ਜੀ ਕਿ ਇਹ ਵੀ ਤਾਂ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ
1: ਆ। ਤੁਸੀਂ ਤੁਸੀਂ ਜਸਟੀਫਾਈ ਕਰ ਦਿੱਤਾ
0: ਜੀ,
1: ਹਾਂਜੀ ਤੇਰੇ ਕੋਲ ਜੋ ਸਰਿਆ ਤੂੰ ਕਰ ਲਿਆ, ਸਾਡੇ ਕੋਲ ਜੋ ਸਰਿਆ ਅਸੀਂ ਕਰ ਲਿਆ।
0: ਬਿਲਕੁਲ ਹੈ ਜੀ,
1: ਫੇਰ ਉਹਨੂੰ ਇਲਜ਼ਾਮ ਕਿਉਂ ਦੇਣਾ ਜੀ?
0: ਜੀ
1: ਫੇਰ ਉਹਨੂੰ ਇਲਜ਼ਾਮ ਕਿਉਂ ਦੇਣਾ?
0: ਉਹ ਕਿੱਦਾਂ ਕਹਿੰਦੇ ਹੁੰਦੇ, ਜੇ ਹੱਥ ਨਾ ਪਹੁੰਚੇ ਤਾਂ ਤੂੰ ਕੋੜੀ।
1: ਉਹ ਬਿਲਕੁਲ ਸਰ, ਉਹ ਤੁਹਾਡੀ ਗੱਲ ਠੀਕ ਹੈਗੀ ਆ
0: ਜੀ,
1: ਬਟ ਸਵਾਲ ਇਹ ਹੈਗਾ ਆ ਵੀ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਆ ਉਹ ਪਹਿਲਾਂ ਅਸੀਂ ਨਹੀਂ ਦੇਖੀ
0: ਜੀ,
1: ਇਹ ਨਵਾਂ ਹੀ ਕੰਮ ਚੱਲ ਪਿਆ ਹੈਗਾ ਆ ਵੀ ਹਾਂ ਜੀ ਪੋਲਿਊਸ਼ਨ ਕੰਟਰੋਲ ਬੋਰਡ, ਅੱਗੇ ਪਿੱਛੇ ਸਾਰਾ ਪੰਜਾਬ ਪੋਲਿਊਟਡ ਹੈਗਾ ਆ, ਉਦੋਂ ਇਹਨਾਂ ਨੂੰ ਚੇਤੇ ਨਹੀਂ ਆਉਂਦਾ ਜੀ, ਜਿੱਦਾਂ ਹੀ ਜਿਹੜਾ ਹੈਗਾ ਕੋਈ ਬੰਦਾ ਜਿਹੜਾ ਆ ਇਹਨਾਂ ਨੂੰ ਛੱਡ ਕੇ ਚੱਲ ਜਾਂਦਾ ਹੈਗਾ ਆ ਸੱਤਾਧਾਰੀ ਧਿਰ ਨੂੰ।
0: ਜੀਰਾ ਫੈਕਟਰੀ ਦਾ ਕਿੰਨਾ ਆਰਾਮ ਹੋ ਰਿਹਾ ਜੀ, ਕਿੰਨੇ ਮਹੀਨੇ ਜਾਂ ਸਾਲ ਉੱਥੇ ਧਰਨਾ ਲੱਗਦਾ ਰਿਹਾ।
1: ਬਿਲਕੁਲ ਜੀ ਬਿਲਕੁਲ, ਰੈਦਰ ਉੱਥੇ 20 ਕਰੋੜ ਰੁਪਇਆ ਜਿਹੜਾ ਹੈਗਾ ਆ ਜੁਰਮਾਨਾ ਜਿਹੜਾ ਆ ਉਹ ਹੋਇਆ ਉਹਨੂੰ ਦੇਤਾ ਕੋਸਟ ਜਿਹੜੀ ਆ ਦਿੱਤੀ ਉਹਨੂੰ
0: ਜੀ
1: ਫੈਕਟਰੀ ਨੂੰ
0: ਬਿਲਕੁਲ
1: ਸਰਕਾਰ ਨੇ ਉਹਦੀ ਅਪੀਲ ਸਰਕਾਰ ਨੇ ਉਹਦੀ ਅਪੀਲ ਨਹੀਂ ਕੀਤੀ ਤੇ ਰੈਦਰ ਉਹ ਪੈਸੇ ਜਿਹੜੇ ਉਹਨਾਂ ਨੂੰ ਦੇਤੇ ਫੈਕਟਰੀ ਵਾਲਿਆਂ ਨੂੰ
0: ਬਿਲਕੁਲ
1: ਕਮਾਲ ਦੀ ਗੱਲ ਹੈਗੀ ਸੀ ਤੇ ਅੱਛਾ ਉੱਥੇ ਜਿਹੜਾ ਹੈਗਾ ਆ ਬਈ ਨਾ ਤਾਂ ਕੋਈ ਜਿਹੜਾ ਹੈਗਾ ਆ ਡਿਪਾਰਟਮੈਂਟ ਲੋਕਾਂ ਦੇ ਹੱਕ ਦੇ ਵਿੱਚ ਖੜਿਆ
0: ਜੀ
1: ਹਾਂਜੀ ਉੱਥੇ ਜਿਹੜਾ ਹੈਗਾ ਆ ਵੈਸਟਡ ਇੰਟਰਸਟ ਜਿਹੜੇ ਸਰਕਾਰ ਦੇ ਹੈਗੇ ਸੀਗੇ ਤੇ ਉਹ ਫੈਕਟਰੀ ਨਾਲ ਸੀ ਤੇ ਇਸ ਕਰਕੇ ਜਿਹੜਾ ਆ ਉਹ ਡਿਪਾਰਟਮੈਂਟ ਸਾਰੇ ਫੈਕਟਰੀ ਵੱਲ ਭੁਗਤ ਗਏ ਇੱਥੇ ਜਿਹੜਾ ਹੈਗਾ ਆ ਜਦੋਂ ਸਰਕਾਰ ਦੇ ਇੰਟਰਸਟ ਜਿਹੜੇ ਹੈਗੇ ਆ ਇਹਨਾਂ ਨੂੰ ਹਰਾਸ ਕਰਨ ਦੇ ਵਿੱਚ ਆ ਤੇ ਇਹ ਆਫੀਸਰ ਜਿਹੜੇ ਹੈਗੇ ਆ ਇਸ ਚੀਜ਼ ਨੂੰ ਹਰਾਸ ਕਰਨ ਵਾਸਤੇ ਪਹੁੰਚ ਗਏ ਜੀ
0: ਹਰਭਜਨ ਉਹਨਾਂ ਦੀ ਪਹਿਲਾਂ ਸਿਕਿਉਰਿਟੀ ਚੱਕ ਦਿੱਤੇ ਜੀ
1: ਹਾਂਜੀ ਹਰਭਜਨ ਸਿੰਘ ਦੀ ਸਿਕਿਉਰਿਟੀ ਚਲੋ ਉਹ ਤਾਂ ਜਿਹੜਾ ਹੈਗਾ ਜਾਂ ਸੈਂਟਰ ਇੰਨਾ ਕੁ ਤਾਂ ਕਰ ਦੂਗਾ ਉਹਨਾਂ ਵਾਸਤੇ ਬਿਜ਼ਨਸਮੈਨ ਦਾ ਜਿਹੜਾ ਸਰ ਜਿਹੜਾ ਹੈਗਾ ਆ ਬਿਜ਼ਨਸਮੈਨ ਦੀ ਜਿਹੜੀ ਆ ਜਾਨ ਜਿਹੜੀ ਉਹਦੇ ਆਪਣੇ ਬਿਜ਼ਨਸ ਚ ਹੁੰਦੀ ਆ
0: ਨਾਲੇ ਸੈਣੀ ਸਾਹਿਬ ਜੇ ਕਾਰਵਾਈ ਕਰਨੀ ਵੀ ਹੈ ਇਹਦੇ ਵਿੱਚ ਦੋ ਚਿੱਤੇ ਨਹੀਂ ਹੈ ਵੀ ਚਲੋ ਕਰੋ ਕਾਰਵਾਈ ਜਿਹੜੇ ਗਲਤ ਕਰਦੇ ਨੇ ਚਾਹੇ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਚਾਹੇ ਉਹ ਜਿਹੜਾ ਫੂਡ ਜਿਹੜਾ ਖਾਣ ਪੀਣ ਦਾ ਸਮਾਨ ਹੈ ਕਿ ਉਹਦੇ ਵਿੱਚ ਹੇਰਾਫੇਰੀ ਸਿਰਫ ਦੀਵਾਲੀ ਦੇ ਉੱਤੇ ਹੁੰਦੀ ਹੈ ਜਾਂ ਅੱਜ ਵੀ ਹੋ ਰਹੀ ਹੈ ਸਾਰਾ ਕੁਝ ਚੱਲ ਰਿਹਾ ਮਿਲਾਵਟ ਹੋ ਰਹੀ ਹੈ ਹਰ ਉੱਤੇ ਕਾਰਵਾਈ ਕਰੋ ਪਰ ਉਹ ਹਾ ਚੀਜ਼ ਨਾ ਨਸ਼ਰ ਕਰੋ ਭਈ ਭਾਈ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਤੁਹਾਡੇ ਉੱਤੇ ਸਾਡਾ ਹੱਥ ਹੈ ਤੇ ਜਦੋਂ ਤੁਸੀਂ ਸਾਡੇ ਨਾਲ ਨਹੀਂ ਭਾਈ ਹੱਥ ਚੱਕ ਦਾਂਗੇ ਫਿਰ ਅਸੀਂ ਸਾਰਾ ਕੁਝ ਹੀ ਆਪਣੀ ਮਨ ਦੀਆਂ ਹੀ ਕਰਾਂਗੇ ਕਰਨੀ ਤਾਂ ਸਭ ਦੇ ਉੱਤੇ ਕਰੋ ਜੇ ਕਰਨੀ ਹੈ ਨਾ
1: ਮਹਾਰਾਜ ਸਾਹਿਬ ਸਰਕਾਰੀ ਡਿਪਾਰਟਮੈਂਟ ਤਾਂ ਸੁੱਤੇ ਆ ਕਿਸੇ ਦੇ ਵੀ ਨਹੀਂ ਕਰਦੇ ਜੀ
0: ਨਾਲੇ ਤਾਂ ਰੂਟੀਨ ਦੇ ਵਿੱਚ
1: ਕਰਦੇ ਹੈਗੇ ਆ ਜਿਹੜੇ
0: ਚੈਕਿੰਗ ਚਾਹੀਦੀ ਹੈ
1: ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ ਦੇਖੋ ਨਾ ਪਿਛਲੇ ਤੋਂ ਪਿਛਲੇ ਸਾਲ ਜਿਹੜਾ ਹੈਗਾ ਆ ਉਹ ਇੱਕ ਜਿਹੜਾ ਹੈਗਾ ਆ ਇੱਥੋਂ ਹੁਸ਼ਿਆਰਪੁਰ ਤੋਂ ਜਿਹੜਾ ਆ ਉਹ ਆਪਣਾ ਹੈਲਥ ਆਫੀਸਰ ਜਿਹੜਾ ਹੈਗਾ ਸੀਗਾ ਉਹ ਬੜੇ ਛਾਪੇ ਮਾਰਦਾ ਸੀ ਹਾਂਜੀ
0: ਉਹ
1: ਡਾਕਟਰ ਲੁਖਵੀਰ ਸਿੰਘ ਹਾਂਜੀ ਤੇ ਉਹ ਪਤਾ ਲੱਗਿਆ ਫਿਰ ਬਾਅਦ ਦੇ ਵਿੱਚ ਲੋਕਾਂ ਨੇ ਅੱਛਾ ਜੀ ਇੱਕ ਕੈਮਰਾਮੈਨ ਤੇ ਇੱਕ ਮਤਲਬ ਜਿਹੜਾ ਯੂਟਿਊਬਰ ਉਹਦੇ ਨਾਲ ਹੀ ਹੁੰਦਾ ਸੀਗਾ ਅੱਧੀ ਰਾਤ ਨੂੰ ਜਾਗਿਆ ਧਾਕੜ ਅਫਸਰ ਹੈਂਜੀ ਧਾਕੜ ਅਫਸਰ ਹਾਂਜੀ ਧਾਕੜ ਅਫਸਰ ਨੇ ਫੜ ਲਿਆ ਨਕਲੀ ਪਨੀਰ
0: ਹੈਂਜੀ
1: ਉਹ ਏਦਾਂ ਦੀਆਂ ਖਬਰਾਂ ਜਿਹੜੀਆਂ ਹੈਗੀਆਂ ਉਹ ਜਿੱਦਾਂ ਹੀ ਮੋਬਾਈਲ ਖੋਲਦੇ ਸੀ ਸੋਸ਼ਲ ਮੀਡੀਆ ਤੇ ਛਾਇਆ ਆਇਆ ਹੁੰਦਾ ਸੀ ਧਾਕੜ ਅਫਸਰ ਹੈਂਜੀ ਕਦੀ
0: ਉਹ
1: ਗੱਡੀਆਂ ਦੇ ਉੱਤੇ ਹਾਂਜੀ ਕਦੀ ਗੱਡੀਆਂ ਦੇ ਉੱਤੇ ਚੜ ਕੇ ਚੈਕਿੰਗ ਕਰਨ ਲੱਗਾ ਆ ਕਦੀ ਕਿਤੇ ਕਿਸੇ ਦੁਕਾਨ ਤੇ ਚਲਾ ਗਿਆ ਉਹ ਤੇ ਜਲੂਸ ਕੱਢ ਦੇਣਾ ਜੀ ਉਹਨੇ
0: ਹਾਂਜੀ
1: ਰੱਬ ਤੋਂ ਠਹਿਰੋ ਤੁਸੀਂ ਆ ਨਕਲੀ ਜੂਸ ਵੇਚਦੇ ਆ ਇਹਦੀ ਐਕਸਪਾਇਰੀ ਆ ਹਾਂਜੀ ਉਹ ਜਿਹੜੀ ਵੀ ਦੁਕਾਨ ਤੇ ਚਲ ਗਿਆ ਬਾਅਦ ਚ ਪਤਾ ਲੱਗਾ ਵੀ ਉਹ ਤਾਂ ਭਾਈ ਇੱਥੇ ਉਹ ਟਿਕਟ ਵਾਸਤੇ ਜਿਹੜਾ ਹੈਗਾ ਆ ਇੱਕ ਦਾਅਵੇਦਾਰ ਬਣਾਇਆ ਜਾ ਰਿਹਾ ਜੀ
0: ਬਿਲਕੁਲ
1: ਉਹ ਉਹਨੂੰ ਵੀ ਪਤਾ ਨੀ ਕਿੰਨੀ ਕੁ ਕਰਿਓਸਟੀ ਆਈ ਉਹਨੇ ਆਪਣੀ ਨਾ 3 ਸਾਲ ਪਹਿਲਾਂ ਹੀ ਸਰਵਿਸ ਤੋਂ ਰਿਜ਼ਾਈਨ ਦੇ ਦਿੱਤਾ ਜੀ ਹਾਂਜੀ ਉਹ ਆਪਣੀ ਮੈਨੂੰ ਟਿਕਟ ਦੇ ਦੇਣੀ ਆ ਜਦੋਂ ਟਿਕਟ ਨਾ ਮਿਲੀ ਤੇ ਫੇਰ ਵਾਰੀ ਛਾਲ ਅਕਾਲੀ ਦਲ ਚ ਸ਼ਾਮਲ ਹੋ ਗਏ ਜੀ ਹੈਜੀ ਉਹ ਸਾਰੇ ਕਹਿੰਦੇ ਵੀ ਇਹ ਹੋ ਕੀ ਗਿਆ ਉਹਨੇ ਕਾਹਲੀ ਕਾਹਲੀ ਦੇ ਵਿੱਚ ਜਿਹੜਾ ਆ ਨਾ ਪਤਾ ਹੀ ਨੀ ਉਹਨੂੰ ਲੱਗਿਆ ਵੀ ਮੈਂ ਕਿੱਧਰ ਕਿੱਧਰ ਨਾਲੇ ਆਪ ਜ਼ੀਰੋ ਹੋ ਕੇ ਬਹਿ ਗਿਆ ਜੀ
0: ਬਿਲਕੁਲ
1: ਸੋ ਇਸ ਕਰਕੇ ਇੱਥੇ ਕੰਮ ਬੰਦਾ ਉਹੀ ਕਰਦਾ ਦਿਸੂਗਾ ਜੇ ਸਰਕਾਰੀ ਅਦਾਰੇ ਦੇ ਵਿੱਚ ਬੰਦਾ ਹੈਗਾ ਨਾ ਜੀ
0: ਤੇ
1: ਉਹ ਕੰਮ ਕਰ ਰਿਹਾ ਆ ਵੈਸੇ ਹੀ ਉਹ ਹੈਰਾਨਗੀ ਦਾ ਵਿਸ਼ਾ ਆ
0: ਨਾਲੇ ਜਿੰਨਾ ਜੋ ਪੰਜਾਬ ਦੇ ਹਾਲਾਤ ਨੇ ਇਹਨਾਂ ਮਹਿਕਮਿਆਂ ਨੂੰ ਤਾਂ ਰੋਟੀ ਖਾਣ ਦਾ ਕਹਿਵਾਂ ਕਿ ਜ਼ਹਿਰ ਖਾਣ ਦਾ ਸਮਾਂ ਨੀ ਮਿਲਣਾ ਚਾਹੀਦਾ
1: ਪਰ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ ਅਸੀਂ ਇੱਥੇ ਜਿਹੜਾ ਹੈਗਾ ਪ੍ਰੈਕਟੀਕਲੀ ਭੁਗਤਦੇ ਆ ਜਦੋਂ ਵੀ ਕੋਈ ਸਰਕਾਰੀ ਮੁਲਾਜ਼ਮ ਤੁਹਾਨੂੰ ਕੰਮ ਕਰਦਾ ਦਿਸੇ ਤੇ ਤੁਸੀਂ ਤੁਹਾਨੂੰ ਉਸੇ ਵੇਲੇ ਸਮਝ ਜਾਣਾ ਚਾਹੀਦਾ ਹੈਗਾ ਆ ਵੀ ਇਹਨੂੰ ਕੁਛ ਐਕਸਟਰਾ ਮਿਲਿਆ ਇਹਦੀ ਸੈਲਰੀ ਤੋਂ ਇਲਾਵਾ ਜਾਂ ਇਹਦਾ ਕੋਈ ਇੰਟਰਸਟ ਆ ਜਾਂ ਇਹਨੂੰ ਕੋਈ ਆਰਡਰ ਆ
0: ਹਾਂਜੀ
1: ਵੀ ਜਾਂ ਤਾਂ ਸਰਕਾਰ ਨੇ ਆਰਡਰ ਕਰਿਆ ਵੀ ਆਹ ਕੰਮ ਕਰ ਦੇ ਅਦਰਵਾਈਜ਼ ਜਿਹੜਾ ਰੂਟੀਨ ਚ ਉਹਨੇ ਕੁਛ ਨੀ ਕਰਨਾ ਹੈਗਾ ਜੀ ਉਹ ਆਪਣੀ ਜਿਹੜੀ ਸਾਡੇ ਇੱਥੇ ਸਰਕਾਰੀ ਨੌਕਰੀ ਦਾ ਮਤਲਬ
0: ਭਾਲਿਆ ਨੀ ਭਾਲਦੇ ਚਲੋ ਇੰਨਾ ਚਿਰ ਇੰਡੀਆ ਚ ਰਹੇ ਮੈਨੂੰ ਨੀ ਪਤਾ ਫੂਡ ਪ੍ਰੋਸੈਸਿੰਗ ਦਾ ਜਾਂ ਫੂਡ ਜਿਹੜਾ ਆਪਣਾ ਇੰਸਪੈਕਟਰ ਹੈ ਉਹਨਾਂ ਦਾ ਦਫ਼ਤਰ ਕਿੱਥੇ ਹੈ ਜੀ ਉਦੋਂ ਹੀ ਪਤਾ ਲੱਗਦਾ ਜੀ ਜਦ ਦੋ ਮਤਲਬ ਕਿ 6 ਕੁ ਮਹੀਨਿਆਂ ਬਾਅਦ ਇੱਕ ਗੇੜਾ ਮਾਰਦੇ ਸੀ ਉਹ ਸ਼ਟਰ ਡਿੱਗਣ ਲੱਗ ਜਾਂਦੇ ਸੀ ਪਤਾ ਲੱਗਿਆ ਭਾਈ ਇੰਸਪੈਕਟਰ ਆ ਗਿਆ ਭਾਈ
1: ਭਾਰਤ ਸਾਹਿਬ ਸਾਨੂੰ ਨੀ ਪਤਾ ਹੈਗਾ ਜੀ ਇਹ ਕਿੱਥੇ ਬਹਿੰਦੇ ਆ ਜੀ ਦੋ ਤਿੰਨ ਆਫਿਸ ਜਿਹੜੇ ਹੈਗੇ ਆ ਕੱਲ ਨੂੰ ਲੇਬਰ ਡੇ ਆ ਸਾਨੂੰ ਨੀ ਪਤਾ ਵੀ ਲੇਬਰ ਵਾਲੇ ਜਿਹੜੇ ਹੈਗੇ ਆ ਵਿਚਾਰੇ ਕਿੱਥੇ ਕੰਪਲੇਂਟ ਕਰਨ ਸਾਡੇ ਹਾਂਜੀ ਉਹ ਲੇਬਰ ਅਫਸਰ ਕਿੱਥੇ ਬਹਿੰਦਾ ਹੈਗਾ ਜੀ ਉਹ ਕਦੀ ਕਿਤੇ ਬੈਠਾ ਕਦੀ ਕਿਤੇ ਬੈਠਾ ਅਸੀਂ ਵਕੀਲ ਹੋਣ ਦੇ ਨਾਤੇ ਵੀ ਦੱਸ ਨੀ ਸਕਦੇ ਵੀ ਉਹ ਲੇਬਰ ਅਫਸਰ ਕਿੱਥੇ ਬੈਠਾ
0: ਬਿਲਕੁਲ
1: ਹੈਂਜੀ ਤੋ ਤੇ ਜੇ ਸਾਨੂੰ ਕੋਈ ਨਾ ਪੁੱਛੇ ਵੀ ਕਿਸੇ ਮਤਲਬ ਤੁਸੀਂ ਲੇਬਰ ਨੂੰ ਜਸਟਿਸ ਦਵਾਉਣਾ ਹੈਗਾ, ਤੁਸੀਂ ਮਤਲਬ ਆਈ ਐਮ ਸੋਰੀ ਟੂ ਸੇ ਕਿ ਮੈਂ ਮਤਲਬ ਵੀ ਆਰ ਨੋਟ ਅਕੁਇੰਟਡ ਵਿਦ ਦਾ ਪ੍ਰੋਸੀਜਰ ਕਿ ਅਸੀਂ ਉਹਨੂੰ ਮਤਲਬ ਜਿਹੜਾ ਹੈਗਾ ਕਿੱਦਾਂ ਅਸੀਂ ਸਿਵਲ ਕੋਡ ਦੇ ਜਿਹੜੇ ਹੈਗੇ ਆ ਪ੍ਰੋਸੀਜਰ ਤੋਂ ਤਾਂ ਕਨਵਰਟ ਹੈਗੇ ਆ ਹੈਂਜੀ, ਉਹ ਕਿਉਂਕਿ ਲੇਬਰ ਨੂੰ ਜਿਹੜਾ ਹੈਗਾ ਆ ਇੱਥੇ ਲੇਬਰ ਲਾਸ ਜਾਂ ਲੇਬਰ ਨੂੰ ਜਿਹੜਾ ਹੈਗਾ ਆ ਕਦੀ ਤਰਜੀਹ ਦਿੱਤੀ ਨਹੀਂ ਗਈ ਜੀ।
0: ਦੇਖੋ ਜਿੰਨੇ ਧਰਨੇ ਲਾ ਕੇ ਬੈਠੇ ਹੁਣ ਕੰਮ ਹੀ ਨੇ ਸਾਰੇ, ਆਪਣੇ ਕੰਮ ਧੰਦਾ ਸਾਰਾ ਕੁਝ ਛੱਡ ਕੇ ਧਰਨੇ ਲਾ ਲਾ ਬੈਠਦੇ, ਉਹ ਤੁਹਾਨੂੰ ਮਜ਼ਦੂਰ ਵਰਗ ਨਹੀਂ ਦੀਦਾ
1: ਸਰ? ਉੱਥੇ ਜਿਹੜਾ ਹੈਗਾ ਆ ਫਿਰ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜਾ ਬੈਠੇ ਹੈਗੇ ਆ ਜੀ ਆਫੀਸਰ ਜਾ ਕੇ ਬੈਠੇ ਆ ਜੀ ਲੇਬਰ ਦੇ ਫੈਸਲੇ ਕਰਨ ਵਾਸਤੇ ਜੀ, ਉੱਥੇ ਯੂਨੀਅਨ ਜਾਂਦੀਆਂ ਭੱਠਾ ਜੇ ਭੱਠੇ ਦੇ ਉੱਤੇ ਲੇਬਰ ਜਿਹੜੀ ਕੰਮ ਕਰਦੀ ਆ ਉਹ ਯੂਨੀਅਨ ਜਾਂਦੀਆਂ ਹੈਗੀਆਂ ਜੀ, ਤੇ
0: ਚਾਹ ਵਾਲੇ ਗਲਾਸ ਧੋਣ ਲੱਗਿਆ, ਕੋਈ ਢਾਬੇ ਦੇ ਉੱਤੇ ਭਾਂਡੇ ਮਾਂਜਣ ਲੱਗਿਆ ਹੋਇਆ, ਕੋਈ ਕੁਝ ਕਰਦਾ, ਕੋਈ ਖਾਣਾ ਫੜਾਉਂਦੇ ਆ, ਛੋਟੇ ਛੋਟੇ ਕੰਮਾਂ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਬੱਚੇ ਕੰਮ ਕਰ ਰਹੇ ਨੇ, ਕਿ ਇਹ ਦਿਖਦਾ ਨੀ ਗਾ ਇਹ ਮਜ਼ਦੂਰੀ ਜਿਹੜੀ ਹੋ ਰਹੀ ਆ ਅੰਡਰ ਏਜ ਦੀ, ਉਹ ਕਿਸੇ ਵੀ ਕਿੰਦੇ ਮੁੱਦੇ ਆ ਜਿਹੜਾ ਮਰਜ਼ੀ ਪਾਸੇ ਨੂੰ ਦੇਖ ਲੋ, ਮੁੱਦੇ ਤਾਂ ਮੁੱਕਦੇ ਨੀ ਪੰਜਾਬ ਦੇ ਵਿਚ, ਜੇ ਕੰਮ ਕਰਨ ਤਾਂ ਸਾਰਾ ਕੁਝ ਸਿੱਧਾ ਹੋ ਸਕਦਾ, ਇਹਨਾਂ ਵੱਲ ਨੂੰ ਤਾਂ ਚੀਜ਼ਾਂ ਨੂੰ ਧਿਆਨ ਹੀ ਨਹੀਂ ਜਾਂਦਾ ਜੀ।
1: ਸਰ ਬੇਨਤੀ ਇਹ ਹੈਗੀ ਆ ਕਿ ਉਹ ਜਿਹੜੇ ਆ ਜਦੋਂ ਉਹ ਲੇਬਰ ਵਾਲੇ ਮੁੱਦਾ ਲੈ ਕੇ ਜਾਂਦੇ ਹੈਗੇ ਨਾ, ਜਿਹੜਾ ਓਨਰ ਹੈਗਾ ਆ ਨਾ ਜੀ ਇਹਨੇ ਮਜ਼ਦੂਰੀ ਦੇਣੀ ਹੈਗੀ ਆ ਜਾਂ ਜਿਹਦੇ ਨਾਲ ਡਿਸਪਿਊਟ ਹੈਗਾ ਆ, ਜਦੋਂ ਉਹ ਕੋਰਟ ਦੇ ਵਿਚ ਜਾਂਦਾ ਹੈਗਾ ਆ ਉਹਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਆ, ਉਹਦੀ ਸੈਪਰੇਟ ਅਲੱਗ ਵੀ ਸੁਣਵਾਈ ਕੀਤੀ ਜਾਂਦੀ ਹੈਗੀ ਆ ਜੀ, ਟੇਬਲ ਦੇ ਥੱਲੇ ਉਹਦੀ ਦੇ ਲੈ ਕੀਤਾ ਜਾਂਦਾ ਹੈਗਾ ਆ, ਜਿੱਥੇ ਉਹ ਗਿਲਟੀ ਹੁੰਦਾ ਹੈਗਾ ਆ ਉੱਥੇ ਉਹਨੂੰ ਪੈਨਲਾਈਜ਼ ਨਹੀਂ ਕੀਤਾ ਜਾਂਦਾ, ਉੱਥੇ ਫੇਰ ਜੱਜ ਸਾਹਿਬ ਦੀ ਡਿਊਟੀ ਆ ਵੀ ਰਾਜੀਨਾਮਾ ਕਰਾ ਦੇ
0: ਜੀ,
1: ਹਾਂਜੀ ਆ ਚੱਕ ਆਪਣੀ ਫੀਸ ਤੇ ਰਾਜੀਨਾਮਾ ਕਰਾ ਦੇ,
0: ਬਿਲਕੁਲ
1: ਉਹ ਫਿਰ ਲੇਬਰ ਨੂੰ ਕਹਿ ਕੂ ਕੇ ਤੇ ਰਾਜੀਨਾਮਾ ਕਰਾ ਦਿੰਦੇ ਆ, ਚਲੋ ਜੀ ਕੰਮ ਮੁੱਕ ਗਿਆ
0: ਜੀ।
1: ਸੋ ਇਸ ਕਰਕੇ ਇਹ ਜਿਹੜਾ ਹੈਗਾ ਨਾ ਸਾਡੇ ਤਾਂ ਸੈਟਅਪ ਹੀ ਜਿਹੜਾ ਆ ਇਸ ਤਰੀਕੇ ਦਾ ਬਣਿਆ ਆ, ਔਰ ਅੱਛਾ ਫੇਰ ਅਸੀਂ ਰੁਟੀਨ ਤੋਂ ਹਟ ਕੇ ਸਰ ਸਾਨੂੰ ਚੱਲਣਾ ਬੜਾ ਔਖਾ ਲੱਗਦਾ
0: ਜੀ।
1: ਸੋ ਇਹ ਜਿਹੜੇ ਹੈਗੇ ਪੀਸੀਬੀ ਦੇ ਜਿਹੜੇ ਬੰਦੇ ਆ ਮੈਨੂੰ ਨੀ ਸਮਝ ਆਈ ਜੀ, ਪਹਿਲਾਂ ਜਿਹੜਾ ਹੈਗਾ ਆ ਜੇ ਪੰਜਾਬ ਕੇਸਰੀ ਨੇ ਦੋ ਸਟੋਰੀਆਂ ਜਿਹੜੀਆਂ ਹੈਗੀਆਂ ਆ ਇਸ ਪਾਰਟੀ ਦੇ ਖਿਲਾਫ਼ ਕਰ ਦਿੱਤੀਆਂ ਝਾੜੂ ਪਾਰਟੀ ਤੇ ਤਾਂ ਉਹਨਾਂ ਦੇ ਉੱਤੇ ਪੀਸੀਬੀ ਦੇ ਛਾਪੇ ਪੈ ਗਏ ਜੀ, ਉਹਨਾਂ ਦਾ ਕੰਮ ਕਾਰ ਬੰਦ ਕਰਤਾ। ਪਰ ਇਹ ਸਭ ਦੂਜੀ ਗੱਲ ਹੋਰ ਵੀ ਆ, ਇਹਨਾਂ ਦੀ ਜਿਹੜੀ ਹੈਗੀ ਅੱਗੇ ਸੁਣਵਾਈ ਹੁੰਦੀ ਗ੍ਰੀਨ ਟ੍ਰਿਬਿਊਨਲ ਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਜੀਟੀ ਚ, ਉੱਥੇ ਵੀ ਕੋਈ ਨੀ ਸੁਣਦਾ ਜੀ।
0: ਇਹ ਹੁਣ ਸਰਕਾਰ ਨੂੰ ਕਿੱਡੇ ਵੱਡੇ ਪੱਧਰ ਦੇ ਉੱਤੇ ਹਰਜਾਨੇ ਲੱਗੇ ਹੋਏ ਨੇ ਜੀ।
1: ਹਾਂਜੀ
0: ਜੀ
1: ਅੱਛਾ, ਉਹ ਸਰਕਾਰਾਂ ਦਾ ਜੋ ਸਰਕਾਰਾਂ ਉਹਨਾਂ ਦਾ ਕੁਛ ਨੀ ਸਮਝਦੀਆਂ ਸਰ ਉਹਨਾਂ ਨੂੰ, ਤੇ ਇੰਡੀਵਿਜੁਅਲ ਨੂੰ ਏਦਾਂ ਦਬਾ ਲੈਂਦੇ ਹੈਗੇ ਆ, ਇੰਨਾ ਕੁ ਪੈਨਲਾਈਜ਼ ਕਰਦੇ ਹੈਗੇ ਆ, ਵੋਟਾਂ ਵੀ ਨੀ ਰਿਲੀਫ ਦਿੰਦੀਆਂ ਜੀ, ਵੋਟਾਂ ਇਹਨਾਂ ਦੀਆਂ ਗੱਲਾਂ ਸੀਰੀਅਸਲੀ ਬਹੁਤ ਲੈਂਦੀਆਂ ਹੈਗੀਆਂ, ਹੈ ਪੋਲਿਊਸ਼ਨ ਦਾ ਮਾਮਲਾ ਵੋਟਾਂ ਬੜੀਆਂ ਸੀਰੀਅਸਲੀ ਲੈਂਦੀਆਂ, ਇਹ ਨੀ ਪਤਾ ਇਹ ਭਾਈ ਇਹ ਸਾਰਾ ਕੁਛ ਅਰਾਈਵ ਹੋਇਆ ਆ, ਇਸੇ ਕਰਕੇ ਪ੍ਰੋਬਲਮ ਕਰੋਪ ਅਪ ਹੋਈ ਆ ਵੀ ਆ ਸਰਕਾਰ ਤੋਂ ਅਗਲੇ ਬੰਦੇ ਨੇ ਸਮਰਥਨ ਵਾਪਸ ਲੈ ਲਿਆ ਜਾਂ ਉੱਧਰ ਦੂਜੀ ਪਾਰਟੀ ਚ ਰਲ ਗਿਆ ਤਾਂ ਕਰਕੇ ਆਏ ਆ, ਪੋਲਿਊਸ਼ਨ ਪਹਿਲਾਂ ਵੀ ਓਨਾ ਹੀ ਸੀ, ਪੋਲਿਊਸ਼ਨ ਅੱਜ ਵੀ ਓਨਾ ਹੀ ਆ।
0: ਬਿਲਕੁਲ
1: ਹਾਂਜੀ,
0: ਨਾਲੇ ਕੋਰਟਾਂ ਦਾ ਸੈਣੀ ਸਾਹਿਬ ਆਮ ਲੋਕਾਂ ਦੇ ਲਈ ਨੇ, ਹੁਣ ਦੇਖੋ ਮਾਨ ਸਾਹਿਬ ਦੀ ਵੀ ਕੱਲ ਨੂੰ ਤਾਰੀਖ ਸੀਗੀ ਤੇ ਉਹ ਚਲੋ ਜੱਜ ਦੀ ਬਦਲੀ ਹੋ ਗਈ ਵੱਖਰੀ ਗੱਲ ਹੈ, ਤਾਂ ਦੂਸਰੇ ਪਾਸੇ ਆ ਕੇਜਰੀਵਾਲ ਸਾਹਿਬ ਨੇ ਚੰਗਾ ਜਿਹੜਾ ਸਾਰਾ ਕੁਝ ਸ਼ੁਰੂ ਕੀਤਾ, ਉਸ ਤੋਂ ਬਾਅਦ ਸਿਸੋਦੀਆ ਦੀ ਚਿੱਠੀ ਜਾਂਦੀ ਹੈ ਤੇ ਅੱਜ ਚਿੱਠੀ ਆ ਆਪਣੇ ਦੁਰਗੇਸ਼ ਪਾਠਕ ਉਹਨਾਂ ਦੀ ਪਹੁੰਚ ਗਈ ਹੈ ਜੀ, ਤੇ ਭਾਈ ਇਹ ਤਾਂ ਮਨ ਮਰਜ਼ੀਆਂ ਸਾਰੀਆਂ ਚੱਲ ਰਹੀਆਂ ਨੇ ਜੀ।
1: ਬਿਲਕੁਲ ਜੀ ਬਿਲਕੁਲ,
0: ਪਰ ਇਸ ਵੇਲੇ ਖਬਰਾਂ ਨੂੰ ਲੈਣ ਜੁਡੀਸ਼ਰੀ ਦਾ ਜੀ,
1: ਬਿਲਕੁਲ ਜੀ ਬਿਲਕੁਲ, ਮੈਂ ਨਾ ਇਹਨਾਂ ਖਬਰਾਂ ਨੂੰ ਲੈਣ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਖਬਰ ਆ ਉਹ ਕਰ ਲਵਾਂ ਜੀ ਪਹਿਲਾਂ, ਜਿਹੜਾ ਸਰ ਬੇਅਦਬੀ ਵਾਲਾ ਬਿੱਲ ਜਿਹੜਾ ਹਾਈ ਕੋਰਟ ਚ ਚੈਲੰਜ ਹੋਇਆ
0: ਸੀ,
1: ਸਰਕਾਰ ਦੀ ਇੱਦਾਂ ਪੂਰਾ ਜ਼ੋਰ ਲੱਗਾ ਆ ਕਿ ਉਹ ਲਾ ਪੁਆਇੰਟ ਦੇ ਉੱਤੇ ਆਰਗੂਮੈਂਟ ਵਾਸਤੇ ਨਾ ਜਾਵੇ, ਉਹ ਪਹਿਲਾਂ ਜਿਹੜਾ ਹੈਗਾ ਆ ਨਾ ਜੀ ਉਸ ਬੰਦੇ ਦੀ ਜਿਸ ਬੰਦੇ ਨੇ ਉਹਨੂੰ ਚੈਲੰਜ ਕੀਤਾ ਆ ਉਹਦੀ ਲੋਕਲ ਸਟੈਂਡ ਤੇ ਜਿਹੜਾ ਹੈਗਾ ਆ ਵੀ ਆਰਗੂ ਕਰਕੇ ਤੇ ਉਹਨੂੰ ਉੱਥੇ ਹੀ ਖਤਮ ਕਰਵਾ ਦੇਣ,
0: ਉਹਦਾ ਕਰੈਕਟਰ ਚੈੱਕ ਕਰ ਰਹੇ ਨੇ
1: ਕਿਉਂਕਿ ਬਿਲਕੁਲ ਹਾਂਜੀ ਹਾਂਜੀ ਪੀ ਆਈ ਐਲ ਪਾਉਣ ਵਾਸਤੇ ਕਿ ਇੱਕ ਬੰਦਾ ਵੈਦਰ ਹੀ ਇਜ਼ ਆਥੋਰਾਈਜ਼ਡ ਟੂ ਫਾਈਲ ਪੀ ਆਈ ਐਲ
0: ਜੀ
1: ਸਰ ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਕਿ ਲੋਕਲ ਸਟੈਂਡੀ ਦੀ ਗੱਲ ਆ, ਲੋਕਲ ਸਟੈਂਡੀ ਦਾ ਗੱਲ ਮਤਲਬ ਹੁੰਦਾ ਆ ਜੀ ਵੀ ਕੌਣ ਜਿਹੜਾ ਹੈਗਾ ਆ ਪਾ ਸਕਦਾ, ਹਾਂਜੀ, ਵੀ ਕਿਹਦੇ ਕੋ ਅਧਿਕਾਰ ਹੈਗਾ ਪੀ ਆਈ ਐਲ, ਕੋਈ ਵੀ ਬੰਦਾ ਪਾ ਸਕਦਾ, ਹੂ ਇਜ਼ ਸਿਟੀਜ਼ਨ ਆਫ ਇੰਡੀਆ, ਹਾਂਜੀ, ਜਿਹਦਾ ਫੰਡਾਮੈਂਟਲ ਰਾਈਟ ਬਰੀਚ ਹੋਇਆ ਆ ਉਹ ਅਫੈਕਟਡ ਪਰਸਨ ਹੈਗਾ ਆ ਜੀ,
0: ਬਿਲਕੁਲ।
1: ਹੁਣ ਇਹ ਕਿ ਮੈਂ ਭਾਵਾਂ ਗੁੰਡਾ ਬਦਮਾਸ਼ ਹੋਵਾਂ, ਕੀ ਮੇਰੇ ਫੰਡਾਮੈਂਟਲ ਰਾਈਟ ਓਹਦੇ ਨਾਲ ਖਤਮ ਹੋ ਜਾਂਦੇ ਆ?
0: ਨਾਲੇ ਕੀ ਪਤਾ ਕੋਰਟ ਦੇ ਵਿਚ ਵੀ ਉਹ ਜੇ ਉਹ ਮਤਲਬ ਕਿ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਧਿਆਨ ਦੇ ਵਿਚ ਲੈਂਦਾ ਜਾਂ ਗੱਲ ਚੁੱਕਦਾ ਜਾਂ ਆਵਾਜ਼ ਬਣਦਾ ਲੋਕਾਂ ਦੀ, ਤਾਂ ਉਹਦੇ ਨਾਲ ਬਹੁਤ ਸਾਰਾ ਅੰਦਰ ਖਾਤੇ ਵੀ ਤਾਂ ਲਾਗ ਡਟ ਸ਼ਰੀਕੇਬਾਜ਼ੀ ਹੁੰਦੀ ਹੈ ਜੀ, ਤੇ ਉਹਦਾ ਇਹ ਮਤਲਬ ਥੋੜੀ ਹੈ ਕਿ ਉਹ ਬੰਦਾ ਹੀ ਗਲਤ ਹੋ ਗਿਆ।
1: ਬਿਲਕੁਲ ਜੀ, ਦੂਜੀ ਗੱਲ ਹੋਰ ਵੀ ਨਾ ਭਾਰਤ ਸਾਹਿਬ, ਇਹਦਾ ਨਾ ਇੱਕ ਇਹ ਆ ਵੀ ਕੋਰਟਾਂ ਵੀ ਜਿਹੜੀਆਂ ਨਾ ਧਾਰਮਿਕ ਮਸਲਿਆਂ ਤੋਂ ਪਾਸਾ ਵੱਟ ਕੇ ਨਿਕਲਣਾ ਚਾਹੁੰਦੀਆਂ ਆ
0: ਜੀ,
1: ਉਹ ਵੀ ਬਹਾਨਾ ਲੱਭਦੀਆਂ ਹੈਗੀਆਂ ਜੀ
0: ਜੀ,
1: ਪਰ ਸਵਾਲ ਇਹ ਹੈਗਾ ਆ ਇਹ ਜਿਹੜਾ ਮਾਮਲਾ ਆ ਕੋਰਟ ਨੂੰ ਟੇਕ ਅਪ ਕਰਨਾ ਹੀ ਪੈਣਾ ਆ।
0: ਨਾਲੇ ਦੇਖੋ ਕਰਨਾ ਪੈਣਾ ਆ ਜੀ, ਫੇਸਬੁੱਕ ਦੇ ਉੱਤੇ ਕੋਈ ਪੋਸਟ ਪਾ ਦਈਏ ਨਾ, ਇਸ ਮਤਲਬ ਕਿ ਹਕੂਮਤਾਂ ਵੀ ਉਹ ਹਾਲਾਤ ਨੇ ਭਈ ਉਹ ਜਿਹੜਾ ਮਸਲਾ ਆ, ਮਸਲਾ ਤਾਂ ਬੇਅਦਬੀ ਬਿੱਲ ਦਾ ਜੀ, ਉਹਦੇ ਉੱਤੇ ਅਗਲੇ ਨੇ ਉਹ ਚੀਜ਼ ਨੂੰ ਚਾਰਜ ਕੀਤਾ, ਚੁਣੌਤੀ ਦਿੱਤੀ ਹੈ, ਤੁਸੀਂ ਉਹਦਾ ਜਵਾਬ ਦਿਓ, ਤੁਸੀਂ ਉਹਦੇ ਕਰੈਕਟਰ ਨੂੰ ਪੈ ਗਏ ਜੀ, ਭਾਈ ਉਹਦਾ ਪਿਛੋਕੜ, ਉਹਦਾ ਇਤਿਹਾਸ, ਉਹਦੇ ਟੱਬਰ ਨੂੰ ਫਰੋਲਣ ਲੱਗ ਗਏ ਹੋ।
1: ਸਰ ਇਸ ਚੀਜ਼ ਨੂੰ ਜੋ ਮਰਜ਼ੀ ਕਰ ਲੈਣ ਜੀ, ਇਹ ਇਹਨਾਂ ਨੂੰ ਰੂਟੀਨ ਦੀ ਸੁਣਵਾਈ ਚ ਲਿਜਾਣਾ ਹੀ ਪੈਣਾ
0: ਜੀ,
1: ਉਹਦਾ ਕਾਰਨ ਇਹ ਆ ਇਹਨੂੰ ਇਹਨੂੰ ਡਿਸਮਿਸ ਕਰ ਦੇਣਗੇ, ਤੇ ਪਿੱਛੇ ਇੱਕ ਗੁਰਦਾਸਪੁਰ ਦੀ ਜਿਹੜੀ ਹੈਗੀ ਕ੍ਰਿਸਚੀਅਨ ਸੋਸਾਇਟੀ, ਉਹਨੇ ਵੀ ਕਰ ਦਿੱਤਾ ਹੈਗਾ ਜੀ, ਇਹਨੂੰ ਚੈਲੰਜ ਉਹਨਾਂ ਨੇ ਚੈਲੰਜ ਕਰ ਦਿੱਤਾ ਆ ਜੀ, ਡਿਸਕ੍ਰਿਮੀਨੇਟਿੰਗ ਹੈਗਾ ਆ ਜੀ, ਫੰਡਾਮੈਂਟਲ ਰਾਈਟ ਦੀ ਜਿਹੜੀ ਆ ਇਨਫਰਿੰਜਮੈਂਟ ਹੁੰਦੀ ਆ
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਜੇ ਉਹ ਵੀ ਸਰ ਇੱਕ ਇੱਕ ਦੋ ਬੰਦਿਆਂ ਦਾ ਕਰ ਦੇਣਗੇ, ਅਲਟੀਮੇਟਲੀ ਸਾਰੇ ਉਹ ਬੰਦੇ ਜਿਹੜੇ ਪਾਰ ਪਾਰ ਜਾਣਗੇ, ਤੇ ਭਾਈ ਆ ਲਾ ਪੁਆਇੰਟ ਡਿਸਾਈਡ ਕਰੋ ਤੁਸੀਂ।
0: ਨਾਲੇ ਸਿੰਘ ਸਾਹਿਬ ਇਹਦੇ ਵਿੱਚ ਸਿਆਸੀ ਪੱਖ ਤੋਂ ਵੀ ਜੇ ਦੇਖੀਏ, ਚਾਹੇ ਜਿੱਦਾਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਵੱਖ ਵੱਖ, ਚਾਹੇ ਪੰਜਾਬ ਦੀਆਂ ਪਾਰਟੀਆਂ ਚਾਹੇ ਕੇਂਦਰ ਜਾਂ ਨੈਸ਼ਨਲ ਪਾਰਟੀਆਂ ਨੇ, ਉਹਨਾਂ ਨੇ ਜਿਹੜਾ ਵਿਸ਼ੇਸ਼ ਸੈਸ਼ਨ ਦੇ ਦੌਰਾਨ ਹਮਾਇਤ ਕਰ ਦਿੱਤੀ ਸੀ, ਤਾਂ ਉਹਦਾ ਇਹ ਮਤਲਬ ਤਾਂ ਨਹੀਂ ਮੰਨਿਆ ਜਾ ਸਕਦਾ। ਹੁਣ ਇਸ ਚੀਜ਼ ਨੂੰ ਜਿਹੜੀ ਹੈ ਇਹ ਸਿਆਸੀ ਤੌਰ ਦੇ ਉੱਤੇ ਜਿਹੜਾ ਕੈਪਚਰ ਕਰ ਗਏ ਤੇ ਉਸ ਦੇ ਵਿੱਚ ਪ੍ਰਮੋਸ਼ਨ ਕਰ ਰਹੇ ਨੇ ਆਪਣੀ, ਤੇ ਹੁਣ ਉਹਨਾਂ ਨੂੰ ਵੀ ਤਾਂ ਕਿਤੇ ਨਾ ਕਿਤੇ ਲੱਗਦਾ ਹੋਏਗਾ ਭਾਈ ਅਸੀਂ ਤਾਂ ਇਹ ਚੀਜ਼ ਨੂੰ ਮਤਲਬ ਕਿ ਹੁਣ ਡਾਇਰੈਕਟਰੀ ਤਾਂ ਇਸਦਾ ਵਿਰੋਧ ਨਹੀਂ ਕਰ ਸਕਦੇ ਜਾਂ ਕੋਰਟ ਦੇ ਵਿੱਚ ਪਟੀਸ਼ਨਾਂ ਨਹੀਂ ਪਾ ਸਕਦੇ, ਤਾਂ ਸੰਸਥਾਵਾਂ ਦੇ ਵੀ ਕਿਤੇ ਨਾ ਕਿਤੇ ਤਿਆਰ ਕਰਕੇ, ਕਿਉਂਕਿ ਸੰਸਥਾਵਾਂ ਵੀ ਤਾਂ ਜਿਹੜੀਆਂ ਸਿਆਸਤ ਧਿਰਾਂ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਤਾਂ ਉਹ ਪਟੀਸ਼ਨ ਜਿਹੜੀ ਆ ਜਾਂ ਹੋਰ ਸਾਰੀਆਂ ਚੀਜ਼ਾਂ ਚੁਣੌਤੀਆਂ ਜਿਹੜੀਆਂ ਆ ਰਹੀਆਂ ਨੇ ਉਹ ਵੱਖਰੀ ਵੱਖਰੀ ਟਾਈਮਿੰਗ ਦੇ ਉੱਤੇ ਉਹ ਪਵਾ ਸਕਦੇ ਨੇ, ਕਰ ਸਕਦੇ ਨੇ।
1: ਪਰ ਇਸ ਚੀਜ਼ ਦੇ ਜਿਹੜੇ ਕੰਸੀਕੁਐਂਸਿਸ ਆ ਨਾ ਜੀ, ਉਹ ਪਹਿਲਾਂ ਦੇਖੋ ਗੱਲ ਇਹ ਤਾਂ ਹੈਗੀ ਆ ਕਿ ਸਾਡੇ ਜਿਹੜੀ ਨਾ ਇੱਕ ਕਲਾਸ ਆਫ ਪਰਸਨ ਹੈਗੇ ਆ ਵੀ ਜਿਹੜੇ ਇਹ ਚੀਜ਼ ਦੀ ਗ੍ਰੈਵਿਟੀ ਨੂੰ ਸਮਝਦੇ ਹੀ ਨੀਗੇ
0: ਜੀ,
1: ਹਾਂਜੀ, ਅਸਲੀਅਤ ਦੇ ਵਿੱਚ ਤਾਂ ਤੁਸੀਂ ਕਹਿੰਦੇ ਜੀ ਵੀ ਬੜਾ ਵਧੀਆ ਬਿੱਲ ਆ ਗਿਆ ਜੀ, ਵੀ ਉਹ ਨਾਲ ਬੰਦਿਆਂ ਨੂੰ ਐਸ ਹੋਜੂਗੀ ਏਦਾਂ ਹੋਜੂਗੀ, ਉਹ ਭਾਈ ਜਦੋਂ ਤੁਸੀਂ ਇਹਨੂੰ ਜਿਹੜਾ ਹੈਗਾ ਮਨਿਊਟਲੀ ਸੋਚੋਗੇ, ਮਨਿਊਟਲੀ ਵਾਚੋਗੇ, ਇਸ ਚੀਜ਼ ਦੇ ਨਾਲ ਤੁਹਾਡਾ ਧਰਮ ਸਪਰੈਡ ਨੀ ਹੋਣਾ, ਇਹ ਤੁਹਾਡੇ ਅੱਗੇ ਜਿਹੜੇ ਹੈਗੇ ਗੁਟਕਾ ਸਾਹਿਬ ਕੋਈ ਵੀ ਵੇਚਦਾ ਸੀਗਾ, ਘਰ ਘਰ ਜਿਹੜਾ ਹੈਗਾ ਆ ਤੁਹਾਡਾ ਸਿੱਖ ਲਿਟਰੇਚਰ ਪਹੁੰਚਦਾ ਸੀਗਾ, ਹੁਣ ਕਿਸੇ ਨੇ ਲਿਆ ਹੀ ਨੀ ਕਰਨਾ, ਅਗਲੇ ਨੇ ਕਹਿਣਾ ਨਾ ਭਾਈ ਸਾਨੂੰ ਨੀ ਚਾਹੀਦਾ ਹੈਗਾ, ਮੁੜ ਕੇ ਮੇਰੇ ਹੱਥੋਂ ਡਿੱਗ ਪਿਆ ਤਾਂ ਮੇਰੇ ਪਿਆ ਵੀ, ਹਾਂਜੀ, ਜਾਂ ਸਾਡੇ ਕੋਲ ਕਿਤੇ ਚੱਜ ਨਾਲ ਰੱਖ ਨਾ ਹੋਇਆ, ਇੱਥੇ ਹਰ ਕੋਈ ਤਾਂ ਜੱਜ ਕਰਨ ਵਾਲਾ ਤੇ ਹਰ ਕੋਈ ਪੁਲਿਸ ਵਾਲਾ,
0: ਹਾਂਜੀ, ਬੰਦਾ ਚਾਹੇ ਕੁਛ ਵੀ ਨਾ ਕੀਤਾ ਹੋਵੇ, ਅਗਲਾ ਰੋਲਾ ਹੀ ਪਾ ਦੇਵੇ ਮਾੜਾ ਜਿਹਾ, ਭਈ ਆ ਬੇਦਬੀ ਹੋ ਗਏ, ਬੇਦਬੀ ਸਾਰਾ ਤਾਂ ਪਿੰਡ ਇਕੱਠਾ ਹੋ ਜਾਂਦਾ ਮਿੰਟੋ ਮਿੰਟ ਹੀ।
1: ਸਾਰੇ ਇੱਥੇ ਜਿਹੜਾ ਹੈਗਾ ਜੀ ਬੰਦੇ ਲੋਕੀ ਜਿਹਨਾਂ ਦੇ ਘਰ ਚ ਲਿਟਰੇਚਰ ਪਿਆ ਆ ਉਹ ਜਾ ਕੇ ਤੇ ਦੇਣ ਲੱਗ ਪਏ ਹੈਗੇ, ਫਲਾਂ ਜਿਹਾ ਤੂੰ ਲੈ ਜਾ ਸਾਡੇ ਕੋਲ ਨੀ ਚਾਹੀਦਾ, ਅਸੀਂ ਆਪਣੇ ਘਰ ਨਹੀਂ ਰੱਖਣਾ,
0: ਬਿਲਕੁਲ,
1: ਹਾਂਜੀ, ਤੁਸੀਂ ਮੇਰੇ ਕੋਲ ਕੁਛ ਇੱਕ ਪੋਥੀਆਂ ਪਈਆਂ ਹੈਗੀਆਂ ਸੀ ਉਹ ਥੋੜੀਆਂ ਪੁਰਾਤੜ ਹੋ ਗਈਆਂ, ਮੈਂ ਆਪ ਜਿਹੜੇ ਘਰਦਿਆਂ ਨੂੰ ਕਿਹਾ ਇੱਕ ਸੁੱਚਾ ਕੱਪੜਾ ਲਿਆਓ ਤੇ ਬੰਨ ਕੇ ਦਿਓ ਤੇ ਮੈਂ ਇੱਥੇ ਗੁਰਦੁਆਰਾ ਗਰਨਾ ਸਾਹਿਬ ਦੇ ਗਿਆ ਵਾ
0: ਜੀ।
1: ਸਰ ਕੀ ਕਿੱਦਾਂ ਕੀਤਾ ਜਾ ਸਕਦਾ ਹੈਗਾ, ਪੁਰਾਣੇ ਗ੍ਰੰਥ ਹੋ ਜਾਂਦੇ ਹੈਗੇ ਆ, ਉਹ ਕਿਤੇ ਘਰਾਂ ਚ ਪਏ ਹੁੰਦੇ ਹੈਗੇ ਜੀ, ਕੋਈ ਜਿਹੜਾ ਹੈਗਾ ਪੰਨਾ ਉਹਦਾ ਜਿਹੜਾ ਹੈਗਾ ਆ ਜਾਂ ਅੰਗ ਜਾ ਉਹ ਲੱਥ ਵੀ ਜਾਂਦਾ ਹੈਗਾ, ਹਾਂਜੀ, ਅਸੀਂ ਤਾਂ ਫਿਰ ਵਿੱਚ ਚੱਕ ਕੇ ਰੱਖਦੇ ਸਤਿਕਾਰ ਨਾਲ।
0: ਸੈਣੀ ਸਾਹਿਬ ਜਿਵੇਂ
1: ਕਿ ਜੋ ਇਹਨਾਂ ਨੇ ਖਤਰਨਾਕ ਬਣਾਤਾ ਜਿੱਦਾਂ
0: ਜੀ, ਸੈਣੀ ਸਾਹਿਬ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਆਪਣੀ ਮੀਟਿੰਗ ਹੋਈ ਹੈ SGPC ਦੀ ਵੀ ਜਾਂ ਵਿਦਵਾਨਾਂ ਨੂੰ ਜਾਂ ਸਿੱਖ ਵਕੀਲਾਂ ਨੂੰ ਸੱਦਿਆ ਗਿਆ, ਇਸੇ ਤਰ੍ਹਾਂ ਕਿਰਨਜੀਤ ਕੌਰ ਜਿਹੜੇ ਨੇ ਬੀਬਾ, ਉਹਨਾਂ ਦੀ ਕਿ ਉਹ ਆਪਣੇ ਪੱਧਰ ਦੇ ਉੱਤੇ ਵੀ ਇਸ ਚੀਜ਼ ਦਾ ਵਿਰੋਧ ਕਰ ਸਕਦੇ ਨੇ, ਵਿਰੋਧ ਤਾਂ ਕਰ ਰਹੇ ਨੇ ਪਰ ਓਫੀਸ਼ੀਅਲ ਤੌਰ ਦੇ ਉੱਤੇ ਜਾਂ ਕੋਰਟ ਦੇ ਵਿੱਚ ਜਾਂ ਚੈਲੰਜ ਕਰ ਸਕਦੇ ਨੇ।
1: ਦੇਖੋ ਪਰ ਸਭ ਗੱਲ ਇਹ ਤਾਂ ਹੈਗਾ ਹੀ, ਰਾਜਸੀ ਪਾਰਟੀਆਂ ਜਿਹੜੀਆਂ ਹੈਗੀਆਂ ਨਾ ਜੀ, ਉਹ ਕੋਈ ਵੀ ਕੰਮ ਕਰਦੀਆਂ ਹੁੰਦੀਆਂ, ਉਹਨਾਂ ਨੇ ਚਰਬ ਤਕਸੀਮ ਦੇ ਕੇ ਹੀ ਕਰਨਾ ਹੈਗਾ ਆ, ਵੀ ਭਾਈ ਦੇਖ ਕੇ ਵੀ ਸਾਨੂੰ ਇਹਦੇ ਨਾਲ ਘਾਟਾ ਹੋਣਾ ਕਿ ਵਾਧਾ ਹੋਣਾ ਵੋਟਾਂ ਦਾ
0: ਜੀ।
1: ਹੁਣ ਜੇ ਕੁਛ ਇੱਕ ਕਲਾਸ ਇੱਕ ਉਹ ਨੀ ਚਾਹੁੰਦੇ, ਕਿਉਂਕਿ ਰਾਜਨੀਤੀ ਤਾਂ ਪਰਸੈਪਸ਼ਨ ਦੀ ਗੇਮ ਆ ਜੀ, ਜੇ ਉਹ ਸਿੱਧੇ ਚੈਲੰਜ ਕਰਨਗੇ ਜਾਂ ਕਿੱਥੇ ਸਟੇਜ ਤੇ ਵਿਰੋਧ ਕਰਦੇ ਦਿਸਣਗੇ ਤੇ ਦੂਜੀ ਪਾਰਟੀ ਸੱਤਾਧਾਰੀ ਪਾਰਟੀ ਨੂੰ ਇਹ ਗੱਲ ਫੈਲਾਉਣ ਦਾ ਮੌਕਾ ਮਿਲ ਜਾਊਗਾ ਵੀ ਇਹ ਦੇਖ ਲਓ ਜੀ ਵੀ ਅਸੀਂ ਤੇ ਇਹ ਆਪਣੇ ਆਪ ਨੂੰ ਪੰਥਕ ਕਹਿੰਦੇ ਹੈਗੇ ਆ ਤੇ ਅਸੀਂ ਇੱਕ ਬੇਅਦਬੀਆਂ ਦੇ ਵਿਰੁੱਧ ਏਡਾ ਵਧੀਆ ਬਿੱਲ ਲਿਆਂਦਾ ਸੀ, ਕਾਨੂੰਨ ਬਣਾਇਆ ਸੀ, ਉਹਦਾ ਇਹਨਾਂ ਨੇ ਵਿਰੋਧ ਕੀਤਾ, ਨਹੀਂ ਤਾਂ ਬੇਅਦਬੀਆਂ ਤਾਂ ਰੋਕੀ ਜਾਣੀਆਂ ਸੀ।
0: ਪਰ ਜਿਵੇਂ ਪਿਛਲੇ ਦਿਨਾਂ ਚ ਖਬਰਾਂ ਆਈਆਂ ਸੈਣੀ ਸਾਹਿਬ ਕਿ SGPC ਨੇ ਜਿਹੜਾ ਸੀ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਜਾਂ ਖਰੜਾ ਮੰਗਿਆ ਸੀ ਜਾਂ ਆਪਣੇ ਜਥੇਦਾਰ ਸਾਹਿਬਾਨ ਨੇ ਵੀ ਜਿਹੜੀ ਹੈ ਬੈਠਕ ਬੁਲਾਈ ਤਾਂ ਉਹਦੇ ਵਿਚ ਜਿਹੜਾ ਖਰੜਾ ਇਹਨਾਂ ਨੂੰ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ ਜੋ ਸੀਗਾ, ਤੇ ਉਹਨਾਂ ਨੇ ਅਜੇ ਕਿਹਾ ਵੀ ਸੀ ਕਿ 24 ਘੰਟਿਆਂ ਜਾਂ 48 ਘੰਟੇ ਦੇ ਵਿਚ ਤੁਹਾਨੂੰ ਅਸੀਂ ਮਤਲਬ ਕਿ ਚੈੱਕ ਕਰਕੇ ਜਾਂ ਜੋ ਵੀ ਇਹਦੇ ਵਿਚ ਐਡ ਕਰਨਾ ਹੋਏਗਾ ਜਾਂ ਕੱਟਣਾ ਹੋਏਗਾ ਜਾਂ ਕੁਝ ਵੀ ਹੈ ਕਮੀਆਂ ਜਾਂ ਚੰਗੀਆਂ ਚੀਜ਼ਾਂ ਨੇ ਉਹਦੇ ਵਿਚ ਪਾਉਣੀਆਂ ਤਾਂ ਉਹ ਤੁਹਾਨੂੰ ਕਰ ਦਿੱਤਾ ਜਾਏਗਾ 24 ਤੋਂ 48 ਘੰਟਿਆਂ ਦੇ ਦੌਰਾਨ ਅਪਡੇਟ। ਤੇ ਉਹਦੇ ਵਿਚ ਕਿਤੇ ਨਾ ਕਿਤੇ ਜਿਹੜਾ ਹੁਣ ਅਗਲਾ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਜਾਂ ਦੇਖਦੇ ਹੋ ਕਿ SGPC ਤੋਂ ਕਿਤੇ ਨਾ ਕਿਤੇ ਲਿਆ ਜਾ ਸਕਦਾ ਇਸ ਚੀਜ਼ ਦੇ ਵਿਚ?
1: ਉਹ ਸਰ ਹੋ ਸਕਦਾ ਹੈਗਾ ਆ ਵੀ ਉਹ ਕਹਿ ਦੇਣ, ਕਿਉਂਕਿ ਜਿਹੜੀ ਚੀਜ਼ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੇ ਹੈਗੇ ਆ ਉੱਪਰ ਬੈਠੇ ਬੰਦੇ ਆ ਧਾਰਮਿਕ ਲੀਡਰ ਆ ਉਹ ਨੀ ਮਹਿਸੂਸ ਕਰਦੇ ਹੋਣਗੇ ਕਿ ਭਾਈ ਇਹਦੇ ਨਾਲ ਜਿਹੜਾ ਹੈਗਾ ਆ ਸਿੱਖੀ ਫੈਲਣੀ ਨੀ, ਇਹਦੇ ਨਾਲ ਸਿੱਖੀ ਜਿਹੜੀ ਆ ਉਹ ਸਗੋਂ ਸੰਕੁਚਿਤ ਹੋ ਜਾਣੀ ਆ। ਹਾਂਜੀ, ਲੋਕੀ ਡਰਨਗੇ, ਸਾਡਾ ਸਿੱਖ ਲਿਟਰੇਚਰ ਜਿਹੜਾ ਅਸੀਂ ਕਹਿੰਦੇ ਹੈਗੇ ਘਰ ਘਰ ਪਹੁੰਚਣਾ ਚਾਹੀਦਾ ਆ, ਉਹ ਤਾਂ ਲੋਕੀ ਅਵਾਇਡ ਕਰਨ ਲੱਗ ਪਏ, ਈਵਨ ਜਿਹੜੇ ਸਿੱਖ ਹੈਗੇ ਆ ਉਹ ਨੀ ਆਪਣੇ ਘਰ ਰੱਖ ਕੇ ਰਾਜੀ। ਹਾਂਜੀ, ਸੋ ਇਸ ਕਰਕੇ ਇਹ ਚੀਜ਼ਾਂ ਨੂੰ ਜੋ ਵਿਚਾਰਦੇ ਹੋਏ ਜਾਂ ਇਸ ਕਾਨੂੰਨ ਦੀ ਪੜਚੋਲ ਕਰਾਉਣ ਵਾਸਤੇ ਵੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਿਹੜੇ ਹੈਗੇ SGPC ਦੀ ਡਿਊਟੀ ਲਾ ਦੇਣ ਤੇ ਅਗਲੇ ਕਹਿ ਦੇਣਗੇ ਭਾਈ ਸਾਨੂੰ ਅਕਾਲ ਤਖ਼ਤ ਤੋਂ ਹੁਕਮ ਆ, ਇਸ ਕਰਕੇ ਅਸੀਂ ਜਿਹੜਾ ਹੈਗਾ ਇਹਨੂੰ ਪਰਸਿਊ ਕਰਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ ਸੈਣੀ ਸਾਹਿਬ,
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਵਿਚਾਰਨ ਦੇ ਯੋਗਤਾ ਹੈਗੀਆਂ ਹੈ ਨਾ ਜੀ।
0: ਬਿਲਕੁਲ ਹੈ,
1: ਤੇ ਅਲਟੀਮੇਟਲੀ ਹਾਈ ਕੋਰਟ ਜਿੰਨਾ ਮਰਜ਼ੀ ਪਾਸਾ ਵੱਟੀ ਚੱਲੇ, ਕੋਰਟਾਂ ਇਸ ਕਰਕੇ ਕਹਿੰਦੀਆਂ ਵੀ ਮੈਜੋਰਟੀ ਆਫ ਦਾ ਕਲਾਸ ਜਿਹੜੀ ਹੈਗੀ ਨਾ ਉਹ ਫਿਰ ਰਹੇ ਤਾਂ ਅਦਾਲਤਾਂ ਦੇ ਵਿਰੁੱਧ ਵੀ ਇੱਕ ਜਿਹੜਾ ਹੈਗਾ ਆ ਅੱਜ ਕੱਲ ਜਿੱਦਾਂ ਦਾ ਬਣਿਆ ਆ ਮਾਹੌਲ ਜੀ। ਹੁਣ ਆ ਜਾਓ ਤੁਹਾਡਾ ਆਹ ਜਿਹੜਾ ਕੇਜਰੀਵਾਲ ਐਂਡ ਪਾਰਟੀ ਕਹਿੰਦੇ ਕੋਰਟ ਚ ਨੀ ਜਾਣਾ, ਕੋਰਟ ਚ ਨੀ ਜਾਣਾ, ਸਾਰੇ ਜਾਣੇ ਹੈਗੇ ਆ ਜੀ।
0: ਬਿਲਕੁਲ
1: ਠੀਕ ਹੈ ਜੀ, ਨਾ ਜਾਣ ਜੀ, ਉੱਥੇ ਐਕਸ ਪਾਰਟੀ ਡਿਸੀਜਨ ਆ ਜਾਏਗਾ ਜੀ, ਉਹ ਇਹਨਾਂ ਦੇ ਹੱਕ ਚ ਆਉਂਦਾ ਹੈ ਕਿ ਵਿਰੋਧ ਚ ਆਉਂਦਾ ਹੈਗਾ ਆ, ਆਪੇ ਹੀ ਇਹਦੇ ਕੰਸੀਕੁਐਂਸਿਸ ਭੁਗਤਣਗੇ ਜੀ।
0: ਜੀ,
1: ਕੋਰਟ ਨੇ ਕਿਸੇ ਨੂੰ ਚੱਕ ਕੇ ਤਾਂ ਲਿਆਉਣਾ ਨੀ ਹੈਗਾ, ਤੇ ਜਿੱਥੇ ਚੱਕ ਕੇ ਲਿਆਉਣਾ ਆ ਤੇ ਉੱਥੇ ਇਹਨਾਂ ਦੇ ਮਰਜ਼ੀ ਨੀ ਪੁੱਛਣੀ, ਉਹਨਾਂ ਨੇ ਪੁਲਿਸ ਨੇ ਹੀ ਵਾਰੰਟ ਦੇਣਾ ਆ ਵੀ ਚੱਕ ਲਿਓ
0: ਜੀ। ਬਿਲਕੁਲ
1: ਹਾਂਜੀ, ਤੇ ਆਪੇ ਹੀ ਚੱਕ ਲਓ ਹੋ ਜਾਣੀ ਆ ਜੀ,
0: ਫਿਰ ਕਿਹੜਾ ਧੱਕਾ ਹੁੰਦਾ।
1: ਹਾਂਜੀ ਹਾਂਜੀ, ਵਿਕਟਮ ਕਾਰਡ ਖੇਡਦੇ ਹੁੰਦੇ ਫਿਰ ਜੀ।
0: ਜੀ
1: ਸਰ, ਨਹੀਂ ਸੰਸਥਾਵਾਂ ਕਿਸੇ ਗੱਲਾਂ ਚੱਲਦੀਆਂ, ਕਮੀਆਂ ਪੇਸ਼ੀਆਂ ਹੋ ਸਕਦੀਆਂ ਹੋਣ ਜੀ, ਬਟ ਐਟ ਦਾ ਸੇਮ ਟਾਈਮ ਜਦੋਂ ਇੱਕ ਜੱਜ ਨੇ ਕਿਹਾ ਕਿ ਮੈਨੂੰ ਮੈਂ ਤੁਹਾਡੀ ਇਸ ਗੱਲ ਨੂੰ ਇੱਕ ਚੈਲੰਜ ਦੇ ਤੌਰ ਤੇ ਲੈਂਦੀ ਆ
0: ਜੀ,
1: ਤੇ ਤੁਸੀਂ ਮੇਰੇ ਤੇ ਪਰਸਨਲ ਐਰੀ ਜੇ ਮੈਂ ਇਹ ਚੀਜ਼ ਜਿਹੜੀ ਹੈਗੀ ਆ ਵੀ ਮੈਂ ਪਾਸ ਆਊਟ ਕਰ ਦਿੰਦੀ ਆ, ਰਿਕਿਊਜ਼ ਕਰ ਦਿੰਦੀ ਆ, ਤੇ ਉਹ ਤਾਂ ਇਹ ਹੋ ਗਿਆ ਵੀ ਤੁਹਾਡੇ ਲਾਏ ਦੋਸ਼ ਮੇਰੇ ਤੇ ਸੱਚੇ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਮੈਂ ਵੀ, ਕਿਉਂਕਿ ਜੱਜ ਦੀ ਇੱਕ ਡਿਊਟੀ ਹੁੰਦੀ ਹੈ ਕਿ ਜੱਜ ਸ਼ੁੱਡ ਸਪੀਕ ਥਰੂ ਹਿਸ ਜੱਜਮੈਂਟਸ
0: ਜੀ।
1: ਹਾਂਜੀ, ਜੱਜ ਨੇ ਜੋ ਬੋਲਣਾ ਹੈਗਾ ਆਪਣੇ ਫੈਸਲੇ ਰਾਹੀਂ ਬੋਲਣਾ ਆ
0: ਜੀ,
1: ਉਹਦਾ ਫੈਸਲਾ ਹੀ ਵਿਚਾਰਿਆ ਜਾਣਾ ਆ, ਵੀ ਜੱਜ ਕੌਣ ਆ ਇਹ ਨੀ ਵਿਚਾਰਿਆ ਜਾਂਦਾ ਹੁੰਦਾ, ਉਹਦਾ ਫੈਸਲਾ ਵਿਚਾਰਿਆ ਜਾਂਦਾ ਹੁੰਦਾ।
0: ਪਰ ਸੈਨ ਸਾਹਿਬ, ਜਿਵੇਂ ਆਪਣੇ ਵਕੀਲਾਂ ਦੀ ਹੜਤਾਲ ਹੁੰਦੀ ਆ ਜਾਂ ਇੱਕ ਯੂਨਿਟੀ ਬਣਦੀ ਆ ਕੋਈ ਵੀ ਸੰਸਥਾ ਹੈਗੀ ਆ, ਇਸੇ ਤਰ੍ਹਾਂ ਜੇ ਗਲਤ ਨਹੀਂ ਤਾਂ ਜੱਜਾਂ ਦੀ ਵੀ ਇੱਕ ਕੋਈ ਨਾ ਕੋਈ ਸੰਸਥਾ ਹੋਵੇਗੀ, ਕਿ ਉਹਦੇ ਵਿੱਚ ਜਿਹੜਾ ਇਹ ਚੀਜ਼ ਘਾਟ ਮਹਿਸੂਸ ਮੈਨੂੰ ਲੱਗਦੀ ਹੈ ਕਿ ਇਹ ਜੱਜ ਜਿਹੜੇ ਨੇ ਸਾਰੇ ਹੀ ਜਿਹੜਾ ਗਰੁੱਪ ਹੋਵੇਗਾ ਜਾਂ ਜਿਸ ਵੀ ਸੰਸਥਾ ਨੂੰ ਇਹ ਬਿਲੋਂਗ ਕਰਦੇ ਹੋਣਗੇ, ਤਾਂ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਇਸ ਦੇ ਵਿੱਚ ਜਿਹੜਾ ਜੁਡੀਸ਼ਰੀ ਦੇ ਲਈ ਜਾਂ ਆਪਣੇ ਜੋ ਇਹਨਾਂ ਦੇ ਕਾਨੂੰਨੀ ਬਣਤਰ ਹੈਗੀ ਆ, ਚਾਹੇ ਕੋਈ ਵੀ ਆ, ਚਾਹੇ ਗਲਤ ਕੀਤਾ ਹੈ ਚਾਹੇ ਨਹੀਂ ਕੀਤਾ, ਉਹਦਾ ਕੋਰਟ ਨੇ ਬਾਅਦ ਦੇ ਵਿੱਚ ਡਿਸਾਈਡ ਕਰਨਾ। ਪਰ ਜੋ ਜਿਹੜਾ ਇੱਕ ਤਰ੍ਹਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸਾਰੇ ਸਿਸਟਮ ਦਾ, ਕਿ ਉਹਦੇ ਖਿਲਾਫ ਜਿਹੜਾ ਆਵਾਜ਼ ਨਹੀਂ ਬੁਲੰਦ ਕਰਨੀ ਚਾਹੀਦੀ ਉਸ ਚੀਜ਼ ਦੇ ਵਿੱਚ ਜੱਜਾਂ ਨੂੰ, ਖਾਸ ਕਰਕੇ ਇਕੱਠੇ ਨਹੀਂ ਹੋਣਾ ਚਾਹੀਦਾ,
1: ਉਹ ਨਹੀਂ ਸਰ,
0: ਕਾਨੂੰਨੀ ਪੱਖ ਤੋਂ ਨਹੀਂ ਹੋ ਸਕਦਾ।
1: ਨਹੀਂ ਸਰ, ਜੱਜ ਨਹੀਂ ਏਦਾਂ ਇਕੱਠੇ ਹੋ ਸਕਦੇ ਜੀ, ਉਹਦਾ ਕੋਈ ਡੈਕੋਰਮ ਆ। ਸੁਪਰੀਮ ਕੋਰਟ ਇਸ ਚੀਜ਼ ਨੂੰ ਜ਼ਰੂਰ ਦੇਖਦੀ ਹੋਊਗੀ, ਉਹ ਐਟ ਦਾ ਰਾਈਟ ਟਾਈਮ ਜਿਹੜਾ ਹੈਗਾ ਇੰਟਰਵੀਨ ਕਰੇਗੀ। ਹਾਂਜੀ, ਤੇ ਜੇ ਹੋ ਸਕਿਆ ਤੇ ਮੈਨੂੰ ਲੱਗਦਾ ਹੈਗਾ ਕਿ ਜੱਜ ਸਵਰਨ ਕਾਂਤਾ ਕੋਲੋਂ ਵੀ ਫਾਈਲ ਜਿਹੜੀ ਮੰਗਵਾ ਲਈ ਜਾਏਗੀ, ਇਹ ਦੇਖੀਏ ਵੀ ਕੀ ਜਿਹੜੀ ਹੈਗੀ ਸਿਚੁਏਸ਼ਨ ਅਰੋਜ਼ ਹੋਈ ਆ, ਤੇ ਅਜੇ ਤੱਕ ਜਿਹੜਾ ਹੈਗਾ ਜੇ ਉਹ ਦੇਖਦੇ ਹੈਗੇ ਆ ਵੀ ਕਿੱਥੇ ਕੁ ਤੱਕ ਇਹ ਜਾਂਦੇ ਆ, ਉਹ ਕਰਨਗੇ ਕੁਛ ਨਾ ਕੁਛ ਜਿਹੜੇ ਉੱਪਰ ਬੈਠੇ ਹੈਗੇ ਜੀ। ਇੰਸਟੀਟਿਊਸ਼ਨ ਨੂੰ ਏਦਾਂ ਨੀ ਬਦਨਾਮ ਕੀਤਾ ਜਾ ਸਕਦਾ
0: ਜੀ, ਬਿਲਕੁਲ ਜੀ,
1: ਕਿਉਂਕਿ ਜੱਜ ਮੈਟਰ ਨੀ ਕਰਦਾ, ਜੱਜ ਦੀ ਜੱਜਮੈਂਟ ਮੈਟਰ ਕਰਦੀ ਆ,
0: ਬਿਲਕੁਲ ਜੀ।
1: ਜੇ ਉਹ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਵੀ ਥੱਲੇ ਤਰੀਕ ਭੁਗਤਣ ਵਾਸਤੇ ਜਾਂ ਥੱਲੇ ਜਾ ਕੇ ਟ੍ਰਾਇਲ ਚਲਾਉਣ ਵਾਸਤੇ ਕਹਿਣਗੇ, ਤਾਂ ਵੀ ਉਹਨਾਂ ਦੀ ਜਿਹੜੀ ਜੱਜਮੈਂਟ ਹੈਗੀ ਉਹਦੇ ਨਾਲ ਕਾਨੂੰਨੀ ਪ੍ਰਾਵਧਾਨ ਵੀ ਕਿਹੜੇ ਕਿਹੜੇ ਕਾਨੂੰਨ ਦੇ ਤਹਿਤ ਕੀ ਉੱਥੇ ਗਲਤੀ ਹੋਈ ਆ, ਹੈ ਜੀ, ਥੱਲੀ ਲੋਅਰ ਕੋਰਟ ਦੇ ਵਿੱਚ ਉਹ ਆਪਣੇ ਆਰਡਰ ਨੂੰ ਪੂਰੀ ਤਰ੍ਹਾਂ ਸੈਟਿਸਫਾਈ ਕਰਨਗੇ,
0: ਬਿਲਕੁਲ
1: ਜੋ ਭਰੀ ਕਰਨਗੇ ਤਾਂ ਵੀ ਜਿਹੜਾ ਹੈਗਾ ਆ ਪੂਰੀ ਤਰ੍ਹਾਂ ਸੈਟਿਸਫਾਈ ਹੋ ਕੇ ਪੂਰੀ ਤਰ੍ਹਾਂ ਲੌਜਿਕ ਦੇਣਗੇ, ਤਾਂ ਕਿ ਉਹਨਾਂ ਨੇ ਤਾਂ ਇਸ ਚੀਜ਼ ਨੂੰ ਚੈਲੇਂਜ ਦੇ ਤੌਰ ਤੇ ਲਿਆ ਸੀ। ਬਟ ਮੇਰਾ ਆਪਣੇ ਪਰਸਨਲ ਵਿਊ ਹੈਗਾ ਆ ਕਿ ਜਦੋਂ ਕੋਈ ਬੰਦਾ ਆ ਕੇ ਕਹਿ ਦੇਵੇ ਤੇ ਉਸ ਵੇਲੇ ਰਿਕਿਊਜ਼ ਕਰਕੇ ਆਉਣਾ ਚਾਹੀਦਾ ਹੈਗਾ
0: ਜੀ,
1: ਖਾਸ ਕਰਕੇ ਏਦਾਂ ਦਾ ਕਲੇਸ਼ੀ ਬੰਦਾ ਜਿਹੜਾ ਹੁੰਦਾ ਨਾ ਜੀ, ਜਿਹਨਾਂ ਦੀ ਆਪਣੀ ਤਾਂ ਹੁੰਦੀ ਨੀ ਤੇ ਕਿਸੇ ਦੀ ਰਹਿਣ ਨੀ ਦਿੰਦੇ ਜੀ, ਇਹਨਾਂ ਤੋਂ ਬਚਣਾ ਹੀ ਚਾਹੀਦਾ ਜੀ।
0: ਬਿਲਕੁਲ
1: ਜੀ ਸਰ।
0: ਤੇ ਸੈਣੀ ਸਾਹਿਬ, ਆਖਰੀ ਖਬਰ ਵੱਲ ਨੂੰ ਥੋੜਾ ਵਧਾਂਗਾ ਤੁਹਾਡੇ ਨਾਲ ਕਿ ਜੋ ਆਪਣੇ ਅੰਮ੍ਰਿਤਪਾਲ ਹੁਣਾਂ ਦੀ ਅੱਜ ਪੇਸ਼ੀ ਹੋਈ ਹੈ, ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਕਿਵੇਂ ਦੇਖਦੇ ਹੋ 2027 ਦੀਆਂ ਚੋਣਾਂ ਵੀ ਜਿਹੜੀਆਂ ਲਾਗੇ ਆ ਰਹੀਆਂ ਨੇ, ਕਿ ਹੌਲੀ ਹੌਲੀ ਪੰਜਾਬ ਦਾ ਰੁੱਖ ਜਿਹੜਾ ਕੀਤਾ ਜਾ ਰਿਹਾ ਜੀ?
1: ਭਾਰੀ ਸਾਹਿਬ ਨਹੀਂ, ਪੰਜਾਬ ਦਾ ਤਾਂ ਉਹਦੇ ਵਿੱਚ ਕੀ ਰੋਕ ਕਰਨਾ, ਪੰਜਾਬ ਸਰਕਾਰ ਤੋਂ ਉੱਥੇ ਕਹਿ ਕੇ ਆਈਏ ਇੱਥੇ ਡਿਬਰੂਗੜ੍ਹ ਹੀ ਰਹਿਣੇ ਚਾਹੀਦੇ ਹੈਗੇ ਆ
0: ਜੀ।
1: ਉਹ ਸਰ ਕੇਸ ਦੇ ਵਿੱਚ ਨਾ ਅਜਨਾਲੇ ਦਾ ਸੀਗਾ ਕਿ ਉੱਥੇ ਚਲਾਨ ਪੇਸ਼ ਹੋ ਗਿਆ ਜੀ,
0: ਹਾਂਜੀ,
1: ਉੱਥੇ ਚਲਾਨ ਪੇਸ਼ ਹੋ ਗਿਆ, ਤੇ ਇਹ ਜਦੋਂ ਨਾ ਕੋਈ ਵੀ ਕੇਸ ਹੈਗਾ ਆ ਉਹ ਭਾਵੇਂ ਟ੍ਰਾਈਬਲ ਵਾਈ ਮੈਜਿਸਟ੍ਰੇਟ ਹੋਵੇ, ਭਾਵੇਂ ਟ੍ਰਾਈਬਲ ਵਾਈ ਸੈਸ਼ਨ ਜੱਜ ਹੋਵੇ
0: ਜੀ,
1: ਹਾਂਜੀ, ਚਾਹੇ ਉਹਦੀ ਸੁਣਵਾਈ ਸੈਸ਼ਨ ਜੱਜ ਨੇ ਕਰਨੀ ਹੋਵੇ ਤੇ ਚਾਹੇ ਹੋਵੇ ਮੈਜਿਸਟ੍ਰੇਟ ਨੇ ਕਰਨੀ
0: ਜੀ,
1: ਉਹਦੇ ਉਹ ਜਿਹੜੇ ਓਫੈਂਸ ਹੁੰਦੇ ਆ ਜਿਹਨਾਂ ਦੇ ਵਿੱਚ ਸਜ਼ਾ 3 ਸਾਲ ਤੱਕ ਹੁੰਦੀ ਆ ਉਹ ਮੈਜਿਸਟ੍ਰੇਟ ਸੁਣਦਾ
0: ਜੀ,
1: ਜਿਹੜੀ ਸਜ਼ਾ 3 ਸਾਲ ਤੋਂ ਵੱਧ ਹੁੰਦੀ ਹੈਗੀ ਆ ਜੀ ਉਹ ਸੁਣਦੇ ਆ ਸੈਸ਼ਨ ਜੱਜ ਸਾਹਿਬ
0: ਜੀ।
1: ਉਹ ਹੁਣ ਕਿਉਂ ਪਰ ਉਹਦੀ ਪ੍ਰੋਸੈਸ ਇਹ ਚੱਲਦੀ ਹੈਗੀ ਆ ਕਿ ਜਿਹੜਾ ਚਲਾਨ ਪੇਸ਼ ਹੋਣਾ ਨਾ ਚਾਹੇ ਸੈਸ਼ਨ ਜੱਜ ਦੀ ਕੋਰਟ ਦਾ ਹੀ ਕੇਸ ਆ
0: ਜੀ,
1: ਉਹ ਟ੍ਰਾਇਲ ਕੋਰਟ ਚ ਹੀ ਹੋਣਾ ਜੀ। ਸੋ ਅਜਨਾਲੇ ਕੋਰਟ ਦੇ ਵਿੱਚ ਚਲਾਨ ਪੇਸ਼ ਹੋ ਗਿਆ, ਇਹਨਾਂ ਦੇ ਫਿਰ ਨੂੰ ਕਹਿੰਦੇ ਹੈਗੇ ਆ ਜੀ ਵੀ ਕਮਿਟ ਕਰ ਦੇਣਾ, ਇਹਨਾਂ ਨੇ ਫਿਰ ਸੈਸ਼ਨ ਕੋਰਟ ਦੇ ਵਿੱਚ ਉਹਨੂੰ ਕਮਿਟ ਕਰ ਦੇਣਾ ਹੁੰਦਾ, ਭੇਜ ਦੇਣਾ ਹੁੰਦਾ, ਉੱਥੇ ਭੇਜ ਦੇਣਾ ਹੁੰਦਾ। ਹੁਣ ਅਗਲੀ ਤਰੀਕ ਜਿਹੜੀ ਆ ਅੰਮ੍ਰਿਤਸਰ ਪਊਗੀ
0: 2 ਮਈ ਨੂੰ
1: ਹਾਂਜੀ, ਹਾਂਜੀ, ਉਹ ਉੱਥੇ ਜਾ ਕੇ ਤੇ ਅੰਮ੍ਰਿਤਸਰ ਪੇਸ਼ੀ ਹੋਣੀ ਆ, ਉਹ ਫੇਰ ਵੀਡੀਓ ਕਾਨਫਰੰਸਿੰਗ ਰਾਹੀਂ ਉਹਨਾਂ ਦੀ ਹਾਜ਼ਰੀ ਲੱਗ ਜੂਗੀ
0: ਜੀ,
1: ਤੇ ਉਹ ਤਰੀਕ ਉੱਥੇ ਪਏਗੀ ਜੀ। ਬਾਕੀ ਪੰਜਾਬ ਆਉਣ ਵਾਲਾ ਸਕੋਪ ਕੋਈ ਨੀ ਗਾ। ਹਾਂਜੀ, ਇਹ ਜ਼ਰੂਰ ਹੈਗਾ ਕਿ ਉਹਨਾਂ ਦੀ ਬੇਲ ਐਪਲੀਕੇਸ਼ਨ ਵਾਸਤੇ ਕਿਉਂਕਿ ਹੁਣ ਚਲਾਨ ਆ ਗਿਆ ਆ ਤੇ ਅਪਲਾਈ ਕਰ ਸਕਦੇ ਆ ਜੀ, ਔਰ ਦੇਖਦੇ ਹੈਗੇ ਆ ਵੀ ਜਿਹੜਾ ਜਿਹਨੂੰ ਸਰਕਾਰ ਕਹਿੰਦੀ ਹੈਗੀ ਕਿ ਪੰਜਾਬ ਨਾ ਆਵੇ ਡਿਬਰੂਗੜ੍ਹ ਹੀ ਰਵੇ
0: ਜੀ,
1: ਕੀ ਕੋਰਟ ਉਹਨੂੰ ਬੇਲ ਉਸ ਬੰਦੇ ਨੂੰ ਬੇਲ ਦੇਗੀ ਏ ਤੇ ਹਾਂਜੀ ਜਦ ਬੇਲ ਦੇਤੀ ਤੇ ਮਤਲਬ ਉਹ ਤਾਂ ਫੇਰ ਆ ਹੀ ਸਕਦੇ ਹੈਗੇ
0: ਜੀ,
1: ਤੇ ਜਦ ਤੱਕ ਸਰਕਾਰ ਲਾ ਐਂਡ ਆਰਡਰ ਦਾ ਕੁਐਸਚਨ ਆ ਤੇ ਉਹ ਮੈਨੂੰ ਨੀ ਲੱਗਦਾ ਵੀ ਛੇਤੀ ਕਿਤੇ ਬੇਲ ਮਿਲਣ ਦੀ ਸੰਭਾਵਨਾ ਆ ਤੇ ਜਾਂ ਮਤਲਬ ਪੰਜਾਬ ਆਉਣ ਦੀ ਸੰਭਾਵਨਾ ਆ ਜੀ।
0: ਬਿਲਕੁਲ,
1: ਹੁਣ ਕਈ ਵੀ ਬੰਦੇ ਇਹ ਵਿਊ ਕਹਿੰਦੇ ਸੀ ਵੀ ਜੀ ਸੁਪਰੀਮ ਕੋਰਟ ਚ ਜਾਂ ਹਾਈ ਕੋਰਟ ਚ ਜਾਣਗੇ ਜੀ ਵੀ ਉਹਦੀ ਪੈਰੋਲ ਹੋ ਜਾਏ
0: ਜੀ,
1: ਦੋ ਸਰ ਪੈਰੋਲ ਵੀ ਜਿਹੜੀ ਹੋਣੀ ਆ ਉਹ ਸਰਕਾਰ ਦੀ ਕੰਸੈਂਟ ਨਾਲ ਹੀ ਹੁੰਦੀ ਆ, ਉਹਦੇ ਵਿੱਚ ਜੁਡੀਸ਼ਰੀ ਦਾ ਰੋਲ ਘੱਟ ਹੁੰਦਾ ਆ, ਸਰਕਾਰ ਦੀਆਂ ਹਦਾਇਤਾਂ ਤੋਂ ਅਲੱਗ ਹਟ ਕੇ ਕੋਰਟਾਂ ਰਿਲੀਫ ਨਹੀਂ ਦਿੰਦੀਆਂ ਹੁੰਦੀਆਂ ਜੀ, ਉਹ ਉਹਨਾਂ ਹਾਲਤਾਂ ਚ ਹੀ ਦਿੰਦੀਆਂ ਹੁੰਦੀਆਂ ਹੈਗੀਆਂ ਜੀ ਕਿ ਸਰ ਹਾਈ ਕੋਰਟ ਪੈਰੋਲ ਦੇਗੀ ਜਾਂ ਇੱਦਾਂ ਕਰਕੇ, ਕਿਉਂਕਿ ਇਮੀਡੀਏਟਲੀ ਪੈਰੋਲ ਜੇ ਕਿਸੇ ਨੂੰ ਚਾਹੀਦੀ ਆ, ਮੰਨ ਲਓ ਘਰ ਦਾ ਕੋਈ ਜੀ ਜਿਹੜਾ ਹੈਗਾ ਐਕਸਪਾਇਰ ਕਰ ਜਾਂਦਾ ਹਾਂਜੀ, ਉਹ ਇਮੀਡੀਏਟਲੀ ਆਉਣਾ ਪੈਂਦਾ ਹੈਗਾ, ਉਹ ਹਾਈ ਕੋਰਟ ਸੁਪਰੀਮ ਕੋਰਟ ਜਿਹੜੀ ਹੈਗੀ ਉਹਨਾਂ ਹਾਲਾਤਾਂ ਦੇ ਵਿੱਚ ਬੰਦੇ ਨੂੰ 1 ਦਿਨ ਲਈ ਜਾਂ 2 ਘੰਟੇ ਲਈ ਜਾਂ 4 ਘੰਟੇ ਲਈ ਉਹ ਇਮੀਡੀਏਟਲੀ ਭੇਜ ਦਿੰਦੀ ਹੈਗੀ, ਤੇ ਉਹ ਤਾਂ ਪ੍ਰਸ਼ਾਸਨ ਵੀ ਕਰ ਦਿੰਦਾ ਇੰਨਾ ਕੁ ਤਾਂ ਕੰਮ, ਬਾਕੀ ਜਿਹੜਾ ਹੈਗਾ ਆ ਉਹ ਸਰਕਾਰ ਦੀਆਂ ਰਿਪੋਰਟਾਂ ਦੇ ਆਧਾਰ ਤੇ ਚੱਲਦੇ ਆ ਜੀ ਉਹ।
0: ਬਿਲਕੁਲ,
1: ਸੋ ਇਹਨਾਂ ਦੀ ਹੁਣ ਅੰਮ੍ਰਿਤਪਾਲ ਹੋਣਾਂ ਦੀ ਅਗਲੀ ਤਰੀਕ ਅੰਮ੍ਰਿਤਸਰ ਪਏਗੀ।
0: ਤੇ ਸੈਣੀ ਸਾਹਿਬ, ਕੱਲ ਨੂੰ ਜਿਹੜਾ ਆਪਾਂ ਪਹਿਲਾਂ ਵੀ ਚਲੋ ਜ਼ਿਕਰ ਕੀਤਾ ਥੋੜਾ ਜਿਹਾ ਕਿ ਆਪਣਾ ਮਜ਼ਦੂਰ ਦਿਵਸ ਦੇ ਉੱਤੇ ਵਿਸ਼ੇਸ਼ ਇਜਲਾਸ ਜਿਹੜਾ ਬੁਲਾਇਆ ਗਿਆ ਵਿਧਾਨ ਸਭਾ ਦਾ, ਪਰ ਬੀਜੇਪੀ ਨੇ ਇਹ ਦਾਅਵਾ ਕਰ ਦਿੱਤਾ ਕਿ ਭਾਈ ਅਸੀਂ ਤਾਂ ਆਪਣੇ ਦਫ਼ਤਰ ਦੇ ਮੂਹਰੇ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਤੇ ਜਿਹੜਾ ਵੱਖਰਾ ਹੀ ਆਪਣੀ ਵਿਧਾਨ ਸਭਾ ਲਾਵਾਂਗੇ, ਜਨਤਾ ਦੀ ਵਿਧਾਨ ਸਭਾ, ਕਿਉਂਕਿ ਕਹਿੰਦੇ ਉਹਦੇ ਵਿੱਚ ਸਾਡੇ ਮੁੱਦੇ ਤਾਂ ਸੁਣੇ ਹੀ ਨਹੀਂ ਜਾਂਦੇ। ਤੇ ਹੁਣ ਲੋਕਾਂ ਦੇ ਮੁੱਦੇ ਤਾਂ ਸਾਨੂੰ ਉਠਾਉਣੇ ਪੈਣੇ ਆ ਜਾਂ ਚਲਾਉਣੇ ਪੈਣੇ ਆ। ਇਸ ਦੇ ਲਈ 1 ਮਈ ਨੂੰ ਜਿਹੜਾ ਸਵੇਰੇ 11 ਵਜੇ ਇਹ ਵਿਧਾਨ ਸਭਾ ਹੈ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ ਜਿਹੜਾ ਸੈਕਟਰ 37 ਦੇ ਵਿੱਚ ਲੱਗੇਗੀ ਜੀ।
1: ਠੀਕ ਹੈ ਜੀ, ਉਹਨਾਂ ਨੇ ਵੀ ਐਸਕੇਪ ਰੂਟ ਲੈ ਲਿਆ
0: ਜੀ।
1: ਇੱਥੇ ਇਹਨਾਂ ਨੇ ਕੀ ਕਰਨਾ ਆ, ਅਜੇ ਲਾਸਟ ਦਾ ਕੀ ਏਜੰਡਾ ਹੈਗਾ
0: ਜੀ
1: ਇਹਨਾਂ ਨੇ ਸਵਾਏ। ਦੇਖੋ ਸਰ ਪਾਰੇ ਸਾਹਿਬ, ਜੇ ਕਿਸੇ ਨੂੰ ਗਾਲਾਂ ਕੱਢਣੀਆਂ ਹੋਣ ਨਾ ਤਾਂ ਵਿਧਾਨ ਸਭਾ ਚ ਜਾ ਕੇ ਕੱਢ ਲਓ ਜੇ ਤੁਹਾਡੇ ਕੋਲ ਅਥਾਰਟੀ। ਉਹਦਾ ਕਾਰਨ ਇਹ ਹੈਗਾ ਕਿ ਵਿਧਾਨ ਸਭਾ ਦੀ ਕੋਈ ਕਾਰਵਾਈ ਜਿਹੜੀ ਆ ਉਹ ਡਿਫੇਮੇਸ਼ਨ ਨੀ ਬਣਦੀ, ਉਹਤੇ ਕੋਈ ਕਾਨੂੰਨ ਨੀ ਲਾਗੂ ਹੁੰਦਾ ਹੈਂਜੀ। ਉਹ ਇਸੇ ਕਰਕੇ ਇਹਨਾਂ ਨੇ ਹੁਣ ਮਤਲਬ ਬੀਜੇਪੀ ਨੂੰ ਕੱਢਣੀਆਂ ਸੀ ਗਾਲਾਂ ਤੇ 7 ਬੰਦੇ ਸਾਡੇ ਲੈ ਗਏ, ਨਾਲ ਇੱਕ ਇਹਨਾਂ ਨੇ ਪਾਉਣਾ ਹੈਗਾ ਆ ਵੀ ਬਤਾ ਵੀ ਆਪਰੇਸ਼ਨ ਲੋਟਸ ਚੱਲਿਆ ਜੀ ਤੇ ਸਾਡੇ ਆ ਬੀਜੇਪੀ ਨੇ ਜਿਹੜੇ ਹੈਗੇ ਆ ਵੀ ਸਾਡੇ 7 ਬੰਦੇ ਤੋੜ ਲਏ ਆ ਜੀ, ਨਾਲ ਵਿਧਾਨ ਸਭਾ ਦੇ ਵਿੱਚ ਇਹਨਾਂ ਕੋਲੋਂ ਜਿਹੜੇ ਵਿਧਾਇਕ ਆ ਉਹਨਾਂ ਕੋਲੋਂ ਗਾਲਾਂ ਕਢਾਉਣਗੇ ਵੀ ਕੱਲਾ ਕੱਲਾ ਕਹੂਗਾ ਸਾਡੀਆਂ ਵੋਟਾਂ ਨਾਲ ਜੇ ਹਾਂਜੀ, ਤੇ ਬੀਜੇਪੀ ਦੇ ਤਾਂ ਇੱਥੇ 2 MLA ਹੈਗੇ ਤੇ ਉਹ ਕਿੱਦਾਂ ਬਣਾ ਸਕਦੇ 7 ਹੈਗੀ ਰਾਜ ਸਭਾ ਵਾਲੇ, ਤੇ ਨਾਲ ਪਾ ਦੇਣਗੇ ਕਿ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਜਾਵੇ, ਨਿੰਦਾ ਪ੍ਰਸਤਾਵ ਪਾ ਦਿੱਤਾ ਜਾਊਗਾ
0: ਜੀ
1: ਹਾਂਜੀ। ਤੇ ਇਹ ਇਹ ਚੀਜ਼ ਦਾ ਐਕਸਪੈਕਟਡ ਆ। ਇੱਕ ਮੇਰੇ ਮਨ ਨੂੰ ਧੜਕੂ ਜ਼ਰੂਰ ਹੋਰ ਵੀ ਲੱਗਾ ਆ, ਉਹ ਇਹ ਜਿਹੜਾ ਸਪੀਕਰ ਸੰਧਵਾ ਸਾਹਿਬ ਕੇਜਰੀਵਾਲ ਕੋਲ ਜਾ ਕੇ ਆਏ
0: ਆ,
1: ਇਹਦਾ ਮਤਲਬ ਇਹ ਆ ਕਿ ਹੋ ਸਕਦਾ ਕੇਜਰੀਵਾਲ ਦੇ ਕੇਸ ਬਾਰੇ ਵੀ ਵਿਧਾਨ ਸਭਾ ਦੇ ਵਿੱਚ ਕੋਈ ਗੱਲ ਕਰਨ, ਇਹਨਾਂ ਕੋਲੋਂ ਜਿਹੜਾ ਹੈਗਾ ਆ ਵੀ ਜੱਜ ਦੇ ਵਿਰੁੱਧ ਵੀ ਜਿਹੜੀਆਂ ਚਾਰ ਟਿੱਪਣੀਆਂ ਕਰਵਾ ਦਿੱਤੀਆਂ ਜਾਣ ਵੀ ਸਾਨੂੰ ਤਾਂ ਇੱਥੇ ਨੀ ਡਿਆ ਮਿਲਦਾ ਜੀ, ਦੇਖੋ ਜੀ ਜੱਜ ਦੇ ਜਿਹੜਾ ਹੈਗਾ RSS ਦੇ ਖਿਲਾਫ਼ ਆ, ਬੀਜੇਪੀ ਸਾਡੇ ਨਾਲ ਧੱਕਾ ਕਰਦੀ ਆ ਹੈਂਜੀ, ਇਹੋ ਜੇ ਜੱਜ ਕੋਲ ਕੇਸ ਲਾ ਤਾ। ਲੋਕਾਂ ਨੂੰ ਕੀ ਪਤਾ ਹੁੰਦਾ ਵੀ ਰੁਟੀਨ ਪ੍ਰੋਸੈਸ ਕੀ ਆ ਜੀ,
0: ਬਿਲਕੁਲ
1: ਲੋਕਾਂ ਨੇ ਜੋ ਸੁਣਨਾ ਉਹ ਤੇ ਚਰਚਾ ਕਰਨਾ ਹੁੰਦਾ ਜੀ
0: ਜੀ ਬਿਲਕੁਲ ਹੈ ਜੀ।
1: ਤੇ ਮੈਂ ਦੇਖਿਆ ਸੀਗਾ ਜੀ ਉਹ ਉੱਥੇ ਜਿਹੜਾ ਆ ਮਾਨ ਸਾਹਿਬ ਲੰਬੀਆਂ ਲੰਬੀਆਂ ਛੱਡਦੇ ਪਏ ਸੀਗੇ, ਤੇ ਇੱਕ ਬੰਦਾ ਮੋਬਾਈਲ ਦੇ ਉੱਤੇ ਨਾ ਸਕੂਲ ਦੇ ਬਾਹਰ, ਮੈਂ ਆਪਣੇ ਮੈਡਮ ਨੂੰ ਲੈਣ ਗਿਆ ਤੇ ਉੱਥੇ ਬਾਹਰ ਜਿਹੜਾ ਹੈਗਾ ਆ ਕੋਈ ਬੰਦਾ ਵੇਟ ਕਰਦਾ, ਉਹ ਨਾਲੇ ਬੰਦਾ ਸਿਰ ਹਿਲਾਈ ਚੱਲੇ ਨਾਲੇ ਕਹਿੰਦਾ ਗੱਲ ਨਹੀਂ ਕਰਨ ਦਿੰਦਾ ਬਈ ਕਿਸੇ ਨੂੰ, ਗੱਲ ਨਹੀਂ ਕਰਨ ਦਿੰਦਾ ਕਿਸੇ ਨੂੰ। ਉਹ ਮੈਂ ਜ਼ਬਾਨ ਚ ਸੋਚਿਆ ਵੀ ਉਹ ਵਾਰ ਦਾ ਜੱਬਲੀਆਂ ਤੇ ਇਹ ਲੋਕ ਖੁਸ਼ ਹੋ ਜਾਂਦੇ ਆ ਹੈਂਜੀ। ਤੇ ਉਹ ਇਸ ਕਰਕੇ ਭਾਜੀ ਇੱਥੇ ਜਿਹੜੇ ਵੋਟਰ ਏਦਾਂ ਦੇ ਆ ਜੀ, ਬਿਲਕੁਲ ਜੀ ਅੱਗੇ ਅੱਗੇ ਲਾ ਲੈਂਦਾ ਸਾਰਿਆਂ ਨੂੰ ਹਾਂਜੀ। ਮੈਂ ਕਿਹਾ ਠੀਕ ਆ ਜੀ, ਬਿਲਕੁਲ ਤੁਹਾਡੀ ਗੱਲ ਠੀਕ ਆ। ਸੋ ਇਹਨਾਂ ਨੇ ਏਦਾਂ ਦੇ ਕੁਛ ਕਰਨੇ, ਇਹਨਾਂ ਨੇ ਮੈਨੂੰ 2 ਮੁੱਦਿਆਂ ਦੀ ਆ ਜੀ, ਇੱਕ ਤਾਂ ਇਹ ਨਿੰਦਾ ਪ੍ਰਸਤਾਵ ਪਾਸ ਕਰਨਗੇ ਜੀ ਭਾਜਪਾ ਦਾ, ਆਪਰੇਸ਼ਨ ਲੋਟਸ ਦੇ ਬਾਰੇ ਗੱਲ ਕਰਨਗੇ ਜੀ। ਦੂਜਾ ਹੋ ਸਕਦਾ ਹੈਗਾ ਆ ਜੀ ਵੀ ਨਿੰਦਾ ਪ੍ਰਸਤਾਵ ਭਾਵਾਂ ਜਾਇਦੇ ਦੇ ਅਗੇਂਸਟ ਤਾਂ ਨਹੀਂ ਪਾਉਣ ਲੱਗੇ, ਪਰ ਕ੍ਰਿਟੀਸਾਈਜ਼ ਜ਼ਰੂਰ ਕਰਨਗੇ ਉਸ ਟੌਪਿਕ ਤੇ ਗੱਲ ਜ਼ਰੂਰ ਕਰਨਗੇ, ਕਿਉਂਕਿ ਉਹ ਵਿਧਾਨ ਸਭਾ ਦੀ ਕਾਰਵਾਈ ਡਿਫੇਮੇਸ਼ਨ ਤੋਂ ਜੇ ਐਗਜ਼ਾਮਟ ਆ ਤੇ ਉਹ ਇਸ ਕਰਕੇ ਕੰਟੈਂਪਟ ਤੋਂ ਵੀ ਐਗਜ਼ਾਮਟ ਹੋਊਗੀ ਜੀ।
0: ਨਾਲੇ ਰਿਕਾਰਡ ਦੇ ਉੱਤੇ ਬੋਲੋਗੇ ਤੇ ਤੁਸੀਂ ਕਰਨਗੇ ਨਾ ਹੁਣ, ਚਾਹੇ ਚਲੋ ਮੀਡੀਆ ਦੀ ਬਤਾ।
1: ਹਾਂਜੀ ਹਾਂਜੀ, ਬਾਹਰ ਕੁਝ ਬੋਲੋਗੇ ਤੇ ਤੁਸੀਂ ਜਿਹੜਾ ਹੈਗਾ ਕੰਟੈਂਪਟ ਆਫ ਕੋਰਟ ਬਣ ਜਾਂਦੀ ਆ, ਉੱਥੇ ਜੋ ਮਰਜ਼ੀ ਜਿਹੜਾ ਮਰਜ਼ੀ ਜੋ ਮਰਜ਼ੀ ਬੋਲੀ ਜਾਏ ਹਾਂਜੀ। ਇੱਥੇ ਤਾਂ ਪੁੱਛਦੇ ਹੈਗੇ ਭਾਈ ਆਹ ਟਰਾਲੀ ਬਾਰੇ ਤੁਹਾਡੇ ਕੋਲ ਪੁੱਛਣਾ, ਟਰਾਲੀ ਕੋਈ ਕਹਿੰਦਾ ਮੁੱਦਾ, ਜਨਰਲ ਡਾਇਰ ਬਾਰੇ ਗੱਲ ਕਰੂਗਾ, ਜਨਰਲ ਡਾਇਰ ਨੂੰ ਪੁੱਛੋ ਹਾਂਜੀ। ਸੋ ਇਸ ਕਰਕੇ ਇੱਦਾਂ ਦੇ ਤਾਂ ਇਹਨਾਂ ਦਾ ਐਟੀਚਿਊਡ ਆ ਜੀ। ਤੇ ਮੈਨੂੰ ਮਤਲਬ ਜਿਹੜਾ ਹੈਗਾ ਵਿਧਾਨ ਸਭਾ ਦਾ ਹਾਂਜੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹਦੇ ਬਾਰੇ ਇੰਨੀ ਕੀ ਸਮਝ ਆਈ ਆ ਜੀ ਕਿ ਆਹੀ 2 ਮੁੱਦੇ ਹੈਗੇ ਆ ਜਿਹਨਾਂ ਤੇ ਕਰਨਗੇ ਹੋਰ ਇਹਨਾਂ ਨੇ। ਸਰ ਫਿਰ ਤੁਹਾਡੀ ਗੱਲ ਭਾਰੇ ਸਾਹਿਬ ਮੇਰੀ ਬੇਨਤੀ ਹੋਰ ਵੀ ਸੁਣ ਲਓ
0: ਜੀ।
1: ਪਹਿਲਾਂ ਇਹਨਾਂ ਨੇ ਇਹ ਵਿਧਾਨ ਸਭਾ ਜਦੋਂ ਜਦੋਂ ਸਪੈਸ਼ਲ ਸੈਸ਼ਨ ਸੱਦਿਆ ਜੀ, ਸਰ ਉਹਦੇ ਵਿੱਚ ਜੋ ਕਾਰਵਾਈ ਹੋਈ ਉਹਦਾ ਨੈਟ ਰਿਜ਼ਲਟ ਕੀ ਹੋਇਆ ਕਦੀ ਇਹਨਾਂ ਨੇ ਅਨਾਲਿਸਿਸ ਕੀਤਾ? ਨਾ ਕਿਸੇ ਜਿਹੜਾ ਸਮਾਜ ਸ਼ਾਸਤਰੀ ਆ ਨਾ ਕੋਈ ਅਖਬਾਰਾਂ ਵਾਲੇ ਹੈਗੇ ਇਹਨਾਂ ਨੂੰ ਪੁੱਛਦੇ ਵੀ ਭਾਈ ਇੰਨੇ ਕਰੋੜ ਤੁਸੀਂ ਉਦੋਂ ਲਾਤਾ ਸੀ, ਉਹ ਜਿਹੜਾ ਤੁਸੀਂ ਜੋ ਕੰਮ ਕੀਤਾ ਸੀ ਉਹਦਾ ਕੋਈ ਰਿਜ਼ਲਟ ਨੀ ਆਇਆ ਹੈਂਜੀ, ਉਹ ਨਿਲ ਵਟਾ ਨਿਲ ਹੈਂਜੀ। ਬਾਅਦ ਦੇ ਵਿੱਚ ਕੋਈ ਤੇ ਤੁਸੀਂ ਕੋਈ ਕੰਸਟਰਕਟਿਵ ਕੰਮ ਕੀਤਾ ਹੋਵੇ ਵਿਧਾਨ ਸਭਾ ਚ ਤੇ ਤਾਂ ਦੱਸੋ ਜੀ। ਇੱਕ ਦਿਨ ਦਾ ਪ੍ਰਸਤਾਵ ਤੁਸੀਂ ਸਪੈਸ਼ਲ ਸੈਸ਼ਨ ਸੱਦਿਆ ਉਹਦੇ ਚ BBMP ਦੇ ਅਗੇਂਸਟ ਪਾ ਤਾ, BBMP ਜਿਹੜੀ ਕੋਲ ਹੈਗੀ ਸੀ ਉਹ ਵੀ ਜਾਂਦੀ ਲੱਗੀ
0: ਬਿਲਕੁਲ
1: ਹੈਂਜੀ। ਅੱਛਾ ਜੀ ਉਹ ਹੋ ਗਿਆ। ਬਾਅਦ ਦੇ ਵਿੱਚ ਇੱਕ ਜਿਹੜਾ ਹੈਗਾ ਆ ਇਹਨਾਂ ਨੇ ਐਕਟ ਬਣਾਇਆ
0: ਮੁੜ ਕੇ ਕਿਹਾ, ਉਹ ਵੀ ਕੋਰਟ ਨੇ ਕਹਿਤਾ ਜਿੰਨਾ ਉਹਨਾਂ ਦਾ ਹੱਕ ਬਣਦਾ ਦੇਣਾ,
1: ਹੋਰ ਹਰਿਆਣੇ ਦਾ ਪਾਣੀਆਂ ਦਾ ਮੁੱਦਾ ਉਹ ਵੀ ਗਿਆ ਆ ਮੁੜ ਕੇ ਜਿਹੜਾ ਹੈਗਾ ਆ। ਇੱਕ ਦੇ ਵਿੱਚ ਇਹਨਾਂ ਨੇ ਪਹਿਲਾ ਐਕਟ ਬਣਾਇਆ ਸੀਗਾ ਜੀ, ਉਹ ਬਿੱਲ ਪਾਸ ਕੀਤਾ ਜੀ, ਉਹ ਮੁੜ ਕੇ ਸਿਲੈਕਟ ਕਮੇਟੀ ਨੂੰ ਭੇਜਤਾ 4 ਮਹੀਨਿਆਂ ਲਈ, ਉਹ ਉੱਥੇ ਪਿਆ ਆ ਉਹ ਨੀ ਗਿਆ ਜੀ। ਮੁੜ ਕੇ ਫੇਰ ਦੇਖਿਆ ਵੀ ਹੁਣ ਦਬਾਅ ਜਿਹਾ ਬਣਿਆ ਹੈਗਾ ਤੇ ਆਹ ਪਾ ਦਿੱਤਾ, ਇਹ ਹੁਣ ਕੋਰਟ ਚ ਚੈਲੰਜ ਹੋਇਆ ਆ ਬੈਠਾ
0: ਜੀ।
1: ਤੋ ਇਸ ਕਰਕੇ ਕੀਤਾ ਕੀ ਹੈਗਾ ਜੀ, ਪੰਜਾਬ ਦਾ ਕੁਛ ਨੀ ਕੀਤਾ ਸਿਵਾਏ ਪੈਸਾ ਜਿਹੜਾ ਹੈਗਾ ਫੂਕਿਆ ਜੀ, ਰੋੜਿਆ ਜੀ। ਕਹਿੰਦੇ ਸੀ ਵੀ ਪੜ੍ਹੇ ਲਿਖੇ ਜਿਹੜੇ ਬੰਦੇ ਆ ਉਹ ਪਾਰਟੀਆਂ ਚਲਾ ਰਹੇ ਹੈਗੇ ਆ, ਇਹਨਾਂ ਨਾਲੋਂ ਸਰ ਜਿਹੜੇ ਹੈਗੇ ਨਾ ਜੀ ਘੱਟ ਪੜ੍ਹੇ ਲਿਖੇ ਸੀ ਜਾਂ ਸੋ ਕਾਲਟ ਜਿਹੜੇ ਹੈਗੇ ਜਿਹਨਾਂ ਨੂੰ ਕਹਿੰਦੇ ਸੀ ਉਹ ਵਧੀਆ ਤਰੀਕੇ ਦੇ ਨਾਲ ਪੋਲਿਟਿਕਸ ਕਰਦੇ ਸੀਗੇ ਤੇ ਉਹ ਵਧੀਆ ਤਰੀਕੇ ਦੇ ਨਾਲ ਮੁੱਦਿਆਂ ਨੂੰ ਐਡਰੈਸ ਕਰ ਲੈਂਦੇ ਸੀ ਇਹਨਾਂ ਦੇ ਮੁਕਾਬਲੇ ਚ ਵਿੱਚ ਜੀ।
0: ਜੀ
1: ਭਾਰਤ ਸਾਹਿਬ
0: ਥੈਂਕ ਯੂ ਸੈਣੀ ਸਾਹਿਬ
1: ਹਾਂਜੀ ਸਰ ਮਿਹਰਬਾਨੀ ਜੀ ਸਮਾਂ ਦੇਣ ਲਈ ਧੰਨਵਾਦ ਜੀ ਸ਼ੁਕਰੀਆ ਜੀ
0: ਸ਼ੁਕਰੀਆ ਸਤਿ ਸ੍ਰੀ ਅਕਾਲ ਜੀ। ਲੋ ਜੀ ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜਿਹੜੇ ਸਨ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 1949 ਬਾਰ ਸਟੂਡੀਓ ਦਾ ਨੰਬਰ ਹੈ ਕਾਲ ਤੁਸੀਂ ਵੀ ਕਰ ਸਕਦੇ ਹੋ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸੇ ਤਰ੍ਹਾਂ ਦੋਸਤੋ ਹੋਰ ਵਿਦੇਸ਼ੀ ਖਬਰਾਂ ਨੇ ਉਨ੍ਹਾਂ ਦੇ ਵੱਲ ਨੂੰ ਵੀ ਵੱਧਦੇ ਆ ਤੁਹਾਡੇ ਕਮੈਂਟ ਵੀ ਆ ਰਹੇ ਆ ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਵੀ ਰੱਖ ਸਕਦੇ ਹੋ +358 44 1949 ਬਾਟ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ ਵੀ ਤੇ ਵੱਧਦੇ ਆ ਅੱਗੇ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਭੇਜ ਰਹੇ ਸਭ ਨੂੰ ਜੀ ਤੇ ਇਸੇ ਤਰ੍ਹਾਂ ਹੀ ਜੀਰਾ ਵਾਲੀ ਫੈਕਟਰੀ ਨੂੰ ਕਹਿੰਦੇ ਤਾਂ ਸੀਚੇਵਾਲ ਵੀ ਕਲੀਨ ਚਿੱਟ ਦੇ ਗਏ ਸੀ ਕਹਿੰਦੇ ਜੀ ਉਸ ਸਮੇਂ ਆਪਣੇ ਸਤਨਾਮ ਸਿੰਘ ਜਾਣੀਆ ਚੱਲ ਬਾਈ ਜੀ ਲਿਖਦੇ ਨੇ ਤੇ ਇਸੇ ਤਰ੍ਹਾਂ ਮੁਕੱਦਰ ਬਾਈ ਜੀ ਦਾ ਇੱਕ ਸੁਨੇਹਾ ਆਇਆ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ ਸੀ ਮੁੜ ਕੇ ਧਾਕੜ ਅਫਸਰ ਕਹਿੰਦੇ ਲਿਆ ਸਾਡੀ ਖੇਤਰੀ ਪਾਰਟੀ ਨੇ ਤੇ ਮੈਂ ਤਾਂ ਹੀ ਕਹਿੰਦਾ ਕਿ ਉਹੀ ਸਰਕਾਰਾਂ ਕਲਾ ਲੋਗੋ ਹੋਇਆ ਚੋਜ ਅਸੀਂ ਕਿਹੜੀ ਆਸ ਦੇ ਵਿੱਚ ਫਿਰਦੇ ਹਾਂ ਜੀ। ਮਾਲ ਸੁਰਿੰਦਰ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਅਮਰੀਕਾ ਤੋਂ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਿਕੰਦਰ ਸਿੰਘ ਆਪਣੇ ਔਜਲਾ ਬਾਈ ਜੀ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਰਜਿੰਦਰ ਜੀਰਾ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ ਪਿਆਰਿਆਂ ਨੂੰ ਤੇ ਰਾਜਨ ਸੈਣੀ ਜੀ ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਇਕਬਾਲ ਮਾਂਗੜ ਜੀ ਸਾਰੇ ਦੋਸਤ ਜੁੜੇ ਹੋਏ ਨੇ। ਚਲੋ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ ਦੋ ਚਾਰ ਖਬਰਾਂ ਨੇ ਕਾਫੀ ਇੰਟਰਸਟਿੰਗ ਨੇ ਕਿਉਂਕਿ ਟਰੰਪ ਜਿਹੜਾ ਉਹ ਵੀ ਭੜਥ ਉਪਾ ਰਿਹਾ ਤੇ ਟਰੰਪ ਕਰੂ ਕੋਈ ਨਾ ਕੋਈ ਨਵਾਂ ਕਾਰਾ ਕੀ ਕਰ ਰਿਹਾ ਉਹਦੀ ਗੱਲਬਾਤ ਕਰਦੇ ਆ ਤੇ ਦੂਸਰੇ ਪਾਸੇ ਇੰਗਲੈਂਡ ਦੇ ਚਾਰਲ ਜਿਹੜੇ ਨੇ ਆਪਣੇ ਕਿੰਗ ਚਾਰਲਸ ਹੁਣੀ ਜਿਹੜੇ ਨੇ ਅਮਰੀਕਾ ਤੇ ਕੈਨੇਡਾ ਦੇ ਦੌਰੇ ਦੇ ਉੱਤੇ ਨੇ ਤੇ ਆਪਣੇ ਨਾਲ ਮੁਕੱਦਰ ਬਾਈ ਜੀ ਜੁੜ ਰਹੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਦੇਸ਼ੀ ਖਬਰਾਂ ਲੈਂਦੇ ਆ ਤੇ ਅੱਜ ਤੁਹਾਨੂੰ ਕਹਾਣੀ ਸੁਣਾਉਣੀ ਆ ਤੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਅੱਜ ਦੀ ਕਹਾਣੀ ਸੂਬੇਦਾਰਾ ਮੈਨੂੰ ਮਾਫ ਕਰੀ ਸਾਵਲ ਧਾਮੀ ਉਹਨਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ। ਸਤਿ ਸ੍ਰੀ ਅਕਾਲ ਜੀ ਔਲਖ ਸਾਹਿਬ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ
0: ਕੀ ਹਾਲ ਚਾਲ ਨੇ ਜੀ।
2: ਬਹੁਤ ਵਧੀਆ ਜੀ ਮੈਂ ਤਾਂ ਤੁਸੀਂ ਪੜ੍ਹਦੇ ਪਏ ਸੀ ਕਮੈਂਟ ਹੋ ਸਕਦਾ ਮੈਂ ਲਿਖਿਆ ਸੀ ਬੋਲ ਕੇ ਤੇ ਉਹ
0: ਜੀ
2: ਅੱਖਰ ਦਾ ਵਾਧਾ ਘਾਟਾ ਹੋਇਆ ਹੋਵੇ ਤੇ ਉਹ ਨਾ ਮੈਂ ਜਦੋਂ ਝਾੜੂ ਵਾਲੇ ਦੀ ਸਰਕਾਰ ਬਣੀ ਸੀ ਨਾ
0: ਹਾਂਜੀ
2: ਸਿੱਧੂ ਮੂਸੇਵਾਲੇ ਦਾ ਗਾਣਾ ਆਇਆ ਸੀ ਸਕੇਪਗੋਟ
0: ਹਾਂਜੀ
2: ਉਹਦੇ ਚ ਉਹਨੇ ਕਿਹਾ ਸੀ ਕਹਿੰਦਾ ਵੀ ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ
0: ਬਿਲਕੁਲ
2: ਸਾਰਾ ਕੁਛ ਪਿੱਛੇ ਉਹੀ ਹੈ ਸਿਰਫ ਉਹ ਕਾਂਗਰਸ ਅਕਾਲੀ ਉਹ ਲੋਗੋ ਦੀ ਥਾਂ ਤੇ ਲਿਖਿਆ ਗਿਆ ਆਮ ਆਦਮੀ ਪਾਰਟੀ
0: ਜੀ
2: ਪਿੱਛੇ ਸਾਰਾ ਕੁਛ ਉਹੀ ਹੈ
0: ਜੀ
2: ਕੋਈ ਸਿਸਟਮ ਜਿਹੜਾ ਸਿਸਟਮ ਇਹਨਾਂ ਨੂੰ ਚਲਾਉਂਦਾ ਪਿਆ
0: ਜੀ
2: ਉਹ ਸਾਰਾ ਉਹੀ ਹੈ ਬਾਈ ਜੀ
0: ਬਿਲਕੁਲ
2: ਤੇ ਮੈਂ ਨਾ ਕਈ ਵਾਰੀ ਸੋਚਦਾ ਨਾ ਵੀ ਅਸੀਂ ਅਸੀਂ ਸਰਕਾਰ ਬਦਲ ਕੇ ਬਹੁਤ ਖੁਸ਼ ਹੁੰਦੇ ਆ ਵੀ ਇਹਨੂੰ ਬਦਲਤਾ ਜੀ ਹੈ ਜੀ ਇਹਨੂੰ ਬਦਲਤਾ ਪਰ ਉਹ ਫਿਰ 6 ਕੁ ਮਹੀਨੇ ਬਾਅਦ ਫਿਰ ਸਾਡਾ ਰੂਟੀਨ ਤੁਸੀਂ ਦੇਖੋ ਨਾ ਜੇ ਨਹੀਂ ਜੇ ਮੰਨ ਲਓ ਮੈਂ ਗਲਤ ਕਹਿਣਾ ਪਿਆ ਵਾ ਅਸੀਂ ਕਾਂਗਰਸ ਅਕਾਲੀ ਵਾਰ ਵਾਰ ਕਿਉਂ ਇਹਨਾਂ ਨੂੰ ਬਦਲਦੇ ਕਿਉਂ ਰਹੇ
0: ਜੀ
2: ਕਾਰਨ ਕੀ ਸੀ ਉਦੋਂ
0: ਜੀ
2: ਕਿਉਂਕਿ ਅਸੀਂ 6 ਮਹੀਨਿਆਂ ਬਾਅਦ ਅਸੀਂ ਫਿਰ ਮੰਨ ਲਓ ਉਹ ਉਭ ਜਾਂਦੇ ਸੀ ਇਹਨਾਂ ਤੋਂ ਸਾਰਿਆਂ ਤੋਂ ਕਿਉਂਕਿ ਫਿਰ ਉਹੀ ਸਾਨੂੰ ਮਹਿਸੂਸ ਹੁੰਦਾ ਸੀ 6 ਕੁ ਮਹੀਨੇ ਬਾਅਦ ਤੋਂ ਕਿਉਂਕਿ 6 ਮਹੀਨੇ ਨਵਾਂ ਨਵਾਂ ਜਦੋਂ ਕੋਈ ਵੀ ਕੰਮ ਹੁੰਦਾ ਆਪਾਂ ਸੋਚਦੇ ਰਹਿੰਦੇ ਵੀ ਚਲੋ ਆਪਾਂ ਬਦਲ ਲਈ ਹਨਾ
0: ਜੀ
2: 6 ਕੁ ਮਹੀਨੇ ਬਾਅਦ ਸਾਨੂੰ ਫਿਰ ਅਹਿਸਾਸ ਹੋਣ ਲੱਗ ਜਾਂਦਾ ਸੀ ਵੀ ਯਾਰ ਇਹ ਤਾਂ ਉਹੀ ਕੁਛ ਹੀ ਆ ਜੋ ਪਿਛਲੇ ਕਰਦੇ ਪਏ ਸੀ
0: ਬਿਲਕੁਲ
2: ਉਦੋਂ ਆਪਸ਼ਨ ਨਹੀਂ ਸੀ ਹੈਗਾ
0: ਜੀ
2: ਤੇ ਉਹੀ ਰਿਪੀਟ ਕਰੀ ਜਾਂਦੇ ਸੀ ਕਾਂਗਰਸ ਆ ਗਈ ਅਕਾਲੀ ਆ ਗਈ
0: ਬਿਲਕੁਲ
2: ਹੁਣ ਚਲੋ ਨਵਾਂ ਆਪਸ਼ਨ ਲੱਭਿਆ ਫਿਰ ਸਾਡੇ ਸੱਜਣਾ ਨੇ ਤੇ ਮੈਂ ਤਾਂ ਨਾ ਸਵੇਰੇ ਚਲੋ ਮੈਂ ਹੁਣ ਨਾ ਨੀ ਜਾਣਾ ਮੈਂ ਸਵੇਰੇ ਗੱਲ
0: ਬਹੁਤ ਆ ਗਏ ਨੇ ਦੇਖੋ ਆ ਇੱਕ ਨਵੀਂ ਪਾਰਟੀ ਆ ਗਈ ਆ ਜੀ ਮਿਸਲ ਸਤਲੁਜ ਵਾਲੇ ਵੀ ਆ ਚੁੱਕੇ ਨੇ
2: ਬਾਈ ਜੀ ਇੱਥੇ ਮੈਂ ਉਹੀ ਗੱਲ ਕਹਿੰਦਾ ਤੁਹਾਨੂੰ ਮੈਂ ਨਾ ਸਵੇਰੇ ਮੈਂ ਉਹੀ ਗੱਲ ਕਹੀ ਵੀ ਉਹ ਨਾ ਅਸਲ ਚ ਬਾਈ ਜੀ ਕਾਰਨ ਹੀ ਇਹ ਹੈ ਵੀ ਅਸੀਂ ਹੁਣ ਇਹਨਾਂ ਤੋਂ ਅੱਕ ਗਏ
0: ਜੀ
2: ਪਰ ਜੇ ਅਸੀਂ ਮੰਨ ਲਓ ਇਹਨਾਂ ਨੂੰ ਅਸੀਂ ਮੰਨ ਲਓ ਮੈਂ ਤੁਸੀਂ ਜਿੰਨੇ ਵੀ ਸਾਰੇ ਜਿੰਨੇ ਵੀ ਸੱਜਣਾਂ ਨੇ ਚੁਣਿਆ, ਕਿਉਂਕਿ 92 ਸੀਟਾਂ ਆਈਆਂ ਨੇ, ਥੋੜਿਆਂ ਨੇ ਤੇ ਚੁਣਿਆ ਨੀ ਹੋਣਾ, ਬਹੁਤ ਲੋਕਾਂ ਨੇ ਵੋਟਾਂ ਪਾਈਆਂ ਹੋਣੀਆਂ ਤੇ ਉਹਨਾਂ ਨੇ ਉਹੀ ਗੱਲ ਇਹੀ ਸੋਚ ਕੇ ਚੁਣਿਆ ਹੋਣਾ ਵੀ ਇਹ ਚੰਗੇ ਨੇ
0: ਜੀ,
2: ਪਰ ਉਹੀ ਗੱਲ ਉਹਨਾਂ ਨੇ ਇਹ ਨੀ ਵੇਖਿਆ ਵੀ ਇਹਦੇ ਚੋਂ 45-50 ਬੰਦੇ ਜਾਂ ਇਸ ਤੋਂ ਵੀ ਵੱਧ, ਇਹ ਤਾਂ ਉਹੀ ਨੇ ਜਿਹੜੇ ਅਕਾਲੀ ਕਾਂਗਰਸ

0: ਚਾਰ ਕੁ ਬੁਲਾਰੇ ਉਹਨਾਂ ਦੇ ਆ ਕੇ ਬਹਿ ਜਾਂਦੇ ਨੇ, ਚਾਰ ਕੁ ਉਹਨਾਂ ਦੇ ਆ ਜਾਂਦੇ ਨੇ, ਉਹ ਆਪਣੀ ਆਪਣੀ ਗੱਲ ਨੀ ਕਰਦੇ ਹੈਗੇ ਕਦੇ ਵੀ ਆਪਣੀ ਪਾਰਟੀ ਦੀ ਗੱਲ। ਉਹ ਦੂਜਾ ਬੰਦਾ ਦੂਜੇ ਦੀ ਗਲਤ ਗੱਲ ਨੂੰ ਕਹੇਗਾ, ਦੂਜਾ ਦੂਜੇ ਦੀ ਗਲਤ ਗੱਲ ਨੂੰ ਕਹੇਗਾ,
1: ਬਿਲਕੁਲ ਹੈ ਜੀ।
0: ਉਹ ਜਿਹੜਾ ਆਪਣੀ ਪਾਰਟੀ ਹੈ ਜਦੋਂ ਆਪਾਂ ਉਹਨਾਂ ਨੂੰ ਸੁਣਦੇ ਪਏ ਆ, ਉਹ ਕਹਿੰਦੇ ਵੀ ਦੋ ਗਲਤ ਇੱਕ ਸਹੀ ਨੀ ਬਣਾ ਸਕਦੇ, ਪਰ ਉਹ ਦੋਵੇਂ ਗਲਤ ਗਣਾਉਂਦੇ ਹੁੰਦੇ ਨੇ ਉਹਨੂੰ, ਵੀ ਤੁਹਾਡੇ ਪਾਰਟੀ ਚ ਆ ਗਲਤ ਹੋਇਆ, ਤੁਹਾਡੀ ਚ ਆ ਗਲਤ ਹੋਇਆ,
1: ਬਿਲਕੁਲ ਹੈ ਜੀ।
0: ਤੇ ਫਿਰ ਬਾਈ ਜੀ ਅਸੀਂ ਇਹ ਸਿਆਸਤ ਤੋਂ ਮੈਨੂੰ ਤਾਂ ਇਹ ਸਮਝ ਨੀ ਆਉਂਦੀ ਵੀ ਅਸੀਂ ਕੀ ਕੀ ਸੋਚਦੇ ਪਏ ਆ, ਵੀ ਅਸੀਂ ਕੀ ਇਹਦੇ ਤੋਂ ਭਾਲਦੇ ਆ ਵੀ ਹਾਂ ਹੁਣ ਇਹਨਾਂ ਨੂੰ ਬਦਲਾਂਗੇ, ਬਦਲ ਦਿਆਂਗੇ, ਕੋਈ ਗੱਲ ਨੀ, ਹੋ ਸਕਦਾ ਬਦਲੇ ਜਾਣੇ ਨੇ,
1: ਬਿਲਕੁਲ
0: ਨਵੇਂ ਆ ਜਾਣਗੇ, ਤੇ ਨਵੇਂ ਨਵਿਆਂ ਚ ਕੀ ਹੋਊਗਾ ਪਰਜ ਬਾਈ,
1: ਬਿਲਕੁਲ
0: ਸਿਸਟਮ ਤਾਂ ਪਿੱਛੇ ਉਹੀ ਕੰਮ ਕਰਦਾ ਪਿਆ ਨਾ,
1: ਬਿਲਕੁਲ ਉਹ ਤਾਂ ਹੈ,
0: ਹੈ ਤਾਂ ਉਹੀ ਬੰਦੇ ਨੇ ਨਾ
1: ਜੀ,
0: ਉਹ ਕਦੇ ਉਸ ਪਾਰਟੀ ਤੁਰ ਜਾਂਦੇ ਨੇ, ਕਦੇ ਉਸ ਪਾਰਟੀ ਤੁਰ ਜਾਂਦੇ ਨੇ, ਉਹੀ ਘੁਮਾ ਫਿਰਾ ਕੇ ਸਾਰੇ
1: ਕਾਨੂੰਨ ਲਿਆਉਣਾ ਚਾਹੀਦਾ। ਵੈਸੇ ਇਸ ਚੀਜ਼ ਦੇ ਉੱਤੇ ਕਿਉਂ ਨੀ ਕਾਨੂੰਨ ਲਿਆਂਦਾ ਜਾਂਦਾ, ਵੀ ਆਪਣੀ ਜਿੰਨੀ ਹੈਗੀ ਆ ਤੁਹਾਡੀ ਕਾਬਲੀਅਤ ਹੈ ਜਾਂ ਕਿੱਦਾਂ ਆ, ਇੱਕ ਦੂਸਰੀ ਪਾਰਟੀ ਦੇ ਵਿੱਚੋਂ ਨਹੀਂ ਲੈ ਜਾਣਗੇ, ਉਹ ਚੀਜ਼ਾਂ ਚੱਲਣੀਆਂ ਚਾਹੀਦੀਆਂ ਨੇ।
0: ਗੱਲ ਤਾਂ ਉਹੀ ਹੈ ਨਾ ਭਾਰਤ ਬਾਈ ਜੀ, ਜੇ ਤੁਸੀਂ ਕੰਮ ਕਰ ਸਕਦੇ ਤੁਸੀਂ ਆਪਣੀ ਪਾਰਟੀ ਚ ਕਿਉਂ ਨੀ ਕਰ ਸਕਦੇ,
1: ਬਿਲਕੁਲ
0: ਮੰਨ ਲਓ ਤੁਹਾਨੂੰ
1: ਦੇਖੋ ਲੋਕਾਂ ਦਾ ਇੰਨਾ ਪੈਸਾ ਲੱਗਦਾ ਹੈ, ਸਮਾਂ ਲੱਗਦਾ ਹੈ ਚੋਣਾਂ ਦੇ ਉੱਤੇ, ਲੋਕ ਉਹਨਾਂ ਨੂੰ ਚੁਣਦੇ ਆ, ਮੁੜ ਕੇ ਚੱਕ ਕੇ ਪਾਰਟੀ ਬਦਲ ਜਾਂਦੇ ਆ ਜਾਂ ਹੋਰ ਪਾਸੇ ਨੂੰ ਭੱਜ ਜਾਂਦੇ ਆ, ਪਰ ਉੱਥੇ ਫਿਰ ਚੋਣਾਂ ਹੁੰਦੀਆਂ ਨੇ ਸਾਲ ਦੇ ਵਿੱਚ, ਪੰਜਾਂ ਸਾਲਾਂ ਦੇ ਵਿੱਚ ਤਾਂ ਕਦੇ ਸਰਪੰਚੀ ਦੀਆਂ, ਕਦੇ ਪੰਚੀ ਦੀਆਂ, ਕਦੇ ਕੌਂਸਲਾਂ ਦੀਆਂ, ਕਦੇ ਇਹਨਾਂ ਦੀਆਂ ਆ ਗਈਆਂ, ਐਮ ਐਲ ਏ ਦੀਆਂ ਆ ਗਈਆਂ, ਜਾਂ ਉਹ ਚੋਣਾਂ ਹੀ ਨੀ ਮੁੱਕਦੀਆਂ ਜੀ, ਪੰਜ ਸਾਲ ਤਾਂ ਇਹਦਾ ਕੰਮ ਕਿੱਥੇ ਕਰਨਗੇ ਇਹ ਲੋਕਾਂ ਦੇ।
0: ਬਾਈ ਜੀ ਮੈਂ ਨਾ ਮੈਂ ਤੁਹਾਨੂੰ ਮੈਂ ਇਸੇ ਕਰਕੇ ਕਹਿਣਾ ਹੁੰਦਾ, ਕਈ ਵਾਰੀ ਨਾ ਚਲੋ ਕਈ ਕਿਸੇ ਨੂੰ ਕਈ ਬੰਦਿਆਂ ਨੂੰ ਚਲੋ ਜਿਹੜੀ ਪਾਰਟੀ ਨਾਲ ਵੀ ਕੋਈ ਜੁੜਿਆ ਹੁੰਦਾ ਉਹਨਾਂ ਨੂੰ ਗੁੱਸਾ ਲੱਗਦਾ, ਆਪਾਂ ਜਦੋਂ ਵੀ ਕੋਈ ਜਾਇਜ਼ ਗੱਲ ਕਰਦੇ ਹਾਂ
1: ਜੀ,
0: ਉਹ ਕਈ ਵਾਰੀ ਕਿਸੇ ਦੇ ਖਿਲਾਫ਼ ਤੁਰ ਜਾਂਦੀ ਹੈ, ਕਿਸੇ ਦੇ ਹੱਕ ਤੁਰ,
1: ਬਿਲਕੁਲ ਹੈ ਜੀ ਬਿਲਕੁਲ।
0: ਤੁਸੀਂ ਤੁਸੀਂ ਮੈਨੂੰ ਇਹ ਦੱਸੋ, ਮੰਨ ਲਓ ਜਿਹੜੇ ਮੰਨ ਲਓ ਕਿਸੇ ਹਲਕੇ ਤੋਂ ਮੰਨ ਲਓ ਐਮ ਐਲ ਏ ਖੜਾ ਤਾ
1: ਜੀ,
0: ਉਹਨੂੰ ਲੋਕਾਂ ਨੇ ਵੋਟਾਂ ਪਾਈਆਂ, ਉਹ ਜਿੱਤ ਜੇ ਹਾਰ ਜੇ ਕੁਛ ਵੀ ਹੈ,
1: ਬਿਲਕੁਲ ਬਿਲਕੁਲ,
0: ਉਹਦੇ ਖਿਲਾਫ ਇਹੀ ਜਿਹੜਾ ਹਲਕਾ ਇੰਚਾਰਜ ਵਾਲਾ ਸਿਸਟਮ ਸੀ
1: ਜੀ,
0: ਇਹ ਹੋਈ ਗੱਲ। ਹੁਣ ਸਾਡੀ ਖੇਤਰੀ ਪਾਰਟੀ ਹੈ ਦੇਖੋ, ਸਾਡੇ ਇਹ ਸਭ ਤੋਂ ਵੱਧ ਨੁਕਸਾਨ ਵੀ ਅੱਜ ਇਹੀ ਝੱਲਣ ਦੇ ਨੇ ਇਹਨਾਂ ਜੋ ਕੁਛ ਇਹਨਾਂ ਨੇ ਕੀਤਾ
1: ਜੀ।
0: ਤੁਸੀਂ ਮੈਨੂੰ ਦੱਸੋ ਉਹ ਚੁਣੇ ਹੋਏ ਨੁਮਾਇੰਦੇ ਮੰਨ ਲਓ ਜਿੱਤ ਗਿਆ, ਉਹਦੇ ਖਿਲਾਫ਼ ਹਲਕਾ ਇੰਚਾਰਜ ਲਿਆ ਕੇ ਖਿਲਾਰਤਾ, ਚੁਣੇ ਹੋਏ ਨੁਮਾਇੰਦੇ ਨੂੰ ਪੈਸੇ ਨੀ ਦੇਣੇ, ਗ੍ਰਾਂਟ ਨੀ ਦੇਣੀ ਵੀ ਤੂੰ ਕੋਈ ਉਹਨੂੰ ਕੋਈ ਮੰਨ ਲਓ ਉਹਨੂੰ ਹੱਕ ਨੀ ਦੇਣਾ ਵੀ ਤੂੰ ਰਾਸ਼ਨ ਕਾਰਡ ਵੀ ਬਣਾ ਦੇ
1: ਜੀ।
0: ਜਿਹੜਾ ਹਲਕਾ ਇੰਚਾਰਜ ਹੈ ਹਾਰਿਆ ਹੋਇਆ ਉਹਨੂੰ ਖਿਲਾਰ ਕੇ ਸਾਰੇ ਹੱਕ ਉਹਨੂੰ ਦੇ ਦੇਣੇ,
1: ਉਹ ਤਾਂ ਉਹ ਐਮ ਐਲ ਏ ਦੇ ਜਾਂ ਸਰਪੰਚ ਜਾਂ ਪੰਚ ਦਾ ਥੋੜੀ ਹੱਕ ਮਰ ਰਿਹਾ, ਤਾਂ ਉਸ ਪਿੰਡ ਦੇ ਜਾਂ ਸ਼ਹਿਰ ਦੇ ਲੋਕਾਂ ਦਾ ਜਾਂ ਉਸ ਕਸਬੇ ਦੇ ਲੋਕਾਂ ਦਾ ਮਰ ਰਿਹਾ, ਉਹਦੇ ਵਿੱਚ ਲੋਕ ਕਾਹਤੋਂ ਪਿਸਣ ਹੈ ਨਾ। ਬਿਲਕੁਲ ਹੈ ਜੀ,
0: ਮੈਂ ਉਹੀ ਕਿਉਂਕਿ ਉਹਨਾਂ ਨੇ ਅਗਲੇ ਆਉਣ ਵਾਲੀ ਚੋਣ ਵਾਸਤੇ ਉਹ ਆਪਣਾ ਕੈਂਡੀਡੇਟ ਤਿਆਰ ਕਰਨਾ।
1: ਬਿਲਕੁਲ,
0: ਤੁਸੀਂ ਫਿਰ ਮੈਨੂੰ ਇਹ ਦੱਸੋ ਨਾ ਵੀ ਇਹ ਜਿਹੜਾ ਚੁਣਿਆ ਹੋਇਆ ਕੈਂਡੀਡੇਟ ਹੈ ਜਿਹੜੇ ਲੋਕਾਂ ਦਾ ਚੁਣਿਆ ਹੋਇਆ, ਉਹ ਕਿਸੇ ਦਾ ਇਹ ਆ ਜਿਹੜੇ ਆਪਣੇ ਸੀ ਆ ਕੀ ਉਹਨਾਂ ਦਾ ਨਾਂ ਉਹ ਹੈਲੋ ਗਲੋਬਲ ਚਲਾਉਂਦੇ ਹੁੰਦੇ ਸੀ ਕੰਵਰ ਸੰਧੂ, ਉਹਨਾਂ ਨੇ ਖੁਦ ਕਿਹਾ ਕਹੀ ਨਾ ਇਹੀ ਗੱਲ, ਕਹਿੰਦੇ ਵੀ ਮੇਰੇ ਕੋਲ ਤਾਂ ਇਹ ਵੀ ਹੱਕ ਨੀ ਮੈਂ ਰਾਸ਼ਨ ਕਾਰਡ ਬਣਾ ਦਾ ਕਿਸੇ ਦਾ
1: ਜੀ,
0: ਚੁਣਿਆ ਹੋਇਆ ਮੈਂ ਐਮ ਐਲ ਏ ਆ
1: ਜੀ।
0: ਤੇ ਫਿਰ ਤੁਸੀਂ ਦੱਸੋ ਨਾ ਵੀ ਫਿਰ ਅਸੀਂ ਕਿਹੜੀ ਕਿਹੜੀ ਆਸ ਅਸੀਂ ਕੀ ਭਾਲਦੇ ਆ ਅਸੀਂ ਵੀ ਮੰਨ ਲਓ ਤੁਰੇ ਤਾਂ ਸਾਰੇ ਹੀ ਇੱਕੋ ਲੈਣ ਤੇ ਹੋਏ ਨੇ, ਭਾਵੇਂ ਉਹ ਅਕਾਲੀ ਦਲ ਹੋਵੇ, ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਦੂਜੇ ਹੋਵੇ, ਬਸ ਇੱਕ ਉਹੀ ਗੱਲ ਹੈ ਪਾਵਰ ਆਉਣੀ ਚਾਹੀਦੀ ਹੈ ਕਿਸੇ ਕੋਲ, ਜਿਹਦੇ ਕੋਲ ਨਹੀਂ ਆਈ ਉਦੋਂ ਲੋਕਾਂ ਦਾ ਹਮਦਰਦ ਤੁਰਿਆ ਫਿਰਦਾ ਬਣਿਆ, ਤੇ ਜਦੋਂ ਆ ਗਈ
1: ਜੀਰੋ ਗਰਾਉਂਡ ਦੇ ਉੱਤੇ ਨਾ। ਦੇਖੋ ਅੱਜ ਜਿਹੜਾ ਕਾਰਡ ਜੇ ਬਣਾ ਰਹੇ ਆ ਜਾਂ ਪੈਨਸ਼ਨ ਲਾ ਰਹੇ ਨੇ ਜਾਂ ਜੋ ਕੁਛ ਵੀ ਕਰ ਰਹੇ ਆ, ਮੈਂ ਹੈਰਾਨ ਰਹਿ ਗਿਆ, ਚਲੋ ਮੈਂ ਪਿੰਡ ਗੱਲ ਕਰਦਾ ਸੀ ਤੇ ਉੱਥੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਪਤਾ ਪਈ ਇਹਨਾਂ ਨੂੰ ਆਪਣੇ ਵੱਲ ਨੂੰ ਖਿੱਚ ਲਈਏ ਹੁਣ ਤੋਂ ਹੀ ਹਨਾ, ਤਾਂ ਉਹਨਾਂ ਦੀ ਜਿਹੜੇ ਹੁਣ ਜਿਹੜੇ ਹੋਰ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਉਹਨਾਂ ਦੇ ਘਰਾਂ ਦੇ ਵਿੱਚ ਪੈਰ ਪਾ ਕੇ ਬੜੀ ਰਾਜੀ ਹੋਣਗੇ ਉਹ।
0: ਮੈਂ ਤੁਹਾਨੂੰ ਆਹੀ ਨਾ ਜਦੋਂ ਅਕਾਲੀ ਦਲ ਨੇ ਸ਼ੁਰੂਆਤ ਕੀਤੀ ਆ ਹਲਕੇ ਇੰਚਾਰਜ ਦੀ, ਤੇ ਇਹੀ ਝਾੜੂ ਵਾਲੇ ਪਤਾ ਕੀ ਕਹਿੰਦੇ ਸੀ, ਇਹ ਹਲਕੇ ਇੰਚਾਰਜ ਨੇ
1: ਜੀ,
0: ਠੀਕ ਹੈ ਜੀ। ਜਦੋਂ ਹੁਣ ਇਹਨਾਂ ਦੀ ਪਾਵਰ ਆ ਗਈ ਇਹਨਾਂ ਦੇ ਕੋਲ, ਫਿਰ ਇਹਨਾਂ ਨੇ ਕਿਉਂ ਨੀ ਉਹ ਹਲਕੇ ਇੰਚਾਰਜ ਬਦਲੇ, ਇਹਨਾਂ ਨੇ ਕਿਉਂ ਲੋਕਾਂ ਦੇ ਉਹਨਾਂ ਨੁਮਾਇੰਦਿਆਂ ਦੇ ਹੱਥ ਚ ਕਿਉਂ ਨੀ ਉਹੀ ਗੱਲ ਹੈ ਵੀ ਜਿਹਨਾਂ ਨੂੰ ਵੀ ਵੋਟ ਪਾਈ ਉਹ ਮਾੜੇ ਨੇ ਚੰਗੇ ਨੇ, ਕਿਉਂ ਨੀ ਪਾਵਰ ਦਿੱਤੀ।
1: ਨਾਲੇ ਦੇਖੋ ਜੇ ਇਹਨਾਂ ਨੇ ਕੁਝ ਵੀ ਐਸਾ ਦੇਣਾ ਆ ਉਹਦੇ ਵਿੱਚ ਮਹਿਕਮਾ ਹੋਣਾ ਚਾਹੀਦਾ ਜਿੱਦਾਂ ਹੋਰ ਬਹੁਤ ਸਾਰੇ ਮਹਿਕਮੇ ਨੇ, ਸੋਸ਼ਲ ਬੈਨੀਫਿਟ ਦੇਣਾ ਹੈ ਪੰਜਾਬ ਦੇ ਵਿੱਚ, ਇੱਕ ਮਹਿਕਮਾ ਬਣੇ ਜਾਂ ਪਤਾ ਨੀ ਹੈਗਾ ਕਿ ਨਹੀਂ ਹੈਗਾ ਸੋਸ਼ਲ ਬੈਨੀਫਿਟ ਦੇ ਲਈ, ਤਾਂ ਇਹ ਸੋਸ਼ਲ ਬੈਨੀਫਿਟ ਹੀ ਆ, ਚਾਹੇ ਉਹ ਪੈਨਸ਼ਨ ਹੈ ਚਾਹੇ ਉਹ ਆਪਣਾ ਹੈਗਾ, ਇਹਨਾਂ ਨੇ ਹਜ਼ਾਰ ਹਜ਼ਾਰ ਰੁਪਈਆ ਦੀ ਗੱਲ

0: ਕੀਤੀ ਹੈ ਦੇਣ ਨੂੰ, ਤਾਂ ਉਹਦੇ ਵਿੱਚ ਉਹ ਜਿਹੜੀਆਂ ਸਬ ਸਿਟੀਆਂ ਨੇ ਉਹਦਾ ਇੱਕ ਮਹਿਕਮਾ ਹੋਵੇ, ਉਹਨਾਂ ਦੀ ਇਨਕਮ ਚੈੱਕ ਕੀਤੀ ਜਾਵੇ ਵੀ ਹਾਂ ਤੁਹਾਨੂੰ ਭਾਈ ਇੰਨੀ ਇਨਕਮ ਆ ਤੇ ਉਹਦੇ ਵਿੱਚ ਉਹ ਤੁਹਾਡਾ ਬਣਦਾ ਕਿੰਨੇ ਜੀ ਜਿਹੜੇ ਨੇ ਘਰ ਦੇ ਵਿੱਚ ਰਹਿ ਰਹੇ ਨੇ ਕਿ ਤੁਹਾਡਾ ਗੁਜ਼ਾਰਾ ਵਧੀਆ ਹੋ ਰਿਹਾ ਠੀਕ ਹੈ, ਤਾਂ ਫਿਰ ਤੁਹਾਨੂੰ ਕੋਈ ਮਤਲਬ ਕਿ ਏਦਾਂ ਦਾ ਬੈਨੀਫਿਟ ਨਹੀਂ ਚਾਹੀਦਾ ਜੀ।
1: ਬਾਈ ਜੀ ਭਾਰਤ ਬਾਈ ਜੀ
0: ਇਹ ਤਾਂ ਆਪ ਹੀ ਸਾਰਾ ਸਿਆਸਤ ਸਿਆਸੀ ਲੋਕ ਹੀ ਸਾਰਾ ਕੁਝ ਆਪੇ ਹੀ ਕਾਰਡ ਬਣਾਈ ਜਾਂਦੇ ਨੇ, ਆਪੇ ਹੀ ਰਾਸ਼ਨ ਕਾਰਡ ਬਣਾਈ ਜਾਂਦੇ ਨੇ, ਆਪੇ ਹੀ ਸਾਰਾ ਕੁਝ ਕਰ ਕਰਕੇ ਵੰਡੀ ਜਾ ਰਹੇ ਨੇ ਜੀ।
1: ਮੇਰਾ ਤਾਂ ਭਾਰਤ ਬਾਈ ਜੀ ਮੈਂ ਨਾ ਹੁਣ ਇਹ ਸਿਆਸਤ ਤੋਂ ਇੰਨਾ ਮਨ ਕਿਆ ਪਿਆ ਠੀਕ ਹੈ, ਥੋੜੇ ਮੈਂ ਜਿਆਦਾ ਪਹਿਲਾਂ ਨਹੀਂ ਸੀ ਇਨਵੋਲਵ ਸਿਆਸਤ ਦੇ ਵਿੱਚ, ਪਿਛਲੇ 5 ਕੁ ਸਾਲਾਂ ਤੋਂ ਮੈਂ ਇਹ ਇਨਵੋਲਵ ਹੋਇਆ, ਇਸ ਸਮਝਣ ਦੀ ਕੋਸ਼ਿਸ਼ ਕੀਤੀ ਹੈ ਸਾਰੇ ਸਿਸਟਮ ਨੂੰ ਵੀ ਇਹ ਕੀ ਕਰਦੇ ਨੇ
0: ਜੀ।
1: ਅਸੀਂ ਨਾ ਅਸੀਂ ਹੁਣ ਮੰਨ ਲਓ ਮੈਂ ਆ ਜਾਂ ਸੈਣੀ ਬਾਈ ਜੀ ਨੇ ਜਾਂ ਹੋਰ ਸਾਰੇ ਜਿੰਨੇ ਵੀ ਨੇ
0: ਜੀ,
1: ਜਿਨ੍ਹਾਂ ਨੇ ਵੀ ਮੰਨ ਲਓ ਇਹਨਾਂ ਨੂੰ ਵੋਟ ਪਾਈ ਇੱਕ ਆਸ ਤੇ
0: ਜੀ,
1: ਅਸੀਂ ਸਾਡੀ ਉਮੀਦ ਪੂਰੀ ਨਹੀਂ ਹੋਈ
0: ਜੀ,
1: ਅਸੀਂ ਇਹਨਾਂ ਨੂੰ ਹਰਾਉਣ ਵਾਸਤੇ ਵੋਟ ਪਾਵਾਂਗੇ ਇਸ ਵਾਰੀ
0: ਜੀ। ਠੀਕ ਹੈ, ਪਾਰਟੀ ਜਿਹੜੀ ਮਰਜ਼ੀ ਨੂੰ ਪਾਓ ਵੋਟ, ਪਰ ਵੋਟ ਪਾਉਣੀ ਹੈ ਆਪਾਂ।
1: ਨਹੀਂ ਨਹੀਂ ਤੁਸੀਂ ਮੇਰੀ ਗੱਲ ਮੈਂ ਇੱਕ ਮਿੰਟ ਗੱਲ ਪੂਰੀ ਕਰਦਾ, ਤੁਹਾਡੀ ਗੱਲ ਵੀ ਸਹੀ ਹੈ, ਵੋਟ ਪਾਣੇ ਮੈਨੂੰ ਵੀ ਪਤਾ ਹੈ ਬਾਈ ਜੀ, ਸਾਡੇ ਕੋਲ ਆਮ ਲੋਕਾਂ ਕੋਲ ਸਭ ਤੋਂ ਵੱਡਾ ਅਧਿਕਾਰ ਹੀ ਵੋਟ
0: ਹੈ। ਬਿਲਕੁਲ ਬਿਲਕੁਲ,
1: ਪਰ ਕਾਰਨ ਕੀ ਹੈ ਤੁਸੀਂ ਇੱਕ ਦੇਖੋ, ਜਿਵੇਂ ਅਸੀਂ ਮੰਨ ਲਓ ਪਿਛਲਿਆਂ ਨੂੰ ਹਰਾਉਣ ਵਾਸਤੇ ਵੋਟ ਪਾਈ ਸੀ,
0: ਜਿਵੇਂ ਪਹਿਲਾਂ ਆਕਿਆਂ ਨੇ ਪਾਈ ਸੀ, ਬਿਲਕੁਲ ਹੈ ਜੀ।
1: ਮੈਂ ਪਰ ਅਸੀਂ ਇਹ ਨਹੀਂ ਦੇਖਿਆ, ਅਸੀਂ ਇਹ ਨਹੀਂ ਦੇਖਿਆ ਵੀ ਉਹਨਾਂ ਪਾਰਟੀਆਂ ਚੋਂ ਨਿਕਲ ਕੇ 40-50 ਬੰਦੇ ਉਹਨਾਂ ਚੋਂ ਖੜੇ ਨੇ, ਸਿਰਫ ਉਹਨਾਂ ਦਾ ਲੋਗੋ ਚੇਂਜ ਹੋ ਗਿਆ, ਉਹ ਝਾੜੂ ਵਾਲਾ ਲੋਗੋ ਲੱਗ ਗਿਆ, ਉਹ ਕੋਈ ਕਾਂਗਰਸੀ ਸੀ ਕੋਈ ਅਕਾਲੀ ਸੀ। ਹੋ ਸਕਦਾ ਇਸ ਵਾਰੀ ਵੀ ਅਸੀਂ ਇਹਨਾਂ ਨੂੰ ਹਰਾਉਣ ਵਾਸਤੇ ਵੋਟ ਪਾਵਾਂਗੇ ਝਾੜੂ ਵਾਲਿਆਂ ਨੂੰ, ਪਰ ਉਹਨਾਂ ਤੇ ਇਹ ਹੋਊਗਾ ਵੀ ਝਾੜੂ ਵਾਲਿਆਂ ਚੋਂ ਫਿਰ ਨਿਕਲ ਕੇ ਉਹਨਾਂ ਤੇ ਕਿਸੇ ਕਾਂਗਰਸੀ ਕਿਸੇ ਅਕਾਲੀ ਦਾ ਲੋਗੋ ਲੱਗਿਆ ਹੋਊਗਾ ਉਹਦੇ ਉੱਤੇ
0: ਜੀ ਜੀ ਜੀ ਬਿਲਕੁਲ,
1: ਤੇ ਅਸੀਂ ਸੋਚਾਂਗੇ ਵੀ ਅਸੀਂ ਝਾੜੂ ਹਰਾਤਾ
0: ਜੀ, ਬਿਲਕੁਲ
1: ਅਸੀਂ ਸਾਡੇ ਮਨ ਚ ਇਹ ਖੁਸ਼ੀ ਹੋਊਗੀ ਵੀ ਅਸੀਂ ਝਾੜੂ ਹਰਾਤਾ,
0: ਬਿਲਕੁਲ
1: ਉਹੀ 40-50-60 ਬੰਦੇ ਇਹਨਾਂ ਚੋਂ ਨਿਕਲ ਕੇ ਦੁਬਾਰਾ ਉਸੇ ਪਾਰਟੀ ਜਿੱਥੋਂ ਜਿੱਤਣ ਦੀ ਉਮੀਦ ਹੋਊਗੀ।
0: ਤੁਹਾਡੀ ਗੱਲ ਨਾਲ ਸਹਿਮਤ ਹਾਂ, ਮੈਂ ਤਾਂ ਇੱਥੇ ਤੱਕ ਵੀ ਕਹਿਣਾ ਹੁੰਦਾ ਕਿ ਆਪਣੇ ਤੁਹਾਡੇ ਇਲਾਕੇ ਦਾ ਕੋਈ ਵੀ ਬੰਦਾ ਨਾ ਉਹਨੂੰ ਪਾਰਟੀ ਦੇ ਨਾਲ ਨਾ ਮਿਲਾਓ ਜਾਂ ਪਾਰਟੀ ਨਾ ਦੇਖੋ, ਜਿਹੜਾ ਬੰਦਾ ਕੰਮ ਵਾਲਾ ਹੈ, ਕੰਮ ਕਰਦਾ ਹੈ, ਲੋਕਾਂ ਦੇ ਵਿੱਚ ਵਿਚਰਦਾ ਹੈ, ਆਮ ਜਨਤਾ ਵਾਂਗੂ ਰਹਿੰਦਾ ਹੈ, ਸਾਰੇ ਕਾਰਜ ਕਰ ਰਿਹਾ, ਉਹਨੂੰ ਵੋਟ ਪਾਓ, ਮਤਲਬ ਕਿ ਤੁਹਾਡੇ ਹਰ ਵੇਲੇ ਲਾਗੇ ਹੋਵੇ, ਇਹ ਨਾ ਦੇਖੋ ਵੀ ਆਹ ਵੱਡੀ ਪਾਰਟੀ ਆ ਛੋਟੀ ਪਾਰਟੀ ਆ ਜਾਂ ਆਹ ਪਾਰਟੀ ਦੇ ਨਾਲ ਅਸੀਂ ਜੁੜੇ ਹੋਏ ਆ,
1: ਬਿਲਕੁਲ
0: ਵਿਅਕਤੀ ਨੂੰ ਦੇਖ ਕੇ ਵੋਟ ਪਾਓ ਨਾ ਕਿ ਪਾਰਟੀ ਨੂੰ ਦੇਖ ਕੇ ਪਾਓ।
1: ਭਾਰਜ ਬਾਈ ਜੀ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਪਰ ਨਾ ਮੈਂ ਗੱਲ ਹੁਣ ਇਹੀ ਹੈ ਵੀ ਇਹ ਸਿਸਟਮ ਤੋਂ ਇੰਨੀ ਮੈਂ ਪਿਛਲੇ ਦਿਨ ਨਾ ਆਪਣਾ ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਸੰਕੇਤ ਉਪਾ ਦਿਆ ਹੈ
0: ਜੀ,
1: ਉਹ ਪਹਿਲਾਂ ਤਾਂ ਰੈਡ ਮਾਈਕ ਤੇ ਸੀ, ਹੁਣ ਉਹਨੇ ਚਲੋ ਹੋਊਗੀ ਹੋ ਸਕਦਾ ਉਹਨਾਂ ਦੀ ਆਪਸ ਚ ਅਣਬਣ, ਤੇ ਉਹਨੇ ਆਪਣਾ ਨਵਾਂ ਚੈਨਲ ਬਣਾਇਆ ਹੋਇਆ
0: ਜੀ,
1: ਉਹ ਅਕਸਰ ਇਹੀ ਗੱਲ ਕਰਦਾ, ਕਹਿੰਦਾ ਵਿਚਾਰਧਾਰਾ ਕੋਈ ਹੋਰ ਨੀ ਹੈਗੀ, ਇੱਕ ਸੱਤਾ ਧਿਰ ਹੈ ਤੇ ਇੱਕ ਵਿਰੋਧੀ ਧਿਰ,
0: ਵਿਰੋਧੀ ਧਿਰ ਹੈ, ਦੋ ਹੀ ਨੇ,
1: ਇਹ ਦੋ ਹੀ ਵਿਚਾਰਧਾਰਾ ਨੇ, ਕੋਈ ਅਕਾਲੀ ਕੋਈ ਕਾਂਗਰਸੀ ਕੋਈ ਕੋਈ ਹੋਰ ਦੂਜੀ ਤੀਜੀ ਨੀ ਹੈਗੀ,
0: ਸਿੱਕੇ ਦੇ ਦੋ ਹੀ ਪਹਿਲ
1: ਜਦੋਂ
0: ਇੱਕ
1: ਜਦੋਂ ਇਹ ਬਿਲਕੁਲ ਹਾਂ ਜਦੋਂ ਇਹ ਵਿਰੋਧੀ ਧਿਰ ਚ ਹੁੰਦੇ ਨੇ ਉਦੋਂ ਐ ਲੱਗੂਗਾ ਵੀ ਇਹਨਾਂ ਤੋਂ ਵੱਧ ਲੋਕਾਂ ਦਾ ਕੋਈ ਖੈਰ ਖਵਾ ਨੀ ਹੈਗਾ, ਬਸ ਸਭ ਦਾ ਫਿਕਰ ਇਹਨਾਂ ਨੂੰ ਹੈ,
0: ਬਿਲਕੁਲ,
1: ਪਰ ਜਦੋਂ ਇਹ ਸੱਤਾ ਧਿਰ ਚ ਆਉਣਗੇ ਉਦੋਂ ਇਹ ਬਿਲਕੁਲ ਦੂਜੇ ਪਾਸੇ ਹੋਣਗੇ
0: ਜੀ, ਬਿਲਕੁਲ,
1: ਸੱਤਾ ਧਿਰ ਜਿਹੜੇ ਸੱਤਾ ਧਿਰ ਵਿਰੋਧੀ ਧਿਰ ਚ ਹੋਊਗੀ ਉਹ ਸੇਮ ਇਹਨਾਂ ਵਾਲੀਆਂ ਗੱਲਾਂ ਕਰਨ ਲੱਗ ਜੂਗੀ ਵਿਰੋਧੀ ਧਿਰ ਵਾਲੀ, ਤੇ ਜਿਹੜੀ ਵਿਰੋਧੀ ਧਿਰ ਉਹ ਸੱਤਾ ਧਿਰ ਵਾਲੀ ਗੱਲਾਂ ਕਰਨ ਲੱਗ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਮੈਂ ਜਿੰਨਾ ਕੁ ਇਸ ਚੀਜ਼ ਨੂੰ ਸਮਝ ਸਕਿਆ ਵਾ
0: ਜੀ
1: ਹੈ ਹੀ ਹੈ, ਬਿਲਕੁਲ ਇਹ ਚ ਕੋਈ ਸ਼ੱਕ ਨੀ ਹੈਗਾ, ਤੁਸੀਂ ਦੇਖ ਲੋ ਵੀ ਉਹਨਾਂ ਚੀਜ਼ਾਂ ਦੇ ਹੀ ਇਹਨਾਂ ਦੇ ਪਿਛਲੇ ਤੁਸੀਂ 5 ਸਾਲ ਪਹਿਲਾਂ ਦੀ ਵੀਡੀਓ ਕੱਢ ਕੇ ਦੇਖ ਲੋ, ਅਕਾਲੀ ਦਲ ਜਾਂ ਕਾਂਗਰਸ ਜਿਹਦਾ ਵੀ ਰਾਜ ਹੋਊਗਾ ਉਹ ਕੀ ਬੋਲਦਾ
0: ਤਕਰੀਬਨ 5 ਸਾਲ ਦੀ ਕੱਢੇ ਇਹਨਾਂ ਨੇ, ਬਿਲਕੁਲ
1: ਇਹਨਾਂ ਨੂੰ ਨਵਾਂ ਨਵਾਂ ਉਹੀ ਗੱਲ ਭਾਰਤ ਬਾਈ ਜੀ ਇਸ ਸਿਸਟਮ ਤੋਂ ਨਾ ਮੈਂ ਕਈ ਵਾਰੀ ਤੁਸੀਂ ਗੱਲ ਕਰਦੇ ਹੁੰਦੇ ਤੁਸੀਂ ਆਪਣੀ ਥਾਂ ਤੇ ਸਹੀ ਹੁੰਦੇ ਹੋ
0: ਜੀ,
1: ਪਰ ਜਿਹੜਾ ਇੱਥੇ ਸਾਡੇ ਸਿਸਟਮ ਹੈ ਨਾ ਬਾਈ ਜੀ
0: ਇਹ
1: ਬਹੁਤ ਬੁਰਾ ਹਾਲ ਹੈ ਜੀ, ਇੱਥੇ ਤੁਸੀਂ ਦੇਖੋ ਇੱਕ ਬੰਦੇ ਨੂੰ ਤੁਸੀਂ ਪਤਾ ਨੀ ਮੈਨੂੰ ਧਿਆਨ ਨੀ ਤੁਸੀਂ ਖਬਰ ਕੀਤੀ ਉਹ ਕੱਲ ਵੀ ਚਰਚਾ ਚ ਰਹੀ ਟਵਾਣਾ ਰੇਡੀਓ ਤੇ, ਉਹ ਇੱਕ ਬੰਦੇ ਨੂੰ ਆਪਣੀ ਭੈਣ ਦੀ ਲਾਸ਼ ਕੱਢ ਕੇ ਬੈਂਕ ਦੇ ਸਾਹਮਣੇ ਲਿਜਾਣੀ
0: ਵਾਇਰਲ ਹੋਈ ਹੈ ਜੀ, ਬਿਲਕੁਲ ਉਹਦੀ ਹੁਣ ਕੁਝ ਵਿਅਕਤੀਆਂ ਨੇ 10 ਲੱਖ ਦੀ ਸਹਾਇਤਾ ਵੀ ਕੀਤੀ ਹੈ ਉਹਦੀ ਹੁਣ ਜੀ, जरूरत सी मेरे फादर साहब ने ना एक इंश्योरेंस हुंदा कोई पता नहीं कि दे जाओ पैसे तो कठे फिर पैसे लाख दो लाख रुपया दिंदे है
1: बिलकुल
0: किराया हुआ सी छोटे हुंदे तो उन्हां ने ते जदों पैसे मिलने सी अज तो दस क साल जां पंज साल दस क साल पहला दी गल है मेनू उथे जाना पिया बंदा उथे मतलब की होना चाहिदा अवेलेबल होना चाहिदा है ਤੇ ਨਾ ਮੇਰੇ ਕੋਲ ਉੱਥੇ ਦਾ ਮਤਲਬ ਸੀਗਾ ਰਾਸ਼ਨ ਕਾਰਡ ਚ ਤਾਂ ਜਰੂਰ ਬੋਲਦਾ ਸੀ ਕਿਉਂਕਿ ਮੈਂ ਇੱਥੇ ਦਾ ਸਿਟੀਜ਼ਨ ਸਾਰਾ ਕੁਝ ਹੋ ਚੁੱਕਿਆ ਸੀ ਤਾਂ
1: ਬਿਲਕੁਲ
0: ਉਹ ਕਹਿੰਦੇ ਜੀ ਉਹਨਾਂ ਉਦੋਂ ਆਧਾਰ ਕਾਰਡ ਦਾ ਨਵਾਂ ਨਵਾਂ ਕੰਮ ਚੱਲਿਆ ਸੀ ਮੇਰੇ ਗੱਲ ਨਾਲ ਤਾਂ ਉਹ ਕਹਿੰਦੇ ਆਧਾਰ ਕਾਰਡ ਤੇ ਆਪਣਾ ਦੂਸਰਾ ਪੈਨ ਕਾਰਡ ਤੁਹਾਨੂੰ ਬਣਾਉਣਾ ਪੈਣਾ ਫਿਰ ਤੁਹਾਡੇ ਖਾਤੇ ਚ ਪੈਸੇ ਆਉਣੇ ਆ ਤੇ ਉਹ ਮੈਨੂੰ ਸਪੈਸ਼ਲ ਫਿਰ ਇੱਥੋਂ ਜਾਣਾ ਵੀ ਪਿਆ ਤੇ ਉੱਥੇ ਬੈਂਕ ਦੇ ਵਿੱਚ ਗਿਆ ਜੀ ਮੈਂ ਕਿਹਾ ਇੱਦਾਂ ਕਰਕੇ ਆਹ ਲਓ ਮੇਰੇ ਪਾਸਪੋਰਟ ਦੀ ਕਾਪੀ ਤੇ ਇਹਦੀ ਕਾਪੀ ਕਰ ਲੋ ਜਿੱਥੇ ਤੁਹਾਨੂੰ ਚਾਹੀਦੀ ਆ ਜ਼ਰੂਰਤ ਹੈ ਉਹ ਵਰਤ ਲੋ ਹਨਾ ਕਿਉਂਕਿ ਮੈਂ ਤਾਂ ਇੱਥੇ ਦਾ ਹੈ ਨਹੀਂ ਗਾ ਮੈਂ ਬਸਿੰਦਾ ਹੀ ਨਹੀਂ ਹੁਣ ਇੱਥੇ ਦਾ ਹੈਗਾ ਨਾ ਉਦਾਂ ਮੈਂ ਵਿਜ਼ਿਟ ਕਰ ਸਕਦਾ ਹਾਂ ਹੋਰ ਸਾਰੀਆਂ ਚੀਜ਼ਾਂ ਨੇ ਤੇ ਉਹ ਕਹਿੰਦੇ ਨਹੀਂ ਭਾਈ ਤੈਨੂੰ ਪੈਨ ਕਾਰਡ ਤੇ ਇਹ ਤਾਂ ਚੀਜ਼ ਬਣਾਉਣੀ ਪਊਗੀ ਮੈਂ ਕਿਹਾ ਰਾਸ਼ਨ ਕਾਰਡ ਪੁਰਾਣਾ ਹੈਗਾ ਉਹਦੇ ਵਿੱਚ ਮੇਰਾ ਨਾਂ ਬੋਲਦਾ ਆਹ ਦੇਖ ਲੋ ਉਹ ਲੈ ਲੋ ਜਾਂ ਕਾਪੀ ਹਨਾ ਨਹੀਂ ਜੀ ਕਹਿੰਦੇ ਪੈਨ ਕਾਰਡ ਬਣਾਓ ਜੀ ਤੇ ਨਾਲ ਆਪਣਾ ਆਹ ਕੀ ਆਧਾਰ ਕਾਰਡ ਬਣਾਉਣਾ ਹੀ ਪੈਣਾ ਉਸ ਤੋਂ ਬਗੈਰ ਇਹ ਚ ਕੰਮ ਹੋਣਾ ਹੀ ਨੀਗਾ ਤੇ ਉਹ ਜੀ ਮੇਰੇ ਮੱਲੋ ਮੱਲੀ ਹੈ ਨਾ ਜੇ ਗਲਤ ਕੰਮ ਨਹੀਂ ਵੀ ਬੰਦਾ ਕਰ ਮੈਂ ਕਿਹਾ ਯਾਰ ਜਿੰਦਾ ਜਾਗਦਾ ਤੁਹਾਡੇ ਸਾਹਮਣੇ ਬੰਦਾ ਖੜਾ ਹੈ ਆਹ ਮੇਰਾ ਸਾਰਾ ਪਾਸਪੋਰਟ ਦੇ ਵਿੱਚ ਮੇਰੀ ਸਾਰੀ ਇਨਫੋਰਮੇਸ਼ਨ ਹੈ ਇਹਦੇ ਵਿੱਚ ਕਿੱਥੇ ਮੈਂ ਰਹਿੰਦਾ ਹੈ ਕੌਣ ਆ ਮੇਰਾ ਐਡਰੈਸ ਕੀ ਹੈ ਸਾਰੀਆਂ ਚੀਜ਼ਾਂ ਨੇ ਹੈ ਤੇ ਤੁਹਾਨੂੰ ਹੋਰ ਕੀ ਚਾਹੀਦਾ ਹੈ ਨਹੀਂ ਕਹਿੰਦੇ ਉਹ ਪੁਰਾਣੇ ਮੁਰਦੇ ਜਿਹੜੇ ਦੱਬੇ ਹੋਏ ਨਾ ਉਹ ਖਾੜ ਕੇ ਲਿਆਓ ਤਾਂ ਫਿਰ ਉਹਨੇ ਉਹੀ ਕੰਮ ਕੀਤਾ ਹੈ
1: ਜੀ ਉਹ ਪੁੱਟ ਕੇ ਲਿਆਓ ਬਿਲਕੁਲ ਨਹੀਂ ਮੈਂ ਨਾ ਮੈਂ ਚਲੋ ਸੈਣੀ ਬਾਈ ਜੀ ਵੀ ਆਪਣੇ ਉਹੀ ਗੱਲ ਬਾਈ ਜੀ ਨੇ ਬੜੇ ਸਤਿਕਾਰਤ ਨੇ ਪਰ ਅਸਲ ਚ ਨਾ ਜਿਹੜਾ ਇੱਕ ਆਮ ਲੋਕਾਂ ਦੇ ਵੇਖੋ ਮੈਂ ਇਹ ਨੀ ਕਹਿੰਦਾ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਤੇ ਆਪਣੇ ਮਨ ਚ ਸਵਾਲ ਨਾ ਉੱਠੇ ਵੀ ਜੇ ਉੱਠੇ ਤਾਂ ਆਪਾਂ ਵੀ ਇੱਕ ਦੂਜੇ ਨਾਲ ਜੁੜੇ ਆ ਤਾਂ ਆਪਾਂ ਕਰੀਏ ਨਾ
0: ਬਿਲਕੁਲ
1: ਕਿਉਂਕਿ ਉਹਦੇ ਵਿੱਚੋਂ ਹੀ ਮੰਨ ਲਓ ਜਿੰਨੇ ਕੁ ਵੀ ਜਾਣਿਆਂ ਕੋਲ ਆਵਾਜ਼ ਇੱਕ ਜਾਂਦੀ ਹੈ ਮੰਨ ਲਓ ਉਹ ਛੋਟਾ ਦਾਇਰਾ ਹੈ ਆਪਣਾ ਭਾਵੇਂ ਟਵਾਣਾ ਰੇਡੀਓ ਦਾ ਭਾਵੇਂ ਆਪਣਾ ਸਾਰਿਆਂ ਦਾ ਹੀ ਹੈ ਲਾ ਲਓ ਪਰ ਜਿੱਥੇ ਵੀ ਜਾਂਦੇ ਪਰ ਜਿਹੜੀ ਇਸ ਮੰਨ ਲਓ ਜਿੰਨੇ ਜੁਡੀਸ਼ਰੀ ਹੈ ਜਿਹੜੀ ਸਾਡੀ ਇਹ ਸੰਵਿਧਾਨ ਦੇ ਮੁਤਾਬਕ ਉਹਨੂੰ ਕਸੋਟੀ ਤੇ ਪਰਖਦੀ ਹੈ
0: ਬਿਲਕੁਲ
1: ਮੈਂ ਕਈ ਵਾਰੀ ਹੁਣ ਤੁਸੀਂ ਦੇਖੋ ਇੱਕ ਬੰਦਾ ਇਹ ਇਹਦਾ ਕੋਈ ਪ੍ਰੋਟੋਕੋਲ ਨੀ ਇਹ ਐ ਨੀ ਹੈਗਾ ਵੀ ਕੋਈ ਕਾਨੂੰਨੀ ਹੈ ਵੀ ਮੰਨ ਲਓ ਕੋਈ ਜਿਹੜਾ ਹੁਣ ਆਪਣੇ ਚੀਫ ਜਸਟਿਸ ਸੀ ਚੰਦਰਚੂੜ ਸਾਹਿਬ ਮੋਦੀ ਸਾਹਿਬ ਨਾਲ ਉਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਉਹ ਇੱਕ ਇੱਕ ਝੇਪ ਸੀ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਨਿਆਂ ਦੇਣਾ ਉਹਨਾਂ ਲੋਕਾਂ ਦੇ ਮਨ ਚ ਇਹ ਗੱਲ ਨਾ ਜਾਵੇ ਵੀ ਮੰਨ ਲਓ ਇੱਕ ਧਰਮ ਨੂੰ ਫੋਲੋ ਕਰਦੇ ਨੇ ਵੀ ਕੱਲ ਨੂੰ ਸਾਨੂੰ ਨਿਆਂ ਵੀ ਮੈਂ ਦੂਜੇ ਧਰਮ ਦਾ ਵਾ ਪਤਾ ਨੀ ਵੀ ਮੇਰੇ ਬਾਰੇ ਜਦੋਂ ਇਹਨਾਂ ਨੇ ਨਿਆਂ ਦੇਣਾ ਵੀ ਉਦੋਂ ਕੀ ਸੋਚਣਗੇ
0: ਬਿਲਕੁਲ
1: ਇਹੀ ਸੀ ਨਾ ਵੀ ਉਹਨਾਂ ਦੇ ਮਨ ਚ ਇਹ ਗੱਲ ਨਾ ਆਵੇ
0: ਜੀ
1: ਹੁਣ ਮੈਂ ਮੇਰਾ ਤਾਂ ਇਹ ਵੀ ਸਵਾਲ ਹੈ ਆਪਣਾ ਜੁਡੀਸ਼ਰੀ ਉਹਦੇ ਤੇ ਮੰਨ ਲਓ ਜੁਡੀਸ਼ਰੀ ਤੇ ਵੀ ਸੈਣੀ ਬਾਈ ਜੀ ਕਾਨੂੰਨ ਦੀ ਗੱਲ ਤੇ ਵੀ ਉਹ ਵੀ ਇਸ ਗੱਲ ਦਾ ਮੈਨੂੰ ਤੁਸੀਂ ਦੇਖੋ ਆਪਾਂ ਮੰਨ ਲਓ ਸੰਵਿਧਾਨ ਦੇ ਵਿੱਚ ਇੱਕ ਕਤਲ ਕਰ ਦਿੰਦਾ ਬੰਦਾ
0: ਜੀ
1: ਉਹਨੂੰ ਸਜ਼ਾ ਕੀ ਹੈ ਉਮਰ ਕੈਦ ਜਾਂ ਫਾਂਸੀ ਜੋ ਵੀ ਹੈ ਜਿਵੇਂ ਦਾ ਉਹਦਾ ਕ੍ਰਾਈਮ ਹੈ
0: ਜੀ
1: ਜਿਹੜਾ ਚੰਡੀਗੜ੍ਹ ਦੇ ਵਿੱਚ ਦੇਖੋ ਸਭ ਤੋਂ ਵੱਡਾ ਵੋਟ ਦਾ ਅਧਿਕਾਰ ਹੈ ਜਿਹੜਾ ਆਪਾਂ ਅੱਜ ਵੀ ਗੱਲ ਕਰਦੇ ਹਾਂ ਤੁਸੀਂ ਵੀ ਇਹ ਗੱਲ ਕਹੀ ਵੀ ਵੋਟ ਪਾਉਣੀ ਚਾਹੀਦੀ
0: ਜੀ
1: ਜਿਹੜਾ ਉਹ ਮਸੀਹ ਨੇ ਜੋ ਕੁਛ ਉੱਥੇ ਕੈਮਰੇ ਦੇ ਸਾਹਮਣੇ ਕੀਤਾ
0: ਬਿਲਕੁਲ
1: ਤੇ ਇਹੀ ਚੰਦਰਚੂੜ ਸਾਹਿਬ ਨੇ ਦੇਖੋ ਉੱਥੇ ਟਿੱਪਣੀਆਂ ਕੀ ਸੀ ਕੋਰਟ ਦੇ ਵਿੱਚ ਇਹਨਾਂ ਨੇ ਸੰਵਿਧਾਨ ਦਾ ਕਤਲ ਕੀਤਾ ਹੈ ਜੀ ਇਹਨਾਂ ਨੇ ਆਹ ਕੀਤਾ ਹੈ ਜੀ ਉਹ ਟਿੱਪਣੀਆਂ ਸੁਣ ਕੇ ਐ ਲੱਗਦਾ ਸੀ ਵਿਵਾਹ ਜੀ ਧੰਨ ਧੰਨ ਹੋ ਗਈ ਪੂਰੀ
0: ਜੀ
1: ਪਰ ਜਦੋਂ ਉਹ ਬੰਦੇ ਨੂੰ ਟੰਗਣ ਦਾ ਟਾਈਮ ਸੀ ਵੀ ਲੋਕਾਂ ਨੂੰ ਦੂਜਿਆਂ ਨੂੰ ਇਹ ਸਮਝ ਆ ਜਾਏ ਵੀ ਇਹਨੇ ਆਹ ਗਲਤ ਕੀਤਾ ਹੈ
0: ਮੁਕੱਦਰ ਜੀ ਉਹੀ ਆ ਨਾ ਕਿ ਚਲੋ ਹੁਣ ਪੰਜੇ ਉਂਗਲਾਂ ਵੀ ਆਪਣੀਆਂ ਨਹੀਂ ਗਈਆਂ ਬਰਾਬਰ ਹਰ ਸ਼ਖਸੀਅਤ ਆਪਣੀ ਬਰਾਬਰ ਹੈ ਨਹੀਂ ਹੋ ਸਕਦੀ
1: ਜਦੋਂ ਜਦੋਂ ਜਦੋਂ ਬਾਈ ਜੀ ਜਦੋਂ ਮੰਨ ਲਓ ਇੱਕ ਸੁਪਰੀਮ ਕੁਰਸੀ ਤੇ ਬੈਠਾ ਬੰਦਾ ਉਹ ਸਿਰਫ ਟਿੱਪਣੀਆਂ ਕਰਕੇ ਛੱਡ ਦਿੰਦਾ ਜੇ ਮੰਨ ਲਓ ਉਹ ਉਸ ਮਸੀਹ ਨੂੰ ਪੂਰਾ ਐਨ ਠੋਕ ਕੇ ਮੰਨ ਲਓ ਉਹਨੂੰ ਸਜ਼ਾ ਮਿਲੀ ਹੁੰਦੀ ਲੋਕਾਂ ਦੇ ਸਾਹਮਣੇ ਹਾਂ
0: ਤੇ
1: ਦੂਜੇ ਚਾਰ ਜਣਾਂ ਨੂੰ ਇਹ ਨਾ ਪਤਾ ਹੁੰਦਾ
0: ਵੀ ਅਸੀਂ ਇਹ ਕੰਮ ਉਹਦੇ ਅੱਗੇ ਤੋਂ ਬਿਲਕੁਲ
1: ਤੇ ਫਿਰ ਉਹਨੂੰ ਟਿੱਪਣੀਆਂ ਕਰਕੇ ਛੱਡਤਾ ਤੇ ਫਿਰ ਅੱਗੇ ਚਾਰ ਜਣੇ ਕਿਉਂ ਨਾ ਉਹੀ ਗੱਲ ਤਿਆਰ ਹੋਣਗੇ ਹੋਰ ਇਸੇ ਕੰਮ ਵਾਸਤੇ
0: ਬਿਲਕੁਲ ਹੈ ਜੀ ਬਿਲਕੁਲ
1: ਇਸ ਕਰਕੇ ਬਾਈ ਜੀ ਬੜਾ ਨਾ ਬੜਾ ਮੈਂ ਕਦੇ ਇਸ ਗੱਲ ਨੂੰ ਜਿਵੇਂ ਆਪਾਂ ਕਹਿੰਦੇ ਸਾਡਾ ਦੇਸ਼ ਨੀ ਸਾਡਾ ਸਾਰਾ ਕੁਛ ਹੈ ਸਾਡਾ ਦੇਸ਼ ਵੀ ਹੈਗਾ ਸਾਡਾ ਸਾਰਾ ਕੁਛ ਹੈ ਮੈਂ ਨੀ ਉਹਨਾਂ ਉਹਨਾਂ ਲੋਕਾਂ ਚ ਸ਼ਾਮਿਲ ਹੈਗਾ ਜਿਹੜੇ ਟਿੱਪਣੀਆਂ ਕਰਦੇ ਸਾਨੂੰ ਵੱਖਰਾ ਦੇਸ਼ ਮਿਲ ਜੇ, ਸਾਨੂੰ ਫਲਾਣਾ ਮਿਲ ਜੇ, ਪਰ ਸਾਨੂੰ ਗਿਲਾ ਵੀ ਇਸੇ ਦੇਸ਼ ਦੇ
0: ਸਿਸਟਮ ਤੋਂ। ਮੈਂ ਤਾਂ ਕਈ ਵਾਰੀ ਕਹਿ ਚੁੱਕਿਆ ਕਿ ਵੱਖਰਾ ਕਰਕੇ ਅਸੀਂ ਤਾਂ ਸੀਮਤ ਹੋ ਜਾਵਾਂਗੇ, ਉਹੀ 300-400 ਕਿਲੋਮੀਟਰ ਬਣਦਾ ਪੰਜਾਬ ਦੇ ਦੇਖਿਆ ਜਾਵੇ ਤਾਂ, ਦੋ ਘੰਟੇ ਲੱਗਿਆ ਕਰਨਗੇ ਇੱਕ ਕੋਨੇ ਤੋਂ ਦੂਜੇ ਕੋਨੇ ਤਾਈਂ ਜਾਣ ਨੂੰ,
1: ਕੁਛ ਵੀ ਨੀ ਹੈਗਾ ਸਾਡੇ ਕੋਲ ਜੇ ਆਪਾਂ ਸੋਚੀਏ
0: ਤਾਂ। ਫਿਰ ਉਹਦਾ ਅਸੀਂ ਸੀਮਤ ਹੋ ਜਾਵਾਂਗੇ, ਇੱਕ ਜੇਲ੍ਹ ਦੇ ਵਿੱਚ ਵੱਜ ਜਾਵਾਂਗੇ ਜੀ। ਹੁਣ ਤੁਸੀਂ ਜਿੱਥੇ ਆਲ ਇੰਡੀਆ ਜਿੱਥੇ ਮਰਜ਼ੀ ਆਪਣਾ ਕਾਰੋਬਾਰ ਕਰਦੇ ਹੋ, ਜਿੱਥੇ ਦਿਲ ਕਰਦਾ ਘੁੰਮਣ ਚਲੇ ਜਾਂਦੇ ਹੋ, ਗਰਮੀਆਂ ਦੀਆਂ ਛੁੱਟੀਆਂ, ਸਿਆਲ ਦੀਆਂ ਛੁੱਟੀਆਂ, ਕੋਈ ਤੁਹਾਨੂੰ ਕੋਈ ਪੁੱਛਦਾ ਗਿੱਛਦਾ ਨੀ, ਕੁਝ ਕਾਰਵਾਈ ਨੀ ਹੈ, ਕੋਈ ਕਿੱਦਾਂ ਨੀ ਹੈ, ਜਿੱਥੇ ਮਨ ਕਰਦਾ ਉਡਾਰੀ ਭਰ ਜਾਓ। ਤੇ ਜੇ ਹੁਣ ਪੰਜਾਬ ਦੇ ਵਿੱਚ ਹੀ ਸੀਮਤ ਹੋਣਾ ਵੱਖਰੀ ਗੱਲ ਆ, ਬਾਕੀ ਸਾਡੀ ਸੋਚ ਫਿਰ ਕਹਿ ਸਕਦੇ ਹਾਂ ਉਨੀ ਕਹਿ ਗਈ ਹੈ ਜੀ।
1: ਚਲੋ ਜਿਹੜੇ ਲੋਕਾਂ ਦੀ ਹੈਗੀ ਹੈ ਭਾਰਤ ਬਾਈ ਜੀ ਹੈਗੀ ਹੈ, ਪਰ ਸਾਡਾ ਗਿਲਾ ਵੀ ਇਸੇ ਸਿਸਟਮ ਤੇ ਹੈਗਾ ਨਾ, ਜੋ ਮੈਂ ਜਿਹੜੀਆਂ ਮੈਂ ਗੱਲਾਂ ਕਰਦਾ ਪਿਆ ਵਾਂ, ਜੇ ਮੈਂ ਗਲਤ ਕਰਦਾ ਵਾਂ ਤੇ ਮੈਨੂੰ ਕੋਈ ਵੀ ਆ ਕੇ ਕਹਿ ਦੇ ਵੀ ਹਾਂ ਵੀ ਆਹ ਗਲਤ ਹੈ, ਜਿਹੜੇ ਵੀ ਮੈਂ ਸਵਾਲ ਕੀਤੇ,
0: ਬਿਲਕੁਲ
1: ਤਰਕ ਦੇ ਆਧਾਰ ਤੇ ਮੈਨੂੰ ਜੋ ਮਰਜ਼ੀ ਕੋਈ ਕਹਿ ਦੇ
0: ਜੀ,
1: ਪਰ ਤੁਸੀਂ ਮੈਨੂੰ ਦੱਸੋ ਨਾ ਵੀ ਮੈਂ ਹੁਣ ਜੇ ਮੈਂ ਇਸੇ ਸਿਸਟਮ ਚ ਵਿਚਰਨਾ ਹੈ, ਇੱਕ ਆਮ ਬੰਦਾ ਆ, ਮੈਂ ਪਿਛਲੇ ਦਿਨੀ ਆਪਣਾ ਨਾ ਜੇਲਰ ਸੀ ਆਪਣੇ ਤਿਹਾੜ ਜੇਲ ਦੇ,
0: ਹਾਂਜੀ,
1: ਉਹ ਮੈਨੂੰ ਉਹਨਾਂ ਦਾ ਨਾਂ ਭੁੱਲ ਗਿਆ, ਉਹਨਾਂ ਨੇ ਨਾ ਬਲੈਕ ਵਾਰੰਟ ਕਿਤਾਬ ਲਿਖੀ ਹੈ,
0: ਹਾਂਜੀ ਬਣੀ ਹੋਈ ਹੈ ਬਕਾਇਦਾ, ਉਹ ਰੈਲਟੀ ਦੇ ਉੱਤੇ ਹੈ,
1: ਹਾਂ ਉਹਦੇ ਤੇ ਵੈਬ ਸੀਰੀਜ਼ ਬਣੀ ਹੋਈ ਹੈ,
0: ਉਹ ਬਹੁਤ ਕਤਲ ਵਗੈਰਾ ਕੀਤੇ ਉਹਨੇ ਸੀਕਰ ਜਿਹੜੇ ਹੈਗੇ
1: ਆ, ਉਹ ਵੈਬ ਸੀਰੀਜ਼ ਤੁਸੀਂ ਦੇਖੋ ਵੀ ਉੱਥੇ ਜਿਹੜੇ ਆਮ ਜਿਨ੍ਹਾਂ ਦਾ ਕੋਈ ਕਸੂਰ ਨੀ, ਜੋ ਉਹਨਾਂ ਨੇ ਵਿਖਾਇਆ ਵੀ ਜਿਨ੍ਹਾਂ ਕੋਲ ਵੀ ਇੱਕ ਪੈਸਾ ਭਰਨ ਵਾਸਤੇ ਨੀ ਹੈਗਾ, ਉਹਨਾਂ ਦੀ ਸੁਣਵਾਈ ਵਾਸਤੇ ਨੀ ਹੈਗੀ, ਉਹ ਸਾਰੀ ਸਾਰੀ ਉਮਰ ਲੋਕ ਉੱਥੇ ਸੜ ਜਾਂਦੇ ਨੇ, ਉਹਨਾਂ ਦੀ ਕੋਈ ਪਿੱਛੇ ਵਾਲਾ ਨਹੀਂ,
0: ਬਿਲਕੁਲ ਬਿਲਕੁਲ,
1: ਫਿਰ ਇਹ ਸਿਸਟਮ ਤੇ ਸਾਡਾ ਗਿਲਾ ਕਿਉਂ ਨਾ ਹੋਵੇ ਜੀ,
0: ਜੀ ਬਿਲਕੁਲ ਜੀ,
1: ਇਸ ਕਰਕੇ ਬਹੁਤ ਬਹੁਤ ਔਖਾ ਹੈ ਭਾਰਤ ਬਾਈ ਜੀ ਆਮ ਲੋਕਾਂ ਵਾਸਤੇ। ਚਲੋ ਠੀਕ ਹੈ ਬਾਈ ਜੀ,
0: ਥੈਂਕ ਯੂ ਜੀ ਮੁਕੱਦਰ ਜੀ, ਸ਼ੁਕਰੀਆ ਸਾਂਝ ਲਈ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਸਾਂਝੀ ਮੁਕੱਦਰ ਬਾਈ ਜੀ ਤੇ ਅੱਗੇ ਆਪਾਂ ਇੰਟਰਨੈਸ਼ਨਲ ਖਬਰਾਂ ਕਰਕੇ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਅੱਜ, ਤੇ ਸਮਾਂ ਆਪਣਾ ਤਕਰੀਬਨ 40 ਮਿੰਟ ਦਾ ਅਜੇ ਬਾਕੀ ਹੈ। ਕਿੰਗ ਚਾਰਲਸ ਜਿਹੜੇ ਨੇ ਉਨ੍ਹਾਂ ਨੂੰ ਕੋਹੇਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਾਂਗਾ, ਮਮਦਾਨੀ ਨੇ ਇਹ ਗੱਲ ਕਹੀ ਹੈ, ਅਮੈਰੀਕਨ ਨੇ ਜਿਹੜੇ ਨੇ ਕੌਂਸਲੇਟ ਨੇ ਜੀ, ਉਨ੍ਹਾਂ ਨੇ ਕੌਂਸਲ ਦੇ ਆਪਣੇ ਹੈਗੇ ਨੇ, ਪਰ ਇਹ ਵੀ ਕਿਤੇ ਨਾ ਕਿਤੇ ਵਿਵਾਦ ਜਾਂ ਕੁਝ ਧਿਰਾਂ ਨੂੰ ਖੁਸ਼ ਕਰਨ ਵਾਲੀ ਗੱਲ ਹੈ। ਨਿਊਯਾਰਕ ਸਿਟੀ ਦੇ ਮੇਅਰ ਜਿਹੜੇ ਨੇ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਉਹ ਕਿੰਗ ਚਾਰਲਸ ਜਿਹੜਾ ਤੀਸਰਾ ਹੈ ਉਹਨੂੰ ਕੋਹੇਨੂਰ ਹੀਰਾ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਨਗੇ। ਮਮਦਾਨੀ ਨੇ ਜਿਹੜਾ ਬੁੱਧਵਾਰ ਕੱਲ ਬੀਤੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਬ੍ਰਿਟਿਸ਼ ਮਹਾਰਾਜੇ ਨੂੰ ਮਿਲਣ ਤੋਂ ਪਹਿਲਾਂ ਇਹ ਗੱਲ ਕਹੀ ਹੈ, ਕਹਿੰਦੇ ਕਿ ਜੇ ਮੈਂ ਇਸ ਤੋਂ ਇਲਾਵਾ ਕਿੰਗ ਦੇ ਨਾਲ ਵੱਖਰੇ ਤੌਰ ਦੇ ਉੱਤੇ ਗੱਲ ਕਰਾਂਗਾ ਤਾਂ ਮੈਂ ਸ਼ਾਇਦ ਉਨ੍ਹਾਂ ਨੂੰ ਕੋਹੇਨੂਰ ਹੀਰਾ ਵਾਪਸ ਕਰਨ ਦੇ ਲਈ ਉਤਸ਼ਾਹਿਤ ਕਰਾਂਗਾ। ਜੇ ਉੱਥੇ ਪਿਆ ਕਿਤੇ ਨਾ ਕਿਤੇ ਅਜੇ ਯਾਦ ਹੈਗੀ ਆ ਲੋਕਾਂ ਨੂੰ ਵੀ ਕੋਹੇਨੂਰ ਵੀ ਹੁੰਦਾ ਸੀ ਸਾਡਾ, ਤਾਂ ਜੇ ਭਾਈ ਸਾਡੇ ਆਲੇ ਪਾਸੇ ਆ ਗਿਆ ਨਾ ਤਾਂ ਫਿਰ ਦੇਖਿਓ ਉਹਦਾ ਬਣਦਾ ਕੀ ਹੈ, ਕੋਹੇ ਹੀ ਰਹਿ ਜਾਣਾ, ਕੋਹਾਂ ਹੀ ਦੂਰ ਹੋ ਜਾਣਾ, ਉਹ ਨੂਰ ਤਾਂ ਛੱਡੋ ਗੱਲ ਦਿਖਣਾ ਬਣੀ ਹੈ। ਮਮਦਾਨੀ ਨੂੰ ਪੁੱਛਿਆ ਗਿਆ ਸੀ ਕਿ ਉਹ ਕਿੰਗ ਨੂੰ ਕੀ ਕਹਿਣਗੇ ਜੋ ਆਪਣੇ ਅਮਰੀਕਾ ਦੇ ਸਰਕਾਰੀ ਦੌਰੇ ਦੇ ਦੂਜੇ ਦਿਨ ਨਿਊਯਾਰਕ ਸਿਟੀ ਪਹੁੰਚੇ ਹੈ। ਕਿੰਗ ਚਾਰਲਸ ਨੇ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ, ਜਦੋਂ ਕਿ ਉਨ੍ਹਾਂ ਅਤੇ ਰਾਣੀ ਕੈਮਿਲਾ ਨੂੰ ਵਾਈਟ ਹਾਊਸ ਦੇ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਤੇ ਫਸਟ ਲੇਡੀ ਜਿਹੜੀ ਆ ਮੈਲਾਨੀਆ ਟਰੰਪ ਦੇ ਵੱਲੋਂ ਆਯੋਜਿਤ ਇਕ ਸਰਕਾਰੀ ਰਾਤ ਦੇ ਭੋਜਨ ਦੇ ਵਿਚ ਸਨਮਾਨਿਤ ਕੀਤਾ ਗਿਆ ਸੀ। ਕਿੰਗ ਚਾਰਲਸ ਜਿਹੜੇ ਨੇ ਤੇ ਰਾਣੀ ਕੈਮਿਲਾ ਨੇ ਸ਼ਹਿਰ ਦੇ ਵਿਚ 9/11 ਮੈਮੋਰੀਅਲ ਦਾ ਦੌਰਾ ਕੀਤਾ ਤੇ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਸੇ ਤਰ੍ਹਾਂ ਜੋ ਉੱਪਰੀ ਮੈਨਹੈਂਟਨ ਦੇ ਵਿਚ ਬੱਚਿਆਂ ਤੇ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੇ ਸ਼ਹਿਰੀ ਫਾਰਮਾਂ ਦਾ ਜਿਹੜਾ ਇਕ ਨੈਟਵਰਕ ਹੈ, ਮਮਦਾਨੀ ਨੇ 9/11 ਮੈਮੋਰੀਅਲ ਵਿਖੇ ਕਿੰਗ ਚਾਰਲਸ ਦੇ ਨਾਲ ਮੁਲਾਕਾਤ ਕੀਤੀ। 105.6 ਕੈਰਟ ਦਾ ਜਿਹੜਾ ਕੋਹੇਨੂਰ ਹੀਰਾ 1849 ਦੇ ਵਿਚ ਮਹਾਰਾਜਾ ਦਲੀਪ ਸਿੰਘ ਦੇ ਵੱਲੋਂ ਰਾਣੀ ਵਿਕਟੋਰੀਆ ਨੂੰ ਜਿਹੜਾ ਦਿੱਤਾ ਗਿਆ ਸੀ, ਇਸ ਨੂੰ ਜਿਹੜਾ ਸੀ 1937 ਦੇ ਵਿਚ ਰਾਜਮਾਤਾ ਕੁਈਨ ਮਦਰ ਨੇ ਆਪਣੇ ਤਾਜ ਦੇ ਉੱਤੇ ਜਿਹੜਾ ਪਹਿਨਿਆ ਸੀ। ਭਾਰਤ ਨੇ ਸੰਕੇਤ ਦਿੱਤਾ ਕਿ ਉਹ ਯੂਨਾਈਟਿਡ ਕਿੰਗਡਮ ਤੋਂ ਕੋਹੇਨੂਰ ਨੂੰ ਵਾਪਸ ਲਿਆਉਣ ਦੇ ਤਰੀਕਿਆਂ ਦੀ ਜਿਹੜੀ ਤਲਾਸ਼ੀ ਜਾਂ ਤਲਾਸ਼ ਜਾਰੀ ਰੱਖਣਗੇ। ਦੇਸ਼ ਸਮੇਂ ਸਮੇਂ ਦੇ ਉੱਤੇ ਕਹਿੰਦੇ ਬ੍ਰਿਟੇਨ ਸਰਕਾਰ ਦੇ ਕੋਲ ਇਹ ਮੁੱਦਾ ਉਠਾਉਂਦਾ ਰਿਹਾ ਤੇ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਤਸੱਲੀ ਬਖਸ਼ ਹੱਲ ਦੇ ਲਈ ਰਾਹ ਅਤੇ ਸਾਧਨ ਲੱਭਣਾ ਜਾਰੀ ਰੱਖੇਗਾ। ਕੋਹੇਨੂਰ ਹੀਰਾ ਇਸ ਸਮੇਂ ਟਾਵਰ ਆਫ਼ ਲੰਡਨ ਦੇ ਵਿਚ ਪ੍ਰਦਰਸ਼ਿਤ ਹੈ। ਹਿਸਟੋਰਿਕ ਰਾਇਲ ਜਿਹੜੀ ਹੈ ਪੈਲਸ ਚੈਰਿਟੀ ਦੇ ਜਿਹੜੇ ਅਨੁਸਾਰ ਰਾਣੀ ਐਲਿਜ਼ਾਬੈਥ ਜਿਹੜੀ ਹੈ ਉਹਦੇ ਤਾਜ ਦੇ ਵਿਚ ਜੜੇ ਇਸ ਹੀਰੇ ਦੇ ਮੁਗਲ ਸਮਰਾਟ, ਇਰਾਨ ਦੇ ਸ਼ਾਹ, ਅਫਗਾਨਿਸਤਾਨ ਦੇ ਅਮੀਰਾਂ ਅਤੇ ਸਿੱਖ ਮਹਾਰਾਜਿਆਂ ਦੇ ਸਮੇਤ ਕਈ ਪੁਰਾਣੇ ਮਾਲਕੇ ਦੇ ਜਿਹੜੇ ਨੇ ਰਹੇ ਨੇ ਤੇ ਇਹਨਾਂ ਤੋਂ ਤਾਂ ਫਿਰ ਅਗਲੇ ਕਹਿਣਗੇ ਭਾਈ ਹੁਣ ਜਿਹੜੇ ਮੁਗਲ ਆ ਉਹ ਵੀ ਕਹਿਣਗੇ ਭਾਈ ਸਾਨੂੰ ਦਿਓ ਭਾਈ ਤੇ ਇਰਾਨ ਦੇ ਜਿਹੜੇ ਲੋਕ ਨੇ ਉਹ ਕਹਿਣਗੇ ਸਾਨੂੰ ਦਿਓ ਅਫਗਾਨਿਸਤਾਨ ਵਾਲੇ ਕਹਿਣਗੇ ਸਾਨੂੰ ਦਿਓ ਭਾਈ ਤੇ ਫਿਰ ਇਹਦਾ ਅਸਲ ਹੱਕਦਾਰ ਕੌਣ ਹੈ ਇਹ ਵੀ ਤਾਂ ਡਿਸਾਈਡ ਕਰਨਾ ਔਖਾ ਹੋ ਜਾਏਗਾ। ਮਹਾਰਾਜਾ ਰਣਜੀਤ ਸਿੰਘ ਨੇ ਵੀ ਤਾਂ ਕਿਤੇ ਨਾ ਕਿਤੇ ਇਸ ਨੂੰ ਲਿਆ ਸੀ ਤੇ 20 ਲੱਖ ਡਾਲਰ ਦੀ ਭੰਗ ਚੋਰੀ ਮਾਮਲੇ ਦੇ ਵਿਚ ਭਾਰਤੀ ਮੂਲ ਦੇ 5 ਨੌਜਵਾਨ ਗ੍ਰਿਫ਼ਤਾਰ ਹੋ ਗਏ ਨੇ। ਪੁਲਿਸ ਦੇ ਵੱਲੋਂ ਟ੍ਰੇਲਰ ਬਰਾਮਦ ਅਤੇ 2 ਹਥਿਆਰ ਜ਼ਬਤ ਕੀਤੇ ਹੈ। 20 ਲੱਖ ਡਾਲਰ ਤੋਂ ਵੱਧ ਦੀ ਜਿਹੜੀ ਕੀਮਤ ਹੈ ਉਹਦੀ ਕੈਨਾਬਿਸ ਜਾਣੀ ਕਿ ਭੰਗ ਨੂੰ ਲੈ ਕੇ ਜਾ ਰਹੇ ਇੱਕ ਟ੍ਰੇਲਰ ਦੀ ਚੋਰੀ ਦੇ ਸੰਬੰਧ ਦੇ ਵਿੱਚ ਭਾਰਤੀ ਮੂਲ ਦੇ 5 ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਉਹਨਾਂ ਦੇ ਕਬਜ਼ੇ ਦੇ ਵਿੱਚੋਂ 2 ਨਜਾਇਜ਼ ਹਥਿਆਰ ਵੀ ਬਰਾਮਦ ਹੋਏ ਹੈ। ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ 21 ਸਾਲਾਂ, ਸਰਬਜੀਤ ਸਿੰਘ 32 ਸਾਲਾਂ, ਦਿਲ ਖਾਬ ਸਿੰਘ 21 ਸਾਲਾਂ ਤੇ ਜੈਸਕਵਨ ਮੱਲੀ 23 ਸਾਲਾਂ ਤੇ ਸਾਰੇ ਬ੍ਰੈਂਪਟਨ ਦੇ ਵਸਨੀਕ ਨੇ, ਝੰਡੇ ਗੱਡੇ ਨੇ ਤੇ ਹੈਮਲਿਟਨ ਦੇ ਜਿਹੜੇ ਨੇ ਕਰਨ ਕੁਮਾਰ 25 ਸਾਲਾਂ ਵਜੋਂ ਵੀ ਹੋਈ ਹੈ। ਯਾਰਕ ਰੀਜਨਲ ਪੁਲਿਸ ਜਿਹੜੀ ਆ ਉਹਦੇ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਦੇ ਅਨੁਸਾਰ ਚੋਰੀ ਕੀਤੇ ਗਏ ਮਾਲ ਅਤੇ ਹਥਿਆਰਾਂ ਦੀ ਜਿਹੜੀ ਹੈ ਜੋ ਉਹਨਾਂ ਤੋਂ ਮਿਲਿਆ ਉਸ ਤੋਂ ਬਾਅਦ ਆਟੋ ਕਾਰਗੋ ਥੈਫਟ ਯੂਨਿਟ ਜਿਹੜਾ ਵੱਲੋਂ ਇਹ ਜਿਹੜੀ ਸੀ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਤੇ 15 ਅਪ੍ਰੈਲ 2026 ਨੂੰ ਜਾਂਚ ਕਰਤਾ ਮਿਸੀ ਸਾਗਾ ਦੇ ਵਿਚ ਮੈਕਲਾ ਫਲੀਨ ਰੋਡ ਜਿਹੜਾ ਹੈ ਤੇ ਹਾਈਵੇ 401 ਦੇ ਖੇਤਰ ਦੇ ਵਿਚ ਸਨ। ਉਨ੍ਹਾਂ ਨੇ ਨਿਆਗਰਾ ਖੇਤਰ ਤੋਂ ਚੋਰੀ ਹੋਣ ਦੀ ਰਿਪੋਰਟ ਵਾਲਾ ਇਕ ਟ੍ਰੇਲਰ ਲੱਭਿਆ। ਅਗਲੇਰੀ ਜਾਂਚ ਦੇ ਵਿਚ ਜਿਹੜਾ ਸਾਹਮਣੇ ਆਇਆ ਕਿ ਟ੍ਰੇਲਰ ਚੋਰੀ ਹੋਣ ਸਮੇਂ ਕਈ ਡਿਸਪੈਂਸਰੀਆਂ ਦੇ ਵਿਚ ਪਹੁੰਚਣ ਵਾਲੀ ਜਿਹੜੀ ਭਾਰੀ ਮਾਤਰਾ ਦੇ ਵਿਚ ਜਿਹੜੀ ਇਹ ਭੰਗ ਸੀਗੀ ਕੈਨਾਬਿਸ ਉਤਪਾਦ ਲੈ ਕੇ ਜਾ ਰਿਹਾ ਸੀ ਤੇ ਪੁਲਿਸ ਨੇ ਆਸ ਪਾਸ ਦੇ ਇਲਾਕੇ ਦੇ ਵਿਚ ਅਜਿਹੇ ਵਿਅਕਤੀਆਂ ਨੂੰ ਦੇਖਿਆ ਜੋ ਬਾਅਦ ਦੇ ਵਿਚ ਚੋਰੀ ਹੋਏ ਟ੍ਰੇਲਰ ਦੇ ਨਾਲ ਸੰਬੰਧਿਤ ਪਾਏ ਗਏ ਨੇ। ਇਸ ਸੰਬੰਧੀ 5 ਸ਼ੱਕਿਆਂ ਨੂੰ ਹਿਰਾਸਤ ਚ ਲਿਆ ਗਿਆ। ਤਲਾਸ਼ੀ ਦੇ ਦੌਰਾਨ 2 ਹਥਿਆਰ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਤੇ ਕਿਹਾ ਕਿ ਇਸ ਦੇ ਵਿਚ ਹੋਰ ਪੀੜਤ ਵੀ ਸ਼ਾਮਲ ਹੋ ਸਕਦੇ ਨੇ। ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਅਪੀਲ ਵੀ ਕਰ ਦਿੱਤੀ ਹੈ। ਟਰੰਪ ਸਾਹਿਬ ਦੀ ਗੱਲ ਕਰੀਏ ਤੇ ਇਰਾਨ ਦੀ ਸਟਰੇਟ ਆਫ ਹੋਰਮੁਸ ਰਾਹੀਂ ਸੁਰੱਖਿਅਤ ਤੇ ਨਿਰਵਿਘਨ ਲਾਂਘਾ ਬਹਾਲ ਹੋਵੇ। ਇੰਡੀਆ ਨੇ ਇਹਦੇ ਵਿਚ ਬਿਆਨਬਾਜ਼ੀ ਕੀਤੀ ਹੈ। ਹੁਣ ਜਲ ਮਾਰਗ ਬੰਦ ਰਹਿਣ ਦੇ ਨਾਲ ਆਲਮੀ ਅਰਥਚਾਰੇ ਦੇ ਉਤੇ ਸਿੱਧਾ ਅਸਰ ਪੈਣ ਦਾ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਵਿਚ ਸਮੁੰਦਰੀ ਖੇਤਰ ਦੇ ਵਿਚ ਜਲ ਮਾਰਗਾਂ ਦੀ ਰੱਖਿਆ ਤੇ ਸੁਰੱਖਿਆ ਦੇ ਬਾਰੇ ਖੁੱਲੀ ਬਹਿਸ ਦੇ ਦੌਰਾਨ UN ਦੇ ਵਿਚ ਭਾਰਤ ਦੇ 27 ਮਿਸ਼ਨ ਦੀ ਰਾਜਦੂਤ ਯੋਜਨਾ ਪਟੇਲ ਜਿਹੜੇ ਨੇ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤ ਸਮੁੰਦਰੀ ਸੁਰੱਖਿਆ ਦੇ ਉਤੇ ਜਲ ਮਾਰਗਾਂ ਦੀ ਰੱਖਿਆ ਨੂੰ ਆਲਮੀ ਸੁਰੱਖਿਆ ਦੇ ਆਰਥਿਕ ਖੁਸ਼ਹਾਲੀ ਲਈ ਜ਼ਰੂਰੀ ਸਮਝਦਾ ਹੈ ਤੇ ਪਟੇਲ ਨੇ ਬਹਿਰੀਨ ਦੀ ਕੌਂਸਲ ਪ੍ਰਧਾਨਗੀ ਹੇਠ ਹੋਈ ਬਹਿਸ ਦੇ ਦੌਰਾਨ ਕਿਹਾ ਕਿ ਪ੍ਰਮੁੱਖ ਵਪਾਰਕ ਦੇਸ਼ ਹੋਣ ਦੇ ਨਾਤੇ ਭਾਰਤ ਹਾਲ ਹੀ ਦੇ ਵਿਚ ਹੋਰਮੁਸ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਅਤੇ ਮਾਸੂਮ ਚਾਲਕ ਦਲ ਦੇ ਮੈਂਬਰਾਂ ਨੂੰ ਖਤਰੇ ਦੇ ਵਿਚ ਪਾਉਣ ਦੀ ਸਖ਼ਤ ਨਿੰਦਾ ਕਰਦਾ ਹੈ। ਅਜਿਹੀਆਂ ਕਾਰਵਾਈਆਂ ਕਰਕੇ ਭਾਰਤੀ ਮਲਾਹਾਂ ਦੀਆਂ ਕੀਮਤੀ ਜਾਨਾਂ ਦਾ ਦੁਖਦਾਈ ਜਿਹੜਾ ਨੁਕਸਾਨ ਹੋਇਆ ਹੈ ਤੇ ਜੋ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਪਟੇਲ ਨੇ ਜਿਹੜਾ ਕਿਹਾ ਕਿ ਮਲਾਹਾਂ ਦੀ ਸੁਰੱਖਿਆ ਤੇ ਭਲਾਈ ਕੌਮਾਂਤਰੀ ਬੇੜਿਆਂ ਦੇ ਊਰਜਾ ਸਪਲਾਈ ਚੇਨਾਂ ਦੀ ਸੁਰੱਖਿਆ ਜਿਹੜੀ ਸਿਖਰਲੀ ਤਰਜੀਹ ਦੇ ਉੱਤੇ ਹੋਣੀ ਚਾਹੀਦੀ ਹੈ। ਭਾਰਤ ਸੰਯੁਕਤ ਰਾਸ਼ਟਰ ਦੇ ਸਾਗਰੀ ਕਾਨੂੰਨ ਬਾਰੇ ਜਿਹੜਾ ਕਨਵੈਨਸ਼ਨ UNCLOS ਦੇ ਜਿਹੜੇ ਨੇ ਸਿਧਾਂਤਾਂ ਦੇ ਮੁਤਾਬਕ ਆਜ਼ਾਦ ਖੁੱਲੀ ਅਤੇ ਨੇਮਾਂ ਆਧਾਰਿਤ ਸਾਗਰੀ ਵਿਵਸਥਾ ਨੂੰ ਹੁਲਾਰਾ ਦੇਣ ਦੇ ਲਈ ਵਚਨਬੱਧ ਹੈ। ਇਸੇ ਤਰ੍ਹਾਂ ਅਮਰੀਕਾ ਦਾ ਵੱਡਾ ਜਿਹੜਾ ਕਦਮ ਚੱਕਿਆ ਜਾ ਰਿਹਾ ਮਿਡਲ ਈਸਟ ਦੇ ਵਿਚ ਡਾਰਕ ਈਗਲ ਦੀ ਤੈਨਾਤੀ ਜਿਹੜੀ ਹੈ ਕਰਨ ਦੀ ਤਿਆਰੀ ਹੋ ਗਈ ਹੈ। ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਹੇ ਤਣਾਅ ਦੇ ਦਰਮਿਆਨ ਇਕ ਵੱਡੀ ਜਿਹੜੀ ਖ਼ਬਰ ਹੈ ਅਮਰੀਕੀ ਫੌਜ ਇਰਾਨ ਦੇ ਵਿਰੁੱਧ ਸੰਭਾਵੀ ਫੌਜੀ ਕਾਰਵਾਈ ਦੇ ਲਈ ਮੱਧ ਪੂਰਬ ਦੇ ਵਿਚ ਆਪਣਾ ਸਭ ਤੋਂ ਆਧੁਨਿਕ ਹਾਈਪਰਸੋਨਿਕ ਮਿਜ਼ਾਈਲ ਸਿਸਟਮ ਡਾਰਕ ਈਗਲ ਤਾਇਨਾਤ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਅਮਰੀਕੀ ਫੌਜ ਦੇ ਵੱਲੋਂ ਇਸ ਘਾਤਕ ਹਥਿਆਰ ਦੀ ਪਹਿਲੀ ਕਾਰਜਸ਼ੀਲ ਜਿਹੜੀ ਤਾਇਨਾਤੀ ਹੋਏਗੀ। ਤਾਇਨਾਤੀ ਦਾ ਮੁੱਖ ਕਾਰਨ ਦੇ ਵਿਚ ਦਸਿਆ ਗਿਆ ਕਿ US ਸੈਂਟਰਲ ਕਮਾਂਡ ਜਿਹੜੀ ਹੈ ਉਹਨੇ ਇਸ ਪ੍ਰਣਾਲੀ ਦੀ ਮੰਗ ਖਾਸ ਤੌਰ ਦੇ ਉਤੇ ਇਰਾਨ ਦੇ ਉਨ੍ਹਾਂ ਬਲੈਸਟਿਕ ਮਿਜ਼ਾਈਲ ਲਾਂਚਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੀਤੀ ਹੈ ਜੋ ਰਵਾਇਤੀ ਹਥਿਆਰਾਂ ਦੀ ਪਹੁੰਚ ਤੋਂ ਬਾਹਰ ਨੇ। ਰਿਪੋਰਟ ਦੇ ਅਨੁਸਾਰ ਇਰਾਨ ਨੇ ਆਪਣੇ ਲਾਂਚਰਾਂ ਨੂੰ 300 ਮੀਲ ਤੋਂ ਵੱਧ ਦੀ ਦੂਰੀ ਦੇ ਉਤੇ ਡੂੰਘਾਈ ਦੇ ਵਿਚ ਸਥਿਤ ਕਰ ਦਿੱਤਾ ਹੈ ਜਿਸਦੇ ਕਾਰਨ ਅਮਰੀਕਾ ਨੂੰ ਲੰਬੀ ਦੂਰੀ ਦੀਆਂ ਹਾਈਪਰਸੋਨਿਕ ਸਮਰਥਾਵਾਂ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਦੇ ਵਿਚ ਖਾਸੀਅਤ ਹੈ ਕਿ ਇਹ ਹਥਿਆਰ ਪ੍ਰਣਾਲੀ ਦੁਨੀਆਂ ਦੇ ਸਭ ਤੋਂ ਤੇਜ਼ ਅਤੇ ਸਟੀਕ ਹਥਿਆਰਾਂ ਦੇ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਦੀ ਰਫ਼ਤਾਰ ਇਸ ਤਰ੍ਹਾਂ ਦੀ ਹੈ ਕਿ ਇਹ ਆਵਾਜ਼ ਦੀ ਗਤੀ ਦੇ ਨਾਲੋਂ 5 ਗੁਣਾ ਤੇਜ਼ ਹੈ। ਮੈਚ 5 ਪਲੱਸ ਹੈ, ਰਫਤਾਰ ਦੇ ਨਾਲ ਹਮਲਾ ਕਰਨ ਦੇ ਸਮਰੱਥ ਹੈ। ਰੇਂਜ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਇਸਦੀ ਮਾਰਕ ਸਮਰੱਥਾ ਜਿਹੜੀ ਹੈ 1725 ਮੀਲ, ਲਗਭਗ 2780 ਕਿਲੋਮੀਟਰ ਇਹ ਜਿਹੜਾ ਮਾਰ ਕਰਦੀ ਹੈ। ਲੋਕਹੀਡ ਮਾਰਟਿਨ ਦੇ ਦੁਆਰਾ ਵਿਕਸਿਤ ਇਹ ਜਿਹੜੀ ਮਿਜ਼ਾਈਲ ਹੈ, ਦੁਸ਼ਮਣ ਦੇ ਹਵਾਈ ਬਚਾਅ ਪ੍ਰਣਾਲੀਆਂ ਤੋਂ ਬਚਣ ਦੇ ਲਈ ਹਵਾ ਦੇ ਵਿਚ ਹੀ ਰਸਤਾ ਜਿਹੜਾ ਬਦਲਣ ਦੀ ਸਮਰੱਥਾ ਵੀ ਰੱਖਦੀ ਹੈ। ਇਸ ਦਾ ਐਕਸਪੈਂਸ ਦੇਖੀਏ ਤਾਂ ਇਕ ਮਿਜ਼ਾਈਲ ਦੀ ਕੀਮਤ ਲਗਭਗ $15 ਮਿਲੀਅਨ ਹੈ, ਜਦਕਿ ਇਕ ਪੂਰੀ ਬੈਟਰੀ ਦੀ ਲਾਗਤ ਤਕਰੀਬਨ $2.7 ਬਿਲੀਅਨ ਜਿਹੜੀ ਹੈ ਹੋਵੇਗੀ। ਇਸੇ ਤਰ੍ਹਾਂ ਟਰੰਪ ਦੀ ਜਿਹੜੀ ਫੌਜੀ ਅਫਸਰਾਂ ਦੇ ਨਾਲ ਬਰੀਫਿੰਗ ਹੋਈ ਹੈ, ਇਰਾਨ ਦੇ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ ਚੱਲ ਰਹੀ ਹੈ, ਤੂਫਾਨ ਆ ਰਿਹਾ ਜਿਸ ਨੂੰ ਕੋਈ ਨਹੀਂ ਰੋਕ ਸਕੇਗਾ। ਟਰੰਪ ਦੀ ਇਰਾਨ ਨੂੰ ਵੱਡੀ ਚੇਤਾਵਨੀ ਆ ਚੁੱਕੀ ਹੈ, ਟਰੁੱਥ ਸੋਸ਼ਲ ਮੀਡੀਆ ਦੇ ਉੱਤੇ ਵੀ। ਮਹਾ ਟਰੰਪ ਦੇ ਜਿਹੜੇ ਨੇ ਇਸ ਅੰਦਾਜ਼ ਦੀ ਤੁਲਨਾ ਮਸ਼ਹੂਰ ਟੀਵੀ ਸੀਰੀਜ਼ ਜਿਹੜੀ ਹੈ ਦੇਖਣ ਯੋਗ ਹੈ ਵੀ, ਗੇਮ ਆਫ ਥਰੋਨਸ ਦੇ ਡਾਇਲਗ ਦੇ ਜਿਹੜਾ ਹੈ ਸਰਦੀ ਆ ਰਹੀ ਹੈ, ਵਿੰਟਰ ਇਜ਼ ਕਮਿੰਗ ਨਾਲ ਕਰ ਰਹੇ ਨੇ। ਖਦਸ਼ਾ ਜਤਾਇਆ ਜਾ ਰਿਹਾ ਕਿ ਇਹ ਪੋਸਟ ਇਰਾਨ ਦੇ ਬੁਨਿਆਦੀ ਢਾਂਚੇ ਤੇ ਹੋਣ ਵਾਲੀ ਭਾਰੀ ਬੰਬਾਰੀ ਦੀ ਚੇਤਾਵਨੀ ਜਿਹੜੀ ਆ ਹੋ ਸਕਦੀ ਹੈ। ਅਮਰੀਕੀ ਕੇਂਦਰੀ ਕਮਾਂਡ ਨੇ ਇਰਾਨ ਤੇ ਸ਼ਕਤੀਸ਼ਾਲੀ ਹਮਲਿਆਂ ਦੀ ਇਕ ਲੜੀ ਜਿਹੜਾ ਪਹਿਲਾਂ ਹੀ ਤਿਆਰ ਕਰ ਲਈ ਹੈ। ਦੂਸਰੇ ਪਾਸੇ ਅਮਰੀਕੀ ਰਾਸ਼ਟਰਪਤੀ ਅੱਜ ਇਰਾਨ ਖਿਲਾਫ ਅੱਗੇ ਹੋ ਸਕਣ ਵਾਲੀ ਕਾਰਵਾਈ ਦੇ ਬਾਰੇ ਪੈਟਾਗਨ ਦੇ ਵਿਚ ਜਿਹੜਾ ਅਧਿਕਾਰੀਆਂ ਤੋਂ ਬਰੀਫਿੰਗ ਲੈਣੀ ਹੈ ਉਨ੍ਹਾਂ। ਇਸ ਬਰੀਫਿੰਗ ਦੇ ਦੌਰਾਨ ਜਿਹੜਾ ਪੈਟਾਗਨ ਦੇ ਸੀਨੀਅਰ ਅਧਿਕਾਰੀ ਰਾਸ਼ਟਰਪਤੀ ਨੂੰ ਇਰਾਨ ਦੇ ਪਰਮਾਣੂ ਟਿਕਾਣਿਆਂ, ਮਿਜ਼ਾਈਲ ਸੈਂਟਰਾਂ ਤੇ ਫੌਜੀ ਬੁਨਿਆਦੀ ਢਾਂਚੇ ਦੇ ਉਤੇ ਸਰਜੀਕਲ ਸਟਰਾਈਕ ਜਾਂ ਵੱਡੇ ਹਵਾਈ ਹਮਲੇ ਦੇ ਵੱਖ ਵੱਖ ਪਹਿਲੂਆਂ ਦੇ ਬਾਰੇ ਜਾਣਕਾਰੀ ਦੇਣਗੇ। ਇਹ ਬਰੀਫਿੰਗ ਇਰਾਨ ਦੇ ਵੱਲੋਂ ਅਮਰੀਕੀ ਜਹਾਜ਼ਾਂ ਦੇ ਉਤੇ ਕੀਤੇ ਗਏ ਹਮਲਿਆਂ ਦੇ ਜਵਾਬ ਦੇ ਵਜੋਂ ਤਿਆਰ ਕੀਤੀ ਹੈ। ਅਮਰੀਕੀ ਜਲ ਸੈਨਾ ਵੱਲੋਂ ਕੀਤੀ ਗਈ ਜਿਹੜੀ ਹੈ ਤੇਲ ਨਾਕਾਬੰਦੀ ਤੋਂ ਬਾਅਦ ਇਰਾਨ ਦੀਆਂ ਜਵਾਬੀ ਕਾਰਵਾਈਆਂ ਨੇ ਵਾਸ਼ਿੰਗਟਨ ਨੂੰ ਸਿੱਧੀ ਫੌਜੀ ਕਾਰਵਾਈ ਦੇ ਬਾਰੇ ਸੋਚਣ ਦੇ ਲਈ ਮਜਬੂਰ ਕੀਤਾ ਹੈ। ਟਰੰਪ ਪਹਿਲਾਂ ਹੀ ਜਿਹੜਾ ਮੈਕਸੀਮਮ ਪ੍ਰੈਸ਼ਰ ਦੀ ਨੀਤੀ ਦੇ ਤਹਿਤ ਇਰਾਨ ਦੇ ਸਖ਼ਤ ਪਾਬੰਦੀਆਂ ਲਗਾ ਚੁੱਕੇ ਨੇ। ਹਾਲਾਂਕਿ ਇਹ ਬਰੀਫਿੰਗ ਸੰਕੇਤ ਦਿੰਦੀ ਹੈ ਕਿ ਅਮਰੀਕਾ ਹੁਣ ਸਿਰਫ ਆਰਥਿਕ ਪਾਬੰਦੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੁੰਦਾ ਤੇ ਲੋੜ ਪੈਣ ਦੇ ਉੱਤੇ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਇਸ ਤਣਾਅ ਦੇ ਦੌਰਾਨ ਇਜ਼ਰਾਈਲ ਵੀ ਜਿਹੜਾ ਅਮਰੀਕਾ ਦੇ ਨਾਲ ਨਜ਼ਦੀਕੀ ਤਾਲਮੇਲ ਬਣਾ ਕੇ ਚੱਲ ਰਿਹਾ। ਇਰਾਨ ਦੇ ਖਿਲਾਫ਼ ਕਿਸੇ ਵੀ ਹਮਲੇ ਦੇ ਵਿਚ ਸਹਿਯੋਗ ਦੇਣ ਦੇ ਲਈ ਤਿਆਰ ਹੈ, ਪਰ ਜੇਕਰ ਅਮਰੀਕਾ ਇਰਾਨ ਤੇ ਫੌਜੀ ਹਮਲਾ ਕਰਦਾ ਹੈ ਤਾਂ ਇਸ ਦੇ ਨਾਲ ਪੂਰੇ ਮਿਡਲ ਈਸਟ ਦੇ ਵਿਚ ਫਿਰ ਤੋਂ ਜਿਹੜਾ ਅਸਥਿਰਤਾ ਪੈਦਾ ਹੋ ਸਕਦੀ ਹੈ। ਦੂਸਰੇ ਪਾਸੇ ਪੁਤਿਨ ਸਾਹਿਬ ਨੇ ਕਿਹਾ ਕਿ ਪੁਤਿਨ ਦੇ ਨਾਲ ਜਿਹੜਾ ਟਰੰਪ ਦੇ ਨਾਲ ਜਿਹੜੀ ਹੈ ਵਿਚਾਲੇ 90 ਮਿੰਟ ਦੀ ਗੱਲਬਾਤ ਚੱਲੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਬੁੱਧਵਾਰ ਕੱਲ੍ਹ ਬੀਤੇ ਚ ਇਕ ਜਿਹੜੀ ਹੈ ਮਹੱਤਵਪੂਰਨ ਟੈਲੀਫੋਨ ਕਾਲ ਹੋਈ ਹੈ ਜੋ 1.5 ਘੰਟੇ ਯਾਨੀ ਕਿ 90 ਮਿੰਟ ਚੱਲੀ ਹੈ, 1.5 ਘੰਟਾ ਉਸ ਤੋਂ ਵੱਧ ਸਮੇਂ ਚੱਲੀ ਹੈ ਤੇ ਕ੍ਰੈਮਲਿਨ ਦੇ ਸਹਿਯੋਗੀ ਯੂਰੀ ਉਸ਼ਾਕੋਵ ਦੇ ਅਨੁਸਾਰ ਇਹ ਗੱਲਬਾਤ ਬਹੁਤ ਹੀ ਜਿਹੜਾ ਕਹਿੰਦੇ ਦੋਸਤਾਨਾ ਅੰਦਾਜ਼ ਦੇ ਵਿਚ ਜਿਹੜੀ ਹੈ ਮਾਹੌਲ ਚ ਹੋਈ ਹੈ। ਕਾਤਲਾਨਾ ਹਮਲੇ ਦੀ ਨਿੰਦਾ ਕੀਤੀ ਉਨ੍ਹਾਂ। ਗੱਲਬਾਤ ਦੇ ਦੌਰਾਨ ਰਾਸ਼ਟਰਪਤੀ ਪੁਤਿਨ ਨੇ ਡੋਨਲਡ ਟਰੰਪ ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਯੁਕਰੇਨ ਦੇ ਮੁੱਦੇ ਦੇ ਉਤੇ ਟਰੰਪ ਦਾ ਮੰਨਣਾ ਹੈ ਕਿ ਇਸ ਸੰਘਰਸ਼ ਨੂੰ ਸੁਲਝਾਉਣ ਦੇ ਲਈ ਸਮਝੌਤਾ ਬਹੁਤ ਨੇੜੇ ਹੋ ਗਿਆ ਹੈ। ਪੁਤਿਨ ਨੇ ਜਿਹੜਾ ਮਈ ਦੇ ਵਿਚ ਵਿਕਟਰੀ ਡੇ ਜਸ਼ਨਾਂ ਦੌਰਾਨ ਯੁਕਰੇਨ ਦੇ ਵਿਚ ਜੰਗਬੰਦੀ ਦਾ ਪ੍ਰਸਤਾਵ ਦਿੱਤਾ ਜਿਸ ਦੇ ਉਤੇ ਟਰੰਪ ਨੇ ਸਕਾਰਾਤਮਕ ਹੁੰਗਾਰਾ ਭਰਿਆ। ਹਾਲਾਂਕਿ ਪੁਤਿਨ ਨੇ ਇਹ ਵੀ ਦੋਸ਼ ਲਾਇਆ ਕਿ ਯੁਕਰੇਨ ਜਿਹੜਾ ਹੈ ਅੱਤਵਾਦੀ ਤਰੀਕਿਆਂ ਦੀ ਜਿਹੜੀ ਵਰਤੋਂ ਕਰ ਰਿਹਾ। ਇਰਾਨ ਅਤੇ ਪਰਮਾਣੂ ਪ੍ਰੋਗਰਾਮ ਦੇ ਉਤੇ ਗੱਲ ਹੋਈ। ਦੋਵਾਂ ਨੇਤਾਵਾਂ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ। ਪੁਤਿਨ ਨੇ ਇਰਾਨ ਜੰਗਬੰਦੀ ਨੂੰ ਵਧਾਉਣ ਦੇ ਉਤੇ ਜਿਹੜਾ ਟਰੰਪ ਦੇ ਫੈਸਲੇ ਦਾ ਸਮਰਥਨ ਕੀਤਾ। ਯੂਰੀ ਉਸ਼ਾਕੋਵ ਦੇ ਅਨੁਸਾਰ ਨੇਤਾਵਾਂ ਨੇ ਭਵਿੱਖ ਦੇ ਸੰਭਾਵੀ ਆਰਥਿਕ ਤੇ ਊਰਜਾ ਪ੍ਰੋਜੈਕਟਾਂ ਦੇ ਬਾਰੇ ਵੀ ਗੱਲ ਕੀਤੀ ਹੈ। ਇਸ ਗੱਲਬਾਤ ਨੂੰ ਵਿਸ਼ਵ ਸੁਰੱਖਿਆ ਤੇ ਦੁਵੱਲੇ ਸਬੰਧਾਂ ਚ ਤਣਾਅ ਘਟਾਉਣ ਵੱਲ ਵੀ ਇਕ ਵੱਡੇ ਕਦਮ ਦੇ ਵਜੋਂ ਦੇਖਿਆ ਜਾ ਰਿਹਾ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਟਰੰਪ ਨੇ ਇਰਾਨ ਦੇ ਉਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ। ਟਰੰਪ ਨੇ ਕੱਲ ਰਾਤ ਬੁੱਧਵਾਰ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਦੇ ਸਹਿਯੋਗੀ ਜਰਮਨੀ ਨੂੰ ਚੇਤਾਵਨੀ ਦਿੰਦੇ ਹੋਏ ਸੰਕੇਤ ਦਿੱਤਾ ਕਿ ਉਥੇ ਤਾਇਨਾਤ ਅਮਰੀਕੀ ਫੌਜੀਆਂ ਦੀ ਗਿਣਤੀ ਘਟਾ ਸਕਦਾ ਹੈ। ਇਹ ਬਿਆਨ ਇਰਾਨ ਅਤੇ ਅਮਰੀਕੀ ਇਜ਼ਰਾਇਲ ਯੁੱਧ ਨੂੰ ਲੈ ਕੇ ਜਰਮਨ ਚਾਂਸਲਰ ਫਰੈਡਰਿਕ ਮਰਜ਼ ਦੇ ਨਾਲ ਵੱਧ ਰਹੇ ਤਣਾਅ ਦੇ ਵਿਚਕਾਰ ਆਇਆ। ਮਰਜ਼ ਨੇ ਜਿਹੜਾ ਸੀ ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਕਿਹਾ ਸੀ ਕਿ ਇਰਾਨੀ ਲੀਡਰਸ਼ਿਪ ਦੇ ਸਾਹਮਣੇ ਅਮਰੀਕਾ ਅਪਮਾਨਿਤ ਜਿਹੜਾ ਹੋ ਰਿਹਾ ਤੇ ਨਾਲ ਹੀ ਜੰਗ ਦੇ ਵਿਚ ਵਾਸ਼ਿੰਗਟਨ ਦੀ ਰਣਨੀਤੀ ਦੇ ਉਤੇ ਸਵਾਲ ਉਠਾਏ ਨੇ। ਇਸ ਤੋਂ ਇਲਾਵਾ ਇਸ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਐਲਾਨ ਕੀਤਾ ਕਿ ਅਮਰੀਕਾ ਜਰਮਨੀ ਦੇ ਵਿਚ ਫੌਜਾਂ ਦੀ ਤੈਨਾਤੀ ਨੂੰ ਘਟਾਉਣ ਦੀ ਸੰਭਾਵਨਾ ਦੀ ਸਮੀਖਿਆ ਕਰ ਰਿਹਾ ਹੈ ਤੇ ਜਲਦੀ ਹੀ ਫੈਸਲਾ ਉਹਦੇ ਉੱਤੇ ਲਵੇਗਾ। ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਟਰੰਪ ਨੇ ਘੱਟ ਅਮਰੀਕੀ ਰੱਖਿਆ ਖਰਚ ਦਾ ਹਵਾਲਾ ਦਿੰਦੇ ਹੋਏ ਜਰਮਨੀ ਤੋਂ ਫੌਜਾਂ ਦੀ ਕਟੌਤੀ ਦਾ ਐਲਾਨ ਕੀਤਾ ਸੀ। 2020 ਦੇ ਵਿਚ ਉਸਨੇ ਲਗਭਗ 34,500 ਤੋਂ 9,500 ਫੌਜੀਆਂ ਨੂੰ ਵਾਪਸ ਬੁਲਾਉਣ ਦਾ ਪ੍ਰਸਤਾਵ ਰੱਖਿਆ ਪਰ ਇਹ ਯੋਜਨਾ ਅਮਲ ਦੇ ਵਿਚ ਨਹੀਂ ਆ ਸਕੀ। ਟਰੰਪ ਨੇ ਜਿਹੜਾ ਰਾਸ਼ਟਰਪਤੀ ਜੋ ਬਾਈਡਨ ਨੇ ਬਾਅਦ ਦੇ ਵਿਚ 2021 ਦੇ ਵਿਚ ਇਸ ਫੈਸਲੇ ਨੂੰ ਉਲਟਾ ਦਿੱਤਾ। ਜਰਮਨੀ ਦੇ ਵਿਚ ਕਈ ਮੁੱਖ ਅਮਰੀਕੀ ਫੌਜੀ ਅੱਡੇ ਨੇ ਜਿਨ੍ਹਾਂ ਦੇ ਵਿਚ ਯੂਰਪੀਅਨ ਅਤੇ ਜਿਹੜੇ ਨੇ ਅਫਰੀਕੀ ਕਮਾਂਡ ਹੈੱਡਕੁਆਟਰ ਰਾਮਸਟਾਈਨ ਏਅਰਬੇਸ ਅਤੇ ਇਕ ਖੇਤਰੀ ਮੈਡੀਕਲ ਸੈਂਟਰ ਸ਼ਾਮਲ ਹੈ। ਮਰਜ ਨੇ ਜਿਹੜਾ ਕਿਹਾ ਕਿ ਉਨ੍ਹਾਂ ਦੇ ਟਰੰਪ ਦੇ ਨਾਲ ਚੰਗੇ ਸੰਬੰਧ ਨੇ ਪਰ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇਰਾਨ ਯੁੱਧ ਦੇ ਬਾਰੇ ਇਤਰਾਜ਼ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਟਕਰਾਅ ਵਿਸ਼ਵ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਰਿਹੈ, ਖਾਸ ਕਰਕੇ ਹੌਰਮੁਜ਼ ਜਲਡਮਰੂ ਦੇ ਬੰਦ ਹੋਣ ਦੇ ਨਾਲ ਜਿਸ ਦੇ ਵਿਚੋਂ ਦੁਨੀਆਂ ਦਾ ਲਗਭਗ 20% ਤੇਲ ਲੰਘਦਾ ਤੇ ਟਰੰਪ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਦੇ ਉਤੇ ਲਿਖਿਆ ਕਿ ਜਰਮਨ ਚਾਂਸਲਰ ਫਰੈਡਰਿਕ ਮਰਜ਼ ਸੋਚਦੇ ਨੇ ਕਿ ਇਰਾਨ ਦੇ ਕੋਲ ਪਰਮਾਣੂ ਹਥਿਆਰ ਹੋਣਾ ਠੀਕ ਹੈ ਤੇ ਉਹ ਨਹੀਂ ਜਾਣਦੇ ਕਿ ਉਹ ਕਿਸ ਦੇ ਬਾਰੇ ਗੱਲ ਕਰ ਰਹੇ ਨੇ। ਟਰੰਪ ਨੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਜਰਮਨੀ ਆਰਥਿਕ ਤੌਰ ਦੇ ਉਤੇ ਤੇ ਹੋਰ ਮਾਮਲਿਆਂ ਦੇ ਵਿਚ ਇੰਨਾ ਮਾੜਾ ਪ੍ਰਦਰਸ਼ਨ ਕਰ ਰਿਹਾ ਹੈ। ਦੂਸਰੇ ਪਾਸੇ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਅਮਰੀਕਾ ਦੇ ਵਿਚ ਮੰਦਰਾਂ ਤੇ ਗੁਰਦੁਆਰਿਆਂ ਦੇ ਲਈ ਬਣਾਇਆ ਜਾ ਰਿਹਾ ਨਵਾਂ ਕਾਨੂੰਨ। ਅਮਰੀਕਾ ਦੀ ਸੰਸਦ ਦੇ ਵਿਚ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ਨੂੰ ਲੈ ਕੇ ਇਕ ਬਿੱਲ ਲਿਆਂਦਾ ਗਿਆ ਜਿਸਦਾ ਉਦੇਸ਼ ਮੰਦਰਾਂ ਤੇ ਗੁਰਦੁਆਰਿਆਂ ਸਮੇਤ ਹੋਰ ਪੂਜਾ ਸਥਾਨਾਂ ਦੀ ਸੁਰੱਖਿਆ ਕਰਨਾ ਹੈ। ਇਸ ਦੋ ਪੱਖੀ ਬਿੱਲ ਦੇ ਵਿਚ ਇਨ੍ਹਾਂ ਪੂਜਾ ਸਥਾਨਾਂ ਦੇ ਆਲੇ ਦੁਆਲੇ 100 ਫੁੱਟ ਦਾ ਜਿਹੜਾ ਬਫਰ ਜ਼ੋਨ ਬਣਾਉਣ ਦੀ ਤਜਵੀਜ਼ ਹੈ ਤੇ ਅਜਿਹੇ ਖੇਤਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਧਮਕੀ ਨੂੰ ਸੰਘੀ ਅਪਰਾਧ ਫੈਡਰਲ ਅਫੈਂਸ ਦੇ ਜਿਹੜਾ ਮੰਨਣ ਦੀ ਜਿਹੜੀ ਵਿਵਸਥਾ ਵੀ ਹੈ। ਮੰਦਰਾਂ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਲੈ ਕੇ ਬਿੱਲ ਹੈ। ਨਿਊਯਾਰਕ ਤੋਂ ਡੈਮੋਕਰੇਟਿਕ ਸੰਸਦ ਮੈਂਬਰ ਟਾਮ ਸੂਈਜ਼ੀ ਅਤੇ ਓਹਾਹੋ ਤੋਂ ਰਿਪਬਲਿਕਨ ਸੰਸਦ ਮੈਂਬਰ ਮੈਕਸ ਮਿਲਰ ਨੇ ਪੂਜਾ ਸਥਾਨਾਂ ਤੇ ਧਾਰਮਿਕ ਅਦਾਰਿਆਂ ਦੇ ਵਿਚ ਵਿਘਨ ਸੁਰੱਖਿਆ ਐਕਟ ਦੇ ਨਾਲ ਜੁੜਿਆ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦਾ ਉਦੇਸ਼ ਕਿਸੇ ਵੀ ਪੂਜਾ ਸਥਾਨ ਦੇ 100 ਫੁੱਟ ਦੇ ਘੇਰੇ ਦੇ ਵਿਚ ਧਾਰਮਿਕ ਪੂਜਾ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਲੋਕਾਂ ਨੂੰ ਜਾਣ ਬੁੱਝ ਕੇ ਡਰਾਉਣ, ਰੁਕਾਵਟ ਪਾਉਣ ਜਾਂ ਪਰੇਸ਼ਾਨ ਕਰਨ ਨੂੰ ਸੰਘੀ ਅਪਰਾਧ ਜਿਹੜਾ ਬਣਾਉਂਦਾ ਹੈ। ਚਾਹੇ ਅਜਿਹਾ ਉਨ੍ਹਾਂ ਨੂੰ ਧਮਕਾ ਕੇ ਉਨ੍ਹਾਂ ਦਾ ਰਸਤਾ ਰੋਕ ਕੇ ਜਾਂ ਪਰੇਸ਼ਾਨ ਕਰਨ ਦੇ ਉਦੇਸ਼ ਦੇ ਨਾਲ ਉਨ੍ਹਾਂ ਦੇ 8 ਫੁੱਟ ਦੇ ਘੇਰੇ ਵਿਚ ਪਹੁੰਚ ਕੇ ਹੀ ਕਿਉਂ ਨਾ ਕੀਤਾ ਗਿਆ ਹੋਵੇ। ਸੰਸਦ ਮੈਂਬਰ ਸੂਈਜ਼ੀ ਨੇ ਕਿਹਾ ਕਿ ਕਿਸੇ ਨੂੰ ਵੀ ਪਰੇਸ਼ਾਨ ਜਾਂ ਡਰਾਇਆ ਧਮਕਾਇਆ ਨਹੀਂ ਜਾਣਾ ਚਾਹੀਦਾ, ਖਾਸ ਕਰਕੇ ਜਦੋਂ ਉਹ ਆਪਣੇ ਪੂਜਾ ਸਥਾਨ ਵੱਲ ਜਾ ਰਹੇ ਹੋਣ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਡਰ ਨੂੰ ਦੂਰ ਕਰੀਏ ਤਾਂ ਜੋ ਸਾਡੇ ਵੋਟਰਾਂ ਦੀ ਰੱਖਿਆ ਹੋ ਸਕੇ। ਸੰਸਦ ਮੈਂਬਰ ਮਿਲਰ ਨੇ ਕਿਹਾ ਕਿ ਹਰ ਅਮਰੀਕੀ ਨੂੰ ਬਿਨਾਂ ਕਿਸੇ ਡਰ ਜਾਂ ਧਮਕੀ ਦੇ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ, ਜਦਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਡਾਇਰੈਕਟਰ ਸਵੀਮਰ ਜਿਹੜੇ ਨੇ ਸਮੀਰ ਕਾਲਰਾ ਹੁਣਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਵੱਖ ਵੱਖ ਜਿਹੜੀਆਂ ਸੰਸਥਾਵਾਂ ਨੇ ਇਹਦਾ ਸਮਰਥਨ ਕੀਤਾ ਹੈ। ਬਿੱਲ ਨੂੰ ਜਿਹੜਾ ਐਂਟੀ ਡਿਫੇਮੇਸ਼ਨ ਲੀਗ, ਅਮਰੀਕਨ ਜਿਊਸ਼ ਕਮੇਟੀ, ਇਸਲਾਮਿਕ ਸੋਸਾਇਟੀ ਆਫ ਨਾਰਥ ਅਮਰੀਕਾ, ਹਿੰਦੂ ਅਮਰੀਕਨ ਫਾਊਂਡੇਸ਼ਨ ਸਮੇਤ ਕਈ ਵੱਡੀਆਂ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਹੈ। ਇਸ ਤੋਂ ਇਲਾਵਾ ਯੂਨਾਈਟਿਡ ਸਿੱਖਸ ਜਿਹੜੇ ਨੇ ਉਨ੍ਹਾਂ ਨੇ ਵੀ ਇਸ ਬਿੱਲ ਦੀ ਜਿਹੜੀ ਹਮਾਇਤ ਕਰ ਦਿੱਤੀ ਹੈ। ਲੋ ਦੋਸਤੋ, ਆਖਰੀ ਖ਼ਬਰ ਹੈ ਲਾਰਡ ਬੁੱਧਾ ਦੀ। ਉਹਦੀਆਂ ਅਸਥੀਆਂ ਜਿਹੜੀਆਂ ਨੇ ਲੇਹ ਲਿਆਂਦੀਆਂ ਗਈਆਂ। ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਜ਼ਿਲ੍ਹੇ ਦੇ ਜਿਹੜੇ ਨੇ ਪਿੱਪਰ ਹਵਾ ਵਿਚ ਜਿਹੜਾ ਮਿਲੀਆਂ ਸਥਾਗਤ ਗੌਤਮ ਬੁੱਧ ਦੀਆਂ ਪਵਿੱਤਰ ਅਸਥੀਆਂ ਅੱਜ ਹਵਾਈ ਰਸਤੇ ਦੇ ਦਿੱਲੀ ਤੋਂ ਜਿਹੜਾ ਲੇਹ ਲਿਆਂਦੀਆਂ ਗਈਆਂ। ਇਸ ਦੇ ਦੌਰਾਨ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਦੇ ਲਈ ਵੱਡੀ ਗਿਣਤੀ ਦੇ ਵਿਚ ਲੋਕਾਂ ਦੀ ਭੀੜ ਮੌਜੂਦ ਸੀ। ਲੇਹ ਹਵਾਈ ਅੱਡੇ ਦੇ ਉਤੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਵੱਡੇ ਸਵਾਗਤ ਸਮਾਰੋਹ ਦੇ ਦੌਰਾਨ ਅਧਿਕਾਰਤ ਤੌਰ ਦੇ ਉਤੇ ਇਨ੍ਹਾਂ ਅਸਥੀਆਂ ਨੂੰ ਹਾਸਲ ਕੀਤਾ। ਇਸ ਮੌਕੇ ਕਈ ਧਾਰਮਿਕ ਹਸਤੀਆਂ ਤੇ ਸਰਕਾਰੀ ਅਧਿਕਾਰੀ ਮੌਜੂਦ ਸਨ। ਇਸ ਦੇ ਦੌਰਾਨ ਹੀ ਰਵਾਇਤੀ ਪ੍ਰੋਗਰਾਮਾਂ ਦੇ ਨਾਲ ਨਾਲ ਕਈ ਪਵਿੱਤਰ ਰਸਮਾਂ ਵੀ ਕੀਤੀਆਂ ਗਈਆਂ। ਅਧਿਕਾਰੀਆਂ ਦੇ ਅਨੁਸਾਰ ਮਾਥੋ ਮੱਠ ਦੇ ਦਰੁਪਕਾ ਤੁਕਸੇ ਤੇ ਖੇਨਪੋ ਥਿਨ ਲਾਸ ਚੌਸਲ ਭਾਰਤੀ ਹਵਾਈ ਅੱਡੇ ਦੇ ਜਿਹੜਾ ਵਿਸ਼ੇਸ਼ ਜਹਾਜ਼ ਰਾਹੀਂ ਇਹ ਪਵਿੱਤਰ ਨਿਸ਼ਾਨੀਆਂ ਲੈ ਕੇ ਲੇਹ ਪਹੁੰਚੇ ਹੈ ਤੇ ਅਸਥੀਆਂ ਮਈ ਦੇ ਸ਼ੁਰੂਆਤੀ 2 ਹਫ਼ਤਿਆਂ ਦੇ ਵਿਚ ਆਮ ਲੋਕਾਂ ਦੇ ਦਰਸ਼ਨਾਂ ਦੇ ਲਈ ਰੱਖੀਆਂ ਕਹਿੰਦੇ ਜਾਣਗੀਆਂ। ਲਓ ਜੀ, ਇਹ ਵੀ ਕਰਨਗੇ ਹੁਣ ਦਰਸ਼ਨ, ਕੀ ਕਰੀਏ ਜੀ, ਧਰਮ ਦਾ ਮੁੱਦਾ ਹੈ। ਹਰ ਪਾਸੇ ਚੱਲਦਾ ਹੈ, ਸਿਆਸਤ ਵੀ ਚੱਲਦੀ ਹੈ ਤੇ ਨਾਲ ਧਰਮ ਵੀ ਚੱਲਦਾ ਹੈ। ਲੋ ਦੋਸਤੋ, ਇਸ ਤਰ੍ਹਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਮਾਂ ਵੀ ਆਪਣਾ ਤਕਰੀਬਨ ਪੂਰੇ ਹੋਣ ਵੱਲ ਨੂੰ ਹੀ ਹੈ ਤੇ ਅੱਜ ਆਪਾਂ ਕਹਾਣੀ ਦਾ ਵਾਅਦਾ ਕੀਤਾ ਤੇ ਲੋ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਸਿੱਧਾ। ਤੇ ਗੱਲ ਹੈਗੀ ਹੈ ਇਹ ਸੂਬੇਦਾਰਾ ਮੈਨੂੰ ਮਾਫ਼ ਕਰੀ ਕਹਾਣੀ ਹੈ ਸਾਵਲ ਧਾਮੀ ਉਹਨਾਂ ਦੀ ਕਲਮ ਦੇ ਵਿੱਚੋਂ। ਤੇ ਲੋ ਫਿਰ ਆਪਾਂ ਇੱਕ ਅੱਧੇ ਕੁ ਮਿੰਟ ਦਾ ਬ੍ਰੇਕ ਲੈ ਕੇ ਨਾਲ ਦੀ ਨਾਲ ਹੀ ਸ਼ੁਰੂਆਤ ਕਰ ਦੇਣੀ ਇਸ ਕਹਾਣੀ ਦੀ ਤੇ ਕੱਲ੍ਹਾਂ ਫਿਰ ਆਪਾਂ ਆਖਰ ਦੇ ਵਿੱਚ ਲੈਂਦੇ ਹਾਂ ਕਹਾਣੀ ਸੁਣਾ ਕੇ ਜੀ।
2: Westport Kitchen Cabinets LDD Custom Kitchen Work Custom Kitchen Cabinets Entertainment Units Fire Placement Vanities
3: Washington Freight Service Seattle ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। Washington Freight Service ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ ਡੋਟ ਕੋਮ।
0: ਜੀ ਦੋਸਤੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡ ਦਾ ਮੰਚ ਤੇ ਆਖਰੀ ਸਮੇਂ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਆਖਰ ਦੇ ਵਿੱਚ ਅੱਜ ਕਹਾਣੀ ਦੀ ਸਾਂਝ ਤੁਹਾਡੇ ਨਾਲ ਪਹੁੰਚ ਜਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਬੜੇ ਸਮੇਂ ਬਾਅਦ, ਚਲੋ ਕੁਝ ਹਫ਼ਤਿਆਂ ਬਾਅਦ ਸਬੱਬ ਬਣਦਾ, ਜਦੋਂ ਵੀ ਬਣਦਾ ਮੌਕਾ ਨਹੀਂ ਖੁੱਜਣ ਦੇਣ ਦੀ ਕੋਸ਼ਿਸ਼ ਹੁੰਦੀ ਹੈ ਤੇ ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਸੂਬੇਦਾਰਾ ਮੈਨੂੰ ਮਾਫ਼ ਕਰੀ। ਇਹ ਕਹਾਣੀ ਦੇ ਰਚੇਤਾ ਨੇ ਸਾਵਲ ਧਾਮੀ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇਡ ਦਾ ਮੰਚ ਤੇ ਫਿਲਮ ਸਟੂਡੀਓ ਤੋਂ ਇਹ ਕਹਾਣੀ ਦਾ ਆਨੰਦ ਮਾਣਦੇ ਹਾਂ। ਕੀ ਕਹਿੰਦੀ ਹੈ ਇਹ ਕਹਾਣੀ?

ਇਸ ਕਹਾਣੀ ਨੇ ਲਾਹੌਰ ਜਾ ਕੇ ਮੁਕੰਮਲ ਹੋਣਾ ਸੀ। ਇਹ ਕਹਾਣੀ ਹੈ ਬੀਬੀ ਸਵਰਨ ਕੌਰ ਦੀ। ਉਹਦੀ ਧੀ ਛਿੰਦੋ ਨੂੰ ਮੈਂ ਆਪਣੇ ਪਿੰਡ ਦੀਆਂ ਗਲੀਆਂ ਦੇ ਵਿੱਚ ਸ਼ੁਦੈਣਾ ਵਾਂਗ ਘੁੰਮਦੀ ਵੇਖਿਆ। ਛਿੰਦੋ ਸਾਡੇ ਪਿੰਡ ਦੀ ਧੀ ਸੀ। ਉਹ ਵਿਆਹੀ ਹੋਈ ਸੀ, ਉਹਦੇ ਬੱਚੇ ਸਨ। ਕਦੇ ਉਹ ਸਹੁਰਿਆਂ ਦੇ ਤੁਰ ਜਾਂਦੀ ਤੇ ਕਦੇ ਪੇਕੇ ਪਿੰਡ ਮੁੜ ਆਉਂਦੀ। ਬਾਪੂ ਵਾਲੇ ਘਰ ਦੇ ਬੂਹੇ ਖੋਲ੍ਹ ਲੈਂਦੀ ਤੇ ਉਹਦੇ ਬਾਪੂ ਦਾ ਨਾਂ ਸੂਬੇਦਾਰ ਮੇਜਰ ਸਿੰਘ ਸੀ। ਉਹ ਸਵਰਨ ਕੌਰ ਦੇ ਪਾਕਿਸਤਾਨ ਤੁਰ ਜਾਣ ਤੋਂ ਛੇਤੀ ਬਾਅਦ ਇੰਗਲੈਂਡ ਚਲਾ ਗਿਆ ਸੀ, ਆਪਣੇ ਧੀ ਪੁੱਤ ਭਰਾ ਦੇ ਕੋਲ ਛੱਡ ਕੇ। ਫਿਰ ਉਹ 12-13 ਵਰ੍ਹਿਆਂ ਦੇ ਬਾਅਦ ਪਰਤਿਆ ਸੀ ਵਾਪਸ। ਛਿੰਦੋ ਦਾ ਵਿਆਹ ਕਰ ਗਿਆ ਤੇ ਜਸਵੀਰ ਨੂੰ ਆਪਣੇ ਨਾਲ ਲੈ ਗਿਆ। ਅਜਿਹੇ ਗਏ ਕਿ ਉਹ ਪਿਓ ਪੁੱਤ ਮੁੜ ਕਦੇ ਦੇਸ ਨਾ ਪਰਤੇ। ਛਿੰਦੋ ਉਹਨਾਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ। ਆਖਰ ਉਹਦਾ ਦਿਮਾਗ ਹੀ ਫਿਰ ਗਿਆ। ਸਾਡੇ ਘਰ ਦਾ ਦਰਵਾਜ਼ਾ ਲੰਘਦਿਆਂ ਉਹ ਹੱਸਦੀ ਹੱਸਦੀ ਮੇਰੀ ਮਾਂ ਨੂੰ ਆਵਾਜ਼ ਮਾਰਦੀ, ਨੀ ਭਾਬੀ ਕਿੱਥੇ ਤੁਰ ਗਈ ਤੂੰ? ਮਾਂ ਕਦੇ ਰਸੋਈ ਤੇ ਕਦੇ ਕਮਰੇ ਚੋਂ ਹੁੰਗਾਰਾ ਭਰ ਦਿੰਦੀ। ਉਹ ਮਾਂ ਦੇ ਕੋਲ ਜਾ ਬੈਠਦੀ ਤੇ ਹਰ ਗੱਲ ਹੱਸ ਕੇ ਕਰਦੀ। ਵਕਤ ਬੀਤਦਾ ਗਿਆ, ਮੈਂ ਵੱਡਾ ਹੁੰਦਾ ਗਿਆ ਤੇ ਮੇਰੀ ਮਾਂ ਵੰਗ ਛਿੰਦੋ ਭੂਆ ਵੀ ਬੁੱਢੀ ਹੁੰਦੀ ਗਈ। ਇੱਕ ਵਾਰ ਉਹ ਤੇਜ਼ ਕਦਮ ਦੇ ਨਾਲ ਨਾਲ ਕਦਮਾਂ ਦੇ ਵਿੱਚ ਸਾਡੇ ਘਰ ਆ ਗਈ। ਭਾਬੀ ਨੀ ਭਾਬੀ, ਮੇਰਾ ਭਾਪਾ ਵੀ ਮਰ ਗਿਆ। ਇਹ ਆਖ ਉਹ ਖਿੜਖੜਾ ਕੇ ਹੱਸ ਪਈ। ਨੀ ਸ਼ੁਦੈਣੇ, ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਮਾਂ ਨੇ ਉਹਨੂੰ ਮਿੱਠਾ ਜਿਹਾ ਝਿੜਕਿਆ ਵੀ। ਲੈ ਭਾਬੀ, ਹੁਣ ਮੇਰੇ ਭਰਾ ਨੇ ਭਾਪੇ ਦੇ ਫੁੱਲ ਲੈ ਕੇ ਆਉਣਾ। ਗੱਲ ਮੁਕਾਉਂਦਿਆਂ ਹੀ ਉਹ ਫਿਰ ਹੱਸ ਪਈ। ਮੈਂ ਥੋੜਾ ਵੱਡਾ ਹੋਇਆ ਤਾਂ ਬਜ਼ੁਰਗਾਂ ਦੇ ਕੋਲੋਂ ਛਿੰਦੋ ਦੀ ਮਾਂ ਦੀ ਕਹਾਣੀ ਸੁਣੀ। ਉਸਦਾ ਪਿੰਡ ਮੈਲੀ ਸੀ। ਇਹ ਪਿੰਡ ਮਹਿਲਪੁਰ ਤੋਂ ਚੜ੍ਹਦੇ ਪਾਸੇ ਨਿੱਕੀਆਂ ਨਿੱਕੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ। 47 ਦੇ ਵਿੱਚ ਇਸ ਪਿੰਡ ਦੇ ਵੀ ਜਿਹੜਾ ਹਮਲਾ ਹੋਇਆ ਸੀ। ਛਿੰਦੋ ਦੀ ਮਾਂ ਆਪਣੇ ਪਿਓ ਨੂੰ ਬਚਾਉਂਦੀ ਫੱਟੜ ਹੋ ਗਈ ਤੇ ਉਹ ਬਹੁਤ ਸੋਹਣੀ ਸੀ। ਧਾੜ ਵੀ ਉਹਨੂੰ ਚੁੱਕ ਕੇ ਲੈ ਗਏ ਸਨ। ਸਾਡੇ ਪਿੰਡ ਦੇ ਸੂਬੇਦਾਰ ਮੇਜਰ ਸਿੰਘ ਨੇ ਦੂਜੀ ਵੱਡੀ ਜੰਗ ਤੋਂ ਮੁੜ ਕੇ ਜਿਹੜਾ ਵਰਲਡ ਵਾਰ 2 ਤੋਂ ਬਾਅਦ ਬਲਦ ਖਰੀਦ ਲਏ ਤੇ ਖੇਤੀ ਕਰਨ ਲੱਗ ਪਿਆ। ਜੰਗ ਦੇ 6 ਵਰ੍ਹਿਆਂ ਨੇ ਉਹਨੂੰ ਵਿਆਹ ਦੀ ਉਮਰੋਂ ਟਪਾ ਦਿੱਤਾ ਸੀ। ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਵਿਆਹ ਹੋ ਹੀ ਜਾਵੇ, ਪਰ ਉਹਨੂੰ ਕੋਈ ਪੁੰਨ ਦਾ ਸਾਕ ਨਹੀਂ ਸੀ ਲੱਭਿਆ। 47 ਤੱਕ ਪਹੁੰਚਦਿਆਂ ਉਹ ਨਿਰਾਸ਼ ਹੋ ਚੁੱਕਾ ਸੀ। ਵੱਢ ਟੁੱਕ ਸ਼ੁਰੂ ਹੋ ਗਈ ਤੇ ਬਦਮਾਸ਼ਾਂ ਨੇ ਸੂਬੇਦਾਰ ਤੱਕ ਵੀ ਪਹੁੰਚ ਕੀਤੀ। ਉਹਨਾਂ ਨੂੰ ਪੱਕੇ ਨਿਸ਼ਾਨੇਬਾਜ਼ ਚਾਹੀਦੇ ਸਨ। ਇੱਕ ਬਦਮਾਸ਼ ਨੇ ਉਹਨੂੰ ਆਖਿਆ ਸੀ, ਚੱਲੋ ਸੂਬੇਦਾਰਾ, ਤੂੰ ਵੀ ਮਨ ਮਰਜ਼ੀ ਦੀ ਕੁੜੀ ਧੂ ਲਿਆ ਕਰੀ। ਜੰਗ ਦੇ ਦੌਰਾਨ ਮੌਤ ਦਾ ਜਿਹੜਾ ਨੰਗਾ ਨਾਚ ਵੇਖ ਕੇ ਸੂਬੇਦਾਰ ਦਾ ਦਿਲ ਦਰਦ ਦੇ ਨਾਲ ਭਰ ਚੁੱਕਿਆ ਸੀ। ਉਹ ਘਰ ਤਾਂ ਵਸਾਉਣਾ ਚਾਹੁੰਦਾ ਸੀ, ਪਰ ਕਿਸੇ ਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦਾ। ਉਹਨੇ ਕੋਰੀ ਨਾ ਕਰ ਦਿੱਤੀ। ਹੌਲੀ ਹੌਲੀ ਮੁਸਲਮਾਨਾਂ ਦੇ ਕੈਂਪ ਖਾਲੀ ਹੋ ਗਏ। ਉਧਾਲੀਆਂ ਔਰਤਾਂ ਜੋ ਬਹੁਤੀਆਂ ਛੜਿਆਂ ਨੇ ਘਰੀ ਵਸਾ ਲਈਆਂ ਸਨ। ਕੁਝ ਔਰਤਾਂ ਅਜਿਹੀਆਂ ਵੀ ਸੀ ਜੋ ਇੱਕ ਤੋਂ ਦੂਜੀ ਥਾਂ ਵਿਕਦੀਆਂ ਰਹਿੰਦੀਆਂ ਸਨ। ਛਿੰਦੋ ਦੀ ਮਾਂ ਵੀ ਅਜਿਹੀ ਔਰਤ ਚੋਂ ਇੱਕ ਸੀ। ਕੋਈ 5 ਮਹੀਨੇ ਬਾਅਦ ਸੂਬੇਦਾਰ ਨੇ ਬਣਦੀ ਕੀਮਤ ਉਤਾਰ ਕੇ ਉਹਨੂੰ ਆਪਣੀ ਪਤਨੀ ਬਣਾ ਲਿਆ ਸੀ। ਉਹਦਾ ਅਸਲ ਨਾਂ ਕੋਈ ਨਹੀਂ ਸੀ ਜਾਣਦਾ ਹੁਣ ਵੀ ਕੌਣ ਹੈ ਇਹ। ਸੂਬੇਦਾਰ ਨੇ ਉਹਦਾ ਨਾਂ ਜਿਹੜਾ ਸੀ ਸਵਰਨ ਕੌਰ ਰੱਖ ਲਿਆ ਸੀ। ਦਿਨ ਗੁਜ਼ਰਦੇ ਗਏ। ਸੂਬੇਦਾਰ ਦੀ ਸ਼ਰਾਫਤ ਨੇ ਸਵਰਨ ਕੌਰ ਦਾ ਦਿਲ ਜਿੱਤ ਲਿਆ। ਪਹਿਲਾਂ ਛਿੰਦੋ ਦਾ ਜਨਮ ਹੋਇਆ ਤੇ 1.5 ਵਰੇ ਬਾਅਦ ਜਸਵੀਰ ਦਾ। ਸੂਬੇਦਾਰ ਮਿਹਨਤੀ ਬੰਦਾ ਸੀ। ਸਵਰਨ ਕੌਰ ਪਤੀ ਦੇ ਨਾਲ ਹਰ ਕੰਮ ਦੇ ਵਿੱਚ ਹੱਥ ਜਿਹੜਾ ਵਟਾਉਂਦੀ ਸੀ। ਨਿੱਕੇ ਜਿਹੇ ਵਿਹੜੇ ਦੇ ਵਿੱਚੋਂ ਉੱਠਦਿਆਂ ਹੋਇਆਂ ਬੱਚਿਆਂ ਦੀਆਂ ਕਿਲਕਾਰੀਆਂ ਸੂਬੇਦਾਰ ਦਾ ਮਨ ਜਿਹੜਾ ਸੀ ਮੋਹ ਲੈਂਦੀਆਂ, ਖੁਸ਼ੀ ਦੇ ਨਾਲ ਜਿਹੜਾ ਭਰ ਦਿੰਦੀਆਂ। ਇੱਕ ਦੁਪਹਿਰ ਦੀ ਗੱਲ ਹੈ, ਸੂਬੇਦਾਰ ਖੇਤਾਂ ਦੇ ਵੱਲ ਗਿਆ ਹੋਇਆ। ਦਰਵਾਜ਼ੇ ਦੇ ਉੱਤੇ ਦਸਤਕ ਹੁੰਦੀ ਹੈ। ਸਵਰਨ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਗਲ ਦੇ ਵਿੱਚ ਝੋਲੀ ਪਾਈ ਉਹਦੀ ਮਾਂ ਸਾਹਮਣੇ ਖੜੀ ਸੀ। ਉਹਨੇ ਮਾਂ ਨੂੰ ਕਲਾਵੇ ਦੇ ਵਿੱਚ ਲਿਆ। ਸਵਰਨ ਕੌਰ ਦੇ ਮੂੰਹ ਦੇ ਉੱਤੇ ਹੱਥ ਰੱਖਦਿਆਂ ਉਹਦੀ ਮਾਂ ਧੀਮੀ ਆਵਾਜ਼ ਦੇ ਵਿੱਚ ਬੋਲੀ, ਚੁੱਪ ਕਰ ਨਿਕਰਮੀਏ, ਚੁੱਪ ਕਰ,
ਰੋਏਗੀ ਤਾਂ ਇੱਥੇ ਜੋਗੀ ਰਹਿ ਜਾਏਗੀ। ਫਿਰ ਤੇਰਾ ਪਿਓ ਮਾਰਿਆ ਗਿਆ, ਬਾਕੀ ਟੱਬਰ ਸਹੀ ਸਲਾਮਤ ਉਧਰ ਪਹੁੰਚ ਗਿਆ, ਜਾਣੀ ਕਿ ਸਰਹੱਦੋਂ ਪਾਰ ਪਾਕਿਸਤਾਨ ਵਾਲੇ ਪਾਸੇ। ਮੈਂ ਮੰਗਤੀ ਬਣ ਕੇ ਕਈ ਮਹੀਨਿਆਂ ਤੋਂ ਤੈਨੂੰ ਪਿੰਡ ਪਿੰਡ ਜਿਹੜਾ ਲੱਭਦੀ ਪਈ ਹਾਂ। ਮੈਂ ਤੈਨੂੰ ਲੈਣ ਵਾਸਤੇ ਛੇਤੀ ਆਊਂਗੀ, ਮੇਰੇ ਬਾਰੇ ਕਿਸੇ ਦੇ ਨਾਲ ਗੱਲ ਨਾ ਕਰੀ। ਸਵਰਨ ਕੌਰ ਨੇ ਮਾਂ ਦਾ ਹੱਥ ਜਿਹੜਾ ਫੜ ਕੇ ਉਹਨੂੰ ਵਿਹੜੇ ਦੇ ਵੱਲ ਜਿਹੜਾ ਖਿੱਚ ਲਿਆ। ਉਹ ਮਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਟੱਬਰ ਦੇ ਨਾਲ ਉਹ ਵਿਛੜ ਕੇ ਉਹਨੇ ਕਿਹੜੇ ਕਿਹੜੇ ਦੁੱਖ ਹੰਢਾਏ ਨੇ, ਸੂਬੇਦਾਰ ਕਿੰਨਾ ਚੰਗਾ ਬੰਦਾ ਹੈ। ਉਹਦੀ ਮਾਂ ਨੇ ਝਟਕੇ ਦੇ ਨਾਲ ਹੱਥ ਛੁਡਾਇਆ ਤੇ ਅਗਾਂਹ ਤੁਰ ਗਈ। ਮਾਂ ਦੇ ਨਾਲ ਹੋਈ ਮੁਲਾਕਾਤ ਨੇ ਉਹਨੂੰ ਗੁਆਚੇ ਰਿਸ਼ਤਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਅੱਬਾ ਦੀ ਮੌਤ ਦੀ ਖ਼ਬਰ ਨੇ ਉਹਨੂੰ ਉਦਾਸ ਕਰ ਦਿੱਤਾ। ਖੁਸ਼ੀ ਇਸ ਗੱਲ ਦੀ ਸੀ ਕਿ ਉਹਦਾ ਬਾਕੀ ਸਾਰਾ ਖਾਨਦਾਨ ਬਚ ਨਿਕਲਿਆ ਸੀ ਤੇ ਉਹ ਕਈ ਦਿਨ ਜਿਹੜੀ ਸੀ ਕਸ਼ਮਾਕਸ਼ ਦੇ ਵਿੱਚ ਰਹੀ ਸੀ। ਇੱਧਰ ਸੂਬੇਦਾਰ ਤੇ ਬੱਚੇ ਸਨ ਤੇ ਉਧਰ ਪੂਰਾ ਖਾਨਦਾਨ ਸੀ। ਆਖਰ ਉਹਨੇ ਫੈਸਲਾ ਕੀਤਾ ਕਿ ਉਹ ਸੂਬੇਦਾਰ ਦੇ ਨਾਲ ਕੋਈ ਗੱਲ ਨਹੀਂ ਕਰੇਗੀ ਇਹਦੇ ਬਾਰੇ। ਸਵਰਨ ਕੌਰ ਨੂੰ ਇਸ ਗੱਲ ਦਾ ਪਤਾ ਸੀ ਕਿ ਪਾਕਿਸਤਾਨੋਂ ਟਰੱਕ ਆਉਂਦੇ ਨੇ ਜੋ ਇੱਧਰ ਰਹਿ ਗਈਆਂ ਜਿਹੜੀਆਂ ਮੁਸਲਮਾਨ ਔਰਤਾਂ ਨੂੰ ਲੈ ਜਾਂਦੇ ਨੇ, ਤੇ ਕੋਈ ਡੇਢ ਕੁ ਸਾਲ ਪਹਿਲਾਂ ਇਸ ਪਿੰਡ ਦੇ ਵਿੱਚ ਵੀ ਇੱਕ ਟਰੱਕ ਆਇਆ ਸੀ। ਉਸ ਦਿਨ ਸੂਬੇਦਾਰ ਨੇ ਸਵਰਨ ਕੌਰ ਨੂੰ ਕਿਸੇ ਸ਼ਰੀਕ ਦੇ ਘਰ ਲੁਕੋ ਦਿੱਤਾ ਸੀ। ਦਿਨ ਬੀਤਦੇ ਗਏ, ਲੈਂਦੇ ਵੱਲੋਂ ਕੋਈ ਟਰੱਕ ਨਾ ਆਇਆ। ਦਰਅਸਲ ਉਹਦੀ ਮਾਂ ਮੰਗਦੀ ਪਿੰਨਦੀ ਕਈ ਦਿਨਾਂ ਬਾਅਦ ਲਾਹੌਰ ਪਹੁੰਚੀ ਸੀ। ਲਾਹੌਰ ਤੋਂ ਲਾਇਲਪੁਰ ਦੇ ਚੱਕ ਫਰਾਲੇ ਦੇ ਵਿੱਚ ਪਹੁੰਚੀ। ਸਵਰਨ ਕੌਰ ਦਾ ਭਰਾ ਤੇ ਮਾਮੇ ਡਿਸਕੋਟ ਥਾਣੇ ਗਏ ਤੇ ਉਹਨਾਂ ਨੂੰ ਜਿਹੜਾ ਸੀ ਗੁਆਚੀ ਔਰਤ ਦੀ ਸਾਰੀ ਕਹਾਣੀ ਜਾਂ ਸੁਣਾਈ ਸੀ ਉੱਥੇ। ਜਿਸ ਸਵੇਰ ਸਿਪਾਹੀਆਂ ਵਾਲੇ ਟਰੱਕ ਨੇ ਛਾਪਾ ਮਾਰਿਆ ਤਾਂ ਸੂਬੇਦਾਰ ਘਰ ਅੰਦਰ ਹੀ ਸੀ। ਉਹ ਮਾਣ ਜਿਹੇ ਦੇ ਵਿੱਚ ਬੋਲਿਆ ਸੀ, ਮੈਂ ਇਹਦੇ ਉੱਤੇ ਕੋਈ ਜ਼ੁਲਮ ਨਹੀਂ ਕੀਤਾ, ਤੁਸੀਂ ਇਹਦੀ ਮਰਜ਼ੀ ਆਪਣੀ ਜਿਹੜੀ ਪੁੱਛ ਲਵੋ, ਇਹਦੇ ਤੋਂ ਪੁੱਛ ਲਓ, ਇਹਦੀ ਮਰਜ਼ੀ ਬਗੈਰ ਤੁਸੀਂ ਇਹਨੂੰ ਲਿਜਾ ਨਹੀਂ ਸਕਦੇ। ਭਰਾ ਨੇ ਭੈਣ ਦੇ ਕੋਲੋਂ ਮਰਜ਼ੀ ਪੁੱਛੀ ਤਾਂ ਉਹ ਭੁੱਲ ਗਈ ਕਿ ਉਹ ਹੁਣ ਸਵਰਨ ਕੌਰ ਹੈ, ਉਹਦਾ ਪਤੀ ਹੈ, ਦੋ ਬੱਚੇ ਨੇ। ਸਵਰਨ ਕੌਰ ਦੇ ਅੰਦਰ ਬੈਠੀ ਮੁਸਲਿਮ ਔਰਤ ਨੇ ਪਾਕਿਸਤਾਨ ਜਾਣ ਦੇ ਲਈ ਹੁੰਗਾਰਾ ਭਰ ਦਿੱਤਾ। ਸੂਬੇਦਾਰ ਦਾ ਸਿਰ ਚਕਰਾ ਗਿਆ, ਉਹ ਡਿੱਗ ਜਾਂਦਾ ਜੇ ਕੰਧ ਦਾ ਸਹਾਰਾ ਨਾ ਲੈਂਦਾ ਤਾਂ। ਸਵਰਨ ਕੁਰੇ, ਕੋਈ ਖਿਆਲ ਕਰ ਸਾਡਾ, ਲੰਮਾ ਹੋਕਾ ਭਰਦਿਆਂ ਉਹਨੇ ਤਰਲਾ ਜਿਹਾ ਕੀਤਾ। ਸਵਰਨ ਕੌਰ ਨੇ ਧਾ ਮਾਰਦਿਆਂ ਬੱਚਿਆਂ ਨੂੰ ਚੁੰਮਿਆ, ਸੂਬੇਦਾਰ ਦੇ ਵੱਲ ਤਰਸਾਈਆਂ ਤੇ ਉਦਾਸ ਅੱਖਾਂ ਦੇ ਨਾਲ ਵੇਖਦਿਆਂ ਹੱਥ ਜੋੜੇ ਤੇ ਤੁਰ ਗਈ। ਦਰ ਲੰਘਦਿਆਂ ਉਹਨੇ ਲੇਰ ਮਾਰੀ ਤੇ ਫਿਰ ਡੁਸਕਦੀ ਹੋਈ ਟਰੱਕ ਦੇ ਵਿੱਚ ਜਾ ਬੈਠੀ। ਪੌਣੀ ਸਦੀ ਗੁਜ਼ਰ ਗਈ, ਸਵਰਨ ਕੌਰ ਦੇ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗਿਆ। 15 ਤੋਂ 19 ਮਾਰਚ 2022 ਤੱਕ ਵਰਲਡ ਪੰਜਾਬੀ ਕਾਂਗਰਸ ਦੇ ਵੱਲੋਂ ਅੰਤਰਰਾਸ਼ਟਰੀ ਸਾਹਿਤ ਅਤੇ ਅਮਨ ਕਾਨਫਰੰਸ ਦੇ ਵਿੱਚ ਮੈਨੂੰ ਵੀ ਲਾਹੌਰ ਜਾਣ ਦਾ ਮੌਕਾ ਮਿਲ ਗਿਆ। ਉੱਥੇ ਮੈਂ ਪੰਜਾਬੀ ਦੇ ਸ਼ਾਇਰ ਅਫਜ਼ਲ ਸਾਹਿਰ ਹੁਣਾਂ ਨੂੰ ਮਿਲਿਆ ਤੇ ਗੱਲਾਂ ਚੱਲੀਆਂ ਤਾਂ 47 ਤੱਕ ਪਹੁੰਚ ਗਈਆਂ। ਸਾਹਿਰ ਦੇ ਜਿਹੜੇ ਸੀ ਦਾਦਕੇ ਚੱਬੇਵਾਲ ਤੇ ਨਾਨਕੇ ਸ਼ਾਮ 84 ਦੇ ਕੋਲ ਜੰਡੀ ਪਿੰਡ ਦੇ ਤੋਂ ਗਏ ਨੇ। ਇਹ ਦੋਵੇਂ ਪਿੰਡ ਜਿਹੜੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਨੇ। ਮੈਲੀ ਪਿੰਡ ਦਾ ਜਿਹੜਾ ਜ਼ਿਕਰ ਹੋਇਆ ਉਹ ਵਿਲਕ ਕੇ ਬੋਲਿਆ, ਉਥੋਂ ਸਾਡੀ ਇੱਕ ਰਿਸ਼ਤੇਦਾਰ ਉਧਾਰ ਲਈ ਗਈ ਸੀ, ਕਿਸੇ ਸੂਬੇਦਾਰ ਨੇ ਉਹ ਸਿੰਗੜੀ ਪਿੰਡ ਦੇ ਵਿੱਚ ਵਸਾ ਲਈ ਸੀ, ਫਿਰ ਸਾਡੇ ਬਜ਼ੁਰਗ ਉਹਨੂੰ ਇੱਧਰ ਲੈ ਆਏ ਤੇ ਬੱਚੇ ਵਿਚਾਰੀ ਦੇ ਉਧਰ ਹੀ ਰਹਿ ਗਏ। ਮੈਂ ਸਮਝ ਗਿਆ ਕਿ ਉਹ ਛਿੰਦੋ ਦੀ ਮਾਂ ਦੀ ਗੱਲ ਕਰ ਰਿਹਾ। ਉਹਦਾ ਇੱਧਰ ਵੀ ਵਿਆਹ ਹੋਇਆ ਹੈ। ਮੈਂ ਸਵਾਲ ਕੀਤਾ ਕਿ ਉਹ ਵਿਆਹੀ ਗਈ ਇੱਥੇ ਵੀ? ਕਹਿੰਦਾ ਨਾ ਓਏ ਰੱਬ ਦਿਆ ਬੰਦਿਆ, ਨਾ ਨਾ ਨਾ ਨਾ, ਇਸ ਨਿਕਰਮੀ ਦਾ ਜਿਹੜਾ ਵਿਆਹ ਕੀ ਹੋਣਾ ਸੀ? ਸੁਣਿਆ ਕਿ ਉਹ 4 ਮਹੀਨਿਆਂ ਬਾਅਦ ਮਰ ਗਈ ਸੀ, ਨਿਆਣਿਆਂ ਨੂੰ ਯਾਦ ਕਰ ਕਰਕੇ ਰੋਂਦੀ ਰਹੀ ਸੀ। ਸਭ ਦੇ ਨਾਲੋਂ ਵੱਡਾ ਝੋਰਾ ਉਹਨੂੰ ਇਹ ਸੀ ਕਿ ਉਹਨੇ ਸੂਬੇਦਾਰ ਦੇ ਨਾਲ ਧੋਖਾ ਕੀਤਾ ਹੈ। ਉਹਦਾ ਅਸਲ ਨਾਂ ਕੀ ਸੀ ਫਿਰ? ਮੈਂ ਆਖਰੀ ਸਵਾਲ ਪੁੱਛਿਆ ਸੀ। ਨਾਂ ਤਾਂ ਉਹਦਾ ਕਰਮੀ ਸੀ, ਪਰ ਅੱਜ ਵੀ ਅਸੀਂ ਉਹਦਾ ਜ਼ਿਕਰ ਨਿਕਰਮੀ ਕਹਿ ਕੇ ਹੀ ਕਰਦੇ ਹਾਂ। 47 ਨੇ ਉਹਨੂੰ ਕਰਮੀ ਤੋਂ ਨਿਕਰਮੀ ਬਣਾ ਕੇ ਰੱਖ ਦਿੱਤਾ ਸੀ ਨਾ। ਜਦੋਂ ਉਹਨੇ ਦਮ ਤੋੜਿਆ ਤਾਂ ਮੇਰੀ ਮਾਂ ਉਹਦੇ ਕੋਲ ਸੀ। ਉਸ ਵਿਚਾਰੀ ਦੇ ਆਖਰੀ ਬੋਲ ਸਨ, ਸੂਬੇਦਾਰਾ ਮੈਨੂੰ ਮਾਫ ਕਰੀ। ਅਫਸਰ ਸਾਹਿਰ ਨੇ ਗੱਲ ਮੁਕੋਦਿਆਂ ਹੋਇਆ ਲੰਮਾ ਹੋਕਾ ਭਰ ਲਿਆ ਸੀ। ਜੀ ਦੋਸਤੋ,
ਇਹ ਹੈ ਜੀ ਦਾਸਤਾਂ ਸਾਵਲ ਧਾਮੀ ਜੀ ਦੀ ਕਲਮ ਦੇ ਵਿੱਚੋਂ ਪੰਜਾਬੀ ਕਹਾਣੀ। ਸੂਬੇਦਾਰਾ ਮੈਨੂੰ ਮਾਫ ਕਰੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਕਾਫੀ ਇਮੋਸ਼ਨਲ ਕਰ ਜਾਂਦੀਆਂ ਜੀ ਕਹਾਣੀਆਂ ਅਸਲੀਅਤ ਦੇ ਲਾਗੇ ਆਪਣੇ ਆਲੇ ਦੁਆਲੇ ਪਿੰਡਾਂ ਦਾ ਜਦੋਂ ਜ਼ਿਕਰ ਆਉਂਦਾ ਹੈ। ਇਹੋ ਜਿਹੇ ਵਰਤਾਰੇ ਜਿਹੜੇ ਨੇ ਵਾਪਰੇ ਨੇ, ਹਰ ਪਾਸੇ ਵਾਪਰੇ ਨੇ। ਇਹਨਾਂ ਚੀਜ਼ਾਂ ਦੇ ਵਿੱਚੋਂ ਖੱਟਿਆ ਆਮ ਜਨਤਾ ਨੇ ਕੁਝ ਨਹੀਂ ਤੇ ਰਿਸ਼ਤੇਦਾਰਾਂ ਦੇ ਵਿੱਚ ਪਾੜੇ ਪਏ ਹੈ, ਰਿਸ਼ਤਿਆਂ ਦੇ ਵਿੱਚ ਪਰਿਵਾਰ ਪਾਟੇ ਹੈ, ਸਰਹੱਦਾਂ ਬਣ ਗਈਆਂ ਤੇ ਇੱਕ ਦੂਸਰੇ ਦੇ ਜ਼ਿਹਨ ਦੇ ਵਿੱਚ ਜਾਂ ਕਹਿ ਲਓ ਦਿਲਾਂ ਦੇ ਵਿੱਚ ਨਫ਼ਰਤਾਂ ਨੇ ਜਿਹੜਾ ਸੀ ਬੀਜ ਬੋਲਤਾ ਤੇ ਅੱਜ ਉਹੀ ਹੱਥਾਂ ਸਰਹੱਦਾਂ ਦੇ ਉੱਤੇ ਇੱਕ ਦੂਸਰੇ ਨੂੰ ਮਿਲਣ ਦੇ ਲਈ ਜਿਹੜਾ ਤੜਫਦੇ ਹੈ। ਇਹ 1947 ਦਾ ਵਾਕਿਆ ਸੂਬੇਦਾਰਾ ਮੈਨੂੰ ਮਾਫ਼ ਕਰੀ, ਸਾਵਲ ਧਾਮੀ ਜੀ ਦੀ ਕਲਮ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਉਮੀਦ ਕਰਦੇ ਹਾਂ ਕਹਾਣੀ ਚੰਗੀ ਲੱਗੀ ਹੋਏਗੀ ਤੇ ਸਟੂਡੀਓ ਦਾ ਨੰਬਰ +358 44 976 1962 ਹੈ ਤੇ ਫਿਰ ਤੁਹਾਡੇ ਸੁਨੇਹੇ ਲੈ ਕੇ ਇਸ ਤੋਂ ਹੀ ਆਪਾਂ ਇੱਥੇ ਹੀ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, 2-4 ਮਿੰਟ ਜਿੰਨਾ ਚਿਰ ਮੈਂ ਤੁਹਾਡੇ ਸੁਨੇਹਾਂ ਦੀ ਸਾਂਝ ਪਾਉਣਾ ਉਸ ਸਮੇਂ ਤੱਕ ਤੁਹਾਡੀ ਉਡੀਕ ਰਹੇਗੀ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਸੁਨੇਹੇ ਤਕਰੀਬਨ ਸਾਂਝੇ ਕੀਤੇ ਵੀ ਸੀ ਪਹਿਲਾਂ ਤੇ ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਔਲਕ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਪਿਆਰਿਆਂ ਨੂੰ, ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ, ਔਜਲਾ ਸਾਹਿਬ ਨੇ, ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ ਬਲਰਾਜ ਸਿੰਘ ਸੰਧੂ ਅੰਕਲ ਜੀ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਉਹ ਫੈਕਟਰੀ ਦਾ ਜ਼ਿਕਰ ਕੀਤਾ ਸੀ, ਬਹੁਤ ਬਹੁਤ ਸ਼ੁਕਰੀਆ ਤੇ ਇਸੇ ਤਰ੍ਹਾਂ ਸਾਂਝਾ ਕੀਤਾ ਸੀ ਪਹਿਲਾਂ ਵੀ। ਤੇ ਰਜਿੰਦਰ ਕੁਮਾਰ ਜੀੜਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਮੁਕੱਦਰ ਜੀ ਯੂ ਆਰ ਰਾਈਟ ਕਹਿੰਦੇ ਜੀ ਤੇ ਜੀ ਜੀਰਾ ਸਾਹਿਬ ਸ਼ੁਕਰੀਆ ਜੀ ਕਹਿੰਦੇ ਮੁਕੱਦਰ ਜੀ। ਲਓ ਦੋਸਤੋ, ਇਹ ਸੀ ਜੀ ਜੋ ਸੁਨੇਹੇ ਮੈਨੂੰ ਦਿਖ ਰਹੇ ਨੇ ਤੇ ਬਾਕੀ ਬਾਅਦ ਦੇ ਵਿੱਚ ਵੀ ਮੈਂ ਝਾਤ ਮਾਰ ਲੈਂਦਾ ਹੁੰਦਾ ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਨਹੀਂ ਚੰਗਾ ਲੱਗਿਆ ਤਾਂ ਵੀ ਭਾਈ ਦੱਸ ਦਿਆ ਕਰੋ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ ਤੇ ਕੱਲ੍ਹ ਨੂੰ ਮਜ਼ਦੂਰ ਦਿਵਸ ਲੇਬਰ ਡੇ ਇਹਨਾਂ ਮੁਲਕਾਂ 'ਚ ਮਨਾਇਆ ਜਾ ਰਿਹਾ, ਸਾਰੇ ਅਦਾਰਿਆਂ ਦੇ ਵਿੱਚ ਤਕਰੀਬਨ ਛੁੱਟੀ ਹੈ ਤੇ ਸਟੋਰ ਵਗੈਰਾ ਜ਼ਰੂਰ ਮਾੜੇ ਮੋਟੇ ਖੁੱਲ੍ਹੇ ਹੋਣਗੇ ਖਾਣ ਪੀਣ ਦਾ ਜਿਹੜਾ, ਤੇ ਬਾਕੀ ਸਾਰਾ ਕੁਝ ਓਫਿਸ਼ਲੀ ਤੌਰ ਦੇ ਉੱਤੇ ਸਰਕਾਰੀ ਸਾਰਾ ਹੀ ਬੰਦ ਹੈ ਜੀ। ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਤਕਰੀਬਨ ਛੁੱਟੀ ਹੁੰਦੀ ਹੈ, ਤਕਰੀਬਨ ਪੂਰੇ ਮੁਲਕ ਦੇ ਵਿੱਚ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਤੇ ਨਾਲ ਨਾਲ ਸਮਰ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ ਯਾਨੀ ਗਰਮੀਆਂ ਦੀ। ਤੇ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਗਏ, ਕਿਸੇ ਦਾ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਜ਼ਿੰਦਗੀ। ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ। ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ।

0: ದ್ವಾಪ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ। ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ। ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ। ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਮਖਮਲ

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੇਓਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੇਓਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੇਓਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੇਓਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੇਓਕੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ, ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ

0: लालच डरावे दे चकाउना लोचदा बच्चे अणजाण हाँ ओ एहो सोचदा मारदे हां लत सूबे दी जगीर नू फतेह सिंह आखे जोरावर वीर नू ओ फतेह सिंह आखे जोरावर वीर नू वीरां ताई मिलने नू चित करदा हो ओ वीरां ताई मिलने नू चित करदा अजीत ते जुंजार बिना नहीं ओ सरदा चेते करा पिता जी दी शमशीर नू फतेह सिंह आखे जोरावर वीर नू ओ फतेह सिंह आखे जोरावर वीर नू दादी मां ने दित्ती आखरी ये सिखिया मंगनी ना कदे रहम वाली पिखिया डाढे दुख देवे पावे ओ शरीर नू फतेह सिंह आखे जोरावर वीर नू फतेह सिंह आखे जोरावर वीर नू छोटा पावे मैं हां तैथों पहला जावांगा छोटा पावे मैं हां तैथों पहला जावांगा मौत चंदरी नू हस गाले लावांगा ओ मिलना है दादे तेग तनी वीर नू मिलना है दादे तेग तनी वीर नू फतेह सिंह आखे जोरा वर वीर नू फतेह सिंह आखे जोरा वर वीर नू फतेह सिंह आखे जोरा वर वीर नू
1: ਕੁਲਵੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਕਿਰਨ ਸਿੰਗਲਾ ਜੀ ਜੀ ਆਇਆਂ
2: ਹੈਲੋ ਹੈਲੋ ਜੀ ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਿਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਦੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: Harbi safritim vardı. Una da dost. Una da hamsafer. Te una de dadaji diyan rachna ma kon bada. Jila hai Sherpur de sher gardi bada da. Gaik Rinku Shah Diwana. Rinku Shah Diwana. Harpreet Bang hi bahut hi surreali awaaz da malik hai. ਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਹੈ, ਉਸ ਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਹੈ ਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਹੈ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਹੈ। ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਹੈ। ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਕੀ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰਖੇ ਦੀ ਕੂਕ ਸੁਣ ਕੇ, ਵਿਚਰਖੇ ਦੀ ਕੂਕ ਸੁਣ ਕੇ, ਜੋ ਕਿ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰਖੇ ਦੀ ਕੂਕ ਸੁਣ ਕੇ, ਵਿਚਰਖੇ ਦੀ ਕੂਕ ਸੁਣ ਕੇ, ਚਰਖੇ ਦੀ ਕੂਕ ਸੁਣ ਕੇ, ਉੱਥੇ ਲੈ ਚੱਲ ਚਰਖਾ ਮੇਰਾ, ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰਖੇ ਦੀ ਕੂਕ ਸੁਣ ਕੇ, ਵਿਚਰਖੇ ਦੀ ਕੂਕ ਸੁਣ ਕੇ, ਵਿਚਰਖੇ ਦੀ ਕੂਕ ਸੁਣ ਕੇ, ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ, ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ, ਨਿਹਾਲਿਆ ਨਿਹਾਲ ਡੱਕ ਲੇ, ਨਿਹਾਲਿਆ ਨਿਹਾਲ ਡੱਕ ਲੇ, ਨਿਹਾਲਿਆ ਨਿਹਾਲ ਡੱਕ ਲੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰਖੇ ਦੀ ਕੂਕ ਸੁਣ ਕੇ, ਵਿਚਰਖੇ ਦੀ ਕੂਕ ਸੁਣ ਕੇ, ਵਿਚਰਖੇ ਦੀ ਕੂਕ ਸੁਣ ਕੇ, ਵਿਚਰਖੇ ਦੀ ਕੂਕ ਸੁਣ ਕੇ। ਧੰਨਵਾਦ
0: ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ, ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ, ਵਧੀਆ ਗਾਉਂਦੇ ਨੇ, ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ, ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ, ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: Comfort Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation Contact us on office.bestwood@gmail.com or call Big Paraj 604-377-1092 British Columbia Bestwood Kitchen Cabinets LDD
1: Washington Freight Service Seattle ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲੇ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਜੀ ਅਤੇ ਦੋਸਤੋ ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਸੋਮਵਾਰ ਦਾ ਦਿਹਾੜਾ ਮਾਫ਼ੀ ਚਾਹੁੰਦੇ ਹਾਂ ਥੋੜ੍ਹਾ ਜਿਹਾ ਲੇਟ ਹਾਂ 10-12 ਮਿੰਟ ਅਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਹਾਜ਼ਰ ਹਾਂ 25 ਮਈ 2026 ਦਾ ਦਿਹਾੜਾ ਅਤੇ ਸੋਮਵਾਰ ਦਾ ਦਿਨ ਹੈ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਸਾਰੇ ਦੋਸਤਾਂ ਦਾ ਸੱਜਣਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਜੀ ਅਤੇ ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਅਤੇ 2-2.25 ਘੰਟੇ ਕੋਸ਼ਿਸ਼ ਜਾਰੀ ਰਹੇਗੀ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ ਵੱਖਰੇ ਵੱਖਰੇ ਜਿਹੜਾ ਨਜ਼ਰੀਏ ਦੇ ਨਾਲ ਅਤੇ ਐਂਗਲ ਤੋਂ ਆਪਾਂ ਦੇਖਣ ਦੀ ਅਤੇ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਉਸ ਤੋਂ ਬਾਅਦ ਦੇਸ਼ ਦੀਆਂ ਖਬਰਾਂ ਅਤੇ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੇ ਵੱਲ ਨੂੰ ਵੀ ਆਪਾਂ ਨਾਲ ਦੀ ਨਾਲ ਚੱਲਾਂਗੇ ਅਤੇ ਲਓ ਦੋਸਤੋ ਗੱਲਬਾਤ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸਮਾਂ ਅਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:15 ਦਾ ਟਾਈਮ ਜਿਹੜਾ ਹੋ ਚੁੱਕਿਆ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:15 ਹੋ ਚੁੱਕੇ ਨੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਇਸ ਵਕਤ ਜਿਹੜਾ ਹੈ ਸਵੇਰ ਦਾ ਸਮਾਂ ਹੈ ਸਵੇਰ ਦੇ 9:15 ਜਿਹੜੇ ਹੋ ਚੁੱਕੇ ਆ ਅਤੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:15 ਦਾ ਜਿਹੜਾ ਸਮਾਂ ਹੈ ਅਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਇਸ ਵਕਤ ਜਿਹੜੇ ਨੇ ਸ਼ਾਮ ਦੇ 6:00 ਘੜੀਆਂ ਦੇ ਉੱਤੇ ਅਤੇ 15 ਮਿੰਟ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ ਅਤੇ ਲਓ ਮਿਲਾਵੋ ਘੜੀਆਂ ਨੂੰ ਨਾਲ ਦੋਸਤਾਂ ਮਿੱਤਰਾਂ ਸੱਜਣਾ ਬੇਲੀਆਂ ਦੋਸਤਾਂ ਨੂੰ ਲਾਵੋ ਸੁਨੇਹਾ ਅਤੇ ਕਰਦੇ ਹਾਂ ਫਿਰ ਗੱਲਬਾਤ ਦੀ ਸ਼ੁਰੂਆਤ ਤੁਹਾਡੇ ਨਾਲ ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਅੱਜ ਦੇ ਵਿਚਾਰ ਦੀ ਅਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਕੈਮਰੇ ਦੇ ਵਿੱਚ ਅੱਜ ਥੋੜ੍ਹੇ ਜਿਹੇ ਖਰਾਬੀ ਕਾਰਨ ਅਤੇ ਕੈਮਰਾ ਨਹੀਂ ਔਨ ਹੋ ਸਕੇਗਾ ਜੀ ਦੋਸਤੋ ਇਸੇ ਤਰ੍ਹਾਂ ਆਪਾਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਅਤੇ ਫੇਸਬੁੱਕ ਯੂਟਿਊਬ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਤੁਹਾਡੇ ਲਈ ਪ੍ਰੋਗਰਾਮ ਇਸ ਵਕਤ ਜਿਹੜਾ ਲਾਈਵ ਚੱਲ ਰਿਹਾ ਅਤੇ ਵੈਬਸਾਈਟ ਦੇ ਉੱਤੇ ਵੀ 25 ਮਈ ਦਾ ਦਿਹਾੜਾ ਅਤੇ ਕਹਿੰਦੇ ਨੇ ਕਿ ਅੱਜ ਦੇ ਵਿਚਾਰ ਦੇ ਵਿੱਚ ਜਿਹੜਾ ਕਲਾ ਸਮਾਜ ਦੇ ਹਿੱਤ ਦੇ ਵਿੱਚ ਨਹੀਂ ਉਹ ਕੇਵਲ ਨਿੱਜੀ ਸ਼ੌਂਕ ਦੇ ਉੱਤੇ ਸ਼ੁਗਲ ਦੇ ਲਈ ਹੁੰਦੀ ਹੈ ਦੂਸਰੇ ਪਾਸੇ 25 ਮਈ 1787 ਦਾ ਜਦੋਂ ਜ਼ਿਕਰ ਕਰਦੇ ਹਾਂ ਯਾਦ ਕਰਦੇ ਹਾਂ ਅਮੈਰੀਕਾ ਦੀ ਬਣਾਈ ਹੋਈ ਸੰਵਿਧਾਨ ਕਮੇਟੀ ਵੱਲੋਂ ਬਣਾਇਆ ਸੰਵਿਧਾਨ ਜਿਹੜਾ ਸੀ 1799 ਨੂੰ ਅਮੈਰੀਕਾ ਦੇ ਵਿੱਚ ਲਾਗੂ ਜਿਹੜਾ ਕੀਤਾ ਗਿਆ ਸੀ 1886 ਦੇ ਵਿੱਚ ਬੰਗਾਲ ਦੇ ਇਨਕਲਾਬੀ ਰਾਸ ਬਿਹਾਰੀ ਬੋਸ ਉਹਨਾਂ ਦਾ ਜਨਮ ਹੁੰਦਾ ਅਤੇ 1935 ਦੇ ਵਿੱਚ ਖਿਡਾਰੀ ਜੈਸੀ ਓਵਨਸ ਨੇ ਜਿਹੜਾ ਸੀ ਇੱਕ ਘੰਟੇ ਦੇ ਅੰਦਰ ਅਥਲੈਟਿਕ ਦੇ 4 ਸੋਨੇ ਦੇ ਤਮਗੇ ਜਿੱਤ ਕੇ ਵਰਲਡ ਰਿਕਾਰਡ ਜਿਹੜਾ ਬਣਾ ਦਿੱਤਾ ਸੀ। 1995 ਦੇ ਵਿੱਚ ਅਮਰੀਕਾ ਨੇ ਪਹਿਲੀ ਵਾਰ ਜੀਵ ਦੇ ਜਿਹੜਾ ਸੀ DNA ਦੀ ਨੂੰ ਜਿਹੜਾ ਸੀ ਡੀਕੋਡ ਕੀਤਾ ਸੀ, ਅਤੇ 2007 ਦੇ ਵਿੱਚ ਅਮਰੀਕਾ ਵੱਲੋਂ ਭੇਜਿਆ ਗਿਆ ਰੋਬਟ ਜਿਹੜਾ ਸੀ ਮੰਗਲ ਗ੍ਰਹਿ ਦੇ ਉੱਤੇ ਪੁੱਜਿਆ ਸੀ। ਅਤੇ ਲਓ ਫਿਰ ਆਪਾਂ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਅੱਜ ਸਭ ਤੋਂ ਪਹਿਲਾਂ ਇਪਟਾ ਦੀ, ਇੰਡੀਆ ਪੀਪਲਸ ਥੀਏਟਰ ਦੀ ਐਸੋਸੀਏਸ਼ਨ ਨਾਂ ਦੀ ਜਿਹੜੀ ਸੰਸਥਾ ਸੀ 25 ਮਈ 1943 ਨੂੰ ਬਣੀ ਮੁੰਬਈ ਦੇ ਵਿੱਚ। ਲੋਕ ਪੱਖੀ, ਸਾਫ਼ ਸੁਥਰੇ ਅਤੇ ਨਿਰੋਏ ਸੱਭਿਆਚਾਰ ਦੇ ਵਿਕਾਸ ਦੇ ਲਈ, ਪ੍ਰਚਾਰ ਦੇ ਲਈ ਅਤੇ ਪ੍ਰਸਾਰ ਦੇ ਲਈ ਹੋਂਦ ਦੇ ਵਿੱਚ ਆਉਂਦੀ ਹੈ। ਇਪਟਾ ਨੇ ਉਸ ਸਮੇਂ ਕਿਹਾ ਸੀ ਕਿ ਕਲਾ ਸਿਰਫ ਕਲਾ ਹੀ ਨਹੀਂ ਬਲਕਿ ਲੋਕਾਂ ਦੇ ਲਈ ਹੈ। ਇਸ ਦੇ ਪਹਿਲੇ ਪ੍ਰਧਾਨ HM ਜੋਸ਼ੀ ਸਨ ਅਤੇ ਮੁੱਢਲੇ ਮੈਂਬਰਾਂ ਦੇ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਖਵਾਜਾ ਅਹਿਮਦ, ਅਬਾਸ ਉਤਪਲ ਦੱਤ, ਪੰਡਿਤ ਰਵੀ ਸ਼ੰਕਰ, ਨਿਰੰਜਨ ਸਿੰਘ ਮਾਨ, ਤੇਰਾ ਸਿੰਘ ਚੰਨ ਆਦਿ ਜਿਹੜੇ ਰਹੇ ਨੇ। 1946 ਦੇ ਵਿੱਚ ਇਪਟਾ ਦੇ ਵੱਲੋਂ ਬਣਾਈ ਗਈ ਜਿਹੜੀ ਹੈ ਪਹਿਲੀ ਫਿਲਮ ਧਰਤੀ ਕੇ ਲਾਲ ਜਿਹੜੀ ਦੱਸੀ ਜਾਂਦੀ ਹੈ, ਜਿਸ ਦਾ ਸੰਬੰਧ 1942 ਨੂੰ ਜਿਹੜਾ ਸੀ ਬੰਗਾਲ ਦੇ ਵਿੱਚ ਪਏ ਕਾਲ ਦੇ ਨਾਲ ਸੀ। ਦੂਜੀ ਜੰਗ ਵੇਲੇ ਅਨਾਜ ਬੰਗਾਲ ਦੇ ਲੋਕਾਂ ਨੂੰ ਦੇਣ ਦੀ ਬਜਾਏ ਜਿਹੜਾ ਫੌਜ ਦੇ ਲਈ ਰੱਖ ਲਿਆ ਗਿਆ ਸੀ। ਮੁਨਾਫੇਖੋਰਾਂ ਨੇ ਜਿਹੜਾ ਸੀ ਹਾਲਾਤ ਉਸ ਸਮੇਂ ਵੀ ਉੱਦਾਂ ਦੇ ਸਨ, ਅਤੇ ਮੁਨਾਫੇਖੋਰ ਜਿਹੜੇ ਸਨ ਉਹਨਾਂ ਨੇ ਹਾਲਾਤਾਂ ਦਾ ਫਾਇਦਾ ਉਠਾਉਣ ਦੇ ਲਈ ਅਨਾਜ ਦੀ ਜਿਹੜੀ ਸੀ ਜ਼ਖੀਰਾਬਾਜ਼ੀ ਕਰ ਲਈ, ਜਮ੍ਹਾਂ ਕਰ ਲਿਆ ਜਾਣੀ, ਅਤੇ ਲੋਕ ਸੜਕਾਂ ਦੇ ਉੱਤੇ ਆ ਉਤਰੇ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਪੇਸ਼ ਅੰਨਦਾਤਾ ਅਤੇ ਜ਼ੁਬਾਨ ਬੰਦੀ ਅਤੇ ਕਹਾਣੀ ਜਿਹੜਾ ਸੀ ਨਥਾਣਾ ਦੇ ਆਧਾਰਿਤ ਦੇ ਉੱਤੇ ਅਹਿਮਦ ਅਬਾਸ ਉਹਨਾਂ ਨੇ ਧਰਤੀ ਕੇ ਲਾਲ ਫਿਲਮ ਜਿਹੜੀ ਸੀ ਉਹਦੀ ਕਹਾਣੀ ਲਿਖੀ ਸੀ। ਇਸ ਫਿਲਮ ਦੇ ਵਿੱਚ ਕਲਾਕਾਰ ਬਲਰਾਜ ਸਾਹਨੀ, ਦਮਿਅੰਤੀ ਸਾਹਨੀ, ਰਸ਼ੀਦ ਅਹਿਮਦ, KN ਸਿੰਘ, ਜ਼ੋਹਰਾ ਸਹਿਗਲ, ਸ਼ੰਭੂ ਮਿੱਤਰਾ, ਸਨੇਹ ਲਤਾ ਆਦਿ ਜਿਹੜੇ ਸਨ ਗੀਤਕਾਰ, ਅਤੇ ਪ੍ਰੇਮ ਧਵਨ, ਸਰਦਾਰ ਜਾਫਰੀ ਆਦਿ ਦੇ ਜਿਹੜੇ ਗੀਤ ਸੀ। 1961 ਨੂੰ ਤੇਰਾ ਸਿੰਘ ਚੰਨ ਹੁਣਾਂ ਨੇ ਲੋਕ ਗਾਇਕਾ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਜੋਗਿੰਦਰ ਬਾਹਰਲਾ, ਉਰਮਿਲਾ ਆਨੰਦ, ਹਰਨਾਮ ਨਰੂਲਾ, ਅਮਰਜੀਤ ਗੁਰਦਾਸਪੁਰੀ, ਪ੍ਰੀਤ ਮਾਨ, KS ਸੂਰੀ, ਡਾਕਟਰ ਇਕਬਾਲ ਕੌਰ, ਸ਼ੀਲਾ ਦੀਦੀ ਆਦਿ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਇਪਟਾ ਦੀ ਜਿਹੜੀ ਸੀ ਨੀਂਹ ਰੱਖ ਦਿੱਤੀ। ਇਹਨਾਂ ਨੇ ਨਾਟ ਗੀਤਾਂ, ਉਪੇਰਿਆਂ, ਓਪਰਾ ਜਿਹੜਾ ਉਪੇਰਿਆਂ ਦੀ ਥਾਂ ਨਾਟਕ ਗੀਤ ਗਤੀਵਿਧੀਆਂ ਦੇ ਨਾਲ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਤਬਦੀਲੀ ਲਿਆਂਦੀ। ਇਪਟਾ ਦਾ ਗੜ੍ਹ ਜਿਹੜਾ ਸੀ ਗੁਰਬਖਸ਼ ਸਿੰਘ ਪ੍ਰੀਤ ਲੜੀ ਉਹਨਾਂ ਦੇ ਵੱਲੋਂ ਵਸਾਇਆ ਪ੍ਰੀਤ ਨਗਰ ਸੀ, ਜਿੱਥੇ ਰਿਹਾਇਸਲਾਂ ਹੁੰਦੀਆਂ, ਪੰਜਾਬ ਭਰ ਦੇ ਵਿੱਚ ਲੱਚਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ਜਿਹੜਾ ਸੀ ਉਤਸ਼ਾਹਤ ਕਰਦੇ TV ਚੈਨਲ, ਗੀਤਕਾਰਾਂ, ਗਾਇਕਾਂ ਅਤੇ ਮਿਊਜ਼ਿਕ ਕੰਪਨੀਆਂ ਖਿਲਾਫ ਜਿਹੜਾ ਸੀ ਭਰਾਤਰੀ ਜਥੇਬੰਦੀਆਂ, ਪੰਜਾਬ ਹਿਤੈਸ਼ੀ ਜਿਹੜੇ ਸਨ ਲੋਕ ਹਿਤੈਸ਼ੀਆਂ ਦੇ ਸਹਿਯੋਗ ਦੇ ਨਾਲ ਆਵਾਜ਼ ਬੁਲੰਦ ਕਰ ਦਿੱਤੀ ਗਈ। ਸ਼੍ਰੋਮਣੀ ਨਾਟਕਕਾਰ ਜਿਹੜੇ ਸਨ ਕੇਵਲ ਧਾਲੀਵਾਲ ਵੱਲੋਂ ਯਾਦਾਂ ਇਪਟਾ ਦੀਆਂ ਉਹਦੇ ਉੱਤੇ ਜਿਹੜੀ ਕਿਤਾਬ ਰਿਲੀਜ਼ ਕੀਤੀ ਜਾ ਚੁੱਕੀ ਹੈ। ਇਪਟਾ ਦਾ ਸੰਬੰਧ ਖੱਬੇ ਪੱਖੀ ਵਿਚਾਰਧਾਰਾ ਦੇ ਨਾਲ, ਦੂਜੇ ਰਾਜਾਂ ਵਾਂਗ ਹੀ ਪੰਜਾਬ ਦੇ ਵਿੱਚ ਇਪਟਾ ਦੇ ਸਾਥੀ ਇੰਦਰਜੀਤ ਬਿੱਟੂ, ਰੂਪਵਾਲੀ ਦੇ ਸਮੇਤ ਹੋਰ ਨਾਟਕਕਾਰ ਜਿਹੜੇ ਸਨ ਸਰਗਰਮ ਨੇ। ਦੂਸਰੇ ਪਾਸੇ ਗੱਲ ਆ ਜਾਂਦੀ ਹੈ ਨਕਸਲਬਾੜੀ ਦੀ, ਬਗਾਵਤ ਦੀ ਗੱਲ ਕਰਦੇ ਹਾਂ, ਅਗਲਾ ਜਿਹੜਾ ਪੰਨਾ ਖੋਲ੍ਹਦੇ ਹਾਂ। ਤਿਲਗਾਨਾ ਘੋਲ ਤੋਂ ਬਾਅਦ ਪੱਛਮੀ ਬੰਗਾਲ ਦੇ ਨਕਸਲਬਾੜੀ ਜਿਹੜੀ ਹੈ ਇਲਾਕੇ ਦੇ ਅੰਦਰ ਕਿਸਾਨਾਂ ਦਾ ਜ਼ਮੀਨ ਅਤੇ ਸੱਤਾ ਦੇ ਲਈ ਅਜਿਹਾ ਸੰਘਰਸ਼ ਚੱਲਿਆ ਜਿਵੇਂ ਕਿ ਪਿਛਲੇ ਆਪਣੇ ਦਿਨਾਂ ਦੇ ਵਿੱਚ ਸਮਾਪਤ ਕੀਤਾ ਜੰਗਲਨਾਮਾ ਸਤਨਾਮ ਹੁਣਾਂ ਦੀ ਕਲਮ ਦੇ ਵਿੱਚ, ਇਸ ਦੇ ਉੱਤੇ ਆਧਾਰਿਤ ਉਹ ਸਾਰਾ ਨਾਵਲ ਹੈ ਜਿਸ ਨੇ ਭਾਰਤ ਦੀ ਕਮਿਊਨਿਸਟ ਲਹਿਰ ਦੇ ਉੱਤੇ ਆਪਣੀ ਅਹਿਮ ਜਿਹੜੀ ਸੀ ਅਮਿਟ ਛਾਪ ਛੱਡੀ ਸੀ। ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਵਿੱਚ 60 ਪਿੰਡਾਂ ਦਾ ਸਮੂਹ ਨਕਸਲਬਾੜੀ ਉਹ ਇਲਾਕਾ ਜਿਸ ਨੇ ਕਿਸਾਨ ਵਿਦਰੋਹ ਨੂੰ ਜਨਮ ਦਿੱਤਾ। ਇੱਥੇ ਕਬਾਇਲੀ ਅਤੇ ਰਾਜਬੰਸੀ ਕਿਸਾਨ ਰਹਿੰਦੇ ਸਨ। ਖੇਤੀ ਤੋਂ ਇਲਾਵਾ ਚਾਹ ਦੇ ਕਾਫੀ ਬਾਗ ਜਿੱਥੇ ਆਦਿਵਾਸੀ ਮਜ਼ਦੂਰੀ ਕਰਦੇ। 500 ਜਾਗੀਰਦਾਰਾਂ ਦੀ ਮਾਲਕੀ ਹੇਠ ਇਹ ਇਲਾਕਾ ਸੀ। ਫਰਵਰੀ 1967 ਦੇ ਵਿੱਚ ਬੰਗਾਲ ਦੇ ਅੰਦਰ ਸੀ ਜਿਹੜੇ ਸੀ CPM ਦੀ ਸਰਕਾਰ ਬਣ ਗਈ, ਜਿਸ ਨੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸਨ ਕਿ ਜੇ ਸਾਡੀ ਸਰਕਾਰ ਬਣੀ ਤਾਂ ਜ਼ਮੀਨੀ ਸੁਧਾਰਾਂ ਨੂੰ ਲਾਗੂ ਕੀਤਾ ਜਾਊ। 7 ਮਈ ਨੂੰ ਇਸ ਇਲਾਕੇ ਦੇ ਵਿੱਚ ਵਾਅਦੇ ਪੂਰੇ ਕਰਾਉਣ ਦੇ ਲਈ ਕਿਸਾਨ ਕਾਨਫਰੰਸ ਹੁੰਦੀ ਹੈ। 23 ਮਈ ਨੂੰ ਪੁਲਿਸ ਦੇ ਨਾਲ ਹੋਈ ਝੜਪ ਦੇ ਵਿੱਚ 3 ਪੁਲਿਸ ਮੁਲਾਜ਼ਮ ਮਾਰੇ ਜਾਂਦੇ ਹੈ ਅਤੇ ਕਈ ਫੱਟੜ ਹੁੰਦੇ ਹੈ। 25 ਮਈ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਔਰਤਾਂ ਦੇ ਮੁਜ਼ਾਰੇ ਉੱਪਰ ਚੱਲੀ ਗੋਲੀ ਜਿਹੜੀ ਸੀ ਉਹਨਾਂ ਦੇ ਨਾਲ 7 ਔਰਤਾਂ ਅਤੇ 2 ਬੱਚਿਆਂ ਦੇ ਸਮੇਤ 10 ਦੀ ਮੌਤ ਹੋ ਜਾਂਦੀ ਹੈ। ਲੋਕ ਭੜਕ ਉੱਠੇ, ਥਾਂ ਥਾਂ ਜ਼ਮੀਨਾਂ 'ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਲਾਕਾ ਜਿਹੜਾ ਸੀ ਕਮੇਟੀਆਂ ਬਣ ਗਈਆਂ, ਸ਼ੁਰੂ ਹੋ ਗਈਆਂ। ਹੌਲੀ ਹੌਲੀ ਇਹ ਸੰਘਰਸ਼ ਸਾਰੇ ਭਾਰਤ ਦੇ ਵਿੱਚ ਫੈਲਦਾ ਗਿਆ। ਇਸ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਉਣ ਲਈ ਮਾਰਕਸਵਾਦ, ਲੈਨਨਵਾਦ, ਮਾਓ ਵਿਚਾਰਧਾਰਾ ਅਪਣਾ ਕੇ ਪਾਰਲੀਮੈਂਟ ਦੇ ਰਾਹ ਨੂੰ ਜਿਹੜਾ ਰੱਦ ਕਰਦੇ ਹੋਏ ਲੋਕ ਯੁੱਧ ਦਾ ਰਾਹ ਜਿਹੜਾ ਅਪਣਾਉਣ ਦੇ ਲਈ CPM ਜਿਹੜੀ ਸੀ, ML ਦਾ ਜਿਹੜਾ ਸੀ 22 ਅਪ੍ਰੈਲ 1969 ਨੂੰ ਗਠਨ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਇਸ ਪਾਰਟੀ ਦੇ ਵਿੱਚ ਖਿੰਡਾਂ ਸ਼ੁਰੂ ਹੋ ਗਈਆਂ, ਜਾਣੀ ਕਿ ਖਿਲਰਨ ਲੱਗ ਗਏ। ਕਈ ਗਰੁੱਪ ਹੋਂਦ ਦੇ ਵਿੱਚ ਆ ਗਏ। ਨਕਸਲਵਾੜੀ, ਕਿਸਾਨ ਬਗਾਵਤ ਕੋਈ ਅਚਨਚੇਤ ਅਤੇ ਆਪ ਮੁਹਾਰੇ ਵਾਪਰੀ ਘਟਨਾ ਨਹੀਂ ਸੀ। ਇਸ ਨੂੰ ਕਮਿਊਨਿਸਟ ਇਨਕਲਾਬੀਆਂ ਦੇ ਇੱਕ ਹਿੱਸੇ ਦੇ ਵੱਲੋਂ ਚੇਤਨ ਤੌਰ ਦੇ ਉੱਤੇ ਚਲਾਇਆ ਅਤੇ ਲਾਮਬੰਦ ਕੀਤਾ ਗਿਆ ਸੀ। ਕੁਝ ਰਾਜਾਂ ਦੇ ਵਿੱਚ ਵੱਖ ਵੱਖ ਗਰੁੱਪ ਵੱਖਰੀਆਂ ਵੱਖਰੀਆਂ ਵਿਰੋਧਤਾਈਆਂ ਮਿੱਥ ਕੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਲੜ ਰਹੇ ਸਨ ਅਤੇ ਦੂਸਰੇ ਪਾਸੇ ਸੰਘਰਸ਼ ਕਰ ਰਹੇ ਸਨ। ਕੁਝ ਰਾਜਾਂ ਦੇ ਵਿੱਚ ਵੱਖ ਗਰੁੱਪ ਸਨ ਅਤੇ ਵੱਖਰੀਆਂ ਧੜੇਬੰਦੀਆਂ। ਕੋਈ ਚੋਣਾਂ ਦੇ ਵਿੱਚ ਭਾਗ ਲੈਂਦਾ ਅਤੇ ਕੋਈ ਜਨਤਕ ਜਥੇਬੰਦੀਆਂ ਉਸਾਰ ਕੇ ਕੋਈ ਹਥਿਆਰਬੰਦ ਸੰਘਰਸ਼ ਕਰ ਰਿਹਾ। ਕਮਿਊਨਿਸਟ ਪਾਰਟੀਆਂ ਵੀ ਆਪਣੀ ਲਾਈਨ ਮੁਤਾਬਕ ਲੜ ਰਹੀਆਂ ਨੇ। ਲੋੜ ਹੈ ਖੱਬੀਆਂ ਧਿਰਾਂ ਨੂੰ ਘੱਟੋ ਘੱਟ ਪ੍ਰੋਗਰਾਮ ਦੇ ਉੱਤੇ ਇਕੱਠੇ ਹੋਣ ਦੀ। ਉਦੇਸ਼ ਇੱਕ ਹੀ ਹੈ ਕਿ ਦੇਸੀ ਵਿਦੇਸ਼ੀ ਲੁਟੇਰੇ, ਫਾਸ਼ੀਵਾਦੀ, ਸਰਮਾਏਦਾਰੀ ਅਤੇ ਜਗੀਰੀਦਾਰੀ ਜਿਹੜਾ ਹੈ ਉਹਨੂੰ ਖਤਮ ਕਰਕੇ ਅਜਿਹਾ ਸਮਾਜ ਸਿਰਜਣਾ ਜਿਸ ਦੇ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਹਰੇਕ ਜਿਹੜਾ ਉਹਦੇ ਲਈ ਕੁੱਲੀ ਗੁੱਲੀ ਅਤੇ ਜੁੱਲੀ ਦਾ ਪ੍ਰਬੰਧ ਅਤੇ ਸਿਹਤ ਅਤੇ ਸਿੱਖਿਆ ਸੇਵਾਵਾਂ ਮੁਫਤ ਦੇਣ ਵਾਲਾ ਸਮਾਜਵਾਦੀ ਜਿਹੜਾ ਰਾਜ ਪ੍ਰਬੰਧ ਹੋਵੇ। ਅਤੇ ਲਓ ਦੋਸਤੋ, ਇਹ ਸੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਅਤੇ ਗੱਲਬਾਤ। ਆਪਾਂ ਵੈਸੇ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ, ਕੱਲ੍ਹ ਦਾ ਦਿਹਾੜਾ ਨਿਕਲ ਕੇ ਗਿਆ ਅਤੇ ਉਹਨਾਂ ਰੂਹਾਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਗਦਰੀ ਲਹਿਰ ਦਾ ਚੁਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ ਉਹਨਾਂ ਦਾ ਜ਼ਿਕਰ ਅੱਜ ਕਰਾਂਗੇ, ਕਿਉਂਕਿ ਕੱਲ੍ਹ ਬੀਤੇ ਦੇ ਵਿੱਚ ਉਹਨਾਂ ਦਾ ਦਿਨ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਉਹਨਾਂ ਦੇ ਮਾਤਾ ਸਾਹਿਬ ਕੌਰ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ ਅਤੇ ਉਹਨਾਂ ਦਾ ਦਿਹਾੜਾ ਸੀ। ਕੱਲ੍ਹ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ। ਅਤੇ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਆਪਾਂ ਚੱਲਦੇ ਹਾਂ, ਅੱਜ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਦੇ ਹਾਂ। ਬੇਅਦਬੀ ਕਾਨੂੰਨ ਜਿਹੜਾ ਕੁਲਤਾਰ ਸੰਧਵਾਂ ਹੁਣਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਆਪਣਾ ਲਿਖਤੀ ਜਵਾਬ ਜਿਹੜਾ ਭੇਜਿਆ ਅਤੇ ਹੁਣ ਜਿਹੜਾ ਪ੍ਰਤਾਪ ਬਾਜਵਾ ਨੂੰ ਜਿਹੜਾ ਜੁਰਮਾਨਾ ਲੱਗ ਗਿਆ, ਜਿਵੇਂ ਕਿ ਪਹਿਲਾਂ ਖਹਿਰਾ ਹੁਣਾਂ ਨੂੰ ਲੱਗਿਆ ਅਤੇ ਇਸੇ ਤਰ੍ਹਾਂ ਦਾ ਹਾਈ ਕੋਰਟ ਨੇ ਜੁਰਮਾਨਾ ਕੁਝ ਲਾਇਆ, ਉਹਦਾ ਅੱਗੇ ਜਾ ਕੇ ਵਿਸਤਾਰ 'ਚ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਦਲ ਬਦਲਾਂ ਦੀ ਜਿਹੜੀ ਹਨੇਰੀ ਚੱਲ ਪਈ ਹੈ, ਅਜੇ 27 ਦੀਆਂ ਚੋਣਾਂ ਦੂਰ ਨੇ, ਪਰ ਕਿਆਸ ਰਾਈਆਂ ਇਹ ਵੀ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਸੰਬਰ ਦੇ ਵਿੱਚ ਹੀ ਇਹ ਚੋਣਾਂ ਜਿਹੜੀਆਂ ਹੋਣ ਦਾ ਕਿਤੇ ਨਾ ਕਿਤੇ ਖਦਸ਼ਾ ਜਿਹੜਾ ਜਿਤਾਇਆ ਜਾ ਰਿਹਾ। ਜੋ ਖਬਰਾਂ ਜਾਂ ਆਉਣ ਵਾਲੇ ਸਮੇਂ ਤੋਂ ਪਹਿਲਾਂ ਵੀ ਜਿਹੜੀਆਂ ਚੋਣਾਂ ਜਿਹੜੀਆਂ 2027 ਦੀਆਂ ਕਰਾਉਣ ਦੀਆਂ ਜਿਹੜੀਆਂ ਤਿਆਰੀਆਂ ਆਰੰਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਟਰੰਪ ਅਤੇ ਈਰਾਨ ਜਿਹੜਾ ਸਮਝੌਤੇ ਦੇ ਵਿੱਚ ਲੱਗੇ ਹੋਏ ਆ, ਕਹਿੰਦੇ ਅਸੀਂ ਜਲਦਬਾਜ਼ੀ ਨਹੀਂ ਕਰਨੀ, ਜਲਦੀ ਤੋਂ ਜਲਦੀ ਅਸੀਂ ਨੇਪਰੇ ਚਾੜਨਾ ਹੈ, ਜਿਹੜਾ ਇਹਨੂੰ ਹੁਣ ਆਪਾਂ ਢਿੱਲਾ ਨਹੀਂ ਪੈਣ ਦੇਣਾ ਅਤੇ ਜੋ ਹੈਗੀਆਂ ਨੇ ਸ਼ਰਤਾਂ ਉਹ ਮਨਜ਼ੂਰ ਵੀ ਕੁਝ ਕਰਾਂਗੇ ਅਤੇ ਉਹਨਾਂ ਨੂੰ ਵੀ ਮਜਬੂਰ ਕਰਾਵਾਂਗੇ। ਅਤੇ ਦੂਸਰੇ ਪਾਸੇ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਗੈਸ ਦਾ ਟੈਂਕਰ ਹੈ ਉਹਦੇ ਵਿੱਚ ਕਰੈਕ ਆਉਣ ਦੇ ਬਾਵਜੂਦ ਅਤੇ ਹੁਣ ਵੱਡੇ ਪੱਧਰ ਦੇ ਉੱਤੇ ਐਮਰਜੈਂਸੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਕਾਫ਼ੀ ਜ਼ਹਿਰੀਲੀ ਗੈਸ ਦੀ ਗੱਲ ਹੋ ਰਹੀ ਹੈ, ਉਹਦੀ ਵੀ ਅਪਡੇਟ ਕਰਾਂਗੇ। ਹੋਰ ਸਾਰੀਆਂ ਖਬਰਾਂ ਨੇ, ਉਹਨਾਂ ਦੇ ਵੱਲ ਨੂੰ ਵੱਧਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ 2027 ਜਿਹੜੀ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਗਰਮਾਈ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ। ਦਲ ਬਦਲ, ਬੇਅਦਬੀ ਕਾਨੂੰਨ, ਮਹਿੰਦਰ ਸਿੰਘ ਮਜੀਠਾ ਦਾ ਅੱਜ ਆਪ ਦੇ ਵਿੱਚ ਸ਼ਾਮਲ ਹੋ ਜਾਣਾ, ਪ੍ਰਤਾਪ ਸਿੰਘ ਬਾਜਵਾ ਮਾਮਲੇ ਦੇ ਵਿੱਚ ਗੱਲ ਕਰਾਂਗੇ ਅਤੇ ਲਾਲਜੀਤ ਭੁੱਲਰ ਖਿਲਾਫ਼ ਡਿਜੀਟਲ ਸਬੂਤਾਂ ਦੀ ਚਰਚਾ ਜਿਹੜੀ ਹੈ, ਸਿਆਸੀ ਮਾਹੌਲ ਜਿਹੜਾ ਤਿੱਖਾ ਜਿਹੜਾ ਨਜ਼ਰ ਆ ਰਿਹਾ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ योजना जिहड़ी है उहदी गल कीती जा रही है ते सुप्रीम कोर्ट ने जां कोर्ट साहिबाना ने जिहड़ियां पटीशनां पईआं ने इहदे खिलाफ़ भी कुत्तिआं नूं मारिआ ना जावे जां होर सारीआं चीज़ां उहनां ने रद्द कर दित्तीआं। सुप्रीम कोर्ट दीआं टिप्पणीआं ते पद्म पुरस्कारां दे नाल सन्मानित अज कीता गिआ, उहनां दे विच बहुत सारे पंजाबी भी शामिल ने ते उहनां दी भी गल सुणाउंदे आं। अंतरराष्ट्रीय पद्धर दे उत्ते डोनल्ड ट्रंप दे वल्लों नरेंद्र मोदी दी शलाघा कीती गई है। ईरान दे नाल शांति समझौते उत्ते संकेत जिहड़े आ रहे ने चंगी गल है, जे शांति बनती है ते महंगाई ने लक तोड़िया पिया ते तेल दा भाव जिहड़ा इंडिया दे विच किड्डे बड्डे दे पद्धर दे उत्ते वध रिहा है ते लोक कहिंदे भाई इह तां सरकारां दी कोई गलती नहीं है, जंगां लगियां होईयां ने, उह तां उत्थों फर्क पैंदा है। दूसरे पासे अफगानिस्तान दे विच अफीम दी खेती दे खिलाफ़ कार्रवाई हुई है ते कैलिफोर्निया कैमिकल जिहड़ी एमरजेंसी ऐलानी गई है ते पॉप लियो वल्लों AI दे बारे चेतावनी जिहड़ी है जारी कीती गई है, जो उहनां दा भी बयान लग्गिआ है। ते लो दोस्तों गल करदे हां, सब तो पहलां महिला क्रिकेट टीम दी कप्तान हरमनप्रीत कौर, हाकी कोच बलदेव सिंह, साबका DIG इंदरजीत सिद्धू ते संत निरंजन दास उहनां नूं पद्म पुरस्कार मिलिआ। केंद्रीय गृह मंत्रालय ने जनवरी 2026 दे लई 131 पद्म पुरस्कारां दा ऐलान कीता सी। इन्हां दे विच 5 पद्म विभूषण, 13 पद्म भूषण ते 113 पद्म श्री शामिल ने। मरहूम अदाकार जिहड़े ने धर्मिंदर हुणा नूं वी पद्म विभूषण जिहड़ा, जदकि हरमनप्रीत कौर, संत निरंजन दास, कोच बलदेव सिंह, साबका DIG इंदरजीत सिंह सिद्धू नूं पद्म श्री दे नाल जिहड़ा सन्मानित कीता गया। दूसरे पासे साबका राज सभा मैंबर महेंद्र सिंह मजिठा अकाली दल दे विच जिहड़ा अकाली दल नूं छड्ड के आप दे विच अज शामिल हो गए। पंजाब दे विच अज श्रोमणी अकाली दल नूं इक झटका लग्गिआ। अज साबका राज सभा मैंबर जिहड़े ने साबका विधायक राज महेंद्र सिंह मजिठा उन्होंने आम आदमी पार्टी का पल्ला फड़ लिया। राज महेंद्र सिंह मजिठा नूं पंजाब दे मुख्यमंत्री भगवान सिंह मान होना ने पार्टी दे विच शामिल करवाया। इस मौके साबका RTI कमिश्नर हेम इंदर सिंह मजिठिया जिहड़े ने ते सुखदीप सिंह मजिठा ने भी आम आदमी पार्टी का पल्ला फड़िया। इस मौके आम आदमी पार्टी के विधानसभा हलका मजिठा के इंचार्ज तलबीर सिंह गिल भी जिहड़े उत्थे मौजूद रहे ने। इस तरह ही बेदबी कानून पिछले लंबे समय तो जिहड़ा मुद्दा चल रहा है, बेदबी कानून पास तो हो गया पर स्पीकर कुलतार सिंह संधवा जिहड़े ने जवाबों के घेरे च है। उन्होंने अकाल तख्त साहब नूं जिहड़ा अपना जवाब भेजिया। जगत जोत श्री गुरु ग्रंथ साहिब सोध कानून दीआं इतराजयोग मद्दां नूं लैके अकाल तख्त साहब दे कार्यकारी जथेदार ज्ञानी कुलदीप सिंह गड़गज वल्लों पंजाब सरकार नूं 15 दिनां दा दित्ता गया अल्टीमेटम दा जिहड़ा समां खत्म होण कंढे है ते सरकार दे वल्लों इतराजयोग मद्दां दे विच सोध संबंधी कोई हुंगारा नहीं दित्ता गया। जानकारी अनुसार विधानसभा स्पीकर कुलतार सिंह संधवा होना वल्लों अकाल तख्त दे उत्ते जवाब भेजिया गया। अज उन्होंने दस्सिया कि अकाल तख्त साहिब दे वल्लों भेजिया गया पत्र जिस दे विच इतराजयोग मद्दां दा जिक्र किया गया सी उन्हां नूं जिहड़ा वल्लों अगली कार्रवाई वास्ते सरकार नूं भेज दिता गया। दूसरे पासे यूथ जिहड़ियां चोणां दा माहौल बणिया होया पंजाब दे विच, यूथ कब्जे वाले बयान दे उत्ते कार्रवाई दी मंग होई करन दे वाली जिहड़ी है बाजवा दी पटीशन है उहदे उत्ते ते हाई कोर्ट ने जिहड़ा उहदे वल्लों जुर्माने दे नाल खारज कर दित्ती है। पंजाब ते हरियाणा हाई कोर्ट ने सोमवार नूं अज विरोधी धिर दे नेता प्रताप सिंह बाजवा दे वल्लों पाई गई जनहित पटीशन PIL नूं खारज कर दिता ते उहनां नूं 25,000 रुपये जुर्माना भी लगाया गया। बाजवा उहनां ने इस पटीशन राहीं सत्ताधारी पार्टी दे इक विधायक दे वल्लों वोटिंग बूथां दे उत्ते कब्जा करन दे बारे जिहड़ा दित्ते गए कथित बयान दे उत्ते कार्रवाई करन दी मंग कीती सी। इह फैसला उदों आया जदों बैंच ने बाजवा दे वल्लों अपने खिलाफ़ चल रही एक FIR जिहड़ी है उहदी जानकारी लुकाउण दा नोटिस लिया। बाजवा उहनां ने अदालत तक पहुँच करके पंजाब सरकार दे होर सरकारी अधिकारियों नूं कुलवंत सिंह बाजीगर दे खिलाफ़ एक इकट्ठ नूं जिहड़ा संबोधन करन दे दौरान दित्ते गए कथित बयानां दे लई सख्त जिहड़ा कार्रवाई शुरू करन दे निर्देश देण दी मंग कीती सी। पटीशन दे विच राज चोण कमिशन नूं इह निर्देश देण दी भी मंग कीती गई सी कि नगर निगम कौंसल चोणां दे दौरान सत्ता दी दुरवरतों, जोर जबरदस्ती अते हिंसा नूं रोकण दे लई सारे संवेदनशील पोलिंग बूथां दे उत्ते लोड़ींदी पुलिस फोर्स अते संतंत्र सुपरवाइजर जिहड़े ने अबजरवर तैनात कीते जाण। ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣ ਦੀ ਮੰਗ ਵੀ ਕੀਤੀ ਗਈ ਸੀ ਕਿ ਵੋਟਿੰਗ ਪ੍ਰਤੀਕਿਰਿਆ ਜਿਹੜੀ ਹੈ ਪ੍ਰਕਿਰਿਆ ਹੈ ਉਹਦੇ ਦੌਰਾਨ ਵੋਟਰਾਂ ਨੂੰ ਕਿਸੇ ਡਰ ਦਬਾਅ ਜਾਂ ਬੂਥ ਕਬਜ਼ੇ ਦਾ ਸਾਹਮਣਾ ਨਾ ਕਰਨਾ ਪਵੇ। ਚੀਫ ਜਸਟਿਸ ਸ਼ੀਰ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਇਸ ਪਟੀਸ਼ਨ ਦੇ ਉੱਤੇ ਸੁਣਵਾਈਯੋਗ ਹੋਣ 'ਤੇ ਸਵਾਲ ਖੜ੍ਹੇ ਕਰ ਦਿੱਤੇ। ਜਦੋਂ ਪੰਜਾਬ ਦੇ ਐਡਵੋਕੇਟ ਜਨਰਲ AG ਜਿਹੜੇ ਨੇ ਮਨਿੰਦਰਜੀਤ ਸਿੰਘ ਬੇਦੀ ਹੁਣਾਂ ਨੇ ਇਤਰਾਜ਼ ਜਤਾਇਆ ਕਿ ਪਟੀਸ਼ਨਕਰਤਾ ਨੇ ਜਨਹਿੱਤ ਪਟੀਸ਼ਨ PIL ਦੇ ਅਧਿਕਾਰ ਖੇਤਰ ਦੀ ਵਰਤੋਂ ਕਰਦੇ ਹੋਏ ਆਪਣੇ ਪਿਛੋਕੜ ਜਿਹੜਾ ਰਿਕਾਰਡ ਹੈ ਉਹਦਾ ਖੁਲਾਸਾ ਨਹੀਂ ਕੀਤਾ। ਬੇਦੀ ਹੁਣਾਂ ਨੇ ਦਲੀਲ ਦਿੱਤੀ ਹੈ ਕਿ ਵੋਟਿੰਗ ਤੋਂ ਠੀਕ ਪਹਿਲਾਂ ਦਾਇਰ ਕੀਤੀ ਗਈ ਇਸ ਪਟੀਸ਼ਨ ਦੇ ਵਿੱਚ ਬਾਜਵਾ ਦੇ ਖਿਲਾਫ਼ ਚੱਲ ਰਹੀ ਇੱਕ FIR ਬਾਰੇ ਨਹੀਂ ਦੱਸਿਆ ਗਿਆ, ਜਦਕਿ ਜਨਹਿੱਤ ਪਟੀਸ਼ਨ ਦੇ ਮਾਮਲਿਆਂ ਦੇ ਵਿੱਚ ਆਪਣੀ ਪਛਾਣ ਅਤੇ ਪਿਛੋਕੜ ਦਾ ਖੁਲਾਸਾ ਕਰਨਾ ਲਾਜ਼ਮੀ ਹੁੰਦਾ ਹੈ। ਇਹਨਾਂ ਦਲੀਲਾਂ ਦਾ ਜਵਾਬ ਦਿੰਦਿਆਂ ਬਾਜਵਾ ਦੇ ਵਕੀਲ ਨੇ ਕਿਹਾ ਕਿ ਬੈਂਚ ਦੇ ਸਾਹਮਣੇ ਪੇਸ਼ ਕੀਤੀ ਗਈ ਪਟੀਸ਼ਨ ਜਨਤਕ ਭਲਾਈ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਦੀ ਰੱਖਿਆ ਨਾਲ ਸੰਬੰਧਿਤ ਹੈ। ਵਿਧਾਇਕ ਦੇ ਕਥਿਤ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਇਹ ਸਾਡੇ ਲੋਕਤੰਤਰ ਦਾ ਕਤਲ ਹੈ, ਚੋਣਾਂ ਸਾਡੇ ਲੋਕਤੰਤਰ ਦੀ ਨੀਂਹ ਨੇ। ਉਹਨਾਂ ਨੇ ਦਾਅਵਾ ਕੀਤਾ ਕਿ ਇਹ ਜਾਣਕਾਰੀ ਜਿਹੜਾ ਛੁੱਟ ਜਾਣ ਦੇ ਕਾਰਨ ਇੱਕ ਸਾਫ਼ ਨੀਅਤ ਜਿਹੜੀ ਹੈ ਵਾਲੀ ਗਲਤੀ ਸੀ ਅਤੇ ਉਹਨਾਂ ਨੇ FIR ਦੇ ਮਾਮਲੇ ਨੂੰ ਇੱਕ ਵੱਖਰੀ ਕਾਰਵਾਈ ਦੱਸ ਕੇ ਇਸ ਤੋਂ ਵੱਖਰਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਇਹ ਵੀ ਦਲੀਲ ਦਿੱਤੀ ਹੈ ਕਿ PIL ਦਾਇਰ ਕਰਦੇ ਸਮੇਂ ਚੱਲ ਰਹੀਆਂ ਕਾਰਵਾਈਆਂ ਦਾ ਖੁਲਾਸਾ ਕਰਨਾ ਕੋਈ ਲਾਜ਼ਮੀ ਸ਼ਰਤਾਂ ਨਹੀਂ ਹੈ। ਹਾਲਾਂਕਿ ਅਗਾਊਂ ਜ਼ਮਾਨਤ ਵਰਗੀ ਰਾਹਤ ਮੰਗਣ ਵੇਲੇ ਇਸ ਪ੍ਰਕਿਰਿਆ ਨੂੰ ਛੱਡਿਆ ਨਹੀਂ ਜਾ ਸਕਦਾ। ਹਾਲਾਂਕਿ ਹਾਈਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਇੱਕ ਜਿਹੜੀ ਹੈ PIL ਦਾਇਰ ਕਰਨ ਵਾਲਾ ਵਿਅਕਤੀ ਖੁਦ ਇਹ ਤੈਅ ਨਹੀਂ ਕਰ ਸਕਦਾ ਕਿ ਕਿਹੜੇ ਤੱਥਾਂ ਦਾ ਖੁਲਾਸਾ ਕੀਤਾ ਜਾਣਾ ਚਾਹੀਦਾ ਅਤੇ ਕਿਹੜਿਆਂ ਦਾ ਨਹੀਂ ਕੀਤਾ ਜਾਣਾ ਚਾਹੀਦਾ। ਦੂਸਰੇ ਪਾਸੇ ਲਾਲਜੀਤ ਭੁੱਲਰ ਮਾਮਲਾ ਜਿਹੜਾ ਡਿਜੀਟਲ ਸਬੂਤਾਂ ਦੇ ਜਾਲ ਦੇ ਵਿੱਚ ਫਸੇ ਹੈ ਸਾਬਕਾ ਮੰਤਰੀ ਲਾਲਜੀਤ ਭੁੱਲਰ ਰੰਧਾਵਾ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਅਤੇ ਮੋਬਾਈਲ ਲੋਕੇਸ਼ਨ ਜਿਹੜੀ ਹੈ ਖੋਲ੍ਹਣਗੇ ਰਾਜ ਹੁਣ। ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ ਅਤੇ 50 ਤੋਂ ਵੱਧ ਗਵਾਹ ਜਿਹੜੇ ਇਹਦੇ ਵਿੱਚ ਪੇਸ਼ ਹੋਣਗੇ। ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ ਜਿਹੜੇ ਨੇ DM ਦਾ ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਜਿਹੜਾ ਕਰਨ ਦੇ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਟਰਾਂਸਪੋਰਟਰ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ਼ ਵਿਗਿਆਨਕ ਅਤੇ ਡਿਜੀਟਲ ਸਬੂਤਾਂ ਦਾ ਇੱਕ ਅਜਿਹਾ ਜਾਲ ਤਿਆਰ ਹੋ ਚੁੱਕਿਆ ਜੋ ਇਸ ਕੇਸ ਦੇ ਵਿੱਚ ਸਰਕਾਰੀ ਪੱਖ ਦੀ ਰੀੜ੍ਹ ਦੀ ਕਹਿੰਦੇ ਹੱਡੀ ਬਣੇਗਾ। ਇਹ ਕੇਸ ਹੁਣ ਮਹਿਜ਼ ਜ਼ੁਬਾਨੀ ਬਿਆਨਾਂ ਜਾਂ ਦੋਸ਼ਾਂ ਦੇ ਉੱਤੇ ਨਿਰਭਰ ਨਹੀਂ। ਪੁਲਿਸ ਦੇ ਵੱਲੋਂ ਹਫ਼ਤਿਆਂ ਦੀ ਮੁਸ਼ੱਕਤ ਤੋਂ ਕਹਿੰਦੇ ਬਾਅਦ ਇਕੱਠੇ ਕੀਤੇ ਗਏ ਇਲੈਕਟ੍ਰਾਨਿਕ ਸਬੂਤ ਡਾਕਟਰ ਰੰਧਾਵਾ ਦੇ ਆਖਰੀ ਦਿਨਾਂ ਦੀ ਹਰ ਹਰਕਤ ਅਤੇ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤੇ ਜਾਣ ਦੀ ਪੂਰੀ ਕਹਾਣੀ ਬਿਆਨ ਕਰ ਰਹੇ ਨੇ। ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਹ ਵਟਸਐਪ ਕਾਲ ਡਿਟੇਲ ਵੀ ਜਿਹੜੀ ਬਰਾਮਦ ਕਰ ਲਈ ਹੈ ਜੋ 13 ਮਾਰਚ ਨੂੰ ਭੁੱਲਰ ਦੇ ਵੱਲੋਂ ਰੰਧਾਵਾ ਨੂੰ ਵਾਰ-ਵਾਰ ਕੀਤੀ ਗਈ ਸੀ, ਜਿਸ ਦਿਨ ਉਹਨਾਂ ਦੀ ਕੁੱਟਮਾਰ ਅਤੇ ਬੇਇੱਜ਼ਤੀ ਕੀਤੀ ਗਈ ਸੀ। ਰਣਜੀਤ ਐਵਨਿਊ ਪੁਲਿਸ ਨੇ ਚੀਫ ਜੁਡੀਸ਼ੀਅਲ ਮੈਜਿਸਟਰ ਜਿਹੜੇ ਨੇ ਸੁਪ੍ਰੀਤ ਕੌਰ ਦੀ ਜਿਹੜੀ ਹੈ ਅਦਾਲਤ ਦੇ ਵਿੱਚ ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਦੇ ਵਿੱਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ, ਉਹਨਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਨਿੱਜੀ ਸਹਾਇਕ PA ਉਹਨਾਂ ਦੇ ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਕੇਸ ਦੇ ਵਿੱਚ 50 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ, ਜਿਨ੍ਹਾਂ ਦੇ ਵਿੱਚ ਪੀੜਿਤ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਉਹ ਸਹਿਕਰਮੀ ਵੀ ਸ਼ਾਮਲ ਨੇ ਜੋ 13 ਮਾਰਚ ਨੂੰ ਰੰਧਾਵਾ ਦੇ ਨਾਲ ਭੁੱਲਰ ਦੇ ਘਰ ਗਏ ਸਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਤਤਕਾਲੀ ਮੰਤਰੀ ਵੱਲੋਂ ਡਾਕਟਰ ਰੰਧਾਵਾ ਅਤੇ ਨਿਯਮਾਂ ਦੇ ਉੱਤੇ ਉਲਟ ਜਾ ਕੇ ਜਿਹੜਾ ਆਪਣੇ ਪਿਤਾ ਨੂੰ ਵੇਅਰ ਹਾਊਸ ਦਾ ਠੇਕਾ ਦੇਣ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਅਤੇ ਇਨਕਾਰ ਕਰਨ ਦੇ ਉੱਤੇ ਉਹਨਾਂ ਨੂੰ ਜਲੀਲ ਅਤੇ ਡਰਾਇਆ ਵੀ ਧਮਕਾਇਆ ਵੀ ਗਿਆ। 2 ਵੀਡੀਓ ਬਣਨਗੇ ਇਹਦੇ ਟ੍ਰਾਇਲ ਦਾ ਜਿਹੜਾ ਮੁੱਖ ਆਧਾਰ ਦੱਸੇ ਜਾ ਰਹੇ ਨੇ। ਇਸ ਕੇਸ ਦੇ ਵਿੱਚ ਸਭ ਤੋਂ ਅਹਿਮ ਸਬੂਤ 2 ਵੀਡੀਓਜ਼ ਨੇ। ਪਹਿਲੀ 12 ਸੈਕਿੰਡ ਦੀ ਉਹ ਜਿਹੜੀ ਖੌਫਨਾਕ ਵੀਡੀਓ ਹੈ ਜੋ ਡਾਕਟਰ ਰੰਧਾਵਾ ਨੇ ਸਲਫਾਸ ਦੀਆਂ ਗੋਲੀਆਂ ਖਾਣ ਤੋਂ ਬਾਅਦ ਆਪਣੇ ਮੋਬਾਈਲ ਦੇ ਉੱਤੇ ਰਿਕਾਰਡ ਕੀਤੀ ਸੀ। ਦੂਜੀ ਵੀਡੀਓ ਜੋ ਕਿ ਇਸ ਵੇਲੇ ਫੋਰੈਂਸਿਕ ਜਾਂਚ ਦੇ ਅਧੀਨ ਹੈ, ਕਥਿਤ ਤੌਰ ਦੇ ਉੱਤੇ ਲਾਲਜੀਤ ਭੁੱਲਰ ਦੇ ਘਰ ਕੰਮ ਦਫ਼ਤਰ ਦੇ ਵਿਖੇ ਜਿਹੜਾ ਪਿਸਤੌਲ ਦੀ ਨੋਕ ਦੇ ਉੱਤੇ ਬਣਾਈ ਗਈ ਸੀ, ਜਿਸ ਦੇ ਵਿੱਚ ਡਾਕਟਰ ਰੰਧਾਵਾ ਨੂੰ ਦੂਜੀ ਧਿਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲਣ ਦੇ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਰਹਾਲੀ ਟੋਲ ਪਲਾਜ਼ਾ ਦੀ CCTV ਫੋਟੇਜ ਅਤੇ ਮੋਬਾਈਲ ਟਾਵਰ ਡੰਪ ਲੋਕੇਸ਼ਨ ਤੋਂ ਇਹ ਪੂਰੀ ਤਰ੍ਹਾਂ ਸਿੱਧ ਹੋ ਗਿਆ ਕਿ 13 ਮਾਰਚ ਨੂੰ ਡਾਕਟਰ ਰੰਧਾਵਾ, ਮੰਤਰੀ ਲਾਲਜੀਤ ਭੁੱਲਰ, ਉਹਨਾਂ ਦੇ ਪਿਤਾ PA ਦਿਲਬਾਗ ਅਤੇ ਇੱਕ ਹੋਰ ਅਧਿਕਾਰੀ ਹਰਪ੍ਰੀਤ ਸਿੰਘ ਸਾਰੇ ਇੱਕੋ ਜਗ੍ਹਾ ਉੱਥੇ ਮੌਜੂਦ ਸਨ। ਦੂਸਰੇ ਪਾਸੇ ਪੰਜਾਬ ਦੇ ਵਿੱਚ ਕੁੱਤਿਆਂ ਦਾ ਮਾਮਲਾ, ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਬਣਾਉਣ ਦੀ ਤਿਆਰੀ ਹੋ ਗਈ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਜਿਹੜਾ ਜਿੱਥੇ ਉਹਨਾਂ ਦਾ ਜਾਣਾ ਵਰਜਿਤ ਹੋਵੇਗਾ ਦੀ ਪਛਾਣ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅਵਾਰਾ ਪਸ਼ੂਆਂ ਦੇ ਪ੍ਰਬੰਧਨ ਦੇ ਲਈ ਇੱਕ ਜਿਹੜਾ ਵਿਆਪਕ ਰਣਨੀਤਿਕ ਕਾਰਜ ਯੋਜਨਾ ਤਹਿਤ ਸਥਾਨਕ ਸੰਸਥਾਵਾਂ ਨੇ ਰਾਜ ਮਾਰਗਾਂ ਅਤੇ ਪ੍ਰਮੁੱਖ ਜਨਤਕ ਅਧਾਰਿਆਂ ਦੇ ਵਿੱਚ ਅਵਾਰਾ ਪਸ਼ੂਆਂ ਦੇ ਲਈ ਨੋ ਗੋ ਜ਼ੋਨ ਲਾਗੂ ਕਰਨ ਦੇ ਲਈ ਇੱਕ ਖਰੜਾ ਤਿਆਰ ਕੀਤਾ ਹੈ। ਇਹਨਾਂ ਖੇਤਰਾਂ ਨੂੰ ਨਿਸ਼ਚਿਤ ਅਤੇ ਲਾਗੂ ਕਰਨ ਤੋਂ ਪਹਿਲਾਂ ਸੰਵੇਦਨਸ਼ੀਲ ਅਧਾਰਿਆਂ ਦੀ ਮੈਪਿੰਗ, ਨੋਡਲ ਅਫਸਰਾਂ ਦੀ ਨਿਯੁਕਤੀ ਪੂਰੀ ਕੀਤੀ ਜਾਵੇਗੀ। ਇਹ ਜਾਣਕਾਰੀ ਮਾਮਲੇ ਦੇ ਨਾਲ ਜੁੜੇ ਅਧਿਕਾਰੀਆਂ ਨੇ ਦਿੱਤੀ ਹੈ ਅਤੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਦਾ ਸਾਹਮਣਾ ਕਰਦੇ ਹੋਏ ਵਿਭਾਗ ਨੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਐਨੀਮਲ ਬਰਥ ਕੰਟਰੋਲ EBC ਕੇਂਦਰ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਮੌਜੂਦਾ ਸਮੇਂ ਦੇ ਵਿੱਚ 18 ABC ਕੇਂਦਰ ਦੱਸੇ ਹੈ ਹਨ ਅਤੇ ਰਾਜ ਭਰ ਦੇ ਵਿੱਚ ਹਰ ਮਹੀਨੇ ਲਗਭਗ 3500 ਕੁੱਤਿਆਂ ਦੀ ਨਸਬੰਦੀ ਕਹਿੰਦੇ ਕੀਤੀ ਜਾਂਦੀ ਹੈ, ਜਦੋਂ ਕਿ 2025 ਦੇ ਵਿੱਚ ਕੁੱਤੇ ਦੇ ਕੱਟਣ ਦੇ 3.34 ਲੱਖ ਹੈਰਾਨੀਜਨਕ ਮਾਮਲੇ ਸਾਹਮਣੇ ਆਏ ਸਨ। ਚਾਲੂ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿੱਚ ਸੂਬੇ ਦੇ ਵਿੱਚ 1.37 ਲੱਖ, ਕਿਆ ਬਾਤ ਹੈ ਜੀ, 1,37,000 ਮਾਮਲੇ ਦਰਜ ਕੀਤੇ ਗਏ ਨੇ, ਜੋ ਕਿ ਹਰ ਦਿਨ ਤਕਰੀਬਨ 1,000 ਤੋਂ 1,100 ਮਾਮਲਾ ਜਿਹੜਾ ਘਟਨਾਵਾਂ ਵਾਪਰ ਜਾਂਦੀਆਂ ਇੱਕ ਦਿਨ ਦੇ ਵਿੱਚ। ਇਹ ਹਾਲਾਤ ਨੇ ਔਸਤਨ ਅਤੇ ਥੱਲੇ ਕਹਿੰਦੇ ਆ ਜੀ ਅਸੀਂ ਕਾਬੂ ਕਰ ਰਹੇ ਹਾਂ। ਵਰਤਮਾਨ ਦੇ ਵਿੱਚ ਸੂਬੇ ਦੇ ਵਿੱਚ ਸਿਰਫ ਇੱਕ ਅਵਾਰਾ ਕੁੱਤਿਆਂ ਦੀ ਸੈਂਕਚੁਰੀ ਹੈ। ਵਿਭਾਗ ਨੇ ਕਾਫ਼ੀ ਗਿਣਤੀ ਦੇ ਵਿੱਚ ਕੁੱਤਿਆਂ ਦੇ ਆਸਰਾ ਘਰ ਬਣਾਉਣ ਦਾ ਜਿਹੜਾ ਪ੍ਰਸਤਾਵ ਦਿੱਤਾ, ਜਿੱਥੇ ਇਹਨਾਂ ਅਵਾਰਾ ਕੁੱਤਿਆਂ ਦੀ ਦੇਖਭਾਲ ਪ੍ਰੀਵੈਂਸ਼ਨ ਆਫ ਕਰੁਅਲਟੀ ਟੂ ਐਨੀਮਲਸ ਐਕਟ ਦੇ ਅਤੇ ABC ਰੂਲਸ ਦੇ ਅਨੁਸਾਰ ਕੀਤੀ ਜਾ ਸਕੇ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਹਫ਼ਤੇ ਇੱਕ ਰਸਮੀ ਕਾਰਜ ਯੋਜਨਾ ਜਾਰੀ ਕੀਤੀ ਜਾਏਗੀ ਅਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਬੈਂਸ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਹਾਈਵੇ ਤੋਂ ਸ਼ੁਰੂ ਕਰਦੇ ਹੋਏ ਸਿਵਲ ਬਾਡੀ ਦੇ ਅਧਿਕਾਰੀ, ਟਰਾਂਸਪੋਰਟ ਵਿਭਾਗ, PWD, ਨੈਸ਼ਨਲ ਹਾਈਵੇ ਅਥਾਰਟੀ ਅਤੇ ਪੁਲਿਸ ਦੇ ਨਾਲ ਤਾਲਮੇਲ ਕਰਕੇ ਪਸ਼ੂਆਂ ਅਤੇ ਹੋਰ ਅਵਾਰਾ ਜਾਨਵਰਾਂ ਨੂੰ ਸੜਕਾਂ ਤੋਂ ਹਟਾਉਣ ਦੇ ਲਈ ਕਹਿੰਦੇ ਮੁਹਿੰਮ ਚਲਾਉਣਗੇ। ਚੌਕਸੀ ਤੋਂ ਇਲਾਵਾ ਵਿਭਾਗ ਮੁਸਾਫਰਾਂ ਦੇ ਲਈ ਜਾਨਵਰਾਂ ਦੇ ਰੁਕਾਵਟ ਬਣਨ ਦੀ ਸੂਚਨਾ ਦੇਣ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਵਾਲੇ ਸਾਈਨ ਬੋਰਡ ਲਗਾਉਣ ਦੀ ਯੋਜਨਾ ਬਣਾ ਰਿਹਾ। ਵਿਦਿਅਕ ਅਧਾਰੇ, ਹਸਪਤਾਲ, ਸਪੋਰਟਸ ਕੰਪਲੈਕਸ, ਬੱਸ ਸਟੈਂਡ, ਰੇਲਵੇ ਸਟੇਸ਼ਨ, ਪਾਰਕ, ਧਾਰਮਿਕ ਸਥਾਨ ਅਤੇ ਹਵਾਈ ਅੱਡਿਆਂ ਨੂੰ ਤਰਜੀਹੀ ਜ਼ੋਨ ਦੇ ਵਜੋਂ ਕਹਿੰਦੇ ਨਿਸ਼ਾਨਬੰਦ ਕੀਤਾ ਜਾਏਗਾ। ਹਰੇਕ ਵਿਭਾਗ ਦੇ ਵਿੱਚ ਨੋਡਲ ਅਫਸਰ ਜਾਨਵਰਾਂ ਦੇ ਦਾਖਲੇ ਨੂੰ ਜਿਹੜਾ ਰੋਕਣ, 8 ਹਫ਼ਤਿਆਂ ਦੇ ਅੰਦਰ ਉਚਿਤ ਵਾੜ ਗੇਟਾਂ ਦੇ ਨਾਲ ਹੱਦਾਂ ਨੂੰ ਮਜ਼ਬੂਤ ਕਰਨ ਅਤੇ ਕੁੱਤਿਆਂ ਦੇ ਲਈ ਭੋਜਨ ਦੇ ਸਰੋਤਾਂ ਨੂੰ ਖਤਮ ਕਰਨ ਦੇ ਲਈ ਵਿਗਿਆਨਕ ਰਹਿੰਦ ਖੂੰਹਦ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਜ਼ਿੰਮੇਵਾਰ ਹੋਣਗੇ। ਅਤੇ ਲੋਕਾਂ ਨੂੰ ਭਾਈ ਜਿਹੜਾ ਉਹ ਕਾਲਾ ਕੁੱਤਾ ਲੱਭਦੇ ਫਿਰਦੇ ਉਹ ਵੀ ਤਾਂ ਰੋਕਣਾ ਪੈਣਾ ਹੈ। ਵਿਭਾਗ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਸਾਰੇ ਡਿਪਟੀ ਕਮਿਸ਼ਨਰਾਂ, ਮਿਊਂਸੀਪਲ ਕਾਰਪੋਰੇਸ਼ਨਾਂ, ਪੰਚਾਇਤ ਰਾਜ ਸੰਸਥਾਵਾਂ ਨੂੰ ਵਿਸਤ੍ਰਿਤ ਨਿਰਦੇਸ਼ ਜਾਰੀ ਕਰੇਗਾ ਅਤੇ ਸਥਾਨਕ ਜਿਹੜਾ ਸਰਕਾਰਾਂ ਬਾਰੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਇਸੇ ਮਾਮਲੇ ਦੇ ਵਿੱਚ, ਕੁੱਤਿਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਭਗਵੰਤ ਮਾਨ ਦੇ ਬਿਆਨ ਸੰਬੰਧੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਇੱਕ NGO ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਹੈ, ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਬਿਆਨ ਨੂੰ ਉਜਾਗਰ ਕੀਤਾ ਗਿਆ ਸੀ ਕਿ ਅਦਾਲਤ ਨੇ ਅਵਾਰਾ ਕੁੱਤਿਆਂ ਨੂੰ ਖਤਮ ਕਰਨ ਦੇ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਐਡਵੋਕੇਟ ਅਨਿਲ ਕੁਮਾਰ ਮਿਸ਼ਰਾ ਨੂੰ ਕਿਹਾ ਕਿ ਸਿਰਫ ਇਸ ਦੇ ਲਈ ਕਿ ਇੱਕ ਮੁੱਖ ਮੰਤਰੀ ਬਿਆਨ ਦਿੰਦਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣਾ ਹੁਕਮ ਬਦਲਣਾ ਪਵੇਗਾ। ਇਹ ਗੱਲ ਉਹਨਾਂ ਨੇ ਉਦੋਂ ਕਹੀ ਜਦੋਂ ਵਕੀਲ ਨੇ NGO ਐਨੀਮਲਜ਼ ਆਰ ਪੀਪਲ 2 ਦੀ ਜਿਹੜੀ ਹੈ ਤਰਫੋਂ ਜ਼ਰੂਰੀ ਸੁਣਵਾਈ ਲਈ ਮਾਮਲੇ ਦਾ ਜ਼ਿਕਰ ਕੀਤਾ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦੇ ਲਈ ਕਹਿ ਦਿੱਤਾ। ਬੈਂਚ ਨੇ ਮਿਸ਼ਰਾ ਨੂੰ ਕਿਹਾ ਕਿ ਹੁਕਮਾਂ ਦੀ ਸਖ਼ਤੀ ਦੇ ਨਾਲ ਪਾਲਣਾ ਹਾਈਕੋਰਟ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਅਸੀਂ ਤੁਹਾਨੂੰ ਦੱਸਿਆ ਸੀ ਕਿ ਮਾਮਲਾ ਹਾਈਕੋਰਟ ਨੂੰ ਸੌਂਪਿਆ ਗਿਆ, ਜਾਓ ਅਤੇ ਹਾਈਕੋਰਟ ਨੂੰ ਬੇਨਤੀ ਉੱਥੇ ਜਾ ਕੇ ਕਰੋ। ਲਓ ਦੋਸਤੋ, ਇਸੇ ਤਰ੍ਹਾਂ ਦੀਆਂ ਖਬਰਾਂ ਇੱਕ ਖਬਰ ਸੰਖੇਪ 'ਚ ਲੈ ਕੇ ਫਿਰ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਕਾਕਰੋਚ ਜਨਤਾ ਪਾਰਟੀ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ ਆਈ ਹੈ। ਸੀਜੀਆਈ ਸੂਰਿਆਕਾਂਤ ਬੋਲੇ ਨੇ ਇਹਦੇ ਉੱਤੇ, ਕਹਿੰਦੇ ਇੰਨੇ ਭਾਵੁਕ ਨਾ ਹੋਵੋ ਭਾਈ। ਸੁਪਰੀਮ ਕੋਰਟ ਨੇ ਕਾਕਰੋਚ ਜਨਤਾ ਪਾਰਟੀ ਦੇ ਖਿਲਾਫ਼ ਇੱਕ ਵਕੀਲ ਦੇ ਵੱਲੋਂ ਦਾਇਰ ਜਨਹਿਤ ਪਟੀਸ਼ਨ ਜਿਹੜੀ ਹੈ PIL 'ਤੇ ਸੁਣਵਾਈ ਕਰਦਿਆਂ ਅਹਿਮ ਟਿੱਪਣੀ ਕੀਤੀ ਹੈ। ਮੁੱਖ ਜੱਜ ਜਿਹੜੇ ਨੇ ਸੀਜੀਆਈ ਸੂਰਿਆਕਾਂਤ ਨੇ ਸੋਮਵਾਰ ਨੂੰ ਪਟੀਸ਼ਨਕਰਤਾ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨੂੰ ਇੰਨੀ ਭਾਵੁਕਤਾ ਦੇ ਨਾਲ ਕਹਿੰਦੇ ਨਾ ਲਵੋ। ਸੁਪਰੀਮ

0: ਮੁੱਖ ਮੰਗਾਂ ਕੀਤੀਆਂ ਗਈਆਂ ਨੇ। ਪਹਿਲੀ ਪਟੀਸ਼ਨ ਦੇ ਵਿੱਚ ਕੋਰਟ ਰੂਮ ਦੇ ਅੰਦਰ ਹੋਣ ਵਾਲੀ ਜੱਜਾਂ ਅਤੇ ਵਕੀਲਾਂ ਦੀ ਬਹਿਸ ਦਾ ਵਪਾਰਕ ਉਦੇਸ਼ਾਂ ਦੇ ਲਈ ਜਿਹੜਾ ਇਸਤੇਮਾਲ ਰੋਕਣ ਦੀ ਮੰਗ ਕੀਤੀ ਗਈ ਹੈ, ਅਤੇ ਨਾਲ ਹੀ ਫਰਜ਼ੀ ਵਕਾਲਤ ਡਿਗਰੀਆਂ ਦੇ ਮਾਮਲੇ ਦੀ CBI ਜਿਹੜੀ ਹੈ ਜਾਂਚ ਦੀ ਮੰਗ ਕੀਤੀ ਗਈ ਹੈ। ਦੂਜੀ ਪਟੀਸ਼ਨ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕਾਕਰੋਚ ਜਨਤਾ ਪਾਰਟੀ ਨਾਮਕ ਸੋਸ਼ਲ ਮੀਡੀਆ ਮੁਹਿੰਮ ਦੀਆਂ ਗਤੀਵਿਧੀਆਂ ਦੀ CBI ਤੋਂ ਜਾਂਚ ਕਰਵਾਉਣ ਦੀ ਵੀ ਮੰਗ ਕਹਿ ਦਿੱਤੀ ਗਈ ਹੈ। ਲਓ ਦੋਸਤੋ, ਇਹ ਨੇ ਜੀ ਹਾਲਾਤ। ਸਕੰਜਾ ਹੁਣ ਕੱਸੇਗਾ ਜੀ ਚੰਗੀ ਤਰ੍ਹਾਂ, ਪੰਗਾ ਲੈ ਲਿਆ ਗਲਤ ਲੋਕਾਂ ਦੇ ਨਾਲ। ਅਤੇ ਗੱਲਬਾਤ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਆ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ ਐਡਵੋਕੇਟ ਸਾਹਿਬ ਜੀਆਂ ਨੂੰ ਜੀ। ਇੱਕ ਮਿੰਟ ਜੀ, ਇੱਕ ਮਿੰਟ ਜੀ, ਆਪਾਂ ਤਾਰਾਂ ਲਾ ਲਈਏ। ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ। ਜੀ ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਜੀ।
1: ਪਾਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਆਵਾਜ਼ ਆਉਂਦੀ ਜੇ?
0: ਆਵਾਜ਼ ਬਹੁਤ ਵਧੀਆ ਆਉਂਦੀ ਹੈ ਜੀ, ਇਦਾਂ ਲੱਗਦਾ ਜਿੱਦਾਂ ਤੁਸੀਂ ਕੋਲ ਬੈਠ ਕੇ ਲੱਗੇ ਹੋਏ ਕੰਨ ਮੇਰੇ ਨਾਲ।
1: ਠੀਕ ਹੈ ਜੀ, ਸ਼ੁਕਰੀਆ ਜੀ। ਪਰ ਸਾਹਿਬ ਅੱਜ ਤਾਂ ਜਿਹੜਾ ਹੈਗਾ ਆ ਪ੍ਰਤਾਪ ਬਾਜਵਾ ਹੋਣਾ ਦੀ ਵੀ ਜਿਹੜੀ ਆ PIL ਉਹਨਾਂ ਨੇ ਖਾਰਜ ਕਰ ਦਿੱਤੀ।
0: ਬਿਲਕੁਲ ਜੀ, ਮੈਂ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਆ ਜੀ, ਦੇਖ ਲਓ ਕਦੀ 2.5 ਲੱਖ ਰੁਪਈਆ, ਹੁਣ 2500 ਕਰ ਦਿੱਤਾ ਜੀ, 25,000 ਸੋਰੀ
1: 25,000। ਹਾਂਜੀ 25,000 ਰੁਪਈਆ ਜਿਹੜਾ ਹੈਗਾ
0: ਜੀ।
1: ਦਰਅਸਲ PIL ਸਰ ਜਿਹੜਾ ਹੈਗਾ ਨਾ, ਲੋਕੀ ਰੂਟੀਨ ਦੇ ਵਿੱਚ ਪਾਉਣ ਵੀ ਬਹੁਤ ਲੱਗ ਪਏ ਸੀ।
0: ਹਾਂਜੀ ਬਿਲਕੁਲ ਹੈ ਜੀ।
1: ਦੇਖੋ ਉਹਦੇ ਵਾਸਤੇ ਜਿਹੜਾ ਹੈਗਾ ਸੀਗਾ ਉਹ ਕੁਲਵੰਤ ਸਿੰਘ ਬਾਜੀਗਰ ਦੀ ਸਟੇਟਮੈਂਟ ਨੂੰ, ਮਤਲਬ ਉਹਨਾਂ ਨੇ ਚੈਲੰਜ ਕੀਤਾ ਸੀ ਸਾਰਾ ਕੁਛ
0: ਜੀ।
1: ਉਹਦਾ ਜਿਹੜਾ ਡਿਊ ਕੋਰਸ ਆਫ ਲਾ ਇਹ ਸੀਗਾ ਸਰ ਕਿ ਸਿੱਧਾ PIL ਲਿਖੀ ਪੈਣੀ ਇਹਦੇ ਵਿੱਚ
0: ਜੀ।
1: ਇਹਦੇ ਵਿੱਚ ਪ੍ਰੋਪਰ ਅਥਾਰਟੀ ਹੈਗੀ ਸੀ ਇਲੈਕਸ਼ਨ ਕਮਿਸ਼ਨਰ
0: ਜੀ।
1: ਇਲੈਕਸ਼ਨ ਕਮਿਸ਼ਨਰ ਜਿਹੜਾ ਹੈਗਾ ਆ ਉਹਨੂੰ ਮਤਲਬ ਤੁਸੀਂ ਕੰਪਲੇਂਟ ਦੇਣੀ ਸੀ, ਉਹਦੇ ਤੇ ਕਾਰਵਾਈ ਕਰਦਾ, ਉੱਤੇ ਪਰਚਾ ਕਰਾਉਂਦਾ, ਜੋ ਮਰਜ਼ੀ ਕਰਦਾ। ਉਹ ਕਹਿੰਦੇ ਆਲਰੇਡੀ ਪਰਚਾ ਹੋ ਵੀ ਚੁੱਕਾ ਜੀ।
0: ਬਿਲਕੁਲ।
1: ਸੋ PIL ਤਾਂ ਜਿਹੜਾ ਹੈਗਾ ਆ ਉਦੋਂ ਆ ਜਦੋਂ ਤੁਹਾਡੇ ਕੋਲ ਹੋਰ ਕਿਸੇ ਅਥਾਰਟੀ ਕੋਲ ਨਹੀਂ ਜਾਣ ਨੂੰ ਹੈਗਾ, ਤੇ ਤੁਸੀਂ ਜਿਹੜਾ ਆ ਉਹ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਇੱਕ ਬੇਅਰ ਸਟੇਟਮੈਂਟ ਆ, ਨਾ ਕੋਈ ਨੋਟੀਫਿਕੇਸ਼ਨ ਆ, ਕੋਈ ਨਾ ਉਹ ਲਾਫੁਲ ਅਥਾਰਟੀ ਹੈਗੀ ਆ, ਨਾ ਕੋਈ ਉਹਦਾ ਜਿਹੜਾ ਹੈਗਾ ਰਿਟਰਨ ਦੇ ਵਿੱਚ ਆ ਜੀ
0: ਜੀ।
1: ਤੇ ਉਹ ਆਪਣੇ ਵਰਕਰਾਂ ਨੂੰ ਉਕਸਾਵੇ ਦੇ ਵਿੱਚ ਆ ਕੇ ਜੋ ਮਰਜ਼ੀ ਕਹੀ ਜਾਂਦਾ ਹੈਗਾ ਜੀ, ਉਹ ਉਹਦਾ ਪ੍ਰਿਵਿਲੇਜ ਆ ਜੀ।
0: ਬਿਲਕੁਲ।
1: ਉਹਦੇ ਨਾਲ ਜਾਂ ਤਾਂ ਉਹ PIL ਤਾਂ ਮੇਨਟੇਨੇਬਲ ਹੋਣੀ ਸੀ ਜਦੋਂ ਉਹ ਇਸ ਗੱਲ ਜਿਹੜੀ ਕਹੀ ਆ ਉਹਨੂੰ ਇਹਨੇ ਐਕਸ਼ਨ ਦੇ ਵਿੱਚ ਕਿਸੇ ਰੂਪ ਦੇ ਵਿੱਚ ਪੂਰਤੀ ਕਰਦਾ ਹੁੰਦਾ ਦਿਸਦਾ, ਤੇ ਤਾਂ PIL ਦੀ ਅਥਾਰਟੀ ਬਣਦੀ ਸੀ, ਉੱਦਾਂ ਨਹੀਂ ਸੀ ਬਣਦੀ
0: ਜੀ।
1: ਤੇ ਮੈਂ ਤਾਂ ਹੈਰਾਨ ਆ ਵੀ ਨੋ ਡਾਊਟ ਬਾਜਵਾ ਸਾਹਿਬ ਨੇ ਵੀ ਵੱਡੇ ਵਕੀਲ ਹੀ ਅੰਗੇਜ ਕੀਤੇ ਹੋਣਗੇ।
0: ਸਲਾਹ ਕੌਣ ਦਿੰਦਾ ਜੀ ਇਹਨਾਂ ਦੀ?
1: ਨਹੀਂ ਗੱਲ ਇਹ ਤਾਂ ਹੈਗੀ ਆ ਕਿ ਮੈਂ ਤਾਂ ਟ੍ਰਾਇਲ ਕੋਰਟ ਦੇ ਵਿੱਚ ਵਕਾਲਤ ਕਰਦਾ ਜੀ, ਤੇ ਮੈਂ ਇਸ ਮਹਿਸੂਸ ਕਰਦਾ ਹੈਗਾ ਜੀ ਵੀ ਦੇਰ ਵਾਜ਼ ਨੋ ਐਨੀ ਗਰਾਊਂਡ
0: ਜੀ,
1: ਕਿ ਪਹਿਲਾਂ ਜਾਂ ਤਾਂ ਤੁਸੀਂ ਉਹਨੇ ਅਗਲਾ ਬੰਦੇ ਨੇ ਕੋਈ ਗੱਲ ਕਹੀ ਆ ਆਪਸ ਦੇ ਵਿੱਚ, ਅਗਲਿਆਂ ਨੇ ਗੱਲ ਕੀਤੀ ਆ ਉੱਥੇ ਜਾਂ ਉੱਥੇ ਐਡਰੈਸ ਕਰਦੇ ਹੋਏ ਵੀ ਕਿਹਾ, ਤੇ ਜਾਂ ਤਾਂ ਇਨ ਐਕਸ਼ਨ ਦੇ ਵਿੱਚ ਜਿਹੜਾ ਹੈਗਾ ਕੁਛ ਕੀਤਾ ਹੁੰਦਾ, ਫਿਰ ਤੁਸੀਂ ਜਿਹੜਾ ਹੈਗਾ ਜਾਂ PIL ਪਾ ਸਕਦੇ ਸੀ। ਚਲੋ ਉਹਨਾਂ ਨੇ ਜਿੱਦਾਂ ਕਹਿੰਦੇ ਸੀ ਕੁੰਡੀ ਲਾ ਕੇ ਤੇ ਵੋਟਾਂ ਪਵਾ ਲਾਂਗੇ, ਤੇ ਇਸ ਤਰੀਕੇ ਨਾਲ ਕਰਦੇ, ਜੇ ਇੱਦਾਂ ਦੀ ਕੋਈ ਗੱਲ ਹੁੰਦੀ ਤੇ ਦੈਨ ਤੁਸੀਂ ਉੱਥੇ ਜਾ ਸਕਦੇ ਸੀ, ਉਹ ਚੋਣ ਹੀ ਰੱਦ ਹੋ ਜਾਂਦੀ ਭਾਵਾਂ।
0: ਬਿਲਕੁਲ ਹੈ ਜੀ।
1: ਤੇ ਕਾਹਲੀ ਜਿਹੜੀ ਹੁੰਦੀ ਆ ਕਈ ਵਾਰੀ ਫਿਰ ਨੁਕਸਾਨ ਕਰ ਜਾਂਦੀ ਹੈਗੀ ਆ, ਇਹਦੇ ਵਿੱਚ ਕਾਹਲੀ ਨਾਲ ਕੀਤਾ ਗਿਆ ਕੇਸ ਸੀਗਾ ਜੀ
0: ਜੀ,
1: ਤੇ ਉਹਦਾ ਨੁਕਸਾਨ ਹੋਇਆ ਫਿਰ ਜੀ ਇਸੇ ਕਰਕੇ।
0: ਚਲੋ ਅੱਗੇ ਤੋਂ ਫੂਕਾ ਮਾਰ ਮਾਰ ਕੇ ਪੀਣਗੇ ਜੀ ਕਹਿੰਦੇ
1: ਸਰ, ਏਡਾ ਅਮਾਊਂਟ ਜਿਹੜਾ ਹੈਗਾ ਕੋਈ ਇਹਨਾਂ ਵਾਸਤੇ ਮੈਨੇ
0: ਹੈਗਾ ਜੀ। ਬਿਲਕੁਲ
1: ਹਾਂਜੀ, ਕਿਉਂਕਿ ਕਈ ਚੀਜ਼ਾਂ ਪਾਰਟੀ ਫੰਡ ਚੋਂ ਕਰਦੇ ਹੈਗੇ ਆ, ਪਾਰਟੀ ਦਾ ਆਦੇਸ਼ ਲੈ ਕੇ ਕਰਦੇ ਆ ਜੀ
0: ਜੀ,
1: ਤੇ ਇਸ ਕਰਕੇ ਉਹਨਾਂ ਨੇ ਕਿਹੜਾ ਜੇਬ ਚੋਂ ਦੇਣੇ ਹੈਗੇ ਪਾਰਟੀ ਦੇ ਵਿੱਚ ਜਾਣਾ ਜੀ, ਕਿਉਂਕਿ
0: ਬਿਲਕੁਲ ਹੈ ਜੀ
1: ਉਹਨਾਂ ਨੇ ਮਤਲਬ ਬਤੌਰ ਵਿਰੋਧੀ ਧੁਰ ਦੇ ਨੇਤਾ ਉਹਨਾਂ ਨੇ ਇਹ ਫਾਈਲ ਕੀਤੀ ਸੀ
0: ਜੀ,
1: ਤੇ ਉਹ ਉਹਦਾ ਜਿਹੜਾ ਹੈਗਾ ਆ ਉਹਦੇ ਕੋਲੋਂ ਇਹ ਪੈਸੇ ਜਿਹੜੇ ਹੈਗੇ ਆ ਇਹਨਾਂ ਦੀ ਪਾਰਟੀ ਫੰਡ ਚੋਂ ਹੀ ਆਣੇ ਆ ਜੀ, ਉਹ ਕੋਈ ਫਰਕ ਨਹੀਂ ਪੈਂਦਾ
0: ਜੀ। ਬਿਲਕੁਲ ਹੈ ਜੀ।
1: ਦੂਜੀ ਖਬਰ ਤੇ ਆਈ ਹੈ ਜੀ ਹੁਣ
0: ਜੀ,
1: ਦੂਜੀ ਖਬਰ ਜਿਹੜੀ ਹੈਗੀ ਆ ਵੀ ਜਦੋਂ ਕੁੱਤਿਆਂ ਵਾਲਾ ਜਿਹੜਾ ਫੈਸਲਾ ਆਇਆ ਸੀ ਨਾ ਜੀ
0: ਜੀ,
1: ਤੇ ਬਾਂਸ ਸਾਹਿਬ ਨੇ ਉਹਦਾ ਵੈਲਕਮ ਕਰਕੇ ਤੇ ਫਟਾਫਟ ਜਿਹੜਾ ਹੈਗਾ ਆ ਸਟੇਟਮੈਂਟ ਦੇ ਦਿੱਤੀ ਵੀ ਆਪਾਂ ਜਿਹੜਾ ਹੈਗਾ ਇਹਨਾਂ ਨੂੰ ਲਿਮੀਨੇਟ ਕਰਾਂਗੇ
0: ਜੀ।
1: ਬਾਅਦ ਦੇ ਵਿੱਚ ਜਿਹੜਾ ਹੈਗਾ ਫੈਸਲੇ ਦੇ ਵਿੱਚ ਜੋ ਹੈਗਾ ਕਿਹਾ ਆ ਸੀ ਉਹਦੀ ਲੈਟਰ ਐਂਡ ਸਪਿਰਿਟ ਜਿਹੜੀ ਆ ਉਹਨੂੰ ਵਿਦਆਊਟ

0: ਕੰਸੀਡਰਿੰਗ ਦੈਟ
1: ਉਹਨਾਂ
0: ਨੇ ਬਿਆਨ ਦਿੱਤਾ
1: ਜੀ।
0: ਸੋ ਹੁਣ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਹੁਣ ਕਹਿੰਦੇ ਹੈਗੇ ਆ ਕਿ ਅਸੀਂ ਸ਼ੈਲਟਰ ਹਾਊਸ ਬਣਾਵਾਂਗੇ ਜੀ ਇਸ ਤਰੀਕੇ ਨਾਲ, ਪਰ ਇਹ ਜਿਹੜਾ ਜੋ ਕੁਛ ਬੋਲ ਰਹੇ ਹੈਗੇ ਨਾ ਜੀ ਇਹ ਸਾਰੀਆਂ ਗੱਲਾਂ ਰਹਿਣਗੀਆਂ, ਮੈਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਇਹਨਾਂ ਕੋਲ ਕੱਖ ਨਹੀਂ ਹੋਣਾ।
1: ਹੋਣਾ ਕੀ ਆ ਸੈਣੀ ਸਾਹਿਬ, ਖਬਰਾਂ ਤਾਂ ਆ ਰਹੀਆਂ ਨੇ ਕਿ ਜੇ ਦਸੰਬਰ ਦੇ ਵਿੱਚ ਵੀ ਇਲੈਕਸ਼ਨ ਹੋ ਸਕਦੀ ਹੈ, ਨਹੀਂ ਤਾਂ ਫਰਵਰੀ 'ਚ ਹੋਣੀ ਨੋਰਮਲ, 2 ਮਹੀਨੇ ਪਹਿਲਾਂ ਵੀ ਹੋ ਸਕਦੀ ਹੈ।
0: ਨਵੰਬਰ ਤੱਕ, 16 ਨਵੰਬਰ ਤੋਂ ਪਹਿਲਾਂ ਬਾਅਦ ਦੇ ਵਿੱਚ ਕਿਸੇ ਵੇਲੇ ਵੀ ਕਹਿੰਦੇ ਕਰਾਈ ਜਾ ਸਕਦੀ ਹੈ
1: ਜੀ। ਫਿਰ ਰਹੇਗਾ ਕਿਹੜਾ ਕਿਹੜਾ ਟਾਈਮ ਰਹਿ ਗਿਆ, 4 ਮਹੀਨੇ ਦਾ ਰਹਿ ਗਏ ਸਾਰੇ ਹੋਰ।
0: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ, ਤੇ ਮੇਰੀ ਗੱਲ ਕਹਿਣ ਦਾ ਕਾਰਨ ਹੋ ਰਿਹਾ ਜੀ, ਮੇਰੀ ਗੱਲ ਕਹਿਣ ਦਾ ਕਾਰਨ ਇਹ ਹੈਗਾ ਹੈ ਜੀ ਕਿ 2500 ਕਰੋੜ ਰੁਪਈਆ ਦਾ ਕਰਜ਼ਾ ਹੁਣ ਚੱਕ ਕੇ ਹਟਿਆ ਜੀ
1: ਜੀ।
0: ਉਹਦੇ ਬਾਵਜੂਦ ਜਿਹੜਾ ਹੈਗਾ ਆ ਬਹੁਤੇ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਜੀ, ਕਿਸੇ ਨੂੰ 3 ਮਹੀਨੇ ਦੀ ਨਹੀਂ ਮਿਲੀ, ਕਿਸੇ ਨੂੰ 6 ਮਹੀਨੇ ਦੀ ਨਹੀਂ ਮਿਲੀ, ਆਹ ਹਾਲਾਤ ਆ ਜੀ।
1: ਦਾਅਵੇ ਦੇਖੋ ਸੈਣੀ ਸਾਹਿਬ ਹੈਰਾਨ ਕਰਦੇ ਆ, ਕਹਿੰਦੇ ਕਿ 3500 ਕੁੱਤਿਆਂ ਦਾ ਰੋਜ਼ ਉਹਨਾਂ ਦਾ ਓਪਰੇਟ ਕਰਦੇ ਆ, ਤਾਂ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੀ ਜਦੋਂ ਗੱਲ ਆ 25 ਦੀ, 3,34,000 ਜਿਹੜੇ ਨੇ ਇਹ ਮਾਮਲੇ ਸਾਹਮਣੇ ਆਏ ਆ ਬਾਈਟ ਦੇ, ਅਤੇ ਉਸ ਤੋਂ ਬਾਅਦ ਆਹ ਜਿਹੜਾ ਸਿਆਲ ਸ਼ੁਰੂ ਹੋਇਆ ਹਲੇ 6 ਮਹੀਨੇ ਨਹੀਂ ਹੋਏ, 5ਵਾਂ ਮਹੀਨਾ ਚੱਲਦਾ, ਅਤੇ 1,37,000 ਜਿਹੜੇ ਨੇ ਇਸ ਪਹਿਲੇ 'ਚ ਹੀ ਹੋ ਗਿਆ, ਮਤਲਬ ਕਿ ਅੰਕੜਾ 4 ਲੱਖ ਤੱਕ ਪੁੱਜੂਗਾ ਇਸ ਸਾਲ ਵੀ, ਅਤੇ ਰੋਜ਼ ਦੇ 1100 ਜਿਹੜੇ ਨੇ ਘਟਨਾਵਾਂ ਵਾਪਰਦੀਆਂ ਜੀ ਕੁੱਤਿਆਂ ਦੇ ਵੱਢਣ ਦੀਆਂ।
0: ਮੈਨੂੰ ਲੱਗਦਾ ਕਿਤੇ ਕੁੱਤੇ ਹੀ ਨਾ ਮਹੀਨਾ ਲੈਣ ਲੱਗ ਪੈਣ ਜੀ,
1: ਲੱਗਦਾ ਹੈ ਇਹ ਵੱਡਾ ਕੁੱਤਾ ਮਾਫੀਆ ਚੱਲਦਾ।
0: ਹਾਂਜੀ, ਕੁੱਤੇ ਆ ਟੋਲ ਆਪਣਾ ਲਾ ਕੇ ਬਹਿ ਜਾਣ ਜੀ ਵੀ ਹਾਂ ਜੀ ਤੁਸੀਂ ਏਦਾਂ ਕਰੋ ਵੀ ਟੋਲ ਦੀ ਪਰਚੀ ਕਟਾ ਲਓ, ਨਹੀਂ ਤਾਂ ਭਾਈ ਅਸੀਂ ਤਾਂ ਵੱਢਾਂਗੇ।
1: ਨਹੀਂ ਦੇਖੋ 1100 ਕਿੰਨਾ ਕੁ ਆਪਣਾ ਸੂਬਾ ਪੰਜਾਬ, ਮਤਲਬ ਕਿ 1100 ਘਟਨਾਵਾਂ ਵਾਪਰਦੀਆਂ ਜੀ ਦੇਖ ਲਓ ਰੋਜ਼ ਦੀਆਂ, ਹੱਲੇ ਕਹਿੰਦੇ ਅਸੀਂ ਚੌਕਸ ਆ ਪੂਰੇ। ਹਾਂਜੀ,
0: ਪਰ ਇਹ ਗੱਲ ਤਾਂ ਇਹ ਹੈਗੀ ਆ ਨਾ ਕਿ ਲੋਕਾਂ ਦੀ ਸੋਚ ਤੇ ਹੈਰਾਨ ਹੈਗੇ ਆ ਜੀ, ਮਤਲਬ ਮੈਂ ਕਦੀ ਵੀ ਇੰਨਾ ਜਿਹੜਾ ਹੈਗਾ ਆ ਕਰੂਗਲ ਸਟੇਟਮੈਂਟ ਦੇਣ ਵਾਲਾ ਬੰਦਾ ਨੀ, ਬੜਾ ਨਾਜ਼ੁਕ ਹਾਰਟਡ ਬੰਦਾ ਆ ਵਾ
1: ਜੀ,
0: ਬਟ ਮੈਂ ਆਹ ਹਾਲਾਤ ਦੇਖ ਕੇ ਨਾ ਜੀ ਵੀ ਇਹਨਾਂ ਦੇ ਪਿੰਡਾਂ ਦੇ ਵਿੱਚ ਕਿੰਨੀ ਇਹਨਾਂ ਦੀ ਗਿਣਤੀ ਵੱਧ ਗਈ ਆ ਜੀ, ਤੇ ਬੱਚੇ ਜਿਹੜੇ ਆ ਉਹ ਚੱਲਦੇ ਆ ਨਾ ਜਦੋਂ ਤੇ ਡਰ ਲੱਗਾ ਰਹਿੰਦਾ
1: ਜੀ।
0: ਸੋ ਇਸ ਕਰਕੇ ਜਿਹੜਾ ਆ ਉਹ ਹੱਡਾ ਰੇੜੀ ਦੇ ਵਿੱਚ ਬੈਠੇ ਹੁੰਦੇ ਆ ਜਿਹੜੇ ਲੋਕਾਂ ਨੇ ਪੈਟ ਬੁੱਲ ਵਰਗੀਆਂ ਜਿਹੜੀਆਂ ਏਦਾਂ ਦੀਆਂ ਡੇਂਜਰਸ ਜਿਹੜੀਆਂ ਵਰਾਇਟੀਜ਼ ਹੈਗੀ ਸੀ ਉਹਨਾਂ ਨੂੰ ਮਤਲਬ ਘਰਾਂ ਚ ਪਾਲਿਆ, ਜਦੋਂ ਦੇਖਿਆ ਵੀ ਇਹ ਤਾਂ ਕੁੱਤਾ ਬੜਾ ਖੁੰਖਾਰ ਹੈਗਾ, ਇਹ ਤਾਂ ਮਾਲਕ ਨੂੰ ਵੀ ਨੀ ਬਖਸ਼ਦਾ
1: ਬਿਲਕੁਲ।
0: ਮੋਰਓਵਰ ਜਦੋਂ ਉਹ ਬਾਈਟ ਕਰਦਾ ਨਾ ਜੀ ਉਹਦਾ ਜਿਹੜਾ ਆ ਬਾਇਓਲੋਜੀਕਲ ਇਸ ਤਰੀਕੇ ਦਾ ਸਟਰਕਚਰ ਹੈਗਾ ਆ ਉਹਦੇ ਦੰਦਾਂ ਦਾ
1: ਤੇ
0: ਉਹ ਗ੍ਰਿਪ ਜਿਹੜਾ ਹੈਗਾ ਜੀ ਉਹਦਾ ਗ੍ਰਿਪ ਨੀ ਮੁੜ ਕੇ ਟੁੱਟਦਾ ਜੀ, ਉਹ ਜਾਂ ਪੂਰੀ ਤਰ੍ਹਾਂ ਖਾਊਗਾ ਹੀ ਖਾਊਗਾ ਜੀ, ਜੇ ਤੁਸੀਂ ਜ਼ਬਰਦਸਤੀ ਵੀ ਕਰਦੇ ਹੈਗੇ ਆ ਤੇ ਉਹ ਓਨਾ ਹੀ ਜਿਹੜਾ ਹੈਗਾ ਉਹਦਾ ਗ੍ਰਿਪ ਟਾਈਟ ਹੋਈ ਜਾਊਗਾ ਜੀ।
1: ਨਾਲੇ ਸੈਣੀ ਸਾਹਿਬ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ, ਚਲੋ ਲੋਕਲ ਜਿਹੜੇ ਲਿੰਕ ਰੋਡ ਆ ਉਹ ਤਾਂ ਇਹ ਕਾਬੂ ਕਰ ਲੈਣਗੇ, ਨੈਸ਼ਨਲ ਹਾਈਵੇ ਤਾਂ ਮਤਲਬ ਕਿ ਉਹ ਤਾਂ ਕੇਂਦਰ ਦੇ ਅਧੀਨ ਆ ਨਾ, ਉਹ ਜਿਹੜੀ ਉਹਦੀ ਫੈਂਸਿੰਗ ਕਰਨੀ ਆ ਜਾਂ ਕੁਝ ਵੀ ਕਰਨੀ ਹੁਣ, ਇੱਥੇ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਹਾਈਵੇਜ਼ ਨੇ ਜੀ ਉਹ ਮਤਲਬ ਕਿ ਉਹਨਾਂ ਦੇ ਆਲੇ ਦੁਆਲੇ ਜਿੱਥੇ ਡੇਂਜਰਸ ਜ਼ੋਨ ਹੈਗਾ ਉੱਥੇ ਜਾਲ ਸ਼ੁਰੂ ਹੋ ਜਾਂਦਾ ਜੀ ਸਾਈਡਾਂ ਦੇ ਉੱਤੇ ਵੀ ਕੋਈ ਵੀ ਐਨੀਮਲ ਆ ਸਕਦਾ, ਜਾਂ ਉੱਥੇ ਬੋਰਡ ਜਿਹੜੇ ਲਿੰਕ ਰੋਡ ਨੇ ਜਾਂ ਸੋਕ ਦੀ ਸਪੀਡ ਦੇ ਉੱਤੇ ਹੈਗੇ ਆ ਉਹਨਾਂ ਦੇ ਉੱਤੇ ਬਕਾਇਦਾ ਬੋਰਡ ਲੱਗਿਆ ਵੀ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਮਤਲਬ ਕਿ ਇੱਥੋਂ ਚੇਤਾਵਨੀ ਆ ਜਾਂਦੀ ਹੈ, ਬੋਰਡ ਦੇ ਉੱਤੇ ਲਿਖਿਆ ਹੁੰਦਾ ਐਨੀਮਲ ਦੀ ਫੋਟੋ ਲੱਗੀ ਹੁੰਦੀ ਹੈ, ਤਾਂ ਮਤਲਬ ਕਿ ਇੱਥੇ ਇਹ ਐਨੀਮਲ ਹੋ ਸਕਦਾ ਵੀ ਆਪਣੀ ਸਪੀਡ ਨੂੰ ਕੰਟਰੋਲ 'ਚ ਰੱਖੋ। ਅਤੇ ਇਹ ਉੱਥੇ ਕਿੱਦਾਂ ਕਰਨਗੇ ਜੀ, ਜਿੱਦਾਂ ਇਹ ਕਹਿ ਰਹੇ ਹਾਂ ਕਿ ਐਨੀਮਲ ਜਿਹੜਾ ਨੋ ਗੋ ਜ਼ੋਨ ਕਰਨਾ ਜੀ, ਅਸੀਂ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਜੀ, ਕਿੱਦਾਂ ਕਾਬੂ ਕਰਨਗੇ?
0: ਇਹ ਤਾਂ ਹੁਣ ਯੋਜਨਾ ਉਹਨਾਂ ਦੇ ਮਨ ਦੇ ਵਿੱਚ ਆ, ਦੇਖੋ ਸਹੀ
1: ਜੀ
0: ਕਿਹੜਾ ਪ੍ਰੈਕਟੀਕਲੀ ਉਤਰਨੀ ਹੈਗੀ ਆ ਗਰਾਊਂਡ ਤੇ ਜੀ, ਬਸ ਏਦਾਂ ਕਰਕੇ ਚਾਰ, ਕਿਉਂਕਿ ਜੋ ਸਟੇਟਮੈਂਟਾਂ ਪਹਿਲਾਂ ਦਿੱਤੀਆਂ ਅਸੀਂ ਉਹ ਤੋਂ ਬੈਕ ਆਊਟ ਕਰਕੇ ਤੇ ਹੁਣ ਇਸ ਤਰੀਕੇ ਦੀਆਂ ਸਟੇਟਮੈਂਟਾਂ ਦੇਈ ਜਾਣੀਆਂ ਜੀ।
1: ਬਿਲਕੁਲ ਹੈ ਜੀ,
0: ਇਹਨਾਂ ਨੇ ਸਰ ਫੈਸਲਾ ਪੜਿਆ ਹੀ ਨਹੀਂ ਸੀਗਾ ਜੀ, ਜਿੱਦਾਂ ਇਹਨਾਂ ਨੇ ਬੇਅਦਬੀ ਵਾਲਾ ਲਾ ਜਿਹੜਾ ਆ ਉਹ ਪੜਿਆ ਹੀ ਨੀਗਾ, ਜੋ ਇਹ ਬੋਲ ਬੋਲ ਕੇ ਭਾਸ਼ਣਾਂ ਚ ਦੱਸ ਰਹੇ ਆ ਉਹ ਐਕਟ ਦੇ ਵਿੱਚ ਹੈ ਕਿਤੇ
1: ਨੀਗਾ ਜੀ। ਬਿਲਕੁਲ
0: ਜੀ, ਇਸ ਚੀਜ਼ ਦਾ ਦਾਵਾ ਜਥੇਦਾਰ ਸਾਹਿਬ ਵੀ ਕਰਦੇ ਪਏ ਆ
1: ਜੀ,
0: ਮਾਨ ਸਾਹਿਬ ਨੇ ਪੜਿਆ ਹੀ ਨੀ, ਬਿਨਾਂ ਪੜ੍ਹੇ ਜਿਹੜਾ ਹੈਗਾ ਆ ਉਹ ਐਵੇਂ ਸਟੇਟਮੈਂਟਾਂ ਜਾਰੀ ਕਰੀ ਜਾਂਦੇ ਹੈਗੇ ਆ।
1: ਬਿਲਕੁਲ,
0: ਇਸ ਕਰਕੇ ਉਹਨਾਂ ਨੂੰ ਪੜ੍ਹਨਾ ਚਾਹੀਦਾ ਸੀਗਾ, ਪਹਿਲਾਂ ਪੜ੍ਹ ਕੇ ਫੇਰ ਗੱਲ ਕਰਨੀ ਚਾਹੀਦੀ ਸੀ
1: ਜੀ। ਬਿਲਕੁਲ ਹੈ ਜੀ ਜੀ,
0: ਕੁਲਤਾਰ ਸਿੰਘ ਸੰਧਵਾ ਤਾਂ ਜਿਹੜਾ ਹੈਗਾ ਆ ਇਸ ਚੀਜ਼ ਨੂੰ ਕਹਿ ਦੇਣਗੇ ਜੀ ਵੀ ਮੈਂ ਚਲ ਅਸੀਂ ਕਿਹਾ ਸਰਕਾਰ ਚਲੋ ਤਿਆਰ ਹੈਗੀ ਜੇ ਜਿੱਦਾਂ ਮਰਜ਼ੀ, ਪਰ ਹੁਣ ਤੁਹਾਡੇ ਵਾਲੀ ਗੱਲ ਹੈਗੀ ਆ ਕਿ ਟਾਈਮ ਕਿਹੜਾ ਬਚਿਆ ਜੀ, 4 ਮਹੀਨੇ 5 ਮਹੀਨੇ ਵੱਧ ਤੋਂ ਵੱਧ ਜੀ
1: ਜੀ ਬਿਲਕੁਲ ਹੈ ਜੀ।
0: ਜਦੋਂ ਚੋਣਾਂ ਕਰਾਉਣੀਆਂ ਹੁੰਦੀਆਂ ਸਰ, ਉਹਦੇ ਵਾਸਤੇ ਫਿਰ ਬੜੇ ਫੈਕਟਰ ਜਿਹੜੇ ਹੈਗੇ ਨਾ ਜੀ, 6 ਮਹੀਨੇ ਦੇ ਅੰਦਰ ਅੰਦਰ ਕਰਾ ਲੈ, ਜਦੋਂ ਹੋ ਜਾਂਦੇ ਜੀ 4.5 ਸਾਲ,
1: ਹਾਂਜੀ
0: ਉਹ ਤੋਂ ਬਾਅਦ ਕਿਸੇ ਟਾਈਮ ਵੀ ਚੋਣ ਕਮਿਸ਼ਨ ਦੀ ਡਿਸਕ੍ਰਿਪਸ਼ਨ ਹੁੰਦੀ ਹੈ ਜੀ,
1: ਹਾਂਜੀ
0: ਉਹ ਫਿਰ ਕਿਸੇ ਟਾਈਮ ਵੀ ਕਰਵਾ ਸਕਦਾ ਹੈਗਾ ਜੀ।
1: ਬਿਲਕੁਲ ਹੈ ਜੀ, ਕਿਉਂਕਿ ਅੱਗੇ ਜਾ ਕੇ ਫਿਰ ਮਾਰਚ ਦੇ ਵਿੱਚ ਨਿਆਣੇ ਦੇ ਪੇਪਰ ਪੂਪਰ ਆ ਜਾਂਦੇ, ਰਿਜ਼ਲਟ ਆ ਜਾਂਦੇ ਆ ਜੀ, ਉਹਨੂੰ ਵੀ ਦੇਖਣਾ ਹੁੰਦਾ ਫਿਰ
0: ਬਿਲਕੁਲ
1: ਜੀ।
0: ਬਿਲਕੁਲ ਜੀ, ਬਿਲਕੁਲ ਇਸੇ ਚੀਜ਼ ਨੂੰ ਦੇਖ ਧਿਆਨ 'ਚ ਰੱਖਦੇ ਹੋਏ ਨਾ ਉਹਨਾਂ ਨੇ, ਜਿੱਦਾਂ ਹੁਣ ਪਈ ਸੀ
1: ਜੀ
0: ਜਿਹੜੀ ਚੋਣਾਂ ਹੋਈਆਂ ਸੀ, ਉਦੋਂ 10 ਮਾਰਚ ਨੂੰ ਰਿਜ਼ਲਟ ਆਇਆ ਸੀ ਅਤੇ 16 ਨੂੰ ਇਹਨਾਂ ਨੇ ਸਹੁੰ ਚੱਕੀ ਸੀ।
1: ਜੀ
0: 16 ਮਾਰਚ ਤੋਂ ਪਹਿਲਾਂ ਪਹਿਲਾਂ ਤਾਂ ਕਰਵਾ ਕੇ ਅਤੇ ਫਿਰ ਜਿਹੜਾ ਆ ਉਹ ਸਰਕਾਰ ਦੀ ਟਰਮ ਜਿਹੜੀ ਆ ਨੈਕਸਟ ਸ਼ੁਰੂ ਹੋ ਜਾਊਗੀ ਨਾ ਜੀ,
1: ਜੀ
0: ਤੇ ਉਹ ਤੋਂ ਇਸ ਕਰਕੇ ਜੇ ਪਹਿਲਾਂ ਜਿਹੜਾ ਹੈਗਾ ਆ ਕਿੰਨਾ ਚਿਰ ਪਹਿਲਾਂ ਉਹ ਹੈਗਾ ਆ ਜੀ ਟਾਈਮ ਪੇ 6 ਮਹੀਨੇ ਜਦੋਂ ਹੁੰਦੇ ਆ ਨਾ ਜੀ, ਤੇ 4.5 ਸਾਲ ਪੂਰੇ ਹੋ ਜਾਂਦੇ, ਉਸ ਤੋਂ ਬਾਅਦ ਉਹ ਡਿਸਕ੍ਰਿਪਸ਼ਨ ਆ ਜੀ ਉਹਨਾਂ ਨੇ ਸੂਟੇਬਲ ਟਾਈਮ ਜਿਹਦੇ ਵਿੱਚ ਸਿਕਿਉਰਿਟੀ ਮਈਅਰ ਦੇਖਣੇ ਹੈਗੇ ਆ ਜੀ, ਤੇ ਵੱਡੀਆਂ ਸਟੇਟਾਂ ਯੂਪੀ ਦੀ ਵੀ ਸਾਡੇ ਨਾਲ ਹੋਣੀ, 5 ਸਟੇਟਾਂ ਦੇ ਹੁੰਦੇ ਉਦੋਂ ਇਲੈਕਸ਼ਨ ਜੀ,
1: ਬਿਲਕੁਲ
0: ਤੇ ਉਹਨੂੰ ਫਿਰ ਇਲੈਕਸ਼ਨ ਨੂੰ ਮੈਨੇਜ ਕਰਨ ਵਾਸਤੇ ਉਹਦੇ ਹਿਸਾਬ ਨਾਲ ਆਪਣਾ ਪ੍ਰੋਗਰਾਮ ਚੈੱਕ ਆਊਟ ਕਰ ਸਕਦੇ ਆ ਜੀ।
1: ਜੀ ਬਿਲਕੁਲ ਹੈ ਜੀ ਜੀ। ਤੇ ਸੈਣੀ ਸਾਹਿਬ, ਲਾਲਜੀਤ ਭੁੱਲਰ ਹੋਣਾ ਦਾ ਮਾਮਲਾ, 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਆ, 50 ਗਵਾਹ ਕਹਿੰਦੇ ਨੇ ਜੀ ਪੇਸ਼ ਹੋਣਗੇ, ਇੰਨੇ ਪੇਸ਼ ਕਰ ਸਕਣਗੇ, ਕਿੱਧਰ ਨੂੰ ਹਾਲਾਤ ਜਾਂਦੇ ਨਜ਼ਰ ਆਉਂਦੇ? 2 ਵੀਡੀਓ ਕਹਿੰਦੇ ਜੀ ਅਸੀਂ, ਉਹ ਉਹਨਾਂ ਦੀ ਇੱਕ ਦੀ ਬਰੀਫਿੰਗ ਚੱਲਦੀ ਆ, ਜਾਣੀ ਚੈਕਿੰਗ ਚੁਕਿੰਗ ਚੱਲਦੀ ਪਈ ਹੈ ਕਹਿੰਦੇ ਆ, ਅਤੇ ਦੂਸਰੀ ਤਾਂ ਉਹਨਾਂ ਦੀ ਹੈਗੀ ਆ ਜਿਹੜੀ ਸੋਸ਼ਲ ਮੀਡੀਆ 'ਤੇ ਸਲਫਾ ਉਹਨਾਂ ਨੇ ਜੋ ਵੀ ਖਾਧਾ, ਉਹ ਤੋਂ ਪਹਿਲਾਂ ਜਿਹੜਾ ਜੋ ਵੀਡੀਓ ਬਣਾਈ ਹੈ, ਵੀਡੀਓਗ੍ਰਾਫੀ ਕੀਤੀ ਹੈ, ਕਿਵੇਂ ਦੇਖਦੇ ਹੋ ਜੀ? ਇੰਨੇ ਗਵਾਹ ਭੁਗਤਾਉਣੇ ਸੌਖਾ ਕੰਮ ਆ?
0: ਬਸ ਬੇਲ ਮਿਲਣ ਦੀ ਗੱਲ ਹੈ ਜੀ, ਉਹਦੇ ਬਾਅਦ ਦੇ ਵਿੱਚ ਕੀ ਹੋਣਾ ਜੀ। ਪਰ ਸਾਹਿਬ ਜਦੋਂ ਕੋਈ ਮਦਦ ਕਰਦੀ ਹੈ ਨਾ ਏਜੰਸੀ ਦੇ ਮਦਦ ਕਰਨ ਦੇ, ਹੁਣ ਆਹ 2 ਵੀਡੀਓ ਇਸ ਕਰਕੇ ਇਹਨਾਂ ਨੂੰ, ਇਹ ਇਹਨਾਂ ਦੀ ਮਜਬੂਰੀ ਸੀ ਕਿਉਂਕਿ ਦੋਨੇ ਵੀਡੀਓ ਪਹਿਲਾਂ ਲੋਕਾਂ ਦੇ ਫੋਨਾਂ ਦੇ ਵਿੱਚ ਹੀ ਅਵੇਲੇਬਲ ਸੀਗੇ ਤੇ ਚੱਲ ਚੁੱਕੇ ਸੀ
1: ਜੀ।
0: ਮੰਨ ਲਓ ਇਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਨਾ ਬਣਾਉਂਦੇ
1: ਜੀ,
0: ਹਾਂਜੀ, ਤੇ ਲੋਕੀ ਉੱਥੇ ਜਿਹੜਾ ਹੈਗਾ ਆ ਜੱਜ ਦੇ ਅੱਗੇ ਵੀਡੀਓ ਰੱਖ ਦੇਣਗੇ, ਜਿਹੜੀ ਆ ਆਪਣੇ ਕੰਪਲੇਨੈਂਟ ਪਾਰਟੀ ਹੈਗੀ ਆ ਜੀ, ਉਹਨਾਂ ਦਾ ਕੋਈ ਜਿਹੜਾ ਆ ਆਪਣਾ ਕਿਥ ਐਂਡ ਕਿਨ ਜਾਂ ਕੋਈ ਹੋਰ ਜਿਹੜਾ ਹੈਗਾ ਆ ਸ਼ੁਭ ਚਿੰਤਕ, ਉਹ ਅੱਗੇ ਵੀਡੀਓ ਰੱਖ ਸਕਦਾ ਜੱਜ ਦੇ ਕਿ ਆਹ ਦੇਖੋ ਜੀ ਇਹਨਾਂ ਨੇ ਤਫਤੀਸ਼ ਦੇ ਵਿੱਚ ਲਿਆ ਹੀ ਨੀ ਜੀ।
1: ਜੀ ਬਿਲਕੁਲ,
0: ਇਹਨਾਂ ਸਬੂਤਾਂ ਤੋਂ ਮੁਲਜ਼ਮ ਨੂੰ ਕਿੱਦਾਂ ਇਨਵੈਸਟੀਗੇਸ਼ਨ ਏਜੰਸੀ ਵਿੱਚ ਆਉਂਦੀਆਂ ਹੈ ਭਾਰਾ ਸਾਹਿਬ
1: ਜੀ,
0: ਉਹ ਲਕੂਨਾ ਛੱਡਦੀਆਂ ਹੁੰਦੀਆਂ ਜੀ, ਜਦੋਂ ਕੋਈ ਵੀ ਡਿਜੀਟਲ ਜਿਹੜੀ ਹੈਗੀ ਸਮੱਗਰੀ ਆਪਾਂ ਪੇਸ਼ ਕਰਦੇ ਨਾ ਜੀ,
1: ਜੀ
0: ਉਹਦਾ ਇੱਕ 65B ਦਾ ਸਰਟੀਫਿਕੇਟ ਉਹਨੂੰ ਕਹਿੰਦੇ ਜੀ, ਐਵੀਡੈਂਸ ਐਕਟ ਦਾ
1: ਜੀ,
0: ਉਹ ਨਾਲ ਲੱਗਦਾ ਬਕਾਇਦਾ ਤੌਰ ਤੇ ਕਿ ਇਹ ਜਿਹੜੀ ਹੈਗੀ ਕਿੱਥੋਂ ਕਿਸ ਨੰਬਰ ਤੋਂ ਜਿਹੜਾ ਹੈਗਾ ਆ ਇਹ ਜਿਹੜੇ ਆ ਇਹਦਾ ਉਹ ਸਪੈਸਿਫਿਕ ਨੰਬਰ ਲੱਗਦਾ ਜੀ ਇੱਕ
1: ਜੀ,
0: ਤੇ ਉਹ ਇਹਦੇ ਵਿੱਚ ਕੋਈ ਟੈਂਪਰਿੰਗ ਨਹੀਂ ਕੀਤੀ ਤੇ ਇਹ ਮਤਲਬ ਬਿਲਕੁਲ ਓਰਿਜਿਨਲ ਆ ਜੀ
1: ਜੀ।
0: ਸੋ ਉਹ ਜਦੋਂ ਉਹ ਤਾਂ ਕੋਰਟ ਦੇ ਵਿੱਚ ਬਤੌਰ ਸ਼ਹਾਦਤ ਪੇਸ਼ ਕੀਤੀ ਜਾਂਦੀ ਹੈ ਜੀ
1: ਜੀ,
0: ਤੇ ਇਹ ਮਤਲਬ ਜਿਹੜਾ ਹੈਗਾ ਆ ਇਹ ਏਜੰਸੀ ਕੀ ਕਰਦੀਆਂ ਹੈਗੀਆਂ ਜੀ, ਵੀਡੀਓ ਨਾਲ ਲਾ ਦਿੰਦੀਆਂ ਜੀ, ਉਹ 65B ਦਾ ਸਰਟੀਫਿਕੇਟ ਨਾਲ ਲਾਇਆ ਹੀ ਨਹੀਂ ਹੁੰਦਾ, ਤੇ ਮੋਸਟ ਪ੍ਰੋਬੇਬਲੀ ਮੈਨੂੰ ਪੂਰਾ ਯਕੀਨ ਆ ਕਿ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਇਹ ਕੰਮ ਜ਼ਰੂਰ ਕੀਤਾ ਹੋਣਾ ਜੀ
1: ਜੀ।
0: ਜਿੱਥੇ ਤੱਕ 50 ਗਵਾਹ ਹੈਗੇ ਆ ਜੀ, ਇਹਦੇ ਵਿੱਚ ਜਿਹੜੇ ਆ ਰੈਲੇਵੈਂਟ ਗਵਾਹ ਜਿਹੜੇ ਹੈਗੇ ਆ ਉਹ ਥੋੜੇ ਹੀ ਹੁੰਦੇ ਆ ਸਰ, ਉਹ ਹੋਸਟਾਈਲ ਹੋ ਜਾਂਦੇ ਆ ਜੀ
1: ਜੀ,
0: ਉੱਥੇ ਉਸ ਵੇਲੇ ਫਿਰ ਨੈਟ ਰਿਜ਼ਲਟ 0 ਹੀ ਨਿਕਲਦਾ ਹੁੰਦਾ ਹੈਗਾ ਜੀ, ਤਾਂ ਹੀ ਕਰਕੇ ਏਡਾ ਲੰਬੇ ਗਵਾਹ ਰੱਖ ਲਏ ਜਾਂਦੇ ਹੈਗੇ ਕਿ ਟਾਈਮ ਹੀ ਇੰਨਾ ਲੱਗ ਜਾਏ ਤੇ ਆਪਣੇ ਆਪ ਲੋਕਾਂ ਦੇ ਦਿਮਾਗ ਦੇ ਵਿੱਚੋਂ ਭੁੱਲ ਭਾਲ ਜਾਏ ਵੀ ਕਿਹੜਾ ਕੇਸ ਸੀਗਾ ਜੀ।
1: ਬਿਲਕੁਲ ਹੈ ਜੀ ਬਿਲਕੁਲ, ਬਾਅਦ ਚੋਂ ਕਹਿੰਦਾ ਕਬਰਾਂ ਚੋਂ ਕੱਢ ਕੇ ਲਿਆਓ ਜੀ।
0: ਤੁਸੀਂ ਦੇਖੋ ਨਾ ਆਪਾਂ ਜਿਹੜਾ ਹੈਗਾ ਆ ਵੀ ਆ ਉੱਥੇ ਯੂਪੀ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਕਿਸਾਨ ਅੰਦੋਲਨ ਦੇ ਟਾਈਮ
1: ਜੀ, ਹਾਂਜੀ ਬਿਲਕੁਲ ਹੈ ਜੀ,
0: ਉਹਦੇ ਵਿੱਚ ਦੇਖੋ ਤਾਂ ਸੁਪਰੀਮ ਕੋਰਟ ਨੇ ਪਿੱਛੇ ਜੇ ਨਾਰਾਜ਼ਗੀ ਜਤਾਈ ਵੀ ਭਾਈ ਇਹਦੇ ਵਿੱਚ ਤੁਸੀਂ ਕਰ ਕੀ ਰਹੇ ਹੈਗੇ, ਇੰਨੇ ਗਵਾਹ ਹੈਗੇ ਤੇ ਤੁਸੀਂ ਉਹ ਲਗਭਗ 250 ਗਵਾਹ ਹੈਗਾ ਰੱਖਿਆ ਆ ਉਹਨਾਂ ਨੇ
1: ਜੀ।
0: ਸੋ ਇਸ ਕਰਕੇ ਉਹ ਡੈਨੀ ਵਾਲਾ ਕੇਸ ਜਿਹੜਾ ਜੀ
1: ਬਿਲਕੁਲ,
0: ਉਹਦੇ ਵਿੱਚ ਵੀ ਤਾਂ ਜਿਹੜਾ ਇਸੇ ਤਰੀਕੇ ਨਾਲ ਹੀ ਹੈਗਾ ਆ ਵੀ ਹਾਂ ਜੀ ਉਹ ਟਾਈਮ ਇੰਨਾ ਨਿਕਲ ਜਾਏ, ਇੰਨਾ ਕੰਜ਼ੂਮ ਹੋ ਜਾਏ ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਘਟਨਾ ਹੀ ਵਿਸਰ ਜਾਏ ਤੇ ਉਹਦੇ ਤੇ ਜਿਹੜਾ ਹੈਗਾ ਆ ਉਹਦਾ ਬੈਨੀਫਿਟ ਬੋਲ ਜਾ ਉਹਨੂੰ ਦਿੱਤਾ ਜਾ ਸਕੇ ਜੀ।
1: ਬਿਲਕੁਲ ਹੈ ਜੀ।
0: ਬਾਕੀ ਭਾਰਤ ਸਾਹਿਬ ਅੱਜ ਇੱਕ ਨਾ ਜੀ ਹੋਰ ਸਰਕੂਲਰ ਜਿਹਾ ਘੁੰਮਦਾ ਹੈਗਾ ਸੀਗਾ ਜੀ,
1: ਹਾਂਜੀ,
0: ਆਮ ਆਦਮੀ ਪਾਰਟੀ ਨੇ ਨਾ ਕੋਈ ਆਪਣਾ ਇੰਟਰਨਲ ਸਰਵੇ ਕਰਵਾਇਆ ਜੀ।
1: ਅੱਛਾ ਜੀ।
0: ਉਹ ਤੋਂ ਬਾਅਦ ਜਿਹੜਾ ਹੈਗਾ ਆ ਇਹਨਾਂ ਨੇ ਜੋ ਡਿਸਾਈਡ ਕੀਤਾ ਆ ਜੀ ਤੇ ਉਹ ਕਿਤੇ ਰਤਨ ਧਾਲੀਵਾਲ ਹੋਣਾ ਦੇ ਹੱਥ ਜਿਹੜੀ ਹੈਗੀ ਆ ਉਹ ਰਿਪੋਰਟ 21-4 ਦੀ ਜਿਹੜੀ ਰਿਪੋਰਟ ਆ ਉਹਨਾਂ ਕੋਲ ਹੈਗੀ ਜੀ
1: ਜੀ।
0: ਜਿਹਦੇ ਵਿੱਚ ਜਿਹੜਾ ਆ ਭਈ ਬਹੁਤੇ ਵਕੀਲ ਆਪਣੇ ਜਿਹੜੇ ਹੈਗੇ ਆ ਉਮੀਦਵਾਰ ਹੈਗੇ ਆ ਉਹਨਾਂ ਦੇ ਨਾਂ ਕਿਹੜੇ ਕਿਹੜੇ ਜਿਹੜੀਆਂ ਸੀਟਾਂ ਕੱਟ ਹੋ ਰਹੀਆਂ ਹੈਗੀਆਂ ਜੀ,
1: ਜੀ
0: ਜਿਹਦੇ ਵਿੱਚ ਚੇਤਨ ਸਿੰਘ ਜੌਲਾ ਮਾਜਰਾ ਵੀ ਸ਼ਾਮਿਲ ਹੈਗਾ ਆ ਜੀ, ਕਿਉਂਕਿ ਪਹਿਲਾਂ ਹੀ ਉਹਨਾਂ ਨੇ ਕਮਿਟਮੈਂਟ ਤਾਂ ਉਧਰ ਕਰ ਲਈ ਹੈਗੀ ਹੈ ਜੀ,
1: ਜੀ
0: ਤੇ ਉਹ ਰਖੜਾ ਸਾਹਿਬ ਨਾਲ ਕਮਿਟਮੈਂਟ ਹੈਗੀ ਆ, ਤੇ ਇਹਦਾ ਮਤਲਬ ਜੌਲਾ ਮਾਜਰਾ ਦੀ ਸੀਟ ਕੱਟ ਹੋਣੀ ਹੈਗੀ ਜੀ,
1: ਜੀ
0: ਲਾਲਜੀਤ ਸਿੰਘ ਭੁੱਲਰ ਦੀ ਕੱਟ ਹੋਣੀ ਜੀ, ਜਿਹਨਾਂ ਜਿਹਨਾਂ ਨੇ ਅਨਮੋਲ ਗਗਨ ਮਾਨ ਦੀ ਕੱਟ ਹੋਣੀ ਜੀ, ਉਪਰਾਜ ਦੀ ਕੱਟ ਹੋਣੀ ਆ ਜੀ, ਜਿਹਨਾਂ ਨੇ ਮਤਲਬ ਜਿਹੜਾ ਹੈਗਾ ਦੋਨਾਂ ਹੱਥਾਂ ਦੇ ਨਾਲ ਜਿਹੜਾ ਇਹ ਰੋਲੇ ਆ ਨਾ ਪੈਸੇ ਜੀ ਉਹਨਾਂ ਦੀ ਆ ਕੱਟ ਹੋਊਗੀ ਜੀ,
1: ਜੀ
0: ਕਿਉਂਕਿ ਉਹਨਾਂ ਨੂੰ ਜੇ ਦੁਬਾਰਾ ਟਿਕਟ ਦਿੰਦੇ ਹੈਗੇ ਆ ਤੇ ਉਹ ਕਰਪਸ਼ਨ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਫਿਰ ਤਾਂ ਮੋਹਰ ਲਾਉਣ ਵਾਲੀ ਗੱਲ ਹੋ ਜਾਣੀ ਹੈ ਨਾ ਜੀ, ਤਾਂ
1: ਉਹ ਦਾਅਵਾ ਵੀ ਤਾਂ ਕਰਨਗੇ ਵੀ ਅਸੀਂ ਝਾੜ ਦਿੱਤੇ ਆ ਵੀ ਇਹਨਾਂ ਤੋਂ ਆਹ ਮਿਲਿਆ ਹਨ ਆਪ ਹੀ ਇਹਨਾਂ ਨੇ ਚੱਕ ਲੈਣੇ ਮੁੜ ਕੇ,
0: ਬਿਲਕੁਲ ਜੀ ਬਿਲਕੁਲ ਬੰਦੇ ਬਦਲ ਦੇਣੇ ਜੀ, ਵੀ ਜਿਹਨਾਂ ਤੋਂ ਸ਼ਿਕਾਇਤ ਸੀ ਲੋਕਾਂ ਨੂੰ ਅਸੀਂ ਬੰਦੇ ਬਦਲ ਦਿੱਤੇ,
1: ਮਸ਼ਹੂਰੀ ਦੀ ਮਸ਼ਹੂਰੀ ਨਾਲੇ ਮਸ਼ਹੂਰੀ ਦੀ ਮਸ਼ਹੂਰੀ, ਅਸੀਂ ਤਾਂ ਸਿਧਾਂਤਾਂ ਦੇ ਖੜੇ ਆ ਜੀ,
0: ਬਿਲਕੁਲ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਤੇ ਉਹ ਮੈਂ ਹੈਰਾਨ ਸੀਗਾ ਸਾਡੇ ਦਸੂਹਾ ਹਲਕੇ ਦੇ ਵਿਧਾਇਕ ਸਾਹਿਬ ਦਾ ਵੀ ਨਾਮ ਵਿੱਚ ਹੈਗਾ ਜਿਹਨਾਂ ਦੀ ਕੱਟ ਹੋਣੀ ਆ ਜੀ,
1: ਜੀ
0: ਤੇ ਉਹ ਉਸੇ ਕਰਕੇ ਉਹ ਅਸੀਂ ਤਾਂ ਸਾਨੂੰ ਹਰ ਕੋਈ ਬੰਦਾ ਸੁਸਾਇਟੀ ਚ ਰਹਿੰਦਾ ਹੈਗਾ ਪਤਾ ਹੀ ਹੁੰਦਾ ਹੈਗਾ ਜੀ ਵੀ ਕੌਣ ਕੀ ਕਰ ਰਿਹਾ ਹੈਗਾ ਜੀ, ਤੇ ਉਹਦੇ ਕਰਕੇ ਇਹਨਾਂ ਦੇ ਵਿੱਚ ਅਨਰੈਸਟ ਵੀ ਕਾਫੀ ਹੈਗੀ ਇਸੇ ਕਰਕੇ ਅੱਗੇ ਦਾ ਸਾਰੇ ਰਸਤੇ ਬਣਾਉਣ ਲੱਗੇ ਆ ਜੀ,
1: ਜੀ
0: ਤੇ ਇਸ ਟਾਈਮ ਦੇ ਉੱਤੇ ਉਸ ਰਿਪੋਰਟ ਦਾ ਬਾਹਰ ਆਉਣਾ ਜੀ ਉਹ ਕੱਲ ਵਾਲੇ ਇਲੈਕਸ਼ਨ ਤੇ ਵੀ ਇਫੈਕਟ ਕਰੇਗਾ ਜੀ,
1: ਜੀ
0: ਸੋ ਕਿਉਂਕਿ ਜਿੰਨੀ ਤਨਦੇੜੀ ਨਾਲ ਅਗਲਿਆਂ ਨੇ ਸੋਚਣਾ ਸੀ ਭਾਈ ਏਦਾਂ ਕਰਕੇ ਅਸੀਂ ਇਹਨਾਂ ਦੀ ਝੋਲੀ ਦੇ ਵਿੱਚ ਸੀਟਾਂ ਪਾਉਂਦੇ ਪਏ ਹੈਗੇ ਆ ਤੇ ਇਹਦਾ ਸਾਡੀ ਟਿਕਟ ਕੱਟ ਹੋਣੀ ਹੈਗੀ ਆ ਜੀ,
1: ਜੀ
0: ਸੋ ਕੱਲ ਨੂੰ ਪਤਾ ਨੀ ਕਿਸ ਪਾਰਟੀ ਦੇ ਕੈਂਡੀਡੇਟ ਬਣਨਾ ਪੈ ਜਾਏ ਤੇ ਇਸ ਕਰਕੇ ਥੋੜਾ ਉਹਦਾ ਫਰਕ ਪਏਗਾ ਜੀ,
1: ਬਿਲਕੁਲ ਹੈ ਜੀ,
0: ਬਾਕੀ ਕੱਲ ਨੂੰ ਸਾਡੇ ਇੱਥੇ ਜਿਹੜੀਆਂ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਆ ਜੀ ਜਿਹਦੇ ਕਰਕੇ ਜਨਤਕ ਛੁੱਟੀ ਹੈ ਜੀ,
1: ਨਹੀਂ ਛੁੱਟੀ ਤਾਂ ਕੈਂਸਲ ਨਹੀਂ ਕਰ ਦਿੱਤੀ ਪਰਸੋਂ ਦੀ ਕਰ ਦਿੱਤੀ ਜੀ ਮੇਰੇ ਕਾ ਵੀਰਵਾਰ ਬਕਰੀਦ ਦੀ ਹੁੰਦੀ ਆ ਨਾ ਬੁੱਧਵਾਰ ਵੀਰਵਾਰ ਕਰਤੀ ਉਹ ਮੇਰੇ ਕਹਿੰਦਾ ਕੈਂਸਲ ਕਰ ਦਿੱਤੀ ਇੱਕ ਛੁੱਟੀ
0: ਸਰ ਬੇਨਤੀ ਹੈ ਉਹ 27 ਦੀ ਕੈਂਸਲ ਕੀਤੀ ਤੇ 27 ਵਾਲੀ ਛੁੱਟੀ ਹੁਣ 28
1: ਨੂੰ ਹੋਣੀ ਆ ਜੀ, ਠੀਕ ਹੈ ਜੀ,
0: ਹਾਂਜੀ ਤੇ ਉਹ ਸਾਡੇ ਮਤਲਬ ਕੋਟਾਂ ਦੇ ਵਿੱਚ ਹੈ ਨਹੀਂ ਛੁੱਟੀ ਜੀ, ਤੇ ਇਹ ਜਿਹੜਾ ਹੈਗਾ ਛੁੱਟੀ ਸਪੈਸ਼ਲ ਡਿਕਲੇਅਰ ਕੀਤੀ ਗਈ ਹੈਗੀ ਹੈ ਜੀ 26 ਤਰੀਕ ਦੀ ਛੁੱਟੀ ਹੈਗੀ ਆ ਡਿਊ ਟੂ ਇਲੈਕਸ਼ਨ ਜਿਹੜਾ ਹੈਗਾ ਆ ਇਹ ਛੁੱਟੀ ਕੀਤੀ ਗਈ ਹੈ
1: ਜੀ, ਬਿਲਕੁਲ ਹੈ ਜੀ,
0: ਜੀ ਭਲਾ ਸਾਹਿਬ ਹੋਰ ਕੋਈ ਖਬਰ ਜੀ,
1: ਮੇਰੇ ਖਬਰ ਸਹਿਣੀ ਸਾਹਿਬ ਆ ਦੇਖੋ ਵਿੱਤ ਮੰਤਰੀ ਸਾਹਿਬ ਕੀ ਕਹੇ ਜਾਂਦੇ ਆ ਨਿਰਮਲਾ ਸੀਤਾਰਮਨ ਹੋਣੀ ਹੈ ਕਹਿੰਦੇ ਭਾਈ ਸ਼ੇਅਰ ਬਾਜ਼ਾਰ ਦੇ ਜਿਹੜੇ ਉਤਰਾਅ ਚੜਾਅ ਵਿਚਕਾਰ ਜਿਹੜਾ ਵਿੱਤ ਮੰਤਰੀ ਦਾ ਬਿਆਨ ਆਇਆ ਕਹਿੰਦੇ ਨਿਵੇਸ਼ਕਾਂ ਨੂੰ ਰਾਹਤ ਦੀ ਉਮੀਦ ਦੱਸੀ ਹੈ, ਕਹਿੰਦੇ ਭਾਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉਹਨਾਂ ਨੇ ਸੰਕੇਤ ਦਿੱਤਾ ਕਿ ਸਰਕਾਰ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਸੁਣਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ, ਅਤੇ ਭਾਈ ਆਮ ਲੋਕਾਂ ਦੀਆਂ ਕਹਿਣਾ ਸੋਨਾ ਜਿਹੜਾ ਟੈਂਕੀਆਂ ਦੇ ਵਿੱਚ ਤਿਪਕਾ ਤਿਪਕਾ ਤੇਲ ਵੀ ਗਿਣਦੇ ਆ ਭਾਈ ਇੰਨੇ ਕੁ ਦਾ ਪਾ ਦਿਓ,
0: ਭਾਰਤ ਸਾਹਿਬ ਅੱਜ ਪੈਟਰੋਲ ਪੰਪ ਡਰਾਈ ਵੀ ਹੋ ਗਿਆ ਜੀ,
1: ਜੀ
0: ਮੈਂ ਵੀ ਦੋ ਪੰਪਾਂ ਤੇ ਜਾ ਕੇ ਆਇਆ, ਮੈਂ ਜਿਹੜਾ ਮੇਰੇ ਮੈਂ ਕਾਰ ਤਾਂ ਫੁੱਲ ਕਾਰ ਹੀ ਰੱਖਦਾ ਹੈਗਾ ਹੈ ਜੀ, ਦੂਜੇ ਤੀਜੇ ਦਿਨ ਅੱਜ ਜਿਹੜਾ ਹੈਗਾ ਮੈਂ ਐਕਟਿਵਾ ਸੀਗੀ ਮੇਰੇ ਕੋਲ ਤੇ ਮੈਂ ਕਿਹਾ ਇਹਦੇ ਵਿੱਚ ਵੀ ਤੇਲ ਹੈ ਨਹੀਂ ਪਵਾ ਲਿਆ ਮੈਂ ਜੀ,
1: ਜੀ
0: ਉਹ ਮੁੜ ਕੇ ਸ਼ਾਮ ਦੇ ਟਾਈਮ ਤੇ ਤੇਲ ਹੀ ਨਹੀਂ ਮਿਲਿਆ ਜੀ,
1: ਮੈਂ ਤਾਂ ਹੈਰਾਨ ਆ ਲੋਕ ਕਹੀ ਜਾਂਦੇ ਜੀ, ਮਤਲਬ ਕਿ ਕਹਿ ਲਓ ਕਿ ਦੇਸ਼ ਦੇ ਜਿਹੜੇ ਆਪਣੇ ਰਾਜ ਕਰ ਰਹੇ ਨੇ ਜਾਂ ਦੇਸ਼ ਦੇ ਜਿਹੜੇ ਨੇ ਪਹਿਰੇਦਾਰ ਨੇ ਉਹਨਾਂ ਦਾ ਕੋਈ ਕਸੂਰ ਨਹੀਂ, ਕਹਿੰਦੇ ਕਸੂਰ ਭਾਈ ਜੰਗ ਦਾ ਹੈ, ਕਹਿੰਦੇ ਜੰਗ ਲੱਗੀ ਹੋਈ ਹੈ ਇਹਦੇ ਵਿੱਚ ਮੋਦੀ ਸਾਹਿਬ ਕੀ ਕਰ ਸਕਦੇ ਆ, ਕਹਿੰਦੇ ਜੀ ਸੈਣੀ ਸਾਹਿਬ ਆਵਾਜ਼ ਆ ਰਹੀ ਹੈ ਜੀ,
0: ਹਾਂਜੀ ਸਰ ਵਿੱਚ ਆਵਾਜ਼ ਟੁੱਟ ਗਈ ਸੀ ਜੀ,
1: ਹਾਂਜੀ ਹਾਂਜੀ ਹਾਂਜੀ
0: ਇੱਕ ਮਿੰਟ ਜੀ ਮਾੜਾ ਜਿਹਾ, ਹਾਂਜੀ ਸਰ ਆ ਰਹੀ ਜੀ,
1: ਹਾਂਜੀ ਹਾਂਜੀ ਆਉਂਦੀ ਪਈ ਆਵਾਜ਼, ਹਾਂਜੀ ਤੁਹਾਡੀ ਆਉਂਦੀ, ਹਾਂਜੀ ਕੰਟੀਨਿਊ ਪਲੀਜ਼,
0: ਹਾਂਜੀ ਉਹਦੇ ਵਿੱਚ ਸਰ ਇਸ ਤਰੀਕੇ ਦੇ ਨਾਲ ਹੈਗਾ ਨਾ ਜੀ ਕਿ ਲੋਕਾਂ ਦਾ ਤਾਂ ਇਹ ਹੈਗਾ ਆ ਕਿ ਲੋਕਾਂ ਦਾ ਉਹ ਜਿੱਦਾਂ ਦਾ ਫੀਡਬੈਕ ਕਰ ਦੇਣਾ ਹੈਗਾ ਆ ਜੀ, ਜਿੱਦਾਂ ਦਾ ਭਰ ਦੇਣਾ ਆ ਲੋਕਾਂ ਨੇ ਉਦਾਂ ਦੀ ਆਵਾਜ਼ ਕੱਢ ਦੇਣੀ ਹੈ,
1: ਇਹ ਤਾਂ ਉਹ ਹਾਲ ਹੈ ਸੈਣੀ ਸਾਹਿਬ ਜਿੱਦਾਂ ਅਮਰੀਕਾ ਦੇ ਵਿੱਚ ਨਾ ਜਿਹੜੇ ਉਹ ਆਪਣੇ ਟਰੰਪ ਦੇ ਪੱਖੀ ਨੇ ਨਾ ਜਿਹੜੇ ਕਿਸਾਨ ਜਾਂ ਹੋਰ ਜਿਹਨਾਂ ਨੇ ਸੋਇਆਬੀਨ ਜਾਂ ਉਹ ਚੱਕ ਵੀ ਨਹੀਂ ਹੋਇਆ ਸਾਰਾ ਕੁਝ ਹੋ ਗਿਆ ਪੱਲਿਓਂ ਵੀ ਪਾਇਆ ਸਾਰਾ ਕੁਝ, ਉਹ ਕਹਿੰਦੇ ਪਰ ਵੋਟ ਉਹਨੂੰ ਹੀ ਪਾਉਣੀ ਆ ਅਸੀਂ ਜੋ ਮਰਜ਼ੀ ਹੋ ਜਾਵੇ, ਉਹੀ ਹਾਲਾਤ ਆਪਣੇ ਇੱਥੇ ਵੀ ਹੈ,
0: ਕਾਰਨ ਇਹ ਕਿ ਉਹ ਸਬਸਿਡੀਜ਼ ਬਹੁਤ ਦਿੰਦਾ ਨਾ ਜੀ,
1: ਜੀ
0: ਤੇ ਉਹਨਾਂ ਦਾ ਤਾਂ ਚਲੋ ਕੋਈ ਲੌਜਿਕ ਹੋਊਗਾ, ਸਾਡੇ ਤਾਂ ਵਿਦਆਊਟ ਲੌਜਿਕ ਹੀ ਹੋ ਜਾਂਦੇ ਆ ਜੀ।
1: ਜੀ ਜੀ
0: ਸੋ ਮੈਂ ਤੁਸੀਂ ਕੀ ਕਹਿਣਾ ਹੈਗਾ, ਮੈਂ ਨਾ ਉਹ ਆਪਣੇ ਮੇਰਾ ਦੋਸਤ ਆ ਉਹ ਬੀਜੇਪੀ ਪਾਰਟੀ ਨੂੰ ਬਿਲੋਂਗ ਕਰਦਾ, ਉਹਨਾਂ ਦੇ ਮੋਬਾਈਲਾਂ ਦੇ ਵਿੱਚ ਜਿਹੜੀ ਸਮੱਗਰੀ ਸਿੱਟੀ ਜਾਂਦੀ ਆ ਨਾ ਜੀ ਉਹ ਦੇਖਣ ਵਾਲੀ ਹੁੰਦੀ ਆ ਜੀ।
1: ਉਹਨਾਂ
0: ਦੇ ਉਹਦੇ ਮੋਬਾਈਲ ਦੇ ਉੱਤੇ ਆਇਆ ਬਈ ਦਾਲ ਉਹ ਬਣਾ ਕੇ ਆਇਆ ਘਟਣਾ ਵੀ ਦੇਖੋ ਮੈਲੋਨੀ ਨੂੰ ਜਿਹੜਾ ਹੈਗਾ ਆ ਮੋਦੀ ਜੀ ਨੇ ਮੈਲੋਡੀ ਦਿੱਤੀ ਹੈ ਜੀ, ਕਿਉਂਕਿ ਉਹ ਸਾਡੀ ਸਵਦੇਸ਼ੀ ਚੀਜ਼ ਸੀਗੀ ਬਹੁਤ ਬਹੁਤ ਚੀਪ ਸੀਗੀ ਜੀ, ਇਹ ਹੀ ਹੁੰਦਾ ਨਹਿਰੂ ਤੇ ਹੋ ਸਕਦਾ ਕਸ਼ਮੀਰ ਦੇਖ ਕੇ ਦੇ ਦਿੰਦਾ।
1: ਸੈਣੀ ਸਾਹਿਬ ਅੰਬ ਉਂਬ ਲੈ ਜਾਂਦੇ ਆ, ਹੁਣ ਤਾਂ ਅੰਬਾਂ ਦੇ ਬੂਟਿਆਂ ਨੂੰ ਬਹਾਰ ਆਈ ਸਾਰੇ ਪੱਕ ਗਏ ਆ, ਹੁਣ ਤਾਂ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੋ ਬਾਈ ਤੂੰ ਪੇਟੀ ਕੁ ਭੇਜ ਦਿਆ ਕਰੋ ਨਾਲ, ਉਹ ਵੀ ਤਾਂ ਸਾਡੇ ਇਲਾਕੇ ਆਪਣੇ ਇਲਾਕੇ ਦੇ ਹੀ ਆ ਸਵਦੇਸ਼ੀ ਆ, ਉਹ ਵੀ ਲੋਕ ਤਾਂ ਤਰਸਦੇ ਆ
0: ਸਰ ਉੱਤੇ ਜਿਹੜਾ ਫਿਰ ਦੋਨਾਂ ਦਾ ਨਾਂ ਆਪਣੇ ਆਪ ਕੁਦਰਤੀ ਕਿੱਦਾਂ ਬਣਨਾ ਸੀਗਾ ਜੀ, ਮੈਲੋਡੀ ਵਰਤ
1: ਮੈਲੋਡੀ ਨਹੀਂ ਨਾ ਬਣਦੀ ਸੀ ਜੀ,
0: ਅਗਲੇ ਸੋਚ ਕੇ ਲੈ ਕੇ ਜਾਂਦੇ ਹੈਗੇ ਆ ਜੀ
1: ਬਿਲਕੁਲ।
0: ਉਹ ਮੈਂ ਤਾਂ ਇਹ ਕਹਿੰਦਾ ਹੈਗਾ ਜੀ ਕਿ ਤੁਸੀਂ ਦੇਖੋ ਨਾ ਵੀ ਉਹ ਆਪਣੇ ਭਗਤਾਂ ਦੇ ਮਨ ਦੇ ਵਿੱਚ ਜਿਹੜਾ ਹੈਗਾ ਆ ਕਿੱਦਾਂ ਦੀ ਘਟਨਾ ਭਰਦੇ ਆ, ਉਹ ਨਹਿਰੂ ਦੇ ਨਾਲ ਕੰਪੈਰੀਜ਼ਨ ਕਰਨ ਲੱਗ ਪੈਂਦੇ ਹੈਗੇ ਆ ਜੀ।
1: ਨਾਲੇ ਸੈਣੀ ਸਾਹਿਬ ਅੰਬਾਂ ਦਾ ਕਿਹੜਾ ਸ਼ੇਅਰ ਬਾਜ਼ਾਰ ਚੱਲਦਾ ਆ, ਮੈਲੋਡੀ ਵਾਲਿਆਂ ਦਾ ਤਾਂ ਸ਼ੇਅਰ ਬਾਜ਼ਾਰ ਵੀ ਚੱਲਦਾ।
0: ਹਾਂਜੀ ਬਿਲਕੁਲ ਜੀ, ਉਹਨਾਂ ਦੇ ਸ਼ੇਅਰ ਦਾ ਰੇਟ ਵੱਧ ਗਿਆ ਜੀ ਇੱਕਦਮ
1: ਜੀ ਬਿਲਕੁਲ ਹੈ ਜੀ।
0: ਸੋ ਇਸ ਕਰਕੇ ਮਹਾਰਾਜ ਇਹ ਜਿਹੜੇ ਹਾਲਾਤ ਬਣੇ ਹੈਗੇ ਉਹ ਇਸੇ ਤਰੀਕੇ ਨਾਲ ਹੀ ਚੱਲਣੇ ਆ ਜੀ।
1: ਤੇ
0: ਸਰ ਕੁਕਿੰਗ ਗੈਸ ਦਾ ਬਹੁਤ ਬੁਰਾ ਹਾਲ ਆ ਜੀ
1: ਜੀ,
0: ਉਹ ਸਿਲੰਡਰ ਤਾਂ ਮਿਲਦਾ ਹੀ ਨਹੀਂ ਜੀ, ਬੜਾ ਔਖਾ ਹੈਗਾ ਆ, ਹੁਣ ਦੇਖਦੇ ਹੈਗੇ ਆ
1: ਅੱਗੇ
0: ਕੀ ਕਿਸ ਭਾਵ ਦਿਖਦੀ ਹੈਗੀ ਆ ਜੀ। ਅਸਲ ਪਰ ਸਾਹਿਬ ਕਹਾਣੀ ਦੂਜੀ ਹੋਰ ਵੀ ਹੈਗੀ ਆ, ਇਹਦੇ ਵਿੱਚ ਕੋਈ ਮਤਲਬ ਦੋ ਰਾਏ ਨਹੀਂ ਹੈਗੀ ਕਿ ਪੂਰੀ ਦੁਨੀਆਂ ਦੇ ਵਿੱਚ ਹਰ ਇੱਕ ਨਾਗਰਿਕ ਜਿਹੜਾ ਆ ਇਸ ਵੇਲੇ ਪਰੇਸ਼ਾਨ ਆ, ਤੇ ਦੋ ਬੰਦਿਆਂ ਤੋਂ ਹੀ ਆ ਜੀ
1: ਬਿਲਕੁਲ
0: ਹਾਂਜੀ ਬਿਲਕੁਲ। ਉਹ ਇੱਕ ਤੁਹਾਡਾ ਟਰੰਪ ਹੈਗਾ ਆ ਜੀ, ਤੇ ਇੱਕ ਤੁਹਾਡਾ ਜਿਹੜਾ ਹੈਗਾ ਆ ਉਹ ਇਜ਼ਰਾਈਲ ਵਾਲਾ ਆ ਜੀ।
1: ਨਹੀਂ ਕਹਿੰਦੇ ਤਾਂ ਐਸਾ ਨਹੀਂ ਸਾਹਿਬ ਵੀ ਸਮਝੌਤੇ ਤੇ ਗੱਲ ਲਾਗੇ ਪਹੁੰਚ ਚੁੱਕੀ ਹੈ, ਬਾਕੀ ਦੇਖਦੇ ਹਾਂ। ਪਤਾ ਨਹੀਂ ਲੱਗਦਾ ਇਹਨਾਂ ਦਾ, ਰਾਤ ਨੂੰ ਬਿਆਨ ਕੁਝ ਹੋਰ ਦੇ ਦਿੰਦੇ, ਸਵੇਰ ਨੂੰ ਹੋਰ ਉੱਠ ਕੇ ਦੇਖੀ ਤਾਂ ਕੁਝ ਹੋਰ ਹੀ ਹੁੰਦਾ ਹੁੰਦਾ।
0: ਸਰ ਦੇਖੋ ਟਰੰਪ ਆਪਣੇ ਜਿਹੜਾ ਹੈਗਾ ਨਾ ਉਹਦੀ ਟਰੰਪ ਨਾਲੋਂ ਵੀ ਵੱਡੀ ਟਰੰਪ ਦੀ ਈਗੋ ਆ
1: ਜੀ,
0: ਉਹ ਈਗੋ ਨਹੀਂ ਉਹਨੂੰ ਜੀਣ ਦਿੰਦੀ ਜੀ, ਹੋਰ ਕੁਛ ਨਹੀਂ ਹੈ
1: ਬਿਲਕੁਲ ਹੈ ਜੀ।
0: ਉਧਰ ਉਹ ਉਹਨਾਂ ਦਾ ਵੀ ਜਿਹੜਾ ਹੈਗਾ ਆ ਉਹਨਾਂ ਨੇ ਦੇਖ ਲਿਆ ਕਿ ਪੂਰਾ ਦੇਸ਼ ਸਾਡੇ ਨਾਲ ਇਸ ਇਸ਼ੂ ਤੇ ਆ ਕੇ ਖੜਾ ਹੋ ਗਿਆ, ਜਿਹੜੀ ਕੋਈ ਰਿਸੈਂਟਮੈਂਟ ਹੈਗੀ ਵੀ ਸੀ ਲੋਕਾਂ ਦੀ ਉਹ ਵੀ ਪਿੱਛੇ ਹਟ ਗਈ, ਉਹ ਨੈਸ਼ਨਲਿਜ਼ਮ ਦਾ ਫੈਕਟਰ ਜਿਹੜਾ ਹੈਗਾ ਇੰਨਾ ਜ਼ਿਆਦਾ ਕੰਮ ਕਰ ਗਿਆ ਕਿ ਸਰਕਾਰ ਦੇ ਹੌਸਲੇ ਬੁਲਾਉਂਦੇ ਹੈਗੇ ਆ ਵੀ ਆ ਜਾਓ ਲੜ ਲਓ
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਆ ਕੁਛ ਨਹੀਂ ਜਾ ਸਕਦਾ, ਇਹ ਤਾਂ ਜਿੱਦਣ ਹੱਲ ਹੋਊਗਾ ਉਦਣ ਹੀ ਜਿਹੜਾ ਆ, ਉਹ ਤੋਂ ਬਾਅਦ ਵੀ ਜਿਹੜਾ ਆ ਕਾਫੀ ਟਾਈਮ ਲੱਗ ਜਾਣਾ ਚੀਜ਼ਾਂ ਨੂੰ ਨੋਰਮਲਾਈਜ਼ ਹੁੰਦੇ, ਪਰ ਹੁਣ ਦੇ ਹਾਲਾਤ ਜਿਹੜੇ ਆ ਉਹ ਬਾੜੇ ਹੈਗੇ ਆ ਜੀ
1: ਜੀ ਬਿਲਕੁਲ ਹੈ ਜੀ। ਨਾਲੇ ਇਹ ਵੀ ਹੈ ਨਾ ਸੈਣੀ ਸਾਹਿਬ ਕਿ ਉਹ ਇਲਾਕਾ ਵੀ ਬੜਾ ਉਹ ਕਸੂਤਾ ਜਿਹਾ ਨਾ, ਕਿ ਇੱਕ ਪਾਸੇ ਮਤਲਬ ਕਿ ਖੁੱਲ੍ਹਾ ਰਾਹ ਹੈਗਾ, ਦੂਸਰੇ ਪਾਸੇ ਤਾਂ ਤਿੰਨੋਂ ਪਾਸੇ ਤਾਂ ਉਹ ਪਹਾੜੀਆਂ ਨਾਲ ਜਾਂ ਲੰਬੇ ਰਾਸਤੇ ਨੇ, ਮਤਲਬ ਕਿ ਉੱਥੇ ਬੰਦਾ ਗਵਾਚਾ ਵੀ ਨਹੀਂ ਲੱਭੂ, ਤਾਂ ਉਹ ਜਿਹੜਾ ਜੋਗ੍ਰਾਫਿਕ ਜਿਹੜਾ ਵੀ ਹੈਗਾ ਨਾ ਹਿਸਾਬ ਕਿਤਾਬ, ਉਹਦੇ ਕਰਕੇ ਵੀ ਬੜਾ ਬਚਾਇਆ ਜੀ ਈਰਾਨ ਦਾ। ਉਹ ਇਕੱਲਾ ਅਮੈਰੀਕਾ ਦੀ ਨਹੀਂ ਗੱਲ ਕਰਦਾ, ਪਹਿਲਾਂ ਵੀ ਜਿੰਨੇ ਵੀ ਹਮਲੇ ਹੋਏ ਨੇ ਈਰਾਨ ਦੇ ਉੱਤੇ ਜਾਂ ਚਾਹੇ ਉਹ ਧਰਤੀ ਦੇ ਉੱਤੇ ਵੀ ਹੁੰਦੇ ਰਹੇ ਨੇ, ਉਹ ਮਤਲਬ ਕਿ ਮਾਤ ਹੀ ਖਾਂਦੇ ਰਹੇ ਨੇ ਲੋਕ ਉੱਥੇ ਜਿਹੜਾ ਵੀ ਗਿਆ ਜੀ।
0: ਸਰ ਗੱਲ ਇੱਦਾਂ ਹੈਗੀ ਆ, ਇਸ ਵੇਲੇ ਤਾਂ ਅਗਲੇ ਚਾਹੁੰਦੇ ਹੈਗੇ ਆ ਇਹ ਕਿ ਅਸੀਂ ਜਹਾਜ਼ ਕੱਢਣ ਨੂੰ ਤਿਆਰ ਹੈਗੇ ਹਾਂ, ਦੁਨੀਆ ਸਾਰੀ ਜਿਹੜੀ ਹੈਗੀ ਹੈ ਇਹਨਾਂ ਦੇ ਅਮੈਰੀਕਾ ਦੇ ਵਿਰੋਧ ਦੇ ਵਿੱਚ ਆਵੇ, ਆ ਕੇ ਆਪਣੀਆਂ ਆਪਣੀਆਂ ਨੇਵੀ ਭੇਜਣ ਤੇ ਆਪਣੇ ਆਪਣੇ ਜਹਾਜ਼ ਕੱਢ ਕੇ ਲੈ ਜਾਣ, ਅਸੀਂ ਤਾਂ ਇੱਥੋਂ ਤੋੜ ਦੇਣੀ
1: ਬਿਲਕੁਲ।
0: ਔਰ ਹੋਰ ਕੀ ਕਰਨਗੇ ਲੋਕੀ ਜੇ ਜਿੱਦਾਂ ਮਰਜ਼ੀ ਹੈਗਾ ਜੀ, ਹੋਰ ਕੋਈ ਹੱਲ ਹੀ ਹੈ ਨੀ ਗਾ ਦੇਸ਼ਾਂ ਕੋਲ
1: ਬਿਲਕੁਲ। ਫੈਡਰਲ ਢਾਂਚੇ ਨੂੰ ਬਜ ਰਹੀ ਆ ਉਹ, ਤਾਂ ਕਰਕੇ ਨਹੀਂ ਤਾਂ ਹੁਣ ਨੂੰ ਤਾਂ ਇਹਨਾਂ ਨੇ ਬੱਲੇ ਬੱਲੇ ਕਰਾ ਦੇਣੀ ਸੀ, ਜਦੋਂ ਜਿੱਦਾਂ ਪਹਿਲਾਂ ਦੇਖੋ ਸੁਦਾਮ ਹੁਸੈਨ ਜਾਂ ਹੋਰ ਸਾਰਿਆਂ ਦਾ ਕੀਤਾ ਹੀ ਆ। ਇਹਨੂੰ ਫਰਕ ਅਸਲ ਦੇ ਵਿੱਚ ਜਿਹੜਾ ਵੱਡੀ ਲੀਡਰਸ਼ਿਪ ਨੂੰ ਪੈ ਰਿਹਾ ਨਾ, ਉਹ ਜੜਾਂ ਨੂੰ ਹੱਥ ਪਾਇਆ ਹੋਇਆ ਉਹਨਾਂ ਨੇ।
0: ਗੱਲ ਤੁਹਾਡੀ ਠੀਕ ਹੈਗੀ ਹੈ, ਪਰ ਸਭ ਗੱਲ ਤਾਂ ਇਹ ਹੈਗੀ ਹੈ ਕਿ ਆਮ ਲੋਕ ਤਾਂ ਪਰੇਸ਼ਾਨ ਹੋ ਰਹੇ ਹਨ।
1: ਆਮ ਲੋਕ ਬਿਲਕੁਲ ਹੈ, ਪਰ ਦੇਖੋ ਜੇ ਇਹ ਚੀਜ਼ ਨਾ ਉਹਨਾਂ ਦੇ ਹੱਥ 'ਚ ਹੁੰਦੀ ਤਾਂ, ਜੇ ਆ ਹੋਰਮਜ਼ ਨਾ ਹੁੰਦਾ ਤਾਂ ਹੁਣ ਇਰਾਨ ਦਾ ਨਾਮੋ ਨਿਸ਼ਾਨ ਨਹੀਂ ਲੱਭਣਾ ਸੀ ਜੀ।
0: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਕੁਦਰਤ ਵੀ ਬਚਾ ਕਰਦੀ ਹੈ ਕਿਸੇ ਨਾ ਕਿਸੇ ਨੂੰ
1: ਬਿਲਕੁਲ ਹੈ ਜੀ।
0: ਹਾਂਜੀ ਉਹ ਤਾਂ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਬੰਦੇ ਦੀ ਤਾਂ ਕੋਈ ਸ਼ੇਖੀ ਨਹੀਂ, ਉਹ ਤਾਂ ਨੇਚਰ ਦੀ ਆ, ਵੀ ਉਹਨੂੰ ਨੇਚਰ ਨੇ ਇੱਦਾਂ ਦਾ ਬਣਾਇਆ ਆ, ਉਹਦਾ ਜੋਗ੍ਰਾਫਿਕਲ ਢਾਂਚਾ
1: ਬਿਲਕੁਲ ਹੈ ਜੀ।
0: ਜਿੱਦਾਂ ਉਹਨੇ ਹੁਣ ਜਿਹੜਾ ਹੈਗਾ ਆ ਕਿਹਾ ਵੀ ਮੈਂ ਇੱਕ ਹਰ ਇੱਕ ਪਰਸਨੈਲਿਟੀ ਲੈ ਕੇ ਤੋਰੂੰਗਾ ਜਹਾਜ਼,
1: ਜੀ
0: ਇਹ ਆਈਡੀਆ ਉਹਨੂੰ ਪਹਿਲਾਂ ਨਹੀਂ ਆਇਆ।
1: ਜੀ
0: ਇਹ ਵੀ ਤਾਂ ਕੁਦਰਤੀ ਹੈ ਨਾ ਵੀ ਜਦੋਂ ਉਸ ਵੇਲੇ ਸਿਰ ਤੇ ਪੈਂਦੀ ਹੈਗੀ ਉਦੋਂ ਬੰਦੇ ਨੂੰ ਦਿਮਾਗ ਦੇ ਵਿੱਚ ਆਉਂਦਾ ਵੀ ਆਹ ਕੰਮ ਕਰ ਦਿੰਦਾ।
1: ਬਿਲਕੁਲ ਹੈ
0: ਹਾਂਜੀ
1: ਜੀ, ਬਿਲਕੁਲ ਹੈ ਜੀ। ਤੇ
0: ਉਹ
1: ਸੈਣੀ
0: ਇਸ
1: ਸਾਹਿਬ
0: ਕਰਕੇ
1: ਪੰਜਾਬ
0: ਠੀਕ ਹੈ।
1: ਪੰਜਾਬ ਦੀ ਸਿਆਸਤ 'ਚ ਥੋੜ੍ਹਾ ਦੇਖੀਏ, ਚਲੋ 27 ਦੀਆਂ ਚੋਣਾਂ ਲੱਗ ਗਏ, ਆਪਾਂ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ, ਪਰ ਜਿਹੜਾ ਆਪਣੇ ਸਾਬਕਾ ਰਾਜ ਸਭਾ ਮੈਂਬਰ ਸਨ ਜੀ ਆਪਣੇ ਮਹਿੰਦਰ ਸਿੰਘ ਮਜੀਠਾ, ਉਹ ਆਮ ਆਦਮੀ ਪਾਰਟੀ ਦੀਆਂ ਸਿਫਤਾਂ ਕਰਦੇ ਕਰਦੇ ਉੱਧਰ ਹੀ ਚਲੇ ਗਏ ਨੇ ਜੀ। ਕੋਈ ਫਰਕ ਫੁਰਕ ਪਊ ਇਹਨਾਂ ਨਾਲ ਕਿ ਉਹ ਕਿੰਨੀ ਕੁ ਵੱਡੀ ਲੀਡਰਸ਼ਿਪ 'ਚ?
0: ਇਸ ਚੀਜ਼ ਤੇ ਤਾਂ ਮੈਂ ਵੀ ਸ਼ੌਕਿੰਗ ਹੈਗਾ ਆ ਜੀ, ਜਦੋਂ ਰਕੜਾ ਸਾਹਿਬ ਗਏ ਸੀ ਉਦਣ ਵੀ
1: ਜੀ,
0: ਪੰਥਕ ਸਿਆਸਤ ਕਰਨ ਵਾਲੇ ਬੰਦੇ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ 'ਚ ਜਾਣੇ ਆ ਤੇ ਉਹ ਸਮਝ ਨਹੀਂ ਆਉਂਦੀ ਵੀ ਪਾਰਟੀਆਂ ਦੀ ਆਈਡੀਓਲੋਜੀ ਜਾਂ ਇਹ ਕਿਹੜੀ ਆਈਡੀਓਲੋਜੀ ਦੇ ਸਿਰ ਤੇ ਜਿਹੜਾ ਆ ਅਕਾਲੀ ਦਲ ਦੇ ਵਿੱਚ ਰਹੇ ਆ ਜੀ।
1: ਜੀ
0: ਸੋ ਦੇਖੋ ਨਾ ਤੁਸੀਂ ਨਾਲ ਉਹਨਾਂ ਦੀ ਵੀ ਸਿਆਣਪ ਦੇਖੋ ਕਿੱਡੀ ਹੈਗੀ ਆ ਕਿ ਉਹ ਇਹੋ ਜਿਹੇ ਬੰਦਿਆਂ ਦੀ ਜੁਆਇਨਿੰਗ ਦੇ ਉੱਤੇ ਜਿਹੜੇ ਹੈਗੇ ਦਿੱਲੀ ਵਾਲੀ ਲੀਡਰਸ਼ਿਪ ਨੂੰ ਪਿੱਛੇ ਰੱਖਦੇ ਆ।
1: ਬਿਲਕੁਲ ਹੈ ਜੀ ਜੀ।
0: ਤਾਂ ਅੱਜ ਅੱਜ ਦੀ ਡੇਟ ਦੇ ਵਿੱਚ ਬਾਂਹ ਖੜੀ ਕਰਕੇ ਮਾਨ ਸਾਹਿਬ ਆਪਣੇ ਆਪ ਨੂੰ ਬੜਾ ਵੱਡਾ ਪੰਥਕ ਸਾਬਤ ਕਰਨ ਦੇ ਵਿੱਚ ਕਾਮਯਾਬ ਹੁੰਦੇ ਦਿਸ ਵੀ ਰਹੇ ਹਨ।
1: ਇਹ ਦੇਖੋ ਇਹ ਗੇਮ ਤਾਂ ਅਸਲ ਦੇ ਵਿੱਚ ਉਹ ਬੇਦਬੀ ਬਿੱਲ ਤੋਂ ਬਾਅਦ ਹੀ ਸ਼ੁਰੂ ਹੋਈ ਹੈ ਨਾ ਸਾਰੀ ਪੰਥਕ ਜਿਹੜੀ ਗੇਮ ਸ਼ੁਰੂ ਹੋਈ ਹੈ।
0: ਉਹ ਤਾਂ ਜੀ ਜਥੇਦਾਰ ਸਾਹਿਬ ਕਲਪੀ ਜਾਂਦੇ ਹੈਗੇ ਵੀ ਇਹਨੂੰ ਕਹੋ ਪੜ੍ਹ ਲਾ ਪੜ੍ਹ ਲਾ,
1: ਹਾਂਜੀ
0: ਉਹ ਕਹਿੰਦਾ ਪੜ੍ਹ ਮੇਰਾ ਬਿਨਾ ਪੜ੍ਹਿਆ, ਮੈਂ ਬਿਨਾ ਪੜ੍ਹੇ ਫਸਟ ਆਉਂਦਾ ਪਿਆ, ਮੈਂ ਕਾਹਦੇ ਵਾਸਤੇ ਜਿਹੜਾ ਹੈਗਾ ਆ ਜੀ ਕਰਨੀ ਤਾਂ ਅਗਲਿਆਂ ਨੇ ਸਿਆਸਤ ਆ ਨਾ ਜੀ।
1: ਬਿਲਕੁਲ ਹੈ ਜੀ।
0: ਉਹਨੇ ਤਾਂ ਉਹਨਾਂ ਨੇ ਤਾਂ ਨਾ ਪੜ੍ਹਿਆ ਹੋਊਗਾ, ਜਿਹੜੇ ਬੰਦੇ ਉੱਧਰ ਜਾ ਰਹੇ ਹੈਗੇ ਆ ਇਹਨਾਂ ਨੇ ਵੀ ਜੀ ਪੜ੍ਹਿਆ
1: ਜੀ। ਨਾਲੇ ਦੇਖ ਲਓ ਹੁਣ ਤਾਂ ਉਮਰਾਂ ਤਕਰੀਬਨ ਤਕਰੀਬਨ ਪੂਰੀਆਂ ਹੀ ਹੋ ਚੁੱਕੀਆਂ ਨੇ, ਵੀ ਜਾਂਦੇ ਜਾਂਦੇ ਆਪਣੀ ਇੱਜ਼ਤ ਜਿਹੜੀ ਕਮਾਈ ਆ ਆਪਣੇ ਹੱਥੇ ਹੀ ਹੁੰਦੀ ਹੈ ਕਹਿੰਦੇ ਸਿਆਣੇ, ਤਾਂ ਹੁਣ ਹਾਲਾਤ
0: ਦੇ ਨਹੀਂ ਕਹਿ ਸਕਦੇ ਜੀ। ਬਸ ਗੱਲ ਤਾਂ ਇਹ ਹੈਗੀ ਆ ਨਾ ਜੀ, ਨਾ ਲੜਦੇ ਇੱਕ ਇਲੈਕਸ਼ਨ ਤਾਂ ਕੀ ਜੁਗਾ।
1: ਹਾਂ ਬਿਲਕੁਲ ਹੈ ਜੀ ਬਿਲਕੁਲ।
0: ਦੂਜੀ ਗੱਲ ਦੂਜੀ ਗੱਲ ਇਹ ਹੈਗੀ ਆ ਕਿ ਮੈਂ ਤਾਂ ਇਸ ਨਤੀਜੇ ਤੇ ਪਹੁੰਚਿਆ ਆ ਜੀ ਵੀ ਜਿਹੜੇ ਬੰਦੇ ਬਾਣੇ ਦੇ ਵਿੱਚ ਹੈਗੇ ਆ ਨਾ ਇਹ ਸਭ ਢਕੋਂਸਲੇ ਹੈਗੇ ਆ ਕਿ ਉਹਨਾਂ ਨੂੰ ਗੁਰੂ ਦਾ ਸਤਿਕਾਰ ਵੱਧ ਹੁੰਦਾ ਆ
1: ਜੀ। ਬਿਲਕੁਲ।
0: ਰੈਦਰ ਉਹ ਰੈਦਰ ਉਹ ਉਹਨਾਂ ਦਾ ਜਿੱਦਾਂ ਝਾਕਾ ਲੱਸ ਗਿਆ ਆ ਹੁੰਦਾ ਜੀ, ਆਮ ਬੰਦਾ ਜਿਹੜਾ ਹੈਗਾ ਆ ਵੀ ਇਸ ਚੀਜ਼ ਤੋਂ ਬਹੁਤ ਡਰਦਾ ਆ ਜੀ। ਹਾਂਜੀ
1: ਬਿਲਕੁਲ ਹੈ ਜੀ।
0: ਸਵੇਰੇ ਉੱਠ ਕੇ ਤੁਸੀਂ ਦੇਖੋ ਨਾ, ਸਵੇਰੇ ਉੱਠ ਕੇ ਲੋਕੀ ਜਿਹੜਾ ਹੈਗਾ ਆ ਫਿਰ ਪਹਿਲਾਂ ਟੀਵੀ ਆਨ ਕਰਦੇ ਆ ਨਾਲ ਦਰਬਾਰ ਸਾਹਿਬ ਨੂੰ, ਏਦਾਂ ਹੱਥ ਜੋੜੀ ਜਾਣਗੇ, ਉਧਰੋਂ ਟੀਵੀ ਦਾ ਚੱਲਦਾ ਹੁੰਦਾ ਉਧਰੋਂ ਹੱਥ ਜੋੜੀ ਜਾਣਗੇ ਜੀ।
1: ਹਾਂਜੀ
0: ਲੋਕਾਂ ਦੀਆਂ ਤਾਂ ਸ਼ਰਧਾ ਭਾਵਨਾਵਾਂ ਇਸ ਤਰੀਕੇ ਦੀਆਂ ਹੈਗੀਆਂ ਆ, ਇਹਨਾਂ ਦੇ ਲੀਡਰ ਜਿਹੜੇ ਹੈਗੇ ਜਿਹੜੇ ਪੰਥਕ ਸਿਆਸਤ ਕਰਦੇ ਰਹੇ, ਪੰਥ ਦੇ ਨਾਂ ਤੇ ਵੋਟ ਲੈਂਦੇ ਰਹੇ, ਪੰਥ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਦੀ ਦੁਕਾਨਦਾਰੀਆਂ ਚੱਲਦੀਆਂ ਰਹੀਆਂ, ਉਹਨਾਂ ਦੇ ਹਾਲਾਤ ਆ
1: ਆਖਰ ਚ ਜਿਹੜੇ ਆ ਕਿੱਧਰ ਨੂੰ ਚੱਲਦੇ ਆ। ਬਿਲਕੁਲ ਹੈ ਜੀ।
0: ਬਾਕੀ ਸਾਰਾ ਜਿਹੜਾ ਹੈਗਾ ਜੀ ਹਰ ਇੰਡੀਵਿਜੂਅਲ ਤੇ ਵੇਰੀ ਕਰਦਾ ਹੈਗਾ ਆ ਜੀ, ਤੇ ਜਿਹੜੇ ਬੰਦੇ ਭਾਰਤ ਸਾਹਿਬ ਜਿਹੜੇ ਬੰਦੇ ਤੁਸੀਂ ਨਾ ਮੈਂ ਮਤਲਬ ਸੋਰੀ ਟੂ ਸੇ ਕਿ ਪੂਰੇ ਜਿਹੜੇ ਹੈਗੇ ਆ ਆਪਣੇ ਬਾਣੇ ਦੇ ਧਾਰਨੀ ਨਹੀਂ ਵੀ ਹੈਗੇ ਜੀ, ਕੋਈ ਦਾੜੀ ਕੱਟਦਾ ਹੈਗਾ ਆ ਜੀ ਕੁਛ, ਹਾਂਜੀ ਤੇ ਕੋਈ ਕੇਸ ਕੱਟ ਲੈਂਦਾ ਹੈਗਾ, ਉਹਨਾਂ ਦੇ ਮਨਾਂ ਦੇ ਵਿੱਚ ਭਾਉ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈਗਾ। ਇਹ ਹੈਰਾਨਗੀ ਦੀ ਗੱਲ ਇਹ ਹੈਗੀ ਆ ਉਹਨਾਂ ਦੇ ਮਨਾਂ ਦੇ ਵਿੱਚ ਗੁਰੂ ਸਾਹਿਬ ਦਾ ਹੀ ਸਤਿਕਾਰ ਵੱਧ ਦਿਸ ਰਿਹਾ ਹੈ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
0: ਹਾਂਜੀ ਤੇ ਜਿਹਨਾਂ ਨੇ ਉਸ ਆਈਡੀਓਲੋਜੀ ਨੂੰ ਪੂਰੀ ਤਰ੍ਹਾਂ ਅਡੋਪਟ ਕਰ ਲਿਆ ਹੈਗਾ ਆ ਉਹਨਾਂ ਦੇ ਕਰੈਕਟਰ ਆ ਲੱਭ ਰਹੇ ਹੈਗੇ ਆ ਜੀ, ਹੋਰ ਇਹ ਤੋਂ ਵੱਡਾ ਗੱਲ ਚੋ ਕੀ ਆਉਣਾ ਜੀ, ਇਹ ਚੀਜ਼ ਹੈ ਜੀ।
1: ਉਹ ਕਿਰਦਾਰ ਉਹਨਾਂ ਚ ਮੁੱਕਦੇ ਜਾਂਦੇ ਆ ਜੀ। ਬਿਲਕੁਲ ਦਰੁਸਤ ਹੈ ਜੀ।
0: ਬਿਲਕੁਲ ਸਰ ਬਿਲਕੁਲ ਜੀ ਬਿਲਕੁਲ
1: ਜੀ ਸੈਣੀ ਸਰ
0: ਠੀਕ
1: ਹੈ। ਥੈਂਕ ਯੂ
0: ਜੀ,
1: ਬਹੁਤ ਬਹੁਤ ਸ਼ੁਕਰੀਆ
0: ਜੀ, ਸਮਾਂ ਦੇਣ ਲਈ ਧੰਨਵਾਦ ਜੀ।
1: ਥੈਂਕ ਯੂ ਜੀ,
0: ਗ੍ਰੇਟਫੁਲ
1: ਸ਼ੁਕਰੀਆ ਜੀ। ਜੀ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਜੁੜੇ ਸਨ ਅਤੇ ਕੁਝ ਗੱਲਾਂ ਕਰਕੇ ਗਏ ਨੇ, ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰਦੇ। ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ ਦੋਸਤੋ, ਜਿਹੜੇ ਇਹਨਾਂ ਚੀਜ਼ਾਂ ਦੇ ਸ਼ੌਕੀਨ ਨੇ ਥੋੜ੍ਹੀ ਉਹਨਾਂ ਦੀ ਵੀ ਗੱਲ ਕਰ ਲਈਏ। ਪਰ ਅਫਗਾਨਿਸਤਾਨ ਜਾਂ ਚਾਈਨਾ, ਕਦੇ ਉੱਥੇ ਅਫੀਮ ਦੇ ਨਾਲ ਜਿਹੜੀ ਸੀ, ਅਫੀਮ ਦੀ ਜੰਗ ਵੀ ਲੱਗੀ, ਸਾਰਾ ਕੁਝ ਹੋਇਆ, ਅਤੇ ਅੱਜ ਵੀ ਅਫਗਾਨਿਸਤਾਨ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਉੱਥੇ ਪੈਦਾ ਕੀਤੀਆਂ ਜਾਂਦੀਆਂ, ਪਰ ਅਫਗਾਨਿਸਤਾਨ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ, ਅਤੇ 1000 ਏਕੜ ਦੇ ਵਿੱਚ ਫੈਲੀ ਹੋਈ ਅਫੀਮ ਦੀ ਖੇਤੀ ਜਿਹੜੀ ਹੈ ਕਰਤੀ ਹੈ ਤਬਾਹ ਉਹਨਾਂ ਨੇ। ਅਫਗਾਨਿਸਤਾਨ 'ਚ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਲਈ ਚਲਾਈ ਜਾ ਰਹੀ ਇੱਕ ਮੁਹਿੰਮ ਹੈ, ਉਹਦੇ ਤਹਿਤ ਸੁਰੱਖਿਆ ਬਲਾਂ ਨੇ ਇੱਕ ਵੱਡੀ ਸਫਲਤਾ ਜਿਹੜੇ ਕਹਿੰਦੇ ਹਾਸਲ ਕਰ ਲਈ। ਉੱਤਰੀ ਅਫਗਾਨਿਸਤਾਨ ਦੇ ਸਮੰਗਨ ਸੂਬੇ ਦੇ ਵਿੱਚ ਪੁਲਿਸ ਨੇ ਪਿਛਲੇ 2 ਦਿਨਾਂ ਦੇ ਦੌਰਾਨ ਲਗਭਗ 1000 ਏਕੜ ਜ਼ਮੀਨ ਦੇ ਉੱਤੇ ਫੈਲੀ ਹੋਈ ਅਫੀਮ ਜਿਹੜਾ ਪੋਪੀ ਦੀ ਖੇਤੀ ਜਿਹੜੀ ਆ ਉਹਨੂੰ ਨਸ਼ਟ ਕਰ ਦਿੱਤਾ ਹੈ। ਇਹ ਕਾਰਵਾਈ ਗੈਰ ਕਾਨੂੰਨੀ ਫਸਲਾਂ ਅਤੇ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਸਰਕਾਰ ਦੀ ਸਖ਼ਤ ਨੀਤੀ ਦਾ ਜਿਹੜਾ ਹਿੱਸਾ ਦੱਸਿਆ ਜਾ ਰਿਹਾ। ਸੂਬਾਈ ਪੁਲਿਸ ਦੇ ਬੁਲਾਰੇ ਹਸ਼ਮਤੁੱਲਾ ਰਹਿਮਾਨੀ ਨੇ ਦੱਸਿਆ ਕਿ ਇਹ ਨਸ਼ਾ ਵਿਰੋਧੀ ਆਪਰੇਸ਼ਨ ਦਾਰਾ ਏ ਸੂਫ ਪਾਈਨ ਜ਼ਿਲ੍ਹੇ ਦੇ ਵਿੱਚ ਦੇ ਕਈ ਪਿੰਡਾਂ ਦੇ ਵਿੱਚ ਚਲਾਇਆ ਗਿਆ। ਵੀਕੈਂਡ ਤੋਂ ਸ਼ੁਰੂ ਹੋਈ ਜਿਹੜੀ ਸੀ ਇਸ ਮੁਹਿੰਮ ਦੇ ਵਿੱਚ ਪੁਲਿਸ ਨੇ ਹਜ਼ਾਰਾਂ ਏਕੜ ਅਫੀਮ ਦੀ ਫਸਲ ਨੂੰ ਹਲ ਵਾਹ ਕੇ ਜਾਣੀ ਕਿ ਚਲਾ ਕੇ ਤਬਾਹ ਕਰ ਦਿੱਤਾ। ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਜਾਂ ਤਸਕਰੀ ਵਿੱਚ ਜਿਹੜਾ ਸ਼ਾਮਲ ਕਿਸੇ ਵੀ ਵਿਅਕਤੀ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਰਫ ਸਮੰਗਨ ਹੀ ਨਹੀਂ ਹੈ ਸੂਬਾ, ਸਗੋਂ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਬਾਗਲਾਨ, ਤਖਾਰ ਅਤੇ ਬਦਖ ਸ਼ਾਨ ਸੂਬਿਆਂ ਦੇ ਵਿੱਚ ਵੀ ਸੈਂਕੜੇ ਏਕੜ ਜਿਹੜਾ ਅਫੀਮ ਦੀ ਖੇਤੀ ਨਸ਼ਟ ਕੀਤੀ ਗਈ ਹੈ। 10 ਮਈ ਨੂੰ ਬਾਗਲਾਨ ਸੂਬੇ ਦੇ ਵਿੱਚ ਲਗਭਗ 400 ਏਕੜ ਖੇਤੀ ਤਬਾਹ ਕੀਤੀ ਗਈ ਸੀ। ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਦੇ ਲਈ ਦੇਸ਼ ਭਰ ਦੇ ਵਿੱਚ ਛਾਪੇਮਾਰੀ ਜਾਰੀ ਹੈ। ਹਾਲ ਹੀ ਦੇ ਵਿੱਚ ਹੋਈਆਂ ਕਾਰਵਾਈਆਂ ਦੇ ਦੌਰਾਨ ਨਿਮਰੋਜ਼ ਸੂਬੇ ਦੇ ਵਿੱਚ ਵੀ 55 ਕਿਲੋ ਮੈਥਾ ਮਫੇਟਾਮਾਈਨ ਜ਼ਬਤ ਕੀਤੀ ਗਈ ਸੀ। ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ 80 ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ। ਤਸਕਰਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਸ਼ੀਸ਼, ਹੈਰੋਇਨ ਬਣਾਉਣ ਦਾ ਜਿਹੜਾ ਸਮਾਨ ਅਤੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਬਰਾਮਦ ਹੋਈਆਂ। ਪੁਲਿਸ ਨੇ ਨਸ਼ਾ ਤਸਕਰਾਂ ਦੇ ਵਿੱਚ ਖੌਫ ਪੈਦਾ ਕਰਨ ਦੇ ਲਈ ਖੋਸਤ ਸੂਬੇ ਦੇ ਵਿੱਚ 100 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਜਨਤਕ ਤੌਰ ਦੇ ਉੱਤੇ ਅੱਗ ਲਗਾ ਕੇ ਨਸ਼ਟ ਕੀਤਾ। ਇਸ ਦੇ ਵਿੱਚ ਹੈਰੋਇਨ, ਅਫੀਮ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਸ਼ਾਮਲ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਵਿੱਚ ਨਸ਼ਿਆਂ ਦੇ ਪਸਾਰ ਨੂੰ ਰੋਕਣ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਵਚਨਬੱਧ ਹੈ। ਲਓ ਜੀ, ਅਤੇ ਸਾਡੇ ਵਾਲੇ ਕਹਿੰਦੇ ਖੇਤੀ ਕਰਾਓ ਅਤੇ ਉੱਥੇ ਉਸ ਖੇਤੀ ਫੂਕੀ ਜਾਂਦੇ ਹੈ। ਇਰਾਨ ਦੇ ਨਾਲ ਸਮਝੌਤਾ ਲਗਭਗ ਕਹਿੰਦੇ ਤੈਅ, ਐਲਾਨ ਛੇਤੀ ਹੋ ਸਕਦਾ ਹੈ, ਟਰੰਪ ਸਾਹਿਬ ਕਹਿੰਦੇ ਹੈ। ਬਾਕੀ ਸਵੇਰ ਤੱਕ ਖਬਰ ਹੋਰ ਵੀ ਆ ਸਕਦੀ ਹੈ, ਦਾਅਵਾ ਨਹੀਂ ਕਰਦੇ। ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਜੰਗ ਖਤਮ ਕਰਨ ਅਤੇ ਹੋਰਮੁਜ਼ ਜਲ ਮਾਰਗ ਦੇ ਮੁੜ ਖੋਲ੍ਹਣ ਸੰਬੰਧੀ ਵੱਡਾ ਸਮਝੌਤਾ ਲਗਭਗ ਤੈਅ ਹੋ ਚੁੱਕਿਆ। ਉਹਨਾਂ ਦੱਸਿਆ ਕਿ ਇਜ਼ਰਾਈਲ ਅਤੇ ਖਿੱਤੇ ਦੇ ਹੋਰ ਮੁਲਕਾਂ ਦੇ ਨਾਲ ਜਿਹੜਾ ਗੱਲਬਾਤ ਤੋਂ ਬਾਅਦ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ, ਜਿਸ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਟਰੰਪ ਨੇ ਇਸ ਨੂੰ ਅਮਨ ਦੇ ਨਾਲ ਸੰਬੰਧਿਤ MOU ਸਹਿਮਤੀ ਜਿਹੜੀ ਹੈ ਦੱਸਿਆ, ਅਤੇ ਜਿਸ ਦੇ ਉੱਤੇ ਅਮਰੀਕਾ, ਇਰਾਨ ਅਤੇ ਹੋਰ ਮੁਲਕਾਂ ਦੇ ਦਸਤਖਤ ਜਿਹੜੇ ਹੋਣੇ ਬਾਕੀ ਨੇ। ਇਸ ਸਮਝੌਤੇ ਦੇ ਲਈ ਟਰੰਪ ਨੇ ਸਾਊਦੀ ਅਰਬ, UAE, ਕਤਰ, ਤੁਰਕੀ, ਮਿਸਰ, ਜਾਰਡਨ, ਬਹਿਰੀਨ ਅਤੇ ਪਾਕਿਸਤਾਨ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਹੋਈ ਗੱਲਬਾਤ ਨੂੰ ਵੀ ਹਾਂ ਪੱਖੀ ਜਿਹੜਾ ਦੱਸਿਆ। ਦੂਸਰੇ ਪਾਸੇ ਬਰਤਾਨੀਆ ਜਿਹੜਾ ਹੈ ਹੋਰਮੁਜ਼ ਦੇ ਵਿੱਚੋਂ ਬਾਰੂਦੀ ਸੁਰੰਗਾਂ ਹਟਾਏਗਾ। ਅਮਰੀਕਾ ਇਰਾਨ ਜੰਗ ਦੇ ਦਰਮਿਆਨ ਹੋਰਮੁਜ਼ ਜਲ ਮਾਰਗ 'ਚੋਂ ਬਾਰੂਦੀ ਸੁਰੰਗਾਂ ਹਟਾਉਣ ਦੇ ਲਈ ਬਰਤਾਨਵੀ ਜਲ ਸੈਨਾ ਨੇ ਤਿਆਰੀ ਸ਼ੁਰੂ ਕੀਤੀ ਹੈ। ਜਿਬਰਲਟਰ ਦੇ ਜਿਹੜਾ ਕੰਢੇ ਦੇ ਉੱਤੇ ਖੜ੍ਹੇ ਬਰਤਾਨਵੀ ਜਹਾਜ਼ RFA ਲਾਈਮ ਬੇ ਦੇ ਉੱਤੇ ਸੈਂਕੜੇ ਜਵਾਨ ਜਿਹੜੇ ਨੇ ਹੁਕਮਾਂ ਦੀ ਉਡੀਕ ਜਿਹੜੀ ਹੈ ਕਹਿੰਦੇ ਕਰ ਰਹੇ ਨੇ। ਦੂਸਰੇ ਪਾਸੇ ਅਮਰੀਕਾ ਇਰਾਨ ਸ਼ਾਂਤੀ ਸਮਝੌਤਾ ਜਲਦ ਜਿਹੜਾ ਦੱਸਿਆ ਗਿਆ ਅਤੇ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ 'ਤੇ ਗੱਲ ਆਖਰੀ ਦੌਰ ਦੇ ਉੱਤੇ ਪਹੁੰਚ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਪੋਸਟ ਪਾਈ ਹੈ ਕਿ ਸਮਝੌਤੇ ਦਾ ਵੱਡਾ ਹਿੱਸਾ ਹੈ ਜਿਹੜਾ ਹੈ ਉਹ ਤੈਅ ਹੋ ਚੁੱਕਿਆ। ਇਸ ਪ੍ਰਸਤਾਵਿਤ ਸਮਝੌਤੇ ਦੇ ਤਹਿਤ ਹੋਰਮੁਜ਼ ਦੇ ਜਲਡ ਮਰੂ ਮੱਧ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ ਅਤੇ ਇਰਾਨ 'ਤੇ ਲੱਗੀਆਂ ਕੁਝ ਜਿਹੜੀਆਂ ਆਰਥਿਕ ਪਾਬੰਦੀਆਂ ਨੂੰ ਅਸਥਾਈ ਤੌਰ ਦੇ ਉੱਤੇ ਹਟਾਇਆ ਜਾ ਸਕਦਾ ਹੈ, ਜਿਸ ਦੇ ਨਾਲ ਉਹ ਤੇਲ ਵੇਚ ਸਕੇਗਾ। ਦੂਜੇ ਪਾਸੇ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਉਹ ਜਲਦਬਾਜ਼ੀ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਗੇ ਅਤੇ ਪੂਰੀ ਤਸੱਲੀ ਹੋਣ ਦੇ ਉੱਤੇ ਹੀ ਸਮਝੌਤੇ ਉੱਤੇ ਕਹਿੰਦੇ ਆ ਦਸਖਤ ਕੀਤੇ ਜਾਣਗੇ। ਇਸੇ ਤਰ੍ਹਾਂ ਟਰੰਪ ਸਾਹਿਬ ਜਿਹੜੇ ਨੇ ਮੋਦੀ ਸਾਹਿਬ ਦੀ ਤਾਰੀਫ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਟਰੰਪ ਦੇ ਇੰਡੀਆ ਵਿੱਚ ਆਏ ਹੋਏ ਨੇ ਬ੍ਰਿਕਸ ਦੇ ਵਿੱਚ। ਭਾਰਤ ਦੇ ਨਾਲ ਡਟ ਕੇ ਖੜ੍ਹਾ ਹੈ, ਕਹਿੰਦੇ ਅਮਰੀਕਾ ਅਤੇ ਭਾਰਤ ਮੇਰੇ 'ਤੇ ਪੂਰਾ ਭਰੋਸਾ ਕਰ ਸਕਦਾ ਹੈ, ਟਰੰਪ ਨੇ ਕਿਹਾ ਹੈ ਜੀ। ਫੋਨ ਦੇ ਉੱਤੇ ਗੱਲਬਾਤ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਅਮਰੀਕੀ ਟਰੰਪ ਜਿਹੜੇ ਨੇ ਰਾਸ਼ਟਰਪਤੀ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਜਦੋਂ ਵੀ ਚਾਹੇਗਾ ਅਮਰੀਕਾ ਅਤੇ ਉਹ ਹਮੇਸ਼ਾ ਉਸ ਦੀ ਮਦਦ ਲਈ ਤਿਆਰ ਰਹਿਣਗੇ। ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਦੇ ਵਿੱਚ ਐਤਵਾਰ ਕੱਲ੍ਹ ਬੀਤੇ 'ਚ ਇੱਕ ਵਿਸ਼ੇਸ਼ ਸਮਾਗਮ ਵੀ ਕਰਵਾਇਆ ਗਿਆ ਜਿਸ ਨੂੰ ਉਹਨਾਂ ਨੇ ਫੋਨ ਰਾਹੀਂ ਸੰਬੋਧਨ ਕੀਤਾ। ਪ੍ਰੋਗਰਾਮ ਦੇ ਦੌਰਾਨ ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਜਿਹੜਾ ਡੋਨਲਡ ਟਰੰਪ ਨੂੰ ਫੋਨ ਕਰਦਿਆਂ ਸਪੀਕਰ ਔਨ ਕੀਤਾ ਅਤੇ ਜਿਸ ਤੋਂ ਬਾਅਦ ਟਰੰਪ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਟਰੰਪ ਨੇ ਫੋਨ ਦੇ ਉੱਤੇ ਗੱਲ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ ਅਤੇ ਉਹਨਾਂ ਭਰੋਸਾ ਦਿਵਾਇਆ ਕਿ ਭਾਰਤ ਉਹਨਾਂ ਦੇ ਉੱਤੇ 100% ਯਕੀਨ ਕਰ ਸਕਦਾ। ਟਰੰਪ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਨੂੰ ਕਦੇ ਵੀ ਕਿਸੇ ਮਦਦ ਦੀ ਜ਼ਰੂਰਤ ਪੈਂਦੀ ਹੈ, ਲੋੜ ਪੈਂਦੀ ਹੈ, ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿੱਥੇ ਫੋਨ ਕਰਨਾ ਹੈ ਅਤੇ ਉਹ ਸਿੱਧਾ ਇੱਥੇ ਹੀ ਕਹਿੰਦੇ ਫੋਨ ਕਰਦੇ ਨੇ। ਇਸ ਦੇ ਨਾਲ ਦੱਸੋ ਸ਼ਲਾਘਾ ਕੀਤੀ ਹੈ ਕਿ ਬੇਇੱਜ਼ਤੀ ਕੀਤੀ ਹੈ। ਇਸ ਦੇ ਨਾਲ ਹੀ ਇੰਡੀਆ 'ਚ ਤਾਂ ਪਹਿਲਾਂ ਅਗਲੇ ਕਹਿੰਦੇ ਓਪੋਜੀਸ਼ਨ ਪਾਰਟੀਆਂ ਵਾਲੇ ਕਿ ਕੱਠਪੁਤਲੀ ਬਣੇ ਹੋਏ ਹੋ ਤੁਸੀਂ ਅਤੇ ਆਪਣੇ ਫੈਸਲੇ ਤੁਸੀਂ ਆਪ ਨਹੀਂ ਕਰਦੇ, ਉੱਥੋਂ ਪੁੱਛ ਕੇ ਕਰਦੇ ਹੋ। ਇਸ ਦੇ ਨਾਲ ਹੀ ਟਰੰਪ ਨੇ ਉੱਥੇ ਮੌਜੂਦ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਖਾਸ ਤੌਰ ਦੇ ਉੱਤੇ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੇ ਵੱਲੋਂ ਸਤਿ ਸ਼੍ਰੀ ਅਕਾਲ ਕਹਿਣ ਅਤੇ ਉਹਨਾਂ ਨੂੰ ਇਹ ਜ਼ਰੂਰ ਜਿਹੜਾ ਕਹਿੰਦੇ ਦੱਸਣ ਕਿ ਉਹ ਉਹਨਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ। ਟਰੰਪ ਨੇ ਆਪਣੇ ਸੰਬੋਧਨ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਵੀ ਰੱਜ ਕੇ ਤਾਰੀਫ ਕਰਦਿਆਂ ਕਿਹਾ ਕਿ ਮਾਰਕੋ ਸਭ ਤੋਂ ਬਿਹਤਰ ਇਨਸਾਨ ਜਿਹੜਾ ਲੀਡਰ ਹੈ ਅਤੇ ਉਹਨਾਂ ਨੂੰ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਹਾਨ ਵਿਦੇਸ਼ ਮੰਤਰੀ ਦੇ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੂਸਰੇ ਪਾਸੇ ਜਿਹੜਾ ਕੈਲੀਫੋਰਨੀਆ ਤੋਂ ਮੰਦਭਾਗੀਆਂ ਖਬਰਾਂ ਨੇ, ਕੈਲੀਫੋਰਨੀਆ ਦੇ ਵਿੱਚ ਕੈਮੀਕਲ ਟੈਂਕ ਜਿਹੜਾ ਉਹਦੇ ਵਿੱਚ ਦਰਾੜ ਆਈ ਹੈ, ਕਿਸੇ ਵੀ ਸਮੇਂ ਹੋ ਸਕਦਾ ਹੈ ਧਮਾਕਾ, ਦੱਸਿਆ ਗਿਆ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਵੱਡਾ ਰਸਾਇਣਕ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ। ਇੱਕ ਐਰੋਸਪੇਸ ਹਵਾਈ ਜਹਾਜ਼ ਬਣਾਉਣ ਵਾਲੀ ਜਿਹੜੀ ਫੈਕਟਰੀ ਹੈ, ਇਹਦੇ ਵਿੱਚ ਕੈਮੀਕਲ ਟੈਂਕਰ ਦੇ ਬਹੁਤ ਜ਼ਿਆਦਾ ਗਰਮ ਹੋਣ ਦੇ ਕਾਰਨ ਧਮਾਕੇ ਅਤੇ ਜ਼ਹਿਰੀਲੀ ਗੈਸ ਲੀਕ ਹੋਣ ਦਾ ਖਤਰਾ ਜਿਹੜਾ ਪੈਦਾ ਹੋਇਆ। ਸਥਿਤੀ ਇੰਨੀ ਗੰਭੀਰ ਹੈ ਕਿ ਪ੍ਰਸ਼ਾਸਨ ਨੇ ਇਲਾਕੇ ਦੇ ਲਗਭਗ 50,000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹੈ ਅਤੇ ਖੇਤਰ ਦੇ ਵਿੱਚ ਐਮਰਜੈਂਸੀ ਦਾ ਐਲਾਨ ਵੀ ਕੀਤਾ। ਸਥਾਨਕ ਅਧਿਕਾਰੀਆਂ ਦੇ ਅਨੁਸਾਰ ਇਸ ਲੀਕੇਜ ਦੇ ਕਾਰਨ ਕਿਸੇ ਵੱਡੇ ਧਮਾਕੇ ਜਾਂ ਜ਼ਹਿਰੀਲੇ ਰਸਾਇਣ ਦੇ ਫੈਲਣ ਦਾ ਗੰਭੀਰ ਜਿਹੜਾ ਖਤਰਾ ਬਣਿਆ ਹੋਇਆ, ਕਿਉਂਕਿ ਦੋਸਤੋ ਗੈਸਾਂ ਬਹੁਤ ਜੜੀਆਂ ਨੇ, ਸਕਿੰਟਾਂ ਦੇ ਵਿੱਚ ਹੀ ਬੰਦੇ ਨੂੰ ਦਬੋਚ ਲੈਂਦੀਆਂ ਹੈ, ਬਹੁਤ ਖਤਰਨਾਕ ਚੀਜ਼ਾਂ ਨੇ। ਅਤੇ ਉਹ ਜਦੋਂ ਆਪਾਂ ਪੜ੍ਹਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ ਜਾਂ ਫਸਟ ਏਡ ਦਾ ਜਿਹੜਾ ਕੋਰਸ ਕਰਦੇ ਉਹਦੇ ਵਿੱਚ ਲਾਜ਼ਮੀ ਦੱਸਿਆ ਜਾਂਦਾ ਹੈ। ਅਤੇ ਜਾਣਕਾਰੀ ਅਨੁਸਾਰ ਗਾਰਡਨ ਗਰੋਵ ਦੇ ਵਿੱਚ ਸਥਿਤ GKN ਐਰੋਸਪੇਸ ਪਲਾਂਟ ਦੇ ਇੱਕ ਟੈਂਕਰ ਦੇ ਵਿੱਚ ਲਗਭਗ 7,000 ਗੈਲਨ ਮਿਥਾਈਲ ਮੈਥਾ ਕ੍ਰਾਈਲੇਟ ਮੌਜੂਦ ਹੈ। ਇਹ ਇੱਕ ਬਹੁਤ ਹੀ ਜ਼ਹਿਰੀਲਾ ਅਤੇ ਜਲਨਸ਼ੀਲ ਜਿਹੜਾ ਰਸਾਇਣ ਹੈ, ਜਿਹਦੀ ਵਰਤੋਂ ਪਲਾਸਟਿਕ ਅਤੇ ਰੈਜ਼ਿਨ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਵੀਰਵਾਰ ਤੋਂ ਇਸ ਟੈਂਕਰ ਦਾ ਤਾਪਮਾਨ ਅਚਾਨਕ ਵਧਣਾ ਸ਼ੁਰੂ ਹੋ ਗਿਆ ਸੀ, ਜਿਸਦੇ ਕਾਰਨ ਇਹ ਕਿਸੇ ਵੀ ਸਮੇਂ ਇੱਕ ਵੱਡੇ ਬੰਬ ਵਾਂਗ ਫਟ ਸਕਦਾ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਵੇਲੇ ਟੈਂਕਰ ਦੇ ਵਿੱਚ ਇੱਕ ਤਰੇੜ ਜਿਹੜੀ ਦੇਖੀ ਗਈ ਹੈ ਅਤੇ ਉਹਨਾਂ ਦੇ ਅਨੁਸਾਰ ਅਜੀਬ ਸਥਿਤੀ ਦੇ ਵਿੱਚ ਇਹ ਚੰਗੀ ਖਬਰ ਹੋ ਸਕਦੀ ਹੈ ਕਿ ਕਿਉਂਕਿ ਇਸ ਤਰੇੜ ਦੇ ਰਾਹੀਂ ਅੰਦਰੂਨੀ ਜਿਹੜਾ ਦਬਾਅ ਹੈ, ਪ੍ਰੈਸ਼ਰ ਜਿਹੜਾ ਉਹ ਘੱਟ ਸਕਦਾ ਹੈ, ਜਿਸਦੇ ਨਾਲ ਇੱਕ ਵੱਡੇ ਧਮਾਕੇ ਦੀ ਸੰਭਾਵਨਾ ਘੱਟ ਜਾਵੇਗੀ। ਹਾਲਾਂਕਿ ਇਸ ਦੇ ਨਾਲ ਕੈਮੀਕਲ ਦੇ ਹੌਲੀ ਹੌਲੀ ਲੀਕ ਹੋਣ ਦਾ ਖਤਰਾ ਬਣਿਆ ਹੋਇਆ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਕੈਮੀਕਲ ਲੀਕ ਹੁੰਦਾ ਹੈ ਤਾਂ ਇਸ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਚਮੜੀ ਅਤੇ ਅੱਖਾਂ ਦੇ ਵਿੱਚ ਜਲਨ, ਸਾਹ ਲੈਣ ਦੇ ਵਿੱਚ ਤਕਲੀਫ, ਸਿਰਦਰਦ ਅਤੇ ਸੁਸਤੀ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ। ਲੰਮੇ ਸਮੇਂ ਤੱਕ ਇਸ ਦੇ ਪ੍ਰਭਾਵ ਦੇ ਵਿੱਚ ਰਹਿਣ ਦੇ ਨਾਲ ਫੇਫੜਿਆਂ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਫਾਇਰ ਫਾਈਟਰਸ ਦੇ ਜਿਹੜੇ ਨੇ ਲਗਾਤਾਰ ਟੈਂਕਰ ਦੇ ਉੱਤੇ ਪਾਣੀ ਦਾ ਛਿੜਕਾਅ ਕਰੀ ਜਾ ਰਹੇ ਹੈ ਅਤੇ ਜੋ ਇਸ ਨੂੰ ਠੰਡਾ ਰੱਖਿਆ ਜਾ ਸਕੇ ਕਿ ਕੈਮੀਕਲ ਨੂੰ ਨਾਲੀਆਂ ਅਤੇ ਜਲ ਸਰੋਤਾਂ ਦੇ ਵਿੱਚ ਜਾਣ ਤੋਂ ਰੋਕਣ ਦੇ ਲਈ ਰੇਤ ਅਤੇ ਹੋਰ ਸਮਾਨ ਦੇ ਨਾਲ ਸੁਰੱਖਿਆ ਕੰਧਾਂ ਬਣਾਈਆਂ ਗਈਆਂ ਨੇ। ਫਿਲਹਾਲ ਹਵਾ ਦੇ ਵਿੱਚ ਕਿਸੇ ਜ਼ਹਿਰੀਲੀ ਗੈਸ ਦੀ ਪੁਸ਼ਟੀ ਨਹੀਂ ਕੀਤੀ ਗਈ, ਪਰ ਜਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਜਾਂਦੀ ਉਦੋਂ ਤੱਕ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਸ਼ੈਲਟਰਾਂ ਦੇ ਵਿੱਚ ਰਹਿਣਾ ਪਏਗਾ। ਅਧਿਕਾਰੀਆਂ ਨੇ ਕਿਹਾ ਕਿ ਹਫ਼ਤੇ ਦੇ ਅੰਤ ਦੇ ਵਿੱਚ ਟੈਂਕ ਸਾਰਾ ਰਸਾਇਣ ਲੀਕ ਕਰ ਸਕਦਾ ਹੈ ਜਾਂ ਜੇਕਰ ਇਹ ਜ਼ਿਆਦਾ ਗਰਮ ਹੋ ਜਾਂਦਾ ਤਾਂ ਫਟ ਵੀ ਸਕਦਾ ਹੈ। ਔਰੇਂਜ ਕਾਉਂਟੀ ਫਾਇਰ ਜਿਹੜੀ ਅਥਾਰਟੀ ਨੇ ਜਾਣਕਾਰੀ ਦਿੱਤੀ ਹੈ ਕਿ 34,000 ਗੈਲਨ ਦੀ ਸਮਰੱਥਾ ਵਾਲੇ ਇਸ ਅਸਥਿਰ ਟੈਂਕ ਕਾਰਨ ਦੋ ਤਰ੍ਹਾਂ ਦੇ ਹਾਦਸੇ ਹੋ ਸਕਦੇ ਹੈ। ਪਹਿਲਾ ਖਤਰਾ ਇਹ ਹੈ ਕਿ 6,000 ਤੋਂ 7,000 ਗੈਲਨ ਜ਼ਹਿਰੀਲਾ ਰਸਾਇਣ ਖੇਤਰ ਦੇ ਵਿੱਚ ਫੈਲ ਸਕਦਾ ਹੈ ਅਤੇ ਦੂਜਾ ਇਹ ਕਿ ਟੈਂਕ ਦੇ ਅੰਦਰੂਨੀ ਤਾਪਮਾਨ ਵਧਣ ਕਾਰਨ ਧਮਾਕਾ ਹੋ ਸਕਦਾ ਹੈ ਜੋ ਨੇੜਲੇ ਹੋਰ ਟੈਂਕਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇੱਕ ਦੋ ਖਬਰਾਂ ਨੇ ਹੋਰ ਦੋਸਤੋ, ਇੰਟਰਨੈਸ਼ਨਲ ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਪੋਪ ਲੀਓ ਨੇ AI ਦੇ ਉੱਤੇ ਵਿਸ਼ੇਸ਼ ਪੱਤਰ ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਜਾਰੀ ਕੀਤਾ ਹੈ ਅਤੇ ਤਕਨਾਲੋਜੀ ਦੇ ਦੁਆਰਾ ਜੰਗ ਅਤੇ ਮਨੁੱਖਤਾ ਦੇ ਬਦਲਦੇ ਰੂਪ ਦੇ ਬਾਰੇ ਚਿੰਤਾਵਨੀ ਜਿਹੜੀ ਦਿੱਤੀ ਹੈ। ਵਿਸ਼ਵ ਵਿਆਪੀ ਨਿਯਮਾਂ ਦੀ ਮੰਗ ਦੇ ਵਿੱਚ ਗੱਲ ਕਰਦੇ ਸਮੇਂ ਪੋਪ ਲੀਓ 14ਵੇਂ ਨੇ ਆਰਟੀਫਿਸ਼ਲ ਇੰਟੈਲੀਜੈਂਸੀ AI 'ਤੇ ਸਖ਼ਤ ਵਿਸ਼ਵ ਵਿਆਪੀ ਨਿਯਮ ਲਾਗੂ ਕਰਨ ਦੀ ਮੰਗ ਕੀਤੀ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ AI ਦੇ ਵਿਕਾਸ ਦੇ ਉੱਤੇ ਨਿਰੰਤਰਣ ਨਾ ਰੱਖਿਆ ਗਿਆ, ਇਸ ਨੂੰ ਕਾਬੂ 'ਚ ਨਾ ਰੱਖਿਆ ਗਿਆ, ਤਾਂ ਸਮਾਜਿਕ ਅਸਮਾਨਤਾ ਨੂੰ ਵਧਾ ਸਕਦਾ ਹੈ, ਜੰਗਾਂ ਨੂੰ ਹਵਾ ਦੇ ਸਕਦਾ ਹੈ, ਮਨੁੱਖੀ ਮਾਨ ਸਨਮਾਨ ਦੇ ਉੱਤੇ ਜਿਹੜਾ ਅਸਲ ਅਰਥਾਂ ਨੂੰ ਖਤਰੇ ਦੇ ਵਿੱਚ ਪਾ ਸਕਦਾ ਹੈ। ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਹੈ ਸ਼ਾਨਦਾਰ ਮਨੁੱਖਤਾ, ਆਪਣੇ ਪਹਿਲੇ ਵੱਡੇ ਧਾਰਮਿਕ ਦਸਤਾਵੇਜ਼ ਦੇ ਵਿੱਚ ਪੋਪ ਨੇ ਕਿਹਾ ਕਿ AI ਪ੍ਰਣਾਲੀਆਂ ਨੂੰ ਸਿਰਫ ਮੁਨਾਫਾ ਕਮਾਉਣ ਵਾਲੀਆਂ ਸ਼ਕਤੀਸ਼ਾਲੀ ਤਕਨੀਕੀ ਕੰਪਨੀਆਂ ਜਾਂ ਭੂ ਰਾਜਨੀਤਿਕ ਦਬਾਅ ਬਣਾਉਣ ਵਾਲੀਆਂ ਸਰਕਾਰਾਂ ਦੇ ਹੱਥਾਂ ਦੇ ਵਿੱਚ ਨਹੀਂ ਛੱਡਿਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਤਕਨਾਲੋਜੀ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ, ਨਾ ਕਿ ਇਸਦਾ ਪੱਧਰ ਡੇਗਣਾ ਚਾਹੀਦਾ। ਜੰਗ ਦੇ ਨਿਯਮਾਂ ਦੇ ਵਿੱਚ ਬਦਲਦੇ ਹੋਏ ਇਸ ਦਸਤਾਵੇਜ਼ਾਂ ਦੇ ਵਿੱਚ ਪੋਪ ਨੇ ਫੌਜੀ ਖੇਤਰ ਦੇ ਵਿੱਚ AI ਦੀ ਵਰਤੋਂ ਦੇ ਉੱਤੇ ਤਿੱਖੀ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਜੰਗ ਦੇ ਦੌਰਾਨ ਕਿਸੇ ਦੀ ਜਾਨ ਲੈਣ ਵਰਗੇ ਅਹਿਮ ਅਤੇ ਨਾ ਬਦਲਣ ਯੋਗ ਫੈਸਲੇ AI ਪ੍ਰਣਾਲੀਆਂ ਮਸ਼ੀਨਾਂ ਦੇ ਉੱਤੇ ਛੱਡਣਾ ਬਿਲਕੁਲ ਨਾ ਮਨਜ਼ੂਰ ਹੈ। ਉਹਨਾਂ ਇਹ ਵੀ ਕਿਹਾ ਕਿ ਆਧੁਨਿਕ ਤਕਨੀਕੀ ਜੰਗ ਦੇ ਇਸ ਦੌਰ ਦੇ ਵਿੱਚ ਰਵਾਇਤੀ ਕੈਥੋਲਿਕ ਨਿਆਂਸੰਗਤ ਜੰਗ ਜਿਹੜੀ ਹੈ ਜਸਟ ਵਾਰ ਦਾ ਜਿਹੜਾ ਹੈ ਸਿਧਾਂਤ ਹੁਣ ਪੁਰਾਣਾ ਹੋ ਚੁੱਕਿਆ ਹੈ ਅਤੇ ਫੌਜੀ ਤਾਕਤ ਦੀ ਵਰਤੋਂ ਸਿਰਫ ਸਖ਼ਤ ਅਤੇ ਸਵੈ ਰੱਖਿਆ ਦੇ ਲਈ ਹੀ ਹੋਣੀ ਚਾਹੀਦੀ ਹੈ। ਇਤਿਹਾਸਿਕ ਸੰਦਰਭ ਦੇ ਵਿੱਚ ਪੋਪ ਨੇ AI ਕ੍ਰਾਂਤੀ ਦੀ ਤੁਲਨਾ 1891 ਦੀ ਉਦਯੋਗਿਕ ਕ੍ਰਾਂਤੀ ਦੇ ਨਾਲ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਦਾ ਸਮਾਜ ਇੱਕ ਵਾਰ ਫਿਰ ਰੋਜ਼ਗਾਰ, ਨਿਆਂ ਅਤੇ ਮਨੁੱਖੀ ਮਾਨ ਸਨਮਾਨ ਦੇ ਨਾਲ ਜੁੜੇ ਗੰਭੀਰ ਸਵਾਲਾਂ ਦੇ ਸਾਹਮਣੇ ਜਿਹੜਾ ਖੜ ਚੁੱਕਿਆ ਹੈ। ਦੂਸਰੇ ਪਾਸੇ ਆਖਰੀ ਖਬਰ ਵੱਲ ਨੂੰ ਵੱਧਦਿਆਂ ਤੁਰਕੀ ਤੋਂ ਖਬਰ ਹੈ। ਤੁਰਕੀ ਦੇ ਵਿੱਚ ਪੁਲਿਸ ਨੇ ਵਿਰੋਧੀ ਧਿਰ ਦੇ ਮੁੱਖ ਦਫ਼ਤਰ ਤੋਂ ਧਾਵਾ ਬੋਲਿਆ, ਨੇਤਾਵਾਂ ਨੂੰ ਬਾਹਰ ਕੱਢਿਆ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਨੇ। ਸਿਆਸੀ ਮਾਹੌਲ ਤੁਰਕੀ 'ਚ ਵੀ ਗਰਮ ਹੈ। ਤੁਰਕੀ ਦੀ ਰਾਜਧਾਨੀ ਅੰਕਾਰਾ ਦੇ ਵਿੱਚ ਪੁਲਿਸ ਨੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਰਿਪਬਲਿਕਨ ਪੀਪਲਜ਼ ਪਾਰਟੀ CHP ਦੇ ਰਾਸ਼ਟਰੀ ਮੁੱਖ ਦਫ਼ਤਰ ਦੇ ਉੱਤੇ ਜ਼ਬਰਦਸਤੀ ਧਾਵਾ ਬੋਲ ਦਿੱਤਾ। ਇਸ ਦੇ ਦੌਰਾਨ ਭਾਰੀ ਹਿੰਸਾ ਅਤੇ ਤਣਾਅ ਪੈਦਾ ਹੋਇਆ। ਦੰਗਾ ਰੋਕੂ ਪੁਲਿਸ ਆਈ ਹੈ। ਉਹਨੇ ਪਾਰਟੀ ਦੇ ਦਫ਼ਤਰ ਅੰਦਰ ਵੜ ਕੇ ਉੱਥੇ ਮੌਜੂਦ ਲੀਡਰਸ਼ਿਪ, ਜਿਸਦੇ ਵਿੱਚ ਪਾਰਟੀ ਦੇ ਮੁਖੀ ਉਜਗੂਰ ਓਜ਼ਲ ਵੀ ਜਿਹੜੇ ਸ਼ਾਮਲ ਸਨ, ਉਹਨਾਂ ਨੂੰ ਜ਼ਬਰਦਸਤੀ ਉੱਥੋਂ ਬਾਹਰ ਕੱਢ ਦਿੱਤਾ ਅਤੇ ਇਸ ਕਾਰਵਾਈ ਦੇ ਦੌਰਾਨ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਅਤੇ ਪਾਰਟੀ ਵਰਕਰਾਂ ਨੂੰ ਖਿੰਡਾਉਣ ਦੇ ਲਈ ਹੰਝੂ ਗੈਸ ਅਤੇ ਰਬੜ ਦੀਆਂ ਜਿਹੜੀਆਂ ਗੋਲੀਆਂ ਵੀ ਜਿਹੜੀਆਂ ਵਰਤੋਂ ਕੀਤੀ ਗਈ। ਇਹ ਕਾਰਵਾਈ ਤੁਰਕੀ ਦੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਵੱਡੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਹਿੱਸਾ ਦੱਸੀ ਜਾ ਰਹੀ ਹੈ। ਇਹ ਪ੍ਰਦਰਸ਼ਨ 2025 ਦੇ ਵਿੱਚ ਇਸਤਨਬੁਲ ਦੇ ਮੇਅਰ ਇਕਰੇਮ ਇਮਾਮੋਗਲੂ ਅਤੇ ਹੋਰ ਵਿਰੋਧੀ ਨੇਤਾਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੁਰੂ ਹੋਏ ਸਨ, ਜਿਨ੍ਹਾਂ ਨੂੰ ਮੌਜੂਦਾ ਰਾਸ਼ਟਰਪਤੀ ਰਸੇਪ ਜਿਹੜੇ ਇਰਦੋਗਨ ਦਾ ਸਭ ਤੋਂ ਵੱਡਾ ਸਿਆਸੀ ਵਿਰੋਧੀ ਮੰਨਿਆ ਜਾਂਦਾ ਹੈ। ਵਿਰੋਧੀ ਧਿਰ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਰਦੋਗਨ ਸਰਕਾਰ ਸਿਆਸੀ ਬਦਲਾਖੋਰੀ ਤਹਿਤ ਵਿਰੋਧੀ ਧਿਰ ਨੂੰ ਖਤਮ ਕਰਨ ਅਤੇ ਦੇਸ਼ ਦੇ ਵਿੱਚ ਲੋਕਤੰਤਰ ਨੂੰ ਦਬਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਕਰਦੇ ਹਾਂ, ਥੋੜ੍ਹੀਆਂ ਜਿਹੀਆਂ ਹੋਰ ਵੀ, ਅਤੇ ਇੱਕ ਖਬਰ ਜ਼ਰੂਰ ਕੈਨੇਡਾ ਦੀ ਕਰ ਲਈਏ ਕਿਉਂਕਿ ਕੈਨੇਡਾ ਦੇ ਵਿੱਚ ਤਾਂ ਝੰਡੇ ਸਾਡੇ ਵਾਲੇ ਗੜਦੇ ਹੀ ਰਹਿੰਦੇ ਹੈ। ਕੈਨੇਡਾ ਦੇ ਵਿੱਚ ਜਬਰੀ ਵਸੂਲੀ ਵਾਲੇ ਪੰਜਾਬੀ ਗੈਂਗ ਦਾ ਪਰਦਾਫਾਸ਼ ਹੋਇਆ। 17 ਜਣੇ ਗ੍ਰਿਫਤਾਰ ਕੀਤੇ ਗਏ ਨੇ ਅੱਜ। ਬ੍ਰੈਂਪਟਨ ਤੋਂ ਖਬਰ ਲੱਗੀ ਹੈ। ਪੀਲ ਰੀਜਨਲ ਪੁਲਿਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਫੋਰ ਬ੍ਰਦਰਸ ਨਾਮਕ ਇਸ ਗਰੋਹ ਦੇ ਵਿਰੁੱਧ ਕੀਤੀ ਗਈ ਕਾਰਵਾਈ ਦੇ ਦੌਰਾਨ 17 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਜਿਨ੍ਹਾਂ ਦੇ ਵਿਰੁੱਧ ਕੁੱਲ 106 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ। ਹਿੰਸਾ ਅਤੇ ਧਮਕੀਆਂ ਦਾ ਸਿਲਸਿਲਾ ਚੱਲਿਆ। ਜਾਂਚਕਰਤਾਵਾਂ ਦੇ ਅਨੁਸਾਰ ਇਹ ਜਿਹੜਾ ਨੈੱਟਵਰਕ ਹੈ ਓਨਟਾਰੀਓ, ਬ੍ਰੈਂਪਟਨ, ਮਿਸੀਸਾਗਾ, ਕਲੇਡਨ, ਬ੍ਰਿਟਿਸ਼ ਕੋਲੰਬੀਆ ਅਤੇ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਸਰਗਰਮ ਸੀਗਾ। ਇਹ ਗਰੋਹ ਮੁੱਖ ਤੌਰ ਦੇ ਉੱਤੇ ਰੈਸਟੋਰੈਂਟਾਂ ਤੇ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਨੂੰ ਨਿਸ਼ਾਨਾ ਬਣਾ ਕੇ ਧਮਕੀਆਂ, ਗੋਲੀਬਾਰੀ ਤੇ ਅਗਜ਼ਨੀ ਰਾਹੀਂ ਪੈਸਿਆਂ ਦੀ ਮੰਗ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਇਸ ਗਰੋਹ ਦੇ ਨਾਲ ਸੰਬੰਧਿਤ 24 ਹਿੰਸਕ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਦੇ ਵਿੱਚ 324 ਗੋਲੀਆਂ ਚਲਾਈਆਂ ਗਈਆਂ। ਤਲਾਸ਼ੀ ਦੇ ਦੌਰਾਨ ਪੁਲਿਸ ਨੇ 6 ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ ਤੇ ਜਾਲੀ ਦਸਤਾਵੇਜ਼ ਵੀ ਇਹਨਾਂ ਤੋਂ ਬਰਾਮਦ ਕੀਤੇ ਹੈ। ਫੜੇ ਗਏ ਜਿਹੜੇ ਲੋਕ ਨੇ ਇਹਨਾਂ ਦੇ ਵਿੱਚ ਜ਼ਿਕਰ ਕਰੀਏ ਤਾਂ ਫੜੇ ਗਏ ਵਿਅਕਤੀਆਂ ਦੇ ਵਿੱਚ ਜ਼ਿਆਦਾਤਰ ਬ੍ਰੈਂਪਟਨ ਦੇ ਰਹਿਣ ਵਾਲੇ ਨੌਜਵਾਨ ਨੇ। ਮੁਲਜ਼ਮਾਂ ਦੇ ਵਿੱਚ ਬ੍ਰੈਂਪਟਨ ਦੇ 25 ਸਾਲਾਂ ਇਕਬਾਲ ਸਿੰਘ ਭਾਗਰੀਆ, ਨੌਰਵਲ ਦੇ ਜਿਹੜੇ ਨੇ 24 ਸਾਲਾਂ ਆਕਾਸ਼ਦੀਪ ਸਿੰਘ, ਸਰੀ BC ਦੇ 25 ਸਾਲਾਂ ਰਵਿੰਦਰ ਸਿੰਘ, ਸਰੀ BC ਦੇ ਹੀ 21 ਸਾਲਾਂ ਜਸ਼ਨਬੀਰ ਸਿੰਘ, ਬ੍ਰੈਂਪਟਨ ਦੇ 26 ਸਾਲਾਂ ਦਿਲਾਵਰ ਪ੍ਰੀਤ ਸਿੰਘ, ਨਾਂ ਦੇਖੋ ਕਿੰਨੇ ਸੋਹਣੇ ਸੋਹਣੇ ਆ, ਬ੍ਰੈਂਪਟਨ ਦੇ 21 ਸਾਲਾਂ ਮਨਦੀਪ ਸਿੰਘ, ਬ੍ਰੈਂਪਟਨ ਦੇ ਹੀ 22 ਸਾਲਾਂ ਪ੍ਰਭਦੀਪ ਸੋਹਲ, ਬ੍ਰੈਂਪਟਨ ਦੇ ਹੀ 22 ਸਾਲਾਂ ਪ੍ਰਤਾਪ ਬੀਰ ਘੁੰਮਣ, ਬ੍ਰੈਂਪਟਨ ਦੇ 29 ਸਾਲਾਂ ਅਜੇਦੀਪ ਸਿੰਘ, ਬ੍ਰੈਂਪਟਨ ਦੇ ਹੀ 24 ਸਾਲਾਂ ਨਵਰੂਪ ਸਿੰਘ, ਬੈਰੀ ਦੇ ਜਿਹੜੇ ਨੇ 28 ਸਾਲਾਂ ਰਾਜਨ ਸਿੰਘ, ਬ੍ਰੈਂਪਟਨ ਦੇ 22 ਸਾਲਾਂ ਅੰਮ੍ਰਿਤਜੋਤ ਸਿੰਘ, ਸਾਰੇ ਦੇਖੋ ਇੱਕੋ ਹੀ ਕੈਟਾਗਰੀ, 21-22 ਸਾਲ ਦੇ ਹੈ। ਬ੍ਰੈਂਪਟਨ ਦੇ ਹੀ ਹੈ 22 ਸਾਲਾਂ ਜਸ਼ਨਪ੍ਰੀਤ ਸਿੰਘ ਅਤੇ 27 ਸਾਲਾਂ ਗੁਨੀਤ, ਬ੍ਰੈਂਪਟਨ ਦੇ 32 ਸਾਲਾਂ ਸੁਖਵਿੰਦਰ ਸਿੰਘ ਅਤੇ ਬ੍ਰੈਂਪਟਨ ਦੇ 30 ਸਾਲਾਂ ਮਹਿੰਦਰ ਸਿੰਘ, ਗੌਤਮ 22 ਸਾਲ, ਅਤੇ ਮੈਟੇਕਾ ਤੋਂ ਕੈਲੀਫੋਰਨੀਆ ਤੋਂ ਸ਼ਾਮਲ ਜਿਹੜੇ ਦੱਸੇ ਗਏ ਨੇ। ਸਾਂਝੀ ਜਾਂਚ ਦੇ ਆਦੇਸ਼ ਜਿਹੜੇ ਨੇ ਨਿਕਾਲੇ ਦੀ ਕਾਰਵਾਈ ਇਹਨਾਂ ਦੇ ਉੱਤੇ ਹੋ ਸਕਦੀ ਹੈ। ਇਹ ਜਾਂਚ ਦਸੰਬਰ 2025 ਦੇ ਵਿੱਚ ਸ਼ੁਰੂ ਹੋਈ, ਜਿਸ ਦੇ ਵਿੱਚ ਪੀਲ ਪੁਲਿਸ ਓਨਟਾਰੀਓ, ਪ੍ਰੋਵਿਸ਼ੀਅਲ ਪੁਲਿਸ OPP, ਕੈਨੇਡਾ ਬਾਰਡਰ ਸਰਵਿਸ ਏਜੰਸੀ CBSA, FBI ਅਤੇ ਫਿਨਟ੍ਰੈਕ ਜਿਹੜੀ ਹੈ ਸ਼ਾਮਲ ਸਨ। CBSA ਦੇ ਅਨੁਸਾਰ ਇਸ ਨੈੱਟਵਰਕ ਦੇ ਨਾਲ ਜੁੜੇ ਕਈ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਜਿਹੜਾ ਉਹਦਾ ਸਾਹਮਣਾ ਕਰਨਾ ਪੈ ਸਕਦਾ। ਹੁਣ ਤੱਕ 55 ਲੋਕਾਂ ਨੂੰ ਕੈਨੇਡਾ ਤੋਂ ਕੱਢਿਆ ਜਾ ਚੁੱਕਿਆ। ਪੀਲ ਪੁਲਿਸ ਦੇ ਚੀਫ ਨਿਸ਼ਾਨ ਜਿਹੜੇ ਨੇ ਦੁਰਿਆਪਾ ਹੁਣਾਂ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਭਾਈਚਾਰੇ ਦੇ ਵਿੱਚ ਫੈਲੇ ਡਰ ਨੂੰ ਖਤਮ ਕਰਨ ਅਤੇ ਅਪਰਾਧਿਕ ਨੈੱਟਵਰਕ ਨੂੰ ਤੋੜਨ ਦੇ ਲਈ ਇੱਕ ਮਹੱਤਵਪੂਰਨ ਕਦਮ ਨੇ ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੋਰ ਗ੍ਰਿਫਤਾਰੀਆਂ ਜਿਹੜੀਆਂ ਨੇ ਉਹਦੀ ਸੰਭਾਵਨਾ ਵੀ ਅੱਗੇ ਦੱਸੀ ਹੋਈ ਹੈ, ਜਤਾਈ ਹੈ। ਲਓ ਦੋਸਤੋ, ਇਹ ਨੇ ਜੀ ਹਾਲਾਤ ਸਾਡੇ ਲੋਕਾਂ ਦੇ। ਕਹਿੰਦੇ ਜਿੱਥੇ ਵੀ ਜਾਂਦੇ ਆ ਤਾਂ ਝੰਡੇ ਗੱਡ ਕੇ ਆਉਂਦੇ ਆ ਅਤੇ ਝੰਡੇ ਗੱਡੀ ਜਾਂਦੇ ਨੇ ਅਤੇ ਕੰਮ ਬੁਰੇ ਕਰੀ ਜਾਂਦੇ ਨੇ, ਕੀ ਕਰੀਏ। ਅਤੇ ਲਓ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ। ਅਤੇ ਕੱਲ੍ਹ ਬੀਤੇ ਦੇ ਵਿੱਚ ਦਿਨ ਜਿਹੜਾ ਲੰਘ ਕੇ ਗਿਆ ਉਹਦਾ ਜ਼ਿਕਰ ਤੁਹਾਡੇ ਨਾਲ ਕਰਦੇ ਹਾਂ। ਗਦਰੀ ਆਪਣੇ ਜਿਹੜੇ ਹੋਏ ਨੇ, ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ, ਉਹਨਾਂ ਦੇ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 19 ਸਟੂਡੀਓ ਦਾ ਨੰਬਰ ਹੈ। ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਕਰਦੇ ਹਾਂ। ਸਤੀਸ਼ ਕੁਮਾਰ ਸਚਦੇਵਾ ਹੁਣਾਂ ਜੀ ਦੀ ਕਲਮ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇੜਕਾ ਮੰਚ। ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਪ੍ਰਮੁੱਖ ਨਾਇਕਾਂ ਦੇ ਵਿੱਚੋਂ ਇੱਕ ਨੇ। ਉਹਨਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਵਿੱਚ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਘਰ ਹੁੰਦਾ ਹੈ। ਕਰਤਾਰ ਸਿੰਘ ਸਰਾਭਾ ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ ਤੋਂ ਸੀ। ਛੋਟੀ ਉਮਰ ਦੇ ਵਿੱਚ ਹੀ ਸਰਾਭਾ ਹੁਣਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਅਤੇ ਉਸਦਾ ਪਾਲਣ ਪੋਸ਼ਣ ਉਸਦੇ ਬਾਬਾ ਜੀ ਨੇ ਹੀ ਕੀਤਾ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਅਤੇ 10ਵੀਂ ਤੱਕ ਦੀ ਪੜ੍ਹਾਈ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਕੀਤੀ। ਬਾਬਾ ਜੀ ਦੇ ਯਤਨਾਂ ਸਦਕਾ ਕਰਤਾਰ ਸਿੰਘ ਨੂੰ ਉਚੇਰੀ ਸਿੱਖਿਆ ਦੇ ਲਈ ਅਮਰੀਕਾ ਭੇਜ ਦਿੱਤਾ ਗਿਆ। ਉੱਥੇ ਕਰਤਾਰ ਸਿੰਘ ਸਰਾਭਾ ਨੂੰ ਬਰਕਲੇ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੇ ਵਿੱਚ ਦਾਖਲਾ ਮਿਲਿਆ। ਉੱਥੇ ਹੀ ਉਸਦਾ ਜਿਹੜਾ ਮੇਲ ਸਰਾਭਾ ਪਿੰਡ ਤੋਂ ਗਏ ਰੁਲੀਆ ਸਿੰਘ ਦੇ ਨਾਲ ਹੁੰਦਾ ਹੈ, ਜੋ ਮਗਰੋਂ ਗੂੜੀ ਮਿੱਤਰਤਾ ਦੇ ਵਿੱਚ ਜਿਹੜੀ ਤਬਦੀਲ ਹੋ ਗਿਆ। ਅਮਰੀਕਾ ਦੇ ਵਿੱਚ ਉਸ ਵੇਲੇ ਰਹਿੰਦੇ ਹਿੰਦੁਸਤਾਨੀਆਂ ਨੂੰ ਮਿਲਣ ਵਾਲੀ ਘੱਟ ਉਜਰਤ, ਕੰਮ ਵੇਲੇ ਵਿਤਕਰੇ ਭਰਿਆ ਵਿਹਾਰ, ਗੁਲਾਮ ਦੇਸ਼ ਦੀਆਂ ਮੌਜੂਦਾ ਪ੍ਰਸਥਿਤੀਆਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਦੇਸ਼ ਦੀ ਜਿਹੜੀ ਸੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿਚਾਰ ਨੂੰ ਤਾਕਤ ਦੇ ਦਿੱਤੀ ਸੀ। ਉੱਘੇ ਬੁੱਧੀਜੀਵੀ ਅਤੇ ਦੇਸ਼ ਭਗਤ ਲਾਲਾ ਹਰਦਿਆਲ ਵੀ ਉਸ ਵੇਲੇ ਅਮਰੀਕਾ ਦੇ ਵਿੱਚ ਹੀ ਸਨ। ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਹੁਣਾਂ ਨੇ ਅਮਰੀਕਾ ਸਥਿਤ ਹਿੰਦੁਸਤਾਨੀਆਂ ਦੀ ਇੱਕ ਜਥੇਬੰਦੀ ਸਥਾਪਿਤ ਕਰਨ ਦਾ ਫੈਸਲਾ ਕਰ ਲਿਆ। ਬਰਕਲੇ ਯੂਨੀਵਰਸਿਟੀ ਦੇ ਵਿੱਚ ਹਿੰਦੁਸਤਾਨੀ ਵਿਦਿਆਰਥੀਆਂ ਦੀ ਇੱਕ ਮੀਟਿੰਗ ਦੇ ਦੌਰਾਨ ਕਰਤਾਰ ਸਿੰਘ ਸਰਾਭਾ ਦਾ ਮੇਲ ਲਾਲਾ ਹਰਦਿਆਲ ਹੁਣਾਂ ਦੇ ਨਾਲ ਹੋਇਆ। ਉਹ ਲਾਲਾ ਹਰਦਿਆਲ ਦੇ ਭਾਸ਼ਣ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਪੜ੍ਹਾਈ ਛੱਡ ਕੇ ਆਪਣੇ ਮੁਲਕ ਦੀ ਆਜ਼ਾਦੀ ਦੇ ਲਈ ਬਾਬਾ ਭਕਨਾ ਜੀ ਦੀ ਅਗਵਾਈ ਹੇਠ ਸਥਾਪਿਤ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਇਸ ਦੇ ਮਗਰੋਂ ਉਹਨਾਂ ਨੇ ਜਿਹੜਾ ਸੀ ਸਾਨ ਫਰਾਂਸਿਸਕੋ ਦੇ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਗਦਰ ਪਾਰਟੀ ਨੇ ਗਦਰ ਨਾਂ ਦਾ ਅਖਬਾਰ ਸ਼ੁਰੂ ਕਰਨ ਦਾ ਫੈਸਲਾ ਲਿਆ ਤਾਂ ਕਰਤਾਰ ਸਿੰਘ ਸਰਾਭਾ ਨੂੰ ਇਸ ਦੇ ਸੰਪਾਦਕੀ ਜਿਹੜੀ ਸੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ। ਪਰਚਾ ਛਾਪਣ ਦੀ ਮੁੱਖ ਜ਼ਿੰਮੇਵਾਰੀ ਵੀ ਜਿਹੜੀ ਸੀ ਸਰਾਭਾ ਦੇ ਮੋਢਿਆਂ ਦੇ ਉੱਤੇ ਹੀ ਸੀ। ਕਰਤਾਰ ਸਿੰਘ ਸਰਾਭਾ ਹੱਥ ਨਾਲ ਚੱਲਣ ਵਾਲੀ ਪ੍ਰੈੱਸ 'ਤੇ ਲਗਾਤਾਰ ਕੰਮ ਕਰਦਾ ਅਤੇ ਅਕਸਰ ਜੋਸ਼ ਦੇ ਵਿੱਚ ਆਪਣੀ ਲਿਖੀ ਕਵਿਤਾ ਗਾਉਂਦਾ ਰਹਿੰਦਾ। ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਨਵੰਬਰ 1913 ਦੇ ਵਿੱਚ ਛਪੇ ਗਦਰ ਦੇ ਪਹਿਲੇ ਅੰਕ ਦੇ ਵਿੱਚ ਅੰਗਰੇਜ਼ਾਂ ਦੇ ਸਾਮਰਾਜੀ ਰਾਜ ਦਾ ਕੱਚਾ ਚਿੱਠਾ ਛਾਪਿਆ ਅਤੇ ਦੱਸਿਆ ਗਿਆ ਕਿ ਕਿਵੇਂ ਅੰਗਰੇਜ਼ ਹਰ ਸਾਲ 50 ਕਰੋੜ ਰੁਪਏ ਇੰਗਲੈਂਡ ਲੈ ਕੇ ਜਾ ਰਹੇ ਸਨ ਅਤੇ ਇਸੇ ਕਰਕੇ ਹਿੰਦੁਸਤਾਨ ਦੇ ਵਿੱਚ ਜਾਨ ਮਾਰ ਕੇ ਜਿਹੜਾ ਸੀ ਦਿਹਾੜੀ ਕਰਨ ਵਾਲਿਆਂ ਨੂੰ ਸਿਰਫ 5 ਪੈਸੇ ਹੀ ਮਿਲਦੇ ਸੀ। 24 ਕਰੋੜ ਵਿਅਕਤੀਆਂ ਦੀ ਸਿੱਖਿਆ ਅਤੇ 7.5 ਕਰੋੜ ਰੁਪਏ ਅਤੇ ਸਿਹਤ ਸੰਭਾਲ 'ਤੇ ਸਿਰਫ 2 ਕਰੋੜ ਰੁਪਏ ਪਰ ਫੌਜ 'ਤੇ 29 ਕਰੋੜ ਰੁਪਈਏ ਖਰਚ ਕੀਤੇ ਜਾਂਦੇ ਸਨ ਉਹਨਾਂ ਸਮਿਆਂ 'ਚ। ਅੰਗਰੇਜ਼ੀ ਰਾਜ ਦੇ ਵਿੱਚ ਪੈਣ ਵਾਲੇ ਸੋਕੇ ਅਤੇ ਕਾਲਾਂ ਦੀ ਵੱਧ ਰਹੀ ਜਿਹੜੀ ਗਿਣਤੀ ਅਤੇ 10 ਸਾਲਾਂ ਦੇ ਵਿੱਚ 2 ਕਰੋੜ ਲੋਕਾਂ ਦੀ ਮੌਤ ਦਾ ਅੰਕੜਾ ਵੀ ਛਾਪਿਆ ਗਿਆ। ਹਿੰਦੁਸਤਾਨ ਦੇ ਪੈਸੇ ਦੇ ਨਾਲ ਅਤੇ ਇੱਥੋਂ ਦੇ ਬਾਸ਼ਿੰਦਿਆਂ ਦੀਆਂ ਜਾਨਾਂ ਦਾਅ ਦੇ ਉੱਤੇ ਲਾ ਕੇ ਹੋਰਨਾਂ ਮੁਲਕਾਂ ਦੇ ਉੱਤੇ ਚੜ੍ਹਾਈ ਕੀਤੀ ਜਾਂਦੀ ਸੀ, ਹਮਲਾ ਕਰਦੇ ਸੀ। ਹਿੰਦੁਸਤਾਨੀਆਂ ਨੂੰ ਜਾਗਰੂਕ ਕਰਦਾ ਇਹ ਪਰਚਾ ਗੁਪਤ ਰਸਤਿਆਂ ਅਤੇ ਵਸੀਲਿਆਂ ਦੇ ਰਾਹੀਂ ਹਿੰਦੁਸਤਾਨ ਅਤੇ ਹੋਰਨਾਂ ਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਰਿਹਾ, ਜੋ ਇੱਕ ਬਹੁਤ ਹੀ ਮੁਸ਼ਕਲ ਕੰਮ ਸੀ ਉਸ ਸਮੇਂ ਦਾ। 1914 ਅਤੇ 1915 ਦੇ ਵਿੱਚ ਜਦੋਂ ਪਹਿਲੀ ਆਲਮੀ ਜੰਗ ਸ਼ੁਰੂ ਹੋਈ, ਫਸਟ ਵਰਲਡ ਵਾਰ 1, ਤਾਂ ਇਹਨਾਂ ਦੇਸ਼ ਭਗਤਾਂ ਨੇ ਆਪਣੇ ਦੇਸ਼ ਪਰਤ ਕੇ ਹਥਿਆਰਬੰਦ ਇਨਕਲਾਬ ਦੇ ਰਾਹੀਂ ਅੰਗਰੇਜ਼ਾਂ ਦੀ ਲੋਟੂ ਸਾਮਰਾਜੀ ਹਕੂਮਤ ਦਾ ਖਾਤਮਾ ਕਰਨ ਦਾ ਫੈਸਲਾ ਕਰ ਲਿਆ। ਇਸ ਪ੍ਰੋਗਰਾਮ ਦੇ ਅਧੀਨ ਹੋਰਨਾਂ ਸਾਥੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਸ਼੍ਰੀਲੰਕਾ ਦੇ ਵਿੱਚੋਂ ਹੁੰਦਾ ਹੋਇਆ ਹਿੰਦੁਸਤਾਨ ਪੁੱਜਿਆ। ਇੱਥੇ ਕਰਤਾਰ ਸਿੰਘ ਸਰਾਭਾ ਨੂੰ ਫੌਜੀ ਛਾਉਣੀਆਂ ਦੇ ਵਿੱਚ ਤਾਲਮੇਲ ਪੈਦਾ ਕਰਕੇ ਫੌਜੀਆਂ ਨੂੰ ਬਗਾਵਤ ਦੇ ਲਈ ਪ੍ਰੇਰਨ ਅਤੇ ਹਥਿਆਰ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮਤਲਬ ਦੀ ਪੂਰਤੀ ਦੇ ਲਈ ਕਰਤਾਰ ਸਿੰਘ ਸਰਾਭਾ ਲਾਹੌਰ ਦੇ ਵਿੱਚ ਫਿਰੋਜ਼ਪੁਰ ਦੀਆਂ ਛਾਉਣੀਆਂ ਦੇ ਵਿੱਚ ਜਾ ਕੇ ਫੌਜੀਆਂ ਨੂੰ ਮਿਲਦੇ ਰਹੇ ਅਤੇ ਉਹਨਾਂ ਨੂੰ ਇਨਕਲਾਬ ਦੇ ਲਈ ਤਿਆਰ ਕਰਦੇ ਰਹੇ। ਇਸ ਮਗਰੋਂ ਬਗਾਵਤ ਅਤੇ ਹਥਿਆਰਬੰਦ ਹਮਲਿਆਂ ਦੇ ਲਈ 20 ਫਰਵਰੀ 1915 ਦਾ ਦਿਨ ਤੈਅ ਕੀਤਾ ਜਾਂਦਾ ਹੈ। ਪਰ ਕੁਝ ਗਦਾਰ ਜਿਹੜੇ ਗਦਾਰ ਸਨ ਉਹਨਾਂ 'ਚ ਕੁਝ ਗਦਾਰਾਂ ਦੇ ਵੱਲੋਂ ਖਬਰ ਬਾਹਰ ਕੱਢ ਦੇਣ ਦੇ ਕਾਰਨ ਵੱਡੀ ਗਿਣਤੀ ਇਨਕਲਾਬੀ ਗ੍ਰਿਫਤਾਰ ਕਰ ਲਏ ਗਏ ਅਤੇ ਪ੍ਰੋਗਰਾਮ ਨਾ ਚਾਹੁੰਦੇ ਹੋਏ ਵੀ ਮੁਲਤਵੀ ਕਰਨਾ ਪੈ ਗਿਆ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤਾਰ ਸਿੰਘ ਸੁਰ ਸਿੰਘ ਹਥਿਆਰਾਂ ਦੀ ਪ੍ਰਾਪਤੀ ਦੇ ਲਈ ਜਗਤ ਸਿੰਘ ਦੇ ਇੱਕ ਮਿੱਤਰ ਦੇ ਕੋਲ ਸਰਗੋਧਾ ਗਏ, ਜੋ ਹੁਣ ਪਾਕਿਸਤਾਨ 'ਚ ਹੈ, ਜਿੱਥੇ ਉਸਨੇ ਜਿਹੜਾ ਸੀ ਮੁੱਖਬਰੀ ਕਰਕੇ ਰਸਾਲਦਾਰ ਗੰਡਾ ਸਿੰਘ ਦੇ ਰਾਹੀਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਵਾਇਆ। ਗ੍ਰਿਫਤਾਰੀ ਉਪਰੰਤ ਇਹਨਾਂ ਤਿੰਨਾਂ ਨੂੰ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ। 26 ਅਪ੍ਰੈਲ 1915 'ਚ ਇਹਨਾਂ ਦੇ ਵਿਰੁੱਧ ਜਿਹੜਾ ਸੀ ਲਾਹੌਰ ਸਾਜਿਸ਼ ਕੇਸ 1 ਦੇ ਅਧੀਨ ਮੁਕੱਦਮਾ ਚਲਾਇਆ ਗਿਆ। ਇਸ ਨਿਰਾਧਾਰ ਦੋਸ਼ ਵਾਲੇ ਮੁਕੱਦਮੇ ਅਤੇ ਮੁਖਬਰਾਂ ਦੀਆਂ ਜਿਹੜੀਆਂ ਝੂਠੀਆਂ ਗਵਾਹੀਆਂ ਦੇ ਆਧਾਰ ਦੇ ਉੱਤੇ ਸਪੈਸ਼ਲ ਅਦਾਲਤ ਨੇ 13 ਸਤੰਬਰ 1915 ਨੂੰ ਆਪਣਾ ਫੈਸਲਾ ਸੁਣਾਉਂਦਿਆਂ 64 ਜਿਹੜੇ ਸਨ ਦੇਸ਼ ਭਗਤਾਂ ਦੇ ਵਿੱਚੋਂ 24 ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਬਾਕੀਆਂ ਨੂੰ ਉਮਰ ਕੈਦ ਜਾਂ ਕਈ ਕਈ ਸਾਲ ਕੈਦ ਕੱਟਣ ਦਾ ਹੁਕਮ ਦੇ ਦਿੱਤਾ। 24 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਦੇ ਫੈਸਲੇ ਵਿਰੁੱਧ ਇੰਗਲੈਂਡ ਦੀ ਸੰਸਦ ਦੇ ਵਿੱਚ ਵੀ ਆਵਾਜ਼ ਉੱਠੀ, ਜਿਸ ਮਗਰੋਂ ਉਸ ਵੇਲੇ ਭਾਰਤ ਵਿਚਲੇ ਵੋਇਸ ਰਾਏ ਲਾਰਡ ਹਾਰਡਿੰਗ ਨੂੰ ਖੁਦ ਇਸ ਮਾਮਲੇ ਦੇ ਵਿੱਚ ਦਖਲ ਦੇਣਾ ਪੈ ਗਿਆ। ਸਿੱਟੇ ਵਜੋਂ 17 ਗਦਰੀ ਦੇਸ਼ ਭਗਤਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਗਈ, ਬਦਲ ਦਿੱਤੀ ਗਈ। ਇਸ ਦੇ ਬਾਵਜੂਦ ਕਰਤਾਰ ਸਿੰਘ ਸਰਾਭਾ ਸਣੇ 7 ਇਨਕਲਾਬੀਆਂ ਦੀ ਫਾਂਸੀ ਦੀ ਸਜ਼ਾ ਬਹਾਲ ਰੱਖੀ ਗਈ ਤੇ ਜੱਜ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦਾ ਹੋਣ ਦੇ ਕਾਰਨ ਰਹਿਮ ਦੀ ਅਪੀਲ ਕਰ ਦੇਵੇ। ਜਦੋਂ ਕਰਤਾਰ ਸਿੰਘ ਸਰਾਭਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਦੇ ਵਿੱਚ ਆਏ ਜੱਜ ਨੇ ਕਿਹਾ ਕਿ 61 ਸਾਜ਼ਿਸ਼ਾਂ ਦੇ ਵਿੱਚ ਇਸ ਦੇ ਕਾਰਨਾਮਿਆਂ ਦੀ ਤਫਸੀਲ ਬੜੀ ਲੰਮੀ ਹੈ। ਅਮਰੀਕਾ ਦੇ ਵਿੱਚ ਸਮੁੰਦਰੀ ਰਸਤੇ ਅਤੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ ਜਿਸ ਦੇ ਵਿੱਚ ਬਰਤਾਨਵੀ ਸਰਕਾਰ ਦੇ ਖਿਲਾਫ਼ ਸਾਜ਼ਿਸ਼ ਦੇ ਵਿੱਚ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਉਹਦਾ ਨਾਮ ਨਾ ਹੋਵੇ। ਵਕੀਲਾਂ ਦੇ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਇਹਨਾਂ ਇਨਕਲਾਬੀਆਂ ਨੂੰ ਸਜ਼ਾ ਦਿੱਤੀ ਹੀ ਨਹੀਂ ਸੀ ਜਾ ਸਕਦੀ ਕਿਉਂਕਿ ਇਹਨਾਂ ਦੇ ਖਿਲਾਫ਼ ਬਣਾਏ ਗਏ ਸਾਰੇ ਕੇਸ ਅਤੇ ਭੁਗਤਾਏ ਗਏ ਗਵਾਹ ਗਲਤ ਅਤੇ ਝੂਠੇ ਸਨ। ਇਸ ਤਰ੍ਹਾਂ ਅੰਗਰੇਜ਼ੀ ਹਕੂਮਤ ਨੇ 16 ਨਵੰਬਰ 1915 ਨੂੰ 6 ਸਾਥੀਆਂ ਦੇ ਸਮੇਤ ਕਰਤਾਰ ਸਿੰਘ ਸਰਾਭਾ ਹੁਣਾਂ ਨੂੰ ਫਾਹੇ ਲਾ ਦਿੱਤਾ। ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਅਦ ਵੀ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣ ਸਕਿਆ। ਸਰਕਾਰਾਂ ਦੀਆਂ ਗਲਤ ਨੀਤੀਆਂ, ਸਰਮਾਏਦਾਰਾਂ ਅਤੇ ਕਾਰਪੋਰੇਟ ਦੀ ਦਿਨੋਂ ਦਿਨ ਪੀੜੀ ਹੋ ਰਹੀ ਜਕੜ, ਸਾਡੇ ਕੁਦਰਤੀ ਸੋਮਿਆਂ ਅਤੇ ਸਾਧਨਾਂ ਦੀ ਲੁੱਟ, ਸਾਮਰਾਜ ਦੇ ਬਦਲੇ ਹੋਏ ਰੂਪ ਅਤੇ ਅਮਰੀਕੀ ਸਰਕਾਰਾਂ ਦੇ ਉਸਦੀਆਂ ਹੱਥ ਠੋਕਾਂ, ਵਿੱਤੀ ਏਜੰਸੀਆਂ, ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼, WTO ਦਾ ਸਾਡੇ ਦੇਸ਼ ਦੇ ਵਿੱਚ ਮਾਰੂ ਅਤੇ ਨਾ ਪੱਖੀ ਦਖਲ ਅਤੇ ਇਸਦੇ ਮਾਰੂ ਪ੍ਰਭਾਵ ਸਭ ਸਾਡੇ ਮਹਾਨ ਇਨਕਲਾਬੀਆਂ ਦੇ ਅਧੂਰੇ ਰਹਿ ਗਏ ਸੁਪਨਿਆਂ ਦੀ ਸ਼ਾਦੀ ਭਰਦੇ ਨੇ। ਭਾਰਤੀ ਜਨਤਕ ਸਫਾਂ ਦੀ ਜਿਹੜੀ ਹੈ ਮੁੱਢਲੀ ਲੋੜ ਇਹ ਵੀ ਹੈ ਕਿ ਅਜੋਕੀ ਸਰਮਾਏਦਾਰੀ ਦੀਆਂ ਅਲਾਮਤਾਂ ਤੋਂ ਉੱਪਰ ਉੱਠ ਕੇ ਸ਼ਹੀਦ ਭਗਤ ਸਿੰਘ ਸਰਾਭਾ ਦੇ ਜਿਹੜੇ ਨੇ 130ਵੇਂ ਜਨਮ ਦਿਨ ਦੇ ਮੌਕੇ ਦੇਸ਼ ਭਗਤਾਂ ਦੇ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਦੇ ਲਈ ਜਿਹੜਾ ਮਿਹਨਤ ਕਸ਼ ਕਿਰਤੀਆਂ ਦੀ ਸਾਂਝ ਮਜ਼ਬੂਤ ਕੀਤੀ ਜਾਵੇ, ਜਿਸ ਸਦਕਾ ਅਸਲ ਮਾਨਿਆਂ ਦੇ ਵਿੱਚ ਲੋਕ ਪੱਖੀ ਜਿਹੜਾ ਰਾਜ ਜਿਹੜਾ ਕਾਇਮ ਹੋ ਸਕੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਭਗਤ ਸਿੰਘ ਉਹਨਾਂ ਦੀ ਜਾਂ ਉਹਨਾਂ ਦੇ ਸਾਥੀਆਂ ਦੀ ਜਿਨ੍ਹਾਂ ਦਾ ਕੱਲ੍ਹ ਦਿਨ ਸੀ ਜੀ। ਆਪਣਾ ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ, ਸਤੀਸ਼ ਕੁਮਾਰ ਸਚਦੇਵਾ ਜੀ ਦੀ ਕਲਮ ਦੇ ਵਿੱਚੋਂ ਜਾਣਕਾਰੀ ਬਾਕਮਾਲ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡ ਦਾ ਮੰਚ। ਅਤੇ ਲਓ ਦੋਸਤੋ, ਇਹ ਗੱਲਾਂ ਬਾਤਾਂ ਅਤੇ ਨਾਲ ਦੇ ਨਾਲ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜ਼ਿੰਦਗੀ ਦੇ ਬਾਰੇ। ਥੋੜ੍ਹੀ ਜਿਹੀ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਅਤੇ ਜ਼ਿੰਦਗੀ ਦੇ ਉੱਤੇ ਬਾਤ ਪਾਉਂਦੇ ਹਾਂ ਤੁਹਾਡੇ ਨਾਲ। ਕਹਿੰਦੇ ਨੇ ਕੀ ਕਹਿੰਦੇ ਨੇ ਅਤੇ ਕਿਹਨੂੰ ਕਹਿੰਦੇ ਨੇ, ਸਾਡੇ ਆਪਣੇ ਆਪ ਨੂੰ ਕਹਿੰਦੇ ਨੇ, ਸੋਚਣ ਅਤੇ ਵਿਚਾਰਨ ਵਾਲੀ ਗੱਲ ਹੈ। ਭੁੱਲਣ ਦੀ ਆਦਤ ਪਾ ਸੱਜਣਾ, ਭੁੱਲਣਾ ਕੀ ਹੈ ਦੇਖਦੇ ਹਾਂ। ਹਰਪ੍ਰੀਤ ਕੌਰ ਸੰਧੂ ਹੋਣਾ ਦੀ ਕਲਮ ਦੇ ਵਿੱਚੋਂ ਇਹ ਲਿਖਤ ਹੈ, ਅਤੇ ਗੱਲਬਾਤ ਦੀ ਕਰਦੇ ਹਾਂ ਸ਼ੁਰੂਆਤ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡ ਦਾ ਮੰਚ। ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਭੁੱਲਣਾ ਬਹੁਤ ਜ਼ਰੂਰੀ ਹੈ, ਜ਼ਿੰਦਗੀ ਦੇ ਵਿੱਚ ਭੁੱਲਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਹਰ ਗੱਲ ਨੂੰ ਯਾਦ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਦੇ ਸੌਖੀ ਨਹੀਂ ਹੋ ਸਕਦੀ। ਬਹੁਤ ਕੁਝ ਅਜਿਹਾ ਹੁੰਦਾ ਜਿਸ ਨੂੰ ਭੁੱਲ ਜਾਣਾ ਬਿਹਤਰ ਹੁੰਦਾ ਹੈ। ਮਨੁੱਖ ਦੀ ਜ਼ਿੰਦਗੀ ਚੰਗੀਆਂ ਮੰਦੀਆਂ ਅਤੇ ਔਖੀਆਂ ਸੌਖੀਆਂ ਬਹੁਤ ਸਾਰੀਆਂ ਗੱਲਾਂ ਅਤੇ ਘਟਨਾਵਾਂ ਦਾ ਮੇਲ ਹੈ। ਕਦੇ ਕਦੇ ਕੁਝ ਅਜਿਹਾ ਵਾਪਰ ਜਾਂਦਾ ਜ਼ਿੰਦਗੀ 'ਚ, ਕੋਈ ਕੁਝ ਅਜਿਹਾ ਕਹਿੰਦਾ ਹੈ ਜੋ ਜ਼ਿੰਦਗੀ ਦੀ ਸਭ ਤੋਂ ਵੱਡੀ ਪੀੜ ਬਣ ਜਾਂਦਾ, ਬੰਦਾ ਚਾਹੁੰਦੇ ਹੋਏ ਵੀ ਉਸਨੂੰ ਭੁੱਲ ਨਹੀਂ ਸਕਦਾ। ਜਦੋਂ ਕਦੇ ਕਿਤੇ ਕੋਈ ਗੱਲ ਚੱਲਦੀ ਹੈ ਤਾਂ ਸਾਰੀ ਘਟਨਾ ਰੀਲ ਫਿਲਮ ਦੇ ਵਾਂਗ ਬੰਦੇ ਦੇ ਮੂਹਰੇ ਘੁੰਮ ਜਾਂਦੀ ਹੈ। ਅਜਿਹੇ ਦੇ ਵਿੱਚ ਜੇ ਉਹ ਚਾਹੇ ਵੀ ਕਿ ਇਸ ਨੂੰ ਭੁੱਲ ਜਾਵੇ ਤਾਂ ਕਿਵੇਂ ਭੁੱਲੇ। ਸਾਨੂੰ ਬਣਾਉਣ ਵਾਲੀ, ਸਾਨੂੰ ਪਾਲਣ ਵਾਲੀ ਇਸ ਕੁਦਰਤ ਦੀ ਸਮਝ ਸਾਡੇ ਨਾਲੋਂ ਕਿਤੇ ਜ਼ਿਆਦਾ। ਜੇਕਰ ਭੁੱਲਣਾ ਬਣਿਆ ਤਾਂ ਜ਼ਰੂਰ ਇਸਦਾ ਕੋਈ ਫਾਇਦਾ ਵੀ ਹੋਵੇਗਾ ਨਾ। ਸੋਚੋ ਜੇ ਸਾਨੂੰ ਸਾਰੀਆਂ ਹੀ ਗੱਲਾਂ ਯਾਦ ਰਹਿ ਜਾਣ, ਅਸੀਂ ਕੁਝ ਵੀ ਨਾ ਭੁੱਲੀਏ ਤਾਂ ਕੀ ਅਸੀਂ ਜੀ ਸਕਦੇ ਹਾਂ? ਸੰਭਵ ਹੀ ਨਹੀਂ ਹੈ। ਰਿਸ਼ਤਿਆਂ ਦੇ ਵਿੱਚ, ਦੋਸਤੀ ਦੇ ਵਿੱਚ ਅਤੇ ਆਪਸੀ ਨੇੜਤਾ ਦੇ ਵਿੱਚ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਮੌਕੇ ਦੇ ਹਿਸਾਬ ਦੇ ਨਾਲ ਨਾਲ ਸੰਵੇਦਨਾ ਦੇ ਵੇਗ ਦੇ ਵਿੱਚ ਕਹਿ ਦਿੱਤਿਆ ਜਾਂਦਾ ਹੈ। ਬਾਅਦ ਦੇ ਵਿੱਚ ਸਾਨੂੰ ਅਕਸਰ ਉਸਦਾ ਜਿਹੜਾ ਪਛਤਾਵਾ ਹੁੰਦਾ ਕਿ ਕਿਉਂ ਕਹਿ ਦਿੱਤਾ, ਕਿਉਂ ਕਰ ਦਿੱਤਾ, ਮੰਦਾ ਚੰਗਾ ਬੋਲ ਕਿਉਂ ਬੋਲਤਾ। ਅਜਿਹੇ ਦੇ ਵਿੱਚ ਜਿਸ ਪਿਆਰੇ ਦੇ ਦਿਲ ਨੂੰ ਠੇਸ ਲੱਗੀ ਉਹ ਤੁਹਾਡਾ ਬੱਚਾ ਵੀ ਹੋ ਸਕਦਾ ਹੈ, ਤੁਹਾਡਾ ਲਾਈਫ ਪਾਰਟਨਰ ਵੀ ਹੋ ਸਕਦਾ ਹੈ, ਤੁਹਾਡੇ ਪੇਰੈਂਟਸ ਵੀ ਹੋ ਸਕਦੇ ਨੇ, ਜਾਂ ਤੁਹਾਡਾ ਭਰਾ ਹੋ ਸਕਦਾ ਹੈ, ਭੈਣ ਹੋ ਸਕਦੀ, ਕਿਸੇ ਵੀ ਆਲੇ ਦੁਆਲੇ 'ਚ ਕੋਈ ਵੀ ਹੋ ਸਕਦਾ, ਦਾਦੀ ਹੋ ਸਕਦੀ, ਪੜਦਾਦੀ, ਯਾਰ ਦੋਸਤ, ਮਿੱਤਰ, ਕਿਤੇ ਉਹ ਦੂਰੋਂ ਪਰੇ, ਹੋਰ ਵੀ ਹੋ ਸਕਦਾ। ਅਜਿਹੇ ਦੇ ਵਿੱਚ ਜਿਸ ਪਿਆਰੇ ਦੇ ਦਿਲ ਨੂੰ ਠੇਸ ਲੱਗੀ ਹੈ, ਜੇ ਉਸਨੂੰ ਭੁੱਲੇ ਨਾ ਤਾਂ ਜ਼ਿੰਦਗੀ ਕਿਵੇਂ ਚੱਲੇਗੀ, ਰਿਸ਼ਤਾ ਕਿਵੇਂ ਚੱਲੇਗਾ।

ਲਾਜਵਾਬ ਹੈ ਜੀ, ਚੱਕ ਦਿੱਤਾ ਕੰਮ, ਸਵਾਦ ਆ ਗਿਆ, ਨਜ਼ਾਰਾ ਆ ਗਿਆ। ਪਰ ਜੇ ਇੱਕ ਬੰਦੇ ਨੇ ਕਹਿ ਦਿੱਤਾ ਨਾ ਯਾਰ ਆਹ ਕੀ ਬਣਾਇਆ ਸੀ ਯਾਰ, ਨਾ ਲੂਣ ਨਾ ਮਿਰਚ ਨਾ ਮਸਾਲਾ, ਉਹ ਸਾਰੀ ਉਮਰ ਤੁਹਾਨੂੰ ਗੱਲ ਯਾਦ ਰਹੇਗੀ, ਅਤੇ 99 ਬੰਦਿਆਂ ਦੀ ਉਹ ਗੱਲ ਭੁੱਲ ਜਾਏਗੀ, ਅਤੇ ਉਹ ਨੈਗੇਟਿਵਿਟੀ ਵਾਲੀ ਜਿਹੜੀ ਗੱਲ ਆ ਨਾ, ਇੱਕੋ ਬੰਦੇ ਦੀ ਉਹ 100 99 ਬੰਦਿਆਂ ਦੀ ਕੀਤੀ ਕਿਰਾਏ ਦੇ ਉੱਤੇ ਪਾਣੀ, ਅਤੇ ਆਪਣੇ ਉੱਤੇ 100ਵਾਂ ਬੰਦਾ ਆਪ ਲਾ ਲਓ, 101 ਲਾ ਲਓ, ਤੋ ਕੀਤੀ ਕਿਰਾਏ ਦੇ ਉੱਤੇ ਪਾਣੀ ਪਾ ਦਿੰਦਾ, ਕਹਿੰਦਾ ਲਾਹਣਤ ਹੀ ਪਾ ਦਿੰਦਾ। ਫਿਰ ਕਹਿੰਦੇ ਨੇ ਕਿ ਮਨੋਵਿਗਿਆਨ ਕਹਿੰਦੀ ਹੈ ਕਿ ਮਨੁੱਖ ਹਰ ਗੱਲ ਨੂੰ ਕੁਝ ਸਮੇਂ ਦੇ ਲਈ ਯਾਦ ਰੱਖਦਾ, ਗੱਲ ਨੂੰ ਮਹਿਸੂਸ ਕਰਨ ਦੀ ਕੁਝ ਪਲ ਬਹੁਤ ਜ਼ਿਆਦਾ ਤੀਬਰਤਾ ਹੁੰਦੀ ਹੈ, ਫਿਰ ਥੋੜ੍ਹੀ ਥੋੜ੍ਹੀ ਘੱਟ ਜਾਂਦੀ ਹੈ, ਹੌਲੀ ਹੌਲੀ ਘੱਟ ਹੁੰਦੀ ਜਾਂਦੀ ਹੈ। ਇੱਕ ਸਮਾਂ ਆਉਂਦਾ ਹੈ ਜਦੋਂ ਉਸ ਗੱਲ ਦਾ ਕੋਈ ਬਹੁਤ ਫਰਕ ਨਹੀਂ ਪੈਂਦਾ, ਬਸ ਇਸ ਅਵਸਥਾ ਜਿਹੜੀ ਹੈ, ਇਹ ਜਿਹੜਾ ਸਥਾਨ ਹੈ, ਅਵਸਥਾ ਹੈ ਜਾਂ ਟਾਈਮਿੰਗ ਹੈ, ਅਵਸਥਾ ਤੱਕ ਪਹੁੰਚਣ ਦੇ ਲਈ ਸਮਾਂ ਲੱਗ ਜਾਂਦਾ, ਉਹ ਦੂਰੀ ਜਿਹੜੀ ਤੈਅ ਕਰਨ ਲਈ ਪਏ ਅਸੀਂ ਭੁੱਲ ਜਾਈਏ, ਅਸੀਂ ਗੱਲ ਨੂੰ ਭੁੱਲ ਜਾਂਦੇ ਹਾਂ, ਪਰ ਸਾਡਾ ਆਲਾ ਦੁਆਲਾ, ਚਾਰ ਚੁਫੇਰਾ, ਸਮਾਜ, ਸਾਡੇ ਸਾਥੀ, ਅਸੀਂ ਆਪ ਆਪਣੇ ਆਪ ਨੂੰ ਵਾਰ ਵਾਰ ਉਹ ਗੱਲ ਯਾਦ ਕਰਾਉਂਦੇ ਹਾਂ ਜਿਸ ਨੂੰ ਭੁੱਲਣਾ ਜ਼ਰੂਰੀ ਹੈ। ਦੇਖੋ ਕੋਈ ਘਰ ਦਾ ਜੀ ਚਲਿਆ ਜਾਂਦਾ ਜਾਂ ਕੁਝ ਵੀ ਇਸ ਤਰ੍ਹਾਂ ਦੀ ਟ੍ਰੈਜਡੀ ਵਾਪਰ ਜਾਂਦੀ ਹੈ, ਅਤੇ ਹੁਣ ਬੰਦਾ ਜਦੋਂ ਆਪਣੇ ਆਪ ਨੂੰ ਕੰਟਰੋਲ ਕਰਨ ਨੂੰ ਵੀ ਸੋਚਦਾ ਹੈ, ਚਲੋ ਜੋ ਹੋਣਾ ਸੀ ਹੋ ਗਿਆ, ਚਾਹੇ ਉਹ ਆਪਣੇ ਸਮੇਂ ਦੇ ਉੱਤੇ ਗਿਆ ਅਤੇ ਚਾਹੇ ਨਹੀਂ ਸਮੇਂ ਦੇ ਉੱਤੇ ਗਿਆ, ਚਲੋ ਜਿਹੜਾ ਜਵਾਨ ਹੁੰਦਾ ਉਹਦਾ ਦੁੱਖ ਵੀ ਵੱਧ ਹੁੰਦਾ ਹੈ ਕਿ ਸਮੇਂ ਤੋਂ ਪਹਿਲਾਂ ਚਲੇ ਗਿਆ, ਪਰ ਜਦੋਂ ਸਾਡੇ ਦੇਖੋ ਜਿਹੜਾ ਅਫਸੋਸ ਕਰਨ ਦਾ ਕਲਚਰ ਆ ਜਿਹੜਾ ਸਾਡਾ, ਜੋ ਸਾਡਾ ਵਿਰਾਸਤ ਸਾਡੀ ਵਿਰਸੇ ਦੇ ਵਿੱਚ ਮਿਲਿਆ, ਉੱਥੇ ਹੁਣ ਕਿੰਨਾ ਲੰਮਾ ਲੰਮਾ ਸਮਾਂ ਦੇਖੋ, ਸ਼ਾਇਦ ਦੋਸਤ ਸੋਚਦੇ ਹੋਣਗੇ ਵੀ ਇਹ ਤਾਂ ਸ਼ੈਲਫੀ ਜਿਹਾ ਲੱਗਦਾ ਬੰਦਾ, ਹੈ ਨਾ, ਜਿੱਦਾਂ ਦੀਆਂ ਗੱਲਾਂ ਕਰਦਾ, ਪਰ ਉਸ ਘਟਨਾ ਦੇ ਵਿੱਚੋਂ ਆਪਣੇ ਆਪ ਨੂੰ ਜਿੰਨੇ ਤੁਸੀਂ ਜਲਦੀ ਉਸ ਘਟਨਾ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਪਾਓਗੇ ਨਾ, ਆਪਣੇ ਹੋਸ਼ੋ ਆਵਾਜ਼ ਦੇ ਵਿੱਚ ਆ ਜਾਓਗੇ ਜਾਂ ਉਸ ਸਥਿਤੀ ਨੂੰ ਜਾਂ ਸੱਚ ਨੂੰ ਜਿਹੜਾ ਉਹਨੂੰ ਮੰਨ ਲਓਗੇ, ਤਾਂ ਉਨੀ ਹੀ ਜਲਦੀ ਤੁਸੀਂ ਆਪਣੇ ਆਪ ਨੂੰ ਰਿਕਵਰ ਕਰੋਗੇ, ਜਿੱਦਾਂ ਕਿ ਹੁਣ ਸੱਟ ਲੱਗੀ ਤੁਹਾਡੇ ਕਿੱਦਾਂ ਵੀ ਹੈ ਸਰੀਰ ਦੇ ਉੱਤੇ, ਅਤੇ ਜੇ ਅਸੀਂ ਮੰਨ ਲਈਏ ਯਾਰ ਐਡੀ ਵੱਡੀ ਸੱਟ ਲੱਗ ਗਈ, ਹੁਣ ਦੇਖੋ ਆਪਾਂ ਛੋਟੇ ਹੁੰਦੇ ਸੀ, ਬੱਚੇ ਹੁੰਦੇ ਸੀ ਨਾ, ਤਾਂ ਡਿੱਗ ਜਾਣਾ, ਗੋਡੇ ਗਾਡੇ ਰਗੜ ਹੋ ਜਾਣੇ, ਤਾਂ ਘਰਦਿਆਂ ਨੇ ਜਾਂ ਕੋਈ ਵੀ ਲੱਗ ਗਿਆ ਹੋਣਾ ਗਾ, ਉੱਠ ਜਾ ਉੱਠ ਜਾ ਉੱਠਿਆ, ਕੀੜੀ ਮਰ ਗਈ ਕੀੜੀ ਮਰ ਗਈ, ਹੈ ਨਾ, ਉਹ ਨਾਲ ਦੀ ਨਾਲ ਫੇਸ ਦੇ ਉੱਤੇ ਸਮਾਈਲ ਆ ਜਾਂਦੀ ਸੀ, ਜਾਂ ਉਹ ਖੰਡ ਦਾ ਮਾੜਾ ਜਿਹਾ ਮੂੰਹ ਨੂੰ ਲਾ ਦਿੰਦੇ ਹੁੰਦੇ ਸੀ, ਤਾਂ ਉਹ ਭੁੱਲ ਜਾਂਦਾ ਸੀ ਵੀ ਹੋਇਆ ਕੀ ਹੈ ਕਿ ਮੈਂ ਡਿੱਗਿਆ ਵੀ ਹਾਂ। ਇਸੇ ਤਰ੍ਹਾਂ ਸਾਡਾ ਮਾਨਸਿਕ ਤੌਰ ਦੇ ਉੱਤੇ, ਸਾਡੇ ਉੱਤੇ, ਸਰੀਰ ਦੇ ਉੱਤੇ, ਦਿਮਾਗ ਦੇ ਉੱਤੇ ਜਿਹੜਾ ਉਹ ਬੋਝ ਪੈਂਦਾ ਹੈ, ਹੁਣ ਜਿੱਦਾਂ ਆਉਂਦੇ ਨੇ ਜੀ ਵਾਰ ਵਾਰ ਉਹੀ ਗੱਲ ਦੁਹਰਾਈ ਜਾਂਦੇ ਹਾਂ, ਰਿਪੀਟ ਕਰੀ ਜਾਂਦੇ ਹਾਂ, ਰਿਪੀਟ ਕਰੀ ਜਾਂਦੇ, ਉਹ ਸਾਡੇ ਬ੍ਰੇਨ ਦੇ ਵਿੱਚੋਂ ਨਿਕਲਣੀ ਫਿਰ ਉਨੀ ਔਖੀ ਹੋ ਜਾਂਦੀ ਹੈ, ਕਿਉਂਕਿ ਉਹ ਪੂਰੀ ਐਨ ਇੱਟ ਜਿਹੜੀ ਕੱਚੀ ਹੁੰਦੀ ਆ, ਉਹ ਪੱਕ ਪੱਕ ਕੇ ਪੱਕ ਪਰ ਕੇ ਭੱਠੀ ਦੇ ਵਿੱਚ, ਮਤਲਬ ਕਿ ਉਹ ਪੱਥਰ ਬਣ ਜਾਂਦੀ ਹੈ, ਅਤੇ ਉਹ ਗੱਲ ਵੀ ਫਿਰ ਸਾਡੇ ਦਿਮਾਗ ਦੇ ਵਿੱਚ ਇੱਕ ਤਰ੍ਹਾਂ ਦਾ ਉੱਦਾਂ ਹੀ ਬਣ ਜਾਂਦੀ ਹੈ, ਉਹ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ, ਅਤੇ ਉਸ ਚੀਜ਼ ਨੂੰ ਜਿਹੜਾ ਸਿਚੁਏਸ਼ਨ ਨੂੰ ਜਿੰਨੀ ਜਲਦੀ ਹੈਂਡਲ ਕਰੋਗੇ, ਉਨੀ ਹੀ ਜਲਦੀ ਉਸ ਦੇ ਵਿੱਚੋਂ ਜਿਹੜੀ ਆ ਨਿਰਾਸ਼ਤਾ ਦੇ ਵਿੱਚੋਂ ਜਾਂ ਨੈਗੇਟਿਵਿਟੀ ਦੇ ਵਿੱਚੋਂ ਬਾਹਰ ਆਉਂਗੇ। ਹਰ ਇਨਸਾਨ ਦਿਨ ਦੇ ਵਿੱਚ ਕੁਝ ਸਮਾਂ ਸੰਵੇਦਨਾ ਦੇ ਵੇਗ ਦੇ ਵਿੱਚ ਹੁੰਦਾ, ਅਜਿਹੇ ਦੇ ਵਿੱਚ ਉਹ ਕਈ ਵਾਰ ਉਹ ਵੀ ਕਹਿ ਦਿੰਦਾ ਜੋ ਅਕਸਰ ਉਹ ਮਹਿਸੂਸ ਨਹੀਂ ਕਰਦਾ ਹੁੰਦਾ, ਇਹ ਬਸ ਓਪਰੀ ਜਿਹੀ ਗੱਲ ਹੁੰਦੀ ਹੈ, ਇਸ ਨੂੰ ਅਸੀਂ ਉਹ ਅਰਥ ਦੇ ਦਿੰਦੇ ਹਾਂ ਜੋ ਕਹਿਣ ਵਾਲੇ ਦਾ ਹੁੰਦਾ ਹੀ ਨਹੀਂ ਹੈ, ਬਸ ਇੱਥੇ ਹੀ ਸਮੱਸਿਆ ਜਿਹੜੀ ਸ਼ੁਰੂ ਹੁੰਦੀ ਹੈ। ਕਿਸੇ ਨੇ ਜ਼ਰਾ ਜਿਹੀ ਗੱਲ ਕਹੀ ਅਤੇ ਅਸੀਂ ਆਪਣੇ ਹਿਸਾਬ ਦੇ ਨਾਲ ਉਸਨੂੰ ਇੱਕ ਅਰਥ ਦੇ ਕੇ ਦਿਮਾਗ ਦੇ ਵਿੱਚ ਬਿਠਾ ਲਿਆ ਕਿ ਭਾਈ ਉਹ ਇੱਦਾਂ ਕਹਿ ਕਿੱਦਾਂ ਗਿਆ, ਲੈ ਦੱਸ ਮੈਨੂੰ, ਹੈ ਕੁਝ ਸਮਾਂ ਪਾ ਕੇ ਗੱਲ ਭੁੱਲ ਗਈ, ਪਰ ਅਸੀਂ ਫਿਰ ਆਪਣੇ ਆਪ ਨੂੰ ਯਾਦ ਕਰਾਈ ਆਪੇ ਹੀ ਵੀ ਮੈਨੂੰ ਆਹ ਗੱਲ ਕਹਿ ਕੇ ਗਿਆ ਸੀ ਇਹ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਗੱਲ ਇੰਨੀ ਕੁ ਹੀ ਪੱਕ ਜਾਂਦੀ ਹੈ ਕਿ ਰਿਸ਼ਤਾ ਟੁੱਟਣ ਲੱਗ ਜਾਂਦਾ, ਫਿਰ ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਚਲਿਆ ਗਿਆ ਉਸਨੂੰ ਭੁੱਲ ਜਾਓ, ਚਾਹੀਦਾ ਤਾਂ ਇਹ ਹੈ ਕਿ ਉਸਦੀ ਗੱਲ ਨੂੰ ਭੁੱਲ ਜਾਓ, ਕਿਸੇ ਵੀ ਮਨੁੱਖ ਨੂੰ, ਆਦਮੀ ਨੂੰ, ਵਿਅਕਤੀ ਨੂੰ, ਔਰਤ ਨੂੰ, ਬੱਚੇ ਨੂੰ, ਉਸਦੀ ਕਿਸੇ ਇੱਕ ਗੱਲ ਦੇ ਆਧਾਰ ਦੇ ਉੱਤੇ ਪਰਖਣਾ ਸਹੀ ਨਹੀਂ ਹੈ, ਕਦੇ ਉਹ ਵੀ ਮਾਨਸਿਕ ਤਣਾਅ ਦੇ ਵਿੱਚ ਹੋ ਸਕਦਾ, ਤਾਂ ਕਿਉਂਕਿ ਮੂਡ ਅਪ ਡਾਊਨ ਹੁੰਦਾ ਹੈ, ਕਦੇ ਅਪ ਕਦੇ ਡਾਊਨ, ਮਤਲਬ ਕਿ ਇੱਕ ਸਥਿਰਤਾ ਦੇ ਵਿੱਚ ਨਹੀਂ ਚੱਲਦਾ। ਹੁਣ ਆਪਣੇ ਆਪ ਦੇ ਵੀ ਦੇਖ ਲਓ, ਪੰਜੇ ਉਂਗਲਾਂ ਬਰਾਬਰ ਥੋੜ੍ਹੀ ਹੱਥ ਦੀਆਂ, ਇਸੇ ਤਰ੍ਹਾਂ ਸਾਡਾ ਮੂਡ ਵੀ ਆ, ਸਵੇਰੇ ਅਸੀਂ ਉੱਠੇ ਕਿੱਦਾਂ ਆ, ਕਿਹਦੇ ਨਾਲ ਮਿਲੇ ਹਾਂ, ਵਰਤੇ ਹਾਂ, ਕਿਹਦੇ ਨਾਲ ਗੱਲ ਕੀਤੀ ਹੈ, ਕੰਮ ਦੇ ਉੱਤੇ ਤੁਹਾਡੇ ਕੁਝ ਗਏ ਹਾਂ ਤਾਂ ਉੱਥੇ ਕੁਝ ਵਾਪਰ ਗਿਆ, ਕਿਸੇ ਨੇ ਮੰਦਾ ਚੰਗਾ ਤੁਸੀਂ ਕਹਿ ਦਿੱਤਾ ਜਾਂ ਉਹਨੇ ਕਹਿ ਦਿੱਤਾ, ਉਹ ਤੁਹਾਡਾ ਮੂਡ ਜਿਹੜਾ ਫਿਰ ਉਹ ਮਤਲਬ ਕਿ ਅਨਬੈਲੈਂਸ ਹੋ ਗਿਆ, ਅਤੇ ਇਸੇ ਤਰ੍ਹਾਂ ਹੀ ਹੈ।
ਹਰ ਕਿਸੇ ਦੇ ਲਈ ਵੀ ਹੋ ਸਕਦਾ।

0: ਸਕਦਾ ਹੈ, ਓਪੋਜੀਸ਼ਨ ਦੇ ਸਾਹਮਣੇ ਵਾਲੇ ਦਾ ਵੀ ਹੋ ਸਕਦਾ ਹੈ ਅਤੇ ਸਾਡਾ ਆਪਣਾ ਵੀ ਹੋ ਸਕਦਾ ਹੈ। ਕਦੇ ਉਹ ਵੀ ਮਾਨਸਿਕ ਤਣਾਅ ਦੇ ਵਿੱਚ ਹੋ ਸਕਦਾ ਹੈ, ਹੋ ਸਕਦਾ ਹੈ ਕਿ ਕਿਸੇ ਵੇਲੇ ਉਹ ਖੁਦ ਹੀ ਇੰਨਾ ਪਰੇਸ਼ਾਨ ਹੋਵੇ ਕਿ ਉਸਨੂੰ ਪਤਾ ਹੀ ਨਾ ਲੱਗੇ ਕਿ ਉਸਨੇ ਕੀ ਕਿਹਾ ਜਾਂ ਕੀ ਕਹਿ ਦਿੱਤਾ। ਅਸੀਂ ਵੀ ਤਾਂ ਬਹੁਤ ਵਾਰ ਇਹ ਗੱਲ ਕਹਿੰਦੇ ਹਾਂ ਕਿ ਮੈਂ ਇਹ ਕਹਿਣਾ ਨਹੀਂ ਸੀ ਚਾਹੁੰਦਾ, ਮੇਰਾ ਇਹ ਮਤਲਬ ਨਹੀਂ ਸੀ। ਜ਼ਰੂਰਤ ਬਸ ਇਸ ਗੱਲ ਨੂੰ ਸਮਝਣ ਦੀ ਹੈ, ਜੋ ਕਿਹਾ ਗਿਆ ਉਹ ਪੱਥਰ ਦੇ ਉੱਤੇ ਲਕੀਰ ਨਹੀਂ ਹੁੰਦੀ, ਜੋ ਕਿਹਾ ਗਿਆ ਉਹ ਹਰ ਵਾਰ ਮਨ ਦੀ ਭਾਵਨਾ ਨਹੀਂ ਹੁੰਦੀ। ਬਹੁਤ ਵਾਰ ਕਿਸੇ ਹੋਰ ਦੀ ਖਿੱਚ ਕਿਤੇ ਹੋਰ ਨਿਕਲ ਜਾਂ ਖਿੱਚ ਜਿਹੜੀ ਹੈ ਕਿਸੇ ਦੀ ਖਿੱਚ ਹੋਰ ਕਿਸੇ ਦੇ ਉੱਤੇ ਨਿਕਲ ਜਾਂਦੀ ਹੈ। ਹੁਣ ਜਿਹੜਾ ਮੇਰੇ ਵਰਗਾ ਮਤਲਬ ਕਿ ਅਗਲਾ ਚਪੜਾਸੀ ਦੇ ਉੱਤੇ ਕੱਢਦਾ ਅਤੇ ਮੇਰਾ ਜਿਹੜਾ ਉੱਪਰ ਬੋਸ ਹੈ ਉਹ ਮੇਰੇ 'ਤੇ ਕੱਢਦਾ ਅਤੇ ਜਿਹੜਾ ਮੇਰੇ ਤੋਂ ਥੱਲੇ ਵਰਕਰ ਹੈ ਮੈਂ ਉਹਦੇ ਉੱਤੇ ਕੱਢਦਾ, ਅਤੇ ਫਿਰ ਉਹ ਜਿਹੜਾ ਸਾਰਿਆਂ ਤੋਂ ਥੱਲੇ ਹੈ ਉਹ ਘਰ ਆ ਕੇ ਘਰ ਵਾਲੀ 'ਤੇ ਕੱਢਦਾ, ਅਤੇ ਘਰ ਵਾਲੀ ਫਿਰ ਆਪਣੇ ਬੱਚਿਆਂ 'ਤੇ ਕੱਢਦੀ ਹੈ। ਉਹ ਕਿਉਂ ਕਹਿੰਦੇ ਸਾਨੂੰ ਤਾਂ ਪਤਾ ਵੀ ਨਹੀਂ ਹੋਇਆ ਕੀ ਹੈ, ਤੂੰ ਕਾਹਤੋਂ ਸਾਨੂੰ ਦੱਬ ਕੇ ਮਾਰੀ ਜਾਂਦੀ ਹੈ। ਅਤੇ ਕਹਿੰਦੇ ਕਿ ਇਹ ਹਮੇਸ਼ਾ ਯਾਦ ਰੱਖੇ ਕਿ ਬੰਦਾ ਜੇ ਆਪਣਿਆਂ ਨੂੰ ਪਿਆਰ ਕਰਦਾ ਹੈ ਤਾਂ ਗੁੱਸਾ ਵੀ ਆਪਣਿਆਂ ਦੇ ਉੱਤੇ ਹੀ ਦਿਖਾਉਂਦਾ ਹੈ। ਅਤੇ ਜ਼ਰੂਰਤ ਬਸ ਇਸ ਗੱਲ ਨੂੰ ਸਮਝਣ ਦੀ ਹੈ, ਜੋ ਕਿਹਾ ਗਿਆ ਉਹ ਪੱਥਰ ਦੇ ਉੱਤੇ ਲਕੀਰ ਨਹੀਂ ਹੁੰਦੀ। ਜੇ ਉਹ ਤੁਹਾਨੂੰ ਕਿਤੇ ਕੋਈ ਚੁਭਵੀਂ ਗੱਲ ਕਹਿ ਵੀ ਦੇਵੇ ਤਾਂ ਉਸਨੂੰ ਨਜ਼ਰ ਅੰਦਾਜ਼ ਕਰਨਾ ਸਿੱਖ ਲਓ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸਦਾ ਮਤਲਬ ਉਹੀ ਹੋਵੇ ਜੋ ਸਾਨੂੰ ਲੱਗ ਰਿਹਾ। ਜਦੋਂ ਕਿਸੇ ਹੁਣ ਦੇਖੋ ਕਿ 10 ਬੰਦੇ ਆਪਣੇ ਲਾਈਨ ਦੇ ਵਿੱਚ ਖੜ੍ਹੇ ਕਰ ਦਿਓ ਅਤੇ ਸਭ ਤੋਂ ਪਹਿਲੇ ਨੂੰ ਗੱਲ ਦੱਸ ਦਿਓ ਜਾਂ ਸਭ ਤੋਂ ਪਿਛਲੇ ਨੂੰ ਗੱਲ ਦੱਸ ਦਿਓ, 10ਵੇਂ ਨੂੰ ਜਾਂ ਸਭ ਤੋਂ ਪਹਿਲੇ ਨੂੰ, ਤਾਂ ਜਿਹੜੀ ਆ 10ਵੇਂ ਤੋਂ ਸ਼ੁਰੂ ਕੀਤੀ ਗੱਲ ਆ ਪਹਿਲੇ ਤੱਕ ਜਾਏਗੀ ਤਾਂ ਉਹਦਾ ਰੰਗ ਰੂਪ ਹੀ ਬਦਲ ਜਾਣਾ। ਇੱਕੋ ਹੀ ਅੱਖਰ ਕਹਿ ਦਿਓ, ਹੁਣ ਕੋਈ ਇਸ ਤਰ੍ਹਾਂ ਦਾ ਅੱਖਰ ਜਿਹੜਾ ਯਾਦ ਨਹੀਂ ਰੱਖਿਆ ਜਾ ਸਕੇ ਜਲਦੀ, ਕੋਈ ਉਪਰਾ ਜਿਹਾ ਹੋਵੇ ਚੀਜ਼, ਅਤੇ ਜਾਂ ਫਿਰ ਪਹਿਲੇ ਬੰਦੇ ਨੂੰ ਕਹਿ ਦਿਓ ਅਤੇ ਜਿਹੜਾ ਉਹ 10ਵੇਂ ਬੰਦੇ ਤੱਕ ਜਾਂਦੀ ਜਾਂਦੀ ਬਦਲੀ ਜਾਣੀ ਆ, ਉਹ ਮਤਲਬ ਕਿ ਰਾਈ ਦਾ ਪਹਾੜ ਬਣੀ ਜਾਣੀ ਹੈ ਸਿੱਧੇ ਸ਼ਬਦਾਂ 'ਚ ਕਹੀਏ ਤਾਂ। ਤਾਂ ਉਹ ਇਸੇ ਤਰ੍ਹਾਂ ਸਾਡਾ ਉਹ ਜਿਹੜਾ ਬ੍ਰੇਨ ਜਿਹੜਾ ਕੰਮ ਕਰਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸਦਾ ਮਤਲਬ ਉਹੀ ਹੋਵੇ ਜੋ ਸਾਨੂੰ ਲੱਗ ਰਿਹਾ। ਜਦੋਂ ਕਿਤੇ ਚੰਗੇ ਪਲਾਂ ਦੇ ਵਿੱਚ ਬੈਠੋ ਉਸਦੇ ਨਾਲ ਉਹ ਗੱਲ ਜ਼ਰੂਰ ਕਰੋ ਵੀ ਤੇਰਾ ਕਹਿਣ ਦਾ ਮਤਲਬ ਕੀ ਸੀਗਾ ਜਾਂ ਕਿੱਦਾਂ, ਕਲੀਅਰ ਕਰ ਲਓ। ਮਤਲਬ ਕਿ ਉਹ ਦੋ ਚਿੱਤੀ ਦੇ ਵਿੱਚ ਨਾ ਰਹੋ, ਆਪਣੇ ਆਪ ਨੂੰ ਡਿਸਟਰਬ ਨਾ ਕਰੋ ਉਸ ਗੱਲ ਦੇ ਨਾਲ ਵੀ ਹੋ ਸਕਦਾ ਕਿ ਉਹ ਜੋ ਹੁਣ ਜਿੱਦਾਂ ਕਿਸੇ ਨੇ ਮੈਨੂੰ ਫੋਨ ਕੀਤਾ ਜੀ ਵੀ ਭਾਈ ਇੱਦਾਂ ਕਰਕੇ ਨਾ ਮੈਨੂੰ ਸੈਣੀ ਸਾਹਿਬ ਨੇ ਆਹ ਗੱਲ ਕਹੀ ਹੈ, ਤੁਸੀਂ ਇੱਦਾਂ ਕਹਿੰਦੇ ਸੀਗੇ, ਤਾਂ ਮੈਂ ਫਿਰ ਸੈਣੀ ਸਾਹਿਬ ਨੂੰ ਸਿੱਧਾ ਫੋਨ ਕਰਕੇ ਕਹਾਂਗੇ ਸੈਣੀ ਸਾਹਿਬ ਇੱਦਾਂ ਗੱਲ ਹੋਈ ਹੈ, ਉਹਦੇ ਵਿੱਚੋਂ ਸਾਰਾ ਕੁਝ ਪਤਾ ਲੱਗ ਜਾਣਾ ਕੌਣ ਸੱਚਾ ਕੌਣ ਝੂਠ ਹੈ। ਹੋ ਸਕਦਾ ਕਿ ਤੁਹਾਡੇ ਵਿੱਚ ਜਾਂ ਮੇਰੇ ਵਿੱਚ ਜਾਂ ਸੈਣੀ ਸਾਹਿਬ ਦੇ ਵਿੱਚ ਕੋਈ ਫੁੱਟ ਪਵਾਉਣੀ ਵੀ ਚਾਹੁੰਦਾ ਹੋਵੇ, ਅਤੇ ਜਿੰਨਾ ਚਿਰ ਉਹ ਸਾਡੇ ਮਨ ਦੇ ਵਿੱਚ ਉਹ ਇੱਕ ਦੂਸਰੇ ਤੋਂ ਦੂਰੀ ਬਣਦੀ ਜਾਂਦੀ ਹੈ ਜੇ ਉਹ ਗੱਲ ਕਲੀਅਰ ਨਾ ਕਰਾਂਗੇ। ਇੱਦਾਂ ਹੀ ਹੁਣ ਮੈਨੂੰ ਮੇਰੇ ਬਾਰੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਚੀਜ਼ਾਂ ਸੋਚਦੇ ਹੋਣਗੇ, ਮੈਂ ਉਹਨਾਂ ਦੇ ਬਾਰੇ ਸੋਚਦਾ, ਪਰ ਉਹਨਾਂ ਚਿਰ ਮੈਂ ਕਲੀਅਰ ਨਹੀਂ ਜਿੰਨਾ ਚਿਰ ਆਹਮੋ ਸਾਹਮਣੇ ਹੋ ਕੇ ਜਾਂ ਉਹਨਾਂ ਤੋਂ ਸਿੱਧੀ ਗੱਲ ਨਾ ਪੁੱਛੀ ਵਿੱਚ ਵਿਚੋਲਾ ਨਾ ਪਾਇਆ ਜਾਵੇ। ਇਸ ਲਈ ਉਹ ਚੀਜ਼ ਨੂੰ ਕਲੀਅਰ ਕਰ ਲੈਣਾ ਚਾਹੀਦਾ। ਉਸਨੂੰ ਦੱਸੋ ਕਿ ਉਹਦੇ ਕਿਹੇ ਦੇ ਉੱਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਸੀ। ਗੱਲ ਨੂੰ ਗੰਢ ਬੰਨਣ ਦੇ ਨਾਲੋਂ ਸਾਹਮਣੇ ਸਾਂਝੀ ਕਰ ਲੈਣੀ ਬਿਹਤਰ ਹੁੰਦੀ ਹੈ। ਜਿਹੜੀ ਗੱਲ ਹੋ ਗਈ ਉਸਨੂੰ ਭੁੱਲ ਜਾਓ। ਕਹਿੰਦੇ ਨੇ ਜੋ ਚਲਿਆ ਗਿਆ ਉਸੇ ਭੂਲ ਜਾ, ਕਹਿੰਦੇ ਨੇ ਕਿ ਜੋ ਚਲਿਆ ਗਿਆ ਉਸੇ ਭੁੱਲ ਜਾ ਕਿ ਲੋਟ ਕੇ ਵੋ ਨਾ ਆਏਗਾ। ਜਿਹੜਾ ਚਲੇ ਗਿਆ ਉਹਨੂੰ ਭੁੱਲ ਜਾਓ, ਉਹ ਦੁਬਾਰਾ ਵਾਪਸ ਨਹੀਂ ਆਉਣਾ। ਇਸ ਦੇ ਲਈ ਬੀਤੇ ਹੋਏ ਸਮੇਂ ਦੇ ਵੱਲੋਂ ਦਿੱਤੀਆਂ ਹੋਈਆਂ ਗੱਲਾਂ ਨੂੰ ਭੁੱਲ ਜਾਣਾ ਹੀ ਬਿਹਤਰ ਹੁੰਦਾ ਹੈ। ਅਤੇ ਉਹਦੇ ਵਿੱਚ ਜੇ ਆਪਾਂ ਪਿਛਲਾ ਸਾਰਾ ਜੋ ਕੁਝ ਵਾਪਰ ਚੁੱਕਿਆ ਉਹਨੂੰ ਸੋਚੀ ਜਾਈਏ, ਵਿਚਾਰੀ ਜਾਈਏ, ਅਤੇ ਜਿਹੜਾ ਸਾਡੇ ਕੋਲ ਹੁਣ ਹੱਥਾਂ ਦੇ ਵਿੱਚ ਟਾਈਮ ਹੈ, ਜਿਹੜਾ ਆਪਾਂ ਹੁਣ ਮੈਂ ਗੱਲ ਵੀ ਕਰ ਰਿਹਾ, ਆ ਜਿਹੜੀ ਮੈਂ ਗੱਲ ਕਰ ਰਿਹਾ ਉਹ ਟਾਈਮ ਜਿਹੜਾ ਨਿਕਲ ਗਿਆ ਉਹ ਵਾਪਸ ਨਹੀਂ ਆਉਣਾ, ਅਸੀਂ ਉਹ ਵੀ ਗਵਾ ਲਿਆ ਜਿਹੜਾ ਸਾਡੇ ਕੋਲ ਹੈਗਾ। ਯਾਦ ਰੱਖਣਾ, ਜਿੱਥੇ ਸਹਿਣਸ਼ੀਲਤਾ ਨਾ ਹੋਵੇ ਉੱਥੇ ਪਿਆਰ ਵੀ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਨੂੰ ਅਪਣਾਉਂਦੇ ਹਾਂ ਤਾਂ ਉਸਦੇ ਚੰਗੇ ਬੁਰੇ ਹਰ ਤਰ੍ਹਾਂ ਦੇ ਰੂਪ ਨੂੰ ਅਪਣਾਉਂਦੇ ਹਾਂ। ਬੀਤੀ ਗੱਲ ਨੂੰ ਜਿੰਨੀ ਜਲਦੀ ਛੱਡ ਦਿਓਗੇ ਉਨੀ ਹੀ ਚੰਗੇ ਰਹੋਗੇ, ਚੰਗੀ ਰਹੇਗੀ ਜਾਂ ਚੰਗਾ ਰਹੇਗਾ, ਯਾਨੀ ਕਿ ਚੰਗੇ ਹੀ ਰਹੋਗੇ। ਕਿਸੇ ਵੀ ਪਲ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜ਼ਰੂਰ ਜਿਹੜੀ ਹੈ ਸ਼ੁਰੂ ਕੀਤੀ ਜਾ ਸਕਦੀ ਹੈ। ਹੁਣ ਕੰਮਾਂ ਕਾਰਾਂ ਦੇ ਵਿੱਚ ਉਲਝੇ ਮਨੁੱਖ ਕੋਲ ਇੰਨਾ ਸਮਾਂ ਹੀ ਕਿੱਥੇ ਹੈ ਕਿ ਉਹ ਬੈਠ ਕੇ ਗੱਲਾਂ ਦੇ ਮਤਲਬ ਕੱਢੇ ਅਤੇ ਪਰੇਸ਼ਾਨ ਹੋਈ ਜਾਵੇ। ਮਾਨਸਿਕ ਪਰੇਸ਼ਾਨੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਇਹ ਅਸੀਂ ਆਪ ਸਹੇੜਦੇ ਹਾਂ। ਜੇ ਦੂਜਾ ਭੁੱਲ ਜਾਵੇ ਤਾਂ ਉਸਨੂੰ ਬਾਰ ਬਾਰ ਯਾਦ ਵੀ ਕਰਾਉਂਦੇ ਹਾਂ, ਆਪ ਮਤਲਬ ਕਿ ਉਹਨੂੰ ਟੀਸ ਕਰਦੇ ਹਾਂ ਬਾਰ ਬਾਰ, ਉਹੀ ਗਲਤ ਬਾਤ ਯਾਦ ਕਰਾ, ਕੋਈ ਗਲਤੀ ਹੋਈ ਆ ਤਾਂ ਉਹੀ ਯਾਦ ਕਰਾਈ ਜਾਣਾ। ਆਪਣੇ ਰਿਸ਼ਤਿਆਂ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਕਦੇ ਨਾ ਕਰੋ ਇਹ ਗੱਲ, ਇਹਨੂੰ ਪੱਲੇ ਬੰਨ੍ਹ ਲਓ। ਆਪਣੇ ਜੇ ਰਿਸ਼ਤਿਆਂ ਨੂੰ ਠੀਕ ਕਰਨਾ ਚਾਹੁੰਦੇ ਹੋ, ਬਿਹਤਰ ਬਣਾਉਣਾ ਚਾਹੁੰਦੇ ਹੋ, ਤਾਂ ਬਾਰ ਬਾਰ ਉਹ ਗੱਲਾਂ ਰਿਪੀਟ ਨਾ ਕਰੋ। ਜਿਹੜੀ ਗੱਲ ਬੀਤ ਗਈ ਉਸਨੂੰ ਭੁੱਲ ਜਾਓ ਅਤੇ ਉਸਦਾ ਦੁਬਾਰਾ ਜ਼ਿਕਰ ਵੀ ਨਾ ਕਰੋ। ਜੇ ਇੱਕ ਵਾਰੀ ਕਲੀਅਰ ਹੋ ਗਈ ਤਾਂ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਦੇ ਲਈ ਭੁੱਲਣਾ ਬਹੁਤ ਜ਼ਰੂਰੀ ਹੈ। ਖੁਸ਼ ਰਹਿਣਾ ਹੈ ਤਾਂ ਅੱਗੇ ਦਾ ਸੋਚੋ, ਪਿੱਛੇ ਦਾ ਨਹੀਂ। ਖੁਸ਼ ਰਹਿਣਾ ਸਿੱਖਣ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਦੁੱਖ ਦੇਣ ਵਾਲੀ ਗੱਲ ਨੂੰ ਭੁੱਲ ਜਾਓ ਅਤੇ ਇੱਕ ਦੂਜੇ ਦੀ ਚੁੱਭਵੀਂ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿਓ। ਬਸ ਥੋੜ੍ਹਾ ਜਿਹਾ ਆਪਣੇ ਆਪ ਨੂੰ ਬਦਲ ਲਵੋ, ਫਿਰ ਦੇਖੋ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਜੀ। ਦੋਸਤੋ, ਬਾਕਮਾਲ ਮਨੋਵਿਗਿਆਨਿਕ ਸਾਈਕੋਲੋਜੀ ਪੱਖ ਤੋਂ ਜਿਹੜਾ ਭੁੱਲਣ ਦੀ ਆਦਤ ਪਾ ਸਜਣਾ, ਬਾਕਮਾਲ ਗੱਲ ਜਿਹੜੀ ਹੈ ਲਿਖੀ ਹੈ ਹਰਪ੍ਰੀਤ ਕੌਰ ਸੰਧੂ ਹੁਣਾਂ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਇੰਨੀ ਪਿਆਰੀ ਅਤੇ ਗੱਲਾਂ ਬਾਤਾਂ ਵਿੱਚੋਂ ਕੁਝ ਮੈਂ ਆਪਣੇ ਨਾਲ ਕੋਲੋਂ ਵੀ ਬਣਾ ਕੇ ਗੱਲਬਾਤ ਕੀਤੀ ਹੈ, ਅਤੇ ਬਾਕੀ ਉਹਨਾਂ ਦੇ ਕਲਮ ਦਾ ਜ਼ਰੂਰ ਆਪਾਂ ਸਹਾਰਾ ਲਿਆ, ਕਿਉਂਕਿ ਕੋਈ ਗੱਲਬਾਤ ਚੱਲਦੀ ਹੈ ਤਾਂ ਫਿਰ ਉਹਦੇ ਨਾਲ ਦੋ ਗੱਲਾਂ ਲੱਗੇ ਜਾਂਦੀਆਂ ਨੇ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। ਅੱਜ ਇੰਨਾ ਕੀ ਸਵੀਕਾਰ ਕਰਿਓ, ਅਤੇ ਕਾਫੀ ਬਿਜ਼ੀ ਸ਼ਡਿਊਲ ਸੀ ਪਰ ਫਿਰ ਵੀ ਤੁਹਾਡੇ ਨਾਲ ਆ ਕੇ ਬੈਠ ਗਏ ਹਾਂ, ਰਲ ਮਿਲ ਕੇ ਗੱਲਾਂ ਬਾਤਾਂ ਕਰ ਲਈਆਂ, ਅਤੇ ਉਮੀਦ ਕਰਦੇ ਹਾਂ ਪਸੰਦ ਆਈਆਂ ਹੋਣਗੀਆਂ। ਅਤੇ ਅੱਜ ਦੇ ਜਿਹੜੇ ਤੁਹਾਡੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਮਾਲ ਭੈਣ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਆਨੂੰ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ।
1: ਮੈਂ ਹੁਣ ਦੂਜੇ ਐਸੀ ਟੌਪਿਕ ਤੇ ਮੜੀ ਤੇ ਗੱਲ ਕਰਦੇ ਆ, ਬਾਕੀ ਤਾਂ ਆ ਜਿਹੜੀਆਂ ਦੂਜੀਆਂ ਗੱਲਾਂ ਉਹ ਤਾਂ ਸੈਣੀ ਸਾਹਿਬ ਕਰ ਗਏ ਆ, ਤਾਂ ਬਹੁਤ ਵਧੀਆ
0: ਜੀ।
1: ਕੀ ਮੋਦੀ ਕਰ ਰਿਹਾ ਤੇ ਕੀ ਟਰੰਪ ਕਰ ਰਿਹਾ, ਹਨਾ।
0: ਬਿਲਕੁਲ,
1: ਮੈਨੂੰ ਤਾਂ ਏਦਾਂ ਲੱਗਦਾ ਭਈ ਕਿਤੇ ਟਰੰਪ ਨੂੰ ਤਾਂ ਉਦਾਂ ਸਾਡੇ ਨੂੰ ਪੱਕਾ ਹੀ ਇਹ ਲੱਗਦਾ ਹੋਣਾ ਭਈ ਹੁਣ ਮੇਰਾ ਆਖਰੀ ਟਾਈਮ ਹੀ ਆ ਇਹ ਸਭ ਕੁਛ ਕਰਨ ਦਾ।
0: ਨਹੀਂ, ਤਿਆਰੀ ਤਾਂ ਕਰ ਰਿਹਾ, ਬੈਗ ਉਹ ਬੰਨ ਰਿਹਾ, ਕਹਿੰਦਾ ਇਜ਼ਰਾਈਲ ਜਾ ਕੇ ਪੀਐਮ ਬਣੂਗਾ ਹੁਣ ਰਿਟਾਇਰਮੈਂਟ ਲੈ ਕੇ ਇੱਥੋਂ।
1: ਪਤਾ ਨਹੀਂ, ਆਈ ਡੋਂਟ ਨੋ, ਪਰ ਮੈਨੂੰ ਇੱਥੇ ਤਾਂ ਨਹੀਂ ਲੱਗਦਾ। ਹਾਂ
0: ਜੀ ਬਿਲਕੁਲ,
1: ਇੱਥੇ ਤਾਂ ਜਿਹੜੀਆਂ ਅਸੀਂ ਪਹਿਲਾਂ ਵੋਟਾਂ ਪਾਤੀਆਂ ਤਾਂ ਠੀਕ ਆ।
0: ਹਾਂਜੀ ਬਿਲਕੁਲ ਹੈ ਜੀ, ਬਿਲਕੁਲ।
1: ਹਾਂਜੀ, ਅੱਛਾ ਭੁੱਲਣ ਦੀ ਗੱਲ ਭੁਪਿੰਦਰ ਜੀ, ਤਾਂ ਆ ਭੁੱਲਣਾ ਮੇਰੇ ਖਿਆਲ ਰੱਬ ਨੇ ਹੀ ਇੱਦਾਂ ਕੀਤਾ ਆ ਭਈ ਜਿਹੜਾ ਕੁਛ ਵੀ ਹੈਗਾ ਅਸੀਂ ਛੇਤੀ ਭੁੱਲ ਜਾਂਦੇ। ਤੁਸੀਂ ਦੇਖੋ ਬਚਪਨ ਵਿੱਚ ਜੇ ਸਾਨੂੰ ਅਸੀਂ ਚੇਤੇ ਕਰੀਏ ਸਾਨੂੰ ਕੁਛ ਵੀ ਨੀ ਯਾਦ ਬਚਪਨ ਦਾ। ਮੈਂ ਆਪਣੀ ਕਈ ਵਾਰ ਪੋਤੀ ਨੂੰ ਪੁੱਛਦੀ ਹੁੰਦੀ ਹਾਂ, ਰਸਲੀਨ ਤੈਨੂੰ ਆ ਚੇਤੇ, ਤੂੰ ਆ 6-7 ਸਾਲ ਦੇ ਸੀ? ਉਹ ਕਹਿੰਦੀ ਨਹੀਂ, ਆਈ ਡੋਂਟ ਹੈਵ ਮੈਮਰੀ ਲਾਈਕ ਦੈਟ ਕਿ ਮੈਨੂੰ ਚੇਤੇ ਆ। ਸਾਡੇ ਤਾਂ ਕਈ ਗੱਲਾਂ ਚੇਤੇ ਹੁੰਦੀਆਂ, ਪਿਆ ਏਦਾਂ ਸੀ ਏਦਾਂ। ਹੁਣ ਕਈ ਬੱਚਿਆਂ ਨੂੰ ਨਹੀਂ ਵੀ ਚੇਤਾ ਰਹਿੰਦਾ, ਹਨਾ।
0: ਉਹ ਭੈਣ ਜੀ ਜਦੋਂ ਦੇਖੋ ਆਪਣੇ, ਤੁਸੀਂ ਚਲੋ ਤੁਸੀਂ ਵੀ ਇੰਡੀਆ ਰਹੇ ਹੋ, ਬਚਪਨ ਉੱਥੇ, ਮੇਰਾ ਵੀ ਹੈ ਬਚਪਨ ਉੱਥੇ ਦਾ ਹੀ ਹੈ। ਮੈਨੂੰ ਲੱਗਦਾ ਕਿ ਜਿਹੜਾ ਉਹ ਪ੍ਰੈਕਟੀਕਲ ਲਾਈਫ ਜਿਹੜੀ ਹੈ ਨਾ, ਜਿੱਦਾਂ ਆਪਾਂ ਉੱਥੇ ਉਸ ਸਮੇਂ ਦੇ ਵਿੱਚ ਰਹੇ ਹਾਂ ਜਾਂ ਆਪਾਂ ਇਹਨਾਂ ਮੁਲਕਾਂ 'ਚ ਆ ਗਏ ਹਾਂ, ਇੱਥੇ ਵੀ ਕਈ ਵਾਰੀ ਬੱਚਿਆਂ ਨੂੰ ਪੁੱਛੀਦਾ ਕਿ ਤੁਹਾਨੂੰ ਯਾਦ ਹੈ ਉਹ, ਜਾਂ ਤਾਂ ਕਈ ਵਾਰੀ ਆਉਂਦਾ ਮਨ ਦੇ ਵਿੱਚ ਕਿ ਜਿਹੜੀ ਸਟਰਗਲ ਹੈ ਨਾ ਤੁਹਾਨੂੰ ਉਹ ਗੱਲਾਂ ਯਾਦ ਦਿਵਾਉਣ ਦੇ ਵਿੱਚ ਜਾਂ ਗੱਲਾਂ ਚੇਤੇ ਰੱਖਣ ਦੇ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ ਜ਼ਿਆਦਾ।
1: ਹਾਂਜੀ ਹਾਂਜੀ, ਹੋਰ ਜਿਹੜਾ ਤੁਸੀਂ ਕੰਮ ਕੀਤੇ ਹੋ, ਜਿਹੜੇ ਅਸੀਂ ਹੱਥੀਂ ਕੰਮ ਕੀਤੇ ਹੋ, ਸਾਨੂੰ ਜ਼ਿਆਦਾ ਕਹਿ, ਕਿਉਂਕਿ ਅਸੀਂ ਬਾਕੀ ਬਹੁਤ ਕੰਮ ਕੀਤੇ ਹੋ, ਆਪਣੇ ਪੇਰੈਂਟਸ ਨੂੰ ਬਹੁਤ ਕਰਾਇਆ ਵਾ, ਹੁਣ ਇਹਨਾਂ ਬੱਚਿਆਂ ਨੂੰ ਕੀ ਚੇਤਾ ਹੋਣਾ? ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਚੈਲੰਜ ਨਹੀਂ ਇਹਨਾਂ ਨੂੰ ਮਿਲੇ, ਆਹ ਕਰਨਾ ਜ਼ਰੂਰ, ਆਹ ਕਰਨਾ। ਸਾਨੂੰ ਤਾਂ ਬੜਾ ਬੜਾ ਕੁਛ ਕਰਨਾ ਪੈਂਦਾ ਸੀ, ਤਾਂ ਅਸੀਂ ਕਰਦੇ ਸੀ ਸਕੂਲ ਜਾਣ ਤੋਂ ਪਹਿਲਾਂ। ਦੇਖੋ ਕੁੜੀਆਂ ਕਿੰਨਾ ਕੰਮ ਕਰਦੀਆਂ ਸੀ ਘਰ ਦੇ, ਕਿੰਨੇ ਕੰਮ ਸੱਚੇ ਗੋਹੇ ਕੂੜੇ ਕਰਕੇ ਵੀ ਕੰਮ ਕਰਕੇ ਕਰਾ ਕੇ ਜਾਂਦੀਆਂ ਸੀ, ਹਨਾ। ਖੂਹ ਤੇ ਦਬਾ ਸੱਟ, ਉੱਥੇ ਕਹਿਣਾ ਭਾਪੇ ਨੂੰ ਰੋਟੀ ਦਿਆ, ਤਾਂ ਜਿੱਦਾਂ ਹੁਣ ਤੁਸੀਂ ਵੀ ਤੁਸੀਂ ਸਕੂਲ ਨੂੰ ਚੱਲੇ ਤਾਂ ਕਹਿਣਾ ਜਾਓ ਉੱਥੇ ਜਾਇਆ ਜਰਾ ਚੱਕੀ ਤੇ ਤਾਂ ਜਾਇਆ ਫੜਾਇਆ।
0: ਮੇਰੀ ਤਾਂ ਪੱਕੀ ਡਿਊਟੀ ਹੁੰਦੀ ਸੀ, ਚਲੋ ਮੈਂ ਫਿਰ ਜਿੰਨਾ ਚਿਰ ਉੱਥੇ ਸੀਗਾ ਤਾਂ ਸਕੂਲੋਂ ਆਉਣਾ ਤੇ ਸਾਈਕਲ ਤੇ ਹੁੰਦੇ ਸੀਗੇ, ਤੇ ਮਾਤਾ ਨੇ ਰੋਟੀ ਪਾ ਕੇ ਰੱਖੀ ਹੋਣੀ, 3 ਡੱਬੇ ਹੁੰਦੇ ਸੀਗੇ ਉਹ ਟਿਫਨ ਜਿਹੜਾ ਹੁੰਦਾ ਸੀ, ਕਹਿਣਾ ਜਾ ਫੜਾ ਕੇ ਆ ਨਾ ਰੋਟੀ ਪਹਿਲਾਂ, ਫਿਰ ਤੈਨੂੰ ਮੈਂ ਦਿੰਦੀ ਹਾਂ ਆ ਕੇ। ਹਾਂਜੀ, ਏਦਾਂ ਹੀ ਚੱਲਦਾ।
1: ਹੁਣ ਇੱਥੇ ਤਾਂ ਬੱਚਿਆਂ ਨੂੰ ਕੁਛ ਨੀ, ਤੁਸੀਂ ਦੇਖੋ ਬੱਚੇ ਉੱਠਦੇ ਆ, ਨਹਾਤਾ ਧੋਤਾ ਤਿਆਰ ਹੋਇਆ ਤੁਰ ਪੈਂਦੇ ਆ।
0: ਤਾਂ
1: ਚਲੋ ਜੇ ਘਰ ਮਾਂ ਹੈਗੀ ਮਾਂ ਬ੍ਰੇਕਫਾਸਟ ਕਰ ਬਣਾ ਦਿੰਦੀ, ਨਹੀਂ ਤਾਂ ਭਈ ਸਾਰਾ ਕੁਛ ਬਣਿਆ ਬਣਾਇਆ ਰੈਡੀਮੇਡ ਚੀਜ਼ਾਂ, ਫਿਰ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਤੇ ਚੀਜ਼ ਕੀ ਖਾਣਾ ਕਿਨੇ, ਉਹ ਤਾਂ ਰੋਜ਼ ਨਵੀਆਂ ਨਵੀਆਂ ਚੀਜ਼ਾਂ ਖਾਂਦੇ, ਵਧੀਆ ਤੋਂ ਵਧੀਆ ਖਾਂਦੇ। ਸਾਨੂੰ ਤਾਂ ਉਹੀ ਹੁੰਦਾ ਸੀ ਫਿਰ ਜਿਹੜਾ ਇੱਕ ਪਰੌਂਠਾ ਜਿਹਾ ਵੀ ਬਣਾਤਾ, ਉਸ ਪਰੌਂਠੇ ਲਈ ਅਸੀਂ ਕਿੰਨੇ ਖੁਸ਼ ਹੁੰਦੇ ਸੀ ਕਿ ਸਾਨੂੰ ਮਿਲੇ ਹੀ ਆ।
0: ਨਾਲੇ ਉਸ ਸਮੇਂ ਤੇ ਭੈਣ ਜੀ ਇਹ ਵੀ ਆ ਨਾ ਕਿ ਕਿਰਸ ਜ਼ਿਆਦਾ ਹੁੰਦੀ ਸੀ ਨਾ, ਵੀ ਘਰ ਦਾ ਜ਼ਿਆਦਾ ਖਾਧਾ ਜਾਵੇ। ਹੁਣ ਇੱਥੇ ਦੇਖੋ ਕੰਮਾਂ ਕਾਰਾਂ 'ਚ ਇੰਨਾ ਵੀ ਲੰਚ ਬਾਹਰੋਂ ਹੀ ਕਰ ਲਿਆ, ਜਿੱਥੇ ਕੰਮ ਕਾਰ ਕਰਦੇ ਕਿਤੇ ਲਾਗੇ ਛਾਗੇ ਕੋਈ ਉਹ ਮਿਲ ਗਿਆ ਉੱਥੇ ਕਰ ਲਿਆ, ਨਹੀਂ ਤਾਂ ਤੁਰੇ ਫਿਰਦੇ ਹੀ ਕਰੀ ਜਾਂਦੇ ਆ ਨਾ। ਪਹਿਲਾਂ ਤਾਂ ਇਹ ਸੀਗਾ ਵੀ ਰੋਟੀ ਦਾ ਟਿਫਨ ਨਾਲ ਲੈ ਕੇ ਤੁਰਨਾ ਹੈ, ਸਾਰਾ ਕੁਝ ਕਰਨਾ ਹੈ ਨਾ।
1: ਹਾਂਜੀ ਤੇ ਬਾਕੀ ਭੁੱਲਣਾ ਇਹ ਕੁਦਰਤੀ ਰੱਬ ਨੇ ਬਣਾਇਆ ਹੈ। ਜੇ ਮੈਂ ਕਈ ਵਾਰ ਸੋਚਦੀ, ਇੱਕ ਮੈਂ ਕਿਸੇ ਦੀ ਇੱਦਾਂ ਵੀਡੀਓ ਸੀਗੀ ਦੇਖੀ, 2-3 ਸਾਲ ਪਹਿਲਾਂ ਦੇਖੀ ਹੋਗੀ, ਉਹ ਪੇ ਕਹਿੰਦੇ ਵੀ ਕਿਸੇ ਨੇ ਪਾਇਆ ਵੀ ਤੁਸੀਂ ਆਪਣੇ ਵਾਪਸ ਬਚਪਨ 'ਚ ਜਾਣਾ ਚਾਹੁੰਦੇ ਜਾਂ ਪਿੱਛੇ ਜਾਣਾ ਚਾਹੁੰਦੇ ਆ, ਤਾਂ ਇੱਕ ਨੇ ਕਿਹਾ ਵੀ ਪਿੱਛੇ ਨਹੀਂ ਮੈਂ ਜਾਣਾ ਚਾਹੁੰਦਾ, ਕੁਛ ਵੀ ਨਹੀਂ ਜਾਣਾ ਚਾਹੁੰਦਾ ਹੈ ਨਾ। ਕਹਿੰਦੇ ਪਿੱਛੇ ਜਾਂਦੇ, ਸਮਝੋ ਕਈ ਵਾਰ ਆਪਾਂ ਕਈ ਗਲਤੀਆਂ ਕੀਤੀਆਂ ਹੁੰਦੀਆਂ, ਕਈ ਕੁਛ ਜ਼ਿੰਦਗੀ ਵਿੱਚ ਕਈ ਗਲਤੀਆਂ ਹੋਈਆਂ, ਕਿਸੇ ਨੂੰ ਘੱਟ ਵੱਧ ਕਿਹਾ ਹੋ ਗਿਆ, ਕਿਸ ਤਰ੍ਹਾਂ ਜਿੱਦਾਂ ਤੁਸੀਂ ਕਿਹਾ ਕਿ ਹਟੇ ਕੋਈ ਗੱਲ ਹੋ ਜਾਂਦੀ, ਕਈ ਵਾਰੀ ਜੇ ਉਹ ਸਾਰੀ ਰੀਲ ਨਾ ਜੋ ਕੁਛ ਅਸੀਂ ਜ਼ਿੰਦਗੀ ਵਿੱਚ ਸਮਝੋ ਮੈਂ ਅੱਜ ਤੱਕ 71 ਈਅਰ ਤੱਕ ਕਰ ਲਿਆ, ਜੇ ਉਹ ਰੀਲ ਮੇਰੇ ਸਾਹਮਣੇ ਆ ਜਾਵੇ, ਪਰਮਾਤਮਾ ਸਾਹਮਣੇ ਲਿਆ ਦੇਵੇ, ਹਨਾ ਤੁਸੀਂ ਦੇਖੋ ਤੁਹਾਨੂੰ ਆਪਣੀ ਰੀਲ ਦੇਖ ਕੇ ਬੜੀ ਗਲਤ ਗੱਲ ਲੱਗੂ, ਮੈਂ ਆ ਕੀਤਾ ਇੱਥੇ ਮੈਂ ਗਲਤੀ ਕੀਤੀ, ਅਸੀਂ ਖੁਦ ਆਪ ਨੇ ਦੇਖਣਾ ਚਾਹਾਂਗੇ। ਫਿਰ ਤੁਸੀਂ ਦੇਖੋ ਔਖੇ ਸੌਖੇ ਤੁਸੀਂ ਰੱਬ ਨੂੰ ਇਹ ਤਾਂ ਕਹੋਗੇ ਕਿ ਮੈਂ ਇਕੱਲਾ ਦੇਖ ਲੈਣਾ, ਤੂੰ ਮੇਰੇ ਬੇਟੇ ਨੂੰ ਬੇਟੀ ਨੂੰ ਜਾਂ ਮੇਰੇ ਫੈਮਿਲੀ ਨੂੰ ਨਾ ਦਿਖਾਈ, ਮੇਰੇ ਕਿਸੇ ਦੋਸਤ ਨੂੰ ਨਾ ਦਿਖਾਈ।
0: ਦੇਖੋ ਔਜਲਾ ਭਾਜੀ ਕਈ ਵਾਰੀ ਗੱਲ ਕਰਦੇ ਹੁੰਦੇ ਵੀ ਜਿਹੜੇ ਉਸ ਉਮਰ ਦੇ ਵਿੱਚ ਜਾਂ ਉਸ ਪੜਾਅ ਦੇ ਵਿੱਚ ਜਿਹੜੇ ਗੀਤ ਲਿਖੇ ਆ, ਜਦੋਂ ਅੱਜ ਕੱਲ੍ਹ ਚੇਤੇ ਆਉਂਦੇ ਆ ਜਾਂ ਪੜ੍ਹਦਾ ਕਿਤੋਂ ਮਿਲ ਜਾਂਦੇ ਆ ਜਾਂ ਜ਼ਿਹਨ ਦੇ ਵਿੱਚ ਆ ਜਾਂਦੇ ਆ, ਕਿਉਂਕਿ ਉਹ ਲਿਖਦੇ ਨਹੀਂ ਗੇ, ਬਹੁਤ ਮਤਲਬ ਕਿ ਜੋ ਹੈਗਾ ਬ੍ਰੇਨ ਦੇ ਵਿੱਚ ਹੀ ਸਾਰਾ ਕੁਝ ਉਹਨਾਂ ਨੇ ਰਿਕਾਰਡ ਕੀਤਾ ਹੋਇਆ ਨਾ, ਤਾਂ ਜਦੋਂ ਉਹ ਚੇਤੇ ਆ ਜਾਂਦੇ ਕਹਿੰਦੇ ਵੀ ਹਾਸਾ ਆਉਂਦਾ ਵੀ ਏਦਾਂ ਦੇ ਗੀਤ ਵੀ ਲਿਖੇ।
1: ਨਹੀਂ ਭੁਪਿੰਦਰ ਜੀ ਗੱਲ ਸੁਣੋ, ਤੁਸੀਂ ਦੇਖੋ ਆ ਜਿਹੜੇ ਬਾਕੀ ਹੋਰ ਚੀਜ਼ਾਂ ਆ ਸਾਰਾ ਕੁਛ ਸੋਫਟਵੇਅਰ ਵਿੱਚੋਂ ਡਿਲੀਟ ਹੋ ਜਾਂਦਾ, ਹਰ ਚੀਜ਼ ਤਕਰੀਬਨ ਹੋ ਜਾਂਦੀ ਸਭ ਕੁਛ। ਤੁਸੀਂ ਦੇਖੋ ਜਿਹੜੀਆਂ ਚੀਜ਼ਾਂ ਸਾਡੇ ਬ੍ਰੇਨ ਵਿੱਚ ਇੱਕ ਵਾਰ ਰਿਕਾਰਡ ਹੋ ਚੁੱਕੀਆਂ ਆ ਉਹ ਨਹੀਂ ਭੁੱਲਦੀਆਂ,
0: ਹਨਾ
1: ਉਹਨੂੰ ਮਾੜਾ ਜਿਹਾ ਹੀ ਸਾਨੂੰ ਧਿਆਨ ਦੇਣ ਦੀ ਲੋੜ ਹੈ, ਤੁਹਾਨੂੰ ਸਾਰਾ ਕੁਛ ਸਾਹਮਣੇ ਚਿੱਤੇ ਆ ਜਾਂਦਾ,
0: ਉਹ ਸਥਿਤੀ ਆਉਣ ਦੀ ਜ਼ਰੂਰਤ ਹੈ, ਸਾਹਮਣੇ ਤੁਹਾਡੇ ਕੋਲ ਇਦਾਂ ਦਾ ਆ ਗਿਆ ਉਹ ਆਪਣੇ ਆਪ ਹੀ ਬੰਦਾ ਉੱਥੇ ਪਹੁੰਚ ਜਾਂਦਾ ਜੀ। ਬਿਲਕੁਲ
1: ਹਾਂਜੀ ਹਾਂਜੀ, ਤੁਸੀਂ ਦੇਖੋ ਹੁਣ ਕਿੱਡੀ ਦੂਰ ਬੈਠੇ ਆ, ਕੱਲ ਦੀ ਗੱਲ ਆ ਮੈਂ ਤੁਹਾਨੂੰ ਦੱਸਦੀ ਆ ਤੇ ਮੈਂ ਦੇਖਾਂ ਵੀ ਭੁਪਿੰਦਰ ਜੀ ਅਜੇ ਜਾਗਦੇ ਹੀ ਆ, ਮੇਰੇ ਇੱਥੇ 2 ਵਜੇ ਸੀ, ਮੇਰਾ ਜੀ ਕਰੇ ਵੀ ਮੈਂ ਦੇਖਾਂ ਤੇ ਇੰਨਾ ਕੁ ਟਾਈਮ ਹੋਇਆ, ਫਿਰ ਜੀ ਕਰੇ ਵੀ ਮੈਂ ਫੋਨ ਕਰ ਰਵਾਂ, ਚੱਲ ਗੱਲਬਾਤ ਅੱਜ ਖੁੱਲ ਕੇ ਕਰਦੇ ਹਾਂ ਜਰਾ, ਹਨਾ ਤਾਂ ਉਹ ਤੋਂ ਬਾਅਦ ਨਸ਼ਾ ਨਹੀਂ ਬੰਦਾ ਕਈ ਵਾਰ ਇਸ ਵੇਲੇ ਹੁਣ ਫੈਮਿਲੀ ਦੇ ਕੋਲ ਹੁੰਦਾ, ਬੱਚਿਆਂ ਨੇ ਬੱਚੇ ਆਲੇ ਦੁਆਲੇ ਹੁੰਦੇ, ਕਿਉਂਕਿ ਸੰਡੇ ਦਾ ਦਿਨ ਸੀ ਨਾ ਕੱਲ੍ਹ, ਵੀ ਕੋਈ ਨਾ ਕੋਈ ਨਿਆਣੇ ਪੁੱਛਦੇ ਡੈਡੀ ਆਹ ਚਾਹੀਦਾ ਐਂ ਕਰਨਾ ਏਦਾਂ ਕਰਨਾ, ਸੋ ਆਪਣੀ ਫੈਮਿਲੀ ਦੀਆਂ ਗੱਲਾਂ ਹੁੰਦੀਆਂ, ਹਨਾ ਫਿਰ ਉੱਥੇ ਮੈਂ ਆਪਣੇ ਆਪ ਨੂੰ ਰੋਕ ਲਿਆ, ਹਨਾ ਪਰ ਤੁਸੀਂ ਦੇਖੋ ਇੱਕ ਮਿੰਟ ਤਾਂ ਬਈ ਤੁਸੀਂ ਦੇਖੋ ਇੱਕ ਸਿਰ ਮੇਰੇ ਦਿਮਾਗ 'ਚ ਸੋਚ ਹੀ ਆਉਣ ਦੀ ਗੱਲ ਸੀ, ਮੈਂ ਤੁਹਾਡੇ ਕੋਲ ਪਹੁੰਚ ਚੁੱਕੀ ਸੀ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਤੁਸੀਂ ਦੇਖੋ ਹਾਂਜੀ ਤੁਸੀਂ ਦੇਖੋ ਅਸੀਂ ਕਿਤੇ ਦੀ ਕਿਤੇ ਹੈਗੇ ਆ, ਕੋਈ ਆ ਦੇਖੋ ਹੱਥ 'ਚ ਫੋਨ ਨੇ ਨਾ ਕੋਈ ਤਾਰ ਆ ਨਾ ਕੁਛ ਵਾਸਤਾ, ਕਿੱਥੇ ਦੇ ਕਿੱਥੇ ਤੁਹਾਡੀਆਂ ਜੁੜ ਜਾਣੀਆਂ, ਇਹ ਤਾਂ ਹੁਣ ਫੋਨਾਂ ਕਰਕੇ ਆ। ਭੁਪਿੰਦਰ ਜੀ ਅੱਗੇ ਕਹਿੰਦੇ ਨੀ ਬਈ ਤੇ ਮੈਂ ਤੈਨੂੰ ਚੇਤੇ ਹੀ ਕਰਦਾ ਸੀ ਤਾਂ ਏਦਾਂ, ਫਿਰ ਜਾਂ ਤੁਸੀਂ ਦੇਖੋ ਵਾਕਈ
0: ਜਿਹੜੀ ਫ੍ਰੀਕੁਐਂਸੀ ਆ ਨਾ ਜਿਹੜੀ ਆ ਕੁਦਰਤ ਨੇ ਜਿਹੜੀ ਇਹ ਖੇਡ ਰਚੀ ਆ ਨਾ, ਜਾਂ ਕਹਿ ਲਓ ਜਿਸਨੇ ਵੀ ਇਹ ਖੇਡ ਰਚੀ ਆ, ਆਪਾਂ ਕਹਿ ਦਿੰਦੇ ਹਾਂ ਕਿ ਅਸੀਂ ਇੱਕ ਦੂਜੇ ਨਾਲ ਟੁੱਟੇ ਹਾਂ, ਟੁੱਟੇ ਨਹੀਂ ਗਾ, ਮਤਲਬ ਕਿ ਹਰ ਚੀਜ਼ ਚਾਹੇ ਕੋਈ ਕੀੜੀ ਵੀ ਆ ਨਾ ਉਹ ਵੀ ਇੱਕ ਚੀਜ਼ ਹਰ ਚੀਜ਼ ਦੇ ਨਾਲ ਕਨੈਕਟਡ ਆ ਜੀ, ਕਿਸੇ ਨਾ ਕਿਸੇ ਚੀਜ਼ ਨਾਲ ਕਨੈਕਟਡ ਜੀ।
1: ਕਿਤੇ ਦੀ ਕਿਤੇ ਅਸੀਂ ਬੈਠੇ ਹਾਂ, ਕਿਤੇ ਦੀ ਕਿਤੇ ਹੁੰਦੇ ਹਾਂ, ਤੁਸੀਂ ਦੇਖੋ ਹੁਣ ਅਸੀਂ ਆਵਾਜ਼ ਦੇ ਨਾਲ ਹੀ ਜੁੜੇ ਹਾਂ, ਆਪਾਂ ਇੱਕ ਦੂਜੇ ਨੂੰ ਦੇਖਿਆ ਨਹੀਂ ਪਰ ਫਿਰ ਵੀ ਅਸੀਂ ਆਵਾਜ਼ ਦੇ ਨਾਲ ਰੇਡੀਓ ਤੇ ਕਿੰਨਿਆਂ ਦੇ ਨਾਲ ਸਾਡੀ ਸਾਂਝ ਆ, ਕਿਸੇ ਨਾਲ ਥੋੜੀ ਘੱਟ ਆ, ਕਿਸੇ ਨਾਲ ਜ਼ਿਆਦਾ ਆ, ਕਿਸੇ ਨਾਲ ਬਹੁਤੀ ਆ, ਹਨਾ ਤੇ ਆਪਾਂ ਚਾਹੇ ਗੱਲ ਵੀ ਨਹੀਂ ਕਰਦੇ ਤਾਂ ਵੀ ਨਾ ਗੱਲ ਕਰਨ ਤੇ ਵੀ ਅਸੀਂ ਦਿਲ ਵਿੱਚ ਇੱਕ ਦੂਜੇ ਨਾਲ ਗੱਲ ਕਰ ਲਈ।
0: ਬਿਲਕੁਲ ਹੈ, ਬਿਲਕੁਲ ਹੈ ਜੀ, ਹਾਂਜੀ,
1: ਇਹ ਕੀ ਰੱਬ ਨੇ ਇਹ ਦੇਖ ਲਓ ਵੀ ਕੀ ਚੀਜ਼ ਬਣਾਈ ਹੋ, ਫਿਰ ਤੁਸੀਂ ਦੇਖੋ ਅੱਖਾਂ ਤੁਸੀਂ ਮੀਟਦੇ ਆ,
0: ਫੀਲ ਕਰ ਸਕਦੇ ਹੋ
1: ਜਿਹਦਾ ਨਾਂ ਲਿਆ ਉਹੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ, ਉਹਦੀ ਤੁਹਾਨੂੰ ਕਿੰਨੀ ਕਹਾਣੀ ਚੇਤੇ ਆ ਜਾਣੀ ਆ, ਅੱਛਾ ਵੀ ਆਹ ਮੈਨੂੰ ਆਹ ਚਿੱਠੀ ਲਿਖੀ ਸੀ ਜਾਂ ਮੈਨੂੰ ਮੈਸੇਜ ਕੀਤਾ ਸੀ ਆਹ ਕਿਹਾ ਸੀ ਜਾਂ ਕਿਸੇ ਨੇ ਚੰਗਾ ਕਿਹਾ ਉਹਦਾ ਚੰਗਾ ਚੇਤੇ ਆ ਜਾਂਦਾ, ਮਾੜਾ ਕਿਹਾ ਤਾਂ ਉਹ ਚੇਤੇ ਆ ਜਾਂਦਾ, ਕਮਾਲ ਹੀ ਗੱਲ ਆ ਭਈ। ਤੁਸੀਂ ਦੇਖੋ ਬੰਦੇ ਪਹੁੰਚ ਜਾਂਦਾ ਇਹ ਜਿਹੜੀਆਂ ਇਹ ਹੋਣੀ ਹੈ, ਤੁਸੀਂ ਦੇਖੋ ਭਈ ਪਹਿਲਾਂ ਤੋਂ ਆਪਾਂ ਗ੍ਰੰਥਾਂ ਵਿੱਚ ਵੀ ਕਿਤੇ ਦੀ
0: ਜੀ
1: ਕਿਤੇ ਬੰਦਾ ਹੁੰਦਾ, ਕਿਤੇ ਦੀ ਕਿਤੇ ਪਹੁੰਚ ਜਾਂਦਾ। ਹੁਣ ਸਾਨੂੰ ਨਹੀਂ ਪਤਾ, ਗੁਰੂ ਨਾਨਕ ਦੇਵ ਜੀ ਦਾ ਕਹਿੰਦੇ ਆ ਉੱਥੇ ਤੱਕ ਪਹੁੰਚੇ, ਉੱਥੇ ਤੱਕ
0: ਬਿਲਕੁਲ
1: ਪਹੁੰਚੇ, ਕਿੱਦਾਂ ਪਹੁੰਚੇ, ਆਈ ਡੋਂਟ ਨੋ ਵੀ ਸੱਚੀ ਪਹੁੰਚੇ, ਉਹ ਕਿਹੜੇ
0: ਬਿਲਕੁਲ
1: ਤਰੀਕੇ ਨਾਲ ਜਾਂ ਉਹਨਾਂ ਦੀਆਂ ਰੂਹਾਂ ਹੀ ਪਹੁੰਚਦੀਆਂ ਸੀ, ਕਿੱਦਾਂ
0: ਨਾਲੇ
1: ਹੁੰਦੀਆਂ
0: ਭੈਣ
1: ਸੀ।
0: ਜੀ ਇਮੈਜੀਨੇਸ਼ਨ ਆ ਨਾ, ਉਹ ਹਰ ਵਿਅਕਤੀ
1: ਹਾਂਜੀ
0: ਕੁਝ ਨਾ ਕੁਝ ਤਾਂ ਕਰਦਾ ਹੀ ਹੋਗਾ। ਜੇ ਚਲੋ ਮੈਂ ਵੀ ਇੱਥੇ ਜਦੋਂ ਮੂਵ ਹੋਇਆ ਨਾ, ਮੈਂ ਸੋਚਦਾ ਸੀ ਕਿ ਇੱਥੇ ਇਦਾਂ ਦਾ ਹੋਊਗਾ, ਉਦਾਂ ਦਾ ਹੋਊਗਾ, ਤਾਂ ਜਦੋਂ ਮੈਂ ਇੱਥੇ ਆਇਆ ਨਾ,
1: ਹਾਂਜੀ
0: ਉਹ ਟੋਟਲੀ ਡਿਫਰੈਂਟ ਸੀਗਾ ਨਾ। ਕੋਈ ਨਾ ਕੋਈ ਤਾਂ ਇਮੈਜੀਨੇਸ਼ਨ ਚੱਲਦੀ ਆ ਨਾ ਬੰਦੇ ਦੇ ਅੰਦਰ, ਮਤਲਬ ਕਿ ਬ੍ਰੇਨ ਦੇ ਵਿੱਚ ਇੱਕ ਤਸਵੀਰ ਖਿੱਚਣ ਦੀ ਕੋਸ਼ਿਸ਼ ਕਰਦਾ ਜੀ।
1: ਤੁਹਾਨੂੰ ਮੈਂ ਦੱਸਦੀ, 7ਵੀਂ 8ਵੀਂ ਵਿੱਚ ਇੱਦਾਂ ਇੱਕ ਗਿਆਨੀ, ਸਾਡਾ ਪੰਜਾਬੀ ਵੇਲੇ ਨੂੰ ਗਿਆਨੀ ਕਹਿੰਦੇ ਹੁੰਦੇ ਸੀ,
0: ਜੀ
1: ਤੇ ਉਹ ਉਹ 'ਚ ਕੋਈ ਜਾਣੀ ਕਿ ਟੋਪਿਕ ਇੱਦਾਂ ਦਾ ਸੀ, ਉਹ ਕਹਿੰਦੇ ਬੰਦਾ ਹਰ ਵੇਲੇ ਸੋਚਦਾ, ਤੁਸੀਂ ਦੇਖੋ ਸੁੱਤਾ ਜਾਗਦਾ ਹਰ ਵੇਲੇ ਚੱਲੀ ਜਾਂਦੀ ਹੈ, ਹਨਾ,
0: ਬਿਲਕੁਲ
1: ਮਤਲਬ ਗੱਲਬਾਤ ਚੱਲੀ ਜਾਂਦੀ ਬ੍ਰੇਨ 'ਚ ਨਾ।
0: ਜੀ
1: ਤੁਸੀਂ ਦੇਖੋ ਇੱਥੋਂ ਤੱਕ ਆ, ਤੁਸੀਂ ਕਹਿਣ ਨੂੰ ਆਪਣੇ ਬਾਥਰੂਮ 'ਚ ਗਏ, ਟੋਇਲਟ 'ਤੇ ਬੈਠੇ ਆ,
0: ਜੀ
1: ਤੁਸੀਂ ਪਤਾ ਨਹੀਂ ਕਿੱਥੇ ਦੀ ਕਿੱਥੇ ਪਹੁੰਚੀ ਜਾਂਦੇ,
0: ਬਿਲਕੁਲ
1: ਤੁਹਾਡਾ ਧਿਆਨ ਸੱਚੀ ਕਿਤੇ ਦੀ ਕਿਤੇ ਸੋਚਾਂ। ਇਹਦਾ ਮਤਲਬ ਜਿਹੜਾ ਇਹ ਬ੍ਰੇਨ ਆ ਹਰ ਵੇਲੇ ਚੱਲੀ ਜਾਂਦਾ, ਕਦੇ ਵੀ ਨਹੀਂ ਖਤਮ ਹੁੰਦਾ।
0: ਮੈਨੂੰ ਸ਼ਬਦ ਨਹੀਂ
1: ਫਿਰ ਕਹਿ
0: ਚੇਤੇ
1: ਦਿੰਦੇ
0: ਆ
1: ਆ
0: ਗੁਰਬਾਣੀ ਦਾ,
1: ਰੱਬ
0: ਜਿਹੜਾ ਸੋਚਿਆਂ ਸੋਚੇ ਲੱਖ ਵਾਰੀ ਕੁਝ, ਮਾਫੀ ਚਾਹਾਂਗਾ ਸ਼ਾਇਦ ਤੁਹਾਨੂੰ,
1: ਸੋਚੇ ਸੋਚਣਾ ਹੋਵੇ, ਜੇ ਸੋਚੇ ਲੱਖ ਵਾਰ
0: ਲੱਖ
1: ਚੁੱਪੇ
0: ਵਾਰ,
1: ਚੁੱਪ ਨਾ
0: ਸ਼ਾਇਦ ਉਹ
1: ਹੋਵੇ
0: ਇਹੀ
1: ਲਾਇਨ
0: ਚੀਜ਼
1: ਵਾਲੀ ਤਾਂ।
0: ਗੱਲ ਮਤਲਬ ਹੋਏਗਾ ਜੀ ਉਸ ਚੀਜ਼ ਦਾ।
1: ਹਾਂਜੀ ਹਾਂਜੀ
0: ਜੀ,
1: ਤੇ ਕਿਤੇ ਵੀ ਕਿਤੇ ਬੰਦਾ ਬੈਠਾ ਹੁੰਦਾ, ਕੁਛ ਨਾ ਕੁਛ ਸੋਚੀ ਜਾਂਦਾ, ਉਹ ਕਦੇ ਫ੍ਰੀ ਨਹੀਂ ਹੁੰਦਾ। ਤੁਸੀਂ ਦੇਖੋ ਕਹਿ ਦਿੰਦੇ ਜੀ ਰੱਬ ਦਾ ਨਾਂ ਲੈਣਾ ਚਾਹੀਦਾ, ਉੱਠ ਕੇ ਨਹਾ ਧੋ ਕੇ ਲੈਣਾ
0: ਜੀ
1: ਚਾਹੀਦਾ, ਆਹ ਕਰਨਾ ਚਾਹੀਦਾ, ਪਰ ਜੇ ਅਸੀਂ ਨਹਾ ਧੋ ਕੇ ਹੀ ਜੇ ਇਹ ਸਭ ਕੁਛ ਕਰਕੇ ਰੱਬ ਦਾ ਨਾਂ ਲੈਣਾ ਆ, ਤਾਂ ਫਿਰ ਇਹ ਤਾਂ ਮਤਲਬ ਤਾਂ ਸਾਡੇ ਕੋਲ ਟਾਈਮ ਹੀ ਨਹੀਂ ਹੋਣਾ ਕਿਸੇ ਵੇਲੇ,
0: ਬਿਲਕੁਲ
1: ਸਾਨੂੰ ਅਸੀਂ ਕਹਿਣਾ ਆਹ ਕਰਕੇ ਫੇਰ ਲੈਂਦੇ ਹਾਂ, ਹੁਣ ਮੈਂ ਨਹਾਉਣੀ ਜੇ ਠਹਿਰ ਕੇ ਨਹਾਉਂਦੇ ਜੇ ਕੁਛ
0: ਜੀ
1: ਹੁੰਦੇ ਆ, ਤੁਸੀਂ ਕਿਤੇ ਤੁਸੀਂ ਟੋਇਲਟ ਤੇ ਬੈਠੇ ਆ ਜਾਂ ਕਿਸੇ ਸਮਝੋ ਕਿਤੇ ਜਾ ਰਹੇ ਆ, ਮੂਹਰੇ
0: ਜੀ
1: ਕੁੱਤਾ ਆ ਗਿਆ ਜਾਂ ਸੱਪ ਆ ਗਿਆ, ਉਸੇ ਵੇਲੇ ਤੁਸੀਂ ਰੱਬ ਦਾ ਨਾਮ ਦਵਾ ਦਵ
0: ਬਿਲਕੁਲ
1: ਲੈਣ ਲੱਗ ਪੈਂਦੇ ਆ,
0: ਬਿਲਕੁਲ ਹੈ ਜੀ।
1: ਹੈ ਇੱਕ ਸਕਿੰਟ ਲੱਗਦਾ, ਕੋਈ ਇਹਦਾ ਮਤਲਬ ਰੱਬ ਦਾ ਨਾਮ ਲੈਣ ਲਈ ਕੋਈ ਥਾਂ, ਕੋਈ ਜਗ੍ਹਾ, ਕੋਈ ਟਾਈਮ, ਕੁਛ ਨਹੀਂ ਹੁੰਦਾ।
0: ਨਹੀਂ ਗਾ ਜੀ,
1: ਇਹ ਤੁਸੀਂ ਹਰ ਵੇਲੇ ਲੈ
0: ਜਿੱਥੇ
1: ਸਕਦੇ
0: ਮਰਜ਼ੀ
1: ਹਾਂ,
0: ਲੈ
1: ਕਰ
0: ਸਕਦੇ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ
0: ਜੀ,
1: ਤੇ ਦਵਾ ਸੱਟ ਤੁਸੀਂ ਦੇਖੋ ਮਰ ਜੇ, ਸੱਟ ਲੱਗੇ, ਕੰਡਾ ਲੱਗਾ, ਮਾਂ ਨੂੰ ਚੇਤੇ ਕਰ ਰਿਹਾ, ਹਾਏ ਮਾਂ ਕਿਉਂ, ਮਾਂ ਰੱਬ ਵਰਗੀ ਆ, ਹਨਾ, ਤੇ ਰੱਬ ਨੂੰ ਤਾਂ ਕਿਸੇ ਨੇ ਦੇਖਿਆ ਨੀ, ਮਾਂ ਮਾਂ ਤਾਂ ਹਰ ਵੇਲੇ ਮਤਲਬ ਇੱਦਾਂ ਕਰਦੀ, ਉਹਨੇ ਇੱਕ ਸੈਕਿੰਡ ਚ ਕਹਿੰਦੇ ਫਿਰ ਫੂਕ ਜੇ ਮਾਰ ਦੇਣੀ, ਤਾਂ ਕਹਿਣਾ ਲੈ ਠੀਕ ਹੋ ਗਿਆ,
0: ਬਿਲਕੁਲ
1: ਡਿੱਗ ਗਿਆ ਤਾਂ ਠੀਕ ਹੋ ਗਿਆ, ਕਹਿਣਾ ਹੋਇਆ ਕੀ ਤੈਨੂੰ ਕੁਛ ਵੀ ਨੀ, ਤਾਂ ਹੁਣ ਤਾਂ ਉਹਦਾ ਜੇ ਸੱਟ ਸੁੱਟ ਲੱਗ ਜਾਵੇ ਜਾਂ ਕੋਈ ਡਿੱਗ ਜਾਵੇ ਤਾਂ ਕਿੱਦਾਂ ਕਰਦੇ ਆ, ਆਰਜੂ ਓਕੇ ਬੇਬੀ, ਆਰਜੂ ਫਲਾਨਾ, ਆਰਜੂ ਤਿਮਕੜਾ, ਕਿੰਨਾ ਕੁਛ ਇਹ ਕਰਨੇ।
0: ਆਪਣੇ ਇੰਡੀਆ ਚ ਹੁੰਦਾ ਸੀ ਬੇਬੇ ਪਹਿਲਾਂ ਚਾਰ ਠੋਕਦੀ ਹੁੰਦੀ ਵੀ ਤੈਨੂੰ ਦੀਦਾ ਨੀ, ਚੱਜਣਾ ਦੇਖ ਲਾ, ਤੁਰਦਾ ਡਿੱਗਦਾ ਫਿਰਦਾ, ਫਿਰ ਜਾ ਕੇ ਉਹਨੇ
1: ਤੁਸੀਂ ਦੇਖੋ ਸਕੂਲੇ ਕੋਠੇ ਵੱਜ ਕੇ ਆਉਂਦੀ ਸੀ, ਜੇ ਨਿਆਣੇ ਨੇ ਕੁਛ ਸ਼ਰਾਰਤਾਂ ਕੀਤੀਆਂ, ਹਨਾ, ਕੰਮ ਨੀ ਕੀਤਾ ਕੁਛ ਨੀ, ਉਹ ਤਾਂ ਵੱਜ ਕੇ ਆਉਣੀ ਹੈ, ਗੁਆਂਢ ਨਿਆਣਿਆਂ ਨੇ ਜਿਹੜੇ ਨਾਲ ਦੇ ਆ ਉਹਨੇ ਉਹਦੇ ਤੋਂ ਪਹਿਲਾਂ ਘਰ ਦਬੀੜ ਲਾ ਕੇ ਜਾ ਕੇ ਪਹਿਲਾਂ ਦੱਸ ਦੇਣਾ, ਉਹਦੀ ਖਬਰ ਪਹਿਲਾਂ ਪਹੁੰਚੀ ਹੁੰਦੀ, ਫਿਰ ਮੰਮੀ ਨੇ ਵੀ ਲਾਣੀ ਆ, ਤੂੰ ਇਹ ਤੇਰੇ ਲੈ ਕੇ ਵੀ ਆਉਣਾ, ਫਿਰ ਭੈਣ ਜੀ ਇਹ ਕਹਿਣਾ ਨੀ ਮੰਨਦਾ, ਇਹਨੂੰ ਜ਼ਰੂਰ ਇਹਦੇ 'ਚ ਚਾਰ ਛਿੱਤਰ ਲਾਏ।
0: ਬਿਲਕੁਲ ਬਿਲਕੁਲ,
1: ਹੋਰ ਤੁਸੀਂ ਦੇਖੋ ਬੱਚਿਆਂ ਨੂੰ ਕੁਛ ਕਹਿ ਨੀ ਸਕਦੇ, ਨਾ ਇੱਥੇ ਨਾ ਉੱਥੇ, ਭਵਿੰਦਰ ਜੀ ਕਿਤੇ ਨੀ, ਮਤਲਬ ਕੋਈ ਕੋਈ ਆ ਜਾਣੀ ਕਿ ਬਲੈਸਡ ਬੱਚੇ ਜਿਹੜੇ ਹੈਗੇ ਆ,
0: ਹਨਾ,
1: ਪਰਮਾਤਮਾ ਦੀ ਮਿਹਰਬਾਨੀ ਨਾ, ਉਹ ਸਭ ਕੁਛ ਚੰਗਾ ਕਰੀ ਜਾਂਦੇ, ਸਭ ਕੁਛ ਕਰੀ ਜਾਂਦੇ, ਤਾਂ ਨਹੀਂ ਤਾਂ ਇੱਦਾਂ ਨਾ ਬੱਚਿਆਂ ਨੂੰ ਡਰ ਹੈਗਾ, ਨਾ ਮਾਂ ਬਾਪ ਦਾ ਡਰ। ਮਾਂ ਬਾਪ ਵੀ, ਤੁਹਾਨੂੰ ਮੈਂ ਇੱਕ ਗੱਲ ਦੱਸਦੀ, ਵੈਰੀ ਕਲੀਅਰ ਆ ਕਿ ਅੱਗੇ ਇੱਦਾਂ ਹੁੰਦਾ ਸੀ, ਦਵਾ ਸੱਟ ਰਜਾਈ ਮਾਵਾਂ ਖਿੱਚਦੀਆਂ ਹੁੰਦੀਆਂ ਸੀ, ਜੇ ਉੱਠਿਆ ਨੀ ਕਿੱਦਾਂ ਝਟਕੇ ਪੈਂਦੇ ਸੀ ਸਾਨੂੰ, ਸਾਨੂੰ ਸਾਰਿਆਂ ਨੂੰ ਪਏ ਆ, ਤਾਂ ਮਤਲਬ ਹੁਣ ਤਾਂ ਤੁਸੀਂ ਕਹਿ ਹੀ ਨੀ ਸਕਦੇ, ਇੱਦਾਂ ਤੁਹਾਨੂੰ ਕਰ ਸਕਦੇ ਵੀ ਉਹਦੀ ਰਜਾਈ ਜੇ ਖਿੱਚੋਗੇ, ਹੈ
0: ਭੈਣ ਜੀ ਆਪਣੇ ਆਪ
1: ਨੂੰ
0: ਫੀਲ ਹੋ ਜਾਂਦਾ ਵੀ ਕਾਤੋਂ ਕਹਿ ਦਿੱਤਾ ਨਾ, ਕਾਤੋਂ ਟੋਕ ਦਿੱਤਾ, ਮਤਲਬ ਕਿ ਉਹ ਆਪਣੀ ਜਗ੍ਹਾ ਸਹੀ ਸੀ,
1: ਹਾਂਜੀ ਹਾਂਜੀ,
0: ਫੀਲ ਹੋਣ ਲੱਗ
1: ਜਾਂਦਾ। ਇਹ ਗੁੱਸਾ ਹੀ ਬੜਾ ਮੰਨਦੇ ਅੱਜ ਕੱਲ੍ਹ ਦੇ
0: ਜੀ,
1: ਤਾਂ ਨਿਆਣੇ ਅੱਗੇ ਕਦ ਹੁੰਦੇ ਸੀ, ਅੱਗੇ ਤਾਂ ਤਾਏ ਚਾਚੇ ਬਾਬੇ ਜਾਂ ਆਂਟੀ ਗੁਆਂਢੀ ਵੀ ਦੋ ਥੱਪੜ ਲਾਈ ਦਿੰਦੇ ਸੀ ਜੇ ਨਿਆਣਾ ਸ਼ਰਾਰਤ ਕਰਦਾ ਸੀ,
0: ਬਿਲਕੁਲ ਹੈ,
1: ਔਰ ਕੋਈ ਗੁੱਸਾ ਹੀ ਨਹੀਂ ਸੀ ਕਰਦਾ, ਹਨਾ,
0: ਬਿਲਕੁਲ ਹੈ ਜੀ। ਭੈਣ ਜੀ ਆਪਣੇ ਨਾਲ ਔਜਲਾ ਸਾਹਿਬ ਜੁੜਨਾ ਚਾਹੁੰਦੇ, ਉਹਨਾਂ ਨੇ ਸ਼ਾਇਦ ਕੋਈ ਗੱਲ ਗੱਲ ਸਾਂਝੀ ਕਰਨੀ।
1: ਠੀਕ ਹੈ ਠੀਕ ਹੈ, ਲੈਓ ਲੈਓ, ਬਹੁਤ ਚਿਰ ਹੋ ਗਿਆ ਮਿਲੇ ਹੀ ਨਹੀਂ।
0: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ ਨੂੰ ਜੀ,
2: ਸਤਿ ਸ਼੍ਰੀ ਅਕਾਲ ਵੱਡੇ ਭੈਣ ਜੀ ਤੇ ਭਰਜਵੀਰ ਸਿੰਘ ਸਰੋਤਿਆਂ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕਿਦਾਂ ਕੀ ਹਾਲ ਚਾਲ ਆ, ਮੈਂ ਤਾਂ ਆਪ ਤੋਂ ਯਾਦ ਕਰਦੀ ਸੀ,
2: ਮੈਂ ਨਾ ਭੈਣ ਜੀ
1: ਪਾ ਚਲ ਸੁਣਦੇ ਰਹਿੰਦਾ,
2: ਇੱਕ ਮਿੰਟ ਨਾ, ਕਿੰਨੇ ਸੈਕਿੰਡ ਮੈਂ ਬਿਹਾਈਂਡ ਚੱਲ ਰਿਹਾ ਸੀ।
0: ਅੱਛਾ ਜੀ,
2: ਤੇ ਮੈਂ ਨਾ ਕਹਿਣ ਲੱਗਿਆ ਸੀ ਵੀ ਭੈਣ ਜੀ ਨੂੰ ਦੇ ਵਿਚਾਰ ਲਵੋ ਤੁਸੀਂ ਇਹਦੇ ਵਿੱਚ ਲਿਖਿਆ, ਮੈਂ ਸਵਾਲ ਵੀ ਤੁਹਾਨੂੰ ਕਰਨਾ ਜੇ ਨਾ ਜੁੜਦੇ ਤੁਸੀਂ, ਹਨਾ,
0: ਹਾਂਜੀ,
2: ਉਹ ਜਦੋਂ ਮੈਂ ਲਾਈਵ ਤੇ ਲੱਭਿਆ ਤੇ ਤੁਸੀਂ ਲੱਗੇ ਜੁੜੇ ਹੋਏ ਸੀਗੇ। ਸਵਾਲ ਜਿਹੜਾ ਭਾਜ ਨੇ ਕਹਾਣੀ ਸੁਣਾਈ ਜੀ,
1: ਹਾਂਜੀ,
2: ਤੁਸੀਂ ਟੀਚਰ ਰਹੇ ਹੋ, ਬਹੁਤ ਜਾਣੀ ਬੱਚਿਆਂ ਨੂੰ ਪੜ੍ਹਾਇਆ ਹੋਣਾ, ਇਹੋ ਜਿਹੀਆਂ ਗੱਲਾਂ ਚ ਵੀ ਲੰਘੀ ਹੋਣੀ ਜਿਹੜੀ ਕਹਾਣੀ, ਕੀ ਜਿਹੜਾ ਬੰਦਾ ਇਹੋ ਜਿਹੀਆਂ
1: ਇਹ ਉਸ ਵੇਲੇ ਗੱਲ ਹੋ ਰਹੀ ਸੀ ਤਾਂ ਉਸ ਵੇਲੇ ਪਹਿਲਾਂ ਮੈਂ ਬੋਲਣ ਲੱਗੀ, ਪਰ ਫਿਰ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਚਾਹੁੰਦੀ ਸੀ, ਜਾਣੀ ਕਿ ਅਸੀਂ ਉੱਥੇ ਦੂਜੇ ਇੱਥੇ ਨੌਰੇ ਟੀਚਰ ਟ੍ਰੇਨਿੰਗ ਕਰਦੇ ਸੀ, ਪਰ ਮੈਂ ਇੱਕ ਵਾਰ ਪੋਸਟ ਪਾਈ ਸੀ ਅਨਨੋਨ ਜਿਹਾ ਨਾਂ ਲਿਖ ਕੇ ਕਰਕੇ, ਹੈ ਨਾ। ਤਾਂ ਤੁਸੀਂ ਦੇਖੋ, ਮੈਂ ਕਹਿੰਦੀ ਕਿਹੋ ਜਿਹੇ ਕਹਿਣ ਨੂੰ ਗ੍ਰੰਥੀ ਆ, ਕਹਿਣ ਨੂੰ ਕੁਛ ਆ, ਤੁਸੀਂ ਦੇਖੋ ਕਿਹੋ ਜਿਹੇ ਗੰਦੇ ਬੰਦੇ। ਮੈਂ ਕਹਿੰਦੀ ਇਹ ਸਿਰਫ ਇੱਦਾਂ ਇੱਦਾਂ ਹੀ ਆ, ਸੋਹਣੇ ਕੱਪੜੇ ਪਾਇਆ ਤੇ ਉਹ ਵਧੀਆ ਨਹੀਂ ਹੋ ਜਾਂਦੇ। ਮੈਂ ਕਹਿੰਦੀ ਉਹਦੇ ਨਾਲੋਂ ਜੇ ਕੱਪੜੇ ਨਹੀਂ ਵਧੀਆ ਪਾਏ, ਮਤਲਬ ਆ ਬਾਣੇ ਵਿੱਚ ਨਹੀਂ। ਮੈਂ ਕਹਿੰਦੀ ਜੇ ਕੋਈ ਗਲਤੀ ਕਰਦਾ ਬਾਣੇ ਤੋਂ ਬਿਨਾਂ, ਗਲਤੀ ਕਰਦਾ ਤਾਂ ਮਾਫ ਕੀਤਾ ਜਾ
0: ਜੀ
1: ਸਕਦਾ, ਵੀ
0: ਬਿਲਕੁਲ।
1: ਹਾਂ ਜੀ ਉਹਦੇ ਕੋਲੋਂ ਗਲਤੀ ਹੋ ਸਕਦੀ ਆ, ਚਲੋ ਹਾਂ, ਪਰ ਜਦ ਤੁਸੀਂ ਇੱਕ ਵਾਰ ਬਾਣੇ ਵਿੱਚ ਆ ਗਿਆ, ਕੁਛ ਹੋ ਗਿਆ, ਫਿਰ ਵੀ ਤੁਸੀਂ ਗਲਤੀ ਕਰਦੇ ਆ ਤਾਂ ਫਿਰ ਤਾਂ ਉਹ ਮਾਫੀ ਦੇ ਯੋਗ ਨਹੀਂ।
0: ਨਹੀਂ ਜੀ,
1: ਔਰ ਇਹ ਗਲਤੀਆਂ ਤੁਹਾਨੂੰ ਮੈਂ ਦੱਸਦੀ ਆ, ਬਹੁਤ ਬਹੁਤ ਦੇਖੀਆਂ, ਬਹੁਤ ਦੇਖੀਆਂ,
0: ਜੀ
1: ਬਹੁਤ ਸੁਣੀਆਂ, ਆਂਢ ਗੁਆਂਢ ਵਿੱਚ, ਆਲੇ ਦੁਆਲੇ ਵਿੱਚ, ਉਹ ਫਲਾਣੇ ਨਾਲ ਇੱਦਾਂ ਹੋਈ, ਇੱਦਾਂ ਕੀਤੀ।
0: ਜੀ
1: ਸਾਡੇ ਨਾਲ ਦੇ ਪਿੰਡ ਸੀ, ਉਹ ਕੁੜੀ ਸੀ, ਤਾਂ ਉਹ ਦੱਸੀ, ਕਹਿੰਦੀ ਭਈ ਮੈਂ, ਹਨਾ, ਮੈਨੂੰ ਤੇ ਅਸੀਂ ਇਕੱਠੀਆਂ ਹੀ ਕਰਦੇ ਸੀ, ਕਹਿੰਦੀ ਵੀ ਮੈਂ ਸਵੇਰ ਨੂੰ ਤੜਕੇ ਨੂੰ ਜਾ ਰਹੀ ਸੀ, ਮਤਲਬ ਆਪਣੇ ਘਰ ਉੱਥੇ ਜਾਣੀ ਕਿ ਧਾਰ ਚੋਣ ਜਾਂਦੀ ਸੀ, ਹਨਾ, ਨੇੜੇ ਕੋਲੇ ਸੀਗਾ। ਤਾਂ ਉਹ ਗੁਰਦੁਆਰੇ ਦੇ ਭਾਈ ਬਾਰੇ ਦੱਸੀ, ਵੀ ਉਹਨੇ ਗੁਰਦੁਆਰੇ ਦੇ ਭਾਈ ਨੇ ਕਹਿੰਦੀ ਆ ਕੇ ਮੈਨੂੰ ਮੋਹਰਿਓ ਫੜ ਲਿਆ। ਤੁਸੀਂ ਦੇਖੋ ਕਿੰਨੀ ਮਾੜੀ ਗੱਲ ਆ, ਕਿੰਨੀ ਗਲਤ ਗੱਲ ਆ, ਕਿੰਨੀ ਗਲਤ ਗੱਲ ਆ। ਕਹਿੰਦੀ ਮੈਂ ਕੱਸ ਕੇ ਥੱਪੜ ਉਹਦੇ ਮਾਰਿਆ, ਹਨਾ, ਵੀ ਤੈਨੂੰ ਸ਼ਰਮ ਹੈ ਵੀ ਮੈਂ ਤੇਰੇ ਬੱਚਿਆਂ ਵਰਗੀ ਆ, ਹਨਾ।
0: ਬਿਲਕੁਲ,
1: ਤੇ ਤੁਸੀਂ ਦੇਖੋ ਇਹ ਭਾਈ ਕੀ ਕਿਹਾ ਜਾ ਸਕਦਾ ਇਹੋ ਜਿਹੇ ਲੋਕਾਂ
0: ਬਿਲਕੁਲ ਹੈ
1: ਨੂੰ।
0: ਜੀ ਬਿਲਕੁਲ ਹੈ ਜੀ ਜੀ ਜੀ ਓਜਲਾ ਸਾਹਿਬ,
1: ਮੈਂ ਮੈਂ
2: ਬਿਲਕੁਲ ਭੈਣ ਜੀ, ਮੈਂ ਉਹੀ
1: ਕਲਮ ਪੰਜਾਬ ਦੀ
2: ਵਿੱਚ
1: ਪੋਸਟ ਪਾਈ
2: ਸੀ ਇੱਕ
1: ਵਾਰ।
0: ਹਾਂਜੀ ਹਾਂਜੀ ਜੀ,
1: ਹਾਂਜੀ ਮੈਂ ਕਰ ਲਈ ਭੈਣ। ਮਤਲਬ ਜਿਹੜੇ ਬਹੁਤੇ ਨਾ ਚਿੱਟੇ ਕੱਪੜਿਆਂ ਵਾਲੇ ਜਾਂ ਕਿਸੇ ਤੇ ਅਸੀਂ ਬਹੁਤਾ ਹੀ ਯਕੀਨ ਕਰਦੇ ਹਾਂ, ਹੋਰ ਵੀ ਹੈਗੀਆਂ ਕਹਾਣੀਆਂ ਇੱਕ ਦੋ ਕ
0: ਜੀ,
1: ਤੇ ਜਾਣੀ ਕਿ ਮੈਂ ਹੁਣ ਵੀ ਕਿਸੇ ਨਾਲ ਗੱਲ ਅਸੀਂ ਜੀ ਕਰਦੀ, ਉਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਉਹ ਬੰਦਾ ਏਦਾਂ ਦਾ ਸੀ, ਉਹ ਏਦਾਂ ਨਾਲ। ਮੈਂ ਆਪਣੇ ਘਰੇ ਕਿਸ ਤਰ੍ਹਾਂ ਗੱਲ ਕਰਾਂ, ਤੇ ਮਤਲਬ ਅਸੀਂ ਉਸ ਬੰਦੇ ਦੀ ਇੰਨੀ ਰਿਸਪੈਕਟ ਕਰਦੇ ਸੀ, ਕੋਈ ਹਿਸਾਬ ਨਹੀਂ। ਉਹ ਮਿਲਟਰੀ ਦੂਜਾ ਲੈਫਟੀਨੈਂਟ ਰਿਟਾਇਰ ਹੋਇਆ, ਤੇ ਉਹ ਏਦਾਂ ਦਾ ਬੰਦਾ ਸੀ, ਉਹਦੀ ਇੰਨੀ ਰਿਸਪੈਕਟ ਕਰਦੇ ਸੀ, ਫਿਰ ਉਹ ਇੰਨਾ ਗੰਦਾ ਵੀ ਸੀ।
0: ਬਿਲਕੁਲ ਹੈ ਜੀ,
1: ਅਸੀਂ ਕਹਿਣਾ ਅਸੀਂ ਤਾਂ ਭਈ ਜੀ ਜੀ ਕਰਕੇ ਬੋਲੀ ਦਾ ਸੀ, ਸਾਡੇ ਨਾਲ ਤਾਂ ਬਹੁਤੇ ਵਧੀਆ ਸੀ, ਪਰ ਇਹ ਤਾਂ ਜਿਸਲੇ ਜਿਹਦੇ ਨਾਲ ਬੀਤੀ ਹੁੰਦੀ, ਕੋਈ ਦੱਸਦਾ ਨਾ ਫਿਰ ਨਾ ਹੋਇਆ ਜਾਂ ਮੈਨੂੰ ਆ ਕਿਹਾ ਤਾਂ ਉਹਨੂੰ ਪਤਾ ਹੁੰਦਾ।
0: ਨਾਲੇ ਭੈਣ ਜੀ ਉਹ ਜਿਹੜਾ ਡਰ ਆ ਨਾ, ਇੱਕ ਤਰ੍ਹਾਂ ਦਾ ਆਪਣੇ ਉਹ ਸਮਾਜ ਦੇ ਵਿੱਚ ਡਰ ਪਾਇਆ ਜਾਂਦਾ, ਚਾਹੇ ਉਹ ਬੱਚੇ ਨੇ ਚਾਹੇ ਕੁਝ ਵੀ ਆ ਨਾ, ਇੱਥੇ ਦੇਖੋ ਹੁਣ ਬੱਚੇ ਜਿਹੜੇ ਨੇ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਆ, ਉਹ ਚਾਹੇ ਪੇਰੈਂਟਸ ਹੈਗੇ ਨੇ, ਚਾਹੇ ਉਹਨਾਂ ਦੇ ਟੀਚਰ ਹੈਗੇ ਨੇ, ਚਾਹੇ ਕਿਤੇ ਵੀ ਆ ਨਾ, ਤਾਂ ਉਹ ਛੋਟਾ ਵੱਡਾ ਜਿਹੜਾ ਉਹ ਚਲੋ ਇੱਕ ਰਿਸਪੈਕਟ ਹੈਗੀ ਆ ਹਰ ਕਿਸੇ ਦੀ, ਇੱਥੇ ਉਹ ਨਹੀਂ ਕਹਿੰਦੇ ਕਿ ਰਿਸਪੈਕਟ ਨਹੀਂ ਗੀ, ਪਰ ਉਹ ਜਿਹੜਾ
1: ਬਿਲਕੁਲ
0: ਹਰ ਚੀਜ਼ ਦਾ ਦਬਦਬਾ ਹੈ ਨਾ, ਜਿੱਦਾਂ ਹੁਣ
1: ਇੱਕ ਦੂਜੇ ਨੂੰ ਇਹ
0: ਜੀ
1: ਸਾਫ਼ ਮਿਲਦੇ, ਇਹਨਾਂ ਦੀਆਂ ਰੂਹਾਂ ਸੱਚੀਆਂ, ਇਹ ਇਹਨਾਂ
0: ਜੀ
1: ਨੂੰ ਭੁਪਿੰਦਰ ਜੀ ਇਹ ਛੁਪਾਉਂਦੇ ਨਹੀਂ ਆਪਣੇ ਘਰ। ਇੰਡੀਆ ਤੁਹਾਨੂੰ ਮੈਂ ਦੱਸਦੀ ਹਾਂ, ਨਿਆਣੇ ਮੈਂ ਦੇਖਦੀ ਹਾਂ ਭੀ ਛੋਟੀ ਛੋਟੀ ਉਮਰ ਦੇ ਨਿਆਣੇ ਉੱਥੇ ਬਹੁਤ ਹੁਸ਼ਿਆਰ ਆ, ਸ਼ੈਤਾਨ ਆ, ਮਤਲਬ ਇੱਥੇ ਦੇ ਜਿਹੜੇ ਬਾਹਰ ਦੇ ਨਿਆਣੇ ਤੁਸੀਂ ਆਪਣੇ ਬੱਚਿਆਂ ਦੇਖ ਲਓ, ਇੱਥੇ ਦੇ ਬੱਚੇ ਬਹੁਤ ਸਿੱਧੇ ਸਾਦੇ ਆ, ਬਿਲਕੁਲ ਸਿੰਪਲ ਗੱਲ ਕਰਦੇ, ਸੱਚੀ ਗੱਲ ਕਰਦੇ। ਅੱਗੇ ਤਾਂ ਉੱਥੇ ਤਾਂ ਬੁੜੀਆਂ ਕਹਿ ਦਿੰਦੇ ਨੇ, ਅੱਛਾ ਆ ਫਲਾਨੀ ਚੀਜ਼ ਹੁਣ ਫਲਾਨੀ ਆਊਗੀ, ਗੁਆਂਢ ਨੂੰ ਉਹਨੂੰ ਦੱਸੀ ਨਾ ਹੈਗੀ, ਇਹ ਤਾਂ ਝੱਟ ਕਹਿੰਦੇ ਹੈਗੀ ਆ।
0: ਬਿਲਕੁਲ
1: ਹਾਂ, ਨਹੀਂ ਇਹ ਬਹੁਤ ਜਾਣੀ ਕਿ ਸੱਚੀਆਂ ਰੂਹਾਂ, ਇਹ ਬਹੁਤ ਸਾਫ਼ ਬੋਲਦੇ ਫਿਰ ਇਹਨਾਂ ਨੂੰ, ਕਿਉਂਕਿ ਇੱਕੋ ਹੀ ਲੈਂਗੁਏਜ ਆ, ਅਸੀਂ ਤਾਂ ਅੰਗਰੇਜ਼ੀ ਚ ਗੱਲ ਕਰਦੇ ਕਰਦੇ ਪੰਜਾਬੀ ਚ ਮਾੜਾ ਜਿਹਾ ਕੁਛ ਦੱਸਦੇ ਜਾਂ ਇੱਦਾਂ ਕਰਨਾ, ਇਹਨੀ ਉਹੀ ਲੈਂਗੁਏਜ ਬੋਲਣੀ, ਉਹੀ ਸਾਰਿਆਂ ਤੋਂ ਸੁਣਨੀ, ਤਾਂ ਉਹੀ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ, ਉਹ
1: ਸਾਡੇ ਨਾਲ ਬਹੁਤ ਖਰੇ।
0: ਬਿਲਕੁਲ ਹੈ ਜੀ,
1: ਹਾਂਜੀ ਆ ਜਾਓ ਲਬੀਰ ਜੀ ਤੁਸੀਂ
0: ਜੀ,
2: ਇੱਕ ਮਿੰਟ ਜੀ ਦਿਓ,
1: ਚਲੇ ਗਿਆ
0: ਨਹੀਂ ਉਧਰ ਇਹਨਾਂ ਦਾ ਨਾ, ਜਦੋਂ ਕਾਲ ਲਾਈ ਹੋਵੇ ਨਾ ਜੀ, ਉਦੋਂ ਗਾਹਕ ਹੋਣੇ ਜ਼ਿਆਦਾ ਸ਼ੁਰੂ ਹੋ ਜਾਂਦੇ,
1: ਗਾਹਕ ਵੀ ਗਾਹਕ ਤਾਂ ਮੈਂ ਸੁਣਦੀ ਪਤਾ, ਚੱਲ ਉਧਰ ਤਾਂ ਖਰੀ ਗੱਲ ਹੈ, ਦੋ ਕੰਮ ਹੋਈ ਜਾਂਦੇ ਆ, ਖਰੀ ਗੱਲ ਆ, ਕਹਿੰਦੇ ਹੁੰਦੇ ਰੱਬ ਦਾ ਨਾਮ ਵੀ ਲਈ ਜਾਓ ਤਾਂ ਨਾਲ ਰੋਟੀ ਵੀ ਬਣਾਈ ਜਾਓ ਕਿਚਨ ਵਿੱਚ, ਤਾਂ ਖਰੀ ਗੱਲ ਹੈ, ਹੋਰ ਵੀ ਵਧੀਆ ਬਣਦੀ ਆ, ਨਾਲ ਨਾਲ ਗੱਲ ਵੀ ਹੋ ਜਾਂਦੀ, ਪੈਸੇ ਵੀ ਆਈ ਜਾਂਦੇ ਆ, ਤਾਂ ਫਿਰ ਉਹ ਵਧੀਆ ਪ੍ਰੋਗਰਾਮ ਚੱਲ ਲੱਗਦਾ।
0: ਹਾਂਜੀ ਬਿਲਕੁਲ ਹੈ ਜੀ,
1: ਨਹੀਂ ਠੀਕ ਹੈ ਵੈਸੇ,
0: ਬਿਲਕੁਲ ਹੈ ਜੀ, ਨਾਲ ਚੱਲਣਾ ਚਾਹੀਦਾ ਜੀ, ਕੰਮ ਕਰ ਵੀ।
1: ਹਾਂਜੀ ਗੁਰੂਆਂ ਨੇ ਸਾਡਿਆਂ ਨੇ ਇਹੀ ਸਮਝਾਇਆ ਕਿ ਕੰਮ ਕਰੀ ਜਾਓ
0: ਜੀ,
2: ਉਹੀ ਭੈਣ ਜੀ ਦੇਖੋ ਆ ਜਿਹੜੀ ਤੁਸੀਂ ਗੱਲ ਕਰਕੇ ਹਟੇ ਹੋ ਨਾ, ਉਹ ਭਾਈਆਂ ਜੀ ਤਾਂ ਕਿਸੇ ਨੇ ਬਹੁਤ ਵਧੀਆ ਕਮੈਂਟ ਲਿਖਿਆ ਹੈ, ਉਹ ਕਹਿੰਦੇ ਵੀ ਸਾਨੂੰ ਨਾ 2 ਲੱਖ ਰੁਪਇਆ ਇਸੇ ਕੰਮ ਦਾ ਦਿੱਤਾ, ਵੀ ਉਹ ਸਾਨੂੰ ਇਹ ਸਮਝਾਈ ਗਏ ਵੀ ਭਾਈ ਜਿਹੜੀ ਮਾਇਆ ਹੈ ਨਾਲ ਨੀ ਜਾਣੀ ਇਸ ਕੰਮ, ਇਹ ਗੱਲ ਸੁਣ ਲਈ ਅਸੀਂ ਉਹਨਾਂ ਤੋਂ 2 ਲੱਖ ਰੁਪਇਆ ਲਿਆ। ਪੜ੍ਹਾਇਆ ਵੀ ਆ ਦੇ ਵਿੱਚੋਂ ਲੰਘੇ ਹੋ, ਵੀ ਜਿਹੜਾ ਕੋਈ ਬੰਦਾ ਇਹੋ ਜਿਹੀਆਂ ਗੱਲਾਂ ਲਿਖਦਾ ਨਾ ਕਿ ਉਹਦੇ ਤੇ ਆਪ ਖਰਾ ਉਤਰਦਾ। ਅਸੀਂ ਨਾ ਬਹੁਤ ਗੱਲਾਂ 'ਚ ਮੈਂ ਵੀ ਇਹ ਲਿਖ ਲੈਣਾ, ਦੁਨੀਆਦਾਰੀ ਨੂੰ ਦੇਖ ਕੇ ਦੁਨੀਆਦਾਰੀ ਦੀ ਗੱਲ ਕਰਦੇ ਆ।
1: ਪਤਾ ਕੀ ਆ, ਹਰੇਕ ਬੰਦੇ ਦੀ ਯਾਨੀ ਕਿ ਤਿੰਨ ਪਰਸਨੈਲਿਟੀਆਂ ਹੁੰਦੀਆਂ,
0: ਜੀ
1: ਇੱਕ ਇੱਕ ਉਹਦੀ ਇੱਕ ਇੱਦਾਂ ਆ ਵੀ ਪਬਲਿਕ ਵਿੱਚ ਉਹਦੀ ਕੋਈ ਹੋਰ ਹੁੰਦੀ ਆ,
0: ਜੀ
1: ਆਪਣੀ ਫੈਮਿਲੀ ਵਿੱਚ ਹੋਰ ਹੁੰਦੀ ਆ, ਜਿਸਲੇ ਉਹ ਇਕੱਲਾ ਹੁੰਦਾ ਸਿਰਫ ਇਕੱਲਾ ਉਸਲੇ ਉਹਦੀ ਹੋਰ ਹੁੰਦੀ ਆ।
0: ਬਿਲਕੁਲ ਜੀ,
1: ਹਾਂਜੀ, ਕਿਉਂਕਿ ਪਬਲਿਕ ਵਿੱਚ ਮੈਂ ਹੋਰ ਤਰੀਕੇ ਨਾਲ ਪੇਸ਼ ਹੋਣਾ,
0: ਜੀ
1: ਜਿਸਲੇ ਮੈਂ ਫੈਮਿਲੀ ਵਿੱਚ ਨੂੰਹ ਧੀ ਦੇ ਸਾਹਮਣੇ ਪੇਸ਼ ਹੋਣਾ ਮੈਂ ਹੋਰ ਤਰੀਕੇ ਨਾਲ ਹੋਣਾ, ਜਿਸਲੇ ਮੈਂ ਇਕੱਲੀ ਆ ਤਾਂ ਹੋਰ ਹੋਰ ਤਰੀਕੇ ਹੋ
0: ਬਿਲਕੁਲ ਹੈ
1: ਸਕਦੇ।
0: ਜੀ ਬਿਲਕੁਲ ਹੈ ਜੀ,
2: ਮੈਂ ਨਾ ਆਪਣੇ
1: ਬਸ ਹੁਣ
2: ਗੱਲ ਕਰ
1: ਮੈਨੂੰ
2: ਰਿਹਾ
1: ਲੱਗਦਾ ਜਵਾਬ ਮਿਲ
2: ਮੱਕੜ
1: ਗਿਆ
2: ਦਾ।
1: ਹੋਣਾ ਤੁਹਾਨੂੰ।
2: ਹਾਂਜੀ, ਅੱਜ ਕੱਲ ਮੈਂ ਹੋਰ ਤੁਹਾਨੂੰ ਦੱਸਦਾ ਜੀ, ਹਾਂ ਜੀ ਅਸੀਂ ਬਾਹਰ ਕੁਛ ਹੋਰ ਹੁੰਦੇ, ਅੰਦਰ ਕੁਛ ਹੋਰ ਹੁੰਦੇ ਵੀ ਹੈ, ਘਰਾਂ 'ਚ ਬਹੁਤ ਕੁਛ ਚੱਲਦਾ। ਮੈਂ ਉਹਦੀ ਸੁਣੀ ਜੀ ਗੱਲ, ਉਹ ਕਹਿੰਦਾ ਵੀ ਮੈਂ ਇੱਕ ਲੇਖਕ ਨੂੰ ਬਹੁਤ ਨੇੜਿਓਂ ਜਾਣਦਾ
0: ਜੀ,
2: ਤੇ ਉਹ ਨਾ ਕਹਿੰਦਾ ਵੀ ਉਹਨੇ ਮਾਂ ਦੇ ਉੱਪਰ ਲੇਖ ਕਹਾਣੀਆਂ ਵੀ ਬਹੁਤ ਲਿਖੀਆਂ ਤੇ ਗੀਤ ਵੀ ਬਹੁਤ ਲਿਖੇ
0: ਜੀ।
1: ਅੱਛਾ,
2: ਕਹਿੰਦਾ ਪਰ ਵੀ ਜਦੋਂ ਮੈਂ ਪਰਸਨਲੀ ਉਹਦੇ ਘਰੇ ਗਿਆ, ਮੈਨੂੰ ਮੌਕਾ ਮਿਲਿਆ ਜਾਣ ਦਾ
0: ਜੀ,
2: ਕਹਿੰਦਾ ਵੀ ਉਹਦੀ ਮਾਂ ਉਹਦੇ ਘਰੇ ਨਰਕਰ ਕੇ ਜ਼ਿੰਦਗੀ ਹੰਡਾ ਰਹੀ।
0: ਬਿਲਕੁਲ,
2: ਸੁਣ ਕੇ ਉਹਦੀਆਂ ਕਹਾਣੀਆਂ ਸੁਣ ਕੇ ਤੁਹਾਨੂੰ ਐ ਲੱਗੋ ਵੀ ਇਹਦੇ ਨਾਲੋਂ ਵੱਧ ਮਾਂ ਦਾ ਕੋਈ ਕਰ ਹੀ ਨੀ ਸਕਦਾ
0: ਜੀ।
1: ਬਿਲਕੁਲ ਬਿਲਕੁਲ,
2: ਉਹ ਜਦੋਂ ਭਾਰ ਜੀ ਸੁਣਾ ਰਹੇ ਸੀ ਨਾ ਗੱਲਾਂ, ਮੈਂ ਇਹ ਲਾ ਵੀ ਇਹ ਵੀ ਅਸੀਂ ਜੋ ਕਰਦੇ ਆ ਕਿਰਦਾਰ, ਇੱਕ ਅਸੀਂ ਕਿਰਦਾਰ ਨੀ ਨਿਭਾਉਂਦੇ ਜਿੱਦਾਂ ਹੈ ਨਾ
0: ਜੀ,
2: ਉਹ ਇੱਕ ਗੀਤ ਆ ਮੈਨੂੰ ਉਹਦੇ ਵਿੱਚ ਬਹੁਤ ਵਧੀਆ ਲਾਈਨ ਲੱਗਦੀ ਆ, ਮੈਨੂੰ ਪੂਰਾ ਨੀ ਯਾਦ ਕਿਸੇ ਦਾ ਲਿਖਿਆ, ਬਹੁਤ ਪਿਆਰਾ। ਉਹ ਕਹਿੰਦਾ ਤੂੰ ਰੋਣਾ ਵੀ ਜਦੋਂ ਮੈਂ ਮਰ ਗਿਆ ਨਾ, ਕਹਿੰਦਾ ਤੂੰ ਰੋਣਾ ਨਹੀਂ, ਕਹਿੰਦਾ ਤੂੰ ਰੋਣਾ ਏਦਾਂ ਜਿਵੇਂ ਹੱਸਦਾ ਹੋਵੇ ਪਾਤਰ ਕਿਸੇ ਕਹਾਣੀ ਦਾ।
0: ਕਿਆ ਬਾਤ ਹੈ, ਕਿਆ ਬਾਤ ਹੈ,
2: ਤੂੰ ਰੋਣਾ ਏਦਾਂ ਜਿਵੇਂ ਹੱਸਦਾ ਹੋਵੇ ਪਾਤਰ ਕਿਸੇ
0: ਕਹਾਣੀ ਦਾ।
2: ਮਤਲਬ ਅਸੀਂ ਜ਼ਿੰਦਗੀ ਕਈ ਤਰ੍ਹਾਂ ਦੀ ਜ਼ਿੰਦਗੀ ਹੰਡਾ ਰਹੇ ਹਾਂ ਜਿਵੇਂ ਤੁਸੀਂ ਹੁਣ ਦੱਸ ਕੇ ਹਟੇ ਹੋ
0: ਜੀ,
2: ਹਨਾ। ਅੱਜ ਹੀ ਆ ਦੇਖੋ ਤੁਸੀਂ ਇਮੇਜਿਨੇਸ਼ਨ ਦੀ ਗੱਲ ਕਰੀ ਆ, ਮੇਰੇ ਦਿਲ ਦੀ ਗੱਲ ਕਿ ਮੈਂ ਚਾਹੁੰਦਾ ਵੀ ਤੁਸੀਂ ਆਵੋ, ਨਹੀਂ ਮੈਂ ਤੁਹਾਨੂੰ ਸੱਦ ਲੈਣਾ ਸੀ ਜੀ, ਇਹ ਗੱਲਾਂ ਤਾਂ ਉੱਥੇ ਪੁੱਛਣ ਵਾਲੀਆਂ ਨੇ, ਵੱਡੇ ਹੋ ਤਜਰਬਾ ਭੈਣ ਜੀ, ਤਜਰਬਾ ਹੀ ਹੁੰਦਾ ਇੱਕ ਕਿਸਮ ਦਾ,
0: ਤਜਰਬਾ ਬਿਲਕੁਲ ਹੈ ਜੀ,
1: ਬਿਲਕੁਲ
2: ਜ਼ਿੰਦਗੀ ਦਾ ਤਜਰਬਾ ਬਹੁਤ ਵੱਡਾ। ਹੁਣ ਦੇਖੋ ਤੁਸੀਂ ਤਾਂ ਇੱਕ ਪੜਾਅ ਤੇ ਖੜੇ ਰਹੇ, ਸਟੂਡੈਂਟ ਆਉਂਦੇ ਰਹੇ ਜਾਂਦੇ ਰਹੇ
0: ਜਾਂਦੇ ਰਹੇ
2: ਹਨਾ,
1: ਹਾਂਜੀ,
2: ਤੇ ਉਹਦੇ ਅੱਛਾ ਸੋਚ ਬਦਲਣ ਵਾਲੇ ਸਟੂਡੈਂਟ ਵੀ ਆਏ ਤੁਹਾਡੇ ਜਦੋਂ ਤੁਸੀਂ ਸ਼ੁਰੂ ਕੀਤੀ ਹੋਣੀ ਪੜ੍ਹਾਈ, ਆਪਣਾ ਜਵਾਨਾਂ ਸੀ ਤੁਹਾਤੋਂ ਵੱਡੇ ਹੋ ਸ਼ਾਇਦ ਮੈਂ ਹੁੰਦਾ ਤੁਹਾਡੇ ਕੋਲੇ ਪੜ੍ਹਿਆ ਹੁੰਦਾ, ਪਰ ਉਹ ਉਦੋਂ ਕਿਹੋ ਜਿਹੇ ਸਟੂਡੈਂਟ ਸੀ ਜਵਾਨੇ ਚ, ਫਿਰ ਤੁਹਾਡੇ ਉੱਥੇ ਰਹਿੰਦੇ ਰਹਿੰਦੇ ਕਿਵੇਂ ਚੇਂਜ ਆਈ, ਫਿਰ ਜਦ ਇੱਥੇ ਆਏ ਇੱਥੇ ਤਾਂ ਟੋਟਲੀ ਚੇਂਜ ਸੀ ਨਾ ਕੰਮ
0: ਜੀ,
1: ਹਨਾ। ਬਿਲਕੁਲ, ਇੱਥੇ ਤਾਂ ਟੋਟਲੀ ਚੇਂਜ, ਬਿਲਕੁਲ ਬਹੁਤ ਬਹੁਤ ਜ਼ਿਆਦਾ ਚੇਂਜ ਆ,
2: ਬਹੁਤ ਜ਼ਿਆਦਾ ਚੇਂਜ ਹੈ। ਮੈਂ ਉਸ ਕਰਕੇ ਮੈਂ ਤੂੰ ਇਹੀ ਇਹੀ ਤਜਰਬਾ ਤੋਂ ਲੈਣਾ ਚਾਹੁੰਦਾ ਸੀ ਵੀ ਮਤਲਬ ਅਸੀਂ ਜੋ ਲਿਖਦੇ ਹਾਂ ਕਿ ਅਸੀਂ ਆ ਜਿਵੇਂ ਉਹ ਕਹਿੰਦੇ ਨੇ ਵੀ ਉਹ ਗੱਲ ਨੂੰ ਭੁੱਲ ਜਾਓ, ਇਹ ਸੋਚਦਾ ਹੈ ਹੀ ਨਹੀਂ ਜੀ।
0: ਬਿਲਕੁਲ,
2: ਉਹ ਤਾਂ ਲਿਖਦਾ ਵੀ ਉਹਨੂੰ ਜੋ ਲੇਖ ਨੂੰ ਪੁੱਛੇ ਵੀ ਤੂੰ ਕਦੇ ਕੋਈ ਗੱਲ ਛੱਡੀ, ਛੱਡਦਾ ਕੌਣ ਆ ਜੀ ਇੱਥੇ, ਅਸੀਂ ਤਾਂ ਗੇੜ ਗੇੜ ਲੈ ਕੇ
0: ਕਮਾ ਕਮਾ ਲਿਆਉਂਦੇ ਆ।
1: ਹਾਂਜੀ
0: ਬਿਲਕੁਲ,
2: ਗੱਲਾਂ ਕੁਛ ਵੀ ਨਹੀਂ ਜੀ। ਤੁਸੀਂ ਇੱਕ ਚੀਜ਼ ਦੇਖੋ, 80% ਮੈਂ ਇਹ ਗੱਲ ਰਾਜਨ ਜੀ ਨੂੰ ਵੀ ਪੁੱਛੀ ਸੀ
0: ਜੀ,
2: ਰਾਜਨ ਦੇ ਮੂਹਰੇ ਮੈਨੂੰ ਕਹਿੰਦਾ ਕਹਿੰਦਾ ਔਜਲਾ ਸਾਹਿਬ ਤੁਸੀਂ ਤਾਂ ਐਂ ਕਹਿ ਰਹੇ ਹੋ ਵੀ ਅਸੀਂ ਆਪਦਾ ਚੁੱਲ੍ਹਾ ਚਾਲਾ ਰੋਟੀ ਛੱਡ ਕੇ ਨਾ ਪੱਕੇ ਹੈ ਨਾ, ਮੈਂ ਕਹਿੰਦਾ ਮੇਰਾ ਸਵਾਲ ਤਾਂ ਜਿਹੜਾ ਉਹ ਇਹ ਹੈ ਕਿ 80% ਜਿਹੜੇ ਕੇਸ ਸਾਡੇ ਕੋਰਟਾਂ 'ਚ ਚੱਲਦੇ ਨੇ ਨਾ ਜੀ, ਉਹ ਸਾਡੀਆਂ ਪਿੰਡਾਂ ਦੀਆਂ ਮਾੜੀਆਂ ਮਾੜੀਆਂ ਈਗੋ ਕਰਕੇ
0: ਛੋਟੀਆਂ ਗੱਲਾਂ ਤੇ ਹੀ ਆ,
2: ਸੌਰੀ ਕਰਕੇ ਮੁੱਕ ਸਕਦੇ ਨੇ, ਕੋਰਟ 'ਚ ਜਾਵੇ ਹੀ ਨਾ ਜੀ।
0: ਉਹ ਕਈ ਵਾਰੀ ਕਹਿ ਆਪਾਂ ਜੀ, ਉਹ ਸੌਰੀ ਵਾਲਾ ਲਫ਼ਜ਼ ਦਾ ਆਪਣੇ ਜਿਹੜਾ ਸੈਂਟੈਂਸ ਹੈਗਾ ਉਹ ਤਾਂ ਹੈ ਹੀ ਨਹੀਂ ਨਾ ਆਪਣੀ ਡਿਕਸ਼ਨਰੀ 'ਚ ਤਾਂ।
2: ਬਿਲਕੁਲ ਬਿਲਕੁਲ, ਹੁਣ ਤੁਸੀਂ ਦੇਖੋ ਮੈਂ ਉੱਧਰ ਰਾਜੀ ਗੱਲ ਕਰਕੇ ਗਏ, ਆਹ ਜਿਹੜੀਆਂ ਵੋਟਾਂ ਵੀ ਨੇ, ਮੈਂ ਇਹਦੇ ਵਿੱਚੋਂ ਇਹੀ ਤੱਥ ਕੱਢਿਆ ਕਿ ਵੀ ਜੇ ਵੋਟਾਂ ਇੱਕ ਵਾਰੀ ਕਰਾ ਦੇਣ, ਤੁਸੀਂ ਕਹਿੰਦੇ ਵੀ ਇੱਕ ਵਾਰੀ, ਮੈਂ ਕਿਹਾ ਜੇ ਇੱਕ ਵਾਰੀ ਕਰਾ ਦੇਣ ਤਾਂ ਲੀਡਰਾਂ ਨੂੰ ਭੁੱਲ ਜਾਣਗੇ 5 ਸਾਲ 'ਚ ਲੋਕ।
0: ਬਿਲਕੁਲ, ਕੌਣ ਯਾਦ ਕਰੂ, ਆ ਹੁਣ ਆਪ
2: ਗਲੀਆਂ 'ਚ ਤੁਰੇ ਫਿਰਦੇ ਆ ਯਾਦ ਦਿਵਾਉਂਦੇ ਆ। ਅੱਜ ਭਾਰਜ ਨੇ ਅਕਾਲੀਆਂ ਨੂੰ ਵੋਟ ਪਾਈ ਤੇ ਮੈਂ ਕਾਂਗਰਸ ਨੂੰ ਪਾਈ ਤੇ ਮੈਂ ਜਿੱਧਰ ਨੂੰ ਭਾਰਜ ਵੋਟ ਪਾਊਂਗਾ ਉੱਧਰ ਪਾਉਣੀ ਨਹੀਂ, ਉਹਨਾਂ ਨੇ ਵੋਟਾਂ ਪੱਕੀਆਂ ਕਰ ਲਈਆਂ ਆਪਦੀਆਂ।
0: ਬਿਲਕੁਲ ਬਿਲਕੁਲ,
2: ਹਰ 8ਵੇਂ ਮਹੀਨੇ ਸਾਡੇ ਇਲੈਕਸ਼ਨ ਹੁੰਦੀ ਆ, ਤੁਸੀਂ ਦੇਖ ਲਓ।
0: ਬਿਲਕੁਲ ਹੈ ਜੀ,
2: ਫੜਕਦੀ ਆ ਡਾਂਗ। ਆਹ ਹੁਣ 4 ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੀ ਕੱਟ ਕੇ ਗੜੀ, ਉਦੋਂ ਪਹਿਲਾਂ ਜੋ
0: 27 ਦੀਆਂ ਸ਼ਾਖਾ
2: ਕਾਰਪੋਰੇਸ਼ਨਾਂ ਦੀ ਖੜਕੇ ਗੜੀ, ਫਿਰ ਸਰਪੰਚੀ ਦੀਆਂ ਖੜਕ ਗੜੀ ਆ, ਹੁਣ ਐਮਸੀ ਦੀਆਂ ਖੜਕੀ ਜਾਂਦੀਆਂ ਨੇ
0: ਜੀ। ਬਿਲਕੁਲ,
2: ਜਾਂ ਨੂੰ ਕੋਈ ਉਪਚੋਣ ਆ ਜਾਂਦੀ ਆ ਵਿਚਾਲੇ
0: ਜੀ। ਬਿਲਕੁਲ ਹੈ ਜੀ,
1: ਮੇਰੇ ਖਿਆਲ ਕੱਲ ਨੂੰ ਚੋਣਾ ਹੋ ਰਹੀ ਹੈ, ਕੱਲ ਨੂੰ ਚੋਣਾ ਹੋ ਰਹੀ ਹੈ
0: ਹਾਂਜੀ, ਕੱਲ ਨੂੰ ਹਾਂਜੀ ਐਮਸੀ ਦੀ,
2: ਕੱਲ ਨੂੰ ਜੀ ਕੱਲ।
1: ਹਾਂ, ਕਿਉਂਕਿ ਕੱਲ ਮੇਰੇ ਹਸਬੰਡ ਫੋਨ ਕਰ ਰਹੇ ਸੀ ਬੰਗੇ,
2: ਫਿਰ ਵਿਕਾਸ ਹੋਊਗਾ, ਐਮਐਲਏ ਕਹਿ ਰਿਹਾ ਇਹਨੂੰ ਐਮਸੀ ਬਣਾਓ, ਤੂੰ ਕੀ ਕਰਨਾ ਫਿਰ 4 ਸਾਲ ਦਾ।
0: ਬਿਲਕੁਲ ਹੈ ਜੀ,
2: ਜੇ ਇਹਦੇ ਬਣੇ ਦੀ ਵਿਕਾਸ ਹੋਣਾ ਹੈ
0: ਜੀ,
2: ਫਿਰ ਤੇਰਾ ਇੱਥੇ ਤੂੰ, ਤੈਨੂੰ ਕਾਹਦੇ ਵਾਸਤੇ ਜੁੜਿਆ,
0: ਐਮਐਲਏ ਕੀ ਕਰਨਾ ਫਿਰ। ਹਾਂਜੀ ਬਿਲਕੁਲ ਹੈ ਜੀ,
2: ਤੁਸੀਂ ਦੇਖੋ ਮਤਲਬ ਸਹੀ ਤਰੀਕੇ ਨਾਲ ਢੰਗ ਬਣਾਏ ਨੇ ਲੁੱਟਣ ਦੇ, ਵੀ ਉਹ
0: ਜੀ
2: ਇਹਦੇ
0: ਜੀ
2: ਰਾਹੀਂ ਲੁੱਟਿਆ
0: ਬਿਲਕੁਲ
2: ਜਾਊ,
0: ਆ
2: ਇਹਦੇ
0: ਜੀ,
2: ਰਾਹੀਂ ਲੁੱਟਿਆ
0: ਬਿਲਕੁਲ
2: ਜਾਊ,
0: ਆ
2: ਬਸ
0: ਜੀ,
2: ਓਕੇ
0: ਬਿਲਕੁਲ ਆ ਜੀ ਜੀ ਭੈਣ ਜੀ, ਕੁਛ ਕਹਿਣਾ ਚਾਹੁੰਦੇ ਸੀ ਤੁਸੀਂ?
1: ਨਹੀਂ ਮੈਂ ਤਾਂ ਇਹੀ ਕਹਿਣ ਲੱਗੀ ਸੀ, ਮੈਂ ਕਿਹਾ ਭਾਈ ਕੱਲ ਮੇਰੇ ਹਸਬੈਂਡ ਬੰਗੇ ਗੱਲ ਕਰਦੇ ਸੀ ਤਾਂ
0: ਜੀ
1: ਉੱਥੇ 4-5 ਬੰਦਿਆਂ ਦੀ ਗੱਲ ਉੱਥੇ ਗੁਆਂਢੀਆਂ ਨੇ ਦੱਸੀ ਪਿਆ ਆਹ ਬੰਦੇ ਖੜੇ ਆ, ਹੁਣ
0: ਜੀ
1: ਦੇਖੋ ਮੈਂ ਥੋੜਾ ਹੀ ਪੁੱਛਦੀ ਹਾਂ ਕਿੱਦਾਂ ਤੁਹਾਨੂੰ ਮਤਲਬ, ਕਿਉਂਕਿ ਮੇਰਾ ਇੰਟਰਸਟ ਹੈ ਨਹੀਂ ਇਹਨਾਂ ਗੱਲਾਂ 'ਚ, ਨਾ ਮੈਨੂੰ ਨਹੀਂ ਪਤਾ ਸਰ, ਨੌਲੇਜ ਨਹੀਂ ਮੇਰਾ
0: ਹਾਂ ਜੀ
1: ਨਾ,
0: ਬਿਲਕੁਲ ਹੈ ਜੀ।
1: ਤਾਂ ਦੇਖੋ ਮੇਰੇ ਹਸਬੈਂਡ ਨੂੰ ਉਹ ਸੀਗਾ, ਉਹ ਵੀ ਦੱਸ ਰਹੇ ਸੀ, ਤਾਂ ਇਹ ਵੀ ਪੁੱਛ ਰਹੇ, ਇਹ ਵੀ ਦੱਸ ਰਹੇ ਸੀ, ਅੱਛਾ ਆਹ ਬੰਦਾ ਇੱਦਾਂ ਦਾ, ਆਹ ਬੰਦਾ ਇੱਦਾਂ ਦਾ, ਆਪਸ ਵਿੱਚ
0: ਜੀ
1: ਗੱਲਾਂ ਕਰਦੇ ਆ, ਮੈਂ ਤਾਂ ਦੱਸ ਨਹੀਂ, ਫਿਰ ਹੁਣ
0: ਹਾਂ
1: ਤੁਸੀਂ
0: ਜੀ
1: ਵੀ ਦੋਨੋਂ ਜਣੇ ਕਰਦੇ, ਮੈਂ ਚੁੱਪ ਸੁਣ ਰਹੀ ਹਾਂ,
0: ਬਿਲਕੁਲ ਹੈ ਜੀ,
2: ਇਹੋ ਹੀ ਵੀ
1: ਹਾਂ
2: ਮਤਲਬ
1: ਜੀ, ਹਾਂ
2: ਦੇਖੋ
1: ਜੀ
2: ਕਹਿਣਗੇ ਜ਼ਿਲ੍ਹਾ ਪ੍ਰੀਸ਼ਦ ਦਾ ਚੁਣ ਲਿਆ ਜੀ, ਹੁਣ ਵਿਕਾਸ ਹੋਊ, ਪੰਚਾਇਤ ਬਲਾਕ ਸਭ ਤੋਂ ਹੁਣ ਵੀ ਇਹ ਵਿਕਾਸ ਕਰੂਗਾ, ਫਿਰ ਇੰਨੇ ਇੱਕ ਮਹਿਕਮੇ ਦੇ ਵਿੱਚ ਇੰਨੀਆਂ ਮਤਲਬ ਵੰਡੀਆਂ ਪਾਈਆਂ ਹੋਈਆਂ ਨੇ, ਜਦੋਂ ਫੂਡ ਸਪਲਾਈ ਮਿਨਿਸਟਰ ਹੈਗਾ ਫਿਰ ਸਾਨੂੰ ਫੂਡ ਦਾ ਕਾਰਪੋਰੇਟ ਚੇਅਰਮੈਨ ਬਣਾਉਣ ਦੀ ਕੀ ਲੋੜ ਹੈ ਜੀ,
0: ਬਿਲਕੁਲ,
2: ਫਿਰ ਉਹਦੇ ਮੈਂਬਰ ਕੋਈ ਵੀ ਦੇਖ ਲਓ, ਮੰਡੀਕਰਨ 'ਚ ਵੀ ਆਈ ਹੈ ਜਾਂ ਮੰਡੀ ਖੇਤੀਬਾੜੀ ਮੰਤਰੀ ਹੈ, ਫਿਰ ਮੰਡੀਕਰਨ ਬੋਰਡ ਦਾ ਚੇਅਰਮੈਨ ਬਣਾਉਣ ਦੀ ਸਾਨੂੰ ਕੀ ਲੋੜ ਹੈ,
0: ਬਿਲਕੁਲ ਹੈ ਜੀ, ਬਿਲਕੁਲ,
2: ਫਿਰ ਉਹ ਮਹਿਕਮਾ ਕਾਸ ਨੂੰ ਮੰਡੀ ਦਿੱਤਾ ਹੈ ਕਿਸੇ ਨੂੰ ਅਸੀਂ
0: ਜੀ, ਬਿਲਕੁਲ ਹੈ ਜੀ,
2: ਬਸ ਇੱਕ ਸਾਧਨ ਬਣਾਏ ਨੇ ਆਪਦੇ ਬੰਦੇ ਐਡਜਸਟ ਕਰਨ ਦੇ, ਤੇ ਇੱਕ ਦੂਜੇ ਨਾਲ ਤਰੀਕੇ ਨਾਲ ਖਾਣ ਦੇ, ਹੋਰ ਤਾਂ
0: ਜੀ
2: ਕੁਛ ਨਹੀਂ ਕਰਨਾ,
0: ਅਹੁਦੇ ਦੇਣ ਦੇ ਲਈ ਆ ਬਸ, ਹੋਰ ਕੀ ਹੈ ਜੀ, ਬਿਲਕੁਲ ਹੈ ਜੀ ਜੀ। ਭੈਣ ਜੀ ਕੁਝ ਕਹੋਗੇ ਹੋਰ ਜੀ? ਮੈਂ ਭਾਜੀ ਨਾਲ ਕਰ ਲੈਣਾ ਫਿਰ ਗੱਲਬਾਤ,
2: ਮੈਨੂੰ ਚੇਤੇ ਆਉਂਦਾ ਜਿਹੜੇ ਮੈਂ 22 ਸਾਲ ਦੀ ਉਮਰ ਚ ਲਿਖੇ ਸੀ, ਉਹ ਉਮਰ ਦਾ ਪੜਾ ਮੈਨੂੰ ਜਾਣੀ ਕਈ ਵਾਰੀ ਮੇਰੇ ਦਿਮਾਗ ਨੂੰ ਲੈਣ ਆਏ, ਮੈਨੂੰ ਸ਼ਰਮ ਆਉਂਦੀ ਹੁੰਦੀ ਆਪਦੇ ਆਪ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ
0: ਜੀ,
2: ਕਿਉਂਕਿ ਕਹਾਣੀ ਤਾਂ ਇੰਨਾ ਤਬਦੀਲ ਆ ਗਿਆ, ਕਿਤਾਬਾਂ ਕਤੂਬਾਂ ਪੜ੍ਹਨ ਲੱਗ ਗਏ, ਬੁੱਕ ਬਹੁਤ ਪੜ੍ਹੀ ਆ, ਪੜ੍ਹ ਵੀ ਰਹੀ ਆ
0: ਜੀ,
2: ਵੀ ਆਪਦੇ ਤਬਦੀਲੀ ਆ ਕਿ ਬੰਦੇ ਨੂੰ ਫਿਰ ਉਮਰ ਦਾ ਪੜਾਅ ਕਿਹੋ ਜਿਹਾ ਹੋ ਜਾਂਦਾ,
0: ਬਿਲਕੁਲ ਹੈ ਜੀ,
2: ਕਿਉਂਕਿ ਇਹ ਪ੍ਰੋਫੈਸ਼ਨਲ ਤਾਂ ਆਪਣਾ ਹੈ ਨਹੀਂ, ਜਦੋਂ ਬੰਦੇ ਪ੍ਰੋਫੈਸ਼ਨਲ ਹੋ ਗਈ, ਹਾਂ ਮੈਂ ਤਾਂ ਇਹਦੋ ਰੋਟੀ ਖਾਣੀ ਹੈ, ਮੇਰੀ ਰੋਟੀ ਜਾਂਦੀ ਹੈ, ਜਿਹੜਾ ਕੋਈ ਮਰਜ਼ੀ ਲਿਖੀ ਜਾਈਏ
0: ਜੀ।
2: ਆ ਹੁਣ ਆ ਤੁਸੀਂ ਦੇਖ ਲਓ, ਆ ਪਿੱਛੇ ਕੱਲ ਪਰਸੋਂ ਇੱਕ ਗੀਤ ਆਇਆ, ਉਹ ਮੱਕੜ ਨੇ ਉਹਨੂੰ ਕੁਛ ਕਹਿਤਾ, ਉਹ ਜਿਹੜਾ ਪੱਤਰਕਾਰ ਹੈ ਉਹਨੇ ਉਹਦੇ ਉੱਪਰ ਗੀਤ ਕਰਤਾ, ਤੇ ਪਰਸੋਂ ਚੌਥੇ ਦਾ ਅੱਧਾ ਪੰਜਾਬ ਇਸੇ ਕੰਮ 'ਚ ਲੱਗਿਆ,
0: ਇਸੇ ਕੰਮ 'ਚ ਲੱਗਿਆ, ਬਿਲਕੁਲ ਹਾਂਜੀ,
2: ਕੋਈ ਮੱਕੜ ਨੂੰ ਸਹੀ ਕਹੀ ਜਾਂਦਾ ਜੀ, ਕੋਈ ਉਹਨੂੰ ਸਹੀ ਕਹੀ
0: ਗੀਤਕਾਰ ਨੂੰ
2: ਜੀ,
0: ਕਹੀ ਜਾਂਦਾ ਬਿਲਕੁਲ,
2: ਦੇ ਤੇਰ ਦੀ ਲੈ ਤੇਰ ਦੀ
0: ਜੀ,
2: ਕਿੰਨਾ ਵਿਹਲਾ ਹੋ ਗਿਆ
1: ਵੈਸੇ। ਔਜਲਾ ਵੀਰ ਜੀ ਤੁਸੀਂ, ਔਜਲਾ ਵੀਰ ਜੀ ਤੁਸੀਂ ਠੀਕ ਕਹਿ ਰਹੇ ਆ, ਤੁਹਾਨੂੰ ਮੈਂ ਦੱਸਦੀ ਆ ਕਈ ਗਾਣੇ ਜਿਹੜੇ ਆਪਾਂ ਸੁਣੀਦੇ ਹੁੰਦੇ ਸੀ, ਹੁਣ ਜੇ ਹਨਾ ਉਹ ਗਾਣਾ ਜੇ ਆ ਜਾਵੇ 1 ਸੈਕਿੰਡ ਚ ਬੰਦ ਕਰੀਦਾ, ਉਹ ਕਿੱਦਾਂ ਬੰਦ ਕਰਦਾ, ਉਹ ਬੁਰਾ ਜਿਹਾ ਲੱਗਦਾ, ਕਮਾਲ ਹੋ ਗਿਆ, ਕੀ ਬਕਵਾਸ ਕਰੀ ਜਾਂਦੇ ਆ। ਇਹ ਤੇ ਇੱਕ ਵਾਰ ਮੇਰੇ ਕੋਲ ਦੂਜਾ ਮੇਰਾ ਪੋਤਾ ਬੈਠਾ, ਉਹ ਗੱਲ ਕਰੇ, ਕਹਿੰਦਾ ਆਹ ਕੀ ਆ, ਇਹ ਆਹ ਤਾਂ ਕਹਿੰਦਾ ਸਿੰਗਰ ਐਵੇਂ ਰੋਈ ਜਾਂਦਾ ਰੋਈ ਜਾਂਦਾ, ਉਹ ਮੈਨੂੰ ਛੱਡ ਕੇ ਚੱਲ ਗਏ, ਮਿਲ
2: ਜਿਹੜੀ ਮਿੱਟੀ ਤੁਸੀਂ ਗਰੋ ਹੋਏ, ਅਸੀਂ ਅਜੇ ਤਾਂ ਖੜਾ ਨੀ ਛੱਡਦੇ, ਜਿਵੇਂ ਤੁਸੀਂ ਅੱਗੇ ਕਿਹਾ ਸੀ ਹੁਣ ਬਸ ਲੈਣ ਦੇ, ਅਸੀਂ ਤਾਂ ਬਸਣ
0: ਨੀ ਦਿੰਦੇ, ਨਾ ਬਸਣ
2: ਮੈਨੂੰ ਰੱਖ ਲਾਵੇ ਜਿਵੇਂ ਰਹਿਣਾ, ਤੂੰ ਦਿਨ ਕੱਟ
1: ਲਾਵੇ, ਜੇ ਹੁਣ ਫਿਰ ਉਹ ਗਾਣੇ ਸੁਣੀ ਜਾਊਗੀ, ਫਿਰ ਮੋਹਰੇ ਕਿਤੇ ਆਵਾਜ਼ ਸੁਣ ਲਊਗੀ, ਉਹ ਫਿਰ ਫਿਰ ਉਹਦੀ ਜ਼ਿੰਦਗੀ ਚ ਥੋੜੇ ਜੇ ਚਲੋ ਉਦਾਂ ਨੀ ਉਥਲ ਪੁਥਲ ਆਊਗੀ, ਆਪਣੇ ਆਪ ਨੂੰ ਸਾਂਭੋ, ਪਰ ਗੱਲ ਤਾਂ ਇਹ ਗਾਣੇ ਸੁਣ ਕੇ ਤਾਂ ਉਹਦੇ ਮਨ ਤਾਂ ਉਥਲ ਪੁਥਲ ਹੋਊਗਾ ਨਾ,
0: ਹੋਊਗਾ ਜੀ,
1: ਕਿਤੇ ਕਿਤੇ ਗਲਤੀ ਨਾ ਆਵਾਜ਼ ਸੁਣ ਲੈ
0: ਜੀ,
2: ਬਿਲਕੁਲ
0: ਬਿਲਕੁਲ,
1: ਅੱਲਾ ਤਾਂ ਹੁਣ ਮੈਂ ਤੁਹਾਨੂੰ ਇਦਾਂ ਕਹਿ ਦਿੱਤਾ ਦੱਸ ਦਿੱਤਾ, ਤੇ ਹੁਣ ਤਾਂ ਨਾ ਇਹ ਸੁਣ ਤਾਂ ਵੱਖਰੀ ਗੱਲ ਆ, ਬਾਈ ਚਾਂਸ ਹੁੰਦਾ
2: ਨਾਲੇ ਹਰ ਚੀਜ਼
1: ਕਦੇ ਸੁਣ ਜਾਂਦਾ ਆਵਾਜ਼, ਹੈ
2: ਹੁਣ ਬੱਚੇ ਨੇ ਜਿਹੜੇ 18-19-20 ਸਾਲ ਦੇ, ਜਦੋਂ ਆਪਾਂ ਵੀ ਸੀ, ਕੋਈ ਇਹੋ ਜਿਹੀ ਗਲਤੀ ਹੋ ਜਾਵੇ ਤਾਂ ਬਜ਼ੁਰਗ ਇੰਨਾ ਕਹਿ ਕੇ ਟਾਲ ਦਿੰਦੇ ਸਾਰਦੇ, ਵੀ ਚਲੋ ਉਮਰ ਦੀ ਗੱਲ ਹੈ, ਹੈ ਇਹ ਉਮਰੇ ਹੈ, ਤੇ ਉਹੀ ਗਲਤੀ ਮੈਂ ਅੱਜ ਕਰਾਂ ਤੇ ਮੈਨੂੰ ਤੁਸੀਂ ਜਿਹੜੀਆਂ ਤੁਹਾਡੇ ਵਰਗਿਆਂ ਤੋਂ ਲਾਹਣਤਾ ਪੈਣਗੀਆਂ, ਵੀ ਉਹ ਸਿਕੰਦਰ ਆ ਜਿਹੜਾ ਮਤਲਬ ਅਜਿਹੀਆਂ ਗੱਲਾਂ ਕਰਦਾ, ਇਹ ਆ ਕਿ ਸਮੇਂ ਦੇ ਵੀ ਇੱਕ ਬੱਚੇ ਵਾਲੇ ਹੋ ਗਏ,
1: ਬਿਲਕੁਲ ਸਮੇਂ ਦਾ ਚੰਗਾ ਸੋਹਣਾ ਬੋਲਦੀ, ਸਮਝੋ ਤੁਸੀਂ ਸੋਹਣਾ ਬੋਲਦੇ, ਅਸੀਂ ਤੁਹਾਤੋਂ ਇਹ ਆਸ ਰੱਖਦੇ ਹਾਂ ਤੇ ਹੋਰ ਸੋਹਣਾ ਹੁਣ ਭੁਪਿੰਦਰ ਜੀ ਪ੍ਰੋਗਰਾਮ ਕਰਦੇ, ਜੱਜ ਵਧੀਆ ਕੀਤਾ, ਇਹਨਾਂ ਨੂੰ ਇਹ ਆ ਇੱਕ ਤਰ੍ਹਾਂ ਦਾ ਚੈਲੰਜ ਸਵੀਕਾਰ ਕਰਨ ਦੀ ਗੱਲ, ਕੱਲ ਨੂੰ ਹੋਰ ਜ਼ਿਆਦਾ ਵਧੀਆ ਕਰਨਾ ਹੈ,
0: ਬਿਲਕੁਲ
1: ਹਨਾ। ਕਿਉਂਕਿ ਫਿਰ ਆਸਾਂ ਹੋ ਜਾਂਦੀਆਂ ਸਾਰਿਆਂ ਦੀਆਂ, ਤੇ
0: ਬਿਲਕੁਲ
1: ਹੁਣ ਉਹੀ
2: ਮੈਂ
1: ਏਦਾਂ ਜਦੋਂ ਅਸੀਂ ਵੱਡੇ ਹੁੰਦੇ ਹਾਂ ਸਾਡੇ ਤੇ ਵੀ ਅਸੀਂ ਆਪ ਜੇ ਹੁਣ ਕੁਛ ਸਹੀ ਤਰੀਕੇ ਨਾਲ ਸੋਚਾਂਗੇ ਤਾਂ ਤਾਂ ਹੀ ਬੱਚਿਆਂ ਨੂੰ ਸਹੀ ਤਰੀਕੇ ਨਾਲ ਮਤਲਬ
0: ਗਾਈਡ
1: ਦੱਸਾਂਗੇ ਨਾ।
0: ਕਰਾਂਗੇ ਜੀ, ਬਿਲਕੁਲ।
2: ਉਹ ਮੈਂ ਇੱਕ ਦਿਨ ਦੀ
1: ਹਾਂਜੀ
2: ਗੱਡੀ, ਮੇਰੀ ਵਾਈਫ ਕਹਿੰਦੀ ਗੱਡੀ ਨਾਲ ਚਲਾ ਕੇ ਲਿਆਓ ਸਟੋਰ ਤੋਂ, ਉੱਥੇ ਆ ਕੇ ਤੁਹਾਨੂੰ ਲੈ ਜਾਵਾਂਗੇ ਬੀਪੀ ਡਰਿੰਕ ਕੇ ਨਾਲ, ਨਾਲੇ ਆ ਘਰ ਵਾਲੀ ਦੂਰ ਨਹੀਂ। ਮੈਂ ਲਿਆ ਜੀ, ਉਹ ਲੈ ਕੇ ਮੈਂ ਥੱਲੇ ਤਿਲਕ ਕੇ ਗਿਰ ਗਿਆ, ਆਈਸ ਜੰਮੀ ਹੋਈ ਸੀਗੀ ਨਾ ਉਹਦੇ ਕਰਕੇ ਕਹਿੰਦੇ। ਨਾਲੇ ਤਾਂ ਮੇਰੀ ਵਾਈਫ ਸੈਲਰ ਕੱਟੀ ਜਾਵੇ ਘਰੇ, ਹੈਨਾ, ਨਾਲੇ ਮੇਰੇ ਕਹਿੰਦੀ ਝਾਕ ਰਹੇ ਸੀ 10 ਮੈਨੂੰ ਰਹੇ ਸੀ, ਕਹਿੰਦੀ ਕੋਈ ਫਰਕ ਨਹੀਂ ਪੈਣਾ, ਐਂ ਥੋੜੂ ਅਗਲੇ ਨੇ ਕਹਿਣਾ ਵੀ ਸਿਕੰਦਰ ਫੜਿਆ ਹੈਗਾ। ਨਾ ਨਾ ਅੱਛੋ ਗੁਰਦੁਆਰਾ ਸੈਕਟਰੀ ਸੀਗਾ, ਓਹੋ ਅੱਛਾ, ਉਹ ਜਿਹੜਾ ਫਲਾਣੇ ਟੂਰਨਾਮੈਂਟ ਦੇ ਲੋਕਾਂ ਨੂੰ ਮੱਤਾਂ ਦਿੰਦਾ ਸੀ, ਜਿਹੜਾ ਫਲਾਣੇ ਟੂਰਨਾਮੈਂਟ ਦੇ ਲੋਕਾਂ ਨੂੰ, ਅੱਛਾ ਉਹ ਸਿਕੰਦਰ ਫੜਿਆ ਗਿਆ, ਅੱਛਾ ਕਹਿੰਦੀ ਬੜੀ ਚੜ੍ਹਾਈ ਹੋਊ ਤੇਰੀ, ਉਹ ਮੈਂ ਇੰਨੀ ਗੱਲ ਮੇਰੇ ਦਿਲ ਤੇ ਲੱਗੀ ਭੈਣ ਜੀ, ਉਹ ਮੈਂ ਕਿਹਾ ਗੱਲ ਤਾਂ ਪੱਕੀ ਆ ਵੀ ਇੱਕ ਨਾ ਉਹਨਾਂ ਹੁਣ ਕਿੰਨਾ ਕੁਝ ਜੁੜ ਗਿਆ
0: ਜੀ,
2: ਬੜੀ ਚੜ੍ਹਾਈ ਹੋ ਗਈ।
0: ਬਿਲਕੁਲ
1: ਬਿਲਕੁਲ, ਫਿਰ ਉਹੀ ਫਿਰ ਜਦੋਂ ਹੁਣ ਤੁਸੀਂ ਆਪਣਾ ਕਾਲਜ ਟਾਈਮ ਯਾਦ ਕਰੋ ਜਾਂ ਕਿੱਦਾਂ, ਫਿਰ ਬੰਦਾ ਸੋਚਦਾ ਕਿ ਆਪਾਂ ਇੱਦਾਂ ਹੁੰਦੇ ਸੀ, ਇੱਦਾਂ ਕਰੀਦੇ ਹੁੰਦੇ ਸੀ, ਇੱਦਾਂ ਹੁੰਦਾ ਸੀ, ਉਹ ਹੁੰਦਾ ਉਹ ਹੋ ਗਿਆ ਉਹ ਟਾਈਮ, ਉਦਾਂ ਦਾ ਸੀਗਾ ਸਾਰਿਆਂ ਦਾ।
2: ਜ਼ਿੰਮੇਵਾਰੀ ਹੁੰਦੀ ਆ ਭੈਣ ਜੀ, ਗੱਲ ਕੁਛ ਨਹੀਂ ਹੁੰਦੀ, ਹੈ ਤਾਂ ਅੱਜ ਵੀ ਉਹੀ ਆ, ਹੁਣ ਜ਼ਿੰਮੇਵਾਰੀਆਂ ਪੈ ਗਈਆਂ,
0: ਜ਼ਿੰਮੇਵਾਰੀ
2: ਜ਼ਿੰਮੇਵਾਰੀਆਂ ਡਾਉਂਦੀਆਂ ਨੇ ਭੈਣ ਜੀ।
1: ਬਿਲਕੁਲ,
0: ਉਦੋਂ ਇਹ ਸੀ ਨਾ ਜੀ, ਉਦੋਂ ਇਕੱਲੇ ਸੀਗੇ ਨਾ, ਕਿਸੇ ਦਾ ਫਿਕਰ ਨਹੀਂ ਸੀ, ਹੁਣ ਪਰ ਨਾਲ ਦਿਆਂ ਦਾ ਜ਼ਿਆਦਾ ਫਿਕਰ ਹੁੰਦਾ ਨਾ,
2: ਸ਼ੁਰੂ ਕਰਤਾ ਬੰਦ ਕੱਲੇ ਆਖਰੀ ਕਿਸ਼ਤ ਆ ਕੇ ਹਟੀ ਉਹਦੀ, ਕੁੱਤਿਆਂ ਵਾਲੇ ਸਰਦਾਰ ਨਾਵਲ ਬੂਟਾ ਸਿੰਘ ਮੈਂ ਅੱਗੇ ਜਦੋਂ ਉਮਰ ਸੀ ਉਹ 2 ਗੇਰ ਪੜਿਆ, ਬਹੁਤ ਚੰਗਾ ਲੱਗਦਾ ਸੀ ਮੈਨੂੰ, ਹੁਣ ਉਹਦੇ ਵਿੱਚ ਜਮੀ ਕੋਈ ਗੱਲ ਚੰਗੀ ਜਿਹੀ ਲੱਗਦੀ ਹੋਣੀ ਸੀ, ਖਾਲੀ ਉਮਰ ਇਹੋ ਜਿਹੀ ਹੋ ਗਈ
0: ਜੀ,
2: ਹਾਲਾਂਕਿ ਯਾਦ ਆਈ ਗਿਆ ਜਦੋਂ ਪੜ੍ਹਿਆ, ਉਹ ਜਿਵੇਂ ਤੁਸੀਂ ਕਹਿੰਦੇ ਹੋ ਹਰ ਚੀਜ਼ ਸਮੇਂ ਨਾਲ ਚੰਗੀ ਲੱਗਦੀ,
0: ਬਿਲਕੁਲ ਹੈ ਜੀ, ਬਿਲਕੁਲ
2: ਹੈ ਜੀ, ਜਵਾਨੀ ਦਾ ਚੜ੍ਹਦੀ ਜਵਾਨੀ ਦਾ ਨਾਵਲ ਹੈ ਜੀ,
0: ਬਿਲਕੁਲ ਹੈ ਜੀ ਜੀ,
2: ਠੀਕ ਹੈ ਜੀ।
1: ਤੁਸੀਂ ਦੇਖੋ ਜਿਹੜੀਆਂ ਗੱਲਾਂ ਕਿਤੇ ਜਿਹੜੀਆਂ ਗੱਲਾਂ ਸਾਡੇ ਭੁਪਿੰਦਰ ਜੀ ਫਿਰ ਵੱਡੇ ਸਮਝਾਉਂਦੇ ਹੁੰਦੇ ਸੀ, ਅਸੀਂ ਸਮਝਾਉਂਦੇ ਹੁੰਦੇ ਜਾਂਦੇ ਜਾਂਦੇ ਨੇ ਕਹਿਣਾ ਅੱਛਾ ਤੂੰ ਆ ਕਰ ਲੈ, ਤੂੰ ਆਹ ਕਰ ਲੈ, ਆਹ ਕਰ ਲੈ, ਉਹੀ ਅਸੀਂ ਆਪਣੇ ਬੱਚਿਆਂ ਨਾਲ ਕਰਨ ਲੱਗ ਪਏ, ਉਹੀ ਹੁਣ ਸਾਡੇ ਜਿਹੜੇ ਬੱਚੇ ਆ ਉਹ ਜਾਂਦੇ ਜਾਂਦੇ ਆਪਣੇ ਨਿਆਣਿਆਂ ਨੂੰ ਕਹਿਣ ਲੱਗ ਪਏ ਅੱਛਾ ਮੈਂ ਚੱਲੇ ਤੂੰ ਮਗਰੋਂ ਆ ਕਰ ਲੈ, ਆਹ ਕਰ ਲੈ, ਬਸ ਇਹ ਚੱਲੀ ਜਾਂਦਾ ਸਿਲਸਿਲਾ, ਜਦੋਂ ਆਪ ਉਸ ਸਟੇਜ ਤੇ ਆਉਂਦੇ ਨਾ ਆਪਣੇ ਆਪ ਇਹ ਹੋ ਜਾਂਦਾ। ਚਲੋ ਜੋਬੀ ਜੀ ਸਤਿ ਸ੍ਰੀ ਅਕਾਲ ਜੀ,
0: ਜੋਬੀ ਜੀ
1: ਜੋਬੀ ਜੀ
2: ਜੋਬੀ,
1: ਚਲੋ ਠੀਕ ਹੈ, ਬਹੁਤ ਵਧੀਆ ਗੱਲਬਾਤ ਹੋ ਗਈ,
0: ਹਾਂਜੀ
1: ਹਾਂਜੀ ਸਤਿ ਸ੍ਰੀ ਅਕਾਲ,
0: ਓਕੇ ਓਕੇ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਇਸ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਅਤੇ US ਤੋਂ, ਅਤੇ ਨਾਲ ਦੀ ਨਾਲ ਔਜਲਾ ਸਾਹਿਬ US ਤੋਂ ਜੁੜੇ ਸਨ, ਅਤੇ ਲਓ ਫਿਰ ਆਪਾਂ ਆਗਿਆ ਵੱਧਦੇ ਹਾਂ ਅਤੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਮੈਂ ਆਗਿਆ ਲੈਂਦਾ ਜੀ। ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 1 ਸਭ ਤੋਂ ਪਹਿਲਾਂ ਭੇਜਿਆ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ, ਅਤੇ ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਡੇ ਮਦਰ ਇੰਡੀਆ ਤੋਂ, ਨਵਦੀਪ ਸਿੰਘ ਜੀ ਦਿੱਲੀ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਅਨੁ ਜੀ ਨਵਦੀਪ ਜੀ ਸਵਾਗਤ ਹੈ, ਰਾਜਨ ਸੈਣੀ ਸਾਹਿਬ ਕਹਿੰਦੇ ਕੈਰੀ ਔਨ ਸਰ ਜੀ, ਅਤੇ ਦਵਿੰਦਰ ਭਾਰਤ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਔਜਲਾ ਸਾਹਿਬ ਕਹਿੰਦੇ ਨੇ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਅਤੇ ਮਾਲ ਸੁਰਿੰਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ US ਤੋਂ ਹੀ, ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਨੇ ਜੀ ਭੁਪਿੰਦਰ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਕੁਮਾਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀਰਾ ਸਾਹਿਬ, ਸਵਾਗਤ ਹੈ ਜੀ। ਅਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰੋ ਆਪਣੇ ਇੰਡੀਆ ਤੋਂ, ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਅਤੇ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਲਓ ਦੋਸਤੋ ਫਿਰ ਇਹਦੇ ਨਾਲ ਹੀ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਅਤੇ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਆਖਰ ਤੱਕ ਤੁਹਾਨੂੰ ਵਧੀਆ ਲੱਗਿਆ ਹੋਗਾ, ਖਬਰਾਂ ਤੋਂ ਲੈ ਕੇ ਅੱਜ ਦੇ ਵਿਚਾਰ ਤੋਂ ਲੈ ਕੇ ਨਾਲ ਨਾਲ ਹੋਰ ਸਾਰਾ ਸਿਲਸਿਲਾ। ਅਤੇ ਮੁਕੱਦਰ ਬਾਈ ਜੀ ਕਹਿੰਦੇ ਆ ਲੋਕ ਪੈਸੇ ਦੌਲਤ ਸ਼ੋਹਰਤ ਕਰਕੇ ਕਿਸੇ ਨੂੰ ਇਕੱਠੇ ਰਹਿ ਨਹੀਂ ਦਿੰਦੇ, ਫਿਰ ਦਿਲਾਸਾ ਦਿੰਦੇ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ। ਅਤੇ ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਜਗਦੇਵ ਸੰਧੂ ਬਾਈ ਜੀ ਨੇ, ਸਿਕੰਦਰ ਸਿੰਘ ਔਜਲਾ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਅਤੇ ਮਾਨ ਸਿੰਘ ਸੈਣੀ ਸਾਹਿਬ ਦਾ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ ਜੀ। ਅਤੇ ਜਿਹੜੇ ਦੋਸਤਾਂ ਨੇ ਅਜੇ ਤੱਕ ਦੁਆਬਾ ਰੇਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਯੂਟਿਊਬ ਨੂੰ, ਅਤੇ ਉਹ ਜ਼ਰੂਰ ਕਰ ਲੈਣ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਤੁਹਾਡੀ ਸਹੂਲਤ ਲਈ ਅਵੇਲੇਬਲ ਹੈ। ਜਦੋਂ ਹੀ ਪ੍ਰੋਗਰਾਮ ਲਾਈਵ ਹੁੰਦਾ ਹੈ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਂਦਾ, ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ। ਅਤੇ ਲਓ ਦੋਸਤੋ ਇਸ ਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਮਿੱਤਰਾਂ ਦਾ, ਜਿਨ੍ਹਾਂ ਨੇ ਚੁੱਪ ਚੁਪੀਤੇ ਸੁਣਿਆ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਜੁੜੇ ਹੋਏ ਹੋ, ਸਾਰਿਆਂ ਨੂੰ ਪਿਆਰ ਭਰੀ ਅਤੇ ਨਿੱਕੀ ਸਤਿ ਸ਼੍ਰੀ ਅਕਾਲ ਹੈ, ਅਤੇ ਧੰਨਵਾਦ ਹੈ 2.25 ਘੰਟੇ ਸਾਥ ਨਿਭਾਉਣ ਦੇ ਲਈ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਮੰਗਲਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ ਹੈ ਇਸ ਦੇ ਨਾਲ ਹੀ, ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ। ਸਤਿ ਸ਼੍ਰੀ ਅਕਾਲ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਮ ਪਲੇ, ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ ਜੀ।

0: ਇਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਉਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਏ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਏ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ਪਰ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ 3ਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕੁਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ।

0: ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ, ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ, ਪੰਜਾਬੀ ਸੱਥ ਵੱਲੋਂ ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ। ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ, ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ। ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ। ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ, ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਵਾਣੀ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਵਾਣੀ ਵਰਤੀ। ਤੜਫਣ ਲੋਕੀ ਇੱਥੇ ਹੈ, ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਖੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਖੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ। ਹਾਏ ਚੰਗੇ ਨਹੀਂ ਨਤੀਜੇ, ਓ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਕਿਉਂ ਤੂੰ ਪੰਗਾ ਪਾਇਆ, ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ, ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੈਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੈਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ। ਕੋਈ ਗੱਲ ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

जट नू सल्यूटा कर दे ने, जो लोग भी मंडी जांदे ने, जो हाथ

तेरा हुण तख्त हिला देना जेने तू तख्त ते चढ़ बैठे।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਪੰਜਾ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ। ਤੇ ਉਹ ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਧਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾਅ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾਅ, ਡੋਬ ਦੇਣ ਉਦੋਂ ਚਾ ਨਾਹੀ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਾਸਤੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ। ਅਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਰੇਤਾ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜ ਨਾਨੀ ਉਹਦਾ ਪੰਜਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜ ਨਾਨੀ ਉਹਦਾ ਪੰਜਾਬ ਦਿੱਲੀਏ।
1: ਰੇਡੀਓ ਦੇ ਪਿਆਰੇ ਸਰੋਤੇ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿੰਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ। ਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁਖ ਪੇਸ਼ ਕਰ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤੇ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦਾ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ। ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਸੋਆ ਬਾਰੇ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

0: ಮಹಾಪವರ್ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰ ਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ. ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
2: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾ ਦੀਏ ਨੀ

ਕਿੰਨੇ ਚਿਰਾਂ ਤੋਂ ਮੋਤ ਪਈ ਰਾਹ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ, ਪਾਲੇ ਜੱਫੀਆਂ ਰਜ ਰਜ ਦਾਦੀਏ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ। ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਦੁੱਖੜੇ ਸਹਿ ਰਹੀ, ਫਿਰ ਵੀ ਆਪਣੇ ਪੋਤਿਆਂ ਨੂੰ ਦੇਖ ਦੇਖ ਕੇ ਮਾਤਾ ਖਿਲ ਦੀਏ। ਬਖਸ਼ਿਸ਼ ਤੇਗ ਬਹਾਦਰ ਜੀ ਦੀ, ਜੋ ਇਹਨਾਂ ਦੇ ਸਿਰਾਂ ਤੇ ਹੱਥ ਧਰਦੇ, ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ, ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਦੇ ਧਰਮ ਵਿੱਚ ਰਹਿਣਾ ਸਦਾ ਪਿਤਾ ਦੇ ਧਰਮ ਵਿੱਚ, ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ ਆਪਣੇ ਧਰਮ ਦੀ ਸ਼ਾਨ। ਬੱਚਿਓ ਲਗਾ ਲੈਣ ਦਿਓ ਸੂਬੇ ਨੂੰ ਜ਼ੋਰ ਸਾਰਾ, ਇਨ ਮੰਨਣਾ ਨਾ ਦੇ ਦੇਣਾ ਬਲੀਦਾਨ। ਬੱਚਿਓ ਜਿੰਨੀ ਨਿੱਗੀ ਦਾਦੀ ਦੀ ਗੋਦ ਵਿੱਚ ਹੈ, ਉਹ ਨਾ ਕਿਸੇ ਵੀ ਸੂਰਜ ਵਿੱਚ। ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ। ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ। ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ ਥਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸੇਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓਏ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਉਹ ਚਿਣ ਚਿਣ ਸੀਸ ਉੱਤੇ ਬੰਨ

0: ਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਉਹ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਨਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਸਤਨਾਮ ਸ਼੍ਰੀ ਵਾਹਿਗੁਰੂ। ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ। ਸਮਾਤ ਫਰਮਾਇਓ। ਵਿਛੜਿਆ ਪਰਿਵਾਰ ਕਲਗੀਧਰ ਦਾ, ਵਿਛੜਿਆ ਪਰਿਵਾਰ ਕਲਗੀਧਰ ਦਾ, ਪੋਹ ਦੀ ਰਾਤ ਕਾਲੀ ਬੋਲੀ ਜਦ ਆਈ, ਝੱਖੜ ਝਾਂਗੀ ਤੂਫਾਨ ਸਣੇ, ਸਰਸਾ ਹੜ੍ਹ ਨਾਲ ਉਫਨਾਈ, ਤਦ ਫਰੇਬੀ ਗੰਗੂ ਕਰ ਦਿੱਤੇ, ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ, ਕੰਧਾਂ ਕੂਕਣ ਕੋਠੇ ਕੂਕਣ, ਕੂਕੇ ਪਈ ਲੁਕਾਈ, ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ, ਕੰਨੀ ਪੈਂਦੇ ਵੈਣ ਸੀ ਸੁਣ ਕੇ, ਮਾਤਾ ਗੁਜਰੀ ਮੂਰਛਾਈ, ਬੱਚਿਆਂ ਦੁੱਖ ਭਾਰਾ ਡਾਢਾ, ਦਾਦੀ ਹੋਸ਼ ਨਾ ਆਈ, ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ, ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ। ਅੱਗੇ ਧਿਆਨ ਦਿਓ, 8-9 ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ, ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ। ਹੁਣ ਉਹ ਘੜੀ ਵੀ ਆ ਗਈ, ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ, ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ, ਰਤਾ ਕੋ ਰਹਿਮ ਨਾ ਆਈ, ਕੰਧਾਂ ਕੂਕਣ ਕੋਠੇ ਕੂਕਣ, ਕੂਕੇ ਕੁੱਲ ਲੁਕਾਈ, ਮੰਗੇ ਦੁਨੀਆ ਭੀਖ ਰਹਿਮ ਦੀ, ਪਰ ਪਾਪੀ ਟੀਸ ਨਾ ਆਈ। ਅੱਗੇ ਦੇਖਿਓ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫਿਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਭੱਤੋ ਜੀ ਨੂੰ। ਹਰਪ੍ਰੀਤ ਭੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਭੱਤੋ ਜੀ। ਹਰਪ੍ਰੀਤ ਭੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਭੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨਹੀਂ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨਹੀਂ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ ਦੁਆਬਾ ਰੈਡੀ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ। ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ। ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨਵਾਰ ਗਏ, ਧਰਮੀ ਯੋਧੇ ਜਾਨਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਨੇ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਪਟਿਆਲਾ ਵਾਸੀ ਸਾਡੀ ਸ਼ਾਇਰ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਥਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਿਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ, ਦੂਰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਯੁਗ ਵਾਪਿਸ ਲਿਆਵੇ, ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਏ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਏ ਅਤੇ ਜੇ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਏ। ਸੇਵਾ ਸਿੰਘ ਨੂਰਪੁਰ ਜੀ, ਤੁਹਾਡਾ ਨਿੱਘਾ ਸਵਾਗਤ ਹੈ
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ। ਮੈਂ ਆਪਣੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਆਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਚੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਹ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਜ ਗਹਿਗਾ 'ਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾ ਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ 'ਤੇ ਜਿਸ ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ 'ਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤਵਾ ਸੁਣਾਇਆ ਜਦੋਂ ਕਾਜ਼ੀ ਨੇ, ਸੁੱਚਾ ਨੰਦ ਤੇ ਵਜ਼ੀਰੀ ਖਾਨ ਰਾਜੀ ਨੇ, ਸਹਿਬਜ਼ਾਦੇ ਲਾਉਣ ਲੱਗੇ ਜਾਨਬਾਜ਼ੀ ਨੇ, ਕਹੇ ਜਾਗ ਦੀ ਜ਼ਮੀਰ ਵਾਲਾ ਇਨਸਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ। ਹੱਥ ਜੋੜ ਖੜਾ ਅਰਜ ਗੁਜਾਰਦਾ, ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ, ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਜਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ੍ਹ ਸੀਵੀਆਂ ਵੀ ਹੈ ਕਦਰਦਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਹੇ ਹਾਂ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ ਨੂੰ।
9: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁਣੀ ਦਿੱਲੀਏ ਕਿ ਸਿਆਣੀ ਬਿੱਲੀਏ, ਸੁਣੀ ਦਿੱਲੀਏ ਕਿ ਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ, ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ, ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਰੱਖੀ ਚੇਤੇ ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ, ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ, ਕਦੇ ਦੀਵੇ ਬਾਲਣ ਲਈ ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੁੰਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਮਿਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮਿਆਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਰਹੇ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
10: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਤੁਹਾਨੂੰ ਦੇ ਪਿਆਰੇ ਸਰੋਤਿਓ, ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖਲੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
11: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਹੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ, ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ ਜੋ ਦਾਤ ਬਖਸ਼ੀ, ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ ਦੋ ਘੁੱਟਾਂ ਪਿਆ ਕੇ ਰੱਖ ਲੈ ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਇੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਦ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
12: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ। ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ, ਸਵਾਗਤ ਹੈ।
13: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ ਵੇਖ ਕੇ ਮੇਰੀ ਰੂਹ ਕਮਲਾਈ ਕੋਈ ਅੰਬਰੋਂ ਟੁੱਟਿਆ ਤਾਰਾ ਏ ਦਿਲ ਤੇ ਬੋਝ ਜੋ ਭਾਰਾ ਏ ਹੰਝੂ ਖਾਰੇ ਅਕਬਰ ਸਾਵਣ ਆਪਣੇ ਹੀ ਆਪਣਿਆਂ ਨੂੰ ਖਾਵਣ ਬਦੋ ਬਦੀ ਲੁੱਟੀ ਜਾਵਣ ਵਿੱਚ ਨੈਣਾ ਦੇ ਉਦਾਸੀ ਛਾਈ ਵੇਖ ਕੇ ਮੇਰੀ ਰੂਹ ਕਮਲਾਈ ਟੁੱਟੀ ਲਟੈਣ ਥੰਮ ਮੇਰੇ ਦੀ ਟੁੱਟੀ ਲੁਟੈਣ ਥੰਮ ਮੇਰੇ ਦੀ ਪਈ ਨਬੁੱਕਤ ਕੰਮ ਮੇਰੇ ਦੀ ਬੇਕਦਰੀ ਹੋਈ ਚੰਮ ਮੇਰੇ ਦੀ ਜਿੰਦ ਮੇਰੀ ਹੁਣ ਤਾਂ ਘਬਰਾਈ ਵੇਖ ਕੇ ਮੇਰੀ ਰੂਹ ਕਮਲਾਈ ਪ੍ਰੀਤ ਤੂੰ ਚੁੱਪ ਹੀ ਰਹਿਣਾ ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ ਰੋਗ ਹਿਜਰ ਦਾ ਸਹਿਣਾ ਪੈਣਾ ਸੋਚ ਲੈ ਇਹ ਕੁਦਰਤ ਦੀ ਸਜਾਈ ਵੇਖ ਕੇ ਮੇਰੀ ਰੋ ਕਮਲਾਈ ਟੋਟੇ ਟੋਟੇ ਹੋ ਕੇ ਟੁੱਟੀ ਟੋਟੇ ਟੋਟੇ ਹੋ ਕੇ ਟੁੱਟੀ ਵਿੱਚ ਕੰਡਿਆਂ ਦੇ ਜਾ ਕੇ ਸੁੱਟੀ ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ ਐਸੀ ਜ਼ਹਿਰ ਦੀ ਰੋਟੀ ਖਵਾਈ ਵੇਖ ਕੇ ਮੇਰੀ ਰੂਹ ਕਮਲਾਈ ਅੱਗ ਦੀ ਮੰਡੀ ਜਦ ਮੈਂ ਆਈ ਵੇਖ ਕੇ ਮੇਰੀ ਰੂਹ ਕਮਲਾਈ ਕੋਈ ਅੰਬਰੋਂ ਟੁੱਟਿਆ ਤਾਰਾ ਏ ਦਿਲ ਤੇ ਬੋਝ ਜੋ ਭਾਰਾ ਏ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਨੇਹਾ ਜੀ ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ ਨੇਹਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ
14: ਨਮਸਕਾਰ ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ ਖੁਸ਼ੀ ਭਰਾ ਹੋ ਹਰ ਲਮਹਾ ਜੋ ਅਬ ਜੀਵਨ ਮੇਂ ਮੇਰੇ ਆਤਾ ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ ਜੋ ਕੀਏ ਹੈ ਕਰਮ ਤੂਨੇ ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ ਵੋ ਦਿਆਲੂ ਹੈ ਕਰੁਣਾ ਨਿਧਾਨ ਹੈ ਬਖਸ਼ਣ ਹਾਰਾ ਹੈ ਵੋ ਦਿਆਲੂ ਹੈ ਕਰੁਣਾ ਨਿਧਾਨ ਬਖਸ਼ਣ ਹਾਰਾ ਹੈ ਛੋੜ ਕਰ ਦੰਭ ਔਰ ਘਮੰਡ ਸ਼ਰਨਾਗਤ ਉਸਕਾ ਬਨ ਐ ਇਨਸਾਨ ਕਰਕੇ ਪਾਪ ਤੂੰ ਐ ਮੂਰਖ ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇਂ ਜਾ ਗਿਰਤਾ ਹੈ ਸਮਝਤਾ ਹੈ ਖੁਦਾ ਖੁਦ ਕੋ ਬੇਜ਼ੁਬਾਂ ਕੋ ਸਤਾਤਾ ਹੈ ਕਿਉਂ ਖੋਦਤਾ ਹੈ ਕਬਰ ਆਪਣੀ ਖੁਦ ਹੀ ਕਫਨ ਆਪਣਾ ਸਿਲਤਾ ਹੈ ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ ਗੁਜ਼ਰ ਗਿਆ ਜੋ ਵਕਤ ਨਾ ਫਿਰ ਵੋ ਲੌਟ ਕਰ ਆਏ ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ ਦੁਆ ਕਰੋ ਅਬ ਕੇ ਬਰਸ ਖੁਸ਼ੀਓ ਭਰਾ ਹਰ ਇੱਕ ਪਲ ਆਏ ਦੁਆ ਕਰੋ ਅਬ ਕੇ ਬਰਸ ਖੁਸ਼ੀਓ ਭਰਾ ਹਰ ਇੱਕ ਪਲ ਆਏ ਧੰਨਵਾਦ
1: ਸ਼ਰਮਾ ਜੀ ਤੋਂ ਬਾਅਦ ਇੱਕ ਮੈਂ ਹੋਰ ਕੁਝ ਸਾਖੀ ਕਰਨ ਲੱਗਾ ਇੱਕ ਸਾਡੇ ਸ਼ਾਇਰ ਨੇ ਫਿਰੋਜ਼ਪੁਰ ਤੋਂ ਕਮਲ ਦਾਸ ਜੀ ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕਮਲ ਦਾਸ ਫਿਰੋਜ਼ਪੁਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ
15: ਜ਼ਿੰਦਗੀ

ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ। ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: பாப்பா ரேடியோ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਜਾਣੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
2: ਹਾਂਜੀ
1: ਹਾਂਜੀ, ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
2: ਹਾਂਜੀ,
1: ਇਹ ਤੇ ਜੀਪਰ ਹੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ
1: ਓਕੇ।
2: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ। ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ, ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ, ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ। ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ ਹੈ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
1: ਜੀ।
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ ਜੀ ਜੀ ਜੀ।
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ, ਦੈਟ ਇਜ਼ ਅਥੋਰੀਟੇਟਿਵ। ਠੀਕ ਹੈ, ਇੱਕ ਹੈ ਥਰਡ ਜਿਸਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ
2: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ।
2: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
2: ਹਾਂਜੀ ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ,
2: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ।
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ
2: ਬਣਦਾ
1: ਉਹਨਾਂ, ਬਿਲਕੁਲ ਬਿਲਕੁਲ।
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
2: ਹਾਂਜੀ ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ,
2: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
2: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਮਤਲਬ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ।
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
1: ਬਿਲਕੁਲ,
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ,
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ। ਜੇ ਤੁਹਾਨੂੰ ਅੰਦਰੋਂ ਲੱਗ ਰਿਹਾ

0: चिलिंग हो गई,
1: कंडीशनिंग हो गई, ठीक है
0: जी जी।
1: और दूसरी गल, सब तो वड्डा नुकसान इस दा समाज ते पैंदा है, क्योंकि ये बच्चे वड्डे होके अग्रेसिव बनते हैं
0: जी जी जी,
1: और वो अपने सारियां समस्यावां नूं झगड़े नाल ही सुलझाना चाहते हैं, उन्हां नूं लगदा इदां ही हुंदा है, दो चित्तर मार के जिन्हों मर्जी सीधा कर लो,
0: बिल्कुल बिल्कुल बिल्कुल, हाँ उन्हां नूं ये कर कर जांदे,
1: हाँ जी वो ये चीज सीख जांदे,
0: बिल्कुल बिल्कुल
1: ठीक है। दूसरी गल है बहुत ज्यादा प्यार, कहिंदे है कि बहुत ज्यादा प्यार भी बच्चियां नूं बिगाड़ देंदा है, मैं ये कहना चाहनी है बच्चियां नूं प्यार नहीं बिगाड़दा, बच्चियां नूं बिगाड़दी है लीनियंसी, छूट
0: जी जी जी बिल्कुल,
1: प्यार नहीं बिगाड़दा, प्यार नाल बंधदा बच्चा तुहाडे नाल,
0: बिल्कुल
1: प्यार ते छूट विच फर्क है, ਤੁਸੀਂ ਪਿਆਰ ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ
0: ਜੀ,
1: ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਕੋਈ ਬਹੁਤਾ
1: ਬੱਚੇ ਦਾ ਕੋਈ ਕਸੂਰ ਨਹੀਂ ਹੈ,
0: ਬਿਲਕੁਲ
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
0: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ, ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
0: ਬਿਲਕੁਲ,
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
0: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
0: ਕਿੱਥੇ ਸਟੈਂਡ ਕਰ ਰਿਹਾ,
1: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ, ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ ਠੀਕ,
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
0: ਜੀ,
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ,
0: ਪੜ੍ਹਨੇ ਪੈਣੇ
1: ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ ਉਹਨੂੰ ਫਿਰ ਹੋਈ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ, ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ, ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹਨਾਂ ਲਈ ਬੱਚਾ ਬਣੇ, ਉਹ
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ,
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ,
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ,
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ,
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ, ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ,
0: ਬਿਲਕੁਲ ਬਿਲਕੁਲ,
1: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
0: ਜੀ ਜੀ ਬਿਲਕੁਲ,
1: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ

0: ਅੱਛਾ ਫਰੈਂਡ ਹੁੰਦਾ ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ
1: ਬਿਲਕੁਲ ਬਿਲਕੁਲ
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ
1: ਬਿਲਕੁਲ
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ ਨੈਗੇਟਿਵਿਟੀ ਜਿਹੜੀ ਹੈ
0: ਹਾਂਜੀ
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ
0: ਬਹੁਤ ਵਿਆਪਕ ਹੈ ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ
1: ਬਿਲਕੁਲ ਬਿਲਕੁਲ ਜੀ
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ ਜੀ ਬਿਲਕੁਲ
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ ਛੱਡੋ ਪਰੇ
0: ਤੇ
1: ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ
0: ਬਿਲਕੁਲ ਉਤਰਦਾ ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ
1: ਦਿੱਤੀ ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ
0: ਬਿਲਕੁਲ ਹੋ ਰਿਹਾ
1: ਹੈ ਬਿਲਕੁਲ ਬਿਲਕੁਲ ਜੀ ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ
0: ਹਾਂਜੀ
1: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ
0: ਹਾਂਜੀ
1: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ
0: ਇਹ
1: ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ
0: ਬਹੁਤ ਫਰਕ ਹੈ ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ ਸਭ ਕੁਝ ਹੈ ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ
1: ਉਹ ਇੱਕ ਇਹਦਾ ਵਾਅਦਾ ਹੈਗਾ
0: ਹਾਂ ਉਹ ਇਹਦਾ ਵਾਅਦਾ ਜੇ ਇਸ ਨੂੰ ਪੋਜ਼ਿਟਿਵਲੀ ਲਓ ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ ਮਾਰਕੀਟ ਜਾਣਾ ਹੈ ਸਹੇਲੀਆਂ ਨੂੰ ਮਿਲਣਾ ਹੈ ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ ਬੱਚਾ ਜੋ ਦੇਖਦਾ ਉਹੀ ਕਰਦਾ ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ
1: ਜੀ ਜੀ ਬਿਲਕੁਲ
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ
1: ਉਹ ਸਕਿਪਿੰਗ ਕਰੇਗਾ ਨਹੀਂ ਤੇ
0: ਹਾਂ
1: ਉਹ ਕਹੇਗਾ ਛੱਡੋ ਪਰੇ
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ
1: ਹਾਂਜੀ ਹਾਂ ਬਿਲਕੁਲ
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਇੰਪੋਰਟੈਂਟ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ
0: ਹੈ ਹਾਂਜੀ
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ
0: ਬਿਲਕੁਲ
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇ ਤਾ ਪਰ ਟਾਈਮ ਨਹੀਂ ਦਿੱਤਾ ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਹੈ ਇਹੀ ਆਪਾਂ ਹੁਣੇ ਗੱਲ ਵੀ ਕੀਤੀ ਹੈ
0: ਹਾਂਜੀ
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ
0: ਬਿਲਕੁਲ ਹੁੰਦਾ ਇਗਨੋਰ ਬਿਲਕੁਲ
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਕਿੰਨੀ ਗੰਭੀਰ ਗੱਲ ਹੈ
0: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ ਤੁਸੀਂ ਉਹਦਾ ਕੋਈ ਸਵਾਲ ਅੜ ਗਿਆ ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ ਤਾਂ ਕੀ ਹੋਏਗਾ ਸ਼ਾਇਦ ਅਗਲਾ ਫੇਰ ਨਾ ਕਰ ਸਕੇ ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ
1: ਜੀ ਜੀ ਬਿਲਕੁਲ ਬਿਲਕੁਲ
0: ਠੀਕ ਹੈ
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ
0: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ ਇਹ ਵੀ ਕੁਆਲਿਟੀ ਟਾਈਮ ਦਿੱਤਾ ਉਹਨੇ ਉਹਦੀ ਲਰਨਿੰਗ ਨਹੀਂ ਹੋਈ
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ
0: ਹਾਂ ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ ਇੱਕ ਪੈਰਾਮੀਟਰ ਤੁਸੀਂ ਉਹ ਖਰਾਬ ਕਰਤਾ ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
1: ਬਿਲਕੁਲ
0: ਦਿਸ ਇਜ਼ ਨਾਟ ਕੁਆਲਿਟੀ ਟਾਈਮ
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ
0: ਹਾਂਜੀ
1: ਬਿਲਕੁਲ ਬਿਲਕੁਲ
0: ਠੀਕ ਹੈ ਔਰ ਬਾਕੀ ਫਿਰ ਉਹੀ ਹੈ ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ ਵਟਸਐਪ ਕਰਦੇ ਹੋ ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ ਬੱਚਿਆਂ ਤੇ ਘੱਟ ਟਾਈਮ ਤਾਂ ਉਨਾ ਹੀ ਹੈ 24 ਘੰਟੇ ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ
1: ਬਿਲਕੁਲ ਬਿਲਕੁਲ
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ
1: ਉਹ ਤਾਂ ਜ਼ਰੂਰੀ ਹੈ ਜੀ
0: ਹਾਂਜੀ
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ ਇੱਕ ਤੇ ਟਾਈਮ ਕੁਆਲਿਟੀ ਟਾਈਮ
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
0: ਸਭ ਤੋਂ ਪਹਿਲੀ ਸ਼ਰਤ ਹੈ
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਹੈਗਾ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ
0: ਹਾਂਜੀ
1: ਇਹ ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ
1: ਜੀ ਜੀ ਜੀ ਠੀਕ ਹੈ
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕਿ ਹੋ ਰਿਹਾ ਇਹਦੀ ਲਾਈਫ 'ਚ
1: ਜੀ ਜੀ ਬਿਲਕੁਲ
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ
1: ਜੀ ਜੀ
0: ਠੀਕ ਹੈ ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ ਪਰ ਤੁਹਾਡੇ ਨਾਲ ਜੁੜਾਵ ਹੈ ਗੱਲਬਾਤ ਕਰਦਾ ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ ਕੰਪਨੀ ਬੈਡ ਹੈ ਹੁੰਦੀ ਜਾਏਗੀ ਆਦਤਾਂ ਵਿਗੜ ਜਾਣਗੀਆਂ ਵਾਪਸ ਲਿਆਉਣਾ ਮੁਸ਼ਕਿਲ ਹੈ
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ
0: ਹਾਂਜੀ
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
0: ਬਿਲਕੁਲ
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
0: ਹਾਂਜੀ
1: ਦੁਖੀ ਜਿਹੜੇ ਆ ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ ਬਾਕੀ ਦੇਖ ਲਓ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ ਇੱਦਾਂ ਨਹੀਂ ਕਰੀਦਾ ਇਹ ਨਹੀਂ ਹੈਗਾ ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ
0: ਹਾਂਜੀ ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ ਉਹ ਰਿਸਪੌਂਸ ਦਿੰਦਾ
1: ਬਿਲਕੁਲ ਬਿਲਕੁਲ ਬਿਲਕੁਲ
0: ਇਹ ਸੱਚਾਈ ਹੈ
1: ਹਾਂਜੀ
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ
1: ਬਿਲਕੁਲ
0: ਕਰਦਾ ਕੁਛ ਮਹੀਨਿਆਂ ਦਾ ਬੱਚਾ ਵੀ ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ
1: ਉਹ ਸ਼ੁਰੂ ਹੋ ਚੁੱਕੀ ਜੀ ਜੀ ਬਿਲਕੁਲ
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ
1: ਜੀ ਜੀ
0: ਉਹ ਬੱਚਾ ਉਹੀ ਗੱਲਾਂ ਸਿੱਖਦਾ ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ ਲਾਈਕ ਦੈਟ ਨਾ
1: ਬਿਲਕੁਲ ਬਿਲਕੁਲ
0: ਉਹ ਸਿੱਖ ਰਿਹਾ ਉਹ ਆਬਜ਼ਰਵ ਕਰ ਰਿਹਾ
1: ਜੀ ਜੀ
0: ਮਦਰ ਖੁਸ਼ ਹੈ ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਜ ਨਹੀਂ ਰਹੀ ਹੈ
1: ਜੀ ਜੀ ਜੀ ਬਿਲਕੁਲ
0: ਠੀਕ ਹੈ ਉਹ ਇਨਵੋਲਵ ਹੋ ਰਹੀ ਹੈ ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ ਬੱਚਾ ਠੀਕ ਹੈ
1: ਬਿਲਕੁਲ ਬਿਲਕੁਲ ਬਿਲਕੁਲ
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਜ ਰਹੀ ਹੈ ਹੁਣ ਇਹਨੇ ਫਿਰ ਸੁਸੂ ਕਰਤਾ ਹੁਣ ਇਹਨੇ ਉਲਟੀ ਕਰ ਦਿੱਤੀ ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ
0: ਹੁਣ ਮੈਨੂੰ ਇਹ ਕਰਨਾ ਪਏਗਾ ਹੁਣ ਮੈਨੂੰ ਉਹ ਕਰਨਾ ਪਏਗਾ ਮੇਰੀ ਤਾਂ ਜਾਨ ਹੀ ਔਖੀ ਹੋ ਗਈ ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ
1: ਜੀ ਜੀ ਜੀ
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ ਪੇਰੈਂਟਿੰਗ 'ਚ ਆਈ ਨਾ
1: ਉੱਥੇ ਆਈ ਬਿਲਕੁਲ ਬੱਚਾ ਤੇ ਕੋਰੀਸ ਲੇਟ ਸੀ
0: ਬੱਚਾ ਕੋਰੀਸ ਲੇਟ ਸੀ
1: ਜੀ ਜੀ ਬਿਲਕੁਲ
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ ਕੋਈ ਖਲਾਰਾ ਪਿਆ ਕੋਈ ਬੱਚਾ ਹੈ ਤਾਂ ਖਲਾਰਾ ਪਏਗਾ
1: ਬਿਲਕੁਲ ਬਿਲਕੁਲ
0: ਹੈ ਨਾ ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ ਉਹੀ ਸਿਚੁਏਸ਼ਨ ਹੈ ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ ਕੋਈ ਕਿਸ ਤਰ੍ਹਾਂ
1: ਬਿਲਕੁਲ ਬਿਲਕੁਲ
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ
1: ਉਹ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ ਤੋਂ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ ਜਿਵੇਂ ਫੋਕਸ ਕਰਦੇ ਹਾਂ ਆਪਾਂ ਇਹ ਵਾਹ ਕਮਾਲ ਸੀ ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ ਜਿਹੜੇ ਮਾਪੇ ਨੇ ਈਵਨ ਬੱਚੇ ਵੀ ਸੁਣ ਰਹੇ ਨੇ ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ ਪਰ ਬੱਚਿਆਂ ਦੇ ਦੋਸਤ ਵੀ ਬਣੋ
1: ਜੀ ਜੀ ਜੀ ਜੀ ਜੀ
0: ਬਹੁਤ ਜ਼ਰੂਰੀ ਹੈ ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ
1: ਜੀ ਜੀ ਬਿਲਕੁਲ
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ। ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ।
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀਂ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਹੈ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ ਬਾਅਦ
1: ਹਾਂਜੀ,
2: JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ ਉਹਨੇ
1: ਹਾਂਜੀ,
2: ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ,
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ,
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ,
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਪੈਂਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33, ਇਹਨਾਂ ਦੀ ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
2: ਤੇ
1: ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ,
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂਜੀ,
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ,
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ,
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ,
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ,
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ,
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ,
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ,
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ
1: ਹਾਂਜੀ
2: ਦੇ ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਅਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ ਯੂ।
1: ਹਾਂਜੀ, ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాప రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਵੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
0: ਹਾਂਜੀ,
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਆ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ
0: ਬਿਲਕੁਲ
1: ਸੋ
0: ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
0: ਹਾਂਜੀ
1: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किदा कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जो भी टाइम टू टाइम, तो
0: हाँ जी,
1: उन्होंने
0: हाँ
1: असं प्रोपर उन्होंने इनफॉरमेशन प्रोवाइड करते रहने हैं, तो बच्चे उत्थे भी आके इस चीज़ का जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी,
1: इहो जे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उहनां नूं हो जांदी है उहनां दी।
0: बिल्कुल जी,
1: बट काफी बच्चे, पर साडे कोल जिहड़े भरमार है वो इहो जे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी,
1: उस तो बाद 12वीं भी कर लेने हैं। अपने
0: हाँ जी,
1: फ्रेंड्स देखते हैं कि मेरे फ्रेंड्स ने केड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि
0: और
1: मैनू।
0: लाई लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों को कि वो जदों गल आ जाती है उन्होंने करियर सिलेक्शन की,
0: हाँ जी,
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नु खुद पता हुंदा है।
0: हाँ जी,
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ जी,
1: बच्चा अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी,
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी,
1: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जानू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
1: बिल्कुल
0: तरह उहनां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखदे आ। असल दे विच मापे अते विद्यार्थी ते एक अध्यापक मिल के ही बच्चे दे भविष्य
1: मिल
0: दा
1: के
0: वधिया निर्माण
1: बिल्कुल
0: कर सकदे आ।
1: हाँ जी
0: कोई इहनां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उहनां
0: जी,
1: दे अग्गे वधण च अगर असीं ये कहंदे हां कि साडे टीचर्स दा बहुत वड्डा हाथ हुंदा है, अध्यापक दा हाथ हुंदा है,
0: हाँ
1: तां
0: जी,
1: उहना ही हाथ उहनां दे पेरेंट्स दा भी हुंदा है,
0: बिल्कुल जी,
1: माता पिता दा भी उहना ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी,
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी,
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही हैं।
1: बट बच्चे दा फॉलो अप लेना कि बच्चा उस मोबाइल नूं यूज किवें कर रहा है,
0: हाँ जी,
1: वो अक्सर ही पेरेंट्स भुल जाते हैं या
0: सही
1: फिर
0: गल
1: उन्हां
0: है,
1: नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा, अपने आप पढ़ लेगा, नहीं, उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
0: हाँ
1: दस
0: जी,
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही गल
1: पूछा
0: है,
1: जा रहा है।

0: ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
0: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
1: ਹਾਂਜੀ ਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਵਾਨਾ ਜੀ,
0: ਚੱਲੇ ਜਾਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
0: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ,
1: ਹਾਂਜੀ
0: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ,
1: ਹੈ
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ
1: ਹਾਂਜੀ
0: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ,
1: ਬਿਲਕੁਲ
0: ਬਸ ਇੱਕ
1: ਜੀ
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਆਹ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।

0: ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
1: ਨਹੀਂ ਹੁੰਦੇ
0: ਉਹਨਾਂ
1: ਜੀ।
0: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜਾਵੇ, ਚੰਗੀ ਨੌਕਰੀ ਮਿਲ ਜਾਵੇ ਜਿਹਦੇ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
1: ਬਿਲਕੁਲ
0: ਅਤੇ
1: ਬਿਲਕੁਲ।
0: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣ। ਇਸ
1: ਹਾਂਜੀ
0: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
1: ਦੇਖੋ, ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
0: ਹਾਂਜੀ
1: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
0: ਹਾਂਜੀ
1: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ, ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: ਅੱਛਾ ਜੀ
1: ਪਲੱਸ ਟੂ ਪਾਸ ਨੇ।
0: ਅੱਛਾ ਜੀ
1: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: ਹਾਂਜੀ
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: ਹਾਂਜੀ
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ,
1: ਬਿਲਕੁਲ ਨਹੀਂ ਹੈ।
0: ਹਾਂਜੀ
1: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
0: ਹਾਂਜੀ
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂਜੀ ਹਾਂਜੀ
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
0: ਹਾਂਜੀ
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
0: ਹਾਂਜੀ
1: ਲਓ ਕੋਈ
0: ਹਾਂਜੀ
1: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ, ਤਾਂ
0: ਹਾਂਜੀ
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: ਹਾਂਜੀ
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂਜੀ
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: ਅੱਛਾ ਜੀ
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
0: ਹਾਂਜੀ
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
0: ਹਾਂਜੀ
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: ਅੱਛਾ ਜੀ
1: ਤਾਂ ਰੀਜਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂਜੀ ਹਾਂਜੀ
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ,
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਮੈਨੂੰ, ਹਾਂਜੀ
1: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂਜੀ
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
1: ਹਾਂਜੀ
0: ਹੈਗਾ ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦੋਂ ਤੱਕ
0: ਸਕਦੀਆਂ,
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
0: ਬਿਲਕੁਲ
1: ਜਾਂ
0: ਜੀ,
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ। ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ, ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
1: ਹਾਂਜੀ
0: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ
2: ਬਿਲਕੁਲ
1: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ,
1: ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਉਹ
2: ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ। ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं तो उसनों लाइक्स आते हैं, तो उस दे नाल उसनों उसकी इनकम का सोर्स भी वो एक तरह नाल जो सोशल मीडिया है उसनों बना सकता है।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੀ ਹੈਗੀ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੇ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ
1: ਜਾਂ
2: ਉਹਨਾਂ
1: ਉਹਨਾਂ ਦੇ
2: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਹੈ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ।
1: ਵਿਅਸਤ
2: ਹਾਂਜੀ
1: ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
2: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
2: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਆਪਣੇ
1: ਜੀ,
2: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪರ ರೇಡಿಯೋ.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇਅ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਜੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ।
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ।
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ,
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ।
1: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ, ਸਾਇੰਸ ਪੜ੍ਹਦਾ ਹੈ ਕਿਆ ਬਣਦਾ ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ,
2: ਹੁਣ ਮਿਹਨਤ ਕਰ ਲਓਗੇ ਸਾਰੀ ਉਮਰ ਤੁਸੀਂ ਐਸ਼ ਕਰੋਗੇ, ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
1: ਐਡ ਹੋ ਗਏ, ਚਲੋ ਕੋਈ ਗੱਲ ਨਹੀਂ,
2: ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ,
1: ਫਿਰ ਤੋਂ ਗੱਡੀ ਲੀ ਤੇ ਆ ਗਈ ਹੈ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। नौवीं। अच्छा, एक आदत शुरू तो भाई की पेपर रीडिंग नहीं, न्यूज़पेपर तुसी शुरू तो पढ़ते रहो, बुक्स वगैरह जीके दी बुक्स हैगियां या होर कोई
1: अच्छा
2: कंपटीशन दी
1: अच्छा
2: बुक्स हैगियां, ये हमेशा आदत साढ़े घर से सी कि मंथली एक मैगजीन साढ़े को आंदी सी, पेपर साढ़े को तीन लैंग्वेज दे आंदे
1: ये
2: आंदे
1: प्लस
2: सी।
1: पॉइंट्स
2: ये प्लस पॉइंट, ये
1: बेसिक्स
2: ग्रूमिंग दी जिहड़ी मैं गल आ रहा
1: आंदे
2: सी
1: हैं।
2: कि तिने तिने लैंग्वेज दे पेपर साढ़े घर से आंदे सी, हिंदी
1: जी।
2: पंजाबी इंग्लिश तीन शुरू तो ही बचपन तो ही पढ़ते हो सी। ते फिर 9th 10th होया तो बायो च इंटरेस्ट चला गया कि चलो ठीक है बायो पढ़ के देख लेंगे। 10th दे विच जदों क्लियर होया ते आई हैड प्रिपेयर्ड माय माइंड कि बायो लेनी है कि डॉक्टर जड़ा है बनना, किसी ने थोपिया नहीं,
1: अच्छा,
2: सपना
1: ठीक है ठीक
2: पेरेंट्स
1: है।
2: का सीगा पर उदों थोपिया नहीं गया कि तुसी बनना है, उदों तक माइंड
1: आप
2: बन
1: ही
2: गया
1: तुसी सोच
2: बिल्कुल
1: अपना इन्हों अपना सपना बना लिया।
2: बिल्कुल कि बनना हैगा, मेडिकल ले ली, नाल थोड़ा मैथ्स इंटरेस्ट सी ते नॉन मेडिकल वैसे ऑप्शनल रख ली
1: और क्या
2: उदों
1: बता, मतलब तुसी ट्रैक छड्डिया कोई नहीं, दोनों भी नाल ही
2: उन्हां
1: रखिया।
2: दिनां च जिहड़े मेरे फ्रेंड सीगे वो एनडीए का पेपर देन जा रहे सीगे,
1: हाँ जी
2: मैं
1: हाँ
2: कहा
1: जी,
2: कि चलो पता नहीं डॉक्टर बनांगे नहीं बनांगे,
1: ठीक है जी,
2: पेपर दे चुके सीगे एनडीए का पेपर भी देन चले गए।
1: हाँ जी,
2: रब दी मेहर से दोवें जिहड़े हैं उदा प्रीलिम्स क्लियर हो गया था, डॉक्टरी का क्लियर हो गया
1: क्या
2: उस
1: बताएं,
2: वेले। मतलब चीज़ां वही हैं कि जरूरी नहीं कि तुसी दोवें एक साथ
1: सही
2: टेकअप
1: ट्रैक पे
2: करो,
1: जा रहे थे तुसी।
2: बट तुसी जिहड़ा बच्चा उस स्टेज से हुंदा है 11वीं 12वीं दी उहदे सामने ये ऑप्शनस हुंदे ने बैंकिंग दे,
1: जी।
2: जिस किसी नूं लगदा कि बैंकिंग से जाना है वो कॉमर्स दे थ्रू अपनी तैयारी उस तरह दी कर सकदा, किसी नूं लगदा सीए बनना हैगा मैं,
1: सारा
2: किसी नूं
1: जोड़ा
2: लगदा
1: बिल्कुल
2: इंजीनियरिंग करना है, दैट इज द स्टेज जदों 9th 10th दे विच तुसी उहदे लई अपना एक प्लेटफॉर्म तैयार करते हो ते प्लस वन
1: बिल्कुल
2: दे विच तुसी टेक ऑफ करते हो। उस तो
1: जी।
2: बाद भावें तुसी सीए बनो, इंजीनियर बनो,
1: हाँ
2: टीचर
1: जी
2: बनो,
1: जी
2: अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा है। ते दोनों जदों मेरे क्लियर हो गए ते बेटर वॉज कि चलो ठीक सपना उहदे विच जाना सीगा
1: हाँ जी
2: मेडिकल
1: हाँ
2: दे
1: जी
2: विच, ते
1: बिल्कुल
2: मेडिकल सब्जेक्ट ले लिया पहले
1: बिल्कुल
2: अटैम्प्ट दे विच। और सिविल सर्विसेज इस करके बनया क्योंकि जिवें मैं दस्सिया सी कि जीके शुरू तो अच्छी सीगी,
1: हाँ जी
2: पेपर रीडिंग बहुत चंगी एक आदत जो बच्चे च पै सकती होवे।
1: हाँ जी
2: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन मैं सिविल सर्विस की तैयारी की थी, वह जो बेस है थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: बिल्कुल।
2: चुका सीगा, एंड उस आदत के कारण जरा से सिविल सर्विस शानदार डिसीजन होया कि चलो ट्राई कर सकते हैं क्योंकि बेस
1: जी
2: चंगा
1: जी जी
2: बनया
1: जी
2: होया सीगा।
1: बिल्कुल ठीक है
2: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद भी बन जाए, इवन वेन यू आर इन कॉलेज उदों भी बन जाए, तो ये बहुत ही चंगी आदत है। तुसी
1: जी
2: आस
1: जी
2: पास की अपनी सराउंडिंग्स नाल देश दुनिया की खबरों तो भी तुसी रहिंदे हो
1: अपडेटेड रहना है
2: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे
1: जी
2: शहर च
1: जी
2: की हो रहा है, तुहाडी कंट्री च की हो रहा है, दुनिया च की हो रहा है,
1: बिल्कुल
2: एंड सिविल सर्विस से जाओ या ना जाओ बट एक इन्फॉर्म्ड सिटीजन जरा तुसी उहदे विच बन सकते हो।
1: बिल्कुल बिल्कुल हाँ जी, वो पहली शर्त है, वो तो चाहिए चाहिए।
2: बिल्कुल बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे ये करियर तुहाडा अग्गे बहुत दूर तक जाण वाला है। ते ये जिहड़े बच्चे आ साडे भविख आ देश दा, तुसी एक उहनां दे लई रोल मॉडल हो। जदों तुहानूं मिलदे आ बच्चे भी तुहानूं मिलदे होणगे स्कूलां च तुसी जाते हो जां कई बारी बच्चे तुहाडे कोल आउंदे ने, किस तरह दा तुहानूं ओवरऑल एक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है, लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कित्थे क खड़ा है अज दे देखा जावे जो ओवरऑल सिनेरियो जनरल।
2: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जी पनीरी आप कहें
1: हाँ
2: नवी
1: जी हाँ जी
2: जनरेशन जी आ रही
1: हाँ
2: है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो
1: क्या
2: असी
1: बात
2: इफ यू कैन ट्रैवल बैक इन टाइम तो उन्होंने कंपेरिजन करिए असं कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, ये बच्चे कुछ भी कर सकते हैं। अपना
1: जी
2: भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लें। मैं
1: बिल्कुल
2: बच्चों को मिलता स्कूलों से भी मिलता कॉलेज से भी मिलता,
1: ਹਾਂਜੀ ਹਾਂਜੀ
2: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਜੀ ਅਸੀਂ ਤਾਂ ਤੁਹਾਡੇ ਵਾਂਗ ਮੰਨਣਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
1: ਅੱਛਾ
2: ਉਹਨਾਂ
1: ਜੀ
2: ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ
1: ਠੀਕ ਹੈ ਜੀ ਬਿਲਕੁਲ
2: ਸਿਵਲ ਇਸ
1: ਬਿਲਕੁਲ
2: ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ
2: ਤੋਂ
1: ਡੀਸੀ
2: ਆਪੇ
1: ਹੀ ਬਣ ਗਏ
2: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ
2: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ
2: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
2: ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
1: ਬਿਲਕੁਲ
2: ਤੋਂ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
3: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੌਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਜ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
2: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਬਾਤ ਹੈਗੀ ਹਸਤੀ ਮਿੱਟਦੀ ਨਹੀਂ
2: ਮਿੱਟਦੀ ਨਹੀਂ ਹਮਾਰੀ,
1: ਇਹ ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ

0: ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਛ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ, ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ ਮਤਲਬ ਫੇਲ ਮੈਂ ਕਹਾਂਗਾ ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
0: ਹਾਂਜੀ
1: ਨੇ।
0: ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ,
1: ਬਾਹਰ ਸੁਣਨ ਨੂੰ ਆ ਰਹੇ
0: ਆ
1: ਨੇ।
0: ਰਹੇ ਹਾਂਜੀ ਹਾਂਜੀ।
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ, ਤਾਂ ਉਸ ਤੋਂ ਬਾਅਦ ਸਟ੍ਰੈਸ ਨੂੰ
0: ਜੀ ਜੀ
1: ਜਿਹੜਾ
0: ਜੀ
1: ਮੈਨੇਜ ਕਰ
0: ਜੀ ਜੀ
1: ਸਕਦੇ
0: ਜੀ
1: ਹੋ।
0: ਜੀ ਜੀ
1: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ।
0: ਸੈਲਫ ਕਾਉਂਸਲਿੰਗ ਵੀ
1: ਸੈਲਫ
0: ਹੁੰਦੀ ਹੈ।
1: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ
0: ਬਿਲਕੁਲ,
1: ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ,
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ।
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ ਹਲੀ
1: ਤੁਸੀਂ
0: ਹਲੀ
1: ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਇਹ ਕੀਤਾ ਹੈ,
1: ਪਹੁੰਚਾਇਆ,
0: ਸਾਰਾ ਹੋਇਆ
1: ਤੇ ਮੈਂ ਆਪਣੀ
0: ਜੀ
1: ਇੱਕ
0: ਜੀ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜਿਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦੇ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ
0: ਜੀ
1: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
0: ਹੈਗੀਆਂ ਕਿਤੇ
1: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
0: ਹਾਂ
1: ਕਰੀਏ,
0: ਜੀ ਹਾਂ ਜੀ,
1: ਇਸ ਵਾਰੀ
0: ਬਿਲਕੁਲ
1: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ
0: ਹਾਂ
1: ਮਲਿਕ, ਦੀਪਾ
0: ਬਿਲਕੁਲ ਬਿਲਕੁਲ
1: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
0: ਉਹਨਾਂ ਨੂੰ ਮਿਲੀ,
1: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਝ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੁਣ,
0: ਚੇਂਜਸ ਆ ਰਹੇ ਹੈ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
0: ਸਹੀ ਸਹੀ
1: ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ,
0: ਕਿਆ ਬਾਤ ਹੈ,
1: ਪੂਰੇ
0: ਵਾਕਈ ਉਹ
1: ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ
0: ਬਿਲਕੁਲ ਬਿਲਕੁਲ ਜੀ,
1: ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ,
0: ਹਾਂਜੀ
1: ਆਪਾਂ ਕਹਿੰਦੇ
0: ਹਾਂ
1: ਲੋਏਸਟ ਲੋਏਸਟ ਐਕਸ ਰੇਸ਼ੋ ਹੈਗੀ ਹਰਿਆਣਾ ਦੇ ਵਿੱਚ,
0: ਹਾਂਜੀ ਹਾਂਜੀ
1: ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇ
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਆ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿੰਨੇ ਵੀ ਅਬ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਗਈਆਂ ਨੇ। ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਫਿਰ ਤੋਂ ਇੱਕ ਵਾਰ। ਜ਼ਿੰਦਗੀ ਨਾਮਾ ਹਾਲੇ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਜੀ। ਅਤੇ ਦੋਸਤੋ, ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ, ਸੋਮਵਾਰ ਦਾ ਦਿਹਾੜਾ, ਮਾਫ਼ੀ ਚਾਹੁੰਦੇ ਹਾਂ, ਥੋੜ੍ਹਾ ਜਿਹਾ ਲੇਟ ਹਾਂ 10-12 ਮਿੰਟ, ਅਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਹਾਜ਼ਰ ਹਾਂ। 25 ਮਈ 2026 ਦਾ ਦਿਹਾੜਾ ਅਤੇ ਸੋਮਵਾਰ ਦਾ ਦਿਨ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ। ਸਾਰੇ ਦੋਸਤਾਂ ਦਾ, ਸੱਜਣਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਜੀ। ਅਤੇ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਅਤੇ 2-2.25 ਘੰਟੇ ਕੋਸ਼ਿਸ਼ ਜਾਰੀ ਰਹੇਗੀ, ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਅਤੇ ਗੱਲਾਂ ਬਾਤਾਂ ਵੱਖਰੇ ਵੱਖਰੇ ਜਿਹੜਾ ਨਜ਼ਰੀਏ ਦੇ ਨਾਲ ਅਤੇ ਐਂਗਲ ਤੋਂ ਆਪਾਂ ਦੇਖਣ ਦੀ ਅਤੇ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦਾ ਵਿਚਾਰ, ਉਸ ਤੋਂ ਬਾਅਦ ਦੇਸ਼ ਦੀਆਂ ਖਬਰਾਂ ਅਤੇ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੇ ਵੱਲ ਨੂੰ ਵੀ ਆਪਾਂ ਨਾਲ ਦੀ ਨਾਲ ਚੱਲਾਂਗੇ। ਅਤੇ ਲਓ ਦੋਸਤੋ, ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸਮਾਂ ਅਤੇ ਸਥਿਤੀ। ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:15 ਦਾ ਟਾਈਮ ਜਿਹੜਾ ਹੋ ਚੁੱਕਿਆ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:15 ਹੋ ਚੁੱਕੇ ਨੇ। ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਇਸ ਵਕਤ ਜਿਹੜਾ ਹੈ ਸਵੇਰ ਦਾ ਸਮਾਂ ਹੈ, ਸਵੇਰ ਦੇ 9:15 ਜਿਹੜੇ ਹੋ ਚੁੱਕੇ ਆ ਤੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:15 ਦਾ ਜਿਹੜਾ ਸਮਾਂ ਹੈ ਤੇ ਯੂਰੋਪੀਅਨ ਕੰਟਰੀਆਂ ਦੇ ਮੁਤਾਬਕ ਇਸ ਵਕਤ ਜਿਹੜੇ ਨੇ ਸ਼ਾਮ ਦੇ 6:00 ਘੜੀਆਂ ਦੇ ਉੱਤੇ ਤੇ 15 ਮਿੰਟ ਦਾ ਜਿਹੜਾ ਸਮਾਂ ਹੋ ਚੁੱਕਿਆ ਤੇ ਲੋ ਮਿਲਾਵੋ ਘੜੀਆਂ ਨੂੰ ਨਾਲ ਦੋਸਤਾਂ ਮਿੱਤਰਾਂ ਸੱਜਣਾ ਬੇਲੀਆਂ ਦੋਸਤਾਂ ਨੂੰ ਲਾਵੋ ਸੁਨੇਹਾ ਤੇ ਕਰਦੇ ਹਾਂ ਫਿਰ ਗੱਲਬਾਤ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਅੱਜ ਦੇ ਵਿਚਾਰ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਕੈਮਰੇ ਦੇ ਵਿੱਚ ਅੱਜ ਥੋੜੇ ਜਿਹੇ ਖਰਾਬੀ ਕਾਰਨ ਤੇ ਕੈਮਰਾ ਨਹੀਂ ਆਨ ਹੋ ਸਕੇਗਾ ਜੀ ਦੋਸਤੋ ਇਸੇ ਤਰ੍ਹਾਂ ਆਪਾਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤੇ ਫੇਸਬੁੱਕ ਯੂਟਿਊਬ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਤੁਹਾਡੇ ਲਈ ਪ੍ਰੋਗਰਾਮ ਇਸ ਵਕਤ ਜਿਹੜਾ ਲਾਈਵ ਚੱਲ ਰਿਹਾ ਤੇ ਵੈਬਸਾਈਟ ਦੇ ਉੱਤੇ ਵੀ 25 ਮਈ ਦਾ ਦਿਹਾੜਾ ਤੇ ਕਹਿੰਦੇ ਨੇ ਕਿ ਅੱਜ ਦੇ ਵਿਚਾਰ ਦੇ ਵਿੱਚ ਜਿਹੜਾ ਕਲਾ ਸਮਾਜ ਦੇ ਹਿੱਤ ਦੇ ਵਿੱਚ ਨਹੀਂ ਉਹ ਕੇਵਲ ਨਿੱਜੀ ਸ਼ੌਂਕ ਦੇ ਉੱਤੇ ਸ਼ੁਗਲ ਦੇ ਲਈ ਹੁੰਦੀ ਹੈ। ਦੂਸਰੇ ਪਾਸੇ 25 ਮਈ 1787 ਦਾ ਜਦੋਂ ਜ਼ਿਕਰ ਕਰਦਿਆਂ ਯਾਦ ਕਰਦਿਆਂ ਅਮਰੀਕਾ ਦੀ ਬਣਾਈ ਹੋਈ ਸੰਵਿਧਾਨ ਕਮੇਟੀ ਵੱਲੋਂ ਬਣਾਇਆ ਸੰਵਿਧਾਨ ਜਿਹੜਾ ਸੀ 1799 ਨੂੰ ਅਮਰੀਕਾ ਦੇ ਵਿੱਚ ਲਾਗੂ ਜਿਹੜਾ ਕੀਤਾ ਗਿਆ ਸੀ। 1886 ਦੇ ਵਿੱਚ ਬੰਗਾਲ ਦੇ ਇਨਕਲਾਬੀ ਰਾਸ ਬਿਹਾਰੀ ਬੋਸ ਉਹਨਾਂ ਦਾ ਜਨਮ ਹੁੰਦਾ ਤੇ 1935 ਦੇ ਵਿੱਚ ਖਿਡਾਰੀ ਜੈਸੀ ਓਵਨਸ ਨੇ ਜਿਹੜਾ ਸੀ 1 ਘੰਟੇ ਦੇ ਅੰਦਰ ਅਥਲੈਟਿਕ ਦੇ 4 ਸੋਨੇ ਦੇ ਜਿਹੜੇ ਤਮਗੇ ਜਿੱਤ ਕੇ ਵਰਲਡ ਰਿਕਾਰਡ ਜਿਹੜਾ ਬਣਾ ਦਿੱਤਾ ਸੀ। 1995 ਦੇ ਵਿੱਚ ਅਮਰੀਕਾ ਨੇ ਪਹਿਲੀ ਵਾਰ ਜੀਵ ਦੇ ਜਿਹੜਾ ਸੀ DNA ਨੂੰ ਜਿਹੜਾ ਸੀ ਡੀਕੋਡ ਕੀਤਾ ਸੀ ਤੇ 2007 ਦੇ ਵਿੱਚ ਅਮਰੀਕਾ ਵੱਲੋਂ ਭੇਜਿਆ ਗਿਆ ਰੋਬਰਟ ਜਿਹੜਾ ਸੀ ਮੰਗਲ ਗ੍ਰਹਿ ਦੇ ਉੱਤੇ ਪੁੱਜਿਆ ਸੀ। ਤੇ ਲੋ ਫਿਰ ਆਪਾਂ ਗੱਲ ਕਰਦੇ ਹਾਂ ਥੋੜੀ ਜਿਹੀ ਅੱਜ ਸਭ ਤੋਂ ਪਹਿਲਾਂ ਇਪਟਾ ਦੀ ਇੰਡੀਆ ਪੀਪਲਸ ਥੀਏਟਰ ਦੀ ਐਸੋਸੀਏਸ਼ਨ ਨਾਂ ਦੀ ਜਿਹੜੀ ਸੰਸਥਾ ਸੀ 25 ਮਈ 1943 ਨੂੰ ਬਣੀ। ਮੁੰਬਈ ਦੇ ਵਿੱਚ ਲੋਕ ਪੱਖੀ ਸਾਫ਼ ਸੁਥਰੇ ਤੇ ਨਿਰੋਏ ਸੱਭਿਆਚਾਰ ਦੇ ਵਿਕਾਸ ਦੇ ਲਈ ਪ੍ਰਚਾਰ ਦੇ ਲਈ ਤੇ ਪ੍ਰਸਾਰ ਦੇ ਲਈ ਹੋਂਦ ਦੇ ਵਿੱਚ ਆਉਂਦੀ ਹੈ। ਇਪਟਾ ਨੇ ਉਸ ਸਮੇਂ ਕਿਹਾ ਸੀ ਕਿ ਕਲਾ ਸਿਰਫ਼ ਕਲਾ ਹੀ ਨਹੀਂ ਬਲਕਿ ਲੋਕਾਂ ਦੇ ਲਈ ਹੈ। ਇਸ ਦੇ ਪਹਿਲੇ ਪ੍ਰਧਾਨ HM ਜੋਸ਼ੀ ਸਨ ਤੇ ਮੁੱਢਲੇ ਮੈਂਬਰਾਂ ਦੇ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਖਵਾਜਾ ਅਹਿਮਦ, ਅਬਾਸ, ਉਤਪਲ ਦੱਤ, ਪੰਡਿਤ ਰਵੀ ਸ਼ੰਕਰ, ਨਿਰੰਜਨ ਸਿੰਘ ਮਾਨ, ਤੇਰਾ ਸਿੰਘ ਚੰਨ ਆਦਿ ਜਿਹੜੇ ਰਹੇ ਨੇ। 1946 ਦੇ ਵਿੱਚ ਇਪਟਾ ਦੇ ਵੱਲੋਂ ਬਣਾਈ ਗਈ ਜਿਹੜੀ ਹੈ ਪਹਿਲੀ ਫਿਲਮ ਧਰਤੀ ਕੇ ਲਾਲ ਜਿਹੜੀ ਦੱਸੀ ਜਾਂਦੀ ਹੈ ਜਿਸਦਾ ਸੰਬੰਧ 1942 ਨੂੰ ਜਿਹੜਾ ਸੀ ਬੰਗਾਲ ਦੇ ਵਿੱਚ ਪਏ ਕਾਲ ਦੇ ਨਾਲ ਸੀ। ਦੂਜੀ ਜੰਗ ਵੇਲੇ ਅਨਾਜ ਬੰਗਾਲ ਦੇ ਲੋਕਾਂ ਨੂੰ ਦੇਣ ਦੀ ਬਜਾਏ ਜਿਹੜਾ ਫੌਜ ਦੇ ਲਈ ਰੱਖ ਲਿਆ ਗਿਆ ਸੀ। ਮੁਨਾਫੇਖੋਰਾਂ ਨੇ ਜਿਹੜਾ ਸੀ ਹਾਲਾਤ ਉਸ ਸਮੇਂ ਵੀ ਉਦਾਂ ਦੇ ਸਨ ਤੇ ਮੁਨਾਫੇਖੋਰ ਜਿਹੜੇ ਸਨ ਉਹਨਾਂ ਨੇ ਹਾਲਾਤਾਂ ਦਾ ਫਾਇਦਾ ਉਠਾਉਣ ਦੇ ਲਈ ਅਨਾਜ ਦੀ ਜਿਹੜੀ ਸੀ ਜ਼ਖੀਰਾਬਾਜ਼ੀ ਕਰ ਲਈ, ਜਮ੍ਹਾਂ ਕਰ ਲਿਆ ਜਾਣੀ ਤੇ ਲੋਕ ਸੜਕਾਂ ਦੇ ਉੱਤੇ ਆ ਉਤਰੇ। ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਪੇਸ਼ ਅੰਨਦਾਤਾ ਤੇ ਜ਼ੁਬਾਨਬੰਦੀ ਤੇ ਕਹਾਣੀ ਜਿਹੜਾ ਸੀ ਨਥਾਣਾ ਦੇ ਆਧਾਰਿਤ ਦੇ ਉੱਤੇ ਅਹਿਮਦ ਅਬਾਸ ਉਹਨਾਂ ਨੇ ਧਰਤੀ ਕੇ ਲਾਲ ਫਿਲਮ ਜਿਹੜੀ ਸੀ ਉਹਦੀ ਕਹਾਣੀ ਲਿਖੀ ਸੀ। ਇਸ ਫਿਲਮ ਦੇ ਵਿੱਚ ਕਲਾਕਾਰ ਬਲਰਾਜ ਸਾਹਨੀ, ਦਮਿਅੰਤੀ ਸਾਹਨੀ, ਰਸ਼ੀਦ ਅਹਿਮਦ, KN ਸਿੰਘ, ਜ਼ੋਹਰਾ ਸਹਿਗਲ, ਸ਼ੰਭੂ ਮਿੱਤਰਾ, ਸਨੇਹ ਲਤਾ ਆਦਿ ਜਿਹੜੇ ਸਨ ਗੀਤਕਾਰ ਤੇ ਪ੍ਰੇਮ ਧਵਨ, ਸਰਦਾਰ ਜਾਫਰੀ ਆਦਿ ਦੇ ਜਿਹੜੇ ਗੀਤ ਸੀ। 1961 ਨੂੰ ਤੇਰਾ ਸਿੰਘ ਚੰਨ ਹੁਣਾਂ ਨੇ ਲੋਕ ਗਾਇਕਾ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਜੋਗਿੰਦਰ ਬਾਹਰਲਾ, ਉਰਮਿਲਾ ਆਨੰਦ, ਹਰਨਾਮ ਨਰੂਲਾ, ਅਮਰਜੀਤ ਗੁਰਦਾਸਪੁਰੀ, ਪ੍ਰੀਤ ਮਾਨ, KS ਸੂਰੀ, ਡਾਕਟਰ ਇਕਬਾਲ ਕੌਰ, ਸ਼ੀਲਾ ਦੀਦੀ ਆਦਿ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਇਪਟਾ ਦੀ ਜਿਹੜੀ ਸੀ ਨੀਂਹ ਰੱਖ ਦਿੱਤੀ। ਇਨ੍ਹਾਂ ਨੇ ਨਾਟ ਗੀਤਾਂ ਉਪੇਰਿਆ ਓਪਰਾ ਜਿਹੜਾ ਉਪੇਰਿਆ ਦੀ ਥਾਂ ਨਾਟਕ ਗੀਤ ਗਤੀਵਿਧੀਆਂ ਦੇ ਨਾਲ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਤਬਦੀਲੀ ਲਿਆਂਦੀ। ਇਪਟਾ ਦਾ ਗੜ੍ਹ ਜਿਹੜਾ ਸੀ ਗੁਰਬਖਸ਼ ਸਿੰਘ ਪ੍ਰੀਤ ਲੜੀ ਉਹਨਾਂ ਦੇ ਵੱਲੋਂ ਵਸਾਇਆ ਪ੍ਰੀਤ ਨਗਰ ਸੀ ਜਿੱਥੇ ਰਹਿਸਲਾਂ ਹੁੰਦੀਆਂ, ਪੰਜਾਬ ਭਰ ਦੇ ਵਿੱਚ ਲੱਚਰ, ਅਸ਼ਲੀਲ, ਹਿੰਸਕ ਤੇ ਨਸ਼ਿਆਂ ਨੂੰ ਜਿਹੜਾ ਸੀ ਉਤਸ਼ਾਹਤ ਕਰਦੇ TV ਚੈਨਲ, ਗੀਤਕਾਰਾਂ, ਗਾਇਕਾਂ ਤੇ ਮਿਊਜ਼ਿਕ ਕੰਪਨੀਆਂ ਖਿਲਾਫ਼ ਜਿਹੜਾ ਸੀ ਭਰਾਤਰੀ ਜਥੇਬੰਦੀਆਂ, ਪੰਜਾਬ ਹਤੈਸ਼ੀ ਜਿਹੜੇ ਸਨ ਲੋਕ ਹਤੈਸ਼ੀਆਂ ਦੇ ਸਹਿਯੋਗ ਦੇ ਨਾਲ ਆਵਾਜ਼ ਬੁਲੰਦ ਕਰ ਦਿੱਤੀ ਗਈ। ਸ਼੍ਰੋਮਣੀ ਨਾਟਕਕਾਰ ਜਿਹੜੇ ਸਨ ਕੇਵਲ ਧਾਲੀਵਾਲ ਵੱਲੋਂ ਯਾਦਾਂ ਇਪਟਾ ਦੀਆਂ ਉਹਦੇ ਉੱਤੇ ਜਿਹੜੀ ਕਿਤਾਬ ਰਿਲੀਜ਼ ਕੀਤੀ ਜਾ ਚੁੱਕੀ ਹੈ। ਇਪਟਾ ਦਾ ਸੰਬੰਧ ਖੱਬੇ ਪੱਖੀ ਵਿਚਾਰਧਾਰਾ ਦੇ ਨਾਲ ਦੂਜੇ ਰਾਜਾਂ ਵਾਂਗ ਹੀ ਪੰਜਾਬ ਦੇ ਵਿੱਚ ਇਪਟਾ ਦੇ ਸਾਥੀ ਇੰਦਰਜੀਤ ਬਿੱਟੂ ਰੂਪਵਾਲੀ ਦੇ ਸਮੇਤ ਹੋਰ ਨਾਟਕਕਾਰ ਜਿਹੜੇ ਸਨ ਸਰਗਰਮ ਨੇ। ਦੂਸਰੇ ਪਾਸੇ ਗੱਲ ਆ ਜਾਂਦੀ ਹੈ ਨਕਸਲਬਾੜੀ ਦੀ ਬਗਾਵਤ ਦੀ, ਗੱਲ ਕਰਦੇ ਹਾਂ ਅਗਲਾ ਜਿਹੜਾ ਪੰਨਾ ਖੋਲਦੇ ਹਾਂ। ਤਿਲਗਾਨਾ ਘੋਲ ਤੋਂ ਬਾਅਦ ਪੱਛਮੀ ਬੰਗਾਲ ਦੇ ਨਕਸਲਬਾੜੀ ਜਿਹੜੀ ਹੈ ਇਲਾਕੇ ਦੇ ਅੰਦਰ ਕਿਸਾਨਾਂ ਦਾ ਜ਼ਮੀਨ ਤੇ ਸੱਤਾ ਦੇ ਲਈ ਅਜਿਹਾ ਸੰਘਰਸ਼ ਚੱਲਿਆ ਜਿਵੇਂ ਕਿ ਪਿਛਲੇ ਆਪਣੇ ਦਿਨਾਂ ਦੇ ਵਿੱਚ ਸਮਾਪਤ ਕੀਤਾ ਜੰਗਲਨਾਮਾ ਸਤਨਾਮ ਹੁਣਾਂ ਦੀ ਕਲਮ ਦੇ ਵਿੱਚ ਇਸ ਦੇ ਉੱਤੇ ਆਧਾਰਿਤ ਸਾਰਾ ਨਾਵਲ ਹੈ, ਜਿਸ ਨੇ ਭਾਰਤ ਦੀ ਕਮਿਊਨਿਸਟ ਲਹਿਰ ਦੇ ਉੱਤੇ ਆਪਣੀ ਅਹਿਮ ਜਿਹੜੀ ਸੀ ਅਮਿਟ ਛਾਪ ਛੱਡੀ ਸੀ। ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਵਿੱਚ 60 ਪਿੰਡਾਂ ਦਾ ਸਮੂਹ ਨਕਸਲਬਾੜੀ ਉਹ ਇਲਾਕਾ ਜਿਸ ਨੇ ਕਿਸਾਨ ਵਿਦਰੋਹ ਨੂੰ ਜਨਮ ਦਿੱਤਾ। ਇੱਥੇ ਕਬਾਇਲੀ ਤੇ ਰਾਜਬੰਸੀ ਕਿਸਾਨ ਰਹਿੰਦੇ ਸਨ। ਖੇਤੀ ਤੋਂ ਇਲਾਵਾ ਚਾਹ ਦੇ ਕਾਫੀ ਬਾਗ ਜਿੱਥੇ ਆਦੀਵਾਸੀ ਮਜ਼ਦੂਰੀ ਕਰਦੇ। 500 ਜਗੀਰਦਾਰਾਂ ਦੀ ਮਾਲਕੀ ਹੇਠ ਇਹ ਇਲਾਕਾ ਸੀ। ਫਰਵਰੀ 1967 ਦੇ ਵਿੱਚ ਬੰਗਾਲ ਦੇ ਅੰਦਰ ਸੀ ਜਿਹੜੇ ਸੀ CPM ਦੀ ਸਰਕਾਰ ਬਣ ਗਈ, ਜਿਸ ਨੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸਨ ਕਿ ਜੇ ਸਾਡੀ ਸਰਕਾਰ ਬਣੀ ਤਾਂ ਜ਼ਮੀਨੀ ਸੁਧਾਰਾਂ ਨੂੰ ਲਾਗੂ ਕੀਤਾ ਜਾਊ। 7 ਮਈ ਨੂੰ ਇਸ ਇਲਾਕੇ ਦੇ ਵਿੱਚ ਵਾਅਦੇ ਪੂਰੇ ਕਰਾਉਣ ਦੇ ਲਈ ਕਿਸਾਨ ਕਾਨਫਰੰਸ ਹੁੰਦੀ ਹੈ। 23 ਮਈ ਨੂੰ ਪੁਲਿਸ ਦੇ ਨਾਲ ਹੋਈ ਝੜਪ ਦੇ ਵਿੱਚ 3 ਪੁਲਿਸ ਮੁਲਾਜ਼ਮ ਮਾਰੇ ਜਾਂਦੇ ਹੈ ਤੇ ਕਈ ਫੱਟੜ ਹੁੰਦੇ ਹੈ। 25 ਮਈ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਔਰਤਾਂ ਦੇ ਮੁਜ਼ਾਹਰੇ ਉੱਪਰ ਚੱਲੀ ਗੋਲੀ ਜਿਹੜੀ ਸੀ ਉਨ੍ਹਾਂ ਦੇ ਨਾਲ 7 ਔਰਤਾਂ ਤੇ 2 ਬੱਚਿਆਂ ਦੇ ਸਮੇਤ 10 ਦੀ ਮੌਤ ਹੋ ਜਾਂਦੀ ਹੈ। ਲੋਕ ਭੜਕ ਉੱਠੇ, ਥਾਂ ਥਾਂ ਜ਼ਮੀਨਾਂ ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਤੇ ਇਲਾਕਾ ਜਿਹੜਾ ਸੀ ਕਮੇਟੀਆਂ ਬਣ ਗਈਆਂ, ਸ਼ੁਰੂ ਹੋ ਗਈਆਂ। ਹੌਲੀ ਹੌਲੀ ਇਹ ਸੰਘਰਸ਼ ਸਾਰੇ ਭਾਰਤ ਦੇ ਵਿੱਚ ਫੈਲਦਾ ਗਿਆ। ਇਸ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਉਣ ਲਈ ਮਾਰਕਸਵਾਦ, ਲੈਨਨਵਾਦ, ਮਾਓ ਵਿਚਾਰਧਾਰਾ ਅਪਣਾ ਕੇ ਪਾਰਲੀਮੈਂਟ ਦੇ ਰਾਹ ਨੂੰ ਜਿਹੜਾ ਰੱਦ ਕਰਦੇ ਹੋਏ ਲੋਕ ਯੁੱਧ ਦਾ ਰਾਹ ਜਿਹੜਾ ਅਪਣਾਉਣ ਦੇ ਲਈ CPM ਜਿਹੜੀ ਸੀ ML ਦਾ ਜਿਹੜਾ ਸੀ 22 ਅਪ੍ਰੈਲ 1969 ਨੂੰ ਗਠਨ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਇਸ ਪਾਰਟੀ ਦੇ ਵਿੱਚ ਖਿੰਡਾਂ ਸ਼ੁਰੂ ਹੋ ਗਈਆਂ, ਜਾਣੀ ਕਿ ਖਿਲਰਨ ਲੱਗ ਗਏ, ਕਈ ਗਰੁੱਪ ਹੋਂਦ ਦੇ ਵਿੱਚ ਆ ਗਏ। ਨਕਸਲਬਾੜੀ ਕਿਸਾਨ ਬਗਾਵਤ ਕੋਈ ਅਚਨਚੇਤ ਤੇ ਆਪ ਮੁਹਾਰੇ ਵਾਪਰੀ ਘਟਨਾ ਨਹੀਂ ਸੀ। ਇਸ ਨੂੰ ਕਮਿਊਨਿਸਟ ਇਨਕਲਾਬੀਆਂ ਦੇ ਇੱਕ ਹਿੱਸੇ ਦੇ ਵੱਲੋਂ ਚੇਤਨ ਤੌਰ ਦੇ ਉੱਤੇ ਚਲਾਇਆ ਤੇ ਲਾਮਬੰਦ ਕੀਤਾ ਗਿਆ ਸੀ। ਕੁਝ ਰਾਜਾਂ ਦੇ ਵਿੱਚ ਵੱਖ ਵੱਖ ਗਰੁੱਪ ਵੱਖਰੀਆਂ ਵੱਖਰੀਆਂ ਵਿਰੋਧਤਾਈਆਂ ਮਿੱਥ ਕੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਲੜ ਰਹੇ ਸਨ ਤੇ ਦੂਸਰੇ ਪਾਸੇ ਸੰਘਰਸ਼ ਕਰ ਰਹੇ ਸਨ। ਕੁਝ ਰਾਜਾਂ ਦੇ ਵਿੱਚ ਵੱਖ ਗਰੁੱਪ ਸਨ ਤੇ ਵੱਖਰੀਆਂ ਧੜੇਬੰਦੀਆਂ, ਕੋਈ ਚੋਣਾਂ ਦੇ ਵਿੱਚ ਭਾਗ ਲੈਂਦਾ ਤੇ ਕੋਈ ਜਨਤਕ ਜਥੇਬੰਦੀਆਂ ਉਸਾਰ ਕੇ ਕੋਈ ਹਥਿਆਰਬੰਦ ਸੰਘਰਸ਼ ਕਰ ਰਿਹਾ। ਕਮਿਊਨਿਸਟ ਪਾਰਟੀਆਂ ਵੀ ਆਪਣੀ ਲਾਈਨ ਮੁਤਾਬਕ ਲੜ ਰਹੀਆਂ ਨੇ। ਲੋੜ ਹੈ ਖੱਬੀਆਂ ਧਿਰਾਂ ਨੂੰ ਘੱਟੋ ਘੱਟ ਪ੍ਰੋਗਰਾਮ ਦੇ ਉੱਤੇ ਇਕੱਠੇ ਹੋਣ ਦੀ। ਉਦੇਸ਼ ਇੱਕ ਹੀ ਹੈ ਕਿ ਦੇਸੀ ਵਿਦੇਸ਼ੀ ਲੁਟੇਰੇ, ਫਾਸ਼ੀਵਾਦੀ, ਸਰਮਾਏਦਾਰੀ ਤੇ ਜਗੀਰੀਦਾਰੀ ਜਿਹੜਾ ਹੈ ਉਹਨੂੰ ਖਤਮ ਕਰਕੇ ਅਜਿਹਾ ਸਮਾਜ ਸਿਰਜਣਾ ਜਿਸ ਦੇ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਹਰੇਕ ਜਿਹੜਾ ਉਹਦੇ ਲਈ ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਤੇ ਸਿਹਤ ਤੇ ਸਿੱਖਿਆ ਸੇਵਾਵਾਂ ਮੁਫ਼ਤ ਦੇਣ ਵਾਲਾ ਸਮਾਜਵਾਦੀ ਜਿਹੜਾ ਰਾਜ ਪ੍ਰਬੰਧ ਹੋਵੇ। ਤੇ ਲਓ ਦੋਸਤੋ, ਇਹ ਸੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਤੇ ਗੱਲਬਾਤ। ਆਪਾਂ ਵੈਸੇ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ, ਕੱਲ੍ਹ ਦਾ ਦਿਹਾੜਾ ਨਿਕਲ ਕੇ ਗਿਆ ਤੇ ਉਹਨਾਂ ਰੂਹਾਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਗਦਰੀ ਲਹਿਰ ਦਾ ਚੁਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ ਉਹਨਾਂ ਦਾ ਜ਼ਿਕਰ ਅੱਜ ਕਰਾਂਗੇ ਕਿਉਂਕਿ ਕੱਲ੍ਹ ਬੀਤੇ ਦੇ ਵਿੱਚ ਉਹਨਾਂ ਦਾ ਦਿਨ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਉਹਨਾਂ ਦੇ ਮਾਤਾ ਸਾਹਿਬ ਕੌਰ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦਾ ਦਿਹਾੜਾ ਸੀ। ਕੱਲ੍ਹ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ। ਤੇ ਸਭ ਤੋਂ ਪਹਿਲਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਆਪਾਂ ਚੱਲਦੇ ਹਾਂ, ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਦੇ ਹਾਂ। ਬੇਅਦਬੀ ਕਾਨੂੰਨ ਜਿਹੜਾ ਕੁਲਤਾਰ ਸੰਧਵਾ ਹੁਣਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਆਪਣਾ ਲਿਖਤੀ ਜਵਾਬ ਜਿਹੜਾ ਭੇਜਿਆ ਤੇ ਹੁਣ ਜਿਹੜਾ ਪ੍ਰਤਾਪ ਬਾਜਵਾ ਨੂੰ ਜਿਹੜਾ ਜੁਰਮਾਨਾ ਲੱਗ ਗਿਆ, ਜਿਵੇਂ ਕਿ ਪਹਿਲਾਂ ਖਹਿਰਾ ਹੁਣਾਂ ਨੂੰ ਲੱਗਿਆ ਤੇ ਇਸੇ ਤਰ੍ਹਾਂ ਦਾ ਹਾਈ ਕੋਰਟ ਨੇ ਜੁਰਮਾਨਾ ਕੁਝ ਲਾਇਆ, ਉਹਦਾ ਅੱਗੇ ਜਾ ਕੇ ਵਿਸਤਾਰ ਚ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਦਲ ਬਦਲਾਂ ਦੀ ਜਿਹੜੀ ਹਨੇਰੀ ਚੱਲ ਪਈ ਹੈ, ਹਜੇ 27 ਦੀਆਂ ਚੋਣਾਂ ਦੂਰ ਨੇ ਪਰ ਕਿਹਾ ਸਰਾਈਆਂ ਇਹ ਵੀ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਸੰਬਰ ਦੇ ਵਿੱਚ ਹੀ ਇਹ ਚੋਣਾਂ ਜਿਹੜੀਆਂ ਹੋਣ ਦਾ ਕਿਤੇ ਨਾ ਕਿਤੇ ਖਦਸ਼ਾ ਜਿਹੜਾ ਜਤਾਇਆ ਜਾ ਰਿਹਾ। ਜੋ ਖਬਰਾਂ ਜਾਂ ਆਉਣ ਵਾਲੇ ਸਮੇਂ ਤੋਂ ਪਹਿਲਾਂ ਵੀ ਜਿਹੜੀਆਂ ਚੋਣਾਂ ਜਿਹੜੀਆਂ 2027 ਦੀਆਂ ਕਰਾਉਣ ਦੀਆਂ ਜਿਹੜੀਆਂ ਤਿਆਰੀਆਂ ਆਰੰਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਟਰੰਪ ਤੇ ਈਰਾਨ ਜਿਹੜਾ ਸਮਝੌਤੇ ਦੇ ਵਿੱਚ ਲੱਗੇ ਹੋਏ ਆ, ਕਹਿੰਦੇ ਅਸੀਂ ਜਲਦਬਾਜ਼ੀ ਨਹੀਂ ਕਰਨੀ, ਜਲਦੀ ਤੋਂ ਜਲਦੀ ਅਸੀਂ ਨੇਪਰੇ ਚਾੜਨਾ ਹੈ, ਜਿਹੜਾ ਇਹਨੂੰ ਹੁਣ ਆਪਾਂ ਢਿੱਲਾ ਨਹੀਂ ਪੈਣ ਦੇਣਾ ਅਤੇ ਜੋ ਹੈਗੀਆਂ ਨੇ ਸ਼ਰਤਾਂ ਉਹ ਮਨਜ਼ੂਰ ਵੀ ਕੁਝ ਕਰਾਂਗੇ ਅਤੇ ਉਹਨਾਂ ਨੂੰ ਵੀ ਮਜਬੂਰ ਕਰਾਵਾਂਗੇ। ਅਤੇ ਦੂਸਰੇ ਪਾਸੇ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਗੈਸ ਦਾ ਟੈਂਕਰ ਹੈ ਉਹਦੇ ਵਿੱਚ ਕਰੈਕ ਹੋਣ ਦੇ ਬਾਵਜੂਦ ਅਤੇ ਹੁਣ ਵੱਡੇ ਪੱਧਰ ਦੇ ਉੱਤੇ ਐਮਰਜੈਂਸੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਕਾਫ਼ੀ ਜ਼ਹਿਰੀਲੀ ਗੈਸ ਦੀ ਗੱਲ ਹੋ ਰਹੀ ਹੈ, ਉਹਦੀ ਵੀ ਅਪਡੇਟ ਕਰਾਂਗੇ। ਹੋਰ ਸਾਰੀਆਂ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਵੱਧਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ 2027 ਜਿਹੜੀ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਗਰਮਾਈ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ। ਦਲ ਬਦਲ, ਬੇਅਦਬੀ ਕਾਨੂੰਨ, ਮਹਿੰਦਰ ਸਿੰਘ ਮਜੀਠਾ ਦਾ ਅੱਜ ਆਪ ਦੇ ਵਿੱਚ ਸ਼ਾਮਲ ਹੋ ਜਾਣਾ, ਪ੍ਰਤਾਪ ਸਿੰਘ ਬਾਜਵਾ ਮਾਮਲੇ ਦੇ ਵਿੱਚ ਗੱਲ ਕਰਾਂਗੇ ਅਤੇ ਲਾਲਜੀਤ ਭੁੱਲਰ ਖਿਲਾਫ਼ ਡਿਜੀਟਲ ਸਬੂਤਾਂ ਦੀ ਚਰਚਾ ਜਿਹੜੀ ਹੈ, ਸਿਆਸੀ ਮਾਹੌਲ ਜਿਹੜਾ ਤਿੱਖਾ ਜਿਹੜਾ ਨਜ਼ਰ ਆ ਰਿਹਾ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਯੋਜਨਾ ਜਿਹੜੀ ਹੈ ਉਹਦੀ ਗੱਲ ਕੀਤੀ ਜਾ ਰਹੀ ਹੈ ਅਤੇ ਸੁਪਰੀਮ ਕੋਰਟ ਨੇ ਜਾਂ ਕੋਰਟ ਸਾਹਿਬਾਨਾਂ ਨੇ ਜਿਹੜੀਆਂ ਪਟੀਸ਼ਨਾਂ ਪਈਆਂ ਨੇ ਇਹਦੇ ਖਿਲਾਫ਼ ਵੀ ਕੁੱਤਿਆਂ ਨੂੰ ਮਾਰਿਆ ਨਾ ਜਾਵੇ ਜਾਂ ਹੋਰ ਸਾਰੀਆਂ ਚੀਜ਼ਾਂ ਉਹਨਾਂ ਨੇ ਰੱਦ ਕਰ ਦਿੱਤੀਆਂ। ਸੁਪਰੀਮ ਕੋਰਟ ਦੀਆਂ ਟਿੱਪਣੀਆਂ ਅਤੇ ਪਦਮ ਪੁਰਸਕਾਰਾਂ ਦੇ ਨਾਲ ਸਨਮਾਨਿਤ ਅੱਜ ਕੀਤਾ ਗਿਆ, ਉਹਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਵੀ ਸ਼ਾਮਲ ਨੇ ਅਤੇ ਉਹਨਾਂ ਦੀ ਵੀ ਗੱਲ ਸੁਣਾਉਂਦੇ ਹਾਂ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਡੋਨਲਡ ਟਰੰਪ ਦੇ ਵੱਲੋਂ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਗਈ ਹੈ। ਈਰਾਨ ਦੇ ਨਾਲ ਸ਼ਾਂਤੀ ਸਮਝੌਤੇ ਉੱਤੇ ਸੰਕੇਤ ਜਿਹੜੇ ਆ ਰਹੇ ਨੇ ਚੰਗੀ ਗੱਲ ਹੈ, ਜੇ ਸ਼ਾਂਤੀ ਬਣਦੀ ਹੈ ਅਤੇ ਮਹਿੰਗਾਈ ਨੇ ਲੱਕ ਤੋੜਿਆ ਪਿਆ ਅਤੇ ਤੇਲ ਦਾ ਭਾਅ ਜਿਹੜਾ ਇੰਡੀਆ ਦੇ ਵਿੱਚ ਕਿੱਡੇ ਵੱਡੇ ਪੱਧਰ ਦੇ ਉੱਤੇ ਵੱਧ ਰਿਹਾ ਅਤੇ ਲੋਕ ਕਹਿੰਦੇ ਭਾਈ ਇਹ ਤਾਂ ਸਰਕਾਰਾਂ ਦੀ ਕੋਈ ਗਲਤੀ ਨਹੀਂ ਹੈ, ਜੰਗਾਂ ਲੱਗੀਆਂ ਹੋਈਆਂ ਨੇ, ਉਹ ਤਾਂ ਉੱਥੋਂ ਫਰਕ ਪੈਂਦਾ ਹੈ। ਦੂਸਰੇ ਪਾਸੇ ਅਫਗਾਨਿਸਤਾਨ ਦੇ ਵਿੱਚ ਅਫੀਮ ਦੀ ਖੇਤੀ ਦੇ ਖਿਲਾਫ਼ ਕਾਰਵਾਈ ਹੋਈ ਹੈ ਅਤੇ ਕੈਲੀਫੋਰਨੀਆ ਕੈਮੀਕਲ ਜਿਹੜੀ ਐਮਰਜੈਂਸੀ ਐਲਾਨੀ ਗਈ ਹੈ ਅਤੇ ਪੋਪ ਲੀਓ ਵੱਲੋਂ AI ਦੇ ਬਾਰੇ ਚੇਤਾਵਨੀ ਜਿਹੜੀ ਹੈ ਜਾਰੀ ਕੀਤੀ ਗਈ ਹੈ, ਜਿਨ੍ਹਾਂ ਦਾ ਵੀ ਬਿਆਨ ਲੱਗਿਆ। ਅਤੇ ਲਓ ਦੋਸਤੋ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਾਕੀ ਕੋਚ ਬਲਦੇਵ ਸਿੰਘ, ਸਾਬਕਾ DIG ਇੰਦਰਜੀਤ ਸਿੱਧੂ ਅਤੇ ਸੰਤ ਨਿਰੰਜਨ ਦਾਸ ਉਹਨਾਂ ਨੂੰ ਪਦਮ ਪੁਰਸਕਾਰ ਮਿਲਿਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜਨਵਰੀ 2026 ਦੇ ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਦੇ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਸ਼ਾਮਲ ਨੇ। ਮਰਹੂਮ ਅਦਾਕਾਰ ਜਿਹੜੇ ਨੇ ਧਰਮਿੰਦਰ ਹੁਣਾਂ ਨੂੰ ਵੀ ਪਦਮ ਵਿਭੂਸ਼ਣ ਜਿਹੜਾ, ਜਦਕਿ ਹਰਮਨਪ੍ਰੀਤ ਕੌਰ, ਸੰਤ ਨਿਰੰਜਨ ਦਾਸ, ਕੋਚ ਬਲਦੇਵ ਸਿੰਘ, ਸਾਬਕਾ DIG ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ। ਦੂਸਰੇ ਪਾਸੇ ਸਾਬਕਾ ਰਾਜ ਸਭਾ ਮੈਂਬਰ ਮਹਿੰਦਰ ਸਿੰਘ ਮਜੀਠਾ ਅਕਾਲੀ ਦਲ ਦੇ ਵਿੱਚ, ਜਿਹੜਾ ਅਕਾਲੀ ਦਲ ਨੂੰ ਛੱਡ ਕੇ ਆਪ ਦੇ ਵਿੱਚ ਅੱਜ ਸ਼ਾਮਲ ਹੋ ਗਏ ਹੈ। ਪੰਜਾਬ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਝਟਕਾ ਲੱਗਿਆ। ਅੱਜ ਸਾਬਕਾ ਰਾਜ ਸਭਾ ਮੈਂਬਰ ਜਿਹੜੇ ਨੇ, ਸਾਬਕਾ ਵਿਧਾਇਕ ਰਾਜ ਮਹਿੰਦਰ ਸਿੰਘ ਮਜੀਠਾ, ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਰਾਜ ਮਹਿੰਦਰ ਸਿੰਘ ਮਜੀਠਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਸਾਬਕਾ RTI ਕਮਿਸ਼ਨਰ ਹੇਮ ਇੰਦਰ ਸਿੰਘ ਮਜੀਠੀਆ ਜਿਹੜੇ ਨੇ ਤੇ ਸੁਖਦੀਪ ਸਿੰਘ ਮਜੀਠਾ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਜਿਹੜੇ ਉੱਥੇ ਮੌਜੂਦ ਰਹੇ ਨੇ। ਇਸੇ ਤਰ੍ਹਾਂ ਹੀ ਬੇਅਦਬੀ ਕਾਨੂੰਨ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਮੁੱਦਾ ਚੱਲ ਰਿਹਾ, ਬੇਅਦਬੀ ਕਾਨੂੰਨ ਪਾਸ ਤਾਂ ਹੋ ਗਿਆ ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਜਿਹੜੇ ਨੇ ਜਵਾਬਾਂ ਦੇ ਘੇਰੇ ਚ ਹੈ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਆਪਣਾ ਜਵਾਬ ਭੇਜਿਆ। ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਕਾਨੂੰਨ ਦੀਆਂ ਇਤਰਾਜ਼ਯੋਗ ਮੱਦਾਂ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਦਿੱਤਾ ਗਿਆ ਅਲਟੀਮੇਟਮ ਦਾ ਜਿਹੜਾ ਸਮਾਂ ਖਤਮ ਹੋਣ ਕੰਢੇ ਹੈ ਤੇ ਸਰਕਾਰ ਦੇ ਵੱਲੋਂ ਇਤਰਾਜ਼ਯੋਗ ਮੱਦਾਂ ਦੇ ਵਿੱਚ ਸੋਧ ਸਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਣਾ ਵੱਲੋਂ ਅਕਾਲ ਤਖ਼ਤ ਦੇ ਉੱਤੇ ਜਵਾਬ ਭੇਜਿਆ ਗਿਆ। ਅੱਜ ਉਨ੍ਹਾਂ ਨੇ ਦਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਭੇਜਿਆ ਗਿਆ ਪੱਤਰ ਜਿਸ ਦੇ ਵਿੱਚ ਇਤਰਾਜ਼ਯੋਗ ਮੱਦਾਂ ਦਾ ਜ਼ਿਕਰ ਕੀਤਾ ਗਿਆ ਸੀ, ਉਨ੍ਹਾਂ ਨੂੰ ਜਿਹੜਾ ਵੱਲੋਂ ਅਗਲੀ ਕਾਰਵਾਈ ਵਾਸਤੇ ਸਰਕਾਰ ਨੂੰ ਭੇਜ ਦਿੱਤਾ ਗਿਆ। ਦੂਸਰੇ ਪਾਸੇ ਯੂਥ ਜਿਹੜੀਆਂ ਚੋਣਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ, ਯੂਥ ਕਬਜ਼ੇ ਵਾਲੇ ਬਿਆਨ ਦੇ ਉੱਤੇ ਕਾਰਵਾਈ ਦੀ ਮੰਗ ਹੋਈ ਕਰਨ ਦੇ ਵਾਲੀ ਜਿਹੜੀ ਹੈ ਬਾਜਵਾ ਦੀ ਪਟੀਸ਼ਨ ਹੈ ਉਹਦੇ ਉੱਤੇ ਤੇ ਹਾਈ ਕੋਰਟ ਨੇ ਜਿਹੜਾ ਉਹਦੇ ਵੱਲੋਂ ਜੁਰਮਾਨੇ ਦੇ ਨਾਲ ਖਾਰਜ ਕਰ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪਾਈ ਗਈ ਜਨਹਿਤ ਪਟੀਸ਼ਨ PIL ਨੂੰ ਖਾਰਜ ਕਰ ਦਿੱਤਾ ਤੇ ਉਨ੍ਹਾਂ ਨੂੰ 25,000 ਰੁਪਏ ਜੁਰਮਾਨਾ ਵੀ ਲਗਾਇਆ ਗਿਆ। ਬਾਜਵਾ ਹੁਣਾਂ ਨੇ ਇਸ ਪਟੀਸ਼ਨ ਰਾਹੀਂ ਸੱਤਾਧਾਰੀ ਪਾਰਟੀ ਦੇ ਇੱਕ ਵਿਧਾਇਕ ਦੇ ਵੱਲੋਂ ਵੋਟਿੰਗ ਬੂਥਾਂ ਦੇ ਉੱਤੇ ਕਬਜ਼ਾ ਕਰਨ ਦੇ ਬਾਰੇ ਜਿਹੜਾ ਦਿੱਤੇ ਗਏ ਕਥਿਤ ਬਿਆਨ ਦੇ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਹ ਫੈਸਲਾ ਉਦੋਂ ਆਇਆ ਜਦੋਂ ਬੈਂਚ ਨੇ ਬਾਜਵਾ ਦੇ ਵੱਲੋਂ ਆਪਣੇ ਖਿਲਾਫ਼ ਚੱਲ ਰਹੀ ਇੱਕ FIR ਜਿਹੜੀ ਹੈ ਉਹਦੀ ਜਾਣਕਾਰੀ ਲੁਕਾਉਣ ਦਾ ਨੋਟਿਸ ਲਿਆ। ਬਾਜਵਾ ਹੁਣਾਂ ਨੇ ਅਦਾਲਤ ਤੱਕ ਪਹੁੰਚ ਕਰਕੇ ਪੰਜਾਬ ਸਰਕਾਰ ਦੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਕੁਲਵੰਤ ਸਿੰਘ ਬਾਜੀਗਰ ਦੇ ਖਿਲਾਫ਼ ਇੱਕ ਇਕੱਠ ਨੂੰ ਜਿਹੜਾ ਸੰਬੋਧਨ ਕਰਨ ਦੇ ਦੌਰਾਨ ਦਿੱਤੇ ਗਏ ਕਥਿਤ ਬਿਆਨਾਂ ਦੇ ਲਈ ਸਖ਼ਤ ਜਿਹੜਾ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਪਟੀਸ਼ਨ ਦੇ ਵਿੱਚ ਰਾਜ ਚੋਣ ਕਮਿਸ਼ਨ ਨੂੰ ਇਹ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਗਈ ਸੀ ਕਿ ਨਗਰ ਨਿਗਮ ਕੌਂਸਲ ਚੋਣਾਂ ਦੇ ਦੌਰਾਨ ਸੱਤਾ ਦੀ ਦੁਰਵਰਤੋਂ ਜ਼ੋਰ ਜ਼ਬਰਦਸਤੀ ਅਤੇ ਹਿੰਸਾ ਨੂੰ ਰੋਕਣ ਦੇ ਲਈ ਸਾਰੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਉੱਤੇ ਲੋੜੀਂਦੀ ਪੁਲਿਸ ਫੋਰਸ ਅਤੇ ਸੁਤੰਤਰ ਸੁਪਰਵਾਈਜ਼ਰ ਜਿਹੜੇ ਨੇ ਅਬਜ਼ਰਵਰ ਤਾਇਨਾਤ ਕੀਤੇ ਜਾਣ। ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣ ਦੀ ਮੰਗ ਵੀ ਕੀਤੀ ਗਈ ਸੀ ਕਿ ਵੋਟਿੰਗ ਪ੍ਰਤੀਕਿਰਿਆ ਜਿਹੜੀ ਹੈ ਪ੍ਰਕਿਰਿਆ ਹੈ ਉਹਦੇ ਦੌਰਾਨ ਵੋਟਰਾਂ ਨੂੰ ਕਿਸੇ ਡਰ ਦਬਾਅ ਜਾਂ ਬੂਥ ਕਬਜ਼ੇ ਦਾ ਸਾਹਮਣਾ ਨਾ ਕਰਨਾ ਪਵੇ। ਚੀਫ਼ ਜਸਟਿਸ ਸ਼ੀਰ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਇਸ ਪਟੀਸ਼ਨ ਦੇ ਉੱਤੇ ਸੁਣਵਾਈਯੋਗ ਹੋਣ ਤੇ ਸਵਾਲ ਖੜੇ ਕਰ ਦਿੱਤੇ ਜਦੋਂ ਪੰਜਾਬ ਦੇ ਐਡਵੋਕੇਟ ਜਨਰਲ AG ਜਿਹੜੇ ਨੇ ਮਨਿੰਦਰਜੀਤ ਸਿੰਘ ਬੇਦੀ ਹੁਣਾਂ ਨੇ ਇਤਰਾਜ਼ ਜਤਾਇਆ ਕਿ ਪਟੀਸ਼ਨ ਕਰਤਾ ਨੇ ਜਨਹਿਤ ਪਟੀਸ਼ਨ PIL ਦੇ ਅਧਿਕਾਰ ਖੇਤਰ ਦੀ ਵਰਤੋਂ ਕਰਦੇ ਹੋਏ ਆਪਣੇ ਪਿਛੋਕੜ ਜਿਹੜਾ ਰਿਕਾਰਡ ਹੈ ਉਹਦਾ ਖੁਲਾਸਾ ਨਹੀਂ ਕੀਤਾ। ਬੇਦੀ ਹੁਣਾਂ ਨੇ ਦਲੀਲ ਦਿੱਤੀ ਹੈ ਕਿ ਵੋਟਿੰਗ ਤੋਂ ਠੀਕ ਪਹਿਲਾਂ ਦਾਇਰ ਕੀਤੀ ਗਈ ਇਸ ਪਟੀਸ਼ਨ ਦੇ ਵਿੱਚ ਬਾਜਵਾ ਦੇ ਖਿਲਾਫ਼ ਚੱਲ ਰਹੀ ਇੱਕ FIR ਬਾਰੇ ਨਹੀਂ ਦੱਸਿਆ ਗਿਆ, ਜਦਕਿ ਜਨਹਿਤ ਪਟੀਸ਼ਨ ਦੇ ਮਾਮਲਿਆਂ ਦੇ ਵਿੱਚ ਆਪਣੀ ਪਛਾਣ ਅਤੇ ਪਿਛੋਕੜ ਦਾ ਖੁਲਾਸਾ ਕਰਨਾ ਲਾਜ਼ਮੀ ਹੁੰਦਾ ਹੈ। ਇਨ੍ਹਾਂ ਦਲੀਲਾਂ ਦਾ ਜਵਾਬ ਦਿੰਦਿਆਂ ਬਾਜਵਾ ਦੇ ਵਕੀਲ ਨੇ ਕਿਹਾ ਕਿ ਬੈਂਚ ਦੇ ਸਾਹਮਣੇ ਪੇਸ਼ ਕੀਤੀ ਗਈ ਪਟੀਸ਼ਨ ਜਨਤਕ ਭਲਾਈ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਦੀ ਰੱਖਿਆ ਨਾਲ ਸੰਬੰਧਤ ਹੈ। ਵਿਧਾਇਕ ਦੇ ਕਥਿਤ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਡੇ ਲੋਕਤੰਤਰ ਦਾ ਕਤਲ ਹੈ, ਚੋਣਾਂ ਸਾਡੇ ਲੋਕਤੰਤਰ ਦੀ ਨੀਂਹ ਨੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਜਾਣਕਾਰੀ ਜਿਹੜਾ ਛੁੱਟ ਜਾਣ ਦੇ ਕਾਰਨ ਇੱਕ ਸਾਫ਼ ਨੀਅਤ ਜਿਹੜੀ ਹੈ ਵਾਲੀ ਗਲਤੀ ਸੀ ਤੇ ਉਨ੍ਹਾਂ ਨੇ FIR ਦੇ ਮਾਮਲੇ ਨੂੰ ਇੱਕ ਵੱਖਰੀ ਕਾਰਵਾਈ ਦੱਸ ਕੇ ਇਸ ਤੋਂ ਵੱਖਰਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਹੈ ਕਿ PIL ਦਾਇਰ ਕਰਦੇ ਸਮੇਂ ਚੱਲ ਰਹੀਆਂ ਕਾਰਵਾਈਆਂ ਦਾ ਖੁਲਾਸਾ ਕਰਨਾ ਕੋਈ ਲਾਜ਼ਮੀ ਸ਼ਰਤਾਂ ਨਹੀਂ ਹੈ, ਹਾਲਾਂਕਿ ਅਗਾਊਂ ਜ਼ਮਾਨਤ ਵਰਗੀ ਰਾਹਤ ਮੰਗਣ ਵੇਲੇ ਇਸ ਪ੍ਰਕਿਰਿਆ ਨੂੰ ਛੱਡਿਆ ਨਹੀਂ ਜਾ ਸਕਦਾ। ਹਾਲਾਂਕਿ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਇੱਕ ਜਿਹੜੀ ਹੈ PIL ਦਾਇਰ ਕਰਨ ਵਾਲਾ ਵਿਅਕਤੀ ਖੁਦ ਇਹ ਤੈਅ ਨਹੀਂ ਕਰ ਸਕਦਾ ਕਿ ਕਿਹੜੇ ਤੱਥਾਂ ਦਾ ਖੁਲਾਸਾ ਕੀਤਾ ਜਾਣਾ ਚਾਹੀਦਾ ਤੇ ਕਿਹੜਿਆਂ ਦਾ ਨਹੀਂ ਕੀਤਾ ਜਾਣਾ ਚਾਹੀਦਾ। ਦੂਸਰੇ ਪਾਸੇ ਲਾਲਜੀਤ ਭੁੱਲਰ ਮਾਮਲਾ ਜਿਹੜਾ ਡਿਜੀਟਲ ਸਬੂਤਾਂ ਦੇ ਜਾਲ ਦੇ ਵਿੱਚ ਫਸੇ ਹੈ ਸਾਬਕਾ ਮੰਤਰੀ ਲਾਲਜੀਤ ਭੁੱਲਰ ਰੰਧਾਵਾ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਤੇ ਮੋਬਾਈਲ ਲੋਕੇਸ਼ਨ ਜਿਹੜੀ ਹੈ ਖੋਲਣਗੇ ਰਾਜ ਹੁਣ। ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ ਤੇ 50 ਤੋਂ ਵੱਧ ਗਵਾਹ ਜਿਹੜੇ ਇਹਦੇ ਵਿੱਚ ਪੇਸ਼ ਹੋਣਗੇ। ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ ਜਿਹੜੇ ਨੇ DM ਦਾ ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਜਿਹੜਾ ਕਰਨ ਦੇ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਟਰਾਂਸਪੋਰਟਰ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ਼ ਵਿਗਿਆਨਕ ਅਤੇ ਡਿਜੀਟਲ ਸਬੂਤਾਂ ਦਾ ਇੱਕ ਅਜਿਹਾ ਜਾਲ ਤਿਆਰ ਹੋ ਚੁੱਕਿਆ ਜੋ ਇਸ ਕੇਸ ਦੇ ਵਿੱਚ ਸਰਕਾਰੀ ਪੱਖ ਦੀ ਰੀੜ੍ਹ ਦੀ ਕਹਿੰਦੇ ਹੱਡੀ ਬਣੇਗਾ। ਇਹ ਕੇਸ ਹੁਣ ਮਹਿਜ਼ ਜ਼ੁਬਾਨੀ ਬਿਆਨਾਂ ਜਾਂ ਦੋਸ਼ਾਂ ਦੇ ਉੱਤੇ ਨਿਰਭਰ ਨਹੀਂ। ਪੁਲਿਸ ਦੇ ਵੱਲੋਂ ਹਫ਼ਤਿਆਂ ਦੀ ਮੁਸ਼ਕਤ ਤੋਂ ਕਹਿੰਦੇ ਬਾਅਦ ਇਕੱਠੇ ਕੀਤੇ ਗਏ ਇਲੈਕਟ੍ਰਾਨਿਕ ਸਬੂਤ ਡਾਕਟਰ ਰੰਧਾਵਾ ਦੇ ਆਖਰੀ ਦਿਨਾਂ ਦੀ ਹਰ ਹਰਕਤ ਤੇ ਉਨ੍ਹਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤੇ ਜਾਣ ਦੀ ਪੂਰੀ ਕਹਾਣੀ ਬਿਆਨ ਕਰ ਰਹੇ ਨੇ। ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਹ ਵਟਸਐਪ ਕਾਲ ਡਿਟੇਲ ਵੀ ਜਿਹੜੀ ਬਰਾਮਦ ਕਰ ਲਈ ਹੈ ਜੋ 13 ਮਾਰਚ ਨੂੰ ਭੁੱਲਰ ਦੇ ਵੱਲੋਂ ਰੰਧਾਵਾ ਨੂੰ ਵਾਰ ਵਾਰ ਕੀਤੀ ਗਈ ਸੀ, ਜਿਸ ਦਿਨ ਉਨ੍ਹਾਂ ਦੀ ਕੁੱਟਮਾਰ ਅਤੇ ਬੇਇੱਜ਼ਤੀ ਕੀਤੀ ਗਈ ਸੀ। ਰਣਜੀਤ ਐਵਨਿਊ ਪੁਲਿਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜਿਹੜੇ ਨੇ ਸੁਪ੍ਰੀਤ ਕੌਰ ਦੀ ਜਿਹੜੀ ਹੈ ਅਦਾਲਤ ਦੇ ਵਿੱਚ ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਦੇ ਵਿਚ ਸਾਬਕਾ ਮੰਤਰੀ ਲਾਲਜੀ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਨਿੱਜੀ ਸਹਾਇਕ ਪੀਏ ਉਨ੍ਹਾਂ ਦੇ ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਕੇਸ ਦੇ ਵਿਚ 50 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ, ਜਿਨ੍ਹਾਂ ਦੇ ਵਿਚ ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਉਹ ਸਹਿਕਰਮੀ ਵੀ ਸ਼ਾਮਲ ਨੇ ਜੋ 13 ਮਾਰਚ ਨੂੰ ਰੰਧਾਵਾ ਦੇ ਨਾਲ ਭੁੱਲਰ ਦੇ ਘਰ ਗਏ ਸਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਤਤਕਾਲੀ ਮੰਤਰੀ ਵੱਲੋਂ ਡਾਕਟਰ ਰੰਧਾਵਾ ਤੇ ਨਿਯਮਾਂ ਦੇ ਉੱਤੇ ਉਲਟ ਜਾ ਕੇ ਜਿਹੜਾ ਆਪਣੇ ਪਿਤਾ ਨੂੰ ਵੇਅਰ ਹਾਊਸ ਦਾ ਠੇਕਾ ਦੇਣ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਇਨਕਾਰ ਕਰਨ ਦੇ ਉੱਤੇ ਉਨ੍ਹਾਂ ਨੂੰ ਜਲੀਲ ਤੇ ਡਰਾਇਆ ਵੀ ਧਮਕਾਇਆ ਵੀ ਗਿਆ। ਦੋ ਵੀਡੀਓ ਬਣਨਗੇ ਇਹਦੇ ਟਰਾਇਲ ਦਾ ਜਿਹੜਾ ਮੁੱਖ ਆਧਾਰ ਦੱਸੇ ਜਾ ਰਹੇ ਨੇ। ਇਸ ਕੇਸ ਦੇ ਵਿਚ ਸਭ ਤੋਂ ਅਹਿਮ ਸਬੂਤ ਦੋ ਵੀਡੀਓਜ਼ ਨੇ। ਪਹਿਲੀ 12 ਸੈਕਿੰਡ ਦੀ ਉਹ ਜਿਹੜੀ ਖੌਫਨਾਕ ਵੀਡੀਓ ਹੈ ਜੋ ਡਾਕਟਰ ਰੰਧਾਵਾ ਨੇ ਸਲਫਾਸ ਦੀਆਂ ਗੋਲੀਆਂ ਖਾਣ ਤੋਂ ਬਾਅਦ ਆਪਣੇ ਮੋਬਾਈਲ ਦੇ ਉੱਤੇ ਰਿਕਾਰਡ ਕੀਤੀ ਸੀ। ਦੂਜੀ ਵੀਡੀਓ ਜੋ ਕਿ ਇਸ ਵੇਲੇ ਫੋਰੈਂਸਿਕ ਜਾਂਚ ਦੇ ਅਧੀਨ ਹੈ, ਕਥਿਤ ਤੌਰ ਦੇ ਉੱਤੇ ਲਾਲਜੀਤ ਭੁੱਲਰ ਦੇ ਘਰ ਕੰਮ ਦਫ਼ਤਰ ਦੇ ਵਿਖੇ ਜਿਹੜਾ ਪਿਸਤੌਲ ਦੀ ਨੋਕ ਦੇ ਉੱਤੇ ਬਣਾਈ ਗਈ ਸੀ, ਜਿਸ ਦੇ ਵਿਚ ਡਾਕਟਰ ਰੰਧਾਵਾ ਨੂੰ ਦੂਜੀ ਧਿਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲਣ ਦੇ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਰਹਾਲੀ ਟੋਲ ਪਲਾਜ਼ਾ ਦੀ CCTV ਫੋਟੇਜ ਅਤੇ ਮੋਬਾਈਲ ਟਾਵਰ ਡੰਪ ਲੋਕੇਸ਼ਨ ਤੋਂ ਇਹ ਪੂਰੀ ਤਰ੍ਹਾਂ ਸਿੱਧ ਹੋ ਗਿਆ ਕਿ 13 ਮਾਰਚ ਨੂੰ ਡਾਕਟਰ ਰੰਧਾਵਾ, ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ PA ਦਿਲਬਾਗ ਅਤੇ ਇਕ ਹੋਰ ਅਧਿਕਾਰੀ ਹਰਪ੍ਰੀਤ ਸਿੰਘ ਸਾਰੇ ਇਕੋ ਜਗ੍ਹਾ ਉਥੇ ਮੌਜੂਦ ਸਨ। ਦੂਸਰੇ ਪਾਸੇ ਪੰਜਾਬ ਦੇ ਵਿਚ ਕੁੱਤਿਆਂ ਦਾ ਮਾਮਲਾ, ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਬਣਾਉਣ ਦੀ ਤਿਆਰੀ ਹੋ ਗਈ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਜਿਹੜਾ ਜਿੱਥੇ ਉਨ੍ਹਾਂ ਦਾ ਜਾਣਾ ਵਰਜਿਤ ਹੋਵੇਗਾ ਦੀ ਪਛਾਣ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅਵਾਰਾ ਪਸ਼ੂਆਂ ਦੇ ਪ੍ਰਬੰਧਨ ਦੇ ਲਈ ਇੱਕ ਜਿਹੜਾ ਵਿਆਪਕ ਰਣਨੀਤਿਕ ਕਾਰਜ ਯੋਜਨਾ ਤਹਿਤ ਸਥਾਨਕ ਸੰਸਥਾਵਾਂ ਨੇ ਰਾਜ ਮਾਰਗਾਂ ਅਤੇ ਪ੍ਰਮੁੱਖ ਜਨਤਕ ਅਧਾਰਿਆਂ ਦੇ ਵਿਚ ਅਵਾਰਾ ਪਸ਼ੂਆਂ ਦੇ ਲਈ ਨੋ ਗੋ ਜ਼ੋਨ ਲਾਗੂ ਕਰਨ ਦੇ ਲਈ ਇਕ ਖਰੜਾ ਤਿਆਰ ਕੀਤਾ ਹੈ। ਇਨ੍ਹਾਂ ਖੇਤਰਾਂ ਨੂੰ ਨਿਸ਼ਚਿਤ ਅਤੇ ਲਾਗੂ ਕਰਨ ਤੋਂ ਪਹਿਲਾਂ ਸੰਵੇਦਨਸ਼ੀਲ ਅਧਾਰਿਆਂ ਦੀ ਮੈਪਿੰਗ, ਨੋਡਲ ਅਫਸਰਾਂ ਦੀ ਨਿਯੁਕਤੀ ਪੂਰੀ ਕੀਤੀ ਜਾਵੇਗੀ। ਇਹ ਜਾਣਕਾਰੀ ਮਾਮਲੇ ਦੇ ਨਾਲ ਜੁੜੇ ਅਧਿਕਾਰੀਆਂ ਨੇ ਦਿੱਤੀ ਹੈ ਅਤੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਦਾ ਸਾਹਮਣਾ ਕਰਦੇ ਹੋਏ ਵਿਭਾਗ ਨੇ ਸਾਰੇ 23 ਜ਼ਿਲ੍ਹਿਆਂ ਦੇ ਵਿਚ ਐਨੀਮਲ ਬਰਥ ਕੰਟਰੋਲ EBC ਕੇਂਦਰ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਮੌਜੂਦਾ ਸਮੇਂ ਦੇ ਵਿਚ 18 ABC ਕੇਂਦਰ ਦੱਸੇ ਹਨ ਤੇ ਰਾਜ ਭਰ ਦੇ ਵਿਚ ਹਰ ਮਹੀਨੇ ਲਗਭਗ 3500 ਕੁੱਤਿਆਂ ਦੀ ਨਸਬੰਦੀ ਕਹਿੰਦੇ ਕੀਤੀ ਜਾਂਦੀ ਹੈ, ਜਦੋਂ ਕਿ 2025 ਦੇ ਵਿਚ ਕੁੱਤੇ ਦੇ ਕੱਟਣ ਦੇ 3.34 ਲੱਖ ਹੈਰਾਨੀਜਨਕ ਮਾਮਲੇ ਸਾਹਮਣੇ ਆਏ ਸਨ। ਚਾਲੂ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿਚ ਸੂਬੇ ਦੇ ਵਿਚ 1.37 ਲੱਖ, ਕਿਆ ਬਾਤ ਹੈ ਜੀ, 1,37,000 ਮਾਮਲੇ ਦਰਜ ਕੀਤੇ ਗਏ ਨੇ, ਜੋ ਕਿ ਹਰ ਦਿਨ ਤਕਰੀਬਨ 1,000 ਤੋਂ 1,100 ਮਾਮਲਾ ਜਿਹੜਾ ਘਟਨਾਵਾਂ ਵਾਪਰ ਜਾਂਦੀਆਂ ਇੱਕ ਦਿਨ ਦੇ ਵਿਚ। ਇਹ ਹਾਲਾਤ ਨੇ ਔਸਤਨ ਤੇ ਥੱਲੇ ਕਹਿੰਦੇ ਆ ਜੀ ਅਸੀਂ ਕਾਬੂ ਕਰ ਰਹੇ ਹਾਂ। ਵਰਤਮਾਨ ਦੇ ਵਿਚ ਸੂਬੇ ਦੇ ਵਿਚ ਸਿਰਫ ਇੱਕ ਅਵਾਰਾ ਕੁੱਤਿਆਂ ਦੀ ਸੈਂਚੁਰੀ ਹੈ। ਵਿਭਾਗ ਨੇ ਕਾਫੀ ਗਿਣਤੀ ਦੇ ਵਿਚ ਕੁੱਤਿਆਂ ਦੇ ਆਸਰਾ ਘਰ ਬਣਾਉਣ ਦਾ ਜਿਹੜਾ ਪ੍ਰਸਤਾਵ ਦਿੱਤਾ, ਜਿੱਥੇ ਇਨ੍ਹਾਂ ਅਵਾਰਾ ਕੁੱਤਿਆਂ ਦੀ ਦੇਖਭਾਲ ਪ੍ਰੀਵੈਂਸ਼ਨ ਆਫ ਕਰੁਐਲਟੀ ਟੂ ਐਨੀਮਲਜ਼ ਐਕਟ ਦੇ ਅਤੇ ABC ਰੂਲਸ ਦੇ ਅਨੁਸਾਰ ਕੀਤੀ ਜਾ ਸਕੇ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਇਸ ਹਫ਼ਤੇ ਇਕ ਰਸਮੀ ਕਾਰਜ ਯੋਜਨਾ ਜਾਰੀ ਕੀਤੀ ਜਾਏਗੀ ਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਬੈਂਸ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਹਾਈਵੇ ਤੋਂ ਸ਼ੁਰੂ ਕਰਦੇ ਹੋਏ ਸਿਵਲ ਬਾਡੀ ਦੇ ਅਧਿਕਾਰੀ, ਟਰਾਂਸਪੋਰਟ ਵਿਭਾਗ, PWD, ਨੈਸ਼ਨਲ ਹਾਈਵੇ ਅਥਾਰਟੀ ਤੇ ਪੁਲਿਸ ਦੇ ਨਾਲ ਤਾਲਮੇਲ ਕਰਕੇ ਪਸ਼ੂਆਂ ਤੇ ਹੋਰ ਅਵਾਰਾ ਜਾਨਵਰਾਂ ਨੂੰ ਸੜਕਾਂ ਤੋਂ ਹਟਾਉਣ ਦੇ ਲਈ ਕਹਿੰਦੇ ਮੁਹਿੰਮ ਚਲਾਉਣਗੇ। ਚੌਕਸੀ ਤੋਂ ਇਲਾਵਾ ਵਿਭਾਗ ਮੁਸਾਫਰਾਂ ਦੇ ਲਈ ਜਾਨਵਰਾਂ ਦੇ ਰੁਕਾਵਟ ਬਣਨ ਦੀ ਸੂਚਨਾ ਦੇਣ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਵਾਲੇ ਸਾਈਨ ਬੋਰਡ ਲਗਾਉਣ ਦੀ ਯੋਜਨਾ ਬਣਾ ਰਿਹਾ। ਵਿਦਿਅਕ ਅਧਾਰੇ, ਹਸਪਤਾਲ, ਸਪੋਰਟਸ ਕੰਪਲੈਕਸ, ਬੱਸ ਸਟੈਂਡ, ਰੇਲਵੇ ਸਟੇਸ਼ਨ, ਪਾਰਕ, ਧਾਰਮਿਕ ਸਥਾਨ ਤੇ ਹਵਾਈ ਅੱਡਿਆਂ ਨੂੰ ਤਰਜੀਹੀ ਜ਼ੋਨ ਦੇ ਵਜੋਂ ਕਹਿੰਦੇ ਨਿਸ਼ਾਨਬੰਦ ਕੀਤਾ ਜਾਏਗਾ। ਹਰੇਕ ਵਿਭਾਗ ਦੇ ਵਿਚ ਨੋਡਲ ਅਫਸਰ ਜਾਨਵਰਾਂ ਦੇ ਦਾਖਲੇ ਨੂੰ ਜਿਹੜਾ ਰੋਕਣ, 8 ਹਫ਼ਤਿਆਂ ਦੇ ਅੰਦਰ ਉਚਿਤ ਵਾੜ ਗੇਟਾਂ ਦੇ ਨਾਲ ਹੱਦਾਂ ਨੂੰ ਮਜ਼ਬੂਤ ਕਰਨ ਅਤੇ ਕੁੱਤਿਆਂ ਦੇ ਲਈ ਭੋਜਨ ਦੇ ਸਰੋਤਾਂ ਨੂੰ ਖਤਮ ਕਰਨ ਦੇ ਲਈ ਵਿਗਿਆਨਕ ਰਹਿੰਦ ਖੂੰਹਦ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਜ਼ਿੰਮੇਵਾਰ ਹੋਣਗੇ। ਤੇ ਲੋਕਾਂ ਨੂੰ ਭਾਈ ਜਿਹੜਾ ਉਹ ਕਾਲਾ ਕੁੱਤਾ ਲੱਭਦੇ ਫਿਰਦੇ ਉਹ ਵੀ ਤਾਂ ਰੋਕਣਾ ਪੈਣਾ ਹੈ। ਵਿਭਾਗ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਸਾਰੇ ਡਿਪਟੀ ਕਮਿਸ਼ਨਰਾਂ, ਮਿਉਂਸੀਪਲ ਕਾਰਪੋਰੇਸ਼ਨਾਂ, ਪੰਚਾਇਤ ਰਾਜ ਸੰਸਥਾਵਾਂ ਨੂੰ ਵਿਸਤ੍ਰਿਤ ਨਿਰਦੇਸ਼ ਜਾਰੀ ਕਰੇਗਾ ਤੇ ਸਥਾਨਕ ਜਿਹੜਾ ਸਰਕਾਰਾਂ ਬਾਰੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਇਸੇ ਮਾਮਲੇ ਦੇ ਵਿੱਚ ਕੁੱਤਿਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਭਗਵੰਤ ਮਾਨ ਦੇ ਬਿਆਨ ਸੰਬੰਧੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਇੱਕ NGO ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਬਿਆਨ ਨੂੰ ਉਜਾਗਰ ਕੀਤਾ ਗਿਆ ਸੀ ਕਿ ਅਦਾਲਤ ਨੇ ਅਵਾਰਾ ਕੁੱਤਿਆਂ ਨੂੰ ਖਤਮ ਕਰਨ ਦੇ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਐਡਵੋਕੇਟ ਅਨਿਲ ਕੁਮਾਰ ਮਿਸ਼ਰਾ ਨੂੰ ਕਿਹਾ ਕਿ ਸਿਰਫ ਇਸ ਦੇ ਲਈ ਕਿ ਇੱਕ ਮੁੱਖ ਮੰਤਰੀ ਬਿਆਨ ਦਿੰਦਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣਾ ਹੁਕਮ ਬਦਲਣਾ ਪਵੇਗਾ। ਇਹ ਗੱਲ ਉਨ੍ਹਾਂ ਨੇ ਉਦੋਂ ਕਹੀ ਜਦੋਂ ਵਕੀਲ ਨੇ NGO ਐਨੀਮਲਜ਼ ਆਰ ਪੀਪਲ 2 ਦੀ ਜਿਹੜੀ ਹੈ ਤਰਫੋਂ ਜ਼ਰੂਰੀ ਸੁਣਵਾਈ ਲਈ ਮਾਮਲੇ ਦਾ ਜ਼ਿਕਰ ਕੀਤਾ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦੇ ਲਈ ਕਹਿ ਦਿੱਤਾ। ਬੈਂਚ ਨੇ ਮਿਸ਼ਰਾ ਨੂੰ ਕਿਹਾ ਕਿ ਹੁਕਮਾਂ ਦੀ ਸਖ਼ਤੀ ਦੇ ਨਾਲ ਪਾਲਣਾ ਹਾਈਕੋਰਟ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਅਸੀਂ ਤੁਹਾਨੂੰ ਦਸਿਆ ਸੀ ਕਿ ਮਾਮਲਾ ਹਾਈਕੋਰਟ ਨੂੰ ਸੌਂਪਿਆ ਗਿਆ, ਜਾਓ ਅਤੇ ਹਾਈਕੋਰਟ ਨੂੰ ਬੇਨਤੀ ਉੱਥੇ ਜਾ ਕੇ ਕਰੋ। ਲੋ ਦੋਸਤੋ, ਇਸੇ ਤਰ੍ਹਾਂ ਦੀਆਂ ਖ਼ਬਰਾਂ ਇੱਕ ਖ਼ਬਰ ਸੰਖੇਪ ਚ ਲੈ ਕੇ ਫਿਰ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਕਾਕਰੋਚ ਜਨਤਾ ਪਾਰਟੀ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ ਆਈ ਹੈ। CGI ਸੂਰਿਆਕਾਂਤ ਬੋਲੇ ਨੇ ਇਹਦੇ ਉੱਤੇ, ਕਹਿੰਦੇ ਇੰਨੇ ਭਾਵੁਕ ਨਾ ਹੋਵੋ ਭਾਈ। ਸੁਪਰੀਮ ਕੋਰਟ ਨੇ ਕਾਕਰੋਚ ਜਨਤਾ ਪਾਰਟੀ ਦੇ ਖਿਲਾਫ਼ ਇਕ ਵਕੀਲ ਦੇ ਵੱਲੋਂ ਦਾਇਰ ਜਨਹਿਤ ਪਟੀਸ਼ਨ ਜਿਹੜੀ ਹੈ PIL ਤੇ ਸੁਣਵਾਈ ਕਰਦਿਆਂ ਅਹਿਮ ਟਿੱਪਣੀ ਕੀਤੀ ਹੈ। ਮੁੱਖ ਜੱਜ ਜਿਹੜੇ ਨੇ CGI ਸੂਰਿਆਕਾਂਤ ਨੇ ਸੋਮਵਾਰ ਨੂੰ ਪਟੀਸ਼ਨਕਰਤਾ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨੂੰ ਇੰਨੀ ਭਾਵੁਕਤਾ ਦੇ ਨਾਲ ਕਹਿੰਦੇ ਨਾ ਲਵੋ। ਸੁਪਰੀਮ ਕੋਰਟ ਦੇ ਵਿਚ ਦਾਇਰ ਇਸ ਪਟੀਸ਼ਨ ਦੇ ਵਿਚ ਦੋਸ਼ ਲਗਾਇਆ ਗਿਆ ਸੀ ਕਿ ਮੁੱਖ ਜੱਜ ਦੇ ਵੱਲੋਂ ਉਨ੍ਹਾਂ ਦੇ ਕਾਕਰੋਚ ਵਾਲੇ ਬਿਆਨ ਦੇ ਉਤੇ ਪਹਿਲਾਂ ਹੀ ਸਪਸ਼ਟੀਕਰਨ ਦਿੱਤੇ ਜਾਣ ਦੇ ਬਾਵਜੂਦ ਨਿਆਂਪਾਲਿਕਾ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਗਲਤ ਤੇ ਮੰਦਭਾਗੀ ਨੈਰੇਟਿਵ ਜਿਹੜਾ ਚਲਾਇਆ ਜਾ ਰਿਹਾ। ਮੁੱਖ ਜੱਜ ਸੂਰਿਆਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਇਸ ਦੇ ਵਿਚ ਕੋਈ ਅਜਿਹੀ ਗੰਭੀਰ ਐਮਰਜੈਂਸੀ ਨਹੀਂ ਹੈ ਜਿਸ ਦੇ ਲਈ ਤੁਰੰਤ ਹੁਕਮ ਪਾਸ ਕੀਤੇ ਜਾਣ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿਚ ਇਨ੍ਹਾਂ ਪਟੀਸ਼ਨਾਂ ਦੀ ਵਿਸਤ੍ਰਿਤ ਜਾਂਚ ਕਰੇਗੀ ਤੇ ਅਦਾਲਤ ਦੇ ਵਿਚ ਦਾਇਰ ਪਟੀਸ਼ਨਾਂ ਦੇ ਵਿਚ ਦੋ ਮੁੱਖ ਮੰਗਾਂ ਕੀਤੀਆਂ ਗਈਆਂ ਨੇ। ਪਹਿਲੀ ਪਟੀਸ਼ਨ ਦੇ ਵਿਚ ਕੋਰਟ ਰੂਮ ਦੇ ਅੰਦਰ ਹੋਣ ਵਾਲੀ ਜੱਜਾਂ ਤੇ ਵਕੀਲਾਂ ਦੀ ਬਹਿਸ ਦਾ ਵਪਾਰਕ ਉਦੇਸ਼ਾਂ ਦੇ ਲਈ ਜਿਹੜਾ ਇਸਤੇਮਾਲ ਰੋਕਣ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਫਰਜ਼ੀ ਵਕਾਲਤ ਡਿਗਰੀਆਂ ਦੇ ਮਾਮਲੇ ਦੀ CBI ਜਿਹੜੀ ਹੈ ਜਾਂਚ ਦੀ ਮੰਗ ਕੀਤੀ ਗਈ ਹੈ। ਦੂਜੀ ਪਟੀਸ਼ਨ ਦੇ ਵਿਚ ਸਿੱਧੇ ਤੌਰ ਦੇ ਉਤੇ ਕਾਕਰੋਚ ਜਨਤਾ ਪਾਰਟੀ ਨਾਮਕ ਸੋਸ਼ਲ ਮੀਡੀਆ ਮੁਹਿੰਮ ਦੀਆਂ ਗਤੀਵਿਧੀਆਂ ਦੀ CBI ਤੋਂ ਜਾਂਚ ਕਰਵਾਉਣ ਦੀ ਵੀ ਮੰਗ ਕਹਿ ਦਿੱਤੀ ਗਈ ਹੈ। ਲੋ ਦੋਸਤੋ, ਇਹ ਨੇ ਜੀ ਹਾਲਾਤ। ਸਕੰਜਾ ਹੁਣ ਕੱਸੇਗਾ ਜੀ ਚੰਗੀ ਤਰ੍ਹਾਂ, ਪੰਗਾ ਲੈ ਲਿਆ ਗਲਤ ਲੋਕਾਂ ਦੇ ਨਾਲ। ਤੇ ਗੱਲਬਾਤ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਆ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ ਐਡਵੋਕੇਟ ਸਾਹਿਬ ਜੀਆਂ ਨੂੰ ਜੀ। ਇੱਕ ਮਿੰਟ ਜੀ, ਇੱਕ ਮਿੰਟ ਜੀ, ਆਪਾਂ ਤਾਰਾਂ ਲਾ ਲਈਏ। ਹਾਂਜੀ ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ। ਜੀ ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
3: ਹਾਲ ਚਾਲ ਠੀਕ ਹੈ ਜੀ।
2: ਜੀ
3: ਆਵਾਜ਼ ਆਉਂਦੀ ਜੇ?
2: ਆਵਾਜ਼ ਬਹੁਤ ਵਧੀਆ ਆਉਂਦੀ ਹੈ ਜੀ, ਏਦਾਂ ਲੱਗਦਾ ਜਿੱਦਾਂ ਤੁਸੀਂ ਕੋਲ ਬੈਠ ਕੇ ਲੱਗੇ ਹੋਏ ਕੰਨ ਮੇਰੇ ਨਾਲ।
3: ਠੀਕ ਹੈ ਜੀ, ਸ਼ੁਕਰੀਆ ਜੀ। ਭਾਰਤ ਸਾਹਿਬ ਅੱਜ ਤਾਂ ਜਿਹੜਾ ਹੈਗਾ ਆ ਪ੍ਰਤਾਪ ਬਾਜਵਾ ਹੋਣਾਂ ਦੀ ਵੀ ਜਿਹੜੀ ਆ PIL ਉਹਨਾਂ ਨੇ ਖਾਰਜ ਕਰ ਦਿੱਤੀ।
2: ਬਿਲਕੁਲ ਹੈ ਜੀ, ਮੈਂ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਆ ਜੀ। ਦੇਖ ਲਓ, ਕਦੀ 2.5 ਲੱਖ ਰੁਪਇਆ, ਹੁਣ 2500 ਕਰ ਦਿੱਤਾ ਜੀ। 25,000 ਸੋਰੀ,
3: 25,000। ਹਾਂਜੀ, 25,000 ਰੁਪਇਆ ਜਿਹੜਾ ਹੈਗਾ
2: ਜੀ।
3: ਦਰਅਸਲ PIL ਸਰ ਜਿਹੜਾ ਹੈਗਾ ਨਾ, ਲੋਕੀ ਰੂਟੀਨ ਦੇ ਵਿੱਚ ਪਾਉਣ ਵੀ ਬਹੁਤ ਲੱਗ ਪਏ ਸੀ।
2: ਹਾਂਜੀ ਬਿਲਕੁਲ ਹੈ ਜੀ।
3: ਦੇਖੋ ਉਹਦੇ ਵਾਸਤੇ ਜਿਹੜਾ ਹੈਗਾ ਸੀਗਾ, ਉਹ ਕੁਲਵੰਤ ਸਿੰਘ ਬਾਜੀਗਰ ਦੀ ਸਟੇਟਮੈਂਟ ਨੂੰ ਮਤਲਬ ਉਹਨਾਂ ਨੇ ਚੈਲੰਜ ਕੀਤਾ ਸੀ ਸਾਰਾ ਕੁਛ
2: ਜੀ।
3: ਉਹਦਾ ਜਿਹੜਾ ਡਿਊ ਕੋਰਸ ਆਫ ਲਾ ਇਹ ਸੀਗਾ ਸਰ, ਕਿ ਸਿੱਧਾ PIL ਲਿਖੀ ਪੈਣੀ ਇਹਦੇ ਵਿੱਚ
2: ਜੀ।
3: ਇਹਦੇ ਵਿੱਚ ਪ੍ਰੋਪਰ ਅਥਾਰਟੀ ਹੈਗੀ ਸੀ ਇਲੈਕਸ਼ਨ ਕਮਿਸ਼ਨਰ
2: ਜੀ।
3: ਇਲੈਕਸ਼ਨ ਕਮਿਸ਼ਨਰ ਜਿਹੜਾ ਹੈਗਾ ਆ ਉਹਨੂੰ ਮਤਲਬ ਤੁਸੀਂ ਕੰਪਲੇਂਟ ਦੇਣੀ ਸੀ, ਉਹਦੇ ਤੇ ਕਾਰਵਾਈ ਕਰਦਾ, ਉਹਤੇ ਪਰਚਾ ਕਰਾਉਂਦਾ, ਜੋ ਮਰਜ਼ੀ ਕਰਦਾ। ਉਹ ਕਹਿੰਦੇ ਆਲਰੇਡੀ ਪਰਚਾ ਹੋ ਵੀ ਚੁੱਕਾ ਜੀ।
2: ਬਿਲਕੁਲ।
3: ਸੋ PIL ਤਾਂ ਜਿਹੜਾ ਹੈਗਾ ਆ ਉਦੋਂ ਆ ਜਦੋਂ ਤੁਹਾਡੇ ਕੋਲ ਹੋਰ ਕਿਸੇ ਅਥਾਰਟੀ ਕੋਲ ਨਹੀਂ ਜਾਣ ਨੂੰ ਹੈਗਾ, ਤੇ ਤੁਸੀਂ ਜਿਹੜਾ ਆ ਉਹ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਇੱਕ ਬੇਅਰ ਸਟੇਟਮੈਂਟ ਆ, ਨਾ ਕੋਈ ਨੋਟੀਫਿਕੇਸ਼ਨ ਆ, ਕੋਈ ਨਾ ਉਹ ਲਾਫੁਲ ਅਥਾਰਟੀ ਹੈਗੀ ਆ, ਨਾ ਕੋਈ ਉਹਦਾ ਜਿਹੜਾ ਹੈਗਾ ਰਿਟਰਨ ਦੇ ਵਿੱਚ ਆ ਜੀ
2: ਜੀ।
3: ਤੇ ਉਹ ਆਪਣੇ ਵਰਕਰਾਂ ਨੂੰ ਉਕਸਾਵੇ ਦੇ ਵਿੱਚ ਆ ਕੇ ਜੋ ਮਰਜ਼ੀ ਕਹੀ ਜਾਂਦਾ ਹੈਗਾ ਜੀ, ਉਹ ਉਹਦਾ ਪ੍ਰਿਵਿਲੇਜ ਆ ਜੀ।
2: ਬਿਲਕੁਲ,
3: ਉਹਦੇ ਨਾਲ ਜਾਂ ਤਾਂ ਉਹ PIL ਤਾਂ ਮੇਨਟੇਨੇਬਲ ਹੋਣੀ ਸੀ ਜਦੋਂ ਉਹ ਇਸ ਗੱਲ ਜਿਹੜੀ ਕਹੀ ਆ ਉਹਨੂੰ ਇਹਨੇ ਐਕਸ਼ਨ ਦੇ ਵਿੱਚ ਕਿਸੇ ਰੂਪ ਦੇ ਵਿੱਚ ਪੂਰਤੀ ਕਰਦਾ ਹੁੰਦਾ ਦਿਸਦਾ, ਤੇ ਤਾਂ PIL ਦੀ ਅਥਾਰਟੀ ਬਣਦੀ ਸੀ, ਓਦਾਂ ਨਹੀਂ ਸੀ ਬਣਦੀ
2: ਜੀ।
3: ਤੇ ਮੈਂ ਤਾਂ ਹੈਰਾਨ ਆ ਵੀ ਨੋ ਡਾਊਟ ਬਾਜਵਾ ਸਾਹਿਬ ਨੇ ਵੀ ਵੱਡੇ ਵਕੀਲ ਅੰਗੇਜ ਕੀਤੇ ਹੋਣਗੇ,
2: ਸਲਾਹ ਕੌਣ ਦਿੰਦਾ ਜੀ ਇਹਨਾਂ
3: ਦੀ। ਗੱਲ ਇਹ ਤਾਂ ਹੈਗੀ ਆ ਕਿ ਮੈਂ ਤਾਂ ਟ੍ਰਾਇਲ ਕੋਰਟ ਦੇ ਵਿੱਚ ਵਕਾਲਤ ਕਰਦਾ ਜੀ, ਤੇ ਮੈਂ ਇਸ ਮਹਿਸੂਸ ਕਰਦਾ ਹੈਗਾ ਹੈ ਜੀ ਕਿ ਦੇਰ ਵਾਜ ਨੂੰ ਐਨੀ ਗਰਾਊਂਡ
2: ਜੀ
3: ਕਿ ਪਹਿਲਾਂ ਜਾਂ ਤਾਂ ਤੁਸੀਂ ਉਹਨੇ ਅਗਲਾ ਬੰਦੇ ਨੇ ਕੋਈ ਗੱਲ ਕਹੀ ਆ ਆਪਸ ਦੇ ਵਿੱਚ, ਅਗਲਿਆਂ ਨੇ ਗੱਲ ਕੀਤੀ ਆ ਉੱਥੇ ਜਾਂ ਉੱਥੇ ਐਡਰੈਸ ਕਰਦੇ ਹੋਏ ਵੀ ਕਿਹਾ, ਤੇ ਜਾਂ ਤਾਂ ਇਨ ਐਕਸ਼ਨ ਦੇ ਵਿੱਚ ਜਿਹੜਾ ਹੈਗਾ ਕੁਛ ਕੀਤਾ ਹੁੰਦਾ, ਫਿਰ ਤੁਸੀਂ ਜਿਹੜਾ ਹੈਗਾ ਜਾਂ PIL ਪਾ ਸਕਦੇ ਸੀ। ਚਲੋ ਉਹਨਾਂ ਨੇ ਜਿੱਦਾਂ ਕਹਿੰਦੇ ਸੀ ਕੁੰਡੀ ਲਾ ਕੇ ਤੇ ਵੋਟਾਂ ਪਵਾ ਲਾਂਗੇ ਤੇ ਇਸ ਤਰੀਕੇ ਨਾਲ ਕਰਦੇ, ਜੇ ਏਦਾਂ ਦੀ ਕੋਈ ਗੱਲ ਹੁੰਦੀ ਤੇ ਦੈਨ ਤੁਸੀਂ ਉੱਥੇ ਜਾ ਸਕਦੇ ਸੀ, ਉਹ ਚੋਣ ਹੀ ਰੱਦ ਹੋ ਜਾਂਦੀ ਭਾਵਾਂ।
2: ਬਿਲਕੁਲ ਹੈ ਜੀ।
3: ਤੇ ਕਾਹਲੀ ਜਿਹੜੀ ਹੁੰਦੀ ਆ ਕਈ ਵਾਰੀ ਫਿਰ ਨੁਕਸਾਨ ਕਰ ਜਾਂਦੀ ਹੈਗੀ ਆ, ਇਹਦੇ ਵਿੱਚ ਕਾਹਲੀ ਨਾਲ ਕੀਤਾ ਗਿਆ ਕੇਸ ਹੈਗਾ ਜੀ
2: ਜੀ,
3: ਤੇ ਉਹਦਾ ਨੁਕਸਾਨ ਹੋਇਆ ਫਿਰ ਜੀ ਇਸੇ ਕਰਕੇ।
2: ਚਲੋ ਅੱਗੇ ਤੋਂ ਫੂਕਾ ਮਾਰ ਮਾਰ ਕੇ ਪੀਣਗੇ ਜੀ ਕਹਿੰਦੇ
3: ਸਰ, ਏਡਾ ਅਮਾਊਂਟ ਜਿਹੜਾ ਹੈਗਾ ਕੋਈ ਇਹਨਾਂ ਵਾਸਤੇ ਮੈਨੇਜ
2: ਵੱਡਾ ਨਹੀਂ ਹੈਗਾ ਜੀ। ਬਿਲਕੁਲ
3: ਹਾਂਜੀ, ਕਿਉਂਕਿ ਕਈ ਚੀਜ਼ਾਂ ਪਾਰਟੀ ਫੰਡ ਚੋਂ ਕਰਦੇ ਹੈਗੇ ਆ, ਪਾਰਟੀ ਦਾ ਆਦੇਸ਼ ਲੈ ਕੇ ਕਰਦੇ ਆ ਜੀ
2: ਜੀ,
3: ਤੇ ਉਹ ਇਸ ਕਰਕੇ ਉਹਨਾਂ ਨੇ ਕਿਹੜਾ ਜੇਬ ਤੋਂ ਦੇਣੇ ਹੈਗੇ ਪਾਰਟੀ ਦੇ ਵਿੱਚ ਜਾਣਾ ਜੀ, ਕਿਉਂਕਿ
2: ਬਿਲਕੁਲ ਹੈ ਜੀ
3: ਉਹਨਾਂ ਨੇ ਮਤਲਬ ਬਤੌਰ ਵਿਰੋਧੀ ਧੁਰ ਦੇ ਨੇਤਾ ਉਹਨਾਂ ਨੇ ਇਹ ਫਾਈਲ ਕੀਤੀ ਸੀ
2: ਜੀ,
3: ਤੇ ਉਹ ਉਹਦਾ ਜਿਹੜਾ ਹੈਗਾ ਆ ਉਹਦੇ ਕੋਲੋਂ ਇਹ ਪੈਸੇ ਜਿਹੜੇ ਹੈਗੇ ਆ ਇਹਨਾਂ ਦੀ ਪਾਰਟੀ ਫੰਡ ਚੋਂ ਹੀ ਆਣੇ ਆ ਜੀ, ਉਹ ਕੋਈ ਫਰਕ ਨਹੀਂ ਪੈਂਦਾ
2: ਜੀ। ਬਿਲਕੁਲ ਹੈ ਜੀ।
3: ਦੂਜੀ ਖਬਰ ਤੇ ਆਈ ਹੈ ਜੀ ਹੁਣ
2: ਜੀ,
3: ਦੂਜੀ ਖਬਰ ਜਿਹੜੀ ਹੈਗੀ ਆ ਵੀ ਜਦੋਂ ਕੁੱਤਿਆਂ ਵਾਲਾ ਜਿਹੜਾ ਫੈਸਲਾ ਆਇਆ ਸੀ ਨਾ ਜੀ
2: ਜੀ,
3: ਤੇ ਬਾਬਾ ਸਾਹਿਬ ਨੇ ਉਹਦਾ ਵੈਲਕਮ ਕਰਕੇ ਤੇ ਫਟਾਫਟ ਜਿਹੜਾ ਹੈਗਾ ਆ ਸਟੇਟਮੈਂਟ ਦੇ ਦਿੱਤੀ ਵੀ ਆਪਾਂ ਜਿਹੜਾ ਹੈਗਾ ਇਹਨਾਂ ਨੂੰ ਲਿਮੀਨੇਟ ਕਰਾਂਗੇ
2: ਜੀ।
3: ਇਹ ਬਾਅਦ ਦੇ ਵਿੱਚ ਜਿਹੜਾ ਹੈਗਾ ਫੈਸਲੇ ਦੇ ਵਿੱਚ ਜੋ ਹੈਗਾ ਕਿਹਾ ਆ ਸੀ ਉਹਦੀ ਲੈਟਰ ਐਂਡ ਸਪਿਰਿਟ ਜਿਹੜੀ ਆ ਉਹਨੂੰ ਵਿਦਆਊਟ ਕੰਸਿਡਰਿੰਗ ਦੈਟ ਉਹਨਾਂ ਨੇ ਬਿਆਨ ਦੇ ਦਿੱਤਾ
2: ਜੀ।
3: ਸੋ ਹੁਣ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਹੁਣ ਕਹਿੰਦੇ ਹੈਗੇ ਆ ਕਿ ਅਸੀਂ ਸ਼ੈਲਟਰ ਹਾਊਸ ਬਣਾਵਾਂਗੇ ਜੀ ਇਸ ਤਰੀਕੇ ਨਾਲ, ਪਰ ਇਹ ਜਿਹੜਾ ਜੋ ਕੁਛ ਬੋਲ ਰਹੇ ਹੈਗੇ ਨਾ ਜੀ ਇਹ ਸਾਰੀਆਂ ਗੱਲਾਂ ਰਹਿਣਗੀਆਂ, ਮੈਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਇਹਨਾਂ ਕੋਲ ਕੱਖ ਨੀ ਹੋਣਾ।
2: ਹੋਣਾ ਕੀ ਆ ਸੈਣੀ ਸਾਹਿਬ, ਖਬਰਾਂ ਤਾਂ ਆ ਰਹੀਆਂ ਨੇ ਕਿ ਜੇ ਦਸੰਬਰ ਦੇ ਵਿੱਚ ਵੀ ਇਲੈਕਸ਼ਨ ਹੋ ਸਕਦੀ ਹੈ, ਨਹੀਂ ਤਾਂ ਫਰਵਰੀ ਚ ਹੋਣੀ ਨਾਰਮਲ, ਦੋ ਮਹੀਨੇ ਪਹਿਲਾਂ ਵੀ ਹੋ ਸਕਦੀ ਹੈ।
3: ਨਵੰਬਰ ਤੱਕ 16 ਨਵੰਬਰ ਤੋਂ ਪਹਿਲਾਂ ਬਾਅਦ ਦੇ ਵਿੱਚ ਕਿਸੇ ਵੇਲੇ ਵੀ ਕਹਿੰਦੇ ਕਰਾਈ ਜਾ ਸਕਦੀ ਹੈ
2: ਜੀ। ਫਿਰ ਰਹੇਗਾ ਕਿਹੜਾ ਟਾਈਮ ਰਹੇਗਾ, 4 ਮਹੀਨੇ ਦਾ ਰਹਿ ਗਏ ਸਾਰੇ ਹੋਰ।
3: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਤੇ ਮੇਰੀ ਗੱਲ ਕਹਿਣ ਦਾ ਕਾਰਨ ਹੋ ਰਿਹਾ ਜੀ, ਮੇਰੀ ਗੱਲ ਕਹਿਣ ਦਾ ਕਾਰਨ ਇਹ ਹੈਗਾ ਆ ਜੀ ਕਿ 2500 ਕਰੋੜ ਰੁਪਈਆ ਦਾ ਕਰਜ਼ਾ ਹੁਣ ਚੱਕ ਕੇ ਹਟਿਆ ਜੀ
2: ਜੀ,
3: ਉਹਦੇ ਬਾਵਜੂਦ ਜਿਹੜਾ ਹੈਗਾ ਆ ਬਹੁਤੇ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਨੀ ਮਿਲੀਆਂ ਜੀ, ਕਿਸੇ ਨੂੰ 3 ਮਹੀਨੇ ਦੀ ਨੀ ਮਿਲੀ, ਕਿਸੇ ਨੂੰ 6 ਮਹੀਨੇ ਦੀ ਨੀ ਮਿਲੀ, ਆਹ ਹਾਲਾਤ ਆ ਜੀ।
2: ਦਾਅਵੇ ਦੇਖੋ ਸੈਣੀ ਸਾਹਿਬ, ਹੈਰਾਨ ਕਰਦੇ ਆ, ਕਹਿੰਦੇ ਕਿ 3500 ਕੁੱਤਿਆਂ ਦਾ ਰੋਜ਼ ਉਹਨਾਂ ਦਾ ਓਪਰੇਟ ਕਰਦੇ ਆ, ਤਾਂ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੀ ਜਦੋਂ ਗੱਲ ਆ 25 ਦੀ, 3,34,000 ਜਿਹੜੇ ਨੇ ਇਹ ਮਾਮਲੇ ਸਾਹਮਣੇ ਆਏ ਆ ਬਾਈਟ ਦੇ, ਤੇ ਉਸ ਤੋਂ ਬਾਅਦ ਆਹ ਜਿਹੜਾ ਸਿਆਲ ਸ਼ੁਰੂ ਹੋਇਆ ਹਲੇ 6 ਮਹੀਨੇ ਨਹੀਂ ਹੋਏ, 5ਵਾਂ ਮਹੀਨਾ ਚੱਲਦਾ, ਤੇ 1,37,000 ਜਿਹੜੇ ਨੇ ਇਸ ਪਹਿਲੇ ਚ ਹੀ ਹੋ ਗਿਆ, ਮਤਲਬ ਕਿ ਅੰਕੜਾ 4 ਲੱਖ ਤੱਕ ਪੁੱਜੂਗਾ ਇਸ ਸਾਲ ਵੀ, ਤੇ ਰੋਜ਼ ਦੇ 1100 ਜਿਹੜੇ ਨੇ ਘਟਨਾਵਾਂ ਵਾਪਰਦੀਆਂ ਜੀ ਕੁੱਤਿਆਂ ਦੇ ਵੱਢਣ ਦੀਆਂ।
3: ਮੈਨੂੰ ਲੱਗਦਾ ਕਿਤੇ ਕੁੱਤੇ ਹੀ ਨਾ ਮਹੀਨਾ ਲੈਣ ਲੱਗ ਪੈਣ ਜੀ,
2: ਲੱਗਦਾ ਹੈ ਕਿ ਵੱਡਾ ਕੁੱਤਾ ਮਾਫੀਆ ਚੱਲਦਾ ਹੈ।
3: ਹਾਂਜੀ, ਕੁੱਤੇ ਆ ਟੋਲ ਆਪਣਾ ਲਾ ਕੇ ਬਹਿ ਜਾਣ ਜੀ, ਵੀ ਹਾਂ ਜੀ ਤੁਸੀਂ ਏਦਾਂ ਕਰੋ ਵੀ ਟੋਲ ਦੀ ਪਰਚੀ ਕਟਾ ਲਓ, ਨਹੀਂ ਤਾਂ ਭਾਈ ਅਸੀਂ ਤਾਂ ਵੱਢਾਂਗੇ।
2: ਨਹੀਂ ਦੇਖੋ 1100 ਕਿੰਨਾ ਕਾ ਆਪਣਾ ਸੂਬਾ ਪੰਜਾਬ, ਮਤਲਬ ਕਿ 1100 ਘਟਨਾਵਾਂ ਵਾਪਰਦੀਆਂ ਜੀ ਦੇਖ ਲਓ ਰੋਜ਼ ਦੀਆਂ, ਹੱਲੇ ਕਹਿੰਦੇ ਅਸੀਂ ਚੌਕਸ ਆ ਪੂਰੇ। ਹਾਂਜੀ,
3: ਪਰ ਗੱਲ ਤਾਂ ਇਹ ਹੈਗੀ ਆ ਨਾ ਕਿ ਲੋਕਾਂ ਦੀ ਸੋਚ ਤੇ ਹੈਰਾਨ ਹੈਗੇ ਜੀ, ਮਤਲਬ ਮੈਂ ਕਦੀ ਵੀ ਇੰਨਾ ਜਿਹੜਾ ਹੈਗਾ ਆ ਕਰੂਗਲ ਸਟੇਟਮੈਂਟ ਦੇਣ ਵਾਲਾ ਬੰਦਾ ਨੀ, ਬੜਾ ਨਾਜ਼ੁਕ ਹਾਰਟਡ ਬੰਦਾ ਆ ਵੈਸੇ
2: ਜੀ,
3: ਬਟ ਮੈਂ ਵੀ ਆਹ ਹਾਲਾਤ ਦੇਖ ਕੇ ਨਾ ਜੀ ਵੀ ਇਹਨਾਂ ਦੇ ਪਿੰਡਾਂ ਦੇ ਵਿੱਚ ਕਿੰਨੀ ਇਹਨਾਂ ਦੀ ਗਿਣਤੀ ਵੱਧ ਗਈ ਆ ਜੀ, ਤੇ ਬੱਚੇ ਜਿਹੜੇ ਆ ਉਹ ਚੱਲਦੇ ਆ ਨਾ ਜਦੋਂ ਤੇ ਡਰ ਲੱਗਾ ਰਹਿੰਦਾ
2: ਜੀ।
3: ਸੋ ਇਸ ਕਰਕੇ ਜਿਹੜਾ ਆ ਉਹ ਹੱਡਾ ਰੇੜੀ ਦੇ ਵਿੱਚ ਬੈਠੇ ਹੁੰਦੇ ਆ ਜਿਹੜੇ ਲੋਕਾਂ ਨੇ ਪੈਟ ਬੁੱਲ ਵਰਗੀਆਂ ਜਿਹੜੀਆਂ ਏਦਾਂ ਦੀਆਂ ਡੇਂਜਰਸ ਜਿਹੜੀਆਂ ਵਰਾਇਟੀਜ਼ ਹੈਗੀ ਸੀ ਉਹਨਾਂ ਨੂੰ ਮਤਲਬ ਘਰਾਂ ਚ ਪਾਲਿਆ ਜਦੋਂ ਦੇਖਿਆ ਵੀ ਇਹ ਤਾਂ ਕੁੱਤਾ ਬੜਾ ਖੁੰਖਾਰ ਹੈਗਾ ਇਹ ਤਾਂ ਮਾਲਕ ਨੂੰ ਵੀ ਨੀ ਬਖਸ਼ਦਾ
2: ਬਿਲਕੁਲ
3: ਮੋਰਓਵਰ ਜਦੋਂ ਉਹ ਬਾਈਟ ਕਰਦਾ ਨਾ ਜੀ ਉਹਦਾ ਜਿਹੜਾ ਆ ਬਾਇਓਲੋਜੀਕਲ ਇਸ ਤਰੀਕੇ ਦਾ ਸਟਰਕਚਰ ਹੈਗਾ ਆ ਉਹਦੇ ਦੰਦਾਂ ਦਾ ਕਿ ਉਹ ਗ੍ਰਿਪ ਜਿਹੜਾ ਹੈਗਾ ਜੀ ਉਹਦਾ ਗ੍ਰਿਪ ਨੀ ਮੁੜ ਕੇ ਟੁੱਟਦਾ ਜੀ
2: ਜੀ
3: ਉਹ ਜਾਂ ਪੂਰੀ ਤਰ੍ਹਾਂ ਖਾਊਗਾ ਹੀ ਖਾਊਗਾ ਜੀ
2: ਜੀ
3: ਜੇ ਤੁਸੀਂ ਜ਼ਬਰਦਸਤੀ ਵੀ ਕਰਦੇ ਹੈਗੇ ਆ ਤੇ ਉਹ ਨਾ ਜਿਹੜਾ ਹੈਗਾ ਉਹਦਾ ਗ੍ਰਿਪ ਟਾਈਟ ਹੋਈ ਜਾਏਗਾ ਜੀ
2: ਨਾਲੇ ਸੈਂਸਰ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਚਲੋ ਲੋਕਲ ਜਿਹੜੇ ਲਿੰਕ ਰੋਡ ਆ ਉਹ ਤਾਂ ਇਹ ਕਾਬੂ ਕਰ ਲੈਣਗੇ ਨੈਸ਼ਨਲ ਹਾਈਵੇ ਤਾਂ ਮਤਲਬ ਕਿ ਉਹ ਤਾਂ ਕੇਂਦਰ ਦੇ ਅਧੀਨ ਆ ਨਾ ਉਹ ਜਿਹੜੀ ਉਹਦੀ ਫੈਂਸਿੰਗ ਕਰਨੀ ਆ ਜਾਂ ਕੁਝ ਵੀ ਕਰਨੀ ਹੁਣ ਇੱਥੇ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਹਾਈਵੇਜ਼ ਨੇ ਜੀ ਉਹ ਮਤਲਬ ਕਿ ਉਹਨਾਂ ਦੇ ਆਲੇ ਦੁਆਲੇ ਜਿੱਥੇ ਡੇਂਜਰਸ ਜ਼ੋਨ ਹੈਗਾ ਉੱਥੇ ਜਾਲ ਸ਼ੁਰੂ ਹੋ ਜਾਂਦਾ ਜੀ ਸਾਈਡਾਂ ਦੇ ਉੱਤੇ ਵੀ ਕੋਈ ਵੀ ਐਨੀਮਲ ਆ ਸਕਦਾ ਜਾਂ ਉੱਥੇ ਬੋਰਡ ਜਿਹੜੇ ਲਿੰਕ ਰੋਡ ਨੇ ਜਾਂ ਸੋਕ ਦੀ ਸਪੀਡ ਦੇ ਉੱਤੇ ਹੈਗੇ ਆ ਉਹਨਾਂ ਦੇ ਉੱਤੇ ਬਕਾਇਦਾ ਬੋਰਡ ਲੱਗਿਆ ਵੀ ਇੰਨੇ ਕਿਲੋਮੀਟਰ ਦੇ ਏਰੀਏ ਦੇ ਵਿੱਚ ਮਤਲਬ ਕਿ ਇੱਥੋਂ ਚੇਤਾਵਨੀ ਆ ਜਾਂਦੀ ਹੈ ਬੋਰਡ ਦੇ ਉੱਤੇ ਲਿਖਿਆ ਹੁੰਦਾ ਐਨੀਮਲ ਦੀ ਫੋਟੋ ਲੱਗੀ ਹੁੰਦੀ ਹੈ ਤਾਂ ਮਤਲਬ ਕਿ ਇੱਥੇ ਇਹ ਐਨੀਮਲ ਹੋ ਸਕਦਾ ਵੀ ਆਪਣੀ ਸਪੀਡ ਨੂੰ ਕੰਟਰੋਲ ਚ ਰੱਖੋ ਤੇ ਇਹ ਉੱਥੇ ਕਿੱਦਾਂ ਕਰਨਗੇ ਜੀ ਜਿੱਦਾਂ ਇਹ ਕਹਿ ਰਹੇ ਨੇ ਕਿ ਐਨੀਮਲ ਜਿਹੜਾ ਨੋ ਗੋ ਜ਼ੋਨ ਕਰਨਾ ਜੀ ਅਸੀਂ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਜੀ ਕਿੱਦਾਂ ਕਾਬੂ ਕਰਨਗੇ
3: ਇਹ ਤਾਂ ਹੁਣ ਯੋਜਨਾ ਉਹਨਾਂ ਦੇ ਮਨ ਦੇ ਵਿੱਚ ਆ ਦੇਖੋ ਸਹੀ
2: ਜੀ
3: ਇਹ ਕਿਹੜਾ ਪ੍ਰੈਕਟੀਕਲੀ ਉਤਰਨੀ ਹੈਗੀ ਆ ਗਰਾਊਂਡ ਤੇ ਜੀ ਬਸ ਏਦਾਂ ਕਰਕੇ ਚਾਰ ਕਿਉਂਕਿ ਜੋ ਸਟੇਟਮੈਂਟਾਂ ਪਹਿਲਾਂ ਦਿੱਤੀਆਂ ਸੀ ਉਹ ਤੋਂ ਬੈਕ ਆਊਟ ਕਰਕੇ ਤੇ ਹੁਣ ਇਸ ਤਰੀਕੇ ਦੀਆਂ ਸਟੇਟਮੈਂਟਾਂ ਦੇਈ ਜਾਣੀਆਂ ਜੀ
2: ਬਿਲਕੁਲ ਹੈ ਜੀ
3: ਇਹਨਾਂ ਨੇ ਸਰ ਫੈਸਲਾ ਪੜਿਆ ਹੀ ਨੀ ਸੀਗਾ ਜੀ ਜਿੱਦਾਂ ਇਹਨਾਂ ਨੇ ਬੇਅਦਬੀ ਵਾਲਾ ਲਾ ਜਿਹੜਾ ਆ ਉਹ ਪੜਿਆ ਹੀ ਨੀਗਾ ਜੋ ਇਹ ਬੋਲ ਬੋਲ ਕੇ ਭਾਸ਼ਣਾ ਚ ਦੱਸ ਰਹੇ ਉਹ ਐਕਟ ਦੇ ਵਿੱਚ ਹੈ ਕਿਤੇ
2: ਜੀ ਬਿਲਕੁਲ
3: ਇਸ ਚੀਜ਼ ਦਾ ਦਾਵਾ ਜਥੇਦਾਰ ਸਾਹਿਬ ਵੀ ਕਰਦੇ ਪਏ ਆ
2: ਜੀ
3: ਤੇ ਮਾਨ ਸਾਹਿਬ ਨੇ ਪੜਿਆ ਹੀ ਨੀ ਤੇ ਬਿਨਾਂ ਪੜੇ ਜਿਹੜਾ ਹੈਗਾ ਆ ਉਹ ਐਵੇਂ ਸਟੇਟਮੈਂਟਾਂ ਜਾਰੀ ਕਰੀ ਜਾਂਦੇ ਹੈਗੇ ਆ
2: ਬਿਲਕੁਲ
3: ਇਸ ਕਰਕੇ ਉਹਨਾਂ ਨੂੰ ਪੜ੍ਹਨਾ ਚਾਹੀਦਾ ਸੀਗਾ ਪਹਿਲਾਂ ਪੜ੍ਹ ਕੇ ਫੇਰ ਗੱਲ ਕਰਨੀ ਚਾਹੀਦੀ ਸੀ
2: ਜੀ ਬਿਲਕੁਲ ਹੈ ਜੀ ਜੀ
3: ਕੁਲਤਾਰ ਸਿੰਘ ਸੰਧਵਾ ਤਾਂ ਜਿਹੜਾ ਹੈਗਾ ਆ ਇਸ ਚੀਜ਼ ਨੂੰ ਕਹਿ ਦੇਣਗੇ ਵੀ ਮੈਂ ਚਲ ਅਸੀਂ ਕਿਹਾ ਸਰਕਾਰ ਚਲੋ ਤਿਆਰ ਹੈਗੀ ਤੇ ਜਿੱਦਾਂ ਮਰਜ਼ੀ ਪਰ ਹੁਣ ਤੁਹਾਡੇ ਵਾਲੀ ਗੱਲ ਹੈਗੀ ਆ ਕਿ ਟਾਈਮ ਕਿਹੜਾ ਬਚਿਆ ਹੈ ਜੀ ਚਾਰ ਮਹੀਨੇ ਪੰਜ ਮਹੀਨੇ ਵੱਧ ਤੋਂ ਵੱਧ ਜੀ
2: ਜੀ ਬਿਲਕੁਲ ਹੈ ਜੀ
3: ਜਦੋਂ ਚੋਣਾਂ ਕਰਾਉਣੀਆਂ ਹੁੰਦੀਆਂ ਸਰ ਉਹਦੇ ਵਾਸਤੇ ਫਿਰ ਬੜੇ ਫੈਕਟਰ ਜਿਹੜੇ ਹੈਗੇ ਨਾ ਜੀ ਛੇ ਮਹੀਨੇ ਦੇ ਅੰਦਰ ਅੰਦਰ ਕਰਾ ਲਿਆ ਜਦੋਂ ਹੋ ਜਾਂਦੇ ਜੀ ਸਾਢੇ ਚਾਰ ਸਾਲ
2: ਹਾਂਜੀ
3: ਉਹ ਤੋਂ ਬਾਅਦ ਕਿਸੇ ਟਾਈਮ ਵੀ ਚੋਣ ਕਮਿਸ਼ਨ ਦੀ ਡਿਸਕ੍ਰਿਪਸ਼ਨ ਹੁੰਦੀ ਹੈ ਜੀ
2: ਹਾਂਜੀ
3: ਉਹ ਫਿਰ ਕਿਸੇ ਟਾਈਮ ਵੀ ਕਰਵਾ ਸਕਦਾ ਹੈਗਾ
2: ਬਿਲਕੁਲ ਹੈ ਜੀ ਕਿਉਂਕਿ ਅੱਗੇ ਜਾ ਕੇ ਫਿਰ ਮਾਰਚ ਦੇ ਵਿੱਚ ਨਿਆਣੇ ਦੇ ਪੇਪਰ ਪੂਪਰ ਆ ਜਾਂਦੇ ਰਿਜ਼ਲਟ ਆ ਜਾਂਦੇ ਆ ਜੀ ਉਹਨੂੰ ਵੀ ਦੇਖਣਾ ਹੁੰਦਾ
3: ਬਿਲਕੁਲ ਬਿਲਕੁਲ ਜੀ ਬਿਲਕੁਲ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਨਾ ਉਹਨਾਂ ਨੇ ਜਿੱਦਾਂ ਹੁਣ ਪਈ ਸੀ ਜਿਹੜੀ ਚੋਣਾਂ ਹੋਈਆਂ ਸੀ ਉਦੋਂ 10 ਮਾਰਚ ਨੂੰ ਰਿਜ਼ਲਟ ਆਇਆ ਸੀ ਤੇ 16 ਨੂੰ ਇਹਨਾਂ ਨੇ ਸਹੁੰ ਚੱਕੀ ਸੀ
2: ਜੀ
3: 16 ਮਾਰਚ ਤੋਂ ਪਹਿਲਾਂ ਤਾਂ ਕਰਵਾ ਕੇ ਤੇ ਫਿਰ ਜਿਹੜਾ ਆ ਉਹ ਸਰਕਾਰ ਦੀ ਟਰਮ ਜਿਹੜੀ ਆ ਨੈਕਸਟ ਸ਼ੁਰੂ ਹੋ ਜਾਊਗੀ ਨਾ ਜੀ ਤੇ ਉਹ ਤੋਂ ਇਸ ਕਰਕੇ ਜੇ ਪਹਿਲਾਂ ਜਿਹੜਾ ਹੈਗਾ ਆ ਕਿੰਨਾ ਚਿਰ ਪਹਿਲਾਂ ਉਹ ਹੈਗਾ ਆ ਜੀ ਟਾਈਮ ਤੇ 6 ਮਹੀਨੇ ਜਦੋਂ ਹੁੰਦੇ ਆ ਨਾ ਜੀ ਤੇ 4.5 ਸਾਲ ਪੂਰੇ ਹੋ ਜਾਂਦੇ ਉਹ ਤੋਂ ਬਾਅਦ ਉਹ ਡਿਸਕ੍ਰਿਪਸ਼ਨ ਆ ਜੀ ਉਹਨਾਂ ਨੇ ਸੂਟੇਬਲ ਟਾਈਮ ਜਿਹਦੇ ਵਿੱਚ ਸਿਕਿਉਰਿਟੀ ਮੈਜਰ ਦੇਖਣੇ ਹੈਗੇ ਆ ਜੀ ਤੇ ਵੱਡੀਆਂ ਸਟੇਟਾਂ ਯੂਪੀ ਦੀ ਵੀ ਸਾਡੇ ਨਾਲ ਹੋਣੀ 5 ਸਟੇਟਾਂ ਦੇ ਹੁੰਦੇ ਉਦੋਂ ਇਲੈਕਸ਼ਨ ਜੀ
2: ਬਿਲਕੁਲ ਤੇ
3: ਉਹਨੂੰ ਫਿਰ ਇਲੈਕਸ਼ਨ ਨੂੰ ਮੈਨੇਜ ਕਰਨ ਵਾਸਤੇ ਉਹਦੇ ਹਿਸਾਬ ਨਾਲ ਆਪਣਾ ਪ੍ਰੋਗਰਾਮ ਚੈੱਕ ਆਊਟ ਕਰ ਸਕਦੇ ਆ
2: ਜੀ ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਲਾਲਜੀਤ ਭੁੱਲਰ ਹੋਣਾ ਦਾ ਮਾਮਲਾ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਆ 50 ਗਵਾਹ ਕਹਿੰਦੇ ਨੇ ਜੀ ਪੇਸ਼ ਹੋਣਗੇ ਇੰਨੇ ਪੇਸ਼ ਕਰ ਸਕਣਗੇ ਕਿੱਧਰ ਨੂੰ ਹਾਲਾਤ ਜਾਂਦੇ ਨਜ਼ਰ ਆਉਂਦੇ 2 ਵੀਡੀਓ ਕਹਿੰਦੇ ਜੀ ਅਸੀਂ ਉਹਨਾਂ ਦੀ ਇੱਕ ਦੀ ਬਰੀਫਿੰਗ ਚੱਲਦੀ ਆ ਜਾਣੀ ਚੈਕਿੰਗ ਚੁਕਿੰਗ ਚੱਲਦੀ ਪਈ ਹੈ ਕਹਿੰਦੇ ਆ ਤੇ ਦੂਸਰੀ ਤਾਂ ਉਹਨਾਂ ਦੀ ਹੈਗੀ ਆ ਜਿਹੜੀ ਸੋਸ਼ਲ ਮੀਡੀਆ ਦੇ ਸਲਫਾ ਉਹਨਾਂ ਨੇ ਜੋ ਵੀ ਖਾਧਾ ਉਹ ਤੋਂ ਪਹਿਲਾਂ ਜਿਹੜਾ ਜੋ ਵੀਡੀਓ ਬਣਾਈ ਹੈ ਵੀਡੀਓਗ੍ਰਾਫੀ ਕੀਤੀ ਹੈ ਕਿਵੇਂ ਦੇਖਦੇ ਹੋ ਜੀ ਇੰਨੇ ਗਵਾਹ ਭੁਗਤਾਉਣੇ ਸੌਖਾ ਕੰਮ ਆ
3: ਬਸ ਬੇਲ ਮਿਲਣ ਦੀ ਗੱਲ ਹੈ ਜੀ ਉਹਦੇ ਬਾਅਦ ਦੇ ਵਿੱਚ ਕੀ ਹੋਣਾ ਜੀ ਭਾਰਤ ਸਾਹਿਬ ਜਦੋਂ ਕੋਈ ਮਦਦ ਕਰਦੀ ਆ ਨਾ ਏਜੰਸੀ ਦੇ ਮਦਦ ਕਰਨ ਤੇ ਹੁਣ ਆ 2 ਵੀਡੀਓ ਇਸ ਕਰਕੇ ਇਹਨਾਂ ਨੂੰ ਇਹ ਇਹਨਾਂ ਦੀ ਮਜਬੂਰੀ ਸੀ ਕਿਉਂਕਿ ਦੋਨੇ ਵੀਡੀਓ ਪਹਿਲਾਂ ਲੋਕਾਂ ਦੇ ਫੋਨਾਂ ਦੇ ਵਿੱਚ ਹੀ ਅਵੇਲੇਬਲ ਸੀਗੇ ਤੇ ਚੱਲ ਚੁੱਕੇ ਸੀ
2: ਜੀ
3: ਮੰਨ ਲਓ ਇਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਨਾ ਬਣਾਉਂਦੇ
2: ਜੀ
3: ਹਾਂਜੀ ਤੇ ਲੋਕੀ ਉੱਥੇ ਜਿਹੜਾ ਹੈਗਾ ਆ ਜੱਜ ਦੇ ਅੱਗੇ ਵੀਡੀਓ ਰੱਖ ਦੇਣਗੇ ਜਿਹੜੀ ਆ ਆਪਣੇ ਕੰਪਲੇਨਡ ਪਾਰਟੀ ਹੈਗੀ ਆ ਜੀ ਉਹਨਾਂ ਦਾ ਕੋਈ ਜਿਹੜਾ ਆ ਆਪਣਾ ਕਿਥ ਐਂਡ ਕਿਨ ਜਾਂ ਕੋਈ ਹੋਰ ਜਿਹੜਾ ਹੈਗਾ ਆ ਸ਼ੁਭ ਚਿੰਤਕ, ਉਹ ਅੱਗੇ ਵੀਡੀਓ ਰੱਖ ਸਕਦਾ ਜੱਜ ਦੇ ਕਿ ਆਹ ਦੇਖੋ ਜੀ ਇਹਨਾਂ ਨੇ ਤਫਤੀਸ਼ ਦੇ ਵਿੱਚ ਲਿਆ ਹੀ ਨੀ ਜੀ,
2: ਜੀ ਬਿਲਕੁਲ,
3: ਇਹਨਾਂ ਸਬੂਤਾਂ ਤੋਂ ਮੁਲਜ਼ਮ ਨੂੰ ਕਿੱਦਾਂ ਇਨਵੈਸਟੀਗੇਸ਼ਨ ਏਜੰਸੀ ਬਚਾਉਂਦੀਆਂ ਭਾਰਤ ਸਾਹਿਬ
2: ਜੀ,
3: ਉਹ ਲਕੂਨਾ ਛੱਡਦੀਆਂ ਹੁੰਦੀਆਂ ਜੀ, ਜਦੋਂ ਕੋਈ ਵੀ ਡਿਜੀਟਲ ਜਿਹੜੀ ਹੈਗੀ ਸਮੱਗਰੀ ਆਪਾਂ ਪੇਸ਼ ਕਰਦੇ ਨਾ ਜੀ,
2: ਜੀ
3: ਉਹਦਾ ਇੱਕ 65B ਦਾ ਸਰਟੀਫਿਕੇਟ ਉਹਨੂੰ ਕਹਿੰਦੇ ਜੀ, ਐਵੀਡੈਂਸ ਐਕਟ ਦਾ
2: ਜੀ,
3: ਉਹ ਨਾਲ ਲੱਗਦਾ ਬਕਾਇਦਾ ਤੌਰ ਤੇ ਕਿ ਇਟ ਇਜ਼ ਜਿਹੜੀ ਹੈਗੀ ਕਿੱਥੋਂ ਕਿਸ ਨੰਬਰ ਤੋਂ ਜਿਹੜਾ ਹੈਗਾ ਆ ਇਹ ਜਿਹੜੇ ਆ ਇਹਦਾ ਉਹ ਸਪੈਸਿਫਿਕ ਨੰਬਰ ਲੱਗਦਾ ਜੀ ਇੱਕ
2: ਜੀ,
3: ਤੇ ਉਹ ਇਹਦੇ ਵਿੱਚ ਕੋਈ ਟੈਂਪਰਿੰਗ ਨਹੀਂ ਕੀਤੀ ਤੇ ਇਹ ਮਤਲਬ ਬਿਲਕੁਲ ਓਰਿਜਿਨਲ ਆ ਜੀ
2: ਜੀ,
3: ਸੋ ਉਹ ਜਦੋਂ ਉਹ ਤਾਂ ਕੋਰਟ ਦੇ ਵਿੱਚ ਬਤੌਰ ਸ਼ਹਾਦਤ ਪੇਸ਼ ਕੀਤੀ ਜਾਂਦੀ ਹੈ ਜੀ
2: ਜੀ,
3: ਤੇ ਇਹ ਮਤਲਬ ਜਿਹੜਾ ਹੈਗਾ ਆ ਇਹ ਏਜੰਸੀ ਕੀ ਕਰਦੀਆਂ ਹੈਗੀਆਂ ਜੀ, ਵੀਡੀਓ ਨਾਲ ਲਾ ਦਿੰਦੀਆਂ ਜੀ, ਉਹ 65B ਦਾ ਸਰਟੀਫਿਕੇਟ ਨਾਲ ਲਾਇਆ ਹੀ ਨਹੀਂ ਹੁੰਦਾ, ਤੇ ਮੋਸਟ ਪ੍ਰੋਬੇਬਲੀ ਮੈਨੂੰ ਪੂਰਾ ਯਕੀਨ ਆ ਕਿ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਇਹ ਕੰਮ ਜ਼ਰੂਰ ਕੀਤਾ ਹੋਣਾ ਜੀ
2: ਜੀ,
3: ਜਿੱਥੇ ਤੱਕ 50 ਗਵਾਹ ਹੈਗੇ ਆ ਜੀ, ਇਹਦੇ ਵਿੱਚ ਜਿਹੜੇ ਆ ਰੈਲੇਵੈਂਟ ਗਵਾਹ ਜਿਹੜੇ ਹੈਗੇ ਆ ਉਹ ਥੋੜੇ ਹੀ ਹੁੰਦੇ ਆ ਸਰ, ਉਹ ਹੋਸਟਾਈਲ ਹੋ ਜਾਂਦੇ ਆ ਜੀ
2: ਜੀ,
3: ਉਤੇ ਉਸ ਵੇਲੇ ਫਿਰ ਨੈਟ ਰਿਜ਼ਲਟ 0 ਹੀ ਨਿਕਲਦਾ ਹੁੰਦਾ ਹੈਗਾ ਜੀ, ਤਾਂ ਹੀ ਕਰਕੇ ਏਡਾ ਲੰਬੇ ਗਵਾਹ ਰੱਖ ਲਏ ਜਾਂਦੇ ਹੈਗੇ ਤੇ ਟਾਈਮ ਹੀ ਇੰਨਾ ਲੱਗ ਜਾਏ ਕਿ ਆਪਣੇ ਆਪ ਲੋਕਾਂ ਦੇ ਦਿਮਾਗ ਦੇ ਵਿੱਚੋਂ ਭੁੱਲ ਭਾਲ ਜਾਏ ਵੀ ਕਿਹੜਾ ਕੇਸ ਸੀਗਾ ਜੀ,
2: ਬਿਲਕੁਲ ਹੈ ਜੀ ਬਿਲਕੁਲ, ਬਾਅਦ ਚੋਂ ਕਹਿਣਾ ਕਬਰਾਂ ਚੋਂ ਕੱਢ ਕੇ ਲਿਆਓ ਜੀ,
3: ਤੁਸੀਂ ਦੇਖੋ ਨਾ ਆਪਾਂ ਜਿਹੜਾ ਹੈਗਾ ਆ ਵੀ ਉੱਥੇ ਯੂਪੀ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਕਿਸਾਨ ਅੰਦੋਲਨ ਦੇ ਟਾਈਮ ਤੇ,
2: ਬਿਲਕੁਲ ਹੈ ਜੀ,
3: ਉਹਦੇ ਵਿੱਚ ਦੇਖੋ ਤਾਂ ਸੁਪਰੀਮ ਕੋਰਟ ਨੇ ਪਿੱਛੇ ਜੇ ਨਾਰਾਜ਼ਗੀ ਜਤਾਈ ਵੀ ਭਾਈ ਇਹਦੇ ਵਿੱਚ ਤੁਸੀਂ ਕਰ ਕੀ ਆਏ ਹੈਗੇ ਇੰਨੇ ਗਵਾਹ ਹੈਗੇ ਤੇ ਤੁਸੀਂ ਲਗਭਗ 250 ਗਵਾਹ ਹੈਗਾ ਰੱਖਿਆ ਆ ਉਹਨਾਂ ਨੇ
2: ਜੀ,
3: ਸੋ ਇਸ ਕਰਕੇ ਉਹ ਡੈਨੀ ਵਾਲਾ ਕੇਸ ਜਿਹੜਾ ਜੀ
2: ਬਿਲਕੁਲ,
3: ਉਹਦੇ ਵਿੱਚ ਵੀ ਤਾਂ ਜਿਹੜਾ ਇਸੇ ਤਰੀਕੇ ਨਾਲ ਹੀ ਹੈਗਾ ਵੀ ਹਾਂ ਜੀ ਉਹ ਟਾਈਮ ਇੰਨਾ ਨਿਕਲ ਜਾਏ ਇੰਨਾ ਕੰਜ਼ੂਮ ਹੋ ਜਾਏ ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਘਟਨਾ ਹੀ ਵਿਸਰ ਜਾਏ ਤੇ ਉਹਦੇ ਤੇ ਜਿਹੜਾ ਹੈਗਾ ਆ ਉਹਦਾ ਬੈਨੀਫਿਟ ਬੋਲ ਜਾ ਉਹਨੂੰ ਦਿੱਤਾ ਜਾ ਸਕੇ ਜੀ,
2: ਬਿਲਕੁਲ ਹੈ ਜੀ,
3: ਬਾਕੀ ਭਾਵੇਂ ਸਾਹਿਬ ਅੱਜ ਇੱਕ ਨਾ ਜੀ ਹੋਰ ਸਰਕੂਲਰ ਜਿਹਾ ਘੁੰਮਦਾ ਹੈਗਾ ਸੀਗਾ ਜੀ,
2: ਹਾਂਜੀ,
3: ਆਮ ਆਦਮੀ ਪਾਰਟੀ ਨੇ ਨਾ ਕੋਈ ਆਪਣਾ ਇੰਟਰਨਲ ਸਰਵੇ ਕਰਵਾਇਆ ਜੀ,
2: ਅੱਛਾ ਜੀ,
3: ਉਹ ਤੋਂ ਬਾਅਦ ਜਿਹੜਾ ਹੈਗਾ ਆ ਇਹਨਾਂ ਨੇ ਜੋ ਡਿਸਾਈਡ ਕੀਤਾ ਆ ਜੀ ਤੇ ਉਹ ਕਿਤੇ ਰਤਨ ਧਾਲੀਵਾਲ ਹੋਣਾ ਦੇ ਹੱਥ ਜਿਹੜੀ ਹੈਗੀ ਆ ਉਹ ਰਿਪੋਰਟ 21-4 ਦੀ ਜਿਹੜੀ ਰਿਪੋਰਟ ਆ ਉਹ ਉਹਨਾਂ ਕੋਲ ਹੈਗੀ ਜੀ
2: ਜੀ,
3: ਜਿਹਦੇ ਵਿੱਚ ਜਿਹੜਾ ਆ ਭਾਈ ਬਹੁਤੇ ਵਕੀਲ ਆਪਣੇ ਜਿਹੜੇ ਹੈਗੇ ਆ ਉਮੀਦਵਾਰ ਹੈਗੇ ਆ ਉਹਨਾਂ ਦੇ ਨਾਂ ਕਿਹੜੇ ਕਿਹੜੇ ਜਿਹੜੀਆਂ ਸੀਟਾਂ ਕੱਟ ਹੋ ਰਹੀਆਂ ਹੈਗੀਆਂ ਜੀ
2: ਜੀ,
3: ਜਿਹਦੇ ਵਿੱਚ ਚੇਤਨ ਸਿੰਘ ਜੌੜਾ ਮਾਜਰਾ ਵੀ ਸ਼ਾਮਲ ਹੈਗਾ ਆ ਜੀ, ਕਿਉਂਕਿ ਪਹਿਲਾਂ ਹੀ ਉਹਨਾਂ ਨੇ ਕਮਿਟਮੈਂਟ ਤਾਂ ਉਧਰ ਕਰ ਲਈ ਹੈਗੀ ਆ ਜੀ
2: ਜੀ,
3: ਤੇ ਉਹ ਰਖੜਾ ਸਾਹਿਬ ਨਾਲ ਕਮਿਟਮੈਂਟ ਹੈਗੀ ਆ ਤੇ ਇਹਦਾ ਮਤਲਬ ਜੌੜਾ ਮਾਜਰਾ ਦੀ ਸੀਟ ਕੱਟ ਹੋਣੀ ਹੈਗੀ ਜੀ, ਲਾਲਜੀਤ ਸਿੰਘ ਭੁੱਲਰ ਦੀ ਕੱਟ ਹੋਣੀ ਜੀ, ਜਿਹਨਾਂ ਜਿਹਨਾਂ ਨੇ ਅਨਮੋਲ ਗਗਨ ਮਾਨ ਦੀ ਕੱਟ ਹੋਣੀ ਜੀ, ਉਪਰਾਜ ਦੀ ਕੱਟ ਹੋਣੀ ਆ ਜੀ, ਜਿਹਨਾਂ ਨੇ ਮਤਲਬ ਜਿਹੜਾ ਹੈਗਾ ਦੋਨਾਂ ਹੱਥਾਂ ਦੇ ਨਾਲ ਜਿਹੜਾ ਇਹ ਰੋਲੇ ਆ ਨਾ ਪੈਸੇ ਜੀ ਉਹਨਾਂ ਦੀ ਆ ਕੱਟ ਹੋਊਗੀ ਜੀ, ਕਿਉਂਕਿ ਉਹਨਾਂ ਨੂੰ ਜੇ ਦੁਬਾਰਾ ਟਿਕਟ ਦਿੰਦੇ ਹੈਗੇ ਆ ਤੇ ਉਹ ਕਰਪਸ਼ਨ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਅਸੀਂ ਤਾਂ ਮੋਹਰ ਲਾਉਣ ਵਾਲੀ ਗੱਲ ਹੋ ਜਾਣੀ ਹੈ ਨਾ ਜੀ, ਬਿਲਕੁਲ ਜੀ ਬਿਲਕੁਲ, ਬੰਦੇ ਬਦਲ ਦੇਣੇ ਜੀ, ਜਿਹਨਾਂ ਤੋਂ ਸ਼ਿਕਾਇਤ ਸੀ ਲੋਕਾਂ ਨੂੰ ਅਸੀਂ ਬੰਦੇ ਬਦਲ ਦਿੱਤੇ,
2: ਮਸ਼ਹੂਰੀ ਦੀ ਮਸ਼ਹੂਰੀ, ਨਾਲੇ ਮਸ਼ਹੂਰੀ ਦੀ ਮਸ਼ਹੂਰੀ, ਅਸੀਂ ਤਾਂ ਸਿਧਾਂਤਾਂ ਦੇ ਖੜੇ ਆ ਜੀ,
3: ਬਿਲਕੁਲ
2: ਜੀ,
3: ਸੋ ਇਸ ਕਰਕੇ ਜਿਹੜਾ ਹੈਗਾ ਆ ਤੇ ਉਹ ਮੈਂ ਹੈਰਾਨ ਸੀਗਾ ਸਾਡੇ ਦਸੂਹਾ ਹਲਕੇ ਦੇ ਵਿਧਾਇਕ ਸਾਹਿਬ ਦਾ ਵੀ ਨਾਮ ਵਿੱਚ ਹੈਗਾ ਜਿਹੜਾ ਵੀ ਕੱਟ ਹੋਣੀ ਹੈ ਜੀ
2: ਜੀ,
3: ਤੇ ਉਹ ਉਸੇ ਕਰਕੇ ਉਹ ਅਸੀਂ ਤਾਂ ਸਾਨੂੰ ਹਰ ਕੋਈ ਬੰਦਾ ਸੋਸਾਇਟੀ ਚ ਰਹਿੰਦਾ ਹੈਗਾ ਪਤਾ ਹੀ ਹੁੰਦਾ ਹੈਗਾ ਜੀ ਵੀ ਕੌਣ ਕੀ ਕਰ ਰਿਹਾ ਹੈਗਾ ਜੀ, ਤੇ ਉਹਦੇ ਕਰਕੇ ਇਹਨਾਂ ਦੇ ਵਿੱਚ ਅਨਰੈਸਟ ਵੀ ਕਾਫੀ ਹੈਗੀ, ਇਸੇ ਕਰਕੇ ਅੱਗੇ ਦਾ ਸਾਰੇ ਰਸਤੇ ਬਣਾਉਣ ਲੱਗੇ ਹੈ ਜੀ
2: ਜੀ,
3: ਤੇ ਇਸ ਟਾਈਮ ਦੇ ਉੱਤੇ ਉਸ ਰਿਪੋਰਟ ਦਾ ਬਾਹਰ ਆਉਣਾ ਜੀ ਉਹ ਕੱਲ ਵਾਲੇ ਇਲੈਕਸ਼ਨ ਤੇ ਵੀ ਇਫੈਕਟ ਕਰੇਗਾ ਜੀ
2: ਜੀ,
3: ਕਿਉਂਕਿ ਜਿੰਨੀ ਤਨਦੇੜੀ ਨਾਲ ਅਗਲਿਆਂ ਨੇ ਸੋਚਣਾ ਸੀ ਭਾਈ ਏਦਾਂ ਕਰਕੇ ਅਸੀਂ ਇਹਨਾਂ ਦੀ ਝੋਲੀ ਦੇ ਵਿੱਚ ਸੀਟਾਂ ਪਾਉਂਦੇ ਪਏ ਹੈਗੇ ਆ ਤੇ ਸਾਡੀ ਢਿੱਡ ਘੱਟ ਹੋਣੀ ਹੈਗੀ ਆ ਜੀ
2: ਜੀ,
3: ਸੋ ਕੱਲ ਨੂੰ ਪਤਾ ਨੀ ਕਿਸ ਪਾਰਟੀ ਦੇ ਕੈਂਡੀਡੇਟ ਬਣਨਾ ਪੈ ਜਾਏ ਤੇ ਇਸ ਕਰਕੇ ਥੋੜਾ ਉਹਦਾ ਫਰਕ ਪਏਗਾ ਜੀ,
2: ਬਿਲਕੁਲ ਹੈ ਜੀ,
3: ਬਾਕੀ ਕੱਲ ਨੂੰ ਸਾਡੇ ਇੱਥੇ ਜਿਹੜੀਆਂ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਆ ਜੀ ਜਿਹਦੇ ਕਰਕੇ ਜਨਤਕ ਛੁੱਟੀ ਹੈ ਜੀ,
2: ਨਹੀਂ ਛੁੱਟੀ ਤਾਂ ਕੈਂਸਲ ਨੀ ਕਰ ਦਿੱਤੀ, ਪਰਸੋਂ ਦੀ ਕਰ ਦਿੱਤੀ ਜੀ ਮੇਰੇ ਕਾ ਵੀਰਵਾਰ, ਬਕਰੀਦ ਦੀ ਹੁੰਦੀ ਆ ਨਾ ਬੁੱਧਵਾਰ, ਵੀਰਵਾਰ ਕਰਤੀ ਉਹ ਮੇਰੇ ਕੈਂਸਲ ਕਰ ਦਿੱਤੀ ਛੁੱਟੀ,
3: ਸਰ ਬੇਨਤੀ ਹੈ ਉਹ 27 ਦੀ ਕੈਂਸਲ ਕੀਤੀ ਤੇ 27 ਵਾਲੀ ਛੁੱਟੀ ਹੁਣ 28 ਦੀ
2: 28 ਨੂੰ ਹੋਣੀ ਹੈ ਜੀ ਠੀਕ ਹੈ ਜੀ
3: ਹਾਂਜੀ ਤੇ ਉਹ ਸਾਡੇ ਮਤਲਬ ਕੋਟਾਂ ਦੇ ਵਿੱਚ ਹੈ ਨਹੀਂ ਛੁੱਟੀ ਜੀ ਤੇ ਇਹ ਜਿਹੜਾ ਹੈਗਾ ਛੁੱਟੀ ਸਪੈਸ਼ਲ ਡਿਕਲੇਅਰ ਕੀਤੀ ਗਈ ਹੈਗੀ ਹੈ ਜੀ 26 ਤਰੀਕ ਦੀ ਛੁੱਟੀ ਹੈਗੀ ਹੈ ਡਿਊ ਟੂ ਇਲੈਕਸ਼ਨ ਜਿਹੜਾ ਹੈਗਾ ਹੈ ਇਹ ਛੁੱਟੀ ਕੀਤੀ ਗਈ ਹੈ
2: ਜੀ ਬਿਲਕੁਲ ਹੈ ਜੀ
3: ਜੀ ਭਲਾ ਸਾਹਿਬ ਹੋਰ ਕੋਈ ਖਬਰ ਜੀ
2: ਖਬਰ ਸੈਣੀ ਸਾਹਿਬ ਦੇਖੋ ਵਿੱਤ ਮੰਤਰੀ ਸਾਹਿਬ ਕੀ ਕਹੀ ਜਾਂਦੇ ਆ ਨਿਰਮਲਾ ਸੀਤਾਰਮਨ ਹੋਣੀ ਹੈ ਕਹਿੰਦੇ ਭਾਈ ਸ਼ੇਅਰ ਬਾਜ਼ਾਰ ਦੇ ਜਿਹੜੇ ਉਤਰਾਅ ਚੜਾਅ ਵਿਚਕਾਰ ਜਿਹੜਾ ਵਿੱਤ ਮੰਤਰੀ ਦਾ ਬਿਆਨ ਆਇਆ ਕਹਿੰਦੇ ਨਿਵੇਸ਼ਕਾਂ ਨੂੰ ਰਾਹਤ ਦੀ ਉਮੀਦ ਦੱਸੀ ਹੈ ਕਹਿੰਦੇ ਭਾਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉਹਨਾਂ ਨੇ ਸੰਕੇਤ ਦਿੱਤਾ ਕਿ ਸਰਕਾਰ ਸ਼ੇਅਰ ਬਾਜ਼ਾਰ

0: ਰਾਜ ਕਰ ਰਹੇ ਨੇ ਜਾਂ ਦੇਸ਼ ਦੇ ਜਿਹੜੇ ਨੇ ਪਹਿਰੇਦਾਰ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਕਹਿੰਦੇ, ਕਸੂਰ ਭਾਈ ਜੰਗ ਦਾ ਹੈ ਕਹਿੰਦੇ, ਜੰਗ ਲੱਗੀ ਹੋਈ ਹੈ ਇਹਦੇ ਵਿੱਚ, ਮੋਦੀ ਸਾਹਿਬ ਕੀ ਕਰ ਸਕਦੇ ਆ ਕਹਿੰਦੇ। ਜੀ ਸੈਣੀ ਸਾਹਿਬ ਆਵਾਜ਼ ਆ ਰਹੀ ਹੈ ਜੀ?
1: ਹਾਂਜੀ ਸਰ, ਵਿੱਚ ਆਵਾਜ਼ ਟੁੱਟ ਗਈ ਸੀ ਜੀ।
0: ਹਾਂਜੀ ਹਾਂਜੀ ਹਾਂਜੀ,
1: ਇੱਕ ਮਿੰਟ ਜੀ ਮਾੜਾ ਜਿਹਾ। ਹਾਂਜੀ ਸਰ, ਆ ਰਹੀ ਜੀ?
0: ਹਾਂਜੀ ਹਾਂਜੀ ਆਉਂਦੀ ਪਈ ਆਵਾਜ਼, ਹਾਂਜੀ ਤੁਹਾਡੀ ਆਉਂਦੀ। ਹਾਂਜੀ ਕੰਟੀਨਿਊ ਪਲੀਜ਼।
1: ਹਾਂਜੀ, ਉਹਦੇ ਵਿੱਚ ਸਰ ਇਸ ਤਰੀਕੇ ਦੇ ਨਾਲ ਹੈਗਾ ਨਾ ਜੀ, ਕਿ ਲੋਕਾਂ ਦਾ ਤਾਂ ਇਹ ਹੈਗਾ ਆ ਕਿ ਲੋਕਾਂ ਦਾ ਉਹ ਜਿੱਦਾਂ ਦਾ ਫੀਡਬੈਕ ਕਰ ਦੇਣਾ ਹੈਗਾ ਆ ਜੀ, ਜਿੱਦਾਂ ਦਾ ਭਰ ਦੇਣਾ ਆ, ਲੋਕਾਂ ਨੇ ਉਦਾਂ ਦੀ ਆਵਾਜ਼ ਕੱਢ ਦੇਣੀ ਆ।
0: ਇਹ ਤਾਂ ਉਹ ਹਾਲ ਹੈ ਸੈਣੀ ਸਾਹਿਬ, ਜਿੱਦਾਂ ਅਮਰੀਕਾ ਦੇ ਵਿੱਚ ਨਾ ਜਿਹੜੇ ਉਹ ਆਪਣੇ ਟਰੰਪ ਦੇ ਪੱਖੀ ਨੇ ਨਾ, ਜਿਹੜੇ ਕਿਸਾਨ ਜਾਂ ਹੋਰ ਜਿਹਨਾਂ ਨੇ ਸੋਇਆਬੀਨ ਜਾਂ ਉਹ ਚੱਕ ਬਣੀ ਹੋਇਆ ਸਾਰਾ ਕੁਝ ਹੋ ਗਿਆ, ਪੱਲਿਓਂ ਵੀ ਪਾਇਆ ਸਾਰਾ ਕੁਝ, ਉਹ ਕਹਿੰਦੇ ਪਰ ਵੋਟ ਉਹਨੂੰ ਹੀ ਪਾਉਣੀ ਆ ਅਸੀਂ ਜੋ ਮਰਜ਼ੀ ਹੋ ਜਾਵੇ। ਉਹੀ ਹਾਲਾਤ ਆਪਣੇ ਇੱਥੇ ਵੀ ਹੈ।
1: ਕਾਰਨ ਇਹ ਕਿ ਉਹ ਸਬਸਿਡੀਜ਼ ਬਹੁਤ ਦਿੰਦਾ ਨਾ ਜੀ,
0: ਜੀ
1: ਤੇ ਉਹਨਾਂ ਦਾ ਤਾਂ ਚਲੋ ਕੋਈ ਲੌਜਿਕ ਹੋਊਗਾ, ਸਾਡੇ ਤਾਂ ਵਿਦਆਊਟ ਲੌਜਿਕ ਹੀ ਹੋ ਜਾਂਦੇ ਆ ਜੀ।
0: ਜੀ
1: ਸੋ ਮੈਂ ਤੁਸੀਂ ਕੀ ਕਹਿਣਾ ਹੈਗਾ, ਮੈਂ ਨਾ ਉਹ ਆਪਣੇ ਮੇਰਾ ਦੋਸਤ ਆ, ਉਹ ਬੀਜੇਪੀ ਪਾਰਟੀ ਨੂੰ ਬਿਲੋਂਗ ਕਰਦਾ, ਉਹਨਾਂ ਦੇ ਮੋਬਾਈਲਾਂ ਦੇ ਵਿੱਚ ਜਿਹੜੀ ਸਮੱਗਰੀ ਸਿੱਟੀ ਜਾਂਦੀ ਆ ਨਾ ਜੀ, ਉਹ ਦੇਖਣ ਵਾਲੀ ਹੁੰਦੀ ਆ ਜੀ। ਉਹਦੇ ਮੋਬਾਈਲ ਦੇ ਉੱਤੇ ਆਇਆ ਬਈ ਨਾਲ ਉਹ ਬਣਾ ਕੇ ਆਇਆ ਘਟਨਾ, ਦੇਖੋ ਮੈਲੋਨੀ ਨੂੰ ਜਿਹੜਾ ਹੈਗਾ ਆ ਮੋਦੀ ਜੀ ਨੇ ਮੈਲੋਡੀ ਦਿੱਤੀ
0: ਜੀ,
1: ਕਿਉਂਕਿ ਉਹ ਸਾਡੀ ਸਵਦੇਸ਼ੀ ਚੀਜ਼ ਸੀਗੀ, ਬਹੁਤ ਚੀਪ ਸੀਗੀ ਜੀ, ਇਹ ਹੀ ਹੁੰਦਾ ਨਹਿਰੂ ਤੇ ਹੋ ਸਕਦਾ ਕਸ਼ਮੀਰ ਦੇ ਦੇ ਦਿੰਦਾ।
0: ਸੈਣੀ ਸਾਹਿਬ ਅੰਬ ਉਂਬ ਲੈ ਜਾਂਦੇ ਆ, ਹੁਣ ਤਾਂ ਅੰਬਾਂ ਦੇ ਬੂਟਿਆਂ ਨੂੰ ਬਹਾਰ ਆਈ, ਸਾਰੇ ਪੱਕ ਗਏ ਆ, ਹੁਣ ਤਾਂ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦਵਾ ਭਾਈ, ਤੂੰ ਪੇਟੀ ਕੁ ਭੇਜ ਦਿਆ ਕਰੋ ਨਾਲ, ਉਹ ਵੀ ਤਾਂ ਸਾਡੇ ਇਲਾਕੇ ਆਪਣੇ ਇਲਾਕੇ ਦੇ ਹੀ ਆ, ਸਵਦੇਸ਼ੀ ਆ ਉਹ ਵੀ, ਲੋਕ ਤਾਂ ਤਰਸਦੇ ਆ
1: ਸਰ। ਉੱਥੇ ਜਿਹੜਾ ਦੋਨਾਂ ਦਾ ਨਾਂ ਆਪਣੇ ਆਪ ਕੁਦਰਤੀ ਕਿੱਦਾਂ ਬਣਨਾ ਸੀਗਾ ਜੀ, ਮੈਲੋਡੀ ਵਰਤ
0: ਮੈਲੋਡੀ ਨਹੀਂ ਨਾ ਬਣਦੀ ਸੀ ਜੀ,
1: ਅਗਲੇ ਸੋਚ ਕੇ ਲੈ ਕੇ ਜਾਂਦੇ ਹੈਗੇ ਆ ਜੀ,
0: ਬਿਲਕੁਲ।
1: ਮੈਂ ਤਾਂ ਇਹ ਕਹਿੰਦਾ ਹੈਗਾ ਜੀ ਕਿ ਤੁਸੀਂ ਦੇਖੋ ਨਾ ਵੀ ਉਹ ਆਪਣੇ ਭਗਤਾਂ ਦੇ ਮਨ ਦੇ ਵਿੱਚ ਜਿਹੜਾ ਹੈਗਾ ਆ ਕਿੱਦਾਂ ਦੀ ਘਟਨਾ ਭਰਦੇ ਆ, ਉਹ ਨਹਿਰੂ ਦੇ ਨਾਲ ਕੰਪੈਰੀਜ਼ਨ ਕਰਨ ਲੱਗ ਪੈਂਦੇ ਹੈਗੇ ਆ।
0: ਨਾਲੇ ਸੈਣੀ ਸਾਹਿਬ ਅੰਬਾਂ ਦਾ ਕਿਹੜਾ ਸ਼ੇਅਰ ਬਾਜ਼ਾਰ ਚੱਲਦਾ ਆ, ਮੈਲੋਡੀ ਵਾਲਿਆਂ ਦਾ ਤਾਂ ਸ਼ੇਅਰ ਬਾਜ਼ਾਰ ਵੀ ਚੱਲਦਾ।
1: ਹਾਂਜੀ ਬਿਲਕੁਲ ਜੀ, ਉਹਨਾਂ ਦੇ ਸ਼ੇਅਰ ਦਾ ਰੇਟ ਵੱਧ ਗਿਆ ਜੀ ਇਕਦਮ।
0: ਹਾਂਜੀ ਬਿਲਕੁਲ ਹੈ ਜੀ।
1: ਸੋ ਇਸ ਕਰਕੇ ਮਹਾਰਾਜ ਇਹ ਜਿਹੜੇ ਹਾਲਾਤ ਬਣੇ ਹੈਗੇ ਉਹ ਇਸੇ ਤਰੀਕੇ ਨਾਲ ਹੀ ਚੱਲਣੇ ਆ ਜੀ।
0: ਤੇ
1: ਸਰ ਕੁਕਿੰਗ ਗੈਸ ਦਾ ਬਹੁਤ ਬੁਰਾ ਹਾਲ ਆ ਜੀ,
0: ਜੀ
1: ਉਹ ਸਿਲੰਡਰ ਤਾਂ ਮਿਲਦਾ ਹੀ ਨੀ ਜੀ, ਬੜਾ ਔਖਾ ਹੈਗਾ ਆ, ਹੁਣ ਦੇਖਦੇ ਹੈਗੇ ਆ ਅੱਗੇ ਕੀ ਕਿਸ ਭਾਵ ਵਿਖਦੀ ਹੈਗੀ ਆ ਜੀ। ਅਸਲ ਪਰ ਸਾਹਿਬ ਕਹਾਣੀ ਦੂਜੀ ਹੋਰ ਵੀ ਹੈਗੀ ਆ, ਇਹਦੇ ਵਿਚ ਕੋਈ ਮਤਲਬ ਦੋ ਰਾਏ ਨੀ ਹੈਗੀ ਕਿ ਪੂਰੀ ਦੁਨੀਆਂ ਦੇ ਵਿਚ ਹਰ ਇੱਕ ਨਾਗਰਿਕ ਜਿਹੜਾ ਆ ਇਸ ਵੇਲੇ ਪਰੇਸ਼ਾਨ ਆ, ਤੇ ਦੋ ਬੰਦਿਆਂ ਤੋਂ ਹੀ ਆ ਜੀ।
0: ਬਿਲਕੁਲ
1: ਹਾਂਜੀ ਬਿਲਕੁਲ, ਉਹ ਇੱਕ ਤੁਹਾਡਾ ਟਰੰਪ ਹੈਗਾ ਆ ਜੀ, ਤੇ ਇੱਕ ਤੁਹਾਡਾ ਜਿਹੜਾ ਹੈਗਾ ਆ ਉਹ ਇਜ਼ਰਾਈਲ ਵਾਲਾ ਆ ਜੀ।
0: ਨੀ ਕਹਿੰਦੇ ਤਾਂ ਐ ਸੈਣੀ ਸਾਹਿਬ ਵੀ ਸਮਝੌਤੇ ਤੇ ਗੱਲ ਲਾਗੇ ਪਹੁੰਚ ਚੁੱਕੀ ਹੈ, ਬਾਕੀ ਦੇਖਦੇ ਆ, ਪਤਾ ਨੀ ਲੱਗਦਾ ਇਹਨਾਂ ਦਾ ਰਾਤ ਨੂੰ ਬਿਆਨ ਕੁਝ ਹੋਰ ਦੇ ਦਿੰਦੇ, ਸਵੇਰ ਨੂੰ ਹੋਰ ਉੱਠ ਕੇ ਦੇਖੀ ਤਾਂ ਕੁਝ ਹੋਰ ਹੀ ਹੁੰਦਾ।
1: ਸਰ ਦੇਖੋ ਟਰੰਪ ਆਪਣੇ ਜਿਹੜਾ ਹੈਗਾ ਨਾ ਉਹਦੀ ਟਰੰਪ ਨਾਲੋਂ ਵੀ ਵੱਡੀ ਟਰੰਪ ਦੀ ਈਗੋ ਆ
0: ਜੀ,
1: ਉਹ ਈਗੋ ਨੀ ਉਹਨੂੰ ਜੀਣ ਦਿੰਦੀ ਜੀ, ਹੋਰ ਕੁਛ ਨੀ ਹੈ।
0: ਬਿਲਕੁਲ ਹੈ ਜੀ,
1: ਉਧਰ ਉਹਨਾਂ ਦਾ ਵੀ ਜਿਹੜਾ ਹੈਗਾ ਆ ਉਹਨਾਂ ਨੇ ਦੇਖ ਲਿਆ ਕਿ ਪੂਰਾ ਦੇਸ਼ ਸਾਡੇ ਨਾਲ ਇਸ ਇਸ਼ੂ ਤੇ ਆ ਕੇ ਖੜਾ ਹੋ ਗਿਆ, ਜਿਹੜੀ ਕੋਈ ਰਿਸੈਂਟਮੈਂਟ ਹੈਗੀ ਵੀ ਸੀ ਲੋਕਾਂ ਦੀ ਉਹ ਵੀ ਪਿੱਛੇ ਹਟ ਗਈ, ਉਹ ਨੈਸ਼ਨਲਿਜ਼ਮ ਦਾ ਫੈਕਟਰ ਜਿਹੜਾ ਹੈਗਾ ਇੰਨਾ ਜ਼ਿਆਦਾ ਕੰਮ ਕਰ ਗਿਆ ਕਿ ਸਰਕਾਰ ਦੇ ਹੌਸਲੇ ਬੁਲਾਉਂਦੇ ਹੈਗੇ ਆ ਵੀ ਆ ਜਾਓ ਲੜ ਲਓ।
0: ਬਿਲਕੁਲ ਹੈ ਜੀ,
1: ਇਸ ਕਰਕੇ ਜਿਹੜਾ ਹੈਗਾ ਆ ਕਿਹਾ ਕੁਛ ਨੀ ਜਾ ਸਕਦਾ, ਇਹ ਤਾਂ ਜਿੱਦਣ ਹੱਲ ਹੋਊਗਾ ਉਦਣ ਹੀ ਜਿਹੜਾ ਆ, ਉਹ ਤੋਂ ਬਾਅਦ ਵੀ ਜਿਹੜਾ ਆ ਕਾਫੀ ਟਾਈਮ ਲੱਗ ਜਾਣਾ ਚੀਜ਼ਾਂ ਨੂੰ ਨੋਰਮਲਾਈਜ਼ ਹੁੰਦੇ, ਪਰ ਹੁਣ ਦੇ ਹਾਲਾਤ ਜਿਹੜੇ ਆ ਉਹ ਬਾੜੇ ਹੈਗੇ ਆ ਜੀ।
0: ਜੀ ਬਿਲਕੁਲ ਹੈ ਜੀ, ਨਾਲੇ ਇਹ ਵੀ ਹੈ ਨਾ ਸੈਣੀ ਸਾਹਿਬ ਕਿ ਉਹ ਇਲਾਕਾ ਵੀ ਬੜਾ ਉਹ ਕਸੂਤਾ ਜਿਹਾ ਹੈ ਨਾ, ਕਿ ਇੱਕ ਪਾਸੇ ਮਤਲਬ ਕਿ ਖੁੱਲਾ ਰਾਹ ਹੈਗਾ, ਦੂਸਰੇ ਪਾਸੇ ਤਾਂ ਤਿੰਨੋਂ ਪਾਸੇ ਤਾਂ ਉਹ ਪਹਾੜੀਆਂ ਨਾਲ ਜਾਂ ਲੰਬੇ ਰਾਸਤੇ ਨੇ, ਮਤਲਬ ਕਿ ਉੱਥੇ ਬੰਦਾ ਗਵਾਚਾ ਵੀ ਨਹੀਂ ਲੱਭੂ, ਤਾਂ ਉਹ ਜਿਹੜਾ ਜੀਓਗ੍ਰਾਫਿਕ ਜਿਹੜਾ ਵੀ ਹੈਗਾ ਨਾ ਹਿਸਾਬ ਕਿਤਾਬ, ਉਹਦੇ ਕਰਕੇ ਵੀ ਬੜਾ ਬਚਾਇਆ ਜੀ ਇਰਾਨ ਦਾ। ਉਹ ਇਕੱਲਾ ਅਮਰੀਕਾ ਦੀ ਨਹੀਂ ਗੱਲ ਕਰਦਾ, ਪਹਿਲਾਂ ਵੀ ਜਿੰਨੇ ਵੀ ਹਮਲੇ ਹੋਏ ਨੇ ਇਰਾਨ ਦੇ ਉੱਤੇ ਜਾਂ ਚਾਹੇ ਉਹ ਧਰਤੀ ਦੇ ਉੱਤੇ ਵੀ ਹੁੰਦੇ ਰਹੇ ਨੇ, ਉਹ ਮਤਲਬ ਕਿ ਮਾਤ ਹੀ ਖਾਂਦੇ ਰਹੇ ਨੇ ਲੋਕ ਉੱਥੇ ਜਿਹੜਾ ਵੀ ਗਿਆ ਜੀ।
1: ਸਰ ਗੱਲ ਇੱਦਾਂ ਹੈਗੀ ਆ, ਇਸ ਵੇਲੇ ਤਾਂ ਅਗਲੇ ਚਾਹੁੰਦੇ ਹੈਗੇ ਆ ਇਹ ਕਿ ਅਸੀਂ ਜਹਾਜ਼

0: ਕੱਢਣ ਨੂੰ ਤਿਆਰ ਹੈਗੇ ਆ। ਦੁਨੀਆਂ ਸਾਰੀ ਜਿਹੜੀ ਹੈਗੀ ਹੈ ਇਹਨਾਂ ਦੇ ਅਮਰੀਕਾ ਦੇ ਵਿਰੋਧ ਦੇ ਵਿੱਚ ਆਵੇ, ਆ ਕੇ ਆਪਣੀਆਂ ਆਪਣੀਆਂ ਨੇਵੀ ਭੇਜਣ ਤੇ ਆਪਣੇ ਆਪਣੇ ਜਹਾਜ਼ ਕੱਢ ਕੇ ਲੈ ਜਾਣਾ ਸੀਗਾ ਇੱਥੋਂ ਤੋਰ ਦੇ।
1: ਬਿਲਕੁਲ,
0: ਔਰ ਹੋਰ ਕੀ ਕਰਨਗੇ ਲੋਕੀ ਜੇ ਜਿੱਦਾਂ ਮਰਜ਼ੀ ਹੈਗਾ ਜੀ, ਹੋਰ ਕੋਈ ਹੱਲ ਹੀ ਹੈ ਨੀ ਗਾ ਦੇਸ਼ਾਂ ਕੋਲ।
1: ਬਿਲਕੁਲ,
0: ਸਾਡੇ ਵਾਲਿਆਂ ਦਾ ਸਾਨੂੰ ਸਮਝ ਨਾ ਆਉਂਦੀ
1: ਹੈ ਨਾ ਸੈਣੀ ਸਾਹਿਬ। ਇਹਦੇ ਵਿੱਚ ਅਸਲ ਜਿਹੜੀ ਸੱਟ ਵੱਜ ਰਹੀ ਹੈ ਨਾ, ਸ਼ੇਅਰ ਬਾਜ਼ਾਰ ਜਾਂ ਵੱਡੇ ਧਨਾੜ ਜਿਹੜੇ ਨੇ ਨਾ, ਜਾਂ ਉਹਨਾਂ ਨੂੰ ਵੱਜ ਰਹੀ ਹੈ ਨਾ, ਫੈਡਰਲ ਢਾਂਚੇ ਨੂੰ ਵੱਜ ਰਹੀ ਹੈ ਉਹ, ਤਾਂ ਕਰਕੇ ਨਹੀਂ ਤਾਂ ਹੁਣ ਨੂੰ ਤਾਂ ਇਹਨਾਂ ਨੇ ਬੱਲੇ ਬੱਲੇ ਕਰਾ ਦੇਣੀ ਸੀ। ਜਿੱਦਾਂ ਪਹਿਲਾਂ ਦੇਖੋ ਸੁਦਾਮ ਹੁਸੈਨ ਜਾਂ ਹੋਰ ਸਾਰਿਆਂ ਦਾ ਕੀਤਾ ਹੀ ਆ। ਇਹਨੂੰ ਫਰਕ ਅਸਲ ਦੇ ਵਿੱਚ ਜਿਹੜਾ ਵੱਡੀ ਲੀਡਰਸ਼ਿਪ ਨੂੰ ਪੈ ਰਿਹਾ ਨਾ, ਉਹ ਜੜਾਂ ਨੂੰ ਹੱਥ ਪਾਇਆ ਹੋਇਆ ਉਹਨਾਂ ਨੇ।
0: ਗੱਲ ਤੁਹਾਡੀ ਠੀਕ ਹੈਗੀ ਹੈ, ਪਰ ਸਭ ਗੱਲ ਤਾਂ ਇਹ ਹੈਗੀ ਹੈ ਕਿ ਆਮ ਲੋਕ ਤਾਂ ਪਰੇਸ਼ਾਨ ਹੋ ਰਹੇ ਹਨ।
1: ਆਮ ਲੋਕ ਬਿਲਕੁਲ ਹੈ ਜੀ, ਪਰ ਦੇਖੋ ਜੇ ਇਹ ਚੀਜ਼ ਨਾ ਉਹਨਾਂ ਦੇ ਹੱਥ ਚ ਹੁੰਦੀ ਤਾਂ, ਜੇ ਆ ਹੋਰਮਸ ਨਾ ਹੁੰਦਾ ਤਾਂ ਹੁਣ ਇਰਾਨ ਦਾ ਨਾਮੋ ਨਿਸ਼ਾਨ ਨਹੀਂ ਲੱਭਣਾ ਸੀ।
0: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਕੁਦਰਤ ਵੀ ਬਚਾ ਕਰਦੀ ਹੈ ਕਿਸੇ ਨਾ ਕਿਸੇ ਨੂੰ।
1: ਬਿਲਕੁਲ ਹੈ ਜੀ,
0: ਹਾਂਜੀ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਬੰਦੇ ਦੀ ਤਾਂ ਕੋਈ ਸ਼ੇਖੀ ਨੀ, ਉਹ ਤਾਂ ਨੇਚਰ ਦੀ ਆ, ਨੇਚਰ ਨੇ ਇਦਾਂ ਦਾ ਬਣਾਇਆ ਆ, ਉਹਦਾ ਜੋਗ੍ਰਾਫਿਕਲ ਢਾਂਚਾ
1: ਬਿਲਕੁਲ ਹੈ ਜੀ।
0: ਜਿੱਦਾਂ ਉਹਨੇ ਹੁਣ ਇਹ ਹੈਗਾ ਆ ਕਿਹਾ ਵੀ ਮੈਂ ਇੱਕ ਹਰ ਇੱਕ ਪਰਸਨੈਲਿਟੀ ਲੈ ਕੇ ਤੋਰੂੰਗਾ ਜਹਾਜ਼, ਇਹ ਆਈਡੀਆ ਉਹਨਾਂ ਨੂੰ ਪਹਿਲਾਂ ਨੀ ਆਇਆ। ਇਹ ਵੀ ਤਾਂ ਕੁਦਰਤੀ ਆ ਨਾ, ਜਦੋਂ ਉਸ ਵੇਲੇ ਸਿਰ ਤੇ ਪੈਂਦੀ ਹੈਗੀ ਉਦੋਂ ਬੰਦੇ ਨੂੰ ਦਿਮਾਗ ਦੇ ਵਿੱਚ ਆਉਂਦਾ ਵੀ ਆਹ ਕੰਮ ਕਰ
1: ਦੂੰਗਾ। ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਪੰਜਾਬ ਪੰਜਾਬ ਦੀ ਸਿਆਸਤ ਚ ਥੋੜਾ ਦੇਖੀਏ, ਚਲੋ 27 ਦੀਆਂ ਚੋਣਾਂ ਲੱਗ ਗਏ, ਆਪਾਂ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ, ਪਰ ਜਿਹੜਾ ਆਪਣੇ ਸਾਬਕਾ ਰਾਜ ਸਭਾ ਮੈਂਬਰ ਸਨ ਜੀ ਆਪਣੇ ਮਹਿੰਦਰ ਸਿੰਘ ਮਜੀਠਾ, ਉਹ ਆਮ ਆਦਮੀ ਪਾਰਟੀ ਦੀਆਂ ਸਿਫਤਾਂ ਕਰਦੇ ਕਰਦੇ ਉਧਰ ਹੀ ਚਲੇ ਗਏ ਨੇ ਜੀ। ਕੋਈ ਫਰਕ ਫੁਰਕ ਪਾਊ ਇਹਨਾਂ ਨਾਲ ਕਿ ਉਹ ਕਿੰਨੀ ਕੁ ਵੱਡੀ ਲੀਡਰਸ਼ਿਪ ਚ?
0: ਇਸ ਚੀਜ਼ ਤੇ ਤਾਂ ਮੈਂ ਵੀ ਸ਼ੌਕਿੰਗ ਹੈਗਾ ਆ ਜੀ, ਜਿੱਦਾਂ ਰਕੜਾ ਸਾਹਿਬ ਗਏ ਸੀ ਉਦਣ ਵੀ ਪੰਥਕ ਸਿਆਸਤ ਕਰਨ ਵਾਲੇ ਬੰਦੇ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਚ ਜਾਣੇ ਆ, ਤੇ ਉਹ ਸਮਝ ਨੀ ਆਉਂਦੀ ਵੀ ਪਾਰਟੀਆਂ ਦੀ ਆਈਡੀਓਲੋਜੀ ਜਾਂ ਕਿਹੜੀ ਆਈਡੀਓਲੋਜੀ ਦੇ ਸਿਰ ਤੇ ਜਿਹੜਾ ਆ ਅਕਾਲੀ ਦਲ ਦੇ ਵਿਚ ਰਹੇ ਆ ਜੀ। ਸੋ ਦੇਖੋ ਨਾ ਤੁਸੀਂ ਨਾਲ ਉਹਨਾਂ ਦੀ ਵੀ ਸਿਆਣਪ ਦੇਖੋ ਕਿੱਡੀ ਹੈਗੀ ਆ, ਕਿ ਉਹ ਇਹੋ ਜਿਹੇ ਬੰਦਿਆਂ ਦੀ ਜੁਆਇਨਿੰਗ ਦੇ ਉੱਤੇ ਜਿਹੜੇ ਹੈਗੇ ਦਿੱਲੀ ਵਾਲੀ ਲੀਡਰਸ਼ਿਪ ਨੂੰ ਪਿੱਛੇ ਰੱਖਦੇ ਆ।
1: ਬਿਲਕੁਲ ਹੈ ਜੀ ਜੀ,
0: ਅੱਜ ਦੀ ਡੇਟ ਦੇ ਵਿਚ ਬਾਂਹ ਖੜੀ ਕਰਕੇ ਮਾਨ ਸਾਹਿਬ ਆਪਣੇ ਆਪ ਨੂੰ ਬੜਾ ਵੱਡਾ ਪੰਥਕ ਸਾਬਤ ਕਰਨ ਦੇ ਵਿਚ ਕਾਮਯਾਬ ਹੁੰਦੇ ਦਿਸ ਵੀ ਰਹੇ ਹਨ।
1: ਇਹ ਦੇਖੋ ਇਹ ਗੇਮ ਤਾਂ ਅਸਲ ਦੇ ਵਿਚ ਉਹ ਬੇਦਬੀ ਬਿੱਲ ਤੋਂ ਬਾਅਦ ਹੀ ਸ਼ੁਰੂ ਹੋਈ ਹੈ ਨਾ, ਸਾਰੀ ਪੰਥਕ ਜਿਹੜੀ ਗੇਮ ਸ਼ੁਰੂ ਹੋਈ ਹੈ।
0: ਉਹ ਤਾਂ ਜੀ ਜਥੇਦਾਰ ਸਾਹਿਬ ਕਲਪੀ ਜਾਂਦੇ ਹੈਗੇ ਵੀ ਇਹਨੂੰ ਕਹੋ ਪੜ੍ਹ ਲਾ ਪੜ੍ਹ ਲਾ, ਹਾਂਜੀ ਉਹ ਕਹਿੰਦਾ ਪੜ੍ਹ ਮੇਰਾ ਬਿਨਾ ਪੜ੍ਹਿਆ, ਮੈਂ ਬਿਨਾ ਪੜ੍ਹੇ ਫਸਟ ਆਉਂਦਾ ਪਿਆ, ਮੈਂ ਕਾਹਦੇ ਵਾਸਤੇ ਜਿਹੜਾ ਹੈਗਾ ਆ ਜੀ ਕਰਨੀ ਤਾਂ ਅਗਲਿਆਂ ਨੇ ਸਿਆਸਤ ਆ ਨਾ ਜੀ।
1: ਬਿਲਕੁਲ ਹੈ ਜੀ,
0: ਉਹਨੇ ਤਾਂ ਉਹਨਾਂ ਨੇ ਤਾਂ ਨਾ ਪੜਿਆ ਹੋਊਗਾ, ਜਿਹੜੇ ਬੰਦੇ ਉਧਰ ਜਾ ਰਹੇ ਹੈਗੇ ਆ ਇਹਨਾਂ ਨੇ ਵੀ ਪੜਿਆ
1: ਜੀ। ਨਾਲੇ ਦੇਖ ਲੋ ਹੁਣ ਤਾਂ ਉਮਰਾਂ ਤਕਰੀਬਨ ਪੂਰੀਆਂ ਹੀ ਹੋ ਚੁੱਕੀਆਂ ਨੇ, ਵੀ ਜਾਂਦੇ ਜਾਂਦੇ ਆਪਣੀ ਇੱਜ਼ਤ ਜਿਹੜੀ ਕਮਾਈ ਆਪਣੇ ਹੱਥ ਹੀ ਹੁੰਦੀ ਹੈ ਕਹਿੰਦੇ ਸਿਆਣੇ, ਤਾਂ ਹੁਣ ਹਾਲਾਤ
0: ਨੀ ਕਹਿ ਸਕਦੇ ਜੀ। ਬਸ ਗੱਲ ਤਾਂ ਇਹ ਹੈਗੀ ਆ ਨਾ ਜੀ, ਨਾ ਲੜਦੇ ਇੱਕ ਇਲੈਕਸ਼ਨ ਤਾਂ ਕੀ ਜੁਗਾ।
1: ਬਿਲਕੁਲ ਹੈ ਜੀ ਬਿਲਕੁਲ।
0: ਦੂਜੀ ਗੱਲ ਇਹ ਹੈਗੀ ਆ ਕਿ ਮੈਂ ਤਾਂ ਇਸ ਨਤੀਜੇ ਤੇ ਪਹੁੰਚਿਆ ਆ ਜੀ ਵੀ ਜਿਹੜੇ ਬੰਦੇ ਬਾਣੇ ਦੇ ਵਿੱਚ ਹੈਗੇ ਆ ਨਾ, ਇਹ ਸਭ ਢਕੋਸਲੇ ਹੈਗੇ ਆ ਕਿ ਉਹਨਾਂ ਨੂੰ ਗੁਰੂ ਦਾ ਸਤਿਕਾਰ ਵੱਧ ਹੁੰਦਾ ਆ
1: ਜੀ। ਬਿਲਕੁਲ,
0: ਰੈਦਰ ਉਹ ਰੈਦਰ ਉਹ ਉਹਨਾਂ ਦਾ ਜਿੱਦਾਂ ਝਾਕਾ ਲੱਸ ਗਿਆ ਆ ਹੁੰਦਾ ਜੀ, ਆਮ ਬੰਦਾ ਜਿਹੜਾ ਹੈਗਾ ਆ ਵੀ ਇਸ ਚੀਜ਼ ਤੋਂ ਬਹੁਤ ਡਰਦਾ ਆ ਜੀ। ਹਾਂਜੀ
1: ਬਿਲਕੁਲ ਹੈ ਜੀ,
0: ਸਵੇਰੇ ਉੱਠ ਕੇ ਤੁਸੀਂ ਦੇਖੋ ਨਾ, ਸਵੇਰੇ ਉੱਠ ਕੇ ਲੋਕੀ ਜਿਹੜਾ ਹੈਗਾ ਆ ਫਿਰ ਪਹਿਲਾਂ ਟੀਵੀ ਆਨ ਕਰਦੇ ਆ ਨਾਲ ਦਰਬਾਰ ਸਾਹਿਬ ਨੂੰ, ਏਦਾਂ ਹੱਥ ਜੋੜੀ ਜਾਣਗੇ, ਉਧਰੋਂ ਟੀਵੀ ਦਾ ਚੱਲਦਾ ਹੁੰਦਾ ਉਧਰੋਂ ਹੱਥ ਜੋੜੀ ਜਾਣਗੇ ਜੀ।
1: ਹਾਂਜੀ,
0: ਲੋਕਾਂ ਦੀਆਂ ਤਾਂ ਸ਼ਰਧਾ ਭਾਵਨਾਵਾਂ ਇਸ ਤਰੀਕੇ ਦੀਆਂ ਹੈਗੀਆਂ ਆ, ਇਹਨਾਂ ਦੇ ਲੀਡਰ ਜਿਹੜੇ ਹੈਗੇ ਜਿਹੜੇ ਪੰਥਕ ਸਿਆਸਤ ਕਰਦੇ ਰਹੇ, ਪੰਥ ਦੇ ਨਾਂ ਤੇ ਵੋਟ ਲੈਂਦੇ ਰਹੇ, ਪੰਥ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਦੀ ਦੁਕਾਨਦਾਰੀਆਂ ਚੱਲਦੀਆਂ ਰਹੀਆਂ, ਉਹਨਾਂ ਦੇ ਹਾਲਾਤ ਆ
1: ਆਖਰ ਚ ਜਿਹੜੇ ਆ ਕਿੱਧਰ ਨੂੰ ਚੱਲਦੇ ਆ। ਬਿਲਕੁਲ,
0: ਬਾਕੀ ਸਾਰਾ ਜਿਹੜਾ ਹੈਗਾ ਜੀ ਹਰ ਇੰਡੀਵਿਜੁਅਲ ਤੇ ਵੇਰੀ ਕਰਦਾ ਹੈਗਾ ਆ ਜੀ, ਤੇ ਜਿਹੜੇ ਬੰਦੇ ਭਾਰਤ ਸਾਹਿਬ ਜਿਹੜੇ ਬੰਦੇ ਤੁਸੀਂ ਨਾ, ਮੈਂ ਮਤਲਬ ਸੋਰੀ ਟੂ ਸੇ ਕਿ ਪੂਰੇ ਜਿਹੜੇ ਹੈਗੇ ਆ ਆਪਣੇ ਬਾਣੇ ਦੇ ਧਾਰਨੀ ਨਹੀਂ ਵੀ ਹੈਗੇ ਜੀ, ਕੋਈ ਦਾੜੀ ਕੱਟਦਾ ਹੈਗਾ ਆ ਕੁਛ ਹਾਂਜੀ, ਤੇ ਕੋਈ ਕੇਸ ਕੱਟ ਲੈਂਦਾ ਹੈਗਾ, ਉਹਨਾਂ ਦੇ ਮਨਾਂ ਦੇ ਵਿੱਚ ਭਾਉ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈਗਾ। ਇਹ ਹੈਰਾਨਗੀ ਦੀ ਗੱਲ ਇਹ ਹੈਗੀ ਆ, ਉਹਨਾਂ ਦੇ ਮਨਾਂ ਦੇ ਵਿੱਚ ਗੁਰੂ ਸਾਹਿਬ ਦਾ ਹੀ ਸਤਿਕਾਰ ਵੱਧ ਦਿਸ ਰਿਹਾ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
0: ਹਾਂਜੀ, ਤੇ ਜਿਹਨਾਂ ਨੇ ਉਸ ਆਈਡੀਓਲੋਜੀ ਨੂੰ ਪੂਰੀ ਤਰ੍ਹਾਂ ਅਡੋਪਟ ਕਰ ਲਿਆ ਹੈਗਾ ਆ ਉਹਨਾਂ ਦੇ ਕਰੈਕਟਰ ਆ ਲੱਭ ਰਹੇ ਹੈਗੇ ਆ ਜੀ। ਹੋਰ ਇਹ ਤੋਂ ਵੱਡਾ ਗੱਲ ਚੋਂ ਕੀ ਆਉਣਾ ਜੀ, ਇਹ ਚੀਜ਼ ਹੈ ਜੀ,
1: ਕਿਰਦਾਰ ਉਹਨਾਂ ਚ ਮੁੱਕਦੇ ਜਾਂਦੇ ਆ ਜੀ। ਬਿਲਕੁਲ ਦਰੁਸਤ ਹੈ ਜੀ,
0: ਬਿਲਕੁਲ ਸਰ, ਬਿਲਕੁਲ ਜੀ, ਬਿਲਕੁਲ
1: ਜੀ ਸੈਣੀ ਸਰ,
0: ਠੀਕ
1: ਹੈ, ਥੈਂਕ ਯੂ
0: ਜੀ,
1: ਬਹੁਤ ਬਹੁਤ ਸ਼ੁਕਰੀਆ
0: ਜੀ, ਸਮਾਂ ਦੇਣ ਲਈ ਧੰਨਵਾਦ ਜੀ,
1: ਥੈਂਕ ਯੂ ਜੀ, ਗ੍ਰੇਟਫੁਲ, ਸ਼ੁਕਰੀਆ ਜੀ ਜੀ. ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਜੁੜੇ ਸਨ ਤੇ ਕੁਝ ਗੱਲਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰਦੇ. ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਆ ਦੋਸਤੋ, ਜਿਹੜੇ ਇਹਨਾਂ ਚੀਜ਼ਾਂ ਦੇ ਸ਼ੌਕੀਨ ਨੇ, ਥੋੜੀ ਉਹਨਾਂ ਦੀ ਵੀ ਗੱਲ ਕਰ ਲਈਏ. ਪਰ ਅਫਗਾਨਿਸਤਾਨ ਜਾਂ ਚਾਈਨਾ, ਕਦੇ ਉੱਥੇ ਅਫੀਮ ਦੇ ਨਾਲ ਜਿਹੜੀ ਸੀ, ਅਫੀਮ ਦੀ ਜੰਗ ਵੀ ਲੱਗੀ, ਸਾਰਾ ਕੁਝ ਹੋਇਆ, ਤੇ ਅੱਜ ਵੀ ਅਫਗਾਨਿਸਤਾਨ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਉੱਥੇ ਪੈਦਾ ਕੀਤੀਆਂ ਜਾਂਦੀਆਂ. ਪਰ ਅਫਗਾਨਿਸਤਾਨ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ, ਤੇ 1000 ਏਕੜ ਦੇ ਵਿੱਚ ਫੈਲੀ ਹੋਈ ਅਫੀਮ ਦੀ ਖੇਤੀ ਜਿਹੜੀ ਹੈ ਕਰਤੀ ਹੈ ਤਬਾਹ ਉਹਨਾਂ ਨੇ. ਅਫਗਾਨਿਸਤਾਨ ਚ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਲਈ ਚਲਾਈ ਜਾ ਰਹੀ ਇੱਕ ਮੁਹਿੰਮ ਹੈ, ਉਹਦੇ ਤਹਿਤ ਸੁਰੱਖਿਆ ਬਲਾਂ ਨੇ ਇੱਕ ਵੱਡੀ ਸਫਲਤਾ ਜਿਹੜੇ ਕਹਿੰਦੇ ਹਾਸਲ ਕਰ ਲਈ. ਉੱਤਰੀ ਅਫਗਾਨਿਸਤਾਨ ਦੇ ਸਮੰਗਨ ਸੂਬੇ ਦੇ ਵਿੱਚ ਪੁਲਿਸ ਨੇ ਪਿਛਲੇ 2 ਦਿਨਾਂ ਦੇ ਦੌਰਾਨ ਲਗਭਗ 1000 ਏਕੜ ਜ਼ਮੀਨ ਦੇ ਉੱਤੇ ਫੈਲੀ ਹੋਈ ਅਫੀਮ ਜਿਹੜਾ ਪੌਪੀ ਦੀ ਖੇਤੀ ਜਿਹੜੀ ਆ ਉਹਨੂੰ ਨਸ਼ਟ ਕਰ ਦਿੱਤਾ ਹੈ. ਇਹ ਕਾਰਵਾਈ ਗੈਰ ਕਾਨੂੰਨੀ ਫਸਲਾਂ ਤੇ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਸਰਕਾਰ ਦੀ ਸਖ਼ਤ ਨੀਤੀ ਦਾ ਜਿਹੜਾ ਹਿੱਸਾ ਦੱਸਿਆ ਜਾ ਰਿਹਾ. ਸੂਬਾਈ ਪੁਲਿਸ ਦੇ ਬੁਲਾਰੇ ਹਸ਼ਮਤੁੱਲਾ ਰਹਿਮਾਨੀ ਨੇ ਦੱਸਿਆ ਕਿ ਇਹ ਨਸ਼ਾ ਵਿਰੋਧੀ ਆਪਰੇਸ਼ਨ ਦਾਰਾ ਏ ਸੂਫ ਪਾਈਨ ਜ਼ਿਲ੍ਹੇ ਦੇ ਵਿੱਚ ਦੇ ਕਈ ਪਿੰਡਾਂ ਦੇ ਵਿੱਚ ਚਲਾਇਆ ਗਿਆ. ਵੀਕਐਂਡ ਤੋਂ ਸ਼ੁਰੂ ਹੋਈ ਜਿਹੜੀ ਸੀ ਇਸ ਮੁਹਿੰਮ ਦੇ ਵਿੱਚ ਪੁਲਿਸ ਨੇ 1000 ਏਕੜ ਅਫੀਮ ਦੀ ਫਸਲ ਨੂੰ ਹਲ ਵਾਹ ਕੇ ਜਾਣੀ ਕਿ ਚਲਾ ਕੇ ਤਬਾਹ ਕਰ ਦਿੱਤਾ. ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਜਾਂ ਤਸਕਰੀ ਵਿੱਚ ਜਿਹੜਾ ਸ਼ਾਮਲ ਕਿਸੇ ਵੀ ਵਿਅਕਤੀ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ. ਸਿਰਫ ਸਮੰਗਨ ਹੀ ਨਹੀਂ ਹੈ ਸੂਬਾ, ਸਗੋਂ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਬਾਗਲਾਨ, ਤਖਾਰ ਤੇ ਬਦਖ ਸ਼ਾਨ ਸੂਬਿਆਂ ਦੇ ਵਿੱਚ ਵੀ 37 ਏਕੜ ਜਿਹੜਾ ਅਫੀਮ ਦੀ ਖੇਤੀ ਨਸ਼ਟ ਕੀਤੀ ਗਈ ਹੈ. 10 ਮਈ ਨੂੰ ਬਾਗਲਾਨ ਸੂਬੇ ਦੇ ਵਿੱਚ ਲਗਭਗ 400 ਏਕੜ ਖੇਤੀ ਤਬਾਹ ਕੀਤੀ ਗਈ ਸੀ. ਨਸ਼ਿਆਂ ਦੇ ਨੈਟਵਰਕ ਨੂੰ ਤੋੜਨ ਦੇ ਲਈ ਦੇਸ਼ ਭਰ ਦੇ ਵਿੱਚ ਛਾਪੇਮਾਰੀ ਜਾਰੀ ਹੈ. ਹਾਲ ਹੀ ਦੇ ਵਿੱਚ ਹੋਈਆਂ ਕਾਰਵਾਈਆਂ ਦੇ ਦੌਰਾਨ ਨਿਮਰੋਜ਼ ਸੂਬੇ ਦੇ ਵਿੱਚ ਵੀ 55 ਕਿਲੋ ਮੈਥਾ ਮਫੇਟਾਮਾਈਨ ਜ਼ਬਤ ਕੀਤੀ ਗਈ ਸੀ. ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ 80 ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ. ਤਸਕਰਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਸ਼ੀਸ਼, ਹੈਰੋਇਨ ਬਣਾਉਣ ਦਾ ਜਿਹੜਾ ਸਮਾਨ ਤੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਬਰਾਮਦ ਹੋਈਆਂ. ਪੁਲਿਸ ਨੇ ਨਸ਼ਾ ਤਸਕਰਾਂ ਦੇ ਵਿੱਚ ਖੌਫ ਪੈਦਾ ਕਰਨ ਦੇ ਲਈ ਖੋਸਤ ਸੂਬੇ ਦੇ ਵਿੱਚ 100 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਜਨਤਕ ਤੌਰ ਦੇ ਉੱਤੇ ਅੱਗ ਲਗਾ ਕੇ ਨਸ਼ਟ ਕੀਤਾ. ਇਸ ਦੇ ਵਿੱਚ ਹੈਰੋਇਨ, ਅਫੀਮ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਸ਼ਾਮਲ ਸਨ. ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਵਿੱਚ ਨਸ਼ਿਆਂ ਦੇ ਪਸਾਰ ਨੂੰ ਰੋਕਣ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਵਚਨਬੱਧ ਹੈ. ਲਓ ਜੀ, ਤੇ ਸਾਡੇ ਵਾਲੇ ਕਹਿੰਦੇ ਖੇਤੀ ਕਰਾਓ ਤੇ ਉੱਥੇ ਉਸ ਖੇਤੀ ਫੂਕੀ ਜਾਂਦੇ ਹੈ. ਇਰਾਨ ਦੇ ਨਾਲ ਸਮਝੌਤਾ ਲਗਭਗ ਕਹਿੰਦੇ ਤੈਅ, ਐਲਾਨ ਛੇਤੀ ਹੋ ਸਕਦਾ ਹੈ, ਟਰੰਪ ਸਾਹਿਬ ਕਹਿੰਦੇ ਹੈ. ਬਾਕੀ ਸਵੇਰ ਤੱਕ ਖਬਰ ਹੋਰ ਵੀ ਆ ਸਕਦੀ ਹੈ, ਦਾਅਵਾ ਨਹੀਂ ਕਰਦੇ. ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਜੰਗ ਖਤਮ ਕਰਨ ਅਤੇ ਹੋਰਮੁਜ਼ ਜਲ ਮਾਰਗ ਦੇ ਮੁੜ ਖੋਲ੍ਹਣ ਸਬੰਧੀ ਵੱਡਾ ਸਮਝੌਤਾ ਲਗਭਗ ਤੈਅ ਹੋ ਚੁੱਕਿਆ. ਉਨ੍ਹਾਂ ਦੱਸਿਆ ਕਿ ਇਜ਼ਰਾਈਲ ਅਤੇ ਖਿੱਤੇ ਦੇ ਹੋਰ ਮੁਲਕਾਂ ਦੇ ਨਾਲ ਜਿਹੜਾ ਗੱਲਬਾਤ ਤੋਂ ਬਾਅਦ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ, ਜਿਸਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ. ਟਰੰਪ ਨੇ ਇਸ ਨੂੰ ਅਮਨ ਦੇ ਨਾਲ ਸਬੰਧਤ MOU ਸਹਿਮਤੀ ਜਿਹੜੀ ਹੈ ਦੱਸਿਆ, ਤੇ ਜਿਸ ਦੇ ਉੱਤੇ ਅਮਰੀਕਾ, ਇਰਾਨ ਅਤੇ ਹੋਰ ਮੁਲਕਾਂ ਦੇ ਦਸਤਖਤ ਜਿਹੜੇ ਹੋਣੇ ਬਾਕੀ ਨੇ. ਇਸ ਸਮਝੌਤੇ ਦੇ ਲਈ ਟਰੰਪ ਨੇ ਸਾਊਦੀ ਅਰਬ, UAE, ਕਤਰ, ਤੁਰਕੀ, ਮਿਸਰ, ਜਾਰਡਨ, ਬਹਿਰੀਨ ਅਤੇ ਪਾਕਿਸਤਾਨ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ. ਉਨ੍ਹਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਹੋਈ ਗੱਲਬਾਤ ਨੂੰ ਵੀ ਹਾਂ ਪੱਖੀ ਜਿਹੜਾ ਦੱਸਿਆ. ਦੂਸਰੇ ਪਾਸੇ ਬਰਤਾਨੀਆ ਜਿਹੜਾ ਹੋਰਮੁਜ਼ ਦੇ ਵਿੱਚੋਂ ਬਾਰੂਦੀ ਸੁਰੰਗਾਂ ਹਟਾਏਗਾ. ਅਮਰੀਕਾ ਇਰਾਨ ਜੰਗ ਦੇ ਦਰਮਿਆਨ ਹੋਰਮੁਜ਼ ਜਲ ਮਾਰਗ ਚੋਂ ਬਾਰੂਦੀ ਸੁਰੰਗਾਂ ਹਟਾਉਣ ਦੇ ਲਈ ਬਰਤਾਨਵੀ ਜਲ ਸੈਨਾ ਨੇ ਤਿਆਰੀ ਸ਼ੁਰੂ ਕੀਤੀ ਹੈ. ਜਿਬਰਲਟਰ ਦੇ ਜਿਹੜਾ ਕੰਢੇ ਦੇ ਉੱਤੇ ਖੜੇ ਬਰਤਾਨਵੀ ਜਹਾਜ਼ RFA ਲਾਈਮ ਬੇ ਦੇ ਉੱਤੇ ਸੈਂਕੜੇ ਜਵਾਨ ਜਿਹੜੇ ਨੇ ਹੁਕਮਾਂ ਦੀ ਉਡੀਕ ਜਿਹੜੀ ਹੈ ਕਹਿੰਦੇ ਕਰ ਰਹੇ ਨੇ. ਦੂਸਰੇ ਪਾਸੇ ਅਮਰੀਕਾ ਇਰਾਨ ਸ਼ਾਂਤੀ ਸਮਝੌਤਾ ਜਲਦ ਜਿਹੜਾ ਦੱਸਿਆ ਗਿਆ, ਤੇ ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਤੇ ਗੱਲ ਆਖਰੀ ਦੌਰ ਦੇ ਉੱਤੇ ਪਹੁੰਚ ਚੁੱਕੀ ਹੈ. ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਪੋਸਟ ਪਾਈ ਹੈ ਕਿ ਸਮਝੌਤੇ ਦਾ ਵੱਡਾ ਹਿੱਸਾ ਹੈ ਜਿਹੜਾ ਹੈ ਉਹ ਤੈਅ ਹੋ ਚੁੱਕਾ